0: ਵਧੀਆ ਗੱਲ ਆ, ਆਪਾਂ ਨਾ ਰੋਕਦੇ ਆ ਕਿ ਐਂ ਨਾ ਕਰੋ ਉਵੇਂ ਨਾ ਕਰੋ। ਮੈਨੂੰ ਲੱਗਦਾ ਉਹਨਾਂ ਨੂੰ ਜ਼ਿੰਦਗੀ ਜੀ ਲੈਣ ਦਿਓ, ਜੇ ਉਹ ਰੋਟੀਆਂ ਪਕਾਉਣੀ ਆ ਸਫਾਈ ਕਰਨਾ ਚਾਹੁੰਦੇ ਨੇ ਨਾ, ਸਗੋਂ ਤੇ ਚੰਗੀ ਗੱਲ ਆ ਉਹ ਆਪਣੇ।
1: ਮੈਂ ਵੀ ਮੈਂ ਵਾਈਫ ਨੇ ਉਹ ਸੋਚਦੀ ਆ ਵੀ ਸਿਆਣਾ ਬੰਦਾ ਜਾਂ ਆਰਾਮ ਕਰ ਲਵੇ ਰਹੀ।
0: ਹਾਂ ਨਹੀਂ ਨਹੀਂ ਆਰਾਮ ਰੂਮ ਨਹੀਂ, ਉਸ ਏਜ ਦੇ ਵਿੱਚ ਚਾਹੀਦਾ ਜ਼ਰੂਰ ਹੈ ਕਿ ਦੱਬ ਕੇ ਹਿੱਲਣ ਤੇ ਵਾਕ ਵੂਕ ਕਰਨ।
1: ਅਸੀਂ ਰੋਕੀ ਦਾ ਨੀ ਹੁਣ ਸਾਰਾ ਕਰ ਦਿੰਦੇ ਆ, ਉਹ ਫੇਰ ਕਹਿੰਦੀ ਸਬਜ਼ੀ ਮੈਂ ਆਪੇ ਬਣਾ ਲੂੰਗੀ, ਉਹ ਫੇਰ ਵੀ ਨੀ ਆਪਦੇ, ਫੇਰ ਵੀ ਕੱਟ ਕੇ ਸਾਰੀ ਸਬਜ਼ੀ ਰੈਡੀ ਕਰਕੇ ਰੱਖ ਦਿੰਦੇ
0: ਆ। ਵੈਰੀ ਗੁੱਡ ਵੈਰੀ ਗੁੱਡ, ਨਹੀਂ ਬੜੀ ਪਿਆਰੀ ਗੱਲ ਹੈ, ਥੈਂਕ ਯੂ। ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ। ਦੇਖੋ ਕਿਚਨ ਦੇ ਵਿੱਚ ਨੇ ਇਸ ਏਜ ਦੇ ਵਿੱਚ ਵੀ ਨਾ, ਤਾਂ ਬੜੀ ਵੱਡੀ ਗੱਲ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ, ਕੈਨੇਡੀ ਡੂਗਲ, ਕੈਨੇਡੀ ਮੇਫੀਡ ਦੇ ਨਾਲ, ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ। ਦੁਆਬਾ ਟਰੈਵਲ ਵਾਲਿਆਂ ਨੇ ਮੈਨੂੰ ਐਸੀ ਡੀਲ ਭੇਜੀ ਆ ਨਾ, ਕਮਾਲ ਹੀ ਹੈ। ਟੋਰੋਂਟੋ ਟੂ ਲੁਧਿਆਣਾ, ਮੈਨੂੰ ਪਤਾ ਨਹੀਂ ਸੀ ਲੁਧਿਆਣੇ ਨੂੰ ਫਲਾਈਟਾਂ ਜਾਣ ਲੱਗ ਗਈਆਂ, ਸਿੱਧੀ ਜੀ ਗੱਲ। ਟੋਰੋਂਟੋ ਟੂ ਲੁਧਿਆਣਾ ਰਾਊਂਡ ਟ੍ਰਿਪ, ਸਪਤੰਬਰ 'ਚ ਜਾਓ ਨਵੰਬਰ 'ਚ ਮੁੜਾਓ, $1,585 ਦੀ ਟਿਕਟ ਹੈ, 1585 ਇੱਕ ਸਟੋਪ ਹੈ। ਟੋਰੋਂਟੋ ਟੂ ਲੁਧਿਆਣੇ ਦੀ ਫਲਾਈਟ ਹੈ 905-796-7800। ਦੁਆਬਾ ਟਰੈਵਲ 9057967800, ਦੁਆਬਾ ਟਰੈਵਲ, ਦੁਆਬਾ ਟਰੈਵਲ ਨੂੰ ਯਾਦ ਰੱਖੋ। ਉਸ ਦੇ ਨਾਲ ਨਾਲ ਮੱਲੀ ਟੈਂਟ ਵਾਲਿਆਂ ਦੀ ਬੱਲੇ ਬੱਲੇ ਆ। ਮੱਲੀ ਟੈਂਟ, ਤੁਸੀਂ ਜੇ ਕੋਈ ਵਿਆਹ ਕਰ ਰਹੇ ਹੋ, ਵਿਆਹ ਲਈ ਕਿੰਨੇ ਫੰਕਸ਼ਨ ਹੁੰਦੇ ਆ, ਮਹਿੰਦੀ, ਮਾਈਆਂ, ਜਾਗੋ, ਸੰਗੀਤ, ਚੂੜਾ, ਟੈਂਟ ਲਾਇਆ ਹੋਵੇ ਤੁਹਾਡੇ ਘਰ, ਬੈਂਕਟ ਹਾਲ ਦੀ ਲੋੜ ਹੀ ਨਹੀਂ। ਮੱਲੀ ਟੈਂਟ ਦੇ ਟੈਂਟ ਫੁੱਲੀ ਵਾਟਰਪਰੂਫ ਨੇ, ਇਹ ਤੁਹਾਨੂੰ ਟੇਬਲ ਅਤੇ ਚੇਅਰਾਂ ਵੀ ਦੇ ਦੇਣਗੇ, ਡਾਂਸ ਫਲੋਰ ਵੀ ਦੇ ਦੇਣਗੇ, ਬਾਰ ਵੀ ਦੇ ਦੇਣਗੇ। ਜਿਹੜੇ ਲਗਜ਼ਰੀ ਵਾਸ਼ਰੂਮ ਹੁੰਦੇ ਨਾ, ਪੋਰਟੇਬਲ ਟ੍ਰੇਲਰ ਵਾਲੇ ਵਾਸ਼ਰੂਮ, ਉਹ ਵੀ ਇਹਨਾਂ ਕੋਲ ਨੇ। ਗੱਲ ਕੀ, ਮੱਲੀ ਟੈਂਟ ਕੋਲ ਜਾਓ, ਲਾਈਟਾਂ ਵੀ ਇਹਨਾਂ ਕੋਲ ਨੇ, ਹੋਰ ਕਿਸ ਕੋਲ ਜਾਣ ਦੀ ਲੋੜ ਹੀ ਨਹੀਂ, ਸਾਰਾ ਇਹ ਸਾਂਭਣਗੇ। 6479992569 ਮੱਲੀ ਟੈਂਟ, 6479992569 ਮੱਲੀ ਟੈਂਟ ਸਰਵਿਸਿਜ਼, ਮੱਲੀ ਟੈਂਟ ਸਰਵਿਸਿਜ਼ ਨੂੰ ਤੁਸੀਂ ਯਾਦ ਜ਼ਰੂਰ ਰੱਖੋ ਅਤੇ ਜ਼ਰੂਰ ਇਹਨਾਂ ਤੋਂ ਟੈਂਟ ਤੁਸੀਂ ਲਗਵਾਓ। ਸੋ ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ ਅਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337-905-673-3337 ਆਪਣਾ ਨੰਬਰ ਹੈ। ਮੇਕ ਸ਼ੋਰ ਕਰੋ ਨਾ ਵੀ ਕੋਈ ਨੰਬਰ ਆਪਣੇ ਰਹਿ ਨਾ ਜਾਣ। ਅਤੇ ਉਹ ਵਾਹ ਬਈ ਵਾਹ, ਪ੍ਰਸ਼ਾਂਤ ਨੂੰ ਤੁਸੀਂ ਯਾਦ ਰੱਖਣਾ, ਜੇ ਕਿਸੇ ਨੇ ਵੀ ਲੀਗਲ ਬੇਸਮੈਂਟ ਬਣਵਾਉਣੀ ਹੈ, ਆਪਣੇ ਵਾਸ਼ਰੂਮ ਰੈਨੋਵੇਟ ਕਰਵਾਉਣੇ ਨੇ, ਕੋਈ ਵੀ ਘਰ ਦੀ ਨਿੱਕੀ ਮੋਟੀ ਵੀ ਰਿਪੇਅਰ ਹੈ, ਤਾਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ, ਪ੍ਰਸ਼ਾਂਤ ਉਹਨਾਂ ਨੂੰ ਤੁਸੀਂ ਘੁਮਾਓ ਫੋਨ ਅਤੇ ਪ੍ਰਸ਼ਾਂਤ ਬਹੁਤ ਸੋਹਣਾ, ਬੜਾ ਵਧੀਆ ਰੈਨੋਵੇਸ਼ਨ ਦਾ ਕੰਮ ਕਰਦੇ ਆ। ਫੁੱਲੀ ਇੰਸ਼ੋਰਡ ਕੰਪਨੀ ਹੈ, WSIB ਦੀ ਇੰਸ਼ੋਰੈਂਸ ਹੈ, ਕੋਈ ਸ਼ੋਰਟਕੱਟ ਨਹੀਂ, ਬੜਾ ਹੀ ਸੋਲਿਡ ਕੰਮ ਹੈ। 4373180400, 4373180400, 437-318-0400 'ਤੇ ਤੁਸੀਂ ਕਾਲ ਕਰੋ। ਰਹੀਏ ਹੱਸਦੇ, ਇਹੀ ਹੈ ਵਜ੍ਹਾ, ਕੀ ਵਜ੍ਹਾ ਦੱਸੋ ਫਿਰ।

0: ਕਿਆ ਬਾਤ ਹੈ, ਵਧੀਆ ਗੱਲ ਆ ਯਾਰ। ਸੋ ਸੋਹਣੀ ਗੱਲਾਂ ਨੇ ਤੇ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ 905-673-3337 905-673-3337 ਆਪਣਾ ਇੱਕ ਫੋਨ ਨੰਬਰ ਹੈ। ਸੁੱਖ ਭਾਜੀ ਸਾਡੇ ਨਾਲ ਨੇ ਇੱਕ ਵਾਰ ਫਿਰ ਗ੍ਰੈਂਡ ਓਫ ਫਰਨੀਚਰ, ਕਿਉਂਕਿ ਕੱਲ੍ਹ ਨੂੰ ਪੰਜਾਬੀ ਦਾ ਲਾਈਵ ਆਨ ਲੋਕੇਸ਼ਨ, ਕੱਲ੍ਹ ਸ਼ਾਮ ਨੂੰ 6 ਵਜੇ ਟੈਂਟ ਸੇਲ ਹੋ ਰਹੀ ਹੈ ਗ੍ਰੈਂਡ ਓਫ ਫਰਨੀਚਰ 294 ਵਾਕਰ ਡਰਾਈਵ ਏਅਰਪੋਰਟ ਕੁਈਨ। ਜੀ ਸੁੱਖ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਜਿਹ ਚ ਬਹੁਤ ਸਾਰੀ ਇਨਵੈਂਟਰੀ ਨਵੀ ਬਾਈ ਜੀ ਕਲੀਅਰ ਆਊਟ ਕੀਤੀ ਜਾ ਰਹੀ ਆ, ਜਿਹ ਚ ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਇਸ ਵੀਕਐਂਡ ਦੇ ਉੱਪਰ ਤੰਬੂ ਟੈਂਟ ਸੇਲ ਦੇ ਵਿੱਚ। ਸੋ ਜ਼ਰੂਰ ਇੱਕ ਚੱਕਰ ਲਓ 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਮੈਟਰਸ ਲੈਣਾ, ਜੀ ਹਾਂ ਕਿੰਗ ਸਾਈਜ਼ ਦਾ ਮੈਟਰਸ, ਫੋਮ ਵਾਲਾ ਕਿੰਗ ਸਾਈਜ਼ ਦਾ ਮੈਟਰਸ, ਜਿਹਦੀ ਰੈਗੂਲਰ ਕੀਮਤ $500 ਸੀ, ਜਿਹੜਾ ਕਾਲਰ ਰਾਈਟ ਵੇ ਕਾਲ ਕਰਕੇ ਬੁੱਕ ਕਰ ਲੂਗਾ, ਪਹਿਲੇ ਪਰਿਵਾਰ ਨੂੰ ਕਿੰਗ ਸਾਈਜ਼ ਦਾ ਮੈਟਰਸ ਮਿਲਣਾ, ਨਾ 500, ਨਾ 400, ਨਾ 300, ਨਾ 250, ਨਾ 200, ਨਾ $150, ਨਾ $100, ਕਿੰਗ ਸਾਈਜ਼ ਦਾ ਮੈਟਰਸ, ਨਾ $80, ਨਾ $70, ਨਾ $50, ਨਾ $40, ਨਾ $30, ਨਾ $25, ਸਿਰਫ $20 ਦਾ, ਜੀ ਹਾਂ ਕਿੰਗ ਸਾਈਜ਼ ਦਾ ਮੈਟਰਸ। ਇੱਕੋ ਹੀ ਪੀਸ ਆ, $20, $20, $20 ਕਿੰਗ ਸਾਈਜ਼ ਦਾ ਫੋਮ ਵਾਲਾ ਮੈਟਰਸ, ਸਿਰਫ $20 ਦੇ ਵਿੱਚ। ਪਹਿਲੇ ਕਾਲਰ ਜਿਹੜੇ ਰਾਈਟ ਵੇ ਕਾਲ ਕਰਕੇ ਬੁੱਕ ਕਰ ਲੂਗਾ, ਇਹ ਮੈਟਰਸ ਉਹਦਾ ਹੋ ਜਾਣਾ, ਕਿੰਗ ਸਾਈਜ਼ ਦਾ ਫੋਮ ਵਾਲਾ ਮੈਟਰਸ ਸਿਰਫ $20 ਦੇ ਵਿੱਚ ਮਿਲ ਰਿਹਾ। ਕਰ ਲਓ ਰਾਈਟ ਵੇ ਕਾਲ ਇਸ ਨੰਬਰ ਦੇ ਉੱਪਰ 905-302-9494 905-302-9494 905-302-9494 ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਨਵੀ ਬਾਈ ਜੀ।
0: ਓ ਵਾਹ ਬਈ ਵਾਹ, ਕੀ ਬਾਤ ਹੈ, ਤੰਬੂ ਟੈਂਟ ਸੇਲ ਹੈ, ਕੀ ਬਾਤ ਹੈ। ਤੰਬੂ ਆਪਣੇ ਪੰਜਾਬੀ ਲਫ਼ਜ਼ ਦੇਖੋ ਕਿੰਨੇ ਖੜਕਾ ਕੇ ਆਉਂਦੇ ਆ ਪ੍ਰੋਗਰਾਮ ਪੰਜਾਬੀ ਦਾ। ਟੈਂਟ ਕਹਿਣ ਚ ਮਜ਼ਾ ਨਹੀਂ ਆਉਂਦਾ, ਤੰਬੂ ਕਹਿ ਕੇ ਵਧੀਆ ਲੱਗਦਾ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਵੈਰੀ ਗੁੱਡ, ਕਿਆ ਬਾਤ ਹੈ। ਨਹੀਂ ਰੀਸਾ ਪ੍ਰੋਗਰਾਮ ਹੈ ਪੰਜਾਬੀ ਰਾਂ ਤੇ ਓਕੇ। ਉਹ ਬੱਲੇ ਯਾਰ, ਸਮਾਂ ਹੀ ਲੰਘੀ ਜਾ ਰਿਹਾ ਬਹੁਤ ਹੀ ਜਲਦ, ਬਹੁਤ ਹੀ ਛੇਤੀ। ਸੋ ਕੱਲ ਨੂੰ ਬਈ ਮਾਸਟਰ ਮਾਸਟਰ ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਪਰਫੋਰਮ ਕਰ ਰਿਹਾ ਕੱਲ ਨੂੰ, ਯਾਨੀ ਕਿ ਫਰਾਈਡੇ ਦੀ ਸ਼ਾਮ। ਸੋ ਫਰਾਈਡੇ ਦੀ ਸ਼ਾਮ ਇੱਕ ਰੂਹਾਨੀਅਤ ਸ਼ਾਮ ਹੋਣ ਵਾਲੀ ਹੈ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਮੈਸੇਜ ਇਹੀ ਦੇ ਰਹੇ ਹਾਂ ਕਿ ਟਿਕਟਾਂ ਨਹੀਂ ਲਈਆਂ, ਟਿਕਟਾਂ ਲਓ, ਡੂ ਨਾਟ ਡਿਲੇ। ਹੁਣ 24 ਘੰਟੇ ਛੱਡੋ, ਹੁਣ ਤਾਂ ਬਸ 20-21 ਘੰਟੇ ਰਹਿ ਗਏ। ਅਤੇ ਕੱਲ੍ਹ ਨੂੰ ਮਾਸਟਰ ਸਲੀਮ ਸਾਹਿਬ ਦੀ ਜਦੋਂ ਤੁਸੀਂ ਸੁਣੀ ਹੇਕ ਨਾ ਮਿਸੀਸਾਗਾ ਕਨਵੈਨਸ਼ਨ ਸੈਂਟਰ, ਇਹ ਹੇਕ ਜਿਹੜੀ ਆ ਮੈਂ ਕਹਿੰਦਾ ਕਿ ਵੈਨਕੂਵਰ ਤੱਕ ਸੁਣਾਈ ਜਾਊਗੀ, ਕਿਉਂਕਿ ਜਿਹੜੀ ਵੈਨਕੂਵਰ ਦੇ ਵਿੱਚ ਸਲੀਮ ਸਾਹਿਬ ਨੇ ਮਾਈਕ ਤੋਂ ਬਿਨਾਂ ਇੱਕ ਬਹੁਤ ਹੀ ਕਮਾਲ ਦੀ ਪੇਸ਼ਕਾਰੀ ਕੀਤੀ, ਉਹ ਵੀ ਟੋਰਾਂਟੋ ਵਾਲੇ ਨੇ ਸੁਣ ਲਈ। ਸੋ ਤੁਸੀਂ ਜ਼ਰੂਰ ਹੁਣ ਟਿਕਟਾਂ ਲੈ ਲਓ, ਐਂਡ ਲਿਮਿਟਿਡ ਹੀ ਕੁਝ ਟਿਕਟਸ ਬਾਕੀ ਨੇ। ਸਟੇਜ ਸੈਟਅਪ ਹੋ ਚੁੱਕਿਆ, ਸਾਊਂਡ ਪੂਰਾ ਐਨ ਸੈੱਟ ਹੋ ਰਿਹਾ। ਸੋ ਬਹੁਤ ਹੀ ਕਮਾਲ ਦੀ ਸ਼ਾਮ, ਬੜੀ ਵੈਲ ਔਰਗਨਾਈਜ਼ ਕੱਲ੍ਹ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ ਤੁਹਾਡੇ ਲਈ ਕਰਵਾਈ ਜਾ ਰਹੀ ਹੈ ਮਿਲਣਾ ਇਵੈਂਟਸ ਵੱਲੋਂ। ਮਾਸਟਰ ਸਲੀਮ ਰੂਹ ਕਾ ਸਫ਼ਰ ਟੂਰ, ਕੱਲ੍ਹ ਨੂੰ ਟੂਰ ਦਾ ਬਹੁਤ ਹੀ ਵੱਡਾ ਸ਼ੋਅ ਮਿਸੀਸਾਗਾ ਕਨਵੈਨਸ਼ਨ ਸੈਂਟਰ ਡੇਰੀ ਹਰਨ ਡੇਰੀ ਉੱਤੇ। ਅਤੇ ਇੱਕ ਵਾਰ ਫਿਰ ਰੋਹਨ ਸਾਡੇ ਨਾਲ ਨੇ ਜੋ ਕਿ ਜਾਣਕਾਰੀ ਦੇਣਗੇ ਲਿਮਿਟਿਡ ਟਿਕਟ ਜਿਹੜੀਆਂ ਬੱਚੀਆਂ ਉਹਨਾਂ ਨੂੰ ਲੈ ਕੇ। ਜੀ ਰੋਹਨ, ਵਨਸ ਅਗੇਨ ਵੈਲਕਮ।
2: ਵੈਲਕਮ ਵੈਲਕਮ ਵੈਲਕਮ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਫੋਰ ਬੈਕ ਭਾਜੀ। ਤੇ ਤੁਹਾਡੀ ਗੱਲ ਸਹੀ ਹੈ, ਅਗਲੇ 24 ਘੰਟੇ ਦੇ ਵਿੱਚ ਨਜ਼ਾਰੇ ਲੱਗਣੇ ਤਿਆਰ ਹੋਣਗੇ, ਪ੍ਰੋਡਕਸ਼ਨ ਸਾਰੇ ਆਪਣੇ ਦਿਨ ਦੀ ਸਵੇਰ ਦੀ ਚੱਲ ਰਹੀ ਹੈ, ਟਿਕਟਾਂ ਬਹੁਤ ਹੀ ਲਿਮਿਟਿਡ ਰਹਿ ਗਈਆਂ ਨੇ। ਤੇ ਜੇ ਤੁਸੀਂ ਟੇਬਲ ਇੱਕ ਦੋ ਬੁੱਕ ਕਰਨੇ ਨੇ, ਸਾਡੇ ਕੋਲ ਬਸ ਇੱਕ ਹੀ ਦੋ ਟੇਬਲ ਰਹਿ ਗਏ ਨੇ, ਆਪਣੀ ਫੈਮਿਲੀ ਨਾਲ ਤੁਸੀਂ ਆ ਕੇ ਆਨੰਦ ਮਾਣੋ। ਤੇ ਕੱਲ 7 ਵਜੇ ਸ਼ਾਪ ਡੋਰ ਓਪਨ ਹੋ ਜਾਣਗੇ, ਤੇ 8 ਵਜੇ ਸਾਡੀ ਓਪਨਿੰਗ ਐਕਟ ਸਟੇਜ ਤੇ, ਉਸ ਤੋਂ ਬਾਅਦ 9:30 ਸ਼ਾਰਪ ਮਾਸਟਰ ਸਲੀਮ ਔਨ ਸਟੇਜ।
1: ਵੈਰੀ ਗੁੱਡ। ਸੋ ਕੁਝ ਹੀ ਸਮਾਂ ਬਾਕੀ ਹੈ, ਟੇਬਲ ਇੱਕ ਅੱਧਾ ਹੀ ਨੇ। ਸੋ VIP ਟੇਬਲ ਨੇ ਸਟੇਜ ਦੇ ਬਿਲਕੁਲ ਨਾਲ, ਐਂਡ ਆਪਣੇ ਫੈਮਿਲੀ ਨੂੰ ਲੈ ਕੇ ਜਾਓ ਜਾਂ ਕੋਈ 8-10 ਯਾਰ ਦੋਸਤ ਨੇ, ਤੁਸੀਂ ਫਰਾਈਡੇ ਦੀ ਸ਼ਾਮ ਨੂੰ ਮਨਾਉਣਾ ਚਾਹੁੰਦੇ ਹੋ, ਵਧੀਆ ਖਾਣਾ ਪੀਣਾ ਅਤੇ ਨਾਲ ਤੁਸੀਂ ਸ਼ੋਅ ਦਾ ਆਨੰਦ ਲਓ। ਸੋ ਥੋੜ੍ਹਾ ਸਮਾਂ ਬਾਕੀ ਹੈ ਮਿਲਣਾ ਇਵੈਂਟਸ, ਇੱਕ ਵਾਰ ਫਿਰ ਤੋਂ ਤੁਹਾਡੇ ਲਈ ਇੱਕ ਬਹੁਤ ਹੀ ਸ਼ਾਨਦਾਰ ਇਵੈਂਟ ਲੈ ਕੇ ਹਾਜ਼ਰ ਨੇ। ਸੋ ਕੱਲ੍ਹ ਨੂੰ ਸ਼ਾਮ ਨੂੰ 7 ਵਜੇ ਮਾਸਟਰ ਸਲੀਮ ਲਾਈਵ ਇਨ ਕੌਂਸਰਟ ਮਿਸੀਸਾਗਾ ਕਨਵੈਨਸ਼ਨ ਸੈਂਟਰ ਡੇਰੀ ਹਰਨ ਓਨਟਾਰੀਓ, ਡੇਰੀ ਹਰਨ ਓਨਟਾਰੀਓ। ਕੋਈ ਵੀ ਜਾਣਕਾਰੀ ਲਈ ਨੰਬਰ ਤੁਹਾਨੂੰ ਦੇ ਦਿੰਦੇ ਹਾਂ, 6477839873 ਦੇ ਉੱਤੇ ਤੁਸੀਂ ਜ਼ਰੂਰ ਰੋਹਨ ਉਹਨਾਂ ਨੂੰ ਜਾਂ ਮਿਲਣਾ ਇਵੈਂਟਸ ਦੀ ਟੀਮ ਨੂੰ ਕਾਲ ਕਰੋ, 6477839873, ਜਾਂ ਤੁਸੀਂ ਮਿਲਣਾ tickets.com ਤੇ ਜਾਓ ਅਤੇ ਜਾਣਕਾਰੀ ਤੁਸੀਂ ਉੱਥੋਂ ਵੀ ਲੈ ਸਕਦੇ ਹੋ। ਪ੍ਰਾਈਸਿਸ ਦੀ $49 ਤੋਂ ਟਿਕਟ ਸ਼ੁਰੂ ਨੇ, MILNA ਟਿਕਟਸ .com। ਸੋ ਰੋਹਨ, ਵਨਸ ਅਗੇਨ ਇੱਕ ਤਾਂ ਤੁਹਾਡਾ ਥੈਂਕ ਯੂ, ਤੁਸੀਂ ਏਡੇ ਲੈਜੈਂਡਸ ਨੂੰ ਟੋਰਾਂਟੋ ਦੀ ਧਰਤੀ 'ਤੇ ਲੈ ਕੇ ਆ ਰਹੇ ਹੋ, ਜੋ ਵਾਕਈ ਗਾਇਕ ਨੇ, ਵਾਕਈ ਪਰਫੋਰਮਰ ਨੇ ਅਤੇ ਵਾਕਈ ਸੰਗੀਤ ਨੂੰ ਸਮਝਦੇ ਨੇ। ਅਤੇ ਸੰਗੀਤ ਦੀ ਜਿੰਨੀ ਨੌਲੇਜ ਮੈਨੂੰ ਲੱਗਦਾ ਸਲੀਮ ਸਾਹਿਬ ਕੋਲ ਹੈ, ਦੁਨੀਆਂ 'ਤੇ ਬਹੁਤ ਲਿਮਿਟਿਡ ਇਨਸਾਨ ਹੋਣਗੇ ਐਸੇ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਮੁਬਾਰਕਾਂ।
2: ਤੁਹਾਨੂੰ ਮੁਬਾਰਕਾਂ ਸਾਰੇ ਟੋਰਾਂਟੋ ਦੇ ਸਾਰੇ ਜਿਹੜੇ ਟੋਰਾਂਟੋ ਸ਼ਹਿਰ 'ਚ ਰਹਿੰਦੇ ਨੇ ਕਿ ਇੱਕ ਇੰਨਾ ਸੁਰੀਲਾ ਆਰਟਿਸਟ, ਮੈਨੂੰ ਨਹੀਂ ਲੱਗਦਾ ਅਗੈਨ ਮਾਸਟਰ ਸਲੀਮ ਵਰਗੇ ਜਿਹੜੇ ਸੁਰਾਂ ਦੇ ਨਾਲ ਖੇਡਦੇ ਨੇ ਉਦਾਂ ਦੇ ਆਰਟਿਸਟ ਬਹੁਤ ਘੱਟ ਆਉਂਦੇ ਆ ਇੱਥੇ ਟੋਰਾਂਟੋ 'ਚ ਪਰਫਾਰਮ ਕਰਨ। ਸੋ ਇਹ ਤੁਸੀਂ ਮੌਕਾ ਗਵਾਉਣਾ ਨਹੀਂ ਹੈਗਾ, ਸਾਰੇ ਜਾਣੇ ਪਹੁੰਚੋ ਜੀ ਮਿਸਿਸਾਗਾ ਕਨਵੈਨਸ਼ਨ ਸੈਂਟਰ, ਕੱਲ੍ਹ ਨੂੰ 7 ਵਜੇ ਡੋਰਸ ਓਪਨ।
1: ਥੈਂਕ ਯੂ ਨਵੀ, ਥੈਂਕ ਯੂ ਸਰ, ਥੈਂਕ ਯੂ ਸੋ ਮਚ। 6477839873 ਨੰਬਰ ਹੈ, 6477839873 ਤੇ ਜ਼ਰੂਰ ਯਾਰ ਆਓ ਤੇ ਵਿਹਲੇ ਹੋ ਕੱਲ੍ਹ ਨੂੰ, ਕਿਉਂ ਨਾ ਮਾਸਟਰ ਸਲੀਮ ਸਾਹਿਬ ਨੂੰ ਸੁਣੋ। ਤੇ ਮਾਸਟਰ ਸਲੀਮ ਜੀ ਜਦੋਂ ਇਹ ਗਾਣਾ ਨਾ ਗਾਉਣਗੇ, ਮੇਰਾ ਬੜਾ ਫੇਵਰੇਟ ਹੈ ਸਲੀਮ ਸਾਹਿਬ ਦਾ, ਕਿਹਦਾ ਨਹੀਂ ਹੈਗਾ, ਸੁਣੀਏ ਦੋ ਕੁ ਬੋਲ ਫਿਰ ਆ ਜਾਓ ਤੇ ਫਿਰ ਅਗਲੀ ਗੱਲਬਾਤ ਕਰਦੇ ਹਾਂ। ਤੇ ਪਤਾ ਨਹੀਂ ਜਿਹੜੇ ਹਿਸਾਬ ਨਾਲ ਸਲੀਮ ਜੀ ਨੇ ਗਾਇਆ ਨਾ, ਬਸ ਕਮਾਲ ਹੀ ਹੈ ਜੀ ਕਰਦਾ। ਦੇਖੋ ਅਬਲਾ ਤਾਂ ਕਿਸ ਦਾ ਦਿਲ ਨਾ ਟੁੱਟੇ, ਬਟ ਜੀ ਕਰਦਾ ਕਿ ਕਿਸ ਵੀ ਦਿਲ ਜਦੋਂ ਟੁੱਟਦਾ ਨਾ, ਬਸ ਇਹੀ ਗਾਣਾ ਸੁਣੀ ਚੱਲੀਏ। ਆ ਜਾ ਸਲੀਮ ਜੀ।

ਤੇ ਜਿਹੜੀ ਅਗਲੀ ਗੱਲ ਹੈ, ਲੁੱਟ ਪੁੱਟ ਹੋ ਕੇ ਅੱਜ ਬਈ ਬੈਠਾ ਮੰਗੀ ਮਾਲ ਨੀ ਸੁਣੀਏ।

0: ਚਲੋ ਯਾਰ ਇਹ ਵੀ ਤੁਸੀਂ ਸੁਣੋਗੇ ਤੂੰ ਬਦਲੀ ਸੋ ਵਾਰ, ਅਸੀਂ ਇੱਕ ਵਾਰ ਨੀ ਬਦਲੇ, ਸੁਣੋਗੇ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਵੀ ਸੁਣੋਗੇ, ਤੇ ਬਾਕੀ ਢੋਲ ਜਗੀਰੋ ਦਾ ਤੇ ਭੰਗੜੇ ਪੈਣਗੇ, ਸੋ ਬਹੁਤ ਸੋਹਣੀ ਸ਼ਾਮ ਹੋਈ ਯਾਰ, ਮੈਂ ਵਾਅਦਾ ਕਰਦਾ ਤੁਸੀਂ ਰਿਗਰੈਟ ਨਹੀਂ ਕਰੋਗੇ। ਸੋ 6007783978 ਲੈ ਕੇ ਚੱਲਦੇ ਹਾਂ ਤੁਹਾਨੂੰ ਯੂਨੀ ਗਲੋਬਲ ਐਡਵਾਈਜ਼ਰੀ ਦੇ ਦਫ਼ਤਰ, ਸਾਡੇ ਨਾਲ ਸਰਾਂਸ਼ ਜੁੜੇ ਨੇ ਜੋ ਕਿ ਗਵਰਨਮੈਂਟ ਦੀਆਂ ਐਜੂਕੇਸ਼ਨ ਦੀਆਂ ਗ੍ਰਾਂਟਸ ਤੁਹਾਨੂੰ ਲੈ ਕੇ ਦੇ ਰਹੇ ਨੇ। ਸਰਾਂਸ਼ ਕਿਵੇਂ ਹੋ ਸਰ?
1: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ।
0: ਬਹੁਤ ਵਧੀਆ, ਬੱਲੇ ਬੱਲੇ ਆ, ਤੇ ਹਮੇਸ਼ਾ ਕਹੀਦਾ ਕਿ ਸਹੀ ਜਗ੍ਹਾ ਇੱਕੋ ਇੱਕ ਹੈ ਤੇ ਉਹ ਹੈ ਯੂਨੀ ਗਲੋਬਲ ਐਡਵਾਈਜ਼ਰੀ। ਸੋ ਸਹੀ ਕੰਮ ਜਿਹੜਾ ਉਹ ਸਹੀ ਜਗ੍ਹਾ ਤੋਂ ਹੁੰਦਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ?
1: ਬਿਲਕੁਲ ਜੀ, ਐਸੀ ਹੀ ਬਾਤ ਹੈ। ਆਪ ਮਾਨ ਕੇ ਚੱਲੇ ਜਿਤਨੇ ਮੇਰੇ ਲਿਸਨਰਸ ਅਭੀ ਸੁਣ ਰਹੇ ਹੈ ਉਸਮੇ ਸੇ 20-30% ਤੁਹਾਡੇ ਕਲਾਇੰਟਸ ਹੀ ਹੈ ਜੋ ਰਿਟੇਨਡ ਹੈ, ਔਰ ਲਾਈਕ ਜ਼ਿਆਦਾ ਹੀ ਹੋਗੇ, ਕਮ ਨਹੀਂ ਹੋਗੇ ਉਸਸੇ। ਔਰ ਲਾਈਕ ਯਹੀ ਚੀਜ਼ ਹੈ, ਆਪ ਲਾਈਕ ਅਬ ਬਸ ਕਮ ਹੀ ਟਾਈਮ ਰਹਿ ਗਿਆ, ਫੰਡਿੰਗ ਹਾਸਿਲ ਕਰੇ, ਸਕਿੱਲ ਹਾਸਿਲ ਕਰੇ, ਗਵਰਨਮੈਂਟ ਆਪ ਪੇ ਇਨਵੈਸਟ ਕਰ ਰਹੀ ਹੈ, ਜੈਸੇ ਗਵਰਨਮੈਂਟ ਰਿਫਿਊਜੀਜ਼ ਪੇ ਬਿਲੀਅਨਸ ਆਫ ਡਾਲਰਸ ਲਗਾ ਦਿੱਤੀ ਹੈ, ਆਜ ਆਪ ਪੇ ਲਗਾ ਰਹੀ ਹੈ ਗ੍ਰਾਂਟਸ, ਗ੍ਰਾਂਟਸ, ਗ੍ਰਾਂਟਸ ਮਿਸ ਨਾ ਕਰੇ, 30-100,000 ਕੀ ਫੰਡਿੰਗ ਹਾਸਿਲ ਕਰੇ, ਜਿਸਕਾ ਮੇਜਰ ਪੋਰਸ਼ਨ ਆਜ ਕੀ ਰੇਟ ਪੇ ਗ੍ਰਾਂਟਸ ਹੈ, ਦੈਟਸ ਇਟ, ਮਿਸ ਨਾ ਕਰੇ ਇਸਕੋ।
0: ਪਰ ਸਰਾਸ਼ ਗ੍ਰਾਂਟਸ ਬਸ ਮੁੱਕੀ ਰਹੀਆਂ ਨੇ ਹੁਣ, ਤੇ ਲਾਸਟ ਡੇ ਕਦੋਂ ਹੈ ਇਨਰੋਲਮੈਂਟ ਦਾ?
1: ਸੈਟਰਡੇ, ਦਿਸ ਸੈਟਰਡੇ। ਤੋ ਹਮ ਪੁਸ਼ ਨਹੀਂ ਕਰ ਰਹੇ, ਗਵਰਨਮੈਂਟ ਕੀ ਪਾਲਿਸੀ ਹੈ, ਹਮਾਰੀ ਪਾਲਿਸੀ ਹੋਤੀ ਹੈ ਹਮ ਬੜਾ ਦੇਤੇ, ਬਟ ਨਹੀਂ, ਗਵਰਨਮੈਂਟ ਕੀ ਪਾਲਿਸੀ ਹੈ, ਚੇਂਜ ਹੋ ਰਹੀ ਹੈ, ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ। ਇਸ ਸੈਟਰਡੇ ਤੱਕ ਅਗਰ ਆਪ ਇਨਰੋਲ ਕਰੇਂਗੇ, ਤੋ ਫੈਮਿਲੀ ਆਫ ਫੋਰ ਕੋ ਆਜ ਇਨਰੋਲ ਕਰਤੇ ਹੈ, ਤੋ 80,000 ਕੀ ਫੰਡਿੰਗ ਆਤੀ ਹੈ, ਹਸਬੈਂਡ ਵਾਈਫ ਦੋਨੋ ਪੜ੍ਹਤੇ ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਨੋ ਗਰੰਟਰ। ਤੋ ਹਸਬੈਂਡ ਵਾਈਫ ਦੋਨੋ ਪੜ੍ਹਤੇ ਹੈ, 80,000 ਕੀ ਫੰਡਿੰਗ ਆਤੀ ਹੈ, ਜਿਸਮੇ ਸੇ $40,000 ਆਧਾ ਹਿੱਸਾ ਆਜ ਕੀ ਡੇਟ ਮੇ ਗ੍ਰਾਂਟ ਹੈ, ਰੈਸਟ ਪੋਰਸ਼ਨ 0% ਪੇ ਲੋਨ ਹੈ। ਲੇਕਿਨ ਅਗਰ ਆਪ 1 ਅਗਸਤ ਕੇ ਬਾਅਦ ਇਨਰੋਲ ਕਰੇਂਗੇ, ਤੋ ਸਾਰੀ ਫੰਡਿੰਗ 80,000 ਹੀ ਲੋਨ ਲੋਨ ਲੋਨ ਹੈ, ਮਿਸ ਨਾ ਕਰੇ, ਕਾਲ ਕਰੇ, ਇਨਰੋਲ ਕਰੇ, ਆਫਿਸ ਆਏ।
0: ਸਰਾਸ਼ ਜਿਹੜੇ ਲੋਕਾਂ ਦੀ ਘੱਟ ਇਨਕਮ ਹੈ, ਤੁਸੀਂ ਦੱਸੋ ਕਿ ਇਨਕਮ ਘੱਟ ਯਾਨੀ ਕਿ ਕੰਮ ਹੋਣੀ ਚਾਹੀਦੀ ਹੈ ਲੈਸ ਦੈਨ $70,000 ਨੋਟਿਸ ਆਫ ਅਸੈਸਮੈਂਟ 2024 ਦਾ, ਤਾਂ ਫਾਇਦਾ ਹੈ ਇਹਨਾਂ ਲੋਕਾਂ ਨੂੰ?
1: ਬਿਲਕੁਲ, ਜਿਨਕੀ ਇਨਕਮ ਕਮ ਹੈ, ਆਪ ਯਹਾਂ ਪੇ ਨਾ ਗਵਰਨਮੈਂਟ ਫੰਡਿੰਗ ਕਰ ਰਹੀ ਹੈ। ਜੈਸੇ ਆਪ ਮਾਨ ਕੇ ਚਲੇ, ਅਗਰ ਆਪਕੀ ਇਨਕਮ 90,000 ਸੇ ਉਪਰ ਹੋ ਜਾਤੀ ਹੈ, ਆਪਕਾ ਚਾਈਲਡ ਬੈਨੀਫਿਟ ਖਤਮ ਹੋ ਜਾਤਾ ਹੈ, ਆਪਕਾ ਡੈਂਟਲ ਬੈਨੀਫਿਟ ਖਤਮ ਹੋ ਜਾਤਾ ਹੈ, ਸੇਮ ਵੇ ਮੇ ਅਗਰ ਆਪਕੀ 70,000 ਸੇ ਇਨਕਮ ਬੜ ਜਾਤੀ ਹੈ, ਆਪਕੋ ਬੈਨੀਫਿਟ ਨਹੀਂ ਹੈ, ਆਪਕੋ ਕਾਲ ਕਰੇਂਗੇ, ਸੇਮ ਸੁਣਨੇ ਕੋ ਮਿਲੇਗਾ। ਆਪਕੀ ਇਨਕਮ ਨੋਟਿਸ ਆਫ ਅਸੈਸਮੈਂਟ ਪੇ ਕਮ ਹੈ $70,000 ਸੇ, 2024 ਕੇ ਐਨੋਏ ਵੀ ਗਵਰਨਮੈਂਟ ਦੇਖ ਰਹੀ ਹੈ, ਕਾਲ ਕਰੇ, ਹਮੇ ਮਿਸ ਕਰੇ, ਮਿਸ ਨਾ ਕਰੇ, ਆਫਿਸ ਆਏ। ਅਗਰ ਆਪ ਮਿਸ ਕਰੇਂਗੇ, ਆਪਕਾ ਨੁਕਸਾਨ ਹੈ 30-100,000 ਡਾਲਰ ਕਾ, ਹਮਾਰੀ ਫੀਸ ਤੋਂ ਛੋਟੀ ਸੀ ਹੈ, $199 ਆਪ ਦੇਂਗੇ, ਕੋਈ ਔਰ ਦੇ ਦੇਗਾ, $265 ਕੀ ਬਾਤ ਹੈ ਹਮਾਰੇ ਲਈ। ਤੋ ਮਿਸ ਨਾ ਕਰੇ, ਨੋ ਮਿੱਠੀ ਬਾਤ ਹੈ, ਆਫਿਸ ਆਏ, ਫੰਡਿੰਗ ਹਾਸਿਲ ਕਰੇ, ਆਪਣੇ ਅਕਾਊਂਟ ਮੇ ਗ੍ਰਾਂਟਸ ਮਿਸ ਨਾ ਕਰੇ।
0: ਤੇ ਅੱਜ ਕਿੰਨੇ ਕ ਕਲਾਇੰਟਸ ਦੀ ਫੰਡਿੰਗ ਆਈ ਹੈ?
1: ਅੱਜ 6 ਕਲਾਇੰਟਸ ਕੇ ਅਕਾਊਂਟ ਮੇ ਫੰਡਿੰਗ ਗਿਰੀ ਹੈ, ਜਿਨ੍ਹਾਂ ਨੇ ਮੇ ਔਰ ਜੂਨ ਬੈਚ ਮੇ ਇਨਰੋਲ ਕਰਾ ਥਾ, ਔਰ ਅਬ ਵੋ ਹਮਾਰੀ ਛੋਟੀ ਸੀ ਫੀਸ $200-$500 ਦੇਤੇ ਹੈ, ਜਬ ਉਨਕੇ ਖਾਤੇ ਮੇ ਫੰਡਿੰਗ ਆ ਜਾਤੀ ਹੈ। ਔਰ ਗ੍ਰਾਂਟਸ ਉਨਕਾ ਬਹੁਤ ਫਾਇਦਾ ਹੈ, ਲੋਕੋ ਕੋ ਯਕੀਨ ਨਹੀਂ ਹੋਤਾ, ਲੇਕਿਨ ਅਬ ਇਟਸ ਵੈਰੀ, ਐਵਰੀਬਡੀ ਨੋਜ਼ ਦੈਟ, ਹਮੇ ਵੀ ਵੈਰੀ ਲੱਕੀ ਕਿ ਹਮਨੇ 1.5 ਸਾਲ ਪਹਿਲੇ ਹੀ ਇਸਕੋ ਅਵੇਅਰ ਕਰਨਾ ਸ਼ੁਰੂ ਕਰ ਦਿਆ ਥਾ, ਅਗਰ ਆਜ ਅਵੇਅਰ ਕਰਤੇ ਤੋ ਯੇ ਸੈਲ ਨਾ ਹੋਤਾ। ਇਸ ਲਈ ਮਿਸ ਨਾ ਕਰੇ, ਗ੍ਰਾਂਟਸ ਬੰਦ ਹੋ ਰਹੀ ਹੈ, ਇੱਕ ਹਫਤਾ ਹੀ ਰਹਿ ਗਿਆ ਹੈ। ਫੈਮਿਲੀ ਅਗਰ ਆਪਕੀ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਇਨਕਮ ਆਪਕੀ ਕਮ ਹੈ, ਸੈਲਫ ਇੰਪਲਾਇਡ ਊਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲਾਇਡ, ਸਿੰਗਲ ਮਦਰ, ਕਾਲ ਕਰੇ, ਬੈਨੀਫਿਟ ਲੈ, ਗ੍ਰਾਂਟ ਗ੍ਰਾਂਟ ਗ੍ਰਾਂਟ ਹਾਸਲ ਕਰੇ।
0: ਵੈਰੀ ਗੁੱਡ, ਨੰਬਰ ਹੈ ਸਰਾਂਸ਼ ਦਾ 4372643175 4372643175 4372643175। ਸੁਰਾਸ਼ ਇੱਕ ਵਾਰ ਫਿਰ ਸੇ ਆਪਕਾ ਬਹੁਤ ਬਹੁਤ ਸ਼ੁਕਰੀਆ ਸਰ।
1: ਥੈਂਕ ਯੂ ਜੀ,
0: ਥੈਂਕ ਯੂ। ਸੋ ਇੱਕ ਤੁਸੀਂ ਜੇ ਸੋਨੇ ਦੀ ਖਰੀਦਦਾਰੀ ਕਰਨੀ ਹੈ, ਸੋਨੇ ਦੇ ਰਾਣੀ ਹਾਰ, ਕੰਗਣ, ਬੈਂਗਲਸ, ਚੇਨਾ ਚੂਨਾ ਲੈਣੀਆਂ ਨੇ, ਇੱਕੋ ਇੱਕ ਨਾਮ ਹੈ ਮਾਸਟਰ ਜੂਲਰ, ਏਅਰਪੋਰਟ ਮੇਫੀਲਡ, ਏਅਰਪੋਰਟ ਮੇਫੀਲਡ ਨਵੇਂ ਪਲਾਜ਼ੇ ਚ, ਬਹੁਤ ਹੀ ਸ਼ਾਨਦਾਰ 3,000 ਸਕੁਆਇਰ ਫੁੱਟ ਦੀ ਲੋਕੇਸ਼ਨ ਹੈ, ਮਾਸਟਰ ਜੂਲਰਸ, ਏਅਰਪੋਰਟ ਰੋਡ, ਮੇਫੀਲਡ। ਬਾਕੀ ਕਿਚਨ ਆਪਣੀ ਡਰੀਮ ਕਿਚਨ ਰੈਡੀ ਕਰਾਉਣੀ ਹੈ, ਸੁਪਨੇ ਤੁਹਾਡੇ ਪੂਰੇ ਕਰ ਰਹੇ ਹੈ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ। ਵਾਹ ਯਾਰ ਕਿਆ ਕਿਚਨਾਂ ਨੇ, ਬੱਲੇ ਬੱਲੇ, ਬਹਿ ਜਾ ਬਹਿ ਜਾ। ਨਿਊ ਹਾਈਟਸ ਕਿਚਨ 4168591920 4168591920 ਤੇ ਤੁਸੀਂ ਯਾਦ ਰੱਖੋ ਨਿਊ ਹਾਈਟਸ ਕਿਚਨ ਦੇ ਮਿਸਟਰ ਜਸਪਾਲ ਜੀ ਨੂੰ। ਕੈਲੇਡਨ ਮਿਤਸੂਬਿਸ਼ੀ ਤੋਂ ਗੱਡੀਆਂ ਲਓ ਤੇ ਮਿਤਸੂਬਿਸ਼ੀ ਦੀਆਂ ਗੱਡੀਆਂ ਤੇ ਤੁਹਾਨੂੰ 10 ਸਾਲ ਦੀ ਵਾਰੰਟੀ ਮਿਲ ਰਹੀ ਹੈ, ਕੈਲੇਡਨ ਮਿਤਸੂਬਿਸ਼ੀ 10 ਈਅਰਸ ਵਾਰੰਟੀ ਹੈ, ਤੇ ਵਧੀਆ ਟੌਪ ਦੀਆਂ ਗੱਡੀਆਂ ਨੇ। 6476782754 6476782754 ਇੱਕ ਨਾ ਅਸੀਂ ਮੰਡੇ ਨੂੰ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਮਸਤਾਨੇ ਵੈਜੀਟੇਰੀਅਨ ਕੈਫੇ ਐਂਡ ਕਿਚਨ 'ਤੇ, ਮਸਤਾਨੇ ਕੈਫੇ 2 ਕੈਨੇਡੀ ਰੋਡ ਸਾਊਥ 'ਤੇ ਖੁੱਲ੍ਹ ਰਿਹਾ ਗ੍ਰੈਂਡ ਓਪਨਿੰਗ। ਪੰਜਾਬੀ ਦਾਰਾ ਜਦੋਂ ਕਰਾ ਰਿਹਾ ਨਾ, ਅਸੀਂ ਫਿਰ ਪਿੱਛੇ ਨਹੀਂ ਹਟਦੇ, ਫੱਟੇ ਚੱਕ ਕੇ ਰੱਖਾਂਗੇ। ਕੈਨੇਡੀ ਕੁਈਨ ਇਸ ਮੰਡੇ ਲਾਈਵ ਔਨ ਲੋਕੇਸ਼ਨ ਹੈ। $1, ਪਤਾ ਕੀ ਹੈ ਤੁਹਾਨੂੰ $1 ਚ ਮਿਲ ਰਿਹਾ? $1 ਦੇ ਵਿੱਚ ਚਨਾ ਟਿੱਕੀ, $1 ਦੇ ਵਿੱਚ ਚਾਟ ਪਾਪੜੀ, $1 ਦੇ ਵਿੱਚ ਚਨਾ ਸਮੋਸਾ, ਫਰੀ ਚਾਹ, ਫਰੀ ਪਕੌੜੇ, ਅੱਧੀ ਪ੍ਰਾਈਸ ਪੂਰੇ ਮੈਨਿਊ 'ਤੇ। 42 ਇੰਚ ਦਾ ਟੀ ਵੀ ਤੁਹਾਨੂੰ ਕੱਢਿਆ ਜਾ ਰਿਹਾ ਪ੍ਰਾਈਜ਼ ਇਸ ਮੰਡੇ ਨੂੰ, ਮੰਡੇ ਨੂੰ। ਸੋ ਮੰਡੇ ਨੂੰ ਤਰੀਕ ਪੈਂਦੀ ਹੈ 27 ਤਰੀਕ, ਮੰਡੇ ਨੂੰ ਆ ਜਾਇਓ ਸ਼ਾਮੀ 6 ਵਜੇ, ਸ਼ਾਮੀ 6 ਤੋਂ 9। 2 ਕੈਨੇਡੀ ਰੋਡ ਸਾਊਥ, ਕੈਨੇਡੀ ਐਂਡ ਕੁਈਨ, 2 ਕੈਨੇਡੀ ਰੋਡ ਸਾਊਥ, ਕੈਨੇਡੀ ਐਂਡ ਕੁਈਨ, ਮਸਤਾਨੇ ਕੈਫੇ ਐਂਡ ਕਿਚਨ 'ਤੇ ਆਇਓ ਅਤੇ ਹੋਰ ਵੀ ਗਿਫਟ ਹੋਣਗੇ। 9150 ਹੈਲੋ।
2: ਹਾਂਜੀ ਨਵੀਂ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ।
2: ਭਾਜੀ ਕੋਈ ਆਪਣਾ ਟ੍ਰੈਫਿਕ ਟਿਕਟ ਵਾਸਤੇ ਕੋਈ ਹੈਗਾ ਲਾਈਕ?
0: ਹਾਂ, ਨੰਬਰ 1 ਨੰਬਰ ਹੈ, ਮੇਰੀ ਵੀ ਟਿਕਟ ਹੋਣੀ ਮਾਫ, ਮੇਰੀ ਵੀ ਟਿਕਟ ਹੋਣੀ ਮਾਫ ਕਰਵਾ ਕੇ ਹਟੇ ਆ।
2: ਇਨ ਕਿਊਬੈਕ ਚਾਹੀਦਾ ਪਰ ਮੈਨੂੰ ਓਂਟਾਰੀਓ ਦਾ ਨਹੀਂ ਹੈਗਾ।
0: ਕਿਊਬੈਕ ਕਿਤਾ ਯਾਰ, ਇਹਨਾਂ ਨੂੰ ਪੁੱਛ ਲੈਣਾ ਤਾਂ ਗਾਹਾਂ ਰੈਫਰੈਂਸ ਕੋਈ ਨਾ ਕੋਈ ਹੋਣਗੇ ਭਾਜੀ।
2: ਹਾਂਜੀ ਫਿਰ ਨੰਬਰ ਦੇ ਦਿਓ।
0: ਹਾਂਜੀ ਨੰਬਰ ਹੈ 905।
2: ਹਾਂਜੀ
0: 454।
2: ਹਾਂਜੀ
0: 2112। ਮਾਫ ਕਰਵਾ ਦਿੰਦੇ ਆ। ਲਵਾਨਾ ਵੈਲਨੈਸ ਸਪਾ, ਮੇਰੇ ਜਿਹੜੇ ਟਰੱਕਾਂ ਵਾਲੇ ਬਾਈ ਸੁਣ ਰਹੇ ਆ ਨਾ, ਲਵਾਨਾ ਵੈਲਨੈਸ ਸਪਾ ਨੂੰ ਯਾਦ ਰੱਖੋ। ਜੇ ਨਾ ਤੁਹਾਡੀ ਕੋਈ ਸਾਇਆਟਿਕ ਬੈਕ ਪੇਨ ਬਹੁਤ ਜ਼ਿਆਦਾ ਆ, ਇਹਨਾਂ ਕੋਲ ਇੰਨੇ ਵਧੀਆ ਮਸਾਜ ਥੈਰੇਪਿਸਟ ਨੇ, ਤੁਹਾਡੀ ਬੈਕ ਪੇਨ ਹੈ ਇਹਨਾਂ ਦੂਰ ਕਰ ਦੇਣਗੇ। ਅਤੇ ਨਾਲ ਜੇ ਤੁਸੀਂ RMT ਤੋਂ ਮਸਾਜ ਕਰਾਉਣਾ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ। ਜੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਕੋਈ ਨਹੀਂ, ਇਹਨਾਂ ਕੋਲ ਨੋਨ RMT ਵੀ ਹੈਗੇ ਆ। ਹਾਈਡਰਾ ਫੇਸ਼ੀਅਲ 150 ਵਾਲਾ 130 'ਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ 200 'ਚ, ਵੈਕਸਿੰਗ 120 ਦੀ ਥਾਂ 'ਤੇ 100 'ਚ। ਸੋ ਯਾਦ ਰੱਖੋ ਲਵਾਨਾ ਵੈਲਨੈਸ ਸਪਾ, 341 ਪਾਰਕਰ ਸਕੁਏਅਰ, ਏਅਰਪੋਰਟ ਰੋਡ ਅਤੇ ਸਟੀਓਸ, 341 ਪਾਰਕਹਰਸਟ ਸਕੁਏਅਰ, ਏਅਰਪੋਰਟ ਰੋਡ ਐਂਡ ਸਟੀਓਸ। GTA ਕ੍ਰੈਡਿਟ ਦੇ ਰੇਖਾ 'ਤੇ ਨਦੀਮ, ਜੇ ਕਰਜ਼ਾ ਬਹੁਤ ਜ਼ਿਆਦਾ ਆ, ਟੈਨਸ਼ਨ ਲੈਣੀ ਛੱਡੋ, ਕਰਜ਼ਾ ਮਾਫ਼ ਕਰਵਾ ਰਹੇ ਆ GTA ਕ੍ਰੈਡਿਟ ਦੇ ਰੇਖਾ ਨਦੀਮ ਪਿਛਲੇ 25-30 ਸਾਲਾਂ ਤੋਂ। 416-650-1100, 416-650-1100 'ਤੇ ਤੁਸੀਂ ਕਾਲ ਕਰੋ ਅਤੇ ਆਪਣਾ ਕਰਜ਼ਾ ਜਿੰਨਾ ਵੀ ਹੈ ਮਾਫ਼ ਕਰਵਾ ਲਵੋ ਜਲਦੀ ਜਲਦੀ ਜਲਦੀ ਜਲਦੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475045151557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040। ਸੋ ਚਲੋ ਸੁਣਾਉਣੇ ਆ ਤੁਹਾਨੂੰ ਫਿਰ ਥੋੜ੍ਹੇ

ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜਿਓ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਗੱਡੀ ਦਾ ਸਟੀਅਰਿੰਗ ਹੁਣ ਇੱਥੋਂ ਸਾਡੇ ਹੱਥ ਦੇ ਵਿੱਚ ਆ ਅਤੇ ਤੁਹਾਡੇ ਹੱਥ ਦੇ ਵਿੱਚ ਆ ਰੇਡੀਓ ਪ੍ਰੋਗਰਾਮ ਨੂੰ ਸੁਣਨਾ ਇੰਜੋਏ ਕਰਨਾ ਅਤੇ ਕੀ ਹਾਲ ਚਾਲ ਹੈ ਠੀਕ ਠਾਕ ਇੰਜੋਏ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ ਸੋ ਕੱਲ੍ਹ ਨੂੰ ਇਸ ਵੇਲੇ ਬਈ ਪੂਰੀਆਂ ਰੌਣਕਾਂ ਲੱਗੀਆਂ ਹੋਣੀਆਂ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਕਿੰਨਾ ਕਿੰਨਾ ਨੇ ਟਿਕਟਾਂ ਲੈ ਲਈਆਂ ਅਤੇ ਕੌਣ ਕੌਣ ਰਹਿ ਗਏ ਅਤੇ ਕੱਲ੍ਹ ਨੂੰ ਇਸ ਵੇਲੇ ਭੰਗੜੇ ਪੈ ਰਹੇ ਹੋਣੇ ਆ ਅਤੇ ਅਸੀਂ ਫਿਰ ਰੂਹਾਨੀਅਤ ਵਾਲੀਆਂ ਗੱਲਾਂ ਹੋ ਰਹੀਆਂ ਹੋਣੀਆਂ ਬਹੁਤ ਡੰਗਾਈ ਵਾਲੀਆਂ ਚੰਗੇ ਸੰਗੀਤ ਵਾਲੀਆਂ ਸੋ 905-673-33-3973-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ ਸੋ ਖੂਬਸੂਰਤ ਸ਼ਾਮ ਬਈ ਅੱਜ ਖੂਬਸੂਰਤ ਸ਼ਾਮ ਦੇ ਵਿੱਚ ਕੀ ਕਰ ਰਹੇ ਹੋ ਤੁਸੀਂ ਅੱਜ ਫਿਰ ਮਿੰਨੀ ਵੀਕਐਂਡ ਆ ਅੱਜ ਫਿਰ ਥਰਸਡੇ ਦੀ ਸ਼ਾਮ ਆ ਅਤੇ ਕੱਲ੍ਹ ਨੂੰ ਫਰਾਈਡੇ ਅਤੇ ਦੈਨ ਫਿਰ ਚੱਲ ਸੋ ਚੱਲ ਫਰਾਈਡੇ ਦੀ ਸ਼ਾਮ ਨੂੰ ਫਿਰ 7 ਵਜੇ ਕੱਲ੍ਹ ਨੂੰ ਡੋਰ ਓਪਨ ਹੋ ਜਾਣੇ ਆ ਮਾਸਟਰ ਸਲੀਮ ਦੇ ਸ਼ੋਅ ਦੀਆਂ ਜੇ ਟਿਕਟਾਂ ਨਹੀਂ ਲਈਆਂ ਕੱਲ੍ਹ ਨੂੰ 7 ਵਜੇ ਡੋਰ ਓਪਨ ਹੋ ਜਾਣੇ ਆ ਅਤੇ ਫਿਰ ਤੁਸੀਂ ਕਾਲ ਕਰ ਲਓ ਮੈਨੂੰ ਡਾਇਰੈਕਟ ਬਹੁਤ ਸਾਰੀ ਸੇਵਿੰਗ ਤੁਹਾਡੀ ਕਰਾ ਦੇਣੀ ਆ $60 ਵਾਲੀ ਟਿਕਟ ਤੁਹਾਨੂੰ ਮੈਂ $30 'ਚ ਦੇ ਦੇਣੀ ਆ ਬਸ ਆ ਜਾਓ ਵੈਰੀ ਲਿਮਿਟਡ ਟਿਕਟਾਂ ਆ 437-870-0001 437-870-0001

ਸੋ 905-673-3337 905-673-3337 ਸੋ ਕੱਲ੍ਹ ਦੀਆਂ ਤਿਆਰੀਆਂ ਹੋ ਚੁੱਕੀਆਂ ਤੁਹਾਡੀਆਂ ਸਾਰਿਆਂ ਦੀਆਂ ਸੋ ਮੈਨੂੰ ਮੈਸੇਜ ਆ ਰਹੇ ਨੇ ਸੋ 437-800-001 $60 ਵਾਲੀ ਟਿਕਟ $30 ਦੇ ਵਿੱਚ $30 ਕਹਾਂ ਕਿ $29 ਕਹਾਂ ਸੋ ਮੈਨੂੰ ਐਕਚੁਅਲੀ 29.99 ਦਾ ਹੁਕਮ ਹੋਇਆ ਸੀ ਤੁਸੀਂ ਬਸ ਮੈਨੂੰ ਇੱਕ DM ਕਰ ਦਿਓ ਤਾਂ ਕਿ ਮੈਂ ਤੁਹਾਡੀਆਂ ਟਿਕਟਾਂ ਰੱਖ ਲਾਂ ਕੱਲ੍ਹ ਮੇਰੇ ਕੋਲ 50 ਟਿਕਟਸ ਆਈਆਂ ਸੀਗੀਆਂ ਜਿਹਦੇ ਵਿੱਚ 20 ਚਲੀਆਂ ਗਈਆਂ ਸੋ 20 ਪਹਿਲੇ ਜਿਹੜੇ ਮੈਸੇਜ ਕਰਨਗੇ ਮੈਨੂੰ ਉਹਨਾਂ ਨੂੰ ਮੈਂ ਟਿਕਟਾਂ $29 ਦੇ ਵਿੱਚ ਦੇ ਸਕਦਾ ਹਾਂ ਸੋ ਕਾਲ ਕਰ ਲਓ ਜੀ 437 ਜਾਂ ਮੈਨੂੰ DM ਕਰ ਦਿਓ ਮੈਸੇਜ ਕਰ ਲਓ 437-870-0001 437-870-0001

0: ਅੱਛਾ ਯਾਰ, ਮੈਨੂੰ ਮੈਂ ਇੱਕ ਚੀਜ਼ ਦਾ ਤੁਹਾਡੇ ਤੋਂ ਇਲਾਜ ਪੁੱਛਣਾ ਆ। 2 ਵੀਕ ਤੋਂ ਗਲਾ ਕੰਟੀਨਿਊ ਬੈਠਾ ਬੈਠਾ ਹੋਇਆ ਆ, ਖੰਘ ਨਹੀਂ ਆ, ਜ਼ੁਕਾਮ ਨਹੀਂ ਆ, ਸਰਦੀ ਨਹੀਂ ਲੱਗੀ। ਗਲੇ ਦਾ ਬੈਠਣ ਦਾ ਕੀ ਮਤਲਬ ਆ? ਸਾਡਾ ਤਾਂ ਕੰਮ ਹੀ ਯਾਰ ਬੋਲਣਾ ਆ, ਅਤੇ ਮੇਰਾ 2 ਸਾਲ 'ਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਗਲਾ ਥੱਕਣ ਲੱਗ ਗਿਆ। ਅਤੇ ਗਲੇ ਨੂੰ ਕਿੱਦਾਂ, ਕੋਈ ਐਸੀ ਕੋਈ ਮੈਡੀਸਨ ਹੈ ਕਿ ਗਲੇ ਨੂੰ ਬੈਠਣੋਂ ਰੋਕਿਆ ਜਾ ਸਕੇ, ਗਲੇ ਨੂੰ ਖੜ੍ਹਾ ਕੀਤਾ ਜਾਵੇ? ਭਾਈ ਉੱਠ, ਬਹੁਤ ਬੋਲਣਾ ਪੈਣਾ। ਸੋ 905-673-3337 ਕੋਈ ਐਸਾ ਇਲਾਜ ਹੋਵੇ ਦੇਸੀ ਤਾਂ ਦੱਸਿਓ ਕਿ ਜਿਹਦੇ ਨਾਲ ਗਲਾ ਬੈਠੇ ਨਾ। ਸੋ 905-673-3337, ਗਲੇ ਨੂੰ ਆਪਾਂ ਪੱਕੇ ਪੈਰੀਂ ਕਿਵੇਂ ਉਠਾ ਸਕਦੇ ਹਾਂ? ਗਲਾ ਹੁਣ ਬੈਠਾ ਹੋਇਆ ਆ, ਗਲੇ ਨੂੰ ਥਕਾਨ ਮਹਿਸੂਸ ਹੋ ਰਹੀ ਆ, ਥੱਕਿਆ ਰਹਿੰਦਾ, ਪੇਨ ਕਰਦਾ ਆ, ਪਰ ਆਈ ਡੋਂਟ ਨੋ, ਇੱਦਾਂ ਕਦੀ ਹੋਣਾ ਚਾਹੀਦਾ ਨਹੀਂ ਆ ਕੰਟੀਨਿਊ 2 ਵੀਕ। ਸੋ ਇਹ ਕੋਈ ਵੋਕਲ ਇਸ਼ੂ ਤਾਂ ਨਹੀਂ ਆ ਗਿਆ ਵੀ ਚੈੱਕ ਕਰਾਉਣਾ ਪੈਣਾ? ਕਿਉਂਕਿ ਬਈ ਅਸੀਂ ਤਾਂ ਜੇ ਬੋਲੀਏ ਨਾ ਤਾਂ ਫਿਰ ਸਾਡੇ ਤਾਂ ਢਿੱਡ, ਜਿਵੇਂ ਕਾਦਰ ਖਾਨ ਦੀ ਨਹੀਂ, ਉਹਦਾ ਢਿੱਡ ਫੁੱਲ ਜਾਂਦਾ ਜੋ ਨਹੀਂ ਗੱਲ ਕਰਦਾ। ਸੋ ਅਸੀਂ ਜੇ ਆ ਕੇ ਤੁਹਾਡੇ ਨਾਲ ਦੁੱਖ ਸੁੱਖ ਨਹੀਂ ਕਰਾਂਗੇ, ਗੱਲਾਂ ਬਾਤਾਂ ਨਹੀਂ ਕਰਾਂਗੇ, ਤਾਂ ਸਾਡਾ ਤਾਂ ਫਿਰ ਬੁਰਾ ਹਾਲ ਆ। ਸੋ ਇਹ ਗਲੇ ਦਾ ਕੋਈ ਇਲਾਜ ਦੱਸੋ ਕਿ ਗਲਾ ਬੈਠ ਜਾਣਾ, ਗਲੇ ਦਾ ਕਿਉਂ ਬਹਿੰਦਾ ਆ, ਅਤੇ ਇਸਨੂੰ ਗਲੇ ਨੂੰ ਉਠਾਇਆ ਕਿਵੇਂ ਜਾ ਸਕਦਾ? ਚੱਲ ਵੀ ਗਲਿਆ ਉੱਠ, ਇੱਦਾਂ ਨਹੀਂ। ਸੋ ਕੋਈ ਦੇਸੀ ਇਲਾਜ ਹੈ ਗਲੇ ਦਾ, ਗਲਾ ਜਿਹੜਾ ਹੈ ਦਰੁਸਤ ਕਰ ਸਕੀਏ? 905-673-3337। ਬਹੁਤ ਸਾਰੀਆਂ ਕਾਲਸ ਆ, ਸਾਡੇ ਨਾਲ ਨਾਗਪਾਲ ਸਰ ਵੀ ਜੁੜ ਚੁੱਕੇ ਨੇ, ਪਰ ਉਸ ਤੋਂ ਪਹਿਲਾਂ ਇੱਕ ਸ਼ਾਰਟ ਜੀ ਕਾਲ ਲੈ ਲਈ ਜੀ। ਸੁਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
1: ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
0: ਚੜ੍ਹਦੀ ਕਲਾ ਜੀ, ਆਲ ਗੁੱਡ, ਤੁਸੀਂ ਸੁਣਾਓ?
1: ਗਲੇ ਦਾ ਭਾਅ ਜੀ ਇਲਾਜ, ਜੇ ਥੋੜੀ ਬਹੁਤ ਲਾ ਲੈਣੇ ਹੋ ਤਾਂ ਵਿੱਚ ਸ਼ਹਿਦ ਪਾ ਕੇ ਰਾਤ ਨੂੰ ਪੈਣ ਬੜੇ ਲਾਓ ਜੀ, 1-2।
0: ਉਹ ਇਹ ਵੀਕਐਂਡ ਤੇ ਅਸੀਂ ਕਾਲ ਕਰ ਦਿੱਤੇ, ਮੈਂ ਵੀ ਮੰਨ ਲੈਂਦੇ ਮੰਗਲਵਾਰ ਆ, ਇਹ ਕੀ ਚੱਕਰ ਹੁੰਦਾ?
1: ਕੋਈ ਚੱਕਰ ਨੀ ਭਾਜੀ, ਇਹ ਸਭ ਮਤਲਬ ਐਵੇਂ ਗੱਲਾਂ ਨੇ, ਆਪਾਂ ਤਾਂ ਜਦੋਂ ਮੂਡ ਬਣ ਜੇ ਫੇਰ ਨੀ ਜੀ ਦੇਖਦੇ।
0: ਅੱਛਾ, ਕੋਈ ਮੰਗਲਵਾਰ ਨੀ, ਕੋਈ ਵੀਰਵਾਰ ਨੀ?
1: ਨਾ ਜੀ,
0: ਇੱਥੇ ਰੱਖ ਕੇ ਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਾਈ ਜੀ। ਜੀ ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਯੂਨੀ ਗਲੋਬਲ ਐਡਵਾਈਜ਼ਰੀ, ਤੁਸੀਂ ਆਨਰ ਹੋ ਜੀ।
2: ਸਤਿ ਸ਼੍ਰੀ ਅਕਾਲ ਜੀ, ਐਂਡ ਦੈਨ ਸਿਰਫ ਇੱਕ ਦਿਨ ਰਹਿ ਗਿਆ ਹੈ, ਐਂਡ ਦੈਨ ਆਪ ਪੀ ਆਰ ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਓਨਟਾਰੀਓ ਮੇਂ ਰਹਿਤੇ ਹੈ ਆਪ।

0: 9053373337 ਸੋ ਯੂਨੀ ਗਲੋਬਲ ਐਡਵਾਈਜ਼ਰੀ ਦਾ ਨੰਬਰ ਤੁਹਾਨੂੰ ਇੱਕ ਵਾਰ ਫਿਰ ਦਿੰਦੇ ਹਾਂ ਔਰ ਸਾਡੀ ਕਾਲ ਇੰਡੀਆ ਲੱਗ ਚੁੱਕੀ ਹੈ ਪ੍ਰੋਫੈਸਰ ਸੁਦੀਪ ਸਿੰਘ ਢਿਲੋਹਣਾ ਨਾਲ ਸੋ ਯੂਨੀ ਗਲੋਬਲ ਐਡਵਾਈਜ਼ਰੀ $1,00,000 ਤੋਂ ਲੈ ਕੇ ਤੁਸੀਂ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਰਾਬਤਾ ਕਰ ਲਓ। ਇੱਕ ਦਿਨ ਰਹਿ ਗਿਆ, ਤੁਸੀਂ ਇਹ ਗ੍ਰਾਂਟਸ ਲੈਣੀਆਂ ਚਾਹੁੰਦੇ ਹੋ, ਆਪਣੇ ਸਕਿੱਲ ਨੂੰ ਡਿਵੈਲਪ ਕਰਨਾ ਆ, ਤਾਂ ਤੁਸੀਂ ਕਾਲ ਕਰ ਲਓ 437-264-3175 437-264-3175 ਯੂਨੀ ਗਲੋਬਲ ਐਡਵਾਈਜ਼ਰੀ। ਅਤੇ ਸਾਡਾ ਰਾਬਤਾ ਹੋ ਚੁੱਕਿਆ ਜੀ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ, ਅਤੇ ਖਬਰਾਂ ਦੇ ਨਾਲ ਜੁੜਦੇ ਹਾਂ। ਖਬਰਾਂ ਦੇ ਨਾਲ ਜੁੜਨ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ 9 ਤੋਂ 10, ਸੋ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ ਜੁੜੇ ਰਹੋ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ,
1: ਸਤਿ ਸ਼੍ਰੀ ਅਕਾਲ ਜੀ। ਸੁਣਾਉਂਦੇ ਹਾਂ ਜੀ ਅੱਜ ਤੁਹਾਨੂੰ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ। ਤੇ ਸਭ ਤੋਂ ਪਹਿਲਾਂ ਖਬਰ ਦਿੱਲੀ ਤੋਂ, ਜਿੱਥੇ ਕਿ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਚੱਲ ਰਿਹਾ। ਕਾਫੀ ਕੁਝ ਹੋਇਆ ਪਿਛਲੇ 24 ਘੰਟੇ ਦੌਰਾਨ, ਖਾਸ ਕਰ ਬੀਤੀ ਦੇਰ ਰਾਤ। ਵੱਡੀ ਖਬਰ ਇਹ ਹੈ ਕਿ ਇਸ ਸੰਬੰਧੀ ਲਗਾਤਾਰ ਵਰਤ ਰੱਖ ਕੇ ਚੱਲ ਰਹੇ ਸੋਨਮ ਵਾਂਗਚੁਕ ਨੇ ਬੀਤੀ ਰਾਤ ਆਪਣਾ ਮਰਨ ਵਰਤ ਪ੍ਰਾਪਤ ਕਰ ਦਿੱਤਾ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੇਪਰ ਲੀਕ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਗਿਆ। ਦੇਰ ਰਾਤ ਇਸ ਸੰਬੰਧੀ ਇੱਕ ਵੀਡੀਓ ਜਾਰੀ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਦਿਨ ਵੇਲੇ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੱਤੇ ਮਾਮਲਿਆਂ ਸੰਬੰਧੀ ਫਾਸਟ ਟਰੈਕ ਅਦਾਲਤਾਂ ਬਣਨਗੀਆਂ। ਇਹਨਾਂ ਦੋ ਐਲਾਨ ਦੇ ਆਉਣ ਤੋਂ ਬਾਅਦ ਸੋਨਮ ਵਾਂਗਚੁਕ ਨੇ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਅਤੇ ਸੋਨਮ ਵਾਂਗਚੁਕ ਨੂੰ ਕੇਂਦਰੀ ਮੰਤਰੀ JP ਨੱਡਾ ਨੇ ਜੂਸ ਪਿਲਾਇਆ ਤੇ ਉਹਨਾਂ ਦਾ ਵਰਤ ਤੇ ਅਨਸ਼ਨ ਸਮਾਪਤ ਕਰਵਾਇਆ। ਇਸ ਦਰਮਿਆਨ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਤਿਪਕੇ ਨੇ ਇੱਕ ਵਾਰ ਫਿਰ ਇਹੀ ਕਿਹਾ ਕਿ ਉਹਨਾਂ ਨੂੰ ਧਰਮਿੰਦਰ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ ਅਤੇ ਕੇਂਦਰ ਸਰਕਾਰ ਨੂੰ ਗੱਲਬਾਤ ਲਈ ਕਿਸੇ ਨਿਰਪੱਖ ਥਾਂ ਉੱਤੇ ਆਉਣਾ ਪਵੇਗਾ। ਕਾਕਰੋਚ ਜਨਤਾ ਪਾਰਟੀ ਦਾ ਇਹ ਕਹਿਣਾ ਕਿ ਪੇਪਰ ਲੀਕ ਆਖਿਰਕਾਰ ਹੋ ਕਿਉਂ ਰਹੇ ਨੇ, ਉਹ ਇਸ ਚੀਜ਼ ਦਾ ਜਵਾਬ ਚਾਹੁੰਦੇ ਨੇ, ਜਦਕਿ ਪੇਪਰ ਲੀਕ ਤੋਂ ਬਾਅਦ ਸਜ਼ਾ ਦੇਣ ਦੀ ਗੱਲ ਅਗਲਾ ਪੜਾਅ, ਪਹਿਲੇ ਪੜਾਅ ਤੇ ਉਹ ਇਹ ਚੀਜ਼ ਹੋ ਕਿਉਂ ਰਹੀ ਹੈ ਇਹਦੇ ਬਾਰੇ ਜਾਣਨਾ ਚਾਹੁੰਦੇ ਨੇ। ਮੁਜਿਬ ਨੇ ਗੁਰੂਗ੍ਰਾਮ ਦੇ ਮੈਦਾਨਤਾ ਹਸਪਤਾਲ ਵਿੱਚ ਦਾਖਲ ਸੋਨਮ ਵਾਂਗਚੁਕ ਨੂੰ ਮਰਨ ਵਰਤ ਦੇ 27ਵੇਂ ਦਿਨ ਕੇਂਦਰੀ ਮੰਤਰੀਆਂ ਨੇ ਮਿਲ ਕੇ ਉਹਨਾਂ ਦਾ ਮਰਨ ਵਰਤ ਸਮਾਪਤ ਕਰਵਾਇਆ। ਇਸ ਮੁੱਦੇ ਉੱਤੇ ਕਾਕਰੋਚ ਜਨਤਾ ਪਾਰਟੀ ਨੇ ਆਪਣਾ ਧਰਨਾ ਪ੍ਰਦਰਸ਼ਨ ਅਤੇ ਮੁਜ਼ਾਹਰਾ ਦੇਸ਼ ਪੱਧਰੀ ਕਰਨ ਦਾ ਐਲਾਨ ਵੀ ਕੀਤਾ। ਅੱਜ ਤੋਂ, ਯਾਨੀ ਕਿ ਭਾਰਤੀ ਸਮੇਂ ਮੁਤਾਬਕ 24 ਜੁਲਾਈ ਤੋਂ, ਕਾਕਰੋਚ ਜਨਤਾ ਪਾਰਟੀ ਨੇ ਦੇਸ਼ ਪੱਧਰੀ ਅੰਦੋਲਨ ਦਾ ਐਲਾਨ ਕੀਤਾ ਜਿਸ ਤਹਿਤ ਅੱਜ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ਤੇ ਉੱਤੇ ਸ਼ਾਂਤਮਈ ਰੋਸ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਗਿਆ। ਦੂਜੇ ਬੰਨੇ ਵਿਰੋਧੀ ਧਿਰਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਲਗਾਤਾਰ ਇਸ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਨੇ। ਰਾਹੁਲ ਗਾਂਧੀ ਵੱਲੋਂ ਬੀਤੀ ਰਾਤ ਇਸ ਸੰਬੰਧੀ ਇੱਕ ਮਾਰਚ ਵੀ ਕੀਤਾ ਗਿਆ ਅਤੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਤੋਂ ਉਹ ਪਿੱਛੇ ਨਹੀਂ ਹਟਣਗੇ। ਆਮ ਆਦਮੀ ਪਾਰਟੀ ਦੀ ਤਰਫੋਂ ਅਰਵਿੰਦ ਕੇਜਰੀਵਾਲ ਨੇ ਵੀ ਇਲਜ਼ਾਮ ਲਾਇਆ ਕਿ ਧਰਮਿੰਦਰ ਪ੍ਰਧਾਨ ਨੂੰ ਬਚਾਇਆ ਜਾ ਰਿਹਾ ਹੈ ਅਤੇ ਉਹ ਵੀ ਅਸਤੀਫੇ ਦੀ ਮੰਗ ਨੂੰ ਹੀ ਬਰਕਰਾਰ ਰੱਖਣਗੇ। ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਤਰ ਮੰਤਰ ਦੇ 1.5 ਕਿਲੋਮੀਟਰ ਦੇ ਘੇਰੇ ਵਿੱਚ ਅੱਧੀ ਰਾਤ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ ਮੁਅੱਤਲ ਰੱਖੀਆਂ। ਕੇਂਦਰ ਸਰਕਾਰ ਨੇ ਵੀ ਕਿਹਾ ਕਿ ਉਹਨਾਂ ਨੇ ਪਿਛਲੇ 24 ਘੰਟਿਆਂ ਦੌਰਾਨ ਗੱਲਬਾਤ ਲਈ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਉਹਨਾਂ ਦੇ ਆਗੂਆਂ ਨਾਲ 4 ਵਾਰ ਸੰਪਰਕ ਕੀਤਾ ਪਰ ਹਾਲੇ ਇਸ ਸੰਬੰਧੀ ਕੋਈ ਪ੍ਰਤੀਕਰਮ ਬੰਨੇ ਉਹਨਾਂ ਨੂੰ ਨਹੀਂ ਆਇਆ। ਏਜੰਟਾਂ ਦੇ ਹੱਥੇ ਚੜ ਕੇ ਗਲਤ ਢੰਗ ਨਾਲ UK ਪੁੱਜੇ ਪੰਜਾਬੀ ਨੌਜਵਾਨ ਦੇਸ਼ ਵਾਪਸ ਪਰਤਣਾ ਚਾਹੁੰਦੇ ਨੇ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਜ ਜੋ ਕਿ ਇਹਨਾਂ ਦੇ UK ਦੇ ਦੌਰੇ ਉੱਤੇ ਨੇ, ਉੱਥੇ ਇਹਨਾਂ ਨੌਜਵਾਨਾਂ ਨੇ ਜਥੇਦਾਰ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਆਪਣੇ ਹਾਲਾਤ ਤੋਂ ਜਾਣੂ ਕਰਵਾਇਆ। UK ਤੋਂ ਭਾਰਤ ਵਾਪਸ ਆਉਣ ਦੇ ਇੱਛੁਕ ਪੰਜਾਬ ਅਤੇ ਹਰਿਆਣਾ ਨਾਲ ਸੰਬੰਧਿਤ ਕਈ ਨੌਜਵਾਨਾਂ ਨੇ ਯਾਨੀ ਕੁਲਦੀਪ ਸਿੰਘ ਗੜਗਾਜ ਨਾਲ ਸਾਊਥ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਹੈ। ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਭਾਰਤ ਵਿੱਚ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਉਹਨਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਉਹਨਾਂ ਨੂੰ ਗਲਤ ਤਰੀਕੇ ਨਾਲ ਯੂਕੇ ਭੇਜ ਦਿੱਤਾ ਗਿਆ, ਜਿਸ ਨਾਲ ਉਹਨਾਂ ਦੇ ਮਾਪਿਆਂ ਦੀ ਮਿਹਨਤ ਦੀ ਕਮਾਈ ਵਿਅਰਥ ਗਈ ਤੇ ਹੁਣ ਉਹਨਾਂ ਦਾ ਭਵਿੱਖ ਵੀ ਦਾਅ ਤੇ ਲੱਗਾ ਹੋਇਆ। ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਸਹੀ ਦਸਤਾਵੇਜ਼ ਤੇ ਵੀਜ਼ਾ ਨਾ ਹੋਣ ਕਰਕੇ ਹੁਣ ਯੂਕੇ ਦੀ ਸਰਕਾਰ ਉਹਨਾਂ ਨੂੰ ਉੱਥੇ ਨਹੀਂ ਰਹਿਣ ਦੇ ਰਹੀ, ਜਿਸ ਨਾਲ ਉਹਨਾਂ ਨੂੰ ਕੰਮ ਕਾਜ ਵੀ ਨਹੀਂ ਮਿਲਦਾ ਅਤੇ ਰੁਜ਼ਗਾਰ ਨਾ ਹੋਣ ਕਰਕੇ ਉੱਥੇ ਜਿਉਣਾ ਬਹੁਤ ਮੁਸ਼ਕਿਲ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣੇ ਦੀ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮੁੱਦੇ ਉੱਤੇ ਮੁੜ ਆਹਮੋ ਸਾਹਮਣੇ ਹੋ ਸਕਦੇ ਨੇ। ਦਰਅਸਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਹਰਿਆਣੇ ਦੇ ਸ਼ਾਹਬਾਦ ਸਥਿਤ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਦਾ ਕਬਜ਼ਾ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ। ਹਰਿਆਣਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 3 ਦਿਨਾਂ ਦੇ ਅੰਦਰ ਕਬਜ਼ਾ ਸੌਂਪਣ ਲਈ ਪੱਤਰ ਵੀ ਭੇਜਿਆ। ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਕਮੇਟੀ ਦੇ ਅਧੀਨ ਆਉਂਦੇ ਹੋਰ ਗੁਰਦੁਆਰਿਆਂ ਤੇ ਸੰਸਥਾਵਾਂ ਵਾਂਗ ਹਰਿਆਣਾ ਕਮੇਟੀ ਹੀ ਮੀਰੀ ਪੀਰੀ ਹਸਪਤਾਲ ਨੂੰ ਚਲਾਏਗੀ ਤੇ ਜਲਦੀ ਹੀ ਇਸ ਦਾ ਕਬਜ਼ਾ ਲਵੇਗੀ। ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸੰਸਥਾ ਦਾ ਕਬਜ਼ਾ ਲੈਣ ਦਾ ਮਤਾ ਸਾਰੇ 11 ਮੈਂਬਰਾਂ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਲਦ ਤੋਂ ਜਲਦ ਕਬਜ਼ਾ ਸੌਂਪਣ ਲਈ ਪੱਤਰ ਭੇਜਿਆ ਗਿਆ ਹੈ। ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਰੱਬੀ ਕੰਦੋਲਾ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਰੱਬੀ ਕੰਦੋਲਾ ਨੇ ਕਿਹਾ ਕਿ ਉਹ ਪਾਰਟੀ ਦੀ ਉਸ ਸੋਚ ਤੋਂ ਪ੍ਰਭਾਵਿਤ ਹੋ ਕੇ ਜੁੜੇ ਨੇ ਜੋ ਮਾਂ ਬੋਲੀ ਪੰਜਾਬੀ ਦੀ ਸਰਪ੍ਰਸਤੀ, ਪੰਜਾਬੀਆਂ ਦੇ ਅਧਿਕਾਰਾਂ ਦੀ ਰੱਖਿਆ, ਨੌਜਵਾਨਾਂ ਦੀ ਸਿੱਖਿਆ ਵਰਗੇ ਪਾਰਦਰਸ਼ੀ ਮੁੱਦਿਆਂ ਦੀ ਗੱਲ ਕਰਦੀ ਹੈ। ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ, ਜਿਨ੍ਹਾਂ ਨੇ ਰੱਬੀ ਕੰਦੋਲਾ ਅਤੇ ਉਹਨਾਂ ਦੇ ਸਮਰਥਕਾਂ ਨੂੰ ਸਿਰੋ ਪਾਓ ਦੇ ਕੇ ਪਾਰਟੀ ਵਿੱਚ ਉਹਨਾਂ ਦਾ ਸਵਾਗਤ ਕੀਤਾ। ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਸੰਬੰਧੀ ਰਹਿਮ ਦੀ ਅਪੀਲ ਵਾਪਸ ਲਈ ਜਾਵੇ ਜਾਂ ਫਿਰ ਇਸ ਮਾਮਲੇ ਵਿੱਚ ਕੋਈ ਫੈਸਲਾ ਨਾ ਕਰਨ ਵਾਲੀ ਭਾਜਪਾ ਸਰਕਾਰ ਦੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕਰਕੇ ਹੋ ਰਹੀ ਦੇਰੀ ਬਾਰੇ ਪੁੱਛਿਆ ਜਾਵੇ। ਰਾਜੋਆਣਾ ਵੱਲੋਂ 3 ਸਫ਼ਿਆਂ ਦਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ। ਇਹ ਪੱਤਰ ਪਟਿਆਲਾ ਜੇਲ੍ਹ ਵਿੱਚੋਂ 20 ਜੁਲਾਈ ਨੂੰ ਲਿਖਿਆ ਗਿਆ ਸੀ। ਰਾਜੋਆਣਾ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਜੇਲ੍ਹ ਵਿੱਚ ਲਗਭਗ 31 ਸਾਲ ਹੋ ਚੁੱਕੇ ਨੇ ਅਤੇ ਫਾਂਸੀ ਵਾਲੀ ਚੱਕੀ ਵਿੱਚ ਵੀ ਲਗਭਗ 19 ਸਾਲ ਹੋ ਗਏ ਨੇ ਅਤੇ 31 ਜੁਲਾਈ ਨੂੰ ਇਸ ਚੱਕੀ ਵਿੱਚ ਰਹਿੰਦੇ ਉਹਨਾਂ ਦਾ 20ਵਾਂ ਸਾਲ ਸ਼ੁਰੂ ਹੋ ਜਾਵੇਗਾ। ਰਾਜੋਆਣਾ ਨੇ ਆਪਣੀ ਫਾਂਸੀ ਦੀ ਸਜ਼ਾ ਮੁਆਫ਼ੀ ਬਾਰੇ ਕਦੇ ਵੀ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਸਰਕਾਰ ਜਾਂ ਰਾਸ਼ਟਰਪਤੀ ਕਿਸੇ ਨੂੰ ਵੀ ਕੋਈ ਅਪੀਲ ਨਹੀਂ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧ ਵਿੱਚ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਸੀ, ਜਿਸ ਨੂੰ ਵੀ ਕਈ ਸਾਲ ਹੋ ਚੁੱਕੇ ਨੇ ਪਰ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਸੀ ਕੀਤਾ ਗਿਆ। ਸੁਪਰੀਮ ਕੋਰਟ ਵਿੱਚ ਵੀ ਇਸ ਕੇਸ ਉੱਤੇ 41 ਤਰੀਕਾਂ ਪੈ ਚੁੱਕੀਆਂ ਨੇ ਪਰ ਅਦਾਲਤ ਵੱਲੋਂ ਇੱਕ ਠੋਸ ਫੈਸਲਾ ਹੁਣ ਤੱਕ ਨਹੀਂ ਕੀਤਾ ਗਿਆ। ਇਸੇ ਦੇਰੀ ਨੂੰ ਲੈ ਕੇ ਰਾਜੋਆਣਾ ਨੇ ਹੁਣ ਚਿੱਠੀ ਲਿਖੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਵਿੱਚ ਮੌਨਸੂਨ ਦੀ ਆਮਦ ਤੋਂ ਬਾਅਦ ਹੁਣ ਕੁਝ ਇਲਾਕਿਆਂ ਵਿੱਚ ਦਰਮਿਆਨੇ ਮੀਂਹ ਪਏ ਨੇ, ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਤਾਪਮਾਨ ਹੇਠ ਆਇਆ। ਪਰ ਰਾਵੀ ਦਰਿਆ ਦੇ ਆਲੇ ਦੁਆਲੇ ਵਸਦੇ ਲੋਕਾਂ ਲਈ ਇੱਕ ਖਤਰਾ ਖੜਾ ਹੁੰਦਾ ਵਿਖਾਈ ਦੇ ਰਿਹਾ, ਕਿਉਂਕਿ ਪਾਣੀ ਦਾ ਪੱਧਰ ਵਧਿਆ ਤੇ ਲੋਕ ਪਿਛਲੇ ਸਾਲ ਦੇ ਹੜ੍ਹਾਂ ਨੂੰ ਚੇਤੇ ਕਰਕੇ ਚਿੰਤਾ ਵਿੱਚ ਨਜ਼ਰ ਆ ਰਹੇ ਨੇ। ਚੰਡੀਗੜ੍ਹ ਸਮਾਰਟ ਸਿਟੀ ਫੰਡ ਘੁਟਾਲੇ ਦੇ ਮਾਮਲੇ ਵਿੱਚ CBI ਦੀ ਲੁਧਿਆਣਾ ਸਮੇਤ 5 ਥਾਵਾਂ ਉੱਤੇ ਛਾਪੇਮਾਰੀ ਹੋਈ ਹੈ ਤੇ ਕਈ ਥਾਵਾਂ ਤੇ ਦਸਤਾਵੇਜ਼ ਜ਼ਬਤ ਕੀਤੇ ਗਏ ਨੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੋਹਾਲੀ ਦੇ ਨਾਲ ਲੱਗਦੇ 16 ਪਿੰਡਾਂ ਵਿੱਚ ਉਸਾਰੀ ਉੱਤੇ ਰੋਕ ਲਾਈ ਹੈ ਅਤੇ 6 ਹਫ਼ਤਿਆਂ ਵਿੱਚ ਜੰਗਲਾਤ ਜ਼ਮੀਨ ਦੀ ਅਸਲ ਹੱਦ ਤੈਅ ਕਰਨ ਬਾਰੇ ਕਿਹਾ ਹੈ। ਪੰਜਾਬ ਦੇ ਖੰਨਾ ਵਿੱਚ ਲੱਗੇਗਾ ਲੁੱਟ ਦੀ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਸਾਨੂੰ ਹੈਰਾਨ ਕੀਤਾ ਹੈ। ਇੱਕ ਡਾਕਟਰ ਦੇ ਕਲੀਨਿਕ ਉੱਤੇ ਸਵੇਰੇ ਸਵੇਰੇ ਮਰੀਜ਼ ਬਣ ਕੇ ਆਏ 6 ਲੁਟੇਰਿਆਂ ਨੇ ਡਾਕਟਰ ਨੂੰ ਬੰਧਕ ਬਣਾ ਕੇ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਅਮਨ ਕਾਨੂੰਨ ਦੀ ਸਥਿਤੀ ਉੱਤੇ ਵੀ ਸਵਾਲ ਖੜੇ ਕੀਤੇ। ਰੇਅ ਸੈਯਦ ਦੀ ਕਪਤਾਨੀ ਵਿੱਚ ਭਾਰਤ ਦੀ ਟੀ ਟਵੈਂਟੀ ਕ੍ਰਿਕਟ ਟੀਮ ਨੂੰ ਪਹਿਲੀ ਜਿੱਤ ਨਸੀਬ ਹੋਈ ਹੈ। ਜ਼ਿੰਬਾਬਵੇ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਪਹਿਲਾ ਮੈਚ ਜਿੱਤਿਆ। ਇਸ ਮੈਚ ਵਿੱਚ ਵੈਭਵ ਸੂਰਿਆਵੰਸ਼ੀ ਨੇ 19 ਗੇਂਦਾਂ ਉੱਤੇ ਅਰਧ-ਸੈਂਕੜਾ ਵੀ ਬਣਾਇਆ ਅਤੇ ਗਲਾਸਗੋ ਸਕਾਟਲੈਂਡ ਵਿਖੇ ਕਾਮਨਵੈਲਥ ਖੇਡਾਂ ਯਾਨੀ ਕਿ ਰਾਸ਼ਟਰਮੰਡਲ ਖੇਡਾਂ ਸ਼ੁਰੂ ਹੋ ਗਈਆਂ ਨੇ ਜਿਸ ਵਿੱਚ ਭਾਰਤ ਦੇ ਖਿਡਾਰੀ ਵੀ ਵੱਡੇ ਪੱਧਰ ਤੇ ਹਿੱਸਾ ਲੈ ਰਹੇ ਨੇ ਤੇ ਐਤਕੀ ਭਾਰਤ ਦੇ ਉੱਥੇ ਕਾਫੀ ਮੈਡਲ ਜਿੱਤਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਤੇ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ, ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
2: ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ

0: CFTC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Confidence, stage performance ati Punjabi culture naal judaan nu naviyan unchaiyan tak leke jaange. ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
2: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001।
3: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
4: ਮੈਂ ਕਿਹਾ ਚੰਨ ਜੀ ਸਲਾਮ
3: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਤਾਰੀਖ ਨੋਟ ਕਰ ਲੋ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 647-783-9873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼: ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ, ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ, ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਨ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਡ੍ਰੀਮ ਹੋਮ ਅਪਲਾਈਸਿਸ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ, ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ। 905-805-3000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।

0: at 647-539-4499.
1: Fashion IQ program ਦੇ ਸਿਸੇ ਨੂੰ ਸਪਾਂਸਰ ਕਰ ਰਹੇ ਨੇ Fashion IQ ਪ੍ਰੀਮੀਅਮ ਕਲੋਥਿੰਗ ਬ੍ਰਾਂਡ Fashion IQ. Fashion IQ ਤੇ ਤੁਸੀਂ ਹੈਵੀ ਬਲੈਂਕਟ, ਰਜਾਈ ਵਾਲੇ ਬਲੈਂਕਟ ਬਾਈ 1 ਸੈਕਿੰਡ 25% ਆਫ, 5 ਬੈੱਡ ਸ਼ੀਟ ਓਨਲੀ $50 ਤੇ ਮੈਨਸ ਸੈਕਸ਼ਨ ਦੇ ਵਿੱਚ ਮੈਨ ਸੂਟ ਦੇ ਉੱਪਰ ਤੁਸੀਂ ਬਾਈ 1 ਸੈਕਿੰਡ 25% ਆਫ, ਲੇਡੀ ਸੈਕਸ਼ਨ ਦੇ ਵਿੱਚ ਲੇਡੀ ਸੂਟ 25 ਤੋਂ ਲੈ ਕੇ 50% ਫਲੈਟ ਆਫ ਦੇ ਉੱਪਰ ਤੁਸੀਂ ਲੈ ਸਕਦੇ ਹੋ ਲੇਡੀ ਸੈਕਸ਼ਨ ਦੇ ਵਿੱਚ ਕੁਛ ਵੀ, ਔਰ ਨਾਲ ਦੀ ਨਾਲ 4 ਪੀਸ ਦਾ ਲੈਗਿਜ ਸੈੱਟ ਜੇ ਤੁਸੀਂ ਇੰਡੀਆ ਜਾ ਰਹੇ ਹੋ, ਘੁੰਮਣ ਜਾ ਰਹੇ ਹੋ ਤਾਂ 4 ਪੀਸ ਦਾ ਲੈਗਿਜ ਸੈੱਟ ਓਨਲੀ $175 ਦੇ ਵਿੱਚ. ਤੁਸੀਂ ਥੀਮ ਵੈਡਿੰਗ ਕਰਵਾਉਣੀ ਹੈ ਤਾਂ ਬੈਸਟ ਟੇਲਰ ਟੀਮ ਇਹਨਾਂ ਕੋਲ ਇਨ ਹਾਊਸ ਅਵੇਲੇਬਲ ਹੈ. ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਤੁਹਾਨੂੰ ਖੂਬਸੂਰਤ ਗਿਫਟ ਮਿਲੂਗਾ ਫੈਸ਼ਨ IQ ਤੋਂ. ਤੁਸੀਂ ਪਹੁੰਚੋ ਫੈਸ਼ਨ IQ ਦੀ ਕਿਸੇ ਵੀ ਨੇੜੇ ਵਾਲੀ ਲੋਕੇਸ਼ਨ ਤੋਂ, ਗੂਗਲ ਕਰ ਸਕਦੇ ਹੋ ਫੈਸ਼ਨ IQ 905-453-2225 ਫੈਸ਼ਨ IQ.
2: ਸੱਚ ਕਿਹੋ ਜਿਹਾ ਹੁੰਦਾ?
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
4: ਮਿੱਟੀ ਚੁਗਦੀ ਫਸਲ ਸੱਚ ਹੈ,
3: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ.

ਸਤਿਗੁਰ ਹੋਏ ਦਿਆਲ ਦਾ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਨ, ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏਐਮ 530 ਤੋਂ ਪ੍ਰਭ ਸੰਧੂ ਦੇ ਨਾਲ ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:11 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਦਿਨ ਹੋ ਗਏ ਗੱਲਾਂ ਬਾਤਾਂ ਹੋਈਆਂ ਹੀ ਨਹੀਂ। ਸੋ ਆਈਦਾ ਭੱਜੇ ਭੱਜੇ ਆਈਦਾ, ਭੱਜੇ ਭੱਜੇ ਜਾਈਦਾ, ਬੜੇ ਸਕੂਨ ਦੇ ਨਾਲ ਗੱਲਾਂ ਬਾਤਾਂ ਕਰਨ ਨੂੰ ਦਿਲ ਕਰਦਾ। ਮੈਨੂੰ ਲੱਗਦਾ ਕਿ 2 ਕੁ ਦਿਨ ਹੋਰ ਅਜੇ ਸਾਡੇ ਭੱਜੇ ਦੌੜ 'ਚ ਲੰਘ ਜਾਣੇ ਆ। ਸੋ ਤੁਹਾਡੇ ਨਾਲ ਰੂਹ ਵਾਲੀਆਂ ਗੱਲਾਂ ਅਜੇ ਹੋਣੀਆਂ ਬਾਕੀ ਆ, ਕਿਉਂਕਿ ਜਿਹੜੇ ਕੰਮ ਆ ਨਾ ਜ਼ਿੰਦਗੀ ਦਾ, ਮੈਨੂੰ ਲੱਗਦਾ ਕਿ ਬਹੁਤ ਅਹਿਮ ਹਿੱਸਾ ਆ। ਕਈ ਵਾਰੀ ਅਸੀਂ ਕੰਮਾਂ ਕਰਕੇ ਆਪਣਾ ਪਰਿਵਾਰ ਵੀ ਪਿੱਛੇ ਛੱਡ ਦਿੰਦੇ ਹਾਂ। ਸੋ ਕੰਮ ਸਾਨੂੰ ਕਈ ਵਾਰ ਆਪਣੀ ਜ਼ਿੰਦਗੀ ਤੋਂ ਵੀ ਜ਼ਰੂਰੀ ਲੱਗਣ ਲੱਗ ਜਾਂਦੇ, ਹਾਲਾਂਕਿ ਹੈ ਨਹੀਂ, ਜ਼ਿੰਦਗੀ ਤੋਂ ਉੱਪਰ ਕੁਛ ਨਹੀਂ ਹੈ। ਪਰ ਇਸ ਚੀਜ਼ ਦਾ ਅਹਿਸਾਸ ਸਾਨੂੰ ਉਸ ਵੇਲੇ ਹੁੰਦਾ ਜਦੋਂ ਅਸੀਂ ਸਾਰਾ ਕੁਛ ਪਿੱਛੇ ਛੱਡ ਆਉਂਦੇ ਹਾਂ। ਪਰ ਜਦੋਂ ਅਹਿਸਾਸ ਹੁੰਦਾ, ਉਸ ਅਹਿਸਾਸ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਉੱਥੇ ਸਭ ਕੁਛ ਹੱਥ ਵਿੱਚੋਂ ਰੇਤ ਵਾਂਗੂ ਫਿਸਲ ਜਾਂਦਾ। ਪਰ ਇਹ ਜ਼ਿੰਦਗੀ ਦੀ ਸੱਚਾਈ ਹੈ ਕਿ ਜਿਉਂਦੇ ਜੀ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ, ਸਾਨੂੰ ਇਹ ਗੱਲਾਂ ਫਜ਼ੂਲ ਲੱਗਦੀਆਂ। ਦੇਖਿਆ ਤੁਸੀਂ, ਤੁਹਾਡੇ ਮਾਂ ਬਾਪ ਤੁਹਾਨੂੰ ਸਮਝਾਉਂਦੇ ਆ, ਬੜਾ ਛਿੜਕਦੇ ਆ, ਪਰ ਉਸ ਵੇਲੇ ਤੁਹਾਨੂੰ ਤੁਸੀਂ ਕੇਅਰ ਨਹੀਂ ਕਰਦੇ ਬਹੁਤਾ। ਤੁਹਾਨੂੰ ਲੱਗਦਾ ਕਿ ਮਾਂ ਪਿਓ ਦਾ ਕੰਮ ਆ, ਮਾਂ ਪਿਓ ਨੇ ਇੱਦਾਂ ਹੀ ਕਹਿੰਦੇ ਰਹਿਣਾ, ਇਹਨਾਂ ਦਾ ਕੰਮ ਆ ਸਮਝਾਉਣਾ। ਪਰ ਉਹ ਗੱਲਾਂ ਦਾ ਜਿਹੜਾ ਅਸਲੀ ਤਾਸੀਰ ਅਸੀਂ ਕਦੀ ਜ਼ਿੰਦਗੀ 'ਚ ਅਪਣਾ ਹੀ ਨਹੀਂ ਸਕਦੇ। ਅਤੇ ਫਿਰ ਜਦੋਂ ਅਸੀਂ ਹੌਲੀ ਹੌਲੀ ਜ਼ਿੰਦਗੀ ਦੀ ਦਹਿਲੀਜ਼ 'ਤੇ ਪੈਰ ਰੱਖਦੇ ਹਾਂ, ਜਿੱਦਾਂ ਜਿੱਦਾਂ ਉਮਰ ਦਰਾਜ਼ ਹੁੰਦੇ ਹਾਂ, ਅਤੇ ਫਿਰ ਸਾਨੂੰ ਪਤਾ ਲੱਗਦਾ ਯਾਰ, ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਕਹਿੰਦੇ ਹੁੰਦੇ ਨਾ ਕਿ ਬਾਅਦ ਵਿੱਚ ਪਤਾ ਲੱਗਦਾ। ਸੋ ਮਾਂ ਬਾਪ ਦੀਆਂ ਉਹਨਾਂ ਤਕਰੀਰਾਂ, ਉਹਨਾਂ ਗੱਲਾਂ ਨੂੰ ਅਸੀਂ ਕਈ ਵਾਰ ਅਣਗੌਲਿਆ ਕਰਦੇ ਸੀ, ਪਰ ਸਾਨੂੰ ਫਿਰ ਉਮਰ ਦਰਾਜ਼ 'ਚ ਜਾ ਕੇ ਯਾਦ ਆਉਂਦਾ ਕਿ ਯਾਰ ਕਾਸ਼ ਅਸੀਂ ਸਾਡੇ ਬਜ਼ੁਰਗਾਂ ਨੂੰ ਸੁਣ ਲੈਂਦੇ, ਉਹਨਾਂ ਦੀਆਂ ਮੰਨ ਲੈਂਦੇ। ਸੋ ਜ਼ਿੰਦਗੀ ਇੱਦਾਂ ਹੀ ਇੱਕ ਖੂਬਸੂਰਤ ਰੇਤ ਦੇ ਵਾਂਗੂ ਆ, ਜਿੰਨਾ ਮਰਜ਼ੀ ਤੁਸੀਂ ਹੱਥ 'ਚ ਫੜ ਕੇ ਰੱਖੋ, ਉਹਨੇ ਫਿਸਲ ਜਾਣਾ ਆ। ਸੋ ਕਿਉਂ ਨਾ ਜਿੰਨਾ ਦੇਰ ਇਸ ਰੇਤ ਦੀ ਭਰੀ ਹੋਈ ਮੁੱਠੀ ਸਾਡੇ ਕੋਲ ਆ, ਉਹਨੂੰ ਹੋਰ ਸਹਿਲਾਈਏ, ਹੋਰ ਪਿਆਰ ਕਰੀਏ, ਹੋਰ ਮੁਹੱਬਤ ਕਰੀਏ, ਉਹ ਸਾਡੇ ਗਵਾਣੀ ਹੈ। ਸੋ ਜ਼ਿੰਦਗੀ ਬੜੀ ਖੂਬਸੂਰਤ ਆ, ਤੁਹਾਡੇ ਹੱਥ ਆ। ਇਸ ਖੂਬਸੂਰਤ ਜ਼ਿੰਦਗੀ ਦਾ ਵੀਜ਼ਾ ਇੱਕੋ ਹੀ ਵਾਰ ਲੱਗਿਆ, ਉਹਨੂੰ ਕਿਸ ਤਰ੍ਹਾਂ ਜਿਉਣਾ ਇਹ ਤੁਹਾਡੇ 'ਤੇ ਨਿਰਭਰ ਕਰਦਾ। ਤੁਸੀਂ ਹੱਸ ਕੇ ਕੱਟਣੀ, ਖੁਸ਼ ਰਹਿ ਕੇ ਕੱਟਣੀ, ਚੜ੍ਹਦੀ ਕਲਾ 'ਚ ਕੱਟਣੀ, ਚਿੰਤਾਵਾਂ ਦੁੱਖਾਂ 'ਚ, ਲੋਭ ਅਤੇ ਇੱਛਾਵਾਂ ਦੇ ਮਗਰ ਭੱਜਦਿਆਂ ਭੱਜਦਿਆਂ ਪੂਰੀ ਦੁਨੀਆ ਨੇ ਆਪਣਾ ਐਸ਼ੋ ਆਰਾਮ ਨਸ਼ਾਵਰ ਕਰਤਾ ਆ, ਅਤੇ ਉਹਨਾਂ ਨੂੰ ਲੱਗਦਾ ਕਿ ਐਂਡ 'ਤੇ ਜਾ ਕੇ ਸਕੂਨ ਲਵਾਂਗੇ, ਪਰ ਐਂਡ ਸੱਜਣੋਂ ਕਿਤੇ ਹੈ ਨਹੀਂ। ਇਸ ਦੌੜ ਦਾ ਅੰਤ ਨਹੀਂ ਆ। ਸਾਨੂੰ ਕੈਪੀਟਲਿਜ਼ਮ ਨੇ ਇੱਕ ਬੜਾ ਖੂਬਸੂਰਤ ਖਾਬ ਦਿਖਾਇਆ ਕਿ ਪੈਸਾ ਕਮਾਓ, ਦੇਖੋ, ਦੁਨੀਆ ਜਿੱਤ ਲਓ, ਪਰ ਜਿੰਨੇ ਚਿਰ ਨੂੰ ਤੁਸੀਂ ਕਮਾਉਣੇ, ਉਨ ਚਿਰ ਨੂੰ ਸਮਾਂ ਬਹੁਤ ਦੇਰ ਕਰ ਦਿੰਦਾ। ਉਨੇ ਚਿਰ ਨੂੰ ਤੁਹਾਡੀ ਜ਼ਿੰਦਗੀ ਜਿਉਣ ਦਾ ਮਤਲਬ ਬਦਲ ਜਾਂਦਾ, ਉਨੇ ਚਿਰ ਨੂੰ ਜ਼ਿੰਦਗੀ ਜਿਉਣ ਦੇ ਭਾਵ ਬਦਲ ਜਾਂਦੇ ਆ। ਫਿਰ ਤੁਸੀਂ ਕਈ ਵਾਰ ਸਾਰੀ ਉਮਰ ਠੱਗੀਆਂ ਮਾਰ ਮਾਰ, ਰੁਪਈਆ ਰੁਪਈਆ ਜੋੜ ਜੋੜ, ਕਰੋੜਾਂ ਲੱਖਾਂ ਮਿਲੀਅਨਸ ਡਾਲਰਸ ਇਕੱਠੇ ਕਰ ਲੈਂਦੇ ਹੋ, ਪਰ ਕਈ ਵਾਰ ਉਸ ਬਹੁਤ ਮੈਂ ਐਸੇ ਇਨਸਾਨ ਵੇਖਿਆ ਕਿ ਬਾਅਦ ਵਿੱਚ ਉਹ ਪੈਸਾ ਡੋਨੇਟ ਕਰਦੇ ਆ, ਉਹਨਾਂ ਕੋਲ ਉਸ ਪੈਸੇ ਦੀ ਵੈਲਿਊ ਦਾ ਪਤਾ ਨਹੀਂ, ਉਹਨਾਂ ਨੂੰ ਮਤਲਬ ਨਹੀਂ ਰਹਿੰਦਾ, ਉਹਨਾਂ ਨੂੰ ਉਹ ਇੱਛਾਵਾਂ ਉਹਨਾਂ ਦੀਆਂ ਮਰ ਜਾਂਦੀਆਂ ਤਦ ਤੱਕ, ਪਰ ਉਹਨਾਂ ਇੱਛਾਵਾਂ ਨੂੰ ਪੂਰੇ ਕਰਦੇ ਕਰਦੇ ਅਸੀਂ ਪੂਰੀ ਜ਼ਿੰਦਗੀ ਲੱਗੇ ਰਹਿੰਦੇ ਹਾਂ। ਬਹੁਤ ਸਾਰੇ ਅਸੀਂ ਆਪਣਿਆਂ ਨੂੰ ਪਿੱਛੇ ਛੱਡ ਦਿੰਦੇ ਹਾਂ, ਰਿਸ਼ਤਿਆਂ ਨੂੰ ਪਿੱਛੇ ਛੱਡ ਦਿੰਦੇ ਹਾਂ, ਜ਼ਿੰਦਗੀ ਦੇ ਵਿੱਚ ਐਸੇ ਖੂਬਸੂਰਤ ਚਿਹਰੇ, ਰਿਸ਼ਤੇ ਸਭ ਅਸੀਂ ਪਿੱਛੇ ਛੱਡ ਆਉਣੇ। ਅਸੀਂ ਐਸੀ ਦੌੜ ਦੇ ਪਿੱਛੇ ਲੱਗ ਜਾਂਦੇ ਹਾਂ, ਐਸੀ ਦੌੜ ਦੌੜਨ ਲੱਗ ਜਾਂਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਪਿੱਛੇ ਕੌਣ ਰਹਿ ਗਿਆ। ਸੋ ਦੌੜੋ ਨਾ, ਚੱਲੋ, ਰੁਕੋ। ਰੋਜ਼ ਸ਼ਾਮ ਨੂੰ ਤੁਸੀਂ ਪੈਸਾ ਨਹੀਂ ਖਾਣਾ, ਤੁਸੀਂ ਰੋਟੀ ਦੀਆਂ 2 ਬੁਰਕੀਆਂ ਖਾਣੀਆਂ। ਉਹੀ ਜਿਹੜਾ ਸੜਕ ਦੇ ਕਿਨਾਰੇ ਬਹਿ ਕੇ ਇੱਕ ਗਰੀਬ ਭਿਖਾਰੀ ਮਜ਼ਦੂਰ ਖਾਂਦਾ, ਤੁਸੀਂ ਉਹੀ 2 ਰੋਟੀਆਂ ਖਾਣੀਆਂ। ਇਹ ਸਿਰਫ ਸਮਝਣ ਦਾ ਫਰਕ ਆ। ਸੋ 905-673-3337। ਸੋ ਗੱਲਾਂ ਅੱਜ ਗਿਆਨ ਇੰਨਾ ਕਿ ਬੜਾ ਗਿਆਨ, ਵੈਸੇ ਕਿਸੇ ਕੰਮ ਦਾ ਹੁੰਦਾ ਨਹੀਂ, ਬਸ ਮੇਰਾ ਦਿਲ ਕਰਦਾ ਸੀ ਕਿ ਅੱਜ ਤੁਹਾਡੇ ਨਾਲ ਗੱਲਾਂ ਕਰਾਂ, ਕਿਉਂਕਿ ਕਹਿੰਦੇ ਕਿ ਕਬਰਾਂ ਵਿੱਚੋਂ ਲੱਭਿਆ ਬੰਦਾ, ਕਬਰਾਂ ਵਿੱਚੋਂ ਲੱਭਿਆ ਬੰਦਾ, ਫਰਜ਼ਾਂ ਹੇਠ ਦੱਬਿਆ ਬੰਦਾ, ਕਬਰਾਂ ਵਿੱਚੋਂ ਲੱਭਿਆ ਬੰਦਾ, ਫਰਜ਼ਾਂ ਦੇ ਵਿੱਚ ਦੱਬਿਆ ਬੰਦਾ, ਫੁੱਲਾਂ ਦੇ ਨਾਲ ਫੱਬਿਆ ਬੰਦਾ, ਫੁੱਲਾਂ ਦੇ ਨਾਲ ਫੱਬਿਆ ਬੰਦਾ, ਪਿੱਛੇ ਭੱਜ ਭੱਜ ਪੈਸੇ ਦੇ, ਅਤੇ ਜ਼ਿੰਦਗੀ ਹੱਥੋਂ ਹੰਭਿਆ ਬੰਦਾ। ਜ਼ਿੰਦਗੀ ਹੱਥੋਂ ਹੰਭ ਜਾਂਦੇ ਆਪਾਂ, ਮੰਨਦੇ ਨਹੀਂ, ਨਹੀਂ ਇਹ ਤਾਂ ਪਤਾ ਨਹੀਂ ਕਿਹੜੇ ਕੈਪੀਟਲਿਜ਼ਮ ਨੇ ਸਾਡੇ ਦਿਮਾਗ 'ਚ ਘੋਲ ਕੇ ਪਾਤਾ ਵੀ ਇਹ ਪਾਗਲ ਆ। ਸਾਡੇ ਬਾਬੇ ਬਾਣੀ ਗੀਤਾ ਕੁਰਾਨ ਸਭ ਇਹ ਵੀ ਝੂਠ ਮਾਰਦੇ ਆ, ਪੈਸਾ ਕਮਾਓ, ਸਭ ਕੁਝ ਪੈਸਾ ਦੇ ਦਿੰਦਾ। ਨਹੀਂ, ਕਮਾਓ, ਕਿਰਤ ਕਰੋ, ਵੰਡ ਛਕੋ, ਪਰ ਉਸ ਕਿਰਤ ਨੂੰ ਲਾਲਚ ਨਾ ਬਣਨ ਦਿਓ। ਬਸ ਇਹ ਨਹੀਂ ਕਹਿੰਦੇ ਕਿ ਕਮਾਈ ਨਾ ਕਰੋ, ਕਰੋ, ਜਮ ਜਮ ਕਰੋ, ਪਰ ਉਸਨੂੰ ਇੰਨਾ ਲਾਲਚ ਨਾ ਦਿਓ, ਉਸਨੂੰ ਇੰਨੀ ਅੱਗ ਨਾ ਦਿਓ ਕਿ ਤੁਹਾਡੇ ਰਿਸ਼ਤਿਆਂ ਨੂੰ ਸਾੜ ਕੇ ਸੁਆਹ ਕਰ ਦੇ। ਤੁਹਾਡਾ ਆਪਣੇ ਬੱਚਿਆਂ ਕੋਲ ਸਮਾਂ ਬਿਤਾਉਣ ਦਾ ਸਮਾਂ ਨਾ ਹੋਵੇ, ਪਰਿਵਾਰਾਂ ਦੇ ਨਾਲ ਬੈਠਣ ਦਾ ਸਮਾਂ ਨਾ ਹੋਵੇ, ਤਾਂ ਆਪਣੇ ਰਿਸ਼ਤੇ ਨਾਤੇ ਨਿਭਾਉਣ ਦਾ ਸਮਾਂ ਨਾ ਹੋਵੇ, ਆਪਣੇ ਸਰੀਰ ਨੂੰ ਦੇਖੋ। ਆਪਣੇ ਜਿੰਨੇ ਧਾਰਮਿਕ ਗ੍ਰੰਥ ਆ, ਜਿੰਨੇ ਸਾਡੇ ਬਾਈਬਲ ਕੁਰਾਨ ਗੀਤਾ, ਉਹਨਾਂ ਨੇ ਕਿਹਾ ਕਿ ਸਰੀਰ ਇੱਕ ਮੰਦਰ ਆ, ਅਤੇ ਅਸੀਂ ਸਰੀਰ ਨੂੰ ਡੰਗਰਾਂ ਵਾਂਗੂ ਵਰਤ ਰਹੇ ਹਾਂ। ਜਿਹੜਾ ਪੈਸਾ ਕਮਾਇਆ ਨਾ ਭੱਜ ਭੱਜ ਕੇ ਚਿੰਤਾਵਾਂ ਟੈਨਸ਼ਨਾਂ ਪਰੇਸ਼ਾਨੀਆਂ ਨਾਲ, ਇਹ ਬਾਅਦ 'ਚ ਦਵਾਈਆਂ ਦੇ ਕੰਮ ਵੀ ਨਹੀਂ ਆਉਂਦਾ। ਬਾਅਦ 'ਚ ਡਾਕਟਰ ਵੀ ਕਹਿੰਦੇ ਕਿ ਇੱਥੇ ਤਾਂ ਦਵਾਈ ਕੰਮ ਹੀ ਨਹੀਂ ਕਰ ਰਹੀ। ਸੋ ਗੱਲ ਸਾਰੀ ਸਮਝਣ ਦੀ ਆ। ਸੋ 905-673-3337 ਜਿਹੜੇ ਰੇਡੀ ਪ੍ਰੋਗਰਾਮ ਉਡਾਉਣ ਦੇ ਨਾਲ ਗਿਆਨ ਅੱਜ ਲਈ ਇੰਨਾ ਬਹੁਤ ਆ, ਕਿਉਂਕਿ ਅੱਜ ਖੂਬਸੂਰਤ ਸੁਨੇਹੇ 20 ਦੇਣੇ ਆ। ਸੋ 905-673-3337 ਸਾਡੇ ਸਟੂਡੀਓ ਦੇ ਵਿੱਚ ਵਿਕ ਮਠਾਰੂ ਜੀ ਪਹੁੰਚੇ ਹੋਏ ਨੇ, ਸਵਾਗਤ ਕਰਦੇ ਹਾਂ। ਪਹਿਲਾਂ ਤਾਂ ਵਿਕ ਬਾਈ ਜੀ ਬਹੁਤ ਬਹੁਤ ਸਵਾਗਤ, ਤੁਹਾਡਾ ਕੀ ਹਾਲ ਚਾਲ?
1: ਸੰਧੂ ਸਾਹਿਬ ਤੁਹਾਨੂੰ ਅਤੇ ਰੇਡੀਓ ਉਡਾਨ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਕੀ ਬਾਤ, ਤੁਹਾਡੀ ਆਵਾਜ਼ ਬੜੀ ਸੋਹਣੀ, ਤੁਹਾਨੂੰ ਰੇਡੀਓ ਤੋਂ ਨਾ ਰੱਖ ਲਿਆ ਸੀ?
1: ਭਾਜੀ ਮੈਂ ਰੇਡੀਓ ਕੀਤਾ, ਮੈਂ ਰੇਡੀਓ ਕੀਤਾ ਜੀ 2013-14 'ਚ ਮੈਂ ਕੀਤਾ।
0: ਓ ਵੈਰੀ ਗੁੱਡ,
1: ਮੌਕਾ ਦਿਓ ਤਾਂ ਫਿਰ ਆਪਾਂ ਦੁਬਾਰਾ ਕਰ ਸਕਦੇ ਹਾਂ।
0: ਓ ਵੈਰੀ ਗੁੱਡ, ਜਦੋਂ ਤੁਹਾਡੀ ਤੁਸੀਂ ਬੋਲਦੇ ਹੋ ਨਾ, ਕਈ ਵਾਰ ਤੁਹਾਡੀ ਆਵਾਜ਼ ਦੇ ਵਿੱਚ ਠਹਿਰਾਵ, ਬੋਲਣ ਦਾ ਨਜ਼ਰੀਏ ਤੋਂ ਪਤਾ ਲੱਗ ਜਾਂਦਾ ਕਿ ਤੁਸੀਂ ਮਾਈਕ 'ਤੇ ਕਿੰਨਾ ਖੂਬਸੂਰਤ ਬੋਲ ਸਕਦੇ ਹੋ। ਪਰ ਅੱਜ ਕੱਲ੍ਹ ਤਾਂ ਹਰ ਬੰਦਾ ਸੋਸ਼ਲ ਮੀਡੀਆ ਕਰਦਾ, ਐਕਸਪੀਰੀਅੰਸ ਸਭ ਨੂੰ ਹੋਇਆ ਪਿਆ, ਹਰ ਬੰਦਾ ਕਹਿੰਦਾ ਕਿ ਮੈਂ ਵੀ ਕਰ ਸਕਦਾ।
1: ਬਿਲਕੁਲ ਸੰਧੂ ਸਾਹਿਬ, ਤੁਸੀਂ ਬਿਲਕੁਲ ਠੀਕ ਹੈ। ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਬਲੌਗਰ ਬਣਿਆ, ਬੰਦਾ ਇਨਫਲੂਐਂਸਰ ਬਣਿਆ, ਕਿਉਂਕਿ ਹੱਥ 'ਚ ਫੋਨ ਚਾਹੀਦਾ, ਹੋਰ ਕੁਛ ਚਾਹੀਦਾ ਹੀ ਨਹੀਂ, ਫੋਨ ਚਾਹੀਦਾ, ਉਹਨੂੰ ਵੀਡੀਓ ਬਣਾਓ ਅਤੇ ਅਪਲੋਡ ਕਰੋ, ਬੰਦਾ ਬਣ ਗਿਆ ਇਨਫਲੂਐਂਸਰ।
0: ਸੋ ਗੱਲਾਂ ਬਾਤਾਂ ਬਹੁਤ ਆ ਸਾਡੇ ਕੋਲ, ਪਰ ਮੈਂ ਬਾਤ ਗੱਲਾਂ ਬਾਤਾਂ ਸਾਡੀਆਂ ਐਡੀਆਂ ਗੂੜੀਆਂ ਹੋ ਜਾਣੀਆਂ ਕਿ ਬਾਅਦ ਵਿੱਚ ਸਾਰੀਆਂ ਚੀਜ਼ਾਂ ਫਿੱਕੀਆਂ ਨਾਲ ਲੱਗਣ ਲੱਗ ਜਾਣ। ਸਭ ਤੋਂ ਪਹਿਲਾਂ ਮੈਂ ਸੁਨੇਹਾ ਦੇ ਦਾਂ ਕਿ ਅੱਜ ਦੇ ਪ੍ਰੋਗਰਾਮ ਸਪੋਂਸਰ ਕਰ ਰਹੇ ਨੇ ਜੀ ਫੈਸ਼ਨ IQ, ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਤੁਸੀਂ ਵਿਆਹਾਂ ਸ਼ਾਦੀਆਂ ਦੀ ਸ਼ੋਪਿੰਗ ਕਰਨੀ, ਹੁਣ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ। ਜਫਰ ਮਲਕ ਜੀ ਵੀ ਸਾਡੇ ਨਾਲ ਜੁੜ ਗਏ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਵਿਆਹਾਂ ਸ਼ਾਦੀਆਂ ਦੀ ਸ਼ੋਪਿੰਗ ਦਾ ਮਤਲਬ, ਪਹਿਲਾਂ ਅਸੀਂ ਪਰਿਵਾਰਾਂ ਦੇ ਪਰਿਵਾਰ ਜਹਾਜ਼ਾਂ ਦੀਆਂ ਟਿਕਟਾਂ ਲੈ ਕੇ ਜਾਂਦੇ ਸੀ ਕਿ ਵਿਆਹਾਂ ਦੀ ਸ਼ੋਪਿੰਗ ਕਰਕੇ ਆਉਂਦੇ ਹਾਂ। ਹੁਣ ਤੁਸੀਂ ਸਿਰਫ ਟਿਕਟ ਫੜਨੀ ਆ, ਗੱਡੀ ਸਟਾਰਟ ਕਰਨੀ ਆ ਅਤੇ ਫੈਸ਼ਨ IQ 'ਤੇ ਲੈਂਡ ਹੋ ਜਾਣਾ। ਸੋ ਫੈਸ਼ਨ IQ, ਲਹਿੰਗੇ ਗਰਾਰੇ ਸ਼ਰਾਰੇ ਸ਼ੇਰਵਾਨੀਆਂ ਕੁੜਤੇ ਪਜਾਮੇ, ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਫੈਸ਼ਨ IQ 'ਤੇ ਤੁਸੀਂ ਪਹੁੰਚਣਾ ਆ। ਪਰ ਪੰਜਾਬੀ ਲਹਿਰਾਂ ਦਾ ਮਾਫ਼ ਕਰਨਾ, ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦਿਓ, ਪੰਜਾਬੀ ਲਹਿਰਾਂ ਵੀ ਚਲੋ ਆਪਣਾ ਹੀ ਆ। ਸੋ ਪੰਜਾਬੀ ਲਹਿਰਾਂ ਦਾ ਵੀ ਰੈਫਰੈਂਸ ਦੇ ਦਿਓ, ਰੇਡੀਓ ਉਡਾਨ ਦਾ ਵੀ ਰੈਫਰੈਂਸ ਦੇ ਦਿਓ, ਤੁਹਾਨੂੰ ਤੋਹਫੇ ਵੀ ਮਿਲਣੇ ਆ, ਡਿਸਕਾਊਂਟ ਵੀ ਮਿਲਣਾ ਆ। ਅਤੇ ਫਿਰ ਜਦੋਂ ਆਪਣਾ ਬ੍ਰਾਂਡ ਹੋਵੇ ਤਾਂ ਫਿਰ ਪ੍ਰਾਊਡ ਤਾਂ ਹੁੰਦਾ ਹੀ ਆ ਨਾ। ਮੈਂ ਕੱਲ੍ਹ ਨੂੰ ਮਾਸਟਰ ਸਲੀਮ ਦੇ ਸ਼ੋਅ 'ਤੇ ਜਾਣਾ, ਫਿਰ ਕੋਟ ਪੈਂਟ ਵੀ ਦੇਖੋ ਮੈਂ ਉੱਥੋਂ ਸਵਾਇਆ, ਦੇਖਿਓ ਤੁਸੀਂ ਕਿੱਦਾਂ ਟੌਰ ਬੋਲਦੀ। ਸ਼ਕਲਾਂ ਜਿੱਦਾਂ ਦੀ ਮਰਜ਼ੀ ਆ, ਪਰ ਕੱਪੜਾ ਫੈਸ਼ਨ IQ ਦਾ ਪਾਇਆ, ਬੰਦਾ ਫੱਬਦਾ ਆ। ਸੋ ਤੁਸੀਂ ਕੋਟ ਪੈਂਟ ਸੂਟ ਬਲੈਜ਼ਰ ਦੇ ਨਾਲ ਨਾਲ ਤੁਸੀਂ ਜੇ ਇੰਡੀਆ ਘੁੰਮਣ ਫਿਰਨ ਜਾ ਰਹੇ ਹੋ ਤਾਂ ਲਗੇ ਸੈੱਟ ਵੀ ਲੈ ਕੇ ਜਾਇਓ, ਦੇਖੀ ਉਹ ਵੀ ਫੱਬੂਗਾ, 10 ਸਾਲ ਦੀ ਵਾਰੰਟੀ ਵਾਲਾ। ਫੈਸ਼ਨ IQ 905-453-2225 ਫੈਸ਼ਨ IQ ਅਤੇ ਡਰੀਮ ਹੋਮ ਅਪਲਾਈਂਸਿਸ, ਘਰ ਵਾਸਤੇ ਅਪਲਾਈਂਸਿਸ ਲੈਣੇ ਆ ਕਿਸੇ ਵੀ ਤਰ੍ਹਾਂ ਦੇ, ਸਾਰੇ ਸ਼ਹਿਰ 'ਚੋਂ ਸਸਤੇ ਗਰੰਟੀਡ, ਮੈਂ ਦਾਅਵੇ ਨਾਲ ਕਹਿੰਦਾ ਗਰੰਟੀਡ ਤੁਹਾਡੇ ਪੈਸੇ ਬਚ ਜਾਣਗੇ। ਤੁਸੀਂ ਮੈਨੂੰ ਕਾਲ ਲਾ ਲਿਓ ਜੇ 1 ਰੁਪਈਆ ਤੁਹਾਡੇ ਤੋਂ ਵੱਧ ਲੈ ਲੈਣ। ਤੁਸੀਂ ਕਹੋ ਕਿ ਸੰਧੂ ਸਾਹਿਬ ਉੱਥੇ ਮੈਨੂੰ 1300 ਦਾ ਮਿਲਿਆ ਸੈੱਟ, ਇੱਥੇ ਮੈਨੂੰ $1302 ਦਾ ਮਿਲ ਰਿਹਾ, ਮੈਂ ਤੁਹਾਨੂੰ $1200 ਦਾ ਕਰਾ ਕੇ ਦਊਂਗਾ ਗਰੰਟੀਡ। ਬਾਈ ਜੀ ਕਹਿੰਦੇ ਗਰੰਟੀਡ ਪ੍ਰਾਈਜ਼ ਬੀਟ ਕਰਕੇ ਦਿਆਂਗੇ, ਦੱਸੋ ਜਿਹੜਾ ਮਰਜ਼ੀ ਪ੍ਰਾਈਜ਼ ਲੈ ਕੇ ਉਹ ਬੀਟ ਕਰਕੇ ਦੇਣਗੇ, ਬਸ ਹੋਰ ਕੀ ਚਾਹੀਦਾ, ਸੇਵਿੰਗ ਤੁਹਾਡੀ ਹੋ ਗਈ, ਪ੍ਰਾਈਜ਼ ਬੀਟ ਹੋ ਗਿਆ। ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਡਿਲੀਵਰੀ ਫਰੀ, ਇੰਸਟਾਲੇਸ਼ਨ ਬਿਲਕੁਲ ਫਰੀ, ਡਰੀਮ ਹੋਮ ਅਪਲਾਈਂਸਿਸ, 2915 ਅਰਜੰਟੀਆ ਰੋਡ ਮਿਸੀਸਾਗਾ, 905-805-3000, 905-805-3000, ਡਰੀਮ ਹੋਮ ਅਪਲਾਈਂਸਿਸ। ਮਲਕ ਸਾਹਿਬ ਜੀ ਆਇਆਂ ਨੂੰ ਕੀ ਹਾਲ ਚਾਲ
2: ਜੀ? ਆਇਆਂ ਨੂੰ ਜੀ ਕੀ ਹਾਲ ਨੇ?
0: ਚੜ੍ਹਦੀ ਕਲਾ ਦਈਏ ਆਪਾਂ ਪਿਆਰਾ ਜਿਹਾ ਮੈਸੇਜ, ਕਿਉਂਕਿ ਇੱਥੋਂ ਦੇ ਹਾਲ ਚਾਲ ਇੱਦਾਂ ਦੇ ਆ ਕਿ ਬੱਚਿਆਂ ਦੇ ਵੀ ਵਾਲ ਝੜ ਰਹੇ ਆ, ਸਾਡੀਆਂ ਭੈਣਾਂ ਮਾਤਾਵਾਂ ਵੀਰਾਂ ਗੱਭਰੂਆਂ ਦੇ ਵੀ ਵਾਲ ਝੜ ਰਹੇ ਆ, ਅਤੇ ਵਾਲਾਂ ਦਾ ਹੱਲ ਦੱਸੋ ਕੀ ਆ। ਮੈਂ ਰੋਜ਼ ਮੈਸੇਜ ਦਿੰਦਾ, ਮੈਂ ਕਹਿੰਦਾ ਤੁਹਾਡੇ ਮੂੰਹ ਸੁਣਿਆ ਕਿ 21 ਸਾਲਾਂ ਦਾ ਤਜ਼ਰਬੇ ਤੋਂ ਬਾਅਦ, ਇਹ ਕੋਈ ਤੇਲ ਨਹੀਂ ਆ, ਇਹ ਤੇਲਾਂ ਤੋਂ ਕੱਢਿਆ ਗਿਆ ਅਰਕ, ਉਦੋਂ ਵੀ ਜ਼ਿਆਦਾ ਸਟਰੋਂਗ ਚੀਜ਼, ਜਿੰਨੇ ਤੁਹਾਡੇ ਜੜ੍ਹਾਂ 'ਚੋਂ ਵਾਲ ਉਗਾ ਦੇਣੇ ਆ ਅਤੇ ਝੜਦੇ ਵਾਲ ਦੁਬਾਰਾ ਆਉਣਗੇ, ਅਤੇ ਜਿਹੜੇ ਝੜ ਰਹੇ ਆ ਕਮਜ਼ੋਰ ਹੋ ਗਏ ਆ ਉਹ ਤਗੜੇ ਹੋ ਜਾਣਗੇ, ਬਲ ਮਿਲ ਜਾਊ ਉਹਨਾਂ ਨੂੰ, ਅਤੇ ਉਹ ਆ ਫਰੈਸ਼ ਹੇਅਰ ਟੋਨਿਕ। ਮਾੜਾ ਜਿਹਾ ਦੱਸੋ ਜਫਰ ਸਾਹਿਬ।
2: ਅਸੀਂ ਇਹੀ ਦੱਸਾਂਗੇ ਜੀ ਇਹ ਤੁਹਾਡੇ ਵਾਲਾਂ ਦਾ ਇਲਾਜ ਹੈ। ਸਿਰ ਦੇ ਵਿੱਚ ਸੋਰਾਇਸਿਸ ਹੈ, ਐਲੋਪੇਸ਼ੀਆ ਹੋ ਗਿਆ, ਕ੍ਰਿਪਲ ਉਤਰਦੇ ਨੇ, ਵਾਲ ਝੜ ਗਏ ਨੇ, ਸਕਿਨ ਨਜ਼ਰ ਆਉਂਦੀ ਹੈ, ਅੱਗੋਂ ਸਿੱਕਰੀ ਪੈ ਗਈ ਹੈ, ਸਮਝ ਨਹੀਂ ਆਉਂਦੀ, ਨਹਾਈਏ ਤੇ ਤਦ ਮੁਸੀਬਤ, ਨਾ ਨਹਾਈਏ ਤੇ ਤਦ ਮੁਸੀਬਤ। ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਫਰੈਸ਼ ਹੇਅਰ ਟੋਨਿਕ ਦੇ ਵਿੱਚ ਹੈਗਾ। ਤੁਹਾਨੂੰ 3 ਦਿਨ ਚ ਪਤਾ ਲੱਗ ਜਾਂਦਾ ਜੀ ਤੁਹਾਡੇ ਵਾਲ ਝੜਨ ਤੋਂ ਰੁਕ ਗਏ ਜੇ, ਤੇ 6-7 ਦਿਨ ਹੀ ਤੁਹਾਨੂੰ ਉੱਥੇ ਨਜ਼ਰ ਆਉਂਦੇ ਨੇ ਕਿ ਵਾਲ ਵਾਪਸ ਉੱਗ ਰਹੇ ਨੇ, ਜਿਹੜੇ ਅੰਦਰ ਫਸੇ ਨੇ ਉਹ ਨਿਕਲ ਆਉਂਦੇ ਨੇ। ਠੀਕ ਹੈ ਜੀ, ਇਹ ਆਇਲ ਤੁਹਾਡੀ ਸਕਿਨ ਨੂੰ ਮਦਦ ਦਿੰਦਾ, ਪੋਰ ਦੀ ਗ੍ਰਿਪ ਨੂੰ ਮਜ਼ਬੂਤ ਕਰਦਾ, ਵਾਲਾਂ ਨੂੰ ਹੈਲਦੀ ਕਰਦਾ, ਤੁਹਾਡਾ ਕੰਮ ਚਾਲੂ ਹੋ ਜਾਂਦਾ। ਵਾਲ ਝੜਦੇ ਕਿਉਂ ਨੇ? ਵਾਲ ਤੁਹਾਡੇ ਝੜਦੇ ਨੇ, ਖੁਸ਼ਕ ਹੋ ਕੇ ਸੁੱਕ ਜਾਂਦੇ ਨੇ ਤੇ ਪੋਰ ਵਿੱਚ ਨਹੀਂ ਰੁਕਦੇ। ਸਾਡਾ ਆਇਲ ਤੁਹਾਡੇ ਵਾਲਾਂ ਨੂੰ ਹੈਲਦੀ ਕਰ ਦਿੰਦਾ, ਪੋਰ ਦੀ ਗ੍ਰਿਪ ਨੂੰ ਮਜ਼ਬੂਤ ਕਰਦਾ, ਖੁਸ਼ਕੀ ਵਗੈਰਾ ਨੂੰ ਠੀਕ ਕਰ ਦਿੰਦਾ, ਤੁਸੀਂ ਬੱਲੇ ਬੱਲੇ ਕਰਕੇ ਨਿਕਲ ਜਾਂਦੇ ਹੋ। ਤੁਹਾਡੇ ਵਾਲ ਝੜੇ ਹੋਣ ਤੇ ਤੁਸੀਂ ਸੂਟ ਭਾਵੇਂ $10 ਕਰੋੜ ਦਾ ਪਾ ਲਿਆ, ਜਿਹੜੀ ਗੱਲ ਨਜ਼ਰ ਨਹੀਂ ਆਉਣੀ ਫਿਰ ਨਹੀਂ ਆਉਣੀ ਨਾ। ਗੱਲ ਨੂੰ ਪੂਰਾ ਤਦ ਕਰੋ ਕਿ ਤੁਸੀਂ ਚਿਹਰੇ ਤੋਂ ਚਮਕ ਜਾਓ ਤੇ ਵਾਲ ਤੁਹਾਡੇ ਇਸ ਤਰ੍ਹਾਂ ਨਜ਼ਰ ਆਉਣ ਕਿ ਹਾਂ ਬਈ ਅੱਜ ਕੋਈ ਗੱਲ ਹੈਗੀ ਹੈ। ਵਾਲਾਂ ਬਗੈਰ ਬੰਦੇ ਦਾ ਉਠਾਣ ਹੀ ਚੰਗੀ ਨਹੀਂ ਬਣਦੀ, ਮੈਂ ਗਲਤ ਕਹਿ ਰਿਹਾ? ਲੋਕਾਂ ਨੇ ਮੈਨੂੰ ਆਪੇ ਹੀ ਕਿਹਾ। ਹੈਲੋ
0: ਮਲਕ ਸਾਹਿਬ, ਮੈਂ ਸੁਣ ਰਿਹਾ ਸੀ ਤੁਹਾਨੂੰ, ਪਰ ਮੈਂ ਹੁਣ ਇੱਕ ਐਸਾ ਸੁਨੇਹਾ ਦੇ ਦਈਏ ਕਿ ਤੁਸੀਂ ਜੇ ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ, ਦੇਖੋ ਵਾਲ ਤਾਂ ਤੁਹਾਡੇ ਗਰੰਟੀਡ ਆ ਜਾਣੇ ਆ, ਤੁਸੀਂ ਪਿਕਚਰ ਖਿੱਚ ਲੈਣੀ ਆ, ਮਲਕ ਸਾਹਿਬ ਕਹਿੰਦੇ ਐਸਾ ਗਰੰਟੀ ਵਾਲਾ ਮੈਸੇਜ ਤੁਹਾਨੂੰ ਕਿਸੇ ਨੇ ਨਹੀਂ ਦੇਣਾ, ਤੁਸੀਂ ਲਾਉਣ ਤੋਂ ਪਹਿਲਾਂ ਫੋਟੋ ਖਿੱਚਣੀ ਆ, ਅਤੇ ਮਲਕ ਸਾਹਿਬ ਕਹਿੰਦੇ 10 ਦਿਨ, ਮੈਂ ਕਹਿੰਦਾ 15 ਦਿਨ ਲਾਓ, ਤੁਸੀਂ ਰਿਜ਼ਲਟ ਵੇਖੋ ਅਤੇ ਫਿਰ ਤੁਸੀਂ ਆਪਣੇ ਆਪ ਹੀ ਕਹਿਣਾ ਕਿ ਫਰੈਸ਼ ਹੇਅਰ ਟੋਨਿਕ। ਅਤੇ ਕਾਲ ਤੁਸੀਂ ਇੱਕੋ ਨੰਬਰ 'ਤੇ ਕਰਨੀ ਆ, 647-521-5159 647-521 ਤੇ 5159। ਇਹ ਜਫਰ ਮਲਕ ਸਾਹਿਬ, ਮੈਂ ਤੁਹਾਡੇ ਤੋਂ ਸਿੱਖਿਆ ਇਹਦਾ ਨੰਬਰ ਬੋਲਣਾ, ਕਿਉਂਕਿ ਸਾਡੇ ਬਜ਼ੁਰਗਾਂ ਨੂੰ ਕਈ ਵਾਰ ਲਿਖਣ 'ਚ ਪਰੇਸ਼ਾਨੀ ਹੁੰਦੀ ਆ, ਤੇ ਤੁਸੀਂ ਬੜਾ ਵਧੀਆ ਤਰੀਕਾ ਦੱਸਿਆ ਮੈਨੂੰ।
2: ਬਿਲਕੁਲ ਠੀਕ ਹੋ ਗਿਆ ਜਨਾਬ, ਹੁਣ ਇਸ ਤਰ੍ਹਾਂ ਹੈਗਾ, ਕੁਰਾਨ ਦੇ ਰੈਫਰੈਂਸ ਦੇ ਨਾਲ ਅਸੀਂ ਉਹਨਾਂ ਨੂੰ 2 ਦੇ ਨਾਲ 2 ਬੋਟਲ ਦੇ ਉੱਤੇ ਇੱਕ ਫ੍ਰੀ ਦੇਵਾਂਗੇ 3 ਦਿਨ ਵਾਸਤੇ।
0: ਮੈਂ ਕਿਹਾ ਜੀ ਬੱਲੇ ਬੱਲੇ ਹੋ ਗਈ, 3 ਦੇ ਨਾਲ 1 ਬੋਤਲ ਫ੍ਰੀ ਹੋ ਗਈ?
2: ਹਾਂਜੀ, 2 ਦੇ ਨਾਲ 3 ਫ੍ਰੀ ਦੇਵਾਂਗੇ।
0: ਅੱਛਾ, 2 ਦੇ ਨਾਲ 3 ਫ੍ਰੀ, ਮੈਂ ਕਿਹਾ 3 ਦੇ ਨਾਲ 4 ਫ੍ਰੀ
2: ਪਹਿਲੇ ਸੀਗਾ, ਅੱਜ ਉਡਾਨ ਦੀ।
0: ਉਹ ਕੀ ਬਾਤ ਹੈ,
2: ਉਹਨੂੰ ਮੈਂ ਦੇਵਾਂਗਾ, ਇਹ ਤੁਸੀਂ 3 ਦਿਨ ਵਾਸਤੇ ਲੋਕਾਂ ਨੂੰ ਦੇ ਦਿਓ।
0: ਚਲੋ 2 ਤੁਸੀਂ ਲਓ, ਜਿਹੜੀ ਫ੍ਰੀ ਵਾਲੀ ਉਹ ਮੈਨੂੰ ਦੇ ਜਿਓ। ਸੋ ਬਿਲਕੁਲ ਜੀ, ਇਹ ਵਧੀਆ ਡੀਲ ਹੈ ਤੁਹਾਡੇ ਵਾਸਤੇ, ਤੁਸੀਂ ਪਰਿਵਾਰ ਦੇ 3 ਜੀ ਹੋ ਤਾਂ ਤੁਸੀਂ 2 ਬੋਤਲਾਂ ਲਓ, 1 ਬਿਲਕੁਲ ਫ੍ਰੀ। ਦੇਖੋ ਐਡੀ ਵੱਡੀ ਡੀਲ ਤੁਹਾਨੂੰ ਮਿਲਣੀ ਨਹੀਂ ਆ, ਔਰ ਤੇਲ ਨਹੀਂ ਹੈ, ਇਹ ਇੱਕ ਜਾਦੂ ਆ, ਇਹ ਕੋਈ ਚਾਈਨੀ ਚੂਨੀ ਤੇਲ ਨਹੀਂ ਹੈ, ਤੁਸੀਂ ਸੋਚੋ ਕਿਤੇ, ਮੇਡ ਇਨ ਕੈਨੇਡਾ 100%, ਅਤੇ ਕੋਈ ਐਲਰਜੀ ਤੁਹਾਨੂੰ ਨਹੀਂ ਹੋਣੀ ਇਹਦੇ ਨਾਲ, ਕਿਉਂਕਿ ਅਰਕਿਆ ਹੈ, ਨੈਚੁਰਲ ਚੀਜ਼ਾਂ ਦਾ ਕੋਈ ਕੈਮੀਕਲ ਨਹੀਂ ਹੈਗਾ ਇਹਦੇ ਵਿੱਚ। ਤੁਸੀਂ ਜਫਰ ਮਲਕੋਰਾ ਨੂੰ ਕਾਲ ਲਾ ਲਓ, ਤੁਹਾਨੂੰ ਇਹ ਦੱਸਣਗੇ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਵਾਲਾਂ ਦਾ ਇਹ ਇਲਾਜ ਕਰਦਾ ਇਹ ਟੋਨਿਕ। 647-521-5159 647-521-5159 ਮਲਕ ਸਾਹਿਬ, ਕੁਛ ਹੋਰ ਐਡ ਕਰੋਗੇ? ਇੱਥੇ ਰੱਖ, ਆਹ ਤਾਂ ਮੈਂ ਗੱਲ ਬੋਲੀ ਨਹੀਂ, ਪੂਰੇ ਕੈਨੇਡਾ ਦੇ ਤੁਹਾਡੇ ਜਿਹੜੇ ਸੱਜਣ ਮਿੱਤਰ ਅਮੈਰੀਕਾ ਦੇ ਵਿੱਚ ਰਹਿੰਦੇ, ਨੌਰਥ ਅਮੈਰੀਕਾ ਦੇ, ਪੂਰੇ ਨੌਰਥ ਅਮੈਰੀਕਾ 'ਚ ਅਤੇ ਪੂਰੇ ਅਮਰੀਕਾ ਕੈਨੇਡਾ 'ਚ ਬਿਲਕੁਲ ਫ੍ਰੀ ਡਿਲੀਵਰੀ, ਬਸ ਕਾਲ ਕਰ ਲਓ ਜਫਰ ਮਲਕ ਨੂੰ। ਹੋਰ ਕੀ ਚਾਹੀਦਾ ਤੁਹਾਨੂੰ? ਸ਼ਿਪਿੰਗ ਤੁਹਾਨੂੰ ਫ੍ਰੀ ਮਿਲ ਜਾਣੀ ਆ, ਅਤੇ 2 ਬੋਤਲਾਂ ਲੈਣੀਆਂ 3 ਫ੍ਰੀ ਮਿਲ ਜਾਣੀ ਆ, ਅਤੇ ਤਾਂ ਕਹਿੰਦੇ ਹੁੰਦੇ ਆ ਕਿ ਕੀ ਕਹਿੰਦੇ ਹੁੰਦੇ ਜੀ,
2: ਲੁੱਟ ਪੈ ਗਈ,
0: ਇੱਧੇ ਰੱਖ, ਕਿਆ ਬਾਤ ਆ। ਜਫਰ ਮਲਕ ਸਾਹਿਬ, ਬੜੇ ਪਿਆਰੇ ਇਨਸਾਨ ਹੋ ਤੁਸੀਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ, ਅਤੇ ਗੱਲਾਂ ਤਾਂ ਅਜੇ ਹੋਣੀਆਂ, ਡੀਲਾਂ ਤਾਂ ਅਜੇ ਤੁਹਾਨੂੰ ਦੇਣੀਆਂ ਸੀ।

0: ਕਿ ਇੰਨਾ ਨਹੀਂ ਸੁਣਨਾ ਮਾਸਟਰ ਸਲੀਮ ਸਾਰਾ, ਅੱਜ ਸੁਣ ਲਿਆ, ਕੱਲ੍ਹ ਨੂੰ ਲਾਈਵ ਕੀ ਸੁਣਨਾ। ਸੋ ਕੱਲ੍ਹ ਨੂੰ ਲਾਈਵ ਮਾਸਟਰ ਸਲੀਮ 24 ਜੁਲਾਈ 7 ਵਜੇ ਡੋਰ ਖੁੱਲ੍ਹ ਜਾਣੇ। ਜਿਨ੍ਹਾਂ ਨੇ ਟਿਕਟਾਂ ਲੈਣੀਆਂ ਤੁਸੀਂ ਲੱਕੀ ਹੋ, ਬਾਕੀ ਅਨਲੱਕੀ ਆ। ਚਲੋ ਅਨਲੱਕੀਆਂ ਨੂੰ ਲੱਕੀ ਕਰਾਂਗੇ, ਅੱਗੇ ਜਾ ਕੇ ਡਿਗਰੀ ਦੇਵਾਂਗੇ। ਸਾਰੇ ਜਣੇ ਪਰਿਵਾਰਾਂ ਨਾਲ ਆਓ। ਇਸੀ ਐਸੀ ਖੂਬਸੂਰਤ ਆਵਾਜ਼ ਤੁਸੀਂ ਕਿਵੇਂ ਛੱਡ ਸਕਦੇ ਹੋ? ਓਕੇ, ਸਭ ਤੋਂ ਪਹਿਲਾਂ ਸਾਡੇ ਨਾਲ ਸਾਡੇ ਪ੍ਰਾਊਡ ਸਪੋਂਸਰ ਸ਼ਮੀਰ ਜੀ ਜੁੜ ਚੁੱਕੇ ਨੇ, ਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੌਰਗੇਜ ਦੇ ਬਾਬਤ ਗੱਲਬਾਤ ਕਰਾਂਗੇ, ਮੌਰਗੇਜ ਦਾ ਸੁਨੇਹਾ ਦੇਵਾਂਗੇ। ਮੌਰਗੇਜ ਮੇਰੇ ਨਾਲ ਵਿੱਕ ਮਠਾਰੂ ਜੀ ਬੈਠੇ ਹੋਏ ਨੇ। ਸੋ ਵਿੱਕ ਭਾਅ ਜੀ, ਬੰਦਾ ਡੀਲ ਵੀ ਡਨ ਕਰ ਲਏ, ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਪ੍ਰੀ ਅਪਰੂਵਲ ਤਾਂ ਬਿਨਾਂ ਹੁੰਦੀ ਨਹੀਂ ਆ। ਵੈਸੇ ਵੀ ਮੌਰਗੇਜ ਪਹਿਲਾਂ ਘਰ ਲੋਕ ਲੱਭਦੇ ਸੀ, ਹੁਣ ਮੈਨੂੰ ਲੱਗਦਾ ਕਿ ਪਹਿਲਾਂ ਮੌਰਗੇਜ ਚੈੱਕ ਕਰੋ, ਮਿਲੂਗੀ ਕਿ ਨਹੀਂ ਮਿਲੂਗੀ, ਫਿਰ ਘਰਾਂ ਵਾਲਾ ਆਉਣਾ ਪੈਂਦਾ। ਇੱਦਾਂ ਹੀ ਹੈ ਨਾ?
1: ਬਿਲਕੁਲ ਭਰਾ ਭਾਈ, ਗੱਲ ਇੱਦਾਂ ਕਿ ਜਿਹੜਾ ਸਹੀ ਪ੍ਰੋਸੈਸ ਹੈ ਜੀ, ਉਹ ਤਾਂ ਆਲਵੇਜ਼ ਇਹੀ ਹੈ ਕਿ ਪਹਿਲਾਂ ਆਪਣੀ ਪ੍ਰੀ ਅਪਰੂਵਲ ਕਰਾਓ। ਮੌਰਗੇਜ ਦੇਖੋ ਤੁਸੀਂ ਕਿਸ ਤਰ੍ਹਾਂ ਅਪਰੂਵ ਹੈਗੇ ਆ, ਤਾਂ ਦੇਖਣ ਦਾ ਘਰ ਦਾ ਫਾਇਦਾ। ਪਰ ਚਲੋ ਜਿਹੜਾ ਪਿੱਛੇ ਟਾਈਮ ਨਿਕਲ ਗਿਆ, ਫਿਰ ਉਹੀ ਫਿਰ ਬਾਅਦ ਚ ਪ੍ਰੋਬਲਮ ਚ ਆਏ ਆ। ਜਿਹੜਾ ਸਹੀ ਪ੍ਰੋਸੈਸ ਹੈ ਉਹੀ ਹੈ ਕਿ ਪਹਿਲਾਂ ਮੌਰਗੇਜ ਦੀ ਪ੍ਰੀ ਅਪਰੂਵਲ ਕਰਾਓ, ਪਤਾ ਲੱਗਦਾ ਤੁਸੀਂ ਕਿੰਨਾ ਤੁਹਾਡੀ ਜੇਬ ਤੁਹਾਨੂੰ ਅਲਾਓ ਕਰਦੀ ਹੈ। ਉਸ ਸਮੇਂ ਤੁਸੀਂ ਘਰ ਦੇਖੋ ਅਤੇ ਫਿਰ ਉਸ ਤੋਂ ਬਾਅਦ ਆਫਰ ਪਾਓ, ਅਤੇ ਉਸ ਤੋਂ ਬਾਅਦ ਫਿਰ ਅੱਗੇ ਕੰਮ ਤੁਰਦਾ ਜੀ।
0: ਅਤੇ ਫਿਰ ਔਫਰ ਕਿੱਥੋਂ ਪਾਉਣੀ ਆ, ਤੁਸੀਂ ਪ੍ਰੀ ਅਪਰੂਵਲ ਕਿੱਥੋਂ ਲੈਣੀ ਆ, ਮੌਰਗੇਜ ਦੀਆਂ ਗੱਲਾਂ ਬਾਤਾਂ ਸਿੱਖਣੀਆਂ ਕਿੱਥੋਂ ਆ, ਮੌਰਗੇਜ ਜਿਹੜੀ ਐਜੂਕੇਟ ਕਿਵੇਂ ਹੋਣਾ, ਉਹਦੇ ਲਈ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ। ਪ੍ਰਿੰਸੀਪਲ ਰਸ਼ਮੀਤ ਜੀ, ਪ੍ਰਿੰਸੀਪਲ ਕਿਹੜੇ ਹੁੰਦੇ, ਜਿਹੜੇ ਸਕੂਲਾਂ ਵਾਲੇ ਪ੍ਰਿੰਸੀਪਲ ਕਿ ਹੋਰ ਕੋਈ ਪ੍ਰਿੰਸੀਪਲ ਹੁੰਦਾ? ਪ੍ਰਿੰਸੀਪਲ ਹੀ ਹੋ ਗਿਆ, ਫਿਰ ਬੱਚੇ ਵੀ ਹੋਣੇ ਫਿਰ ਤੁਹਾਡੇ ਥੱਲੇ?
2: ਹਾਂਜੀ, ਮੇਰੇ ਕੋਲ ਮੇਰੇ ਅੰਡਰ ਏਜੰਟ ਵੀ ਹੈਗੇ ਆ ਜੀ।
0: ਵੈਰੀ ਗੁੱਡ, ਫਿਰ ਤਾਂ ਤੁਸੀਂ ਅਸਲੀ ਪ੍ਰਿੰਸੀਪਲ ਹੀ ਹੋ।
2: ਅਸਲੀ ਪ੍ਰਿੰਸੀਪਲ ਵੀ ਆ ਤੇ ਟੀਚਰ ਵੀ ਆ ਐਕਚੁਅਲੀ।
0: ਤੁਸੀਂ ਝਿੜਕਦੇ ਵੀ ਫਿਰ ਆਪਣੇ ਤੇ, ਗਲਤੀ ਗੁਲਤੀ ਹੋ ਜੇ ਬੱਚਿਆਂ ਤੋਂ?
2: ਬਿਲਕੁਲ ਜੀ, ਕਿਉਂਕਿ ਨਹੀਂ ਤੇ ਮਨੂੰ ਝਿੜਕ ਪੈਣੀ ਹੈਗੀ ਆ। ਰੈਗੂਲੇਟਰ ਦੀ ਜਿਹੜੀ ਹੈਗੀ ਹੈ, ਕੀ ਕਹਿੰਦੇ ਨੇ, ਰਿਕੁਆਇਰਮੈਂਟ ਹੈਗੀ ਹੈ।
0: ਹਾਂ, ਕਿਉਂਕਿ ਝਿੜਕ ਦੇ ਵਿੱਚ ਰਿਸਪੋਂਸਿਬਿਲਟੀ ਝਲਕਦੀ ਹੁੰਦੀ ਹੈ ਹਮੇਸ਼ਾ ਹੀ, ਚਾਹੇ ਉਹ ਪ੍ਰਿੰਸੀਪਲ ਹੋਵੇ ਕਿਸੇ ਐਜੂਕੇਸ਼ਨ ਅਦਾਰੇ ਦਾ। ਇਹ ਵੀ ਵੈਸੇ ਐਜੂਕੇਸ਼ਨ ਅਦਾਰਾ ਹੀ ਆ। ਮੈਨੂੰ ਇਹ ਲੱਗਦਾ ਕਿ ਜਿਹੜਾ ਸਾਡਾ ਫਾਈਨੈਂਸ਼ੀਅਲ ਸਿਸਟਮ ਆ ਸਾਰਾ, ਉਹ ਜੇ ਹਿੱਲ ਜੇ ਨਾ ਇਹਨਾਂ ਕੰਟਰੀਆਂ ਦੇ ਵਿੱਚ, ਤੇ ਬੰਦਾ ਤਾਂ ਮਿਲਦਾ ਲੱਭਦੇ ਨਹੀਂ ਕਿਤੇ, ਬੰਦਾ ਹਿੱਲਦਾ ਨਹੀਂ, ਬੰਦਾ ਲੱਭਦਾ ਨਹੀਂ ਕਿਤੇ। ਰਸ਼ਮੀਤ ਜੀ, ਅੱਜ ਦਈਏ ਸੁਨੇਹਾ ਜੀ।
2: ਹਾਂਜੀ ਬਿਲਕੁਲ ਜੀ, ਇਸੇ ਗੱਲ ਨੂੰ ਅੱਗੇ ਤੋਰਦੇ ਹੈਗੇ ਆ ਜਿਹੜੀ ਤੁਸੀਂ ਗੱਲ ਕਰਦੇ ਸੀ ਪ੍ਰਿੰਸੀਪਲ ਦੀ। ਸੋ ਸਾਡਾ ਜਿਹੜਾ ਰੈਗੂਲੇਟਰ ਹੈ ਉਹ ਕਹਿੰਦਾ ਹੈਗਾ ਕਿ ਵੀ ਤੁਹਾਡੇ ਬ੍ਰੋਕਰੇਜ ਵਿੱਚ ਇੱਕ ਪ੍ਰਿੰਸੀਪਲ ਹੋਣਾ ਜ਼ਰੂਰੀ ਹੈ, ਜਿਹੜੇ ਕਿ ਸਾਰੇ ਏਜੰਟ ਨੂੰ ਦਾ ਧਿਆਨ ਰੱਖੇ ਵੀ ਕੋਈ ਗਲਤ ਕੰਮ ਨਾ ਹੋ ਰਿਹਾ ਹੋਵੇ, ਠੀਕ ਤਰੀਕੇ ਨਾਲ ਕੰਮ ਹੋ ਰਿਹਾ, ਕਲਾਇੰਟ ਠੀਕ ਤਰੀਕੇ ਨਾਲ ਗਾਈਡ ਕੀਤਾ ਜਾ ਰਿਹਾ ਬੇਸਿਕਲੀ। ਸੋ ਕਲਾਇੰਟ ਦੀ ਪ੍ਰੋਟੈਕਸ਼ਨ ਵਾਸਤੇ ਜਿਹੜਾ ਪ੍ਰਿੰਸੀਪਲ ਬ੍ਰੋਕਰ ਜਿਹੜਾ ਬਣਾਇਆ ਜਾਂਦਾ ਹੈਗਾ। ਇਸ ਦੇ ਨਾਲ ਨਾਲ ਟੀਚਰ ਦੀ ਗੱਲ ਕਰਾਂ, ਮੈਂ ਜਿਹੜੀ ਮੌਰਗੇਜ ਪ੍ਰੋਫੈਸ਼ਨਲ ਕੈਨੇਡਾ ਇੰਸਟੀਟਿਊਟ ਹੈ ਜਿਹੜਾ ਕਿ ਮੌਰਗੇਜ ਏਜੰਟਸ ਬਣਾਉਂਦਾ, ਮਤਲਬ ਅਗਰ ਕਿਸੇ ਨੇ ਮੌਰਗੇਜ ਏਜੰਟ ਬਣਨਾ ਹੈਗਾ, ਤੁਸੀਂ ਕੋਰਸ ਕਰਨ ਜਾਂਦੇ ਹੋ, ਉੱਥੇ ਮੈਂ ਪੜ੍ਹਾਉਂਦੀ ਵੀ ਹੈਗੀ ਹਾਂ। ਤੇ ਬਾਕੀ ਜਿਹੜੀ ਹੈਗੀ ਕੋਸ਼ਿਸ਼ ਰਹਿੰਦੀ ਹੈਗੀ ਹੈ, ਛੋਟੀ ਜਿਹੀ ਅਸੀਂ ਜਿਹੜੀ ਰੇਡੀਓ ਦੀ ਕਾਲ ਕਰਦੇ ਹਾਂ ਹਰ ਰੋਜ਼, ਕਿ ਕਲਾਇੰਟ ਨੂੰ ਸਮਝਾਇਆ ਜਾਏ, ਪੜ੍ਹਾਇਆ ਜਾਏ ਕਿ ਕੀ ਆਪਸ਼ਨਸ ਨੇ। ਤੇ ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਪ੍ਰੀ ਅਪਰੂਵਲ ਦੀ, ਬਹੁਤ ਜ਼ਰੂਰੀ ਇਹ ਪਹਿਲਾ ਸਟੈਪ ਹੈਗਾ ਕਿ ਤੁਸੀਂ ਘਰ ਲੈਣ ਦੀ ਸੋਚਦੇ ਹੈਗੇ ਹੋ, ਪਹਿਲਾਂ ਇੱਕ ਪ੍ਰੀ ਅਪਰੂਵਲ ਕਰਾਓ। ਰੀਜ਼ਨ ਬੀਂਗ, ਉਹਦੇ ਨਾਲ ਕੀ ਹੈ ਕਿ ਤੁਹਾਨੂੰ ਲੇਟਰ ਔਨ ਕਲੋਜ਼ਿੰਗ ਵੇਲੇ ਇਸ਼ੂਜ਼ ਨਹੀਂ ਆਉਣਗੇ, ਡਿਸਅਪੁਆਇੰਟਮੈਂਟ ਨਹੀਂ ਹੋਏਗੀ ਕਿ ਮੌਰਗੇਜ ਨਹੀਂ ਹੋ ਰਹੀ ਹੈਗੀ ਹੈ। ਬਹੁਤ ਵਾਰੀ ਵੇਖਿਆ ਜਾਂਦਾ ਹੈਗਾ ਕਿ ਕਲਾਇੰਟ ਲਾਸਟ ਮਿੰਟ 'ਤੇ ਆਉਂਦਾ ਹੈਗਾ ਕਲੋਜ਼ਿੰਗ ਵੇਲੇ ਕਿ ਇਸ਼ੂਜ਼ ਆ ਗਏ ਨੇ, ਮੌਰਗੇਜ ਬੈਂਕ ਨੇ ਡਿਕਲਾਈਨ ਕਰ ਦਿੱਤੀ। ਪਹਿਲੀ ਗੱਲ ਤਾਂ ਇਹੋ ਜਿਹੀ ਸਿਚੁਏਸ਼ਨ ਆਉਣੀ ਹੀ ਨਹੀਂ ਚਾਹੀਦੀ। ਤੁਸੀਂ ਲਾਸਟ ਮਿੰਟ ਤੱਕ ਕਿਸੇ ਦੀ ਵੇਟ ਨਾ ਕਰੋ, ਜੇ ਜਵਾਬ ਨਹੀਂ ਆ ਰਿਹਾ ਹੈਗਾ ਹਮੇਸ਼ਾ ਇੱਕ ਸੈਕਿੰਡ ਓਪੀਨੀਅਨ ਲਓ, ਨਾਲੇ ਪ੍ਰੀ ਅਪਰੂਵਲ ਦੇ ਨਾਲ ਕਰੋ। ਬਹੁਤ ਹੀ ਜਾਣਕਾਰੀ ਲਈ ਪ੍ਰੀ ਅਪਰੂਵਲ ਬਾਰੇ ਜਾਂ ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਤੁਹਾਡੀ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਰਸ਼ਮੀਤ ਜੀ, ਥੈਂਕ ਯੂ ਸੋ ਮਚ। 6475349 ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ ਦੇ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਸੀਂ ਰਸ਼ਮੀਤ ਹੁਣ ਨੂੰ ਕਾਲ ਕਰ ਸਕਦੇ ਹੋ, ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ। ਸੋ ਦਈਏ ਤੁਹਾਨੂੰ ਸੁਨੇਹਾ ਪਿਆਰਾ ਜਿਹਾ,

0: ਸੋ ਵਿਕ ਬਾਈ ਜੀ, ਐਸੀ ਆਵਾਜ਼ ਨੂੰ ਅਸੀਂ ਮਿਸ ਕਰ ਸਕਦੇ ਹਾਂ?
1: ਬਿਲਕੁਲ ਨਹੀਂ ਜੀ।
0: ਫਿਰ ਆਪਾਂ ਐਂ ਕਰੀਏ ਕਿ ਕੱਲ੍ਹ ਨੂੰ 7 ਵਜੇ ਡੋਰ ਓਪਨ ਹੋ ਜਾਣੇ ਆ।
1: ਬਿਲਕੁਲ।
0: ਸੋ ਮੈਂ ਕਹਿੰਦਾ ਕਿ 1 50 ਦੀ ਟਿਕਟ ਆ, 1 80 ਦੀ ਆ, ਅਤੇ $30 ਦੀ ਟਿਕਟ ਆਪਾਂ ਅੱਜ ਕਰ ਦਈਏ। ਕੁਛ ਕੁ ਟਿਕਟਾਂ ਬਾਕੀ ਆ, $30 ਦੀ ਕਰ ਦਈਏ ਟਿਕਟ ਆਪਾਂ।
1: ਚਲੋ ਭਰਾ, ਤੁਸੀਂ $30 ਕਹਿਤਾ ਪਏ, ਜੇ ਮੈਂ ਥੋੜ੍ਹਾ ਜਿਹਾ ਹੋਰ ਗੁੜ ਪਾ ਦਵਾਂ ਜੀ।
0: ਦੱਸੋ, ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਐਸਾ ਜਿਹੜਾ ਖੂਬਸੂਰਤ ਸ਼ੋਅ ਆ ਨਾ, ਇਹ ਸਾਰੇ ਪਰਿਵਾਰ ਵੇਖਣ।
1: ਬਿਲਕੁਲ ਹਾਂਜੀ।
0: ਅਸੀਂ ਚਾਹੁੰਦੇ ਹਾਂ ਕਿ ਇੱਕ ਚੰਗਾ ਸੰਗੀਤ ਸਭ ਦੀ ਝੋਲੀ 'ਚ ਪਵੇ। ਕੀ ਬੈਸਟ ਕਰ ਸਕਦੇ ਹਾਂ? ਤੁਸੀਂ ਸ਼ੋਅ ਦਾ ਹਿੱਸਾ ਹੋ, ਰੋਹਨ ਸਾਡਾ ਬਾਈ ਇੱਕ ਵਧੀਆ ਇੱਕ ਸ਼ੋਅ ਨੂੰ ਰਿਪ੍ਰਜੈਂਟ ਕਰ ਰਿਹਾ, ਪ੍ਰਜੈਂਟ ਕਰ ਰਿਹਾ ਮਿਲਣਾ ਈਵੈਂਟਸ 'ਤੇ। ਰੋਹਨ ਸ਼ਰਮਾ ਲੈ ਕੇ ਆ ਰਹੇ ਨੇ ਮਾਸਟਰ ਸਲੀਮ ਦਾ ਲਾਈਵ ਕੰਸਰਟ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਵਿਕ ਬਾਈ ਜੀ ਜੁੜੇ ਨੇ ਟੀਮ ਦਾ ਹਿੱਸਾ ਨੇ ਮਿਲਣਾ ਟੀਮ ਦਾ। ਸੋ ਬਾਈ ਜੀ, ਦਿਓ ਐਸੀ ਡੀਲ ਕਿ ਸਾਰੇ ਪਰਿਵਾਰ ਆ ਕੇ ਉਸ ਖੂਬਸੂਰਤ ਸ਼ੋਅ ਨੂੰ ਮਾਣ ਸਕਣ।
1: ਭਾਈ, ਡੀਲ 'ਤੇ ਮੈਂ ਬਾਅਦ 'ਚ ਆਊਂਗਾ, ਮੈਂ ਥੋੜ੍ਹਾ ਪਿੱਛੇ ਜਾਣਾ ਚਾਹੁੰਦਾ।
0: ਆਜੋ ਜੀ।
1: 1 ਸਾਲ ਪਹਿਲਾਂ, ਐਗਜੈਕਟਲੀ 1 ਸਾਲ ਪਹਿਲਾਂ, ਰੋਹਨ ਅਤੇ ਮੇਰੀ ਅਤੇ ਅਮਿਤ ਸਾਡਾ ਵੀਰ ਹੈ, ਸਾਡੀ ਮੀਟਿੰਗ ਹੋਈ ਕਿ ਆਪਾਂ ਨੇ ਕਿਸੇ ਵਧੀਆ ਆਵਾਜ਼ ਨੂੰ ਪੰਜਾਬ ਤੋਂ ਲੈ ਕੇ ਆਉਣਾ, ਅਤੇ ਅਸੀਂ 2-3 ਨਾਮ ਡਿਸਕਸ ਕਰੇ, ਅਤੇ ਸਭ ਤੋਂ ਉੱਪਰ ਨਾਮ ਜਿਹੜਾ ਆਇਆ ਜੋ ਮਾਸਟਰ ਸਲੀਮ ਭਾਈ ਦਾ ਆਇਆ, ਕਿਉਂਕਿ ਇਹ ਇੱਕ ਬਾ ਕਮਾਲ ਸਿੰਗਰ ਨੇ, ਇਹਦੀ ਗਾਇਕੀ ਬਾ ਕਮਾਲ ਹੈ, ਇਹ ਇੱਕ ਘਰਾਣੇ ਤੋਂ ਨੇ, ਤੁਹਾਨੂੰ ਪਤਾ ਹੀ ਹੈ ਪੁਨਿਸ਼ਾ ਕੁੱਟੀ ਜੀ, ਕਿਆ ਬਾਤ ਸੀ ਉਹਨਾਂ ਦੀ, ਇਹ ਉਹਨਾਂ ਦੇ ਪਰਿਵਾਰ 'ਚੋਂ ਨੇ, ਉਹਨਾਂ ਦੇ ਬੇਟੇ ਨੇ, ਤਾਂ ਸੋਚਿਆ ਆਪਾਂ ਇਹ ਆਵਾਜ਼ ਨੂੰ ਲੈ ਕੇ ਆਈਏ। ਮਤਲਬ 1 ਸਾਲ ਦਾ ਸਫ਼ਰ ਅਸੀਂ ਬੈਕ ਐਂਡ ਫੋਰਥ ਜਾਈਏ, ਅਤੇ ਫਾਈਨਲੀ ਹੁਣ ਉਹ ਆਪਣੇ 'ਚ ਆ ਗਏ ਨੇ। ਕੱਲ੍ਹ ਨੂੰ ਉਹ ਡੇਟ ਆ ਗਈ ਹੈ ਜੀ, 24 ਜੁਲਾਈ ਦਿਨ ਸ਼ੁੱਕਰਵਾਰ, ਸ਼ਾਮ ਨੂੰ 7 ਵਜੇ ਗੇਟ ਖੁੱਲ੍ਹ ਜਾਣੇ ਨੇ। ਹੁਣ ਕਰੀ ਗੱਲ ਡੀਲ ਦੀ, ਤੁਸੀਂ ਕਿਹਾ $30 ਦੀ, ਅਤੇ ਮੈਂ ਤੁਹਾਨੂੰ ਕਿਹਾ ਹੋਰ ਥੋੜ੍ਹਾ ਗੁੜ ਪਾ ਦਈਏ, ਪਰ ਇੱਦਾਂ ਪਾਉਂਦੇ ਹਾਂ ਜੀ, ਇਕੱਲਾ ਬੰਦਾ $30 ਗੱਲ ਨਹੀਂ ਬਣਦੀ, ਕਿਉਂਕਿ ਬੰਦੇ ਜੋੜੀਆਂ ਨਾਲ ਆਉਂਦੇ ਨੇ, ਕਪਲਸ ਆਉਂਦੇ ਨੇ।
0: ਬੜਾ ਤੁਸੀਂ ਵਧੀਆ ਖੂਬ ਜਾ ਰਹੇ
1: ਹੋ। ਆਪਾਂ ਇੱਦਾਂ ਕਰਦੇ ਹਾਂ, ਆਪਾਂ ਤੁਹਾਨੂੰ $50 ਚ 2 ਟਿਕਟਾਂ ਦੇ ਦਿੰਦੇ
0: ਹਾਂ। ਇੱਥੇ ਰੱਖ, 50 ਚ 2?
1: 2 ਜੀ।
0: ਪੱਕੀ ਗੱਲ ਆ?
1: ਪੱਕੀ ਗੱਲ।
0: ਮੁੱਕਰੋਗੇ ਤਾਂ ਨਹੀਂ?
1: ਨਾ, ਮੁੱਕਰਾਂ ਕਾਹਦੇ ਆ ਜੀ।
0: ਲਓ ਫਿਰ ਇੱਦਾਂ ਕਰਦੇ ਹਾਂ, ਕਿੰਨੇ ਬੰਦੇ ਨੂੰ? 2-3 ਟਿਕਟਾਂ ਜਾਂ ਜ਼ਿਆਦੀਆਂ? ਜਿੰਨੇ ਕੋਲ
1: ਤੁਸੀਂ ਐਂ ਕਰੋ, 5 ਟਿਕਟਾਂ ਕਰ।
0: 5 ਨੰਬਰ ਕੀ ਬਣਨਾ ਫਿਰ? ਮੈਂ ਤਾਂ ਕਹਿੰਦਾ ਹੁਣ ਦਿਓ 10।
1: ਠੀਕ ਹੈ ਜੀ, ਠੀਕ ਹੈ,
0: 10 ਤੁਸੀਂ। 10
1: ਸੰਤ ਸਾਹਿਬ, ਤੁਸੀਂ ਕਹਿਤਾ ਅਸੀਂ ਮੋੜਦੇ ਨਹੀਂ।
0: ਸੋ ਕਿਆ ਬਾਤ ਆ। ਸੋ ਤੁਸੀਂ ਕਾਲ ਕਰਨੀ ਆ 437-870-001, ਜਾਂ ਤੁਸੀਂ ਵਿਕ ਬਾਈ ਜੀ ਦੇ ਨੰਬਰ 'ਤੇ ਕਾਲ ਰਾਈ ਤਾਂ ਮੈਸੇਜ ਕਰ ਦਿਓ। $50 'ਚ 2 ਟਿਕਟਾਂ ਚੱਕੋ। ਆਪਣੇ ਸੱਜਣਾ ਮਿੱਤਰਾਂ ਬੇਲੀਆਂ ਨਾਲ ਆਓ, ਆਪਣੇ ਵਾਈਫ ਨਾਲ ਆਓ, ਆਪਣੀ ਗਰਲਫ੍ਰੈਂਡ ਨਾਲ ਆਓ, ਆਪਣੇ ਬੇਬੇ ਬਾਪੂ ਨਾਲ ਆਓ। ਸੋ ਬਾਈ ਜੀ, ਕਾਲ ਕਰ ਲਓ ਤੁਸੀਂ, $50 ਦੇ ਵਿੱਚ 2 ਟਿਕਟਾਂ, $25 ਟਿਕਟ ਪੈ ਗਈ ਯਾਰ, ਹੋਰ ਕੀ ਚਾਹੀਦਾ? ਟੈਕਸ ਲਾਓਗੇ ਬਾਈ ਜੀ?
1: ਹਾਂਜੀ,
0: ਟੈਕਸ ਲਾਓਗੇ?
1: ਨਹੀਂ, ਟੈਕਸ ਨਹੀਂ ਲਾਊਂਗਾ।
0: ਅੱਛਾ, ਟੈਕਸ ਵੀ ਨਹੀਂ? ਚਲੋ, ਉਹ ਵੀ $20 ਬਚ ਗਏ,
1: ਬਚ ਗਏ ਜੀ।
0: ਬਾਈ ਆ ਜਾਓ, ਹੁਣ ਹੁਣ ਡੀਲ ਆ, ਤੁਸੀਂ ਅੱਜ ਆਪਣਾ ਸ਼ੋ ਰਹਿ ਗਿਆ, ਹੁਣ ਆਪਣਾ 20 ਮਿੰਟ। ਸੋ 20 ਮਿੰਟ ਬਾਈ ਜੀ ਨੂੰ ਮੈਸੇਜ ਕਰ ਲਓ। ਬਾਈ ਨੰਬਰ ਦੇ ਦਿਓ।
1: ਨੰਬਰ ਤੁਸੀਂ ਮੈਨੂੰ ਟੈਕਸ ਕਰ ਸਕਦੇ ਹੋ ਜੀ, 905-975-8080
0: 905-975-8080 ਬਾਈ ਟੈਕਸ ਮੈਸੇਜ ਕਰ ਦਿਓ। 50 ਦੇ ਵਿੱਚ 2 ਟਿਕਟਾਂ, $25 ਦੇ ਵਿੱਚ ਯਾਰ, ਤੁਸੀਂ ਜੇ ਮਾਸਟਰ ਸਲੀਮ ਨੂੰ ਨਹੀਂ ਵੇਖਿਆ ਫਿਰ ਤਾਂ ਯਾਰ ਤੁਸੀਂ, ਮੈਂ ਕਹੂੰਗਾ ਕਿ ਅਨਲੱਕੀ ਬੰਦਾ ਹੋਊ ਜਿਹੜਾ ਕਹੂਗਾ ਕਿ ਯਾਰ $25 ਵੀ ਦੇ ਕੇ ਐਡੀ
1: ਬੜੀ ਆਵਾਜ਼,
0: ਖੂਬਸੂਰਤ ਆਵਾਜ਼, ਔਰ ਐਸਾ ਖੂਬਸੂਰਤ ਸੰਗੀਤ, ਔਰ ਬਾਈ ਜੀ ਜਿਹੜਾ ਉੱਥੇ ਰੌਣਕ ਲੱਗਣੀ ਹੈ ਨਾ ਸ਼ਾਮ ਨੂੰ, ਉਹ ਬਹੁਤ ਬਾਕਮਾਲ ਹੋਣੀ ਉੱਥੇ ਤੁਸੀਂ। ਅੱਛਾ, ਅਨਲਿਮਿਟਡ ਡਰਿੰਕ ਵੀ ਆ $25 'ਚ, ਤੁਸੀਂ ਡਰਿੰਕਸ, ਅੱਛਾ ਪਿੱਗ ਨਾ ਸਮਝ ਲਿਓ, ਸੌਫਟ ਡਰਿੰਕ, ਸੋ ਜਿੰਨੇ ਮਰਜ਼ੀ ਠੰਡੇ ਪੀਓ, ਇੰਜੋਏ ਕਰੋ, ਪੂਰੀ ਗਰਮੀ ਹੋਣੀ ਹੈ, ਨੱਚ ਨੱਚ ਗਰਮੀ ਚੜ੍ਹਨੀ ਆ, ਫਿਰ ਕੋਲਡ ਡਰਿੰਕ ਤੁਹਾਨੂੰ ਬਿਲਕੁਲ ਫਰੀ ਆ, ਅਨਲਿਮਿਟਡ ਸਾਰੀਆਂ ਟਿਕਟਾਂ ਦੇ ਨਾਲ, ਫਿਰ $25 ਈਚ ਅਤੇ $50 ਜੋੜੀ ਟਿਕਟ ਦੀ। ਇਕੱਲੇ ਨਾ ਆਇਓ, ਭੰਗੜਾ ਪਾਉਣ ਨੂੰ ਨਾਲ, ਹੱਥ 'ਚ ਹੱਥ ਪਾ ਕੇ ਨੱਚਣ ਨੂੰ ਵੀ ਕੋਈ ਚਾਹੀਦਾ ਨਾ। ਸੋ ਤੁਸੀਂ ਨੰਬਰ ਇੱਕ ਵਾਰੀ ਦਿਓ ਬਾਈ ਜੀ।
1: ਨੰਬਰ ਹੈ ਜੀ ਮੇਰਾ 905-975-8080।
0: ਨੰਬਰ ਤੁਹਾਡਾ ਬੰਦ ਆ?
1: ਨੰਬਰ ਬੰਦ ਨਹੀਂ ਹੈ ਜੀ, ਚੱਲ ਰਿਹਾ।
0: ਅੱਛਾ, ਚੱਲ ਰਿਹਾ, ਵੈਰੀ ਗੁੱਡ। ਸੋ ਨੰਬਰ ਚੱਲ ਰਿਹਾ, ਟੈਕਸ ਮੈਸੇਜ ਕਰ ਦਿਓ ਜਾਂ ਬਾਈ ਜੀ ਨੂੰ ਮਿਸ ਕਾਲ ਮਾਰ ਦਿਓ। $50 'ਚ 2

0: ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਮੈਂ ਨਾ ਗੱਲਬਾਤ ਕਰ ਰਿਹਾ ਸੀ ਬਾਈ ਜੀ, ਗੱਲ ਪਿਛਲੇ ਇੱਕ ਹਫ਼ਤੇ ਤੋਂ ਬੈਠਾ ਹੋਇਆ, ਹੌਲੀ ਹੌਲੀ ਹੌਲੀ ਬਹਿੰਦਾ ਜਾ ਰਿਹਾ, ਸੋ ਇਹਦਾ ਕੋਈ ਹੱਲ? ਮੈਂ ਹੱਲ ਪੁੱਛ ਰਿਹਾ ਸੀ ਬਾਈ, ਕਹਿੰਦੇ ਕਿ ਤੁਸੀਂ ਵਿਸਕੀ ਪਾਓ, ਵਿਸਕੀ 'ਚ ਪਾਣੀ ਪਾ ਦਿਉ, ਵਿਸਕੀ 'ਚ ਸ਼ਹਿਦ ਪਾ ਦਿਉ, ਸਮਥਿੰਗ ਲਾਈਕ ਦੈਟ। ਇਹਦਾ ਕੋਈ ਪੱਕਾ ਹੱਲ ਕਿਸੇ ਨੂੰ ਪਤਾ ਕਿ ਗਲੇ ਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ? ਇਹ ਜਿਹੜਾ ਗਲੇ ਬਹਿ ਜਾਂਦੇ ਆ, ਇਹਨੂੰ ਉਠਾਇਆ ਕਿਵੇਂ ਜਾ ਸਕਦਾ? 905-673-3337 ਮੈਨੂੰ ਦੱਸਿਓ ਕੋਈ ਗਲਾ ਠੀਕ ਕਰਨ ਦਾ ਹੱਲ ਕੀ ਆ, ਕਿਉਂਕਿ ਸਾਡਾ ਕੰਮ ਤਾਂ ਬੋਲਣਾ ਆ ਅਤੇ ਗਲੇ ਤੋਂ ਬਿਨਾਂ ਅਸੀਂ ਬੋਲ ਨਹੀਂ ਸਕਦੇ। ਮੈਨੂੰ ਦੱਸੋ ਕਿ ਕਿਵੇਂ ਇਹਦਾ ਪੱਕਾ ਇਲਾਜ ਹੋਵੇ ਕਿ ਬੈਠੇ ਹੀ ਨਾ, ਇਹ ਬਸ ਖਲੋਤਾ ਹੀ ਰਹੇ। ਸੋ 905-673-3337 ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ ਜੀ।
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਅਤੇ ਜਿੰਨੇ ਵੀ ਲਿਸਨਰ AM530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਗੁਰਜੀਤ ਜੀ, ਸੋ ਇੰਸ਼ੋਰੈਂਸ ਦੇ ਬਾਬਤ ਜਦੋਂ ਅਸੀਂ ਗੱਲਬਾਤ ਕਰਦੇ ਹਾਂ, ਅਵੇਅਰਨੈਸ ਦਾ ਮੈਸੇਜ ਅਸੀਂ ਰੋਜ਼ ਤੁਹਾਨੂੰ ਦਿੰਦੇ ਹਾਂ। ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਇਨਕੁਆਇਰੀ ਲੈਣੀ ਹੋਵੇ, ਇੰਸ਼ੋਰੈਂਸ ਕਰਵਾਉਣੀ ਹੋਵੇ, ਸੁਪਰ ਵੀਜ਼ਾ ਟਰੈਵਲ, ਜੋ ਤੁਸੀਂ ਵਿਜ਼ਟਰ ਵੀਜ਼ਾ ਟਰੈਵਲ ਕਰਦੇ ਤੁਸੀਂ ਕਿਤੇ ਜਾ ਰਹੇ ਹੋ, ਤਾਂ ਤੁਸੀਂ ਆਪਣੇ ਨਾਲ ਹਮੇਸ਼ਾ ਟਰੈਵਲ ਇੰਸ਼ੋਰੈਂਸ ਰੱਖੋ, ਔਰ ਨਾਲ ਦੀ ਨਾਲ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਲੱਭ ਰਹੇ ਸੀ ਤਾਂ ਗੁਰਜੀਤ ਕੌਰ ਸੂਰੀ ਸਰ ਨਾਲ ਜੁੜ ਚੁੱਕੇ ਨੇ। ਗੁਰਜੀਤ ਜੀ, ਦਿਓ ਮੈਸੇਜ।
1: ਜੀ ਬਿਲਕੁਲ ਪ੍ਰਭ ਜੀ, ਅੱਜ ਗੱਲਬਾਤ ਕਰਨੀ ਚਾਹੂੰਗੀ ਕਿ ਜਿੱਥੇ ਆਪਾਂ ਇੰਸ਼ੋਰੈਂਸ ਦੀ ਆਲਵੇਜ਼ ਗੱਲਬਾਤ ਕਰਦੇ ਹਾਂ ਨਾ, ਇੰਸ਼ੋਰੈਂਸ ਦੇ ਨਾਲ ਨਾਲ ਇਹ ਹੈਗਾ ਕਿ ਸੇਵਿੰਗ ਵੀ ਬਹੁਤ ਜ਼ਰੂਰੀ ਹੈਗੀ ਹੈ। ਹੁਣ ਇਹ ਹੈਗਾ ਕਿ ਡਿਪੈਂਡ ਹੈਗਾ ਕਿ ਤੁਹਾਡੀ ਨੀਡ ਕੀ ਹੈਗੀ ਹੈ, ਤੁਸੀਂ ਕਿਸ ਚੀਜ਼ ਦੇ ਲਈ ਸੇਵਿੰਗ ਕਰਨੀ ਹੈਗੀ ਹੈ। ਕਿ ਗਵਰਨਮੈਂਟ ਨੇ ਸਾਨੂੰ ਬਹੁਤ ਵਧੀਆ ਟੂਲ ਦਿੱਤੇ ਹੋਏ ਹੈਗੇ ਆ ਕਿ ਆਪਣੇ ਬੱਚਿਆਂ ਦੀ ਹਾਇਰ ਐਜੂਕੇਸ਼ਨ ਦੇ ਲਈ ਆਪਾਂ ਸੇਵਿੰਗ ਕਰਨੀ ਹੈਗੀ ਹੈ, ਤੇ ਉੱਥੇ ਸਾਡੇ ਕੋਲ RESP ਇੱਕ ਬਹੁਤ ਵਧੀਆ ਟੂਲ ਹੈਗਾ ਕਿ ਜਿੰਨੀ ਤੁਸੀਂ ਉਹਦੇ ਵਿੱਚ ਕੰਟਰੀਬਿਊਸ਼ਨ ਕਰਦੇ ਹੋ, ਉਹਦੇ ਵਿੱਚ ਗਵਰਨਮੈਂਟ ਤੁਹਾਨੂੰ 20% ਦੀ ਗ੍ਰਾਂਟ ਦਿੰਦੀ ਹੈ। ਮਿਨੀਮਮ ਤੁਸੀਂ $25 ਤੋਂ ਸਟਾਰਟ ਕਰ ਸਕਦੇ ਹੋ ਤੇ ਮੈਕਸੀਮਮ $210 ਪਾਉਂਦੇ ਹੋ, ਤੇ ਪੂਰੀ ਦੀ ਪੂਰੀ $7200 ਦੀ ਗ੍ਰਾਂਟ ਦੇ ਲਈ ਤੁਸੀਂ ਐਲੀਜੀਬਲ ਹੋ ਜਾਂਦੇ ਹੋ। ਪਲੱਸ ਅਗਰ ਤੁਹਾਡੀ ਫੈਮਿਲੀ ਇਨਕਮ ਲੋ ਹੈਗੀ ਹੈ, 53,000 ਤੋਂ ਬਿਲੋ ਹੈਗੀ ਆ, ਤੇ 2,000 ਦਾ ਕੈਨੇਡਾ ਲਰਨਿੰਗ ਬੋਂਡ ਉਹ ਵੀ ਤੁਹਾਡੇ ਬੱਚਿਆਂ ਨੂੰ ਮਿਲ ਜਾਂਦਾ ਹੈਗਾ। ਪਲੱਸ ਇਹ ਹੈਗਾ ਕਿ ਤੁਹਾਡੀ ਕੰਟਰੀਬਿਊਸ਼ਨ ਦੇ ਉੱਪਰ, ਗਵਰਨਮੈਂਟ ਦੀ ਗ੍ਰਾਂਟ ਦੇ ਉੱਪਰ ਤੁਹਾਨੂੰ ਵਿਆਜ ਮਿਲਦਾ, ਕਿ ਵਿਆਜ ਉੱਪਰ ਵਿਆਜ ਮਿਲਦਾ ਜਿਹਦੇ ਨਾਲ ਮਨੀ ਗਰੋ ਕਰਦੀ ਆ, ਤੇ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਉਦੋਂ ਤੁਹਾਡੇ ਕੋਲ ਇੱਕ ਬਹੁਤ ਵਧੀਆ ਅਮਾਊਂਟ ਇਕੱਠੀ ਹੋ ਜਾਂਦੀ ਹੈਗੀ ਹੈ। ਇਹਦੇ ਬਾਰੇ ਸਾਡੇ ਲਿਸਨਰਸ ਦਾ ਕੋਈ ਕੁਐਸਚਨ ਹੈਗਾ, ਜਾਂ ਤੁਹਾਡੇ ਬੱਚਿਆਂ ਦੀ ਆਲਰੇਡੀ RESP ਚੱਲ ਰਹੀ ਹੈਗੀ ਆ, ਕਿ ਇਸ ਸਾਲ ਉਹਨਾਂ ਨੇ ਕਾਲਜ ਯੂਨੀਵਰਸਿਟੀ ਜਾਣਾ, ਤੁਹਾਨੂੰ ਵਿਦਡਰੋਲ ਵੇਲੇ ਕੋਈ ਹੈਲਪ ਚਾਹੀਦੀ ਆ, ਕਿ ਕੰਟਰੀਬਿਊਸ਼ਨ ਤੁਸੀਂ ਕਿਸ ਅਕਾਊਂਟ 'ਚ ਲੈਣੀ ਆ, ਗ੍ਰਾਂਟ ਕਿਹੜੇ ਅਕਾਊਂਟ 'ਚ ਲੈਣੀ ਆ, ਪੇਰੈਂਟਸ ਦੇ ਲੈਣੀ ਆ, ਬੱਚਿਆਂ ਦੇ ਲੈਣੀ ਆ, ਉਹਦੇ ਰਿਗਾਰਡਿੰਗ ਵੀ ਕੋਈ ਕੁਐਸਚਨ ਹੈਗਾ, ਤੇ ਨੰਬਰ ਜੀ 416-627-3311। ਤੇ ਆਪਣੇ ਲਈ ਐਮਰਜੈਂਸੀ ਫੰਡ ਸੇਵ ਕਰਨੇ ਹੈਗੇ ਆ, ਜਾਂ ਤੁਹਾਨੂੰ ਬੱਚਿਆਂ ਦੇ ਕਹਿ ਲਓ ਕਿ ਮਨੀ ਆ ਰਹੀ ਹੈ, ਉਹਦੇ ਚੋਂ ਫੁੱਲ ਫਲੈਜ ਕੰਟਰੀਬਿਊਸ਼ਨ ਕਰਨ ਤੋਂ ਬਾਅਦ ਤੁਹਾਡੇ ਕੋਲ ਐਕਸਟਰਾ ਮਨੀ ਬਚ ਰਹੀ ਹੈ, ਉਹਨੂੰ ਤੁਸੀਂ ਆਪਣੇ ਬੱਚਿਆਂ ਦੇ ਲਈ ਸੇਵ ਕਰਨਾ, ਬਟ ਉਹ ਤੁਹਾਡੇ ਨਾਮ ਤੇ ਹੋਊਗੀ, ਉਹਨੂੰ ਤੁਸੀਂ ਆਪਣੇ TFSA ਦੇ ਅੰਦਰ ਵੀ ਸੇਵ ਕਰ ਸਕਦੇ ਆ। ਫਲੈਕਸੀਬਲ ਅਕਾਊਂਟ ਹੈਗਾ, ਜਦੋਂ ਮਰਜ਼ੀ ਤੁਹਾਨੂੰ ਜ਼ਰੂਰਤ ਹੈਗੀ ਹੈ ਉਸ ਪੈਸੇ ਨੂੰ ਤੁਸੀਂ ਕਢਾ ਸਕਦੇ ਹੋ, ਵਰਤ ਸਕਦੇ ਹੋ, ਕੰਟਰੀਬਿਊਸ਼ਨ ਨੂੰ ਇਨਕਰੀਜ਼ ਕਰਨਾ, ਡਿਕਰੀਜ਼ ਕਰਨਾ, ਸਟੋਪ ਕਰਨਾ, ਸਾਰੀਆਂ ਹੀ ਆਪਸ਼ਨ ਅਵੇਲੇਬਲ ਹਨ। ਕਿ ਜਿਹੜੇ ਹੁਣ ਵਿਅਕਤੀ 2009 ਤੋਂ ਇੱਥੇ ਰਹਿ ਰਹੇ ਹੈਗੇ ਆ, $1,09,000 ਤੱਕ ਤੁਸੀਂ ਆਪਣੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਵਿੱਚ ਸੇਵ ਕਰ ਸਕਦੇ ਆ, ਤੇ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਰ ਲੈਣਾ ਹੈਗਾ, ਟੈਕਸ ਸੇਵ ਕਰਨਾ ਹੈਗਾ, ਘਰ ਦੇ ਲਈ ਡਾਊਨ ਪੇਮੈਂਟ ਇਕੱਠੀ ਕਰਨੀ ਹੈ, $8,000 ਤੁਸੀਂ ਆਪਣੇ ਫਸਟ ਹੋਮ ਸੇਵਿੰਗ ਅਕਾਊਂਟ ਦੇ ਵਿੱਚ ਸੇਵ ਕਰ ਸਕਦੇ, ਤੇ ਉਹ ਤੁਹਾਡੀ ਇਨਕਮ ਚੋਂ ਵੀ ਮਾਈਨਸ ਹੋ ਜਾਣਾ, ਪਲੱਸ ਉਸ ਮਨੀ ਨੇ ਕੰਪਾਊਂਡ ਇੰਟਰਸਟ ਦੇ ਨਾਲ ਗਰੋ ਕਰਨਾ, ਤੇ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਹੈਗਾ ਉਦੋਂ ਤੁਹਾਡੀ ਇਨਕਮ ਚੋਂ ਵੀ ਮਾਈਨਸ ਹੋ ਜਾਣੀ ਹੈਗੀ ਆ, ਤੇ ਜਦੋਂ ਤੁਸੀਂ ਘਰ ਬਾਰ ਲੈਣਾ ਬਿਨਾਂ ਕੋਈ ਟੈਕਸ ਪੇ ਕੀਤੇ, ਬਿਨਾਂ ਕੋਈ ਫੀਸ ਪੇ ਕੀਤੇ ਉਹਨੂੰ ਵਿਦਡਰੋਲ ਕਰ ਲੈਣਾ, ਔਰ ਸਭ ਤੋਂ ਵੱਡੀ ਗੱਲ ਹੈਗੀ ਉਹਨੂੰ ਤੁਸੀਂ ਵਾਪਸ ਵੀ ਨਹੀਂ ਕਰਨਾ ਹੈਗਾ। ਕੋਈ ਵੀ ਤੁਹਾਡਾ ਕੁਐਸਚਨ ਇਨਵੈਸਟਮੈਂਟ ਦੇ ਰਿਗਾਰਡਿੰਗ, ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਤੇ, ਉਹਨਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣੇ ਹੈਗੇ ਆ, ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ, ਜਾਂ ਸਾਡੇ ਉਹ ਵੀਰ ਭੈਣ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਹੈਲਥ ਇੰਸ਼ੋਰੈਂਸ ਦੀ ਕਵਰੇਜ ਲੈਣਾ ਚਾਹੁੰਦੇ ਹੋ, ਮਿਨੀਮਮ ਜਿਹੜੇ ਆ $45 ਤੋਂ ਪਲਾਨ ਸਟਾਰਟ ਹੋ ਜਾਂਦੇ ਹਨ, ਤੇ ਨੰਬਰ ਜੀ 416-627-3311, 416-627-3111। ਪ੍ਰਭ ਜੀ, ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।

0: ਬਹੁਤ ਸ਼ੁਕਰੀਆ ਜੀ। ਤੁਸੀਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਗੁਰਜੀਤ ਕੌਰ ਸੂਰੀ ਹੋਣਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਗੁਰਜੀਤ ਜੀ। ਸੋ 905-673-3337। ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ ਕੇਵਲ ਚੌਹਾਨ ਜੀ?
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਕੀ ਹਾਲ ਹੈ?
0: ਚੜ੍ਹਦੀ ਕਲਾ ਬਾਈ ਜੀ, ਠੀਕ ਠਾਕ, ਤੁਸੀਂ ਸੁਣਾਓ, ਠੀਕ ਹੋ ਜੀ?
1: ਬਸ ਉਸਨੂੰ ਗਲੀ ਦਾ ਲਾਜ ਦੱਸਣ ਲੱਗੇ ਜੀ, ਪੱਕਾ ਜੇ ਤੇ ਕਰਨਾ ਨਾ
0: ਜੀ,
1: ਮਲੱਠੀ ਤੇ ਇਲਾਇਚੀ ਪਾ ਕੇ ਥੋੜਾ ਜਿਹਾ ਪਾਣੀ ਚ ਉਬਾਲ ਲਿਆ ਕਰੋ
0: ਜੀ,
1: ਤੇ ਉਹ ਪੀਂਦੇ ਤੋਂ ਪਾਣੀ ਉਹਦੇ ਨਾਲ ਥੋੜਾ ਗਲ ਠੀਕ ਹੋ ਜਾਣਾ, ਚੱਬ ਲਿਆ ਕਰੋ ਭਾਵੇਂ ਮਲੱਠੀ ਇਲਾਇਚੀ ਚੱਬਲੇ ਕਰੋ, ਮਿਸਰੀ ਥੋੜੀ ਜਿਹੀ ਪਾ ਦੇ ਵਿੱਚ
0: ਜੀ,
1: ਪੱਕਾ ਇਲਾਜ ਹੈ
0: ਮਲੱਠੀ।
1: ਹਾਂ ਤੇ ਇਲਾਇਚੀ ਆਪਣੀ ਛੋਟੀ,
0: ਠੀਕ ਹੈ ਜੀ, ਮੈਂ ਨੋਟ ਕਰ ਲਿਆ। ਤੇ ਇਹਦਾ
1: ਉਹ ਮੇਰਾ ਬਹਿ ਗਿਆ ਸੀਗਾ, ਮੇਰੇ ਤੋਂ ਆਵਾਜ਼ ਨਹੀਂ, ਮੈਂ ਸਾਰੇ ਟੈਸਟ ਵੀ ਕਰਾ ਲਏ ਸੀ ਤੇ ਸੁੰਡ ਵੀ ਪਾਉਣਾ, ਥੋੜਾ ਸੁੰਡ ਵੀ ਪਾ ਲਈ, ਪਰ ਜ਼ਿਆਦਾ ਮਲੱਠੀ ਤੇ ਇਲਾਇਚੀ ਵਧੀਆ ਤੁਸੀਂ ਗਲੇ ਵਾਸਤੇ,
0: ਮਲੱਠੀ ਤੇ ਇਲਾਇਚੀ। ਅੱਛਾ, ਵੈਸੇ ਹੀ ਚੱਬ ਸਕਦੇ ਆ?
1: ਹਾਂ ਵੈਸੇ ਚੱਬ, ਮਿਸਰੀ ਚੱਬ ਲਿਆ ਕਰੋ ਥੋੜੀ, ਜਿਹੜਾ ਆਪਣੇ ਜਿਹੜੇ ਪਹਿਲਾਂ ਗਲੇ ਕੱਲੇ ਗਾਉਂਦੇ ਸੀ ਉਹ ਇਸ ਤਰ੍ਹਾਂ ਹੀ ਗਾਉਂਦੇ ਸੀਗੇ
0: ਜੀ,
1: ਮਿਸਰੀ ਤੇ ਮਲੱਠੀ ਚੱਬਦੀ ਰਹਿੰਦੀ ਸੀ ਇਲਾਇਚੀਆਂ ਨਾਲ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਇਹ ਆਪਾਂ ਕਰਕੇ ਦੇਖਦੇ ਹਾਂ ਕੱਲ ਨੂੰ। ਇਹ
1: ਪੱਕਾ ਇਲਾਜ ਹੈ, ਮੇਰੇ ਨਾਲ ਖੁਦ ਨਾਲ ਹੋਈ ਹੋਈ ਹੈ।
0: ਮੈਂ ਕਹਿੰਦਾ ਜੀ ਪੱਕਾ, ਤੁਸੀਂ ਕਿਹਾ ਤੇ ਮੈਂ ਨੋਟ ਕਰ ਲਿਆ, ਮਿਸ਼ਰੀ ਤੇ ਮਲੱਠੀ, ਬਸ ਠੀਕ
1: ਹੈ। ਮੇਰੀ ਆਵਾਜ਼ ਹੀ ਨਿਕਲਣ ਵਾਲੀ ਸੀ ਬਿਲਕੁਲ,
0: ਮੈਨੂੰ ਬਸ ਇਦਾਂ ਦਾ ਪੱਕਾ ਲਾਜ ਚਾਹੀਦਾ, ਆਵਾਜ਼ ਮੈਨੂੰ ਬੈਕ ਚਾਹੀਦੀ। ਬਹੁਤ
1: ਸ਼ੁਕਰੀਆ,
0: ਇੱਥੇ ਰੱਖ, ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ। ਮੈਨੂੰ ਮੈਸੇਜ ਆਇਆ ਜੀ, ਅਨੀਤਾ ਪਰਮਾਰ ਹੋਣਾ ਦਾ 3 ਟਿਕਟਾਂ, ਮੈਨੂੰ ਤੁਸੀਂ ਏਜ ਤੇ ਨਾਮ ਭੇਜ ਦਿਓ ਤੇ ਡੋਰ ਤੋਂ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ। ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਜੇ $25 ਈਚ ਜੇ ਤੁਸੀਂ ਜੋੜੀ ਹੋ ਤਾਂ ਤੁਸੀਂ $50 ਦੇ ਵਿੱਚ ਟਿਕਟਾਂ ਲੈਣੀਆਂ। ਸਾਡੇ ਕੋਲ 3 ਮੈਸੇਜ ਮੈਨੂੰ ਆ ਚੁੱਕੇ ਆ, ਤੁਸੀਂ 905-975-8080, 7 ਜੋੜੀਆਂ ਸਾਡੇ ਕੋਲ ਹੋਰ ਪਈਆਂ, ਸੋ 7 ਜੋੜੀਆਂ, ਤੁਸੀਂ 7 ਮੈਸੇਜ ਹੋਰ ਤੁਹਾਡੇ ਆ ਗਏ ਜਾਂ ਤੁਸੀਂ ਮੈਸੇਜ ਕਰ ਦਿਓ, ਕਾਲ ਕਰ ਦਿਓ, ਮਿਸ ਕਾਲ ਮਾਰ ਦਿਓ, ਅਤੇ ਤੁਸੀਂ $50 ਦੇਣੇ ਆ ਅਤੇ 2 ਟਿਕਟਾਂ ਤੁਹਾਡੀਆਂ ਅਤੇ ਮਾਸਟਰ ਸਲੀਮ ਦੀ ਗਾਇਕੀ ਨੂੰ ਸਵੇਰੇ ਤੁਸੀਂ ਸੁਣ ਸਕਦੇ ਹੋ। 905-975-8080 ਨੰਬਰ, ਠੀਕ ਹੈ ਭਾਈ ਜੀ?
2: ਠੀਕ ਹੈ ਭਾਈ ਜੀ, ਨੰਬਰ ਠੀਕ ਹੈ,
0: 905-975-8080, 905-975-8080, $50 'ਚ 2 ਟਿਕਟਾਂ ਅਤੇ ਮਾਸਟਰ ਸਲੀਮ ਵਰਗੀ ਗਾਇਕੀ ਯਾਰ।

0: ਸੋ ਉੱਥੇ ਕੱਲ ਨੂੰ ਭੰਗੜੇ ਵੀ ਪੈਣੇ ਆ ਵਿਕ ਬਾਈ ਜੀ?
1: ਬਿਲਕੁਲ ਭਾਜੀ, ਉਹਨਾਂ ਦੇ ਸਾਰੇ ਰੰਗ ਲੈ ਕੇ ਆ ਰਹੇ ਨੇ, ਤੇ ਮੈਂ ਹੁਣੀ 15-20 ਮਿੰਟ ਪਹਿਲਾਂ ਰੀਲ ਪਾਈ, ਮੈਂ ਉੱਥੇ ਦੱਸਿਆ ਕਿ ਉਹ ਇੱਕ ਪੈਕੇਜ ਲੈ ਕੇ ਆ ਰਹੇ ਨੇ, ਜਿਵੇਂ ਸੂਫੀਆਨਾ ਉਹਨਾਂ ਨੇ ਪਹਿਲਾਂ ਬਹਿ ਕੇ ਕੁਆਲੀ ਸਟਾਈਲ ਗਾਉਣਾ, ਸੂਫੀ ਗਾਉਣਾ, ਉਸ ਤੋਂ ਬਾਅਦ ਉਹਨਾਂ ਦੇ ਪੰਜਾਬੀ ਗਾਣੇ ਹੈਗੇ ਨੇ, ਆਪਾਂ ਕਹਿ ਦਿੰਦੇ ਚੱਕਵੇਂ ਗਾਣੇ, ਬਾਲੀਵੁੱਡ ਵੀ। ਦੇਖੋ ਬਾਲੀਵੁੱਡ ਦੀ ਇੱਕ ਬਹੁਤ ਬੁਲੰਦ ਆਵਾਜ਼ ਹੈ ਮਾਸਟਰ ਸਲੀਮ, ਇਹਨਾਂ ਦੇ ਬਹੁਤ ਬੜੀ ਬੜੀ ਫਿਲਮਾਂ 'ਚ ਇਹਨਾਂ ਦੇ ਗਾਣੇ ਆਏ ਨੇ, ਬਹੁਤ ਮਸ਼ਹੂਰ ਗਾਣੇ ਨੇ, ਉਹ ਸਾਰੇ ਰੰਗ ਇਹਨਾਂ ਨੇ ਕੱਲ੍ਹ ਨੂੰ ਆਪਾਂ ਨੂੰ ਸੁਣਾਉਣੇ।
0: ਸੋ ਬਿਲਕੁਲ ਜੀ, ਤੁਸੀਂ 905-975-8080 $50 ਦੇ ਵਿੱਚ ਦੋ ਟਿਕਟਾਂ, ਕਪਲ ਫਰੈਂਡ ਦੇ ਨਾਲ ਆਓ, ਦੋਸਤਾਂ ਨਾਲ ਆਓ, $50 ਦੇ ਵਿੱਚ ਦੋ ਟਿਕਟਾਂ।

0: ਸੋ ਤੁਸੀਂ ਨੱਚੋਗੇ ਵੀ, ਮੁਸਕਰਾਓਗੇ ਵੀ, ਬੜਾ ਕੁਛ ਲੈ ਕੇ ਜਾਓਗੇ, ਜਿਵੇਂ ਵਿੱਕ ਬਾਈ ਨੇ ਕਿਹਾ ਕਿ ਇੱਕ ਪੈਕੇਜ ਆ। ਇਹ ਜਿਹੜੇ 4 ਘੰਟੇ ਬੀਤਣਗੇ ਨਾ ਵਿੱਕ ਬਾਈ ਜੀ, ਮੈਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ 4 ਘੰਟੇ ਹੋਣਗੇ।
1: ਬਿਲਕੁਲ ਜੀ, ਕਿਉਂਕਿ ਦੇਖੋ ਪ੍ਰਭਾ ਜੀ, ਗੱਲ ਇੱਦਾਂ, ਇੱਕ ਹੁੰਦੇ ਆ ਸਿੰਗਰ ਜਿਹਨਾਂ ਨੂੰ ਥੋੜ੍ਹੇ ਸਾਲ ਹੋਏ ਹੁੰਦੇ, ਬਹੁਤ ਵਧੀਆ ਸਿੰਗਰ ਹੁੰਦੇ ਨੇ, ਪਰ ਮਾਸਟਰ ਸਲੀਮ ਇੱਕ ਨੈਕਸਟ ਲੈਵਲ ਸਿੰਗਰ ਨੇ। ਆਪਾਂ ਨੂੰ ਪਤਾ ਇਹ ਬਹੁਤ ਛੋਟੀ ਉਮਰ 'ਚ
0: ਜੀ
1: 7 ਸਾਲ ਦੀ ਏਜ 'ਚ ਗਾਉਣਾ ਸ਼ੁਰੂ ਕਰਤਾ ਸੀ ਭਾਅ ਜੀ ਇਹਨਾਂ ਨੇ। 7 ਸਾਲ ਤੋਂ ਇਹ ਗਾ ਰਹੇ ਨੇ, ਇਹਨਾਂ ਕੋਲ ਇੰਨੇ ਜ਼ਿਆਦਾ ਰਾਗ ਨੇ। ਹੁਣ ਤੁਹਾਨੂੰ ਤਾਂ ਪਤਾ ਹੀ, ਆਪਾਂ ਪਿਛਲੇ 4-5 ਦਿਨਾਂ ਤੋਂ ਆਪਾਂ ਉਹਦੇ ਨਾਲ ਵਿਚਰ ਰਹੇ ਹਾਂ, ਉਹਨਾਂ ਨੂੰ ਮਿਲ ਰਹੇ ਹਾਂ, ਉਹਨਾਂ ਕੋਲ ਮਿੰਟ ਮਿੰਟ 'ਚ ਉਹ ਇੰਨੇ ਜਿਹੜੇ ਰਾਗ ਆਪਾਂ ਨੂੰ ਸੁਣਾਉਂਦੇ ਆ, ਗੱਲ ਗੱਲ 'ਚ ਉਹਨਾਂ ਦੇ ਇੰਨੀ ਵਧੀਆ ਸਿੰਗਿੰਗ ਹੈਗੀ ਹੈ। ਅਤੇ ਉਹ ਸਾਰੇ ਰੰਗ ਬਹੁਤ ਘੱਟ ਸਿੰਗਰਸ ਦੇ ਹਿੱਸੇ ਆਉਂਦੇ ਨੇ, ਉਹਨਾਂ 'ਚ ਹੈਗੇ ਨੇ ਇੱਕ ਮਾਸਟਰ ਸਲੀਮ। ਅਤੇ ਤੁਸੀਂ ਜੇ ਇਹ ਰੰਗ ਮਾਣਨੇ ਨੇ ਤਾਂ ਕੱਲ੍ਹ ਨੂੰ 7 ਵਜੇ ਪਹੁੰਚੋ, ਗੇਟ ਖੁੱਲ੍ਹ ਜਾਣੇ ਨੇ, ਅਤੇ ਫਿਰ ਦੇਖੋ ਕਿਆ ਬਾ ਕਮਾਲ ਗਾਇਕੀ ਆਪਾਂ ਸਾਰੇ ਇਕੱਠੇ ਸੁਣਾਂਗੇ।
0: ਸੋ ਤੁਸੀਂ 7 ਵਜੇ ਡੋਰ ਓਪਨ ਹੋ ਜਾਣੇ ਆ, ਹੋ ਸਕਦਾ ਕਿ ਡੋਰ 'ਤੇ ਟਿਕਟਾਂ ਤੁਹਾਨੂੰ ਨਾ ਮਿਲਣ, ਟਰਾਈ ਕਰ ਲਿਓ, ਪਰ ਜਿਹੜੀ ਆਹ ਡੀਲ ਅਸੀਂ ਦੇ ਰਹੇ ਹਾਂ ਇਹ ਨਹੀਂ ਮਿਲਣੀ। ਉੱਥੇ ਇਹ ਟਿਕਟਾਂ ਤੁਹਾਨੂੰ $60 'ਚ ਪੈਣੀਆਂ, ਹੁਣ ਤੁਹਾਨੂੰ ਮਿਲ ਰਹੀਆਂ
1: $50 'ਚ।
0: ਦੋ ਕਪਲ ਫਰੈਂਡਾਂ ਦੇ ਨਾਲ ਆਓ, ਦੋਸਤਾਂ ਦੇ ਨਾਲ ਆਓ, ਗਰੁੱਪ ਦੇ ਵਿੱਚ ਆਓ, $50 ਦੀਆਂ ਦੋ ਟਿਕਟਾਂ, ਅਤੇ ਉੱਥੇ ਮਿਲਣੀਆਂ ਤੁਹਾਨੂੰ $60 ਦੀ ਇੱਕ ਟਿਕਟ।
1: ਅਤੇ ਭਰਾਪਾ ਜੀ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ, ਜਿਹੜਾ ਸਾਡਾ ਸੈਟਅਪ ਹੈ ਨਾ, ਇੱਕ ਬਹੁਤ ਹੀ ਵਧੀਆ ਸੈਟਅਪ ਕੀਤਾ ਗਾਲਾ ਸਟਾਈਲ, ਕਿਉਂਕਿ ਫਰੰਟ 'ਤੇ VIP ਟੇਬਲ ਨੇ, ਅਤੇ ਉਸ ਤੋਂ ਪਿੱਛੇ VIP ਸਿਟਿੰਗ ਹੈ, ਬਹੁਤ ਬੈਠ ਕੇ ਦੇਖਣ ਵਾਲਾ, ਫੈਮਲੀ ਨਾਲ ਵਧੀਆ ਇੰਜੋਏ ਕਰਨ ਵਾਲਾ ਸ਼ੋਅ ਹੋਊਗਾ। ਇਹ ਇੱਦਾਂ ਨਹੀਂ ਹੈਗਾ ਜਿੱਦਾਂ ਆਪਣਾ ਥੀਏਟਰ ਸਟਾਈਲ ਹੋ ਗਿਆ, ਉਹ ਇੱਕ ਡਿਫਰੈਂਟ ਸੈਟਅਪ ਹੁੰਦਾ, ਪਰ ਇੱਕ ਬਹੁਤ ਵਧੀਆ ਬੈਠ ਕੇ ਦੇਖਣ ਵਾਲਾ, ਆਨੰਦ ਮਾਣਨ ਵਾਲਾ ਇਹ ਕੱਲ੍ਹ ਨੂੰ ਸ਼ੋਅ ਹੋਊਗਾ। ਤਾਂ ਮਿਸ ਨਾ ਕਰੋ, ਆਪਣੇ ਟਿਕਟਸ ਲੈ ਲਓ। ਮੇਰੇ ਕੋਲ 4 ਮੈਸੇਜ ਆਲਰੇਡੀ ਆ ਗਏ ਨੇ, 6 ਮੈਸੇਜ ਮੈਨੂੰ ਹੋਰ ਚਾਹੀਦੇ ਨੇ, ਜਿਹੜੀ $50 ਵਾਲੀਆਂ ਆਪਾਂ ਦੋ ਟਿਕਟਾਂ ਦਿੱਤੀਆਂ ਨੇ। ਅਤੇ ਜਲਦੀ ਤੋਂ ਜਲਦੀ ਸਾਨੂੰ ਮੈਸੇਜ ਕਰ ਲਓ, ਕਾਲ ਕਰ ਲਓ, ਨੰਬਰ ਹੈ ਜੀ 905-975-8080, 905-975-8080।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦਈਏ, ਗ੍ਰੈਂਡ ਹੋਮ ਫਰਨੀਚਰ ਦਾ ਬਹੁਤ ਸਾਰੀ ਸੇਵਿੰਗ ਤੁਹਾਡੀ ਕਰਾ ਦੇਣੀ ਹੈ। ਗ੍ਰੈਂਡ ਹੋਮ ਫਰਨੀਚਰ, ਇਸ ਵੀਕਐਂਡ 'ਤੇ ਤੁਸੀਂ ਫਰਨੀਚਰ ਲੱਭ ਰਹੇ ਹੋ, ਸੋ ਫਰਨੀਚਰ ਦੀ ਬਾਇੰਗ ਕਰਨੀ ਆ, ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ, ਤਾਂ ਬਸ ਇੱਕੋ ਇੱਕ ਨਾਮ, ਗ੍ਰੈਂਡ ਹੋਮ ਫਰਨੀਚਰ। ਤੁਸੀਂ ਕਦੇ ਵੀ ਗ੍ਰੈਂਡ ਹੋਮ ਫਰਨੀਚਰ 'ਤੇ ਜਾਂਦੇ ਹੋ, ਬਸ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ। ਸੁੱਖ ਬਾਈ ਜੀ ਕਹਿੰਦੇ ਕਿ ਵੀ ਵਿਲ ਟੇਕ ਕੇਅਰ, ਫਰਨੀਚਰ ਤਾਂ ਤੁਸੀਂ ਲੈਣ ਜਾਣਾ ਹੀ ਆ, ਪਰ ਹਰ ਬਾਇੰਗ ਦੇ ਨਾਲ ਤੋਹਫਾ ਲਾਜ਼ਮੀ, ਗ੍ਰੈਂਡ ਹੋਮ ਫਰਨੀਚਰ। ਆ ਜਾਓ ਸੁੱਖ ਬਾਈ ਜੀ।
2: ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਆ, ਸੋ ਫਰਾਈਡੇ ਸੈਟਰਡੇ ਸੰਡੇ ਇਸ ਵੀਕਐਂਡ ਦਾ ਸੱਦਾ ਪੱਤਰ ਦੇ ਰਹੇ ਆ ਪਰਿਵਾਰਾਂ ਨੂੰ, ਕਿਸੇ ਵੀ ਤਰ੍ਹਾਂ ਦੇ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਲੋਐਸਟ ਪ੍ਰਾਈਸ ਕੜਾਕੇ ਕੱਢਵੀਆਂ ਪ੍ਰਾਈਸ ਦਿੱਤੀਆਂ ਜਾਣੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਐਨਵਰਸਰੀ ਸੇਲ ਦੇ ਉੱਪਰ ਮਿਲਣੇ ਆ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ, ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਹਜ਼ਾਰ ਡਾਲਰ ਦਾ ਲੈਂਦੇ ਆਇਓ ਐਨਵਰਸਰੀ ਸੇਲ ਦੇ ਉੱਪਰ, ਇਸ ਵੀਕਐਂਡ ਦੇ ਉੱਪਰ $399 ਦਾ, ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ $399 ਦਾ ਮਿਲਣ ਲੈ ਕੇ ਜਾਣਾ। ਸੋ ਜਦੋਂ ਤੁਸੀਂ ਪੇਟੀ ਬੈੱਡ ਬਾਈ ਕਰ ਲਿਆ, ਤੇ ਐਂਡ ਦੇ ਉੱਪਰ ਇੱਕ ਸਾਹਮਣੇ ਅਸੀਂ ਬਾਕਸ ਬਣਾ ਕੇ ਰੱਖਿਆ ਹੋਇਆ ਐਨਵਰਸਰੀ ਸੇਲ ਦਾ, ਐਨਵਰਸਰੀ ਸੇਲ ਡੱਬੇ ਦੇ ਵਿੱਚੋਂ ਤੁਸੀਂ ਆਪਣੀ ਪਰਚੀ ਕੱਢਣੀ ਆ, ਬਹੁਤ ਸਾਰੇ ਤੋਹਫੇ, ਆਈਫੋਨ ਫ੍ਰੀ, PS5 ਫ੍ਰੀ, $1100 ਫ੍ਰੀ, ਮਾਈਕ੍ਰੋਵੇਵ ਫ੍ਰੀ, ਬੈਡਰੂਮ ਸੈੱਟ ਫ੍ਰੀ, ਸੋ ਬਹੁਤ ਸਾਰੇ ਜਿਹੜੇ ਫ੍ਰੀ ਗਿਫਟ ਮਿਲਣੇ ਆ ਰਾਈਟ ਵੇ ਪਰਚੀ ਕੱਢ ਕੇ, ਤੇ ਤੁਸੀਂ ਆਪਣੇ ਤੋਹਫਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਓ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਡੇਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ।
0: ਕਿਆ ਬਾਤ ਹੈ ਜੀ। ਸੋ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ 'ਤੇ ਤੁਸੀਂ ਪਹੁੰਚਣਾ ਆ, ਅਤੇ ਫਿਰ ਇਹਨਾਂ ਡੀਲਾਂ ਦਾ ਤੁਸੀਂ ਫਾਇਦਾ ਲੈ ਸਕਦੇ ਹੋ, ਬਹੁਤ ਸਾਰੇ ਇਨਾਮ ਤੁਸੀਂ ਜਿੱਤ ਸਕਦੇ ਹੋ।
3: ਦੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

Exit.

0: ਸੋ ਐਸਾ ਖੂਬਸੂਰਤ ਮਿਊਜ਼ਿਕ ਜੇ ਤੁਸੀਂ ਕੱਲ੍ਹ ਨੂੰ ਸ਼ਾਮ ਨੂੰ ਇੰਜੋਏ ਕਰਨਾ ਆ ਤਾਂ ਤੁਸੀਂ ਗ੍ਰੈਂਡ ਹੋਮ ਫਰਨੀਚਰ ਮਾਫ ਕਰਨਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਗ੍ਰੈਂਡ ਹੋਮ ਫਰਨੀਚਰ ਦਿਮਾਗ 'ਚ ਵੜ ਗਿਆ ਦੇਖੋ ਡੀਲਾਂ ਇੰਨੀਆਂ ਘੈਂਟ ਦੇ ਗਏ ਸੁੱਖ ਬਾਈ ਸੋ ਗ੍ਰੈਂਡ ਹੋਮ ਫਰਨੀਚਰ ਹੋਇਆ ਪਿਆ ਚਾਰੇ ਪਾਸੇ ਸੋ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਰੌਣਕਾਂ ਲੱਗ ਜਾਣੀਆਂ ਕੱਲ੍ਹ ਨੂੰ ਗੱਡੀਆਂ 'ਚ ਗੱਡੀਆਂ ਉੱਥੇ ਟ੍ਰੈਫਿਕ ਜਾਮ ਹੋ ਜਾਣਾ ਆ ਜਦੋਂ ਦੇਖੋ ਇਹ ਨਾ ਬਹੁਤ ਲੱਕੀ ਹਾਂ ਅਸੀਂ ਕਿ ਸਾਡੇ ਕੋਲ ਇੰਨੀਆਂ ਖੂਬਸੂਰਤ ਆਵਾਜ਼ਾਂ ਔਰ ਇੱਕ ਚੰਗੀ ਆਵਾਜ਼ ਚੰਗਾ ਮਿਊਜ਼ਿਕ ਸਾਡੇ ਸ਼ਹਿਰ ਦੇ ਵਿੱਚ ਆਇਆ ਔਰ ਉਹ ਵੀ ਜਦੋਂ ਤੁਸੀਂ ਆਪਣਾ ਕੁਆਲਿਟੀ ਵਾਲਾ ਟਾਈਮ ਆਪਣੇ ਵਾਸਤੇ ਤੁਸੀਂ ਆਪਾਂ ਕੀ ਕਰਦੇ ਹਾਂ ਕਿ ਸਾਰੀ ਉਮਰ ਆਪਾਂ ਲੋਕਾਂ ਨੂੰ ਖੁਸ਼ ਕਰਨ 'ਚ ਲੱਗੇ ਰਹਿੰਦੇ ਹਾਂ ਰਿਸ਼ਤਿਆਂ ਨੂੰ ਪਰਿਵਾਰ ਨੂੰ ਆਪਣੇ ਵਾਸਤੇ ਅਸੀਂ ਕਦੀ ਕੁਆਲਿਟੀ ਟਾਈਮ ਕੱਢਦੇ ਨਹੀਂ ਹਾਂ ਇਹ ਜਿਹੜਾ ਸ਼ੋਅ ਵਾਲਾ ਟਾਈਮ ਨਾ ਤੁਸੀਂ ਆਪਣੇ ਵਾਸਤੇ ਕੁਆਲਿਟੀ ਟਾਈਮ ਕੱਢਣਾ ਆਪਣੇ ਯਾਰਾਂ ਬੇਲੀਆਂ ਨਾਲ ਆਪਣੇ ਪਰਿਵਾਰ ਨਾਲ ਖੁਦ ਨੂੰ ਤੁਸੀਂ ਪਲੈਜ਼ਰ ਕਰਨਾ ਇੰਜੋਏ ਕਰਨਾ ਇੱਕ ਚੰਗਾ ਅੱਖਾਂ ਮੀਚ ਕੇ ਸੋਹਣਾ ਮਿਊਜ਼ਿਕ ਸੁਣਨਾ ਤੁਸੀਂ ਨੱਚਣਾ ਵੀ ਆ ਤੁਸੀਂ ਇੰਜੋਏ ਵੀ ਕਰਨਾ ਤੁਸੀਂ ਤਾੜੀਆਂ ਵੀ ਮਾਰਨੀਆਂ ਅੰਦਰੋਂ ਫਿਰ ਉਹ ਜਿਹੜੀ ਫੀਲਿੰਗ ਆ ਨਾ ਉਹ ਉਮਰ ਵਧਾਉਣ ਵਾਲੀ ਫੀਲਿੰਗ ਹੋਣੀ ਆ
1: ਬਿਲਕੁਲ
0: ਤੁਸੀਂ ਇਹ 4 ਘੰਟੇ ਦੁੱਖ ਤਕਲੀਫਾਂ ਟੈਨਸ਼ਨਾਂ ਸਭ ਭੁੱਲ ਜਾਣੀਆਂ ਸੋ $50 ਦੇ ਵਿੱਚ ਤੁਹਾਨੂੰ ਅਮੇਜ਼ਿੰਗ ਡੀਲ ਮਿਲ ਗਈ ਆ ਨਾਲ ਦੀ ਨਾਲ ਗਰੇਵਾਲ ਸਾਹਿਬ ਤੁਹਾਡੀਆਂ 2 ਟਿਕਟਾਂ ਰੈਡੀ ਆ ਜੀ ਤੁਸੀਂ ਡੋਰ ਤੋਂ ਪਿਕਅਪ ਕਰ ਲਿਓ ਨੋ ਵਰੀ ਤੁਹਾਨੂੰ ਮੈਸੇਜ ਤੁਹਾਡਾ ਮਿਲ ਗਿਆ ਆ ਅਤੇ ਪਰ ਜਿਨ੍ਹਾਂ ਨੇ VIP ਟਿਕਟਸ ਲੈਣੀਆਂ VIP 'ਤੇ ਵੀ ਕੋਈ ਲਾਈ ਹੈ ਡੀਲ ਕੱਲ੍ਹ ਇੱਕ ਡੀਲ ਲਾਈ ਸੀ ਬਾਈ ਉਹਨਾਂ ਨੇ $49 ਅੱਜ ਵੀ ਲਾ ਦਈਏ
1: ਬਿਲਕੁਲ ਜੀ ਲਾ ਦਿਓ
0: ਹੈ ਜੀ ਟਿਕਟਾਂ ਪਈਆਂ ਕੁਛ
1: ਪਈਆਂ ਥੋੜ੍ਹੀਆਂ ਟਿਕਟਾਂ ਨੇ ਪਰ
0: ਥੋੜ੍ਹੀਆਂ ਨੇ
1: ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਮੇਰੇ ਕੋਲ ਮੈਸੇਜ ਬਹੁਤ ਆ ਰਹੇ ਨੇ ਜੀ ਇੱਕ ਸੂਰਜ ਤਿਵਾਰੀ ਜੀ ਦਾ ਮੈਸੇਜ ਆਇਆ ਉਹਨਾਂ ਦੀ 3 ਸਾਲ ਦੀ ਬੇਟੀ ਹੈ ਅਤੇ ਉਹ ਨਾਲ ਲੈ ਕੇ ਆ ਸਕਦੇ ਆ ਉਹਦੀ ਐਂਟਰੀ ਫਰੀ ਹੈ ਕਿ ਨਹੀਂ ਦੇਖੋ ਜੀ 3 ਸਾਲ ਦੀ ਬੇਟੀ ਦੀ ਐਂਟਰੀ ਜਾਂ ਬੇਟੇ ਦੀ ਐਂਟਰੀ ਫਰੀ ਹੈ ਮਤਲਬ ਕਿ ਜੇ ਸੀਟ ਉੱਥੇ ਅਵੇਲੇਬਲ ਹੈ ਤਾਂ ਤੁਸੀਂ ਸੀਟ 'ਤੇ ਬਿਠਾ ਸਕਦੇ ਨਹੀਂ ਤੁਸੀਂ ਆਪਣੀ ਗੋਦ 'ਚ ਬਿਠਾ ਸਕਦੇ ਪਰ ਉਹਦੀ ਐਂਟਰੀ ਬਿਲਕੁਲ ਫਰੀ ਹੈ
0: ਹਾਂ ਤੁਸੀਂ ਰਜਿਸਟ੍ਰੇਸ਼ਨ ਕਰਾ ਦਿਓ ਪਹਿਲਾਂ ਪਰ ਸਾਨੂੰ ਮੈਸੇਜ ਕਰਕੇ ਦੱਸ ਦਿਓ ਕਿ ਭਾਈ ਅਸੀਂ 2 ਲੈ ਲਈਆਂ ਅਤੇ ਨਾਲ ਸਾਡੀ ਗੁੜੀਆ ਬਿਲਕੁਲ ਫਰੀ ਹੈ ਸੋ ਫਿਰ ਸਾਨੂੰ ਪਤਾ ਲੱਗ ਜੂ ਕਿ ਬੱਚੇ ਆ ਰਹੇ ਆ ਅਤੇ ਤਾਂ ਕਿ ਸੀਟ ਵੀ ਅਸੀਂ ਮੁਹੱਈਆ
1: ਕਰਾ ਸਕੇ ਅਤੇ ਦੂਜੀ ਗੱਲ ਮੇਰੇ ਕੋਲ ਮੈਸੇਜ ਬਹੁਤ ਆ ਗਈ ਸਿਰਫ 2 ਮੈਸੇਜ ਹੋਰ ਮੈਨੂੰ ਚਾਹੀਦੇ ਆ ਬਸ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤਾ ਇੱਕ ਦਰਖਾਸਤ ਹੈ ਜੀ ਉਹਨਾਂ ਨੂੰ ਕਿ ਆਪਣਾ ਨਾਮ ਆਪਣੀ ਏਜ ਅਤੇ ਕਿੰਨੀਆਂ ਟਿਕਟਾਂ ਚਾਹੀਦੀਆਂ ਉਹ ਦੁਬਾਰਾ ਮੈਨੂੰ ਲਿਖ ਕੇ ਭੇਜ ਦਿਓ ਕਿ ਮੈਨੂੰ ਸਿਰਫ ਇੱਦਾਂ ਹੀ 2 ਟਿਕਟ ਚਾਹੀਦੀਆਂ
0: ਤੁਹਾਡੇ ਕੋਲ ਵੀ ਆ ਗਏ ਮੇਰੇ ਕੋਲ ਵੀ ਆ ਰਹੇ ਮੈਸੇਜ
1: ਹਾਂਜੀ ਹਾਂਜੀ
0: ਸੋ ਤੁਸੀਂ ਭਾਈ ਮੈਸੇਜ ਕਰ ਦਿਓ ਕਿਉਂਕਿ ਉਹ ਨਾ ਹੋਵੇ ਕਿਤੇ ਉੱਧਰ ਵੀ ਮੈਸੇਜ ਦੇਣ ਇੱਧਰ ਵੀ ਆ ਜਾਣਾ ਤੁਸੀਂ ਇੱਕ ਹੋਰ 5 ਮਿੰਟ ਤੁਹਾਨੂੰ ਹੋਰ ਮੌਕਾ ਦਿੰਦੇ ਕਿਉਂਕਿ 4 ਮਿੰਟ ਆਪਣਾ ਸ਼ੋਅ ਰਹਿ ਗਿਆ ਆ ਤੁਸੀਂ 905-975-80-80 ਅਤੇ ਮੈਸੇਜ ਤੁਸੀਂ ਕਰ ਦਿਓ ਤੁਸੀਂ $25 ਟਿਕਟਾਂ 2 ਜਣੇ ਨੇ ਆਉਣਾ ਨਾ ਅਤੇ $50 ਤੁਹਾਨੂੰ ਇੱਕ ਜੋੜੀ ਟਿਕਟਾਂ ਦੀ ਮਿਲ ਜਾਣੀ ਆ ਮਾਸਟਰ ਸਲੀਮ ਨੂੰ ਕੱਲ੍ਹ ਨੂੰ ਸ਼ਾਮ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ $25 ਈਚ ਦੇ ਵਿੱਚ ਜੋੜੀ ਲੈਣੀ ਪੈਣੀ ਆ $50 ਦੇ ਵਿੱਚ ਅਤੇ ਨਾਲ ਦੀ ਨਾਲ ਤੁਸੀਂ ਜੇ VIP ਟਿਕਟ ਲੱਭ ਰਹੇ ਸੀਗੇ ਤਾਂ VIP ਟਿਕਟ $49 ਦੇ ਵਿੱਚ ਕੁਛ ਟਿਕਟਾਂ ਰਹਿ ਗਈਆਂ ਉਹਦੇ ਲਈ ਵੀ ਤੁਸੀਂ 437-870-001 437-870-001 ਜਾਂ ਤੁਸੀਂ 905-975-80-80 ਅਤੇ ਕਾਲ ਕਰ ਲਓ ਮੈਸੇਜ ਕਰ ਲਓ DM ਕਰ ਲਓ ਤੁਸੀਂ ਮਿਸ ਕਾਲ ਮਾਰ ਦਿਓ ਅਤੇ ਬਾਈ ਜੀ ਤੁਹਾਨੂੰ ਬੈਕ ਕਾਲ ਕਰ ਲੈਣਗੇ ਖੈਰ ਕੁਛ ਕੁ ਟਿਕਟਾਂ ਰਹਿ ਗਈਆਂ

ਸੋ 905-673-3333 ਬਹੁਤ ਸਾਰੇ ਮੈਸੇਜ ਤੁਹਾਡੇ ਆ ਰਹੇ ਆ, ਸੋ ਵਨ ਬਾਏ ਵਨ ਮੈਂ ਕਾਲ ਕਰੂੰਗਾ ਤੁਹਾਨੂੰ, ਟੈਕਸਟ ਕਰਦਾ ਹਾਂ, ਡੀ ਐਮ ਕਰਦਾ ਹਾਂ, ਤੁਹਾਡੀ ਜੋ ਵੀ ਰਿਕੁਆਇਰਮੈਂਟ ਆ ਪੂਰੀ ਕਰਾਂਗੇ। ਵੀ ਆਈ ਪੀ ਟਿਕਟ $49 ਦੇ ਵਿੱਚ ਲਿਮਿਟਡ ਆ, ਔਰ ਤੁਸੀਂ ਮੈਸੇਜ ਕਰ ਦਿਓ ਵੀ ਆਈ ਪੀ ਤਾਂ ਕਿ ਪਤਾ ਲੱਗ ਜੇ, ਅਤੇ ਜਨਰਲ ਵਾਲੇ ਮੈਸੇਜ ਕਰ ਸਕਦੇ ਨੇ। $50 ਦੇ ਵਿੱਚ ਦੋ ਟਿਕਟਾਂ ਦੇ ਰਹੇ ਹਾਂ ਔਰ ਵੈਰੀ ਲਿਮਿਟਡ ਆ। 905-975-8080 ਅਤੇ ਨਾਲ ਦੀ ਨਾਲ ਤੁਸੀਂ ਮੈਨੂੰ ਵੀ ਮੈਸੇਜ ਕਰ ਸਕਦੇ ਹੋ, ਸਾਰੇ ਬਾਈ ਨੂੰ ਨਾ ਤੰਗ ਕਰਿਓ। ਸੋ 437-870-0001 4378700

0: ਔਰ ਤੁਹਾਨੂੰ ਮੋਮੋ ਖਵਾਈਏ ਵਾਓ ਈਟਸ ਦੇ ਮੋਮੋ ਖਾਣੇ ਆ ਤੁਸੀਂ ਤੇ $3.99 ਦਿੱਲੀ ਨਾਲੋਂ ਸਸਤੇ ਔਰ ਵੈਜੀਟੇਰੀਅਨ ਪਿਓਰ ਵੈਜ ਮੋਮੋ ਡੇਅਰੀ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ ਤੇ ਵਾਓ ਈਟ WOW ਵਾਓ ਈਟ ਸਾਰਾ ਹੀ ਮੈਨਿਊ ਇਹਨਾਂ ਦਾ $10 ਤੋਂ ਥੱਲੇ ਆ ਤੇ ਤੁਸੀਂ ਇੱਕ ਵਾਰੀ ਜਾਣਾ ਆ ਪਿਓਰ ਵੈਜ ਹਾਈਜੀਨਿਕ ਮੋਮੋ ਤੁਸੀਂ ਖਾਣੇ ਆ ਨਾ ਤਾਂ ਵਾਓ ਈਟਸ ਨੂੰ ਯਾਦ ਰੱਖੋ WOW ਵਾਓ ਈਟ 905-673-0090 905-677-0090 ਵਾਓ ਈਟਸ ਤੁਸੀਂ ਪਹੁੰਚਣਾ ਨਾਲ ਦੀ ਨਾਲ BD ਸੋਮ ਪੇਂਟਿੰਗ ਘਰ ਨੂੰ ਪੇਂਟ ਕਰਵਾਉਣਾ ਬੇਸਮੈਂਟ ਨੂੰ ਪੇਂਟ ਕਰਵਾਉਣਾ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਵਾਉਣਾ ਤਾਂ 12 ਸਾਲਾਂ ਦੇ ਤਜਰਬੇ ਵਾਲੇ ਜੁਗਰਾਜ ਸਿੰਘ BD ਸੋਮ ਪੇਂਟਿੰਗ ਨੂੰ ਤੁਸੀਂ ਯਾਦ ਰੱਖੋ ਔਰ ਨਾਲ ਦੀ ਨਾਲ ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ ਜੇ ਆਪਣੇ ਘਰ ਨੂੰ ਪੇਂਟ ਕਰਵਾਉਣਾ ਇੱਕ ਵਧੀਆ ਪੇਂਟਰ 12 ਸਾਲਾਂ ਦੇ ਤਜਰਬੇ ਵਾਲੇ ਪੇਂਟ ਕਰਵਾਉਣਾ ਤਾਂ 905-965-6311 ਇੱਕ ਪੇਂਟਰ ਲੱਭ ਰਹੇ ਸੀ ਨਾ ਵਧੀਆ ਜਿਹੜਾ ਤੁਹਾਡੇ ਘਰ ਨੂੰ ਇੰਟੀਰੀਅਰ ਐਕਸਟੀਰੀਅਰ ਨੂੰ ਚਮਕਾ ਦੇ ਅਤੇ ਰੇਡੀਓ ਉਡਾਉਣ ਦਾ ਹੋ ਸਕਦਾ $5-4 ਵੱਧ ਲੈ ਲੈਣ ਪਰ ਕੰਮ ਤੁਹਾਡਾ ਸਿੱਕੇ ਬੰਦ ਕਰਕੇ ਜਾਣਗੇ ਮਾਰਕੀਟ ਵਾਲੇ ਪੇਂਟਰ ਨਹੀਂ ਹੈਗੇ ਬੁਰਸ਼ ਬਰ ਛੱਡ ਕੇ ਵਿੱਚੇ ਭੱਜ ਜਾਣ ਤੁਸੀਂ ਕਾਲ ਕਰ ਲਿਓ ਬਾਈ ਉਹਨਾਂ ਨੂੰ ਪ੍ਰੋਫੈਸ਼ਨਲ ਪੇਂਟਰ ਆ ਅਤੇ ਪ੍ਰਾਈਜ਼ ਵੀ ਵਧੀਆ ਦੇਣਗੇ ਤੁਹਾਨੂੰ 905-965-6311 905-965-6311 BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ ਕਾਲਾਂ ਬਹੁਤ ਆ ਰਹੀਆਂ ਨੇ ਮੈਨੂੰ ਸੋ ਤੁਸੀਂ ਪਲੀਜ਼ ਹੋਲਡ ਰੱਖਣਾ ਸੋ 905-965-6311 ਨਾਲ ਦੀ ਨਾ ਡਰੀਮ ਹੋਮ ਅਪਲਾਈਂਸ 905-805-3000 ਅਪਲਾਈਂਸਿਸ ਲੈਣ ਦੇ ਲਈ 2915 ਅਰਜੈਂਟੀਆ ਰੋਡ ਮਿਸੀਸਾਗਾ ਸਭ ਤੋਂ ਸਸਤੇ ਅਪਲਾਈਂਸਿਸ ਗਰੰਟੀਡ ਬਾਈ ਜੀ ਕਹਿੰਦੇ ਪ੍ਰਾਈਜ਼ ਬੀਟ ਕਰਕੇ ਦਿਆਂਗੇ ਗੱਲ ਖਤਮ ਕੋਈ ਵੀ ਡੀਲ ਲੈ ਕੇ ਆਵੋ ਕੋਈ ਵੀ ਫਲੈਰ ਲੈ ਕੇ ਆਵੋ ਡਰੀਮ ਹੋਮ ਅਪਲਾਈਂਸਿਸ ਰੇਡੀਓ ਉਡਾਉਣ ਦਾ ਰੈਫਰੈਂਸ ਦਿਓ ਇੰਸਟਾਲੇਸ਼ਨ ਬਿਲਕੁਲ ਫਰੀ ਡਿਲੀਵਰੀ ਬਿਲਕੁਲ ਫਰੀ ਪ੍ਰਾਈਜ਼ ਬੀਟ ਕਰਕੇ ਦੇਣਗੇ ਯਾਰ ਹੋਰ ਕੀ ਚਾਹੀਦਾ ਗਰੰਟੀ ਇੰਨੀ ਮਿਲ ਗਈ ਆ ਪਹੁੰਚੋ ਫਿਰ ਡਰੀਮ ਹੋਮ ਅਪਲਾਈਂਸਿਸ ਬ੍ਰੈਂਪਟਨ ਅੰਟਾਰੀਓ ਦੇ ਸਭ ਤੋਂ ਸਸਤੇ ਅਪਲਾਈਂਸਿਸ ਲੈਣ ਦੇ ਲਈ ਅਤੇ ਕੁਆਲਿਟੀ ਵਾਲੇ ਅਤੇ ਗੁੱਡ ਸਰਵਿਸ ਲੈਣ ਦੇ ਲਈ ਡਰੀਮ ਹੋਮ ਅਪਲਾਈਂਸਿਸ 905-805-3000 ਡਰੀਮ ਹੋਮ ਅਪਲਾਈਂਸਿਸ ਡਰੀਮ ਹੋਮ ਅਪਲਾਈਂਸਿਸ ਡਰੀਮ ਹੋਮ ਅਪਲਾਈਂਸਿਸ ਔਰ ਨਾਲ ਦੀ ਨਾਲ ਨਾਗਪਾਲ ਸਰ ਦਾ ਮੈਸੇਜ ਤੁਹਾਨੂੰ ਦੇ ਦਈਏ ਜੇ ਤੁਸੀਂ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਲੈਣਾ ਚਾਹੁੰਦੇ ਹੋ ਪੜ੍ਹ ਲਿਖ ਕੇ ਆਪਣਾ ਸਕਿੱਲ ਡਿਵੈਲਪ ਕਰਨਾ ਆ ਤਾਂ 1 ਦਿਨ ਰਹਿ ਗਿਆ ਆ ਕੱਲ੍ਹ ਨੂੰ ਲਾਸਟ ਡੇ ਆ ਗ੍ਰਾਂਟਸ ਲੈਣੀਆਂ ਗ੍ਰਾਂਟਸ ਜਿਹੜੀਆਂ ਗੌਰਮੈਂਟ ਨੂੰ ਤੁਸੀਂ ਵਾਪਸ ਨਹੀਂ ਕਰਨੀਆਂ 437-264-3175 437-264-3175 ਯੂਨੀ ਗਲੋਬਲ ਐਡਵਾਈਜ਼ਰੀ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਕੁਲਦੀਪ ਜੀ ਤੁਸੀਂ ਆਨਰ ਹੋ ਜੀ ਤੁਸੀਂ ਤੁਸੀਂ ਆਨਰ ਉੱਥੇ ਗੇਟ 'ਤੇ ਆ ਜਾਓ ਜੀ ਗੇਟ 'ਤੇ ਤੁਸੀਂ ਗੇਟ 'ਤੇ ਆ ਜਾਓ ਮੈਂ ਤੁਹਾਡਾ ਨਾਮ ਲਿਖ ਲੈਣਾ ਜੀ ਤੁਸੀਂ ਗੇਟ 'ਤੇ ਆ ਜਾਓ ਡੋਰ 'ਤੇ ਆ ਕੇ ਮੈਨੂੰ ਕਾਲ ਕਰ ਲਿਓ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਕਿਉਂਕਿ ਹੁਣ ਟਾਈਮ ਲਿਮਿਟਡ ਹੋ ਗਿਆ ਹੁਣ ਤੁਹਾਡਾ ਤੁਸੀਂ ਪਹਿਲਾਂ ਮੈਸੇਜ ਕਰ ਦਿੰਦੇ ਲੈ ਗਿਆ ਸੋ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਇੱਕ ਵਾਰੀ ਫਿਰ ਨੰਬਰ ਦੇ ਦੇਣਾ ਲਾਸਟ ਤੁਸੀਂ ਮੈਸੇਜ ਕਰ ਦਿਓ ਬਾਈ ਜੀ ਨੰਬਰ ਬੋਲੋ
1: ਨੰਬਰ ਹੈ ਜੀ 905-975-8080 ਹੁਣ ਨਾ ਦੇਰੀ ਕਰੋ ਕੱਲ੍ਹ ਨੂੰ ਮਿਲਦੇ ਜੀ 7 ਵਜੇ ਗੇਟ 'ਤੇ ਆਓ ਪ੍ਰਭਾ ਜੀ ਨੂੰ ਮਿਲੋ ਮੈਨੂੰ ਮਿਲੋ ਉੱਥੇ ਤੁਹਾਨੂੰ ਤੁਹਾਡੀ ਟਿਕਟ ਜਿਹੜੀ ਤੁਹਾਨੂੰ ਡਿਲੀਵਰ ਕਰ ਦਾਂਗੇ
0: ਇੱਥੇ ਰੱਖ ਸੋ ਬਾਈ ਕਾਲ ਕਰ ਲਓ 905-975-8080 $50 'ਚ 2 ਟਿਕਟਾਂ ਇਹ ਡੀਲ ਬਸ ਅੱਜ ਤੱਕ ਹੀ ਵੈਲਡ ਆ ਕੱਲ੍ਹ ਨੂੰ ਤਾਂ $60 ਦੀ 1 ਟਿਕਟ ਮਿਲਣੀ ਆ ਸੋ ਨਾਲ ਦੀ ਨਾਲ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 437-870-0001 ਅਤੇ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਕੱਲ੍ਹ ਨੂੰ ਮਿਲਦੇ ਹਾਂ ਇਸੇ ਵੇਲੇ ਇਸੇ ਘੜੀ ਇਸੇ ਪਲ ਲਵ ਯੂ ਆਲ ਅਤੇ ਗੁੱਡ ਨਾਈਟ ਸ਼ੁਭ ਰਾਤਰੀ ਅਤੇ ਠੀਕ ਠਾਕ ਰਹੋ ਬਸ ਤੁਸੀਂ ਅਸੀਂ ਤਾਂ ਤੁਹਾਡੀਆਂ ਦੁਆਵਾਂ ਮੰਗਦੇ ਹਾਂ ਤੁਸੀਂ ਠੀਕ ਠਾਕ ਰਹੋ ਅਤੇ ਆਪਾਂ ਫਿਰ ਕੱਲ੍ਹ ਨੂੰ ਮਿਲਾਂਗੇ ਅਤੇ ਗੁੱਡ ਨਾਈਟ ਸਤਿ ਸ਼੍ਰੀ ਅਕਾਲ
2: कमाल का कैच था यार यकीन ही नहीं आ रहा
3: तुम्हें इस पर यकीन नहीं आ रहा तो ये सुनो सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है
2: इस बात पर मुझे पूरा यकीन है वो तो इंस्टॉलेशन का 100% खर्चा भी खुद उठाते हैं अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं
3: तुम्हें ये सब कैसे पता
2: क्योंकि मैंने भी पिछले साल ये लगवाया है
3: अच्छा वो क्या वेबसाइट थी
2: saveonenergy.ca/eap
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਣੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ, ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦੁਆਵਾਂ ਰੁਲ ਜਾਣੀਆਂ, ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ।

ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਨਮਸਕਾਰ, ਨਿੱਘੀ ਜੀ।

0: ਸਤਿ ਸ੍ਰੀ ਅਕਾਲ ਦੋਸਤੋ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋ ਗਏ, ਤੁਹਾਡੇ ਸਾਰਿਆਂ ਦੇ ਘਰ ਦੇ ਵਿੱਚ ਖੁਸ਼ਹਾਲੀ ਹੋਏਗੀ, ਤੰਦਰੁਸਤੀ ਹੋਏਗੀ। ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਸਭ ਰੰਗ ਰੇਡੀਓ ਲੈ ਕੇ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.CA 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ ਸਾਡੇ IPTV ਚੈਨਲ ਦੇ ਨਾਲ ਜੁੜ ਸਕਦੇ ਹੋ VPS24.HD ਨੂੰ ਭਰ ਕੇ। ਵਿਸ਼ਵ ਪੰਜਾਬੀ ਸਾਂਝ ਬ੍ਰਮਟਨ ਦੇ ਵਿੱਚ ਆਧੁਨਿਕ ਸਹੂਲਤਾਂ ਦੇ ਨਾਲ ਸਜਿਆ ਹੋਇਆ, ਪੂਰੀਆਂ ਆਧੁਨਿਕ ਲੇਟੈਸਟ ਟੈਕਨੀਕਸ ਦੇ ਨਾਲ ਬਣਿਆ ਹੋਇਆ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਿਤ ਕੋਈ ਵੀ ਐਕਟੀਵਿਟੀ, ਕੋਈ ਵੀ ਗਤੀਵਿਧੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੇ ਅਗਰ ਆਰਗੇਨਾਈਜ਼ ਕਰਨੀ ਹੋਵੇ ਤਾਂ ਤੁਹਾਨੂੰ ਵੀ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕਾਸਟ ਜਿਹੜੀਆਂ ਮਿਲ ਸਕਦੀਆਂ ਨੇ, ਇਹ ਕਥੂਰੀਆ ਸਾਹਿਬ ਦੀ ਬਹੁਤ ਵੱਡੀ ਇੱਕ ਦੇਣ ਹੈ ਮਾਂ ਬੋਲੀ ਪੰਜਾਬੀ ਦੇ ਪ੍ਰਤੀ, ਕਿ ਮਾਂ ਬੋਲੀ ਪੰਜਾਬੀ ਨੂੰ ਹੀ ਉਹਨਾਂ ਨੇ ਉਸਨੂੰ ਸਮਰਪਿਤ ਕੀਤਾ ਹੋਇਆ ਹੈ ਕਿ ਤੁਸੀਂ ਕੋਈ ਵੀ ਪ੍ਰੋਗਰਾਮ ਉੱਥੇ ਆਰਗੇਨਾਈਜ਼ ਕਰਨਾ ਹੋਵੇ ਤਾਂ ਤੁਹਾਨੂੰ ਉਸ ਦੀਆਂ ਸੇਵਾਵਾਂ ਮਿਲ ਸਕਦੀਆਂ ਨੇ। ਅੱਜ ਵੀ ਉੱਥੇ ਇੱਕ ਫੰਕਸ਼ਨ ਸੀ 4 ਵਜੇ ਦੇ ਕਰੀਬ, ਦਿਸ਼ਾ ਇੱਕ ਸਾਡੇ ਆਰਗੇਨਾਈਜੇਸ਼ਨ ਹੈ ਬ੍ਰਮਟਨ ਦੇ ਵਿੱਚ, ਉਹਨਾਂ ਵੱਲੋਂ ਇੱਕ ਕਿਤਾਬ ਰਿਲੀਜ਼ ਕਰਨੀ ਸੀ ਉੱਥੇ, ਪੌਣਾ ਮੀਲ ਸਰਹੱਦ, ਬਹੁਤ ਅੱਛੀ ਕਿਤਾਬ, ਉਹਦੇ ਉੱਪਰ ਚੰਗੀ ਵਿਚਾਰ ਵਿਮਰਸ਼ ਵੀ ਹੋਇਆ, ਵਿਚਾਰ ਚਰਚਾ ਵੀ ਹੋਇਆ, ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਵੀ ਦਿੱਤੇ ਤੇ ਬਹੁਤ ਵਧੀਆ ਪ੍ਰੋਗਰਾਮ 2-3 ਘੰਟੇ ਦਾ ਸੀ, 4:30 ਤੋਂ ਲੈ ਕੇ 7 ਵਜੇ ਤੱਕ ਬਹੁਤ ਵਧੀਆ ਉੱਥੇ ਰੌਣਕ ਲੱਗੀ ਸੀ। ਸੋ ਇਸ ਤਰ੍ਹਾਂ ਦੀਆਂ ਰੌਣਕਾਂ ਉੱਥੇ ਲੱਗਦੀਆਂ ਹੀ ਰਹਿੰਦੀਆਂ ਨੇ, ਅਕਸਰ ਅਸੀਂ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸਾਡੇ ਰੇਡੀਓ ਪ੍ਰੋਗਰਾਮ ਤੋਂ ਅਸੀਂ ਉਸ ਨੂੰ ਸ਼ੇਅਰ ਕਰਦੇ ਰਹਿੰਦੇ ਹਾਂ। ਸੋ ਬਹੁਤ ਖੂਬਸੂਰਤ ਪ੍ਰੋਗਰਾਮ ਅੱਗੇ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਇੱਕ ਆ ਰਿਹਾ, ਜਿਸ ਦੀ ਚਰਚਾ ਅਸੀਂ ਪਹਿਲਾਂ ਵੀ ਕੀਤੀ ਹੈ, 2-3-4 ਅਕਤੂਬਰ ਨੂੰ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਵਿਸ਼ਵ ਪੰਜਾਬੀ ਸਭਾ ਦੁਆਰਾ ਆਯੋਜਿਤ ਕੀਤੀ ਜਾਣੀ ਹੈ, 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਲੱਗੇਗਾ, ਜਿਹਦੇ ਵਿੱਚ ਬਹੁਤ ਵੱਡੇ ਵੱਡੇ ਉੱਚ ਕੋਟੀ ਦੇ ਸਾਹਿਤਕਾਰ ਵੀ ਆਉਣਗੇ ਔਰ ਬਹੁਤ ਅੱਛੇ ਅੱਛੇ ਫਨਕਾਰ ਵੀ ਉੱਥੇ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ। ਸੋ 3 ਦਿਨ ਦਾ ਇੱਕ ਬਹੁਤ ਖੂਬਸੂਰਤ ਪ੍ਰੋਗਰਾਮ ਹੋਏਗਾ, ਜਿੱਥੇ ਤੁਹਾਡੇ ਬ੍ਰੇਕਫਾਸਟ, ਤੁਹਾਡਾ ਲੰਚ, ਤੁਹਾਡੇ ਡਿਨਰ ਤੱਕ ਦਾ ਸੇਵਾ ਜਿਹੜੀ ਉਹ ਵੀ ਕੀਤੀ ਜਾਂਦੀ ਹੈ ਅਤੇ ਨਾਲ ਤੁਹਾਡੀ ਜ਼ਿਹਨੀਅਤ ਤੌਰ 'ਤੇ ਵੀ ਤੁਹਾਡੀ ਸੇਵਾ ਕੀਤੀ ਜਾਂਦੀ ਹੈ, ਤੁਹਾਡੇ ਜ਼ਿਹਨ ਨੂੰ ਰਿਚ ਕਰਨ ਵਾਸਤੇ, ਤੁਹਾਡੇ ਦਿਮਾਗ ਨੂੰ ਤਰੋ ਤਾਜ਼ਾ ਕਰਨ ਵਾਸਤੇ, ਪੰਜਾਬੀ ਮਾਂ ਬੋਲੀ ਦੇ ਨਾਲ, ਪੰਜਾਬੀ ਸਾਹਿਤ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ ਤੁਹਾਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਸਾਡੇ ਸਟੂਡੀਓ ਦਾ ਨੰਬਰ ਹਰ ਰੋਜ਼ ਦੀ ਤਰ੍ਹਾਂ 647-367-5353, 647-367-5353, 647-367-5353। ਤੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਨ ਲੱਗੇ ਹਾਂ, ਮੇਰੇ ਨਾਲ ਮੇਰੇ ਦੋਸਤ ਹੁਸਨੈਨ ਅਕਬਰ ਜੀ ਮੇਰੇ ਨਾਲ ਹਾਜ਼ਰ ਨੇ। ਹੁਸਨੈਨ ਜੀ, ਕੀ ਹਾਲ ਚਾਲ ਨੇ? ਤੁਸੀਂ ਦੋਸਤਾਂ ਨੂੰ ਆਪਣੀ ਫਤਿਹ ਬੁਲਾਓ ਤੇ ਸਲਾਮ ਅਲੈਕਮ ਕਹੋ ਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੀਏ।
1: ਸਲਾਮ, ਸਭ ਵਧੀਆ, ਫਸਟ ਕਲਾਸ ਜੀ।
0: ਚਲੋ ਵਧੀਆ। ਤੇ ਅੱਜ ਦਾ ਤੁਹਾਡਾ ਰਜੇਵਾਂ ਕੀ ਸੀ ਭਲਾ? ਤੁਸੀਂ ਅੱਜ ਇੱਕ ਤਾਂ ਪ੍ਰੋਗਰਾਮ ਅਟੈਂਡ ਆਪਣਾ ਕੀਤਾ ਨਾ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਇਸ ਤੋਂ ਇਲਾਵਾ ਹੋਰ ਵੀ ਕਿਤੇ ਜਾਣ ਦਾ ਸਬੱਬ ਪ੍ਰਾਪਤ ਹੋਇਆ?
1: ਹਾਂਜੀ, ਕੁਝ ਦੋਸਤਾਂ ਨਾਲ ਹੈ ਸੀ, ਕੋਈ ਮੁਲਾਕਾਤਾਂ ਤੇ ਫਿਰ ਗਏ ਆ, ਕਰਕੇ ਆਏ ਆ।
0: ਹਾਂ, ਲੋ ਸਾਡੇ ਇੱਕ ਕਾਲਰ ਆ ਗਏ ਤੇ ਹਾਂਜੀ, ਸਤਿ ਸ੍ਰੀ ਅਕਾਲ ਜੀ, 1212-1218 ਨੰਬਰ ਹੈ ਜੀ ਤੁਹਾਡਾ ਸ਼ਾਇਦ। ਸਤਿ ਸ੍ਰੀ ਅਕਾਲ ਜੀ, ਅਮਰਜੀਤ ਜੀ ਨੰਬਰ ਲਿਖਿਆ ਸੀ, ਨਾਮ ਆਨ ਏਅਰ ਹੋ ਜੀ ਤੁਸੀਂ, ਤੁਹਾਡਾ ਕਾਲ ਡਿਸਕਨੈਕਟ ਹੋ ਗਈ, ਤੁਸੀਂ ਇੱਦਾਂ ਤਾਂ ਦੁਬਾਰਾ ਕਾਲ ਕਰ ਲਓ ਤੇ ਨੰਬਰ ਤੁਹਾਡਾ ਮੈਂ ਕੁਨੈਕਟ ਕੀਤਾ, ਲੇਕਿਨ ਬਾਈ ਚਾਂਸ ਉਹ ਡਿਸਕਨੈਕਟ ਹੋ ਗਿਆ ਕੋਈ ਕਿਸੇ ਕਾਰਨ ਕਰਕੇ, ਟੈਕਨੀਕਲ ਰੀਜ਼ਨ ਕਾਰਨ, ਤੁਸੀਂ ਜੋੜੋ ਆਪਣੇ ਆਪ ਨੂੰ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਪ੍ਰੋਗਰਾਮ ਦੀ ਸ਼ੁਰੂਆਤ ਜਿੱਦਾਂ ਅਸੀਂ ਕਿਹਾ ਸੀ ਕਿ ਸਾਉਣ ਦੇ ਮਹੀਨੇ 'ਚ, ਹੁਸਨੈਨ ਜੀ ਗਾਣਾ ਇੱਕ ਸਾਉਣ ਦੇ ਮਹੀਨੇ ਦਾ ਸ਼ੁਰੂ ਕਰੀਏ ਪਿਆਰਾ ਜਿਹਾ, ਅਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ ਅਤੇ ਨਾਲ ਤੁਹਾਡੀ ਹਾਜ਼ਰੀ, ਅਤੇ ਉਹਦੇ ਬਿਨਾਂ ਤਾਂ ਮਤਲਬ ਸਾਡਾ ਪ੍ਰੋਗਰਾਮ ਪੂਰਾ ਹੁੰਦਾ ਹੀ ਨਹੀਂ ਨਾ, ਤੁਹਾਡੀ ਹਾਜ਼ਰੀ ਤਾਂ ਲੱਗਣੀ ਜ਼ਰੂਰੀ ਹੈ। ਸੋ ਇੱਕ ਛੋਟਾ ਜਿਹਾ ਗੀਤ ਆਪਾਂ ਕੁਛ ਕੁ ਬੋਲ ਸੁਣਦੇ ਹਾਂ ਅਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ।

0: ਲਓ ਜੀ ਹੁਸਨੈਣ ਜੀ, ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਅਸੀਂ ਸ਼ਗਨ ਕਰ ਦਿੱਤਾ ਅੱਜ ਸਾਉਣ ਦੇ ਮਹੀਨੇ ਦੇ ਵਿੱਚ, ਕਣੀਆਂ ਵਾਲਾ ਜਿਹੜਾ ਗੀਤ ਲਗਾ ਦਿੱਤਾ। ਲੇਕਿਨ ਮੌਸਮ ਜਿਹੜਾ ਨਾ, ਕੱਲ੍ਹ ਦੇਖੋ, ਕੱਲ੍ਹ ਮੌਸਮ, ਕੱਲ੍ਹ ਮੈਂ ਜੈਕਟ ਪਾ ਕੇ ਆਇਆ ਸੀ ਅੱਧੀ ਦਾਂ ਦੀ, ਕੱਲ੍ਹ ਕਿੱਡਾ ਵਧੀਆ ਖੂਬਸੂਰਤ ਮੌਸਮ ਸੀ, ਅੱਜ ਫਿਰ ਥੋੜ੍ਹੀ ਜਿਹੀ ਗਰਮੀ ਹੋ ਗਈ ਹੈ ਨਾ। ਸੋ ਮੌਸਮ ਇੱਦਾਂ ਹੀ ਚੱਲਦਾ ਹੈ, ਉਸ ਕੁਦਰਤ ਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਹੈ। ਵੈਸੇ ਦੇਖਿਆ ਜਾਵੇ ਨਾ ਤੇ ਆਦਮੀ ਤਾਂ ਮੇਰਾ ਖਿਆਲ ਹੈ ਨਾ, ਕੁਦਰਤ ਦਾ ਉਸ ਪਰਮਾਤਮਾ ਦਾ ਇੱਕ ਕਰਜ਼ਦਾਰ ਹੀ ਹੈ ਜੇ ਦੇਖਿਆ ਜਾਵੇ ਤਾਂ।
1: ਤੁਸੀਂ ਆਪੇ ਤੇ ਕੈਨੇਡਾ ਦੇ ਬਾਰੇ ਕਹਿੰਦੇ ਜੇ ਕਿ ਕੈਨੇਡਾ ਚ 3 W ਜਿਹੜੇ ਨੇ ਉਹਨਾਂ ਦਾ ਕੋਈ ਵਸਾ ਨਹੀਂ।
0: ਉਹ ਵੀ ਬਿਲਕੁਲ ਸਹੀ ਹੈ। ਅਦਰਵਾਈਜ਼ ਮੈਂ ਸੋਚ ਰਹੇ ਨੇ ਕਿ ਆਦਮੀ ਕੁਦਰਤ ਦਾ, ਉਸ ਪਰਮਾਤਮਾ ਦਾ ਕਰਜ਼ਦਾਰ ਨਹੀਂ ਹੈ। ਦੇਖੋ, 4 ਚੀਜ਼ਾਂ ਆਦਮੀ ਦੀ ਜ਼ਿੰਦਗੀ ਚ ਜ਼ਰੂਰੀ ਹੈ, ਹਵਾ ਹੈ, ਪਾਣੀ ਹੈ, ਅੱਗ ਹੈ ਤੇ ਧਰਤੀ ਹੈ। ਇਹ ਚਾਰੋਂ ਚੀਜ਼ਾਂ ਕੁਦਰਤ ਦੀ ਨਿਮਤ ਆ ਇਨਸਾਨ ਨੂੰ। ਇਹਨਾਂ ਚਾਰਾਂ ਦੇ ਵਿੱਚੋਂ ਇੱਕ ਵੀ ਅਗਰ ਇਨਸਾਨ ਤੋਂ ਲੈ ਲਈ ਜਾਏ ਨਾ, ਤਾਂ ਮੇਰੇ ਖਿਆਲ ਇਨਸਾਨ ਦਾ ਜੀਣਾ ਜਿਹੜਾ ਨਾ ਮੁਹਾਲ ਹੋ ਜਾਏਗਾ, ਖਤਮ ਹੋ ਜਾਏਗਾ। ਸੋ ਚਾਰੋਂ ਦੀਆਂ ਚਾਰੋਂ ਚੀਜ਼ਾਂ ਇਹਨੂੰ ਪਰਮਾਤਮਾ ਨੇ ਦਿੱਤੀਆਂ ਰਹਿਣ ਦੇ ਲਈ, ਤੇ ਇਹ ਕੁਦਰਤ ਦਾ ਕਰਜ਼ਦਾਰ ਹੀ ਹੋ ਗਿਆ ਨਾ। ਇਹਦੇ ਆਪਣੇ ਪੱਲੇ ਹੈ ਕੀ ਹੈ ਇਨਸਾਨ ਦੇ? ਸਿਰਫ ਤੇ ਸਿਰਫ ਇੱਕ ਈਗੋ ਹੰਕਾਰ ਹੈਗਾ ਜਿਹਨੂੰ ਲੈ ਕੇ ਤੁਰਿਆ ਫਿਰਦਾ। ਉਹ ਹੰਕਾਰ ਵੀ ਜਦੋਂ ਅੰਡ ਦੇ ਉੱਪਰ ਨਾ ਪਰਮਾਤਮਾ ਉਹ ਵੀ ਚੱਕਣਾ ਚੂਰ ਕਰ ਦਿੰਦਾ, ਜਦੋਂ ਕਹਿੰਦਾ ਵੀ ਚੱਕ ਤੇਰਾ ਟਾਈਮ ਪੂਰਾ ਹੋ ਗਿਆ, ਤੇ ਚੁੱਕੀ ਫਿਰ ਜਿਹੜਾ ਤੇਰਾ ਹੰਕਾਰ, ਚੁੱਕੀ ਫਿਰ ਜਿਹੜੀ ਧਨ ਦੌਲਤ ਗੱਡੀਆਂ ਮਹਿਲ ਏਡੇ ਏਡੇ ਵੱਡੇ, ਚੱਲ ਤੂੰ ਆਪਣਾ ਜਿਹੜਾ ਅਸਲ ਟਿਕਾਣਾ ਸੀ ਉੱਥੇ ਚੱਲ ਵਾਪਸ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਹੁਸਨੈਨ ਜੀ ਤੋਂ ਆਪਾਂ ਹਾਜ਼ਰੀ ਲਵਾਉਣੇ ਆ, ਲੇਕਿਨ ਛੋਟਾ ਜਿਹਾ ਮੈਸੇਜ ਤੇ ਤੁਹਾਡੇ ਫੋਨ ਦੀ ਨਾਲ ਨਾਲ ਅਸੀਂ ਇੰਤਜ਼ਾਰ ਕਰਦੇ ਹਾਂ। ਛੋਟਾ ਸਾਡਾ ਮੈਸੇਜ ਜਿਹੜਾ ਉਹਦੇ ਵਿੱਚ ਹੈ ਜੀ, ਤੁਸੀਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਬਹੁਤ ਲੰਬਾ ਤਜਰਬਾ ਰੀਅਲ ਅਸਟੇਟ ਦੇ ਵਿੱਚ ਰੱਖਣ ਵਾਲੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਦਾ ਫੋਨ ਨੰਬਰ ਹੈ 416-525-7400, 4165257400। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੀ ਵਿਸਥਾਰ ਦੇ ਨਾਲ, ਬੜੀ ਟ੍ਰਾਂਸਪੇਰੈਂਟ ਢੰਗ ਦੇ ਨਾਲ ਤੁਹਾਨੂੰ ਉਸ ਦੀ ਸਲਾਹ ਦੇਣਗੇ ਤੇ ਬੜਾ ਤੁਹਾਡਾ ਫਾਇਦਾ ਉਹ ਕਰਵਾਉਣਗੇ। ਅਗਰ ਤੁਸੀਂ ਇੰਟਰਸਟਡ ਹੋ ਕੋਈ ਪ੍ਰੋਪਰਟੀ ਲੈਣ ਜਾਂ ਵੇਚਣ ਦੇ ਵਿੱਚ, ਸੰਪਰਕ ਕਰ ਸਕਦੇ ਹੋ ਇੰਦਰ ਅਰੋੜਾ ਦੇ ਨਾਲ 416-525-7400, 416-525-7400। ਗਰਮੀਆਂ ਦੇ ਦਿਨ ਨੇ, ਘਰ ਦੇ ਵਿੱਚ ਕੋਈ ਰੰਗ ਰੋਗਨ, ਘਰ ਨੂੰ ਕੋਈ ਨਵੀਂ ਲੁੱਕ ਦੇਣ ਦੀ ਕੋਈ ਹੈ ਤੁਹਾਡੀ ਸਕੀਮ, ਤਾਂ ਨੰਬਰ ਯਾਦ ਰੱਖੋ ਗਿੱਲ ਪੇਂਟਿੰਗ ਦਾ 416-473-4248-58, 416-473-4258। ਆਪਣੇ ਘਰ ਨੂੰ ਜਾਂ ਕਿਸੇ ਕਮਰਸ਼ੀਅਲ ਯੂਨਿਟ ਨੂੰ, ਘਰ ਦੀ ਡੈਕ ਨੂੰ, ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ, ਘਰ ਦੀ ਛੱਤ ਨੂੰ, ਅਗਰ ਉਹ ਪੌਪਕਰਨ ਸਟਾਈਲ ਬਣੀ ਹੋਈ ਹੈ ਤੇ ਉਸ ਨੂੰ ਰਿਮੂਵ ਕਰਵਾ ਕੇ ਤੁਸੀਂ ਕੋਈ ਹੋਰ ਨਵਾਂ ਰੂਪ ਦੇਣਾ ਚਾਹੁੰਦੇ ਹੋ, ਤਾਂ ਬਿਲਕੁਲ ਡਸਟਲੈਸ ਟੈਕਨੀਕ ਹੈ ਉਹਨਾਂ ਕੋਲੇ, ਬਿਲਕੁਲ ਡੈਮੇਜ ਨਹੀਂ ਹੋਏਗੀ ਕਿਸੇ ਕਿਸਮ ਦੀ। ਨਾਮ ਯਾਦ ਰੱਖੋ ਗਿੱਲ ਪੇਂਟਿੰਗ, 416-473-4248-58। ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਆਪਾਂ ਅੱਗੇ ਚਾਲੂ ਕਰਾਂਗੇ, ਲੇਕਿਨ ਪਹਿਲਾਂ ਸਾਡੇ ਪ੍ਰੋਗਰਾਮ ਨੂੰ ਤੜਕਾ ਲਵਾਉਣੇ ਆ ਹੁਸਨੈਣ ਜੀ ਦੀ ਸ਼ਾਇਰੀ ਦਾ ਤੇ ਹੁਸਨੈਣ ਜੀ ਦੀ ਖੂਬਸੂਰਤ ਆਵਾਜ਼ ਦਾ। ਹਾਂਜੀ,
1: ਲਓ ਜੀ, ਮੈਂ ਕੋਈ ਹੋਰ ਕਲਾਮ ਕੱਢਿਆ ਸੀ, ਤੁਸੀਂ ਜਿਹਦਾ ਕਿਹਾ ਹਸਨੈਨ ਜੀ ਦੀ ਸ਼ਾਇਰੀ ਦਾ, ਤੇ ਫਿਰ ਮੈਂ ਹੁਣ ਆਪਣੇ ਕਲਾਮ ਸੁਣਾ ਦਿੰਦਾ।
0: ਜੀ ਜੀ ਜੀ ਜੀ ਜੀ ਬਿਲਕੁਲ ਬਿਲਕੁਲ।

0: ਹੁਸੈਨ ਜੀ, ਵੈਸੇ ਨਾ ਜਿਹੜੀ ਸੂਫੀ ਸ਼ਾਇਰੀ ਹੈ ਜਾਂ ਜਿੰਨੇ ਵੀ ਸਾਡੇ ਮਡੀਵੀਅਲ ਕਾਲ ਦੇ ਵਿੱਚ, ਚਾਹੇ ਉਹ ਕਿੱਸਾ ਹੋਵੇ, ਚਾਹੇ ਸੂਫੀ ਕਾਵਿ ਹੋਵੇ, ਚਾਹੇ ਅਸੀਂ ਗੁਰਮਤ ਦਾ ਨਾਂ ਲਈਏ, ਜਿਹੜਾ ਮਡੀਵੀਅਲ ਕਾਲ ਹੋਇਆ ਨਾ ਜਿਹੜੇ ਸਾਡੇ ਪੰਜਾਬੀ ਸਾਹਿਤ ਦਾ, ਉਹਨੂੰ ਗੋਲਡਨ ਪੀਰੀਅਡ ਕਿਹਾ ਜਾਂਦਾ ਸਾਹਿਤ ਦਾ।
1: ਜੀ ਜੀ।
0: ਗੋਲਡਨ ਪੀਰੀਅਡ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਸ ਕਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗੁਰੂ ਅਰਜਨ ਦੇਵ ਜੀ ਨੇ।
1: ਜੀ ਜੀ।
0: ਬਹੁਤ ਮਹੱਤਵਪੂਰਨ ਸ਼ਾਇਰੀ ਹੋਈ ਸੂਫੀ ਪੋਇਟਰੀ ਦੇ ਵਿੱਚ।
1: ਜੀ ਜੀ।
0: ਬੜੇ ਬੜੇ ਮਹਾਨ ਕਿੱਸਾ ਸਾਹਿਤ ਲਿਖਿਆ ਗਿਆ। ਵਾਰਿਸ ਸ਼ਾਹ ਦਾ ਕਿੱਸਾ ਹੀਰ ਵੀ ਉਸ ਪੀਰੀਅਡ ਦੇ ਵਿੱਚ ਹੀ ਆਉਂਦਾ। ਸੋ ਬੜੀ ਖੂਬਸੂਰਤ ਵਾਰਤਕ ਵੀ ਲਿਖੀ ਗਈ। ਸੋ ਸਾਹਿਤ ਦੇ ਸਾਰੇ ਰੂਪਾਂ ਦੇ ਵਿੱਚ ਨਾ ਉਸ ਪੀਰੀਅਡ ਦੇ ਵਿੱਚ ਸਾਹਿਤ ਦੇ ਵਿੱਚ ਬੜਾ ਖੂਬਸੂਰਤ ਸਾਹਿਤ ਰਚਿਆ ਗਿਆ, ਤਾਂ ਉਹਨੂੰ ਕਿਹਾ ਜਾਂਦਾ ਗੋਲਡਨ ਪੀਰੀਅਡ ਜਿਹੜਾ ਨਾ ਸਾਹਿਤ ਦਾ, ਉਹਨੂੰ ਕਿਹਾ ਜਾਂਦਾ। ਸੋ ਜ਼ਿੰਦਗੀ ਨੂੰ, ਸਾਹਿਤ ਦਾ ਮਕਸਦ ਇਹ ਹੈ ਕਿ ਜ਼ਿੰਦਗੀ ਨੂੰ ਸੇਧ ਦੇਣਾ। ਪਹਿਲਾਂ ਅਸੀਂ ਪੜ੍ਹਾਉਂਦੇ ਰਹੇ ਨਾ ਕਲਾਸਾਂ ਦੇ ਵਿੱਚ, ਕਈ ਲੋਕ ਕਹਿੰਦੇ ਜੀ ਸਾਹਿਤ ਦਾ ਲਿਖਣ ਦਾ ਮਤਲਬ ਹੈ ਕਿ ਪੈਸਾ ਕਮਾਉਣਾ। ਕਈ ਲੋਕ ਕਹਿੰਦੇ ਸੀ ਵੀ ਸਾਹਿਤ ਲਿਖਣ ਦਾ ਮਤਲਬ ਹੈ ਕਿ ਲੋਕਾਂ ਦਾ ਮਨੋਰੰਜਨ ਕਰਨਾ। ਲੇਕਿਨ ਜਿਹੜੀ ਸਹੀ ਡੈਫੀਨੇਸ਼ਨ ਸੀ ਨਾ, ਉਹ ਇਹ ਸੀ ਕਿ ਸਾਹਿਤ ਦਾ ਮੁੱਖ ਜਿਹੜਾ ਕੰਮ ਹੈ ਨਾ, ਸਾਹਿਤ ਦੋ ਸ਼ਬਦਾਂ ਤੋਂ ਬਣਿਆ, ਸਾਹਿਤ। ਹਿਤ ਦਾ ਮਤਲਬ ਭਲਾ, ਸਾਹ ਦਾ ਮਤਲਬ ਸਾਰਿਆਂ ਦਾ, ਸਾਰਿਆਂ ਦਾ ਜਿਹੜਾ ਭਲਾ ਕਰਨ ਵਾਲਾ, ਜਿਹੜਾ ਸਮਾਜ ਨੂੰ ਕੋਈ ਨਾ ਕੋਈ ਸੇਧ ਦੇਵੇ। ਸੋ ਜਿੰਨੀ ਵੀ ਸ਼ਾਇਰੀ, ਜਿੱਦਾਂ ਤੁਸੀਂ ਵੀ ਹੁਣ ਗੱਲਬਾਤ ਕੀਤੀ ਹੈ ਫਕੀਰਾਂ ਦੀ, ਚਾਹੇ ਗੱਲ ਕੀਤੀ ਹੈ, ਕੋਈ ਜ਼ਿੰਦਗੀ ਨੂੰ ਇੱਕ ਡਾਇਰੈਕਸ਼ਨ ਦੇਣ ਵਾਲੀ ਹੈ, ਜ਼ਿੰਦਗੀ ਨੂੰ ਇੱਕ ਸੇਧ ਦੇਣ ਵਾਲੀ ਹੈ ਕਿ ਆਪਣੇ ਆਪ ਦੇ ਵਿੱਚ ਮਸਤ ਰਹਿ ਕੇ ਆਪਣੇ ਕੰਮ ਦੇ ਉੱਪਰ ਤੁਸੀਂ ਫੋਕਸ ਕਰੋ, ਕਿਸੇ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ।
1: ਕੀ ਬਾਤ।
0: ਸੋ ਮੈਂ ਕੱਲ ਇੱਕ ਹੋਰ ਵੀ ਪੜ੍ਹ ਰਿਹਾ ਸੀ, ਇੱਕ ਆਦਮੀ ਨੇ ਬੜਾ ਵਧੀਆ ਵਿਸ਼ਲੇਸ਼ਣ ਉਹਨੇ ਕੀਤਾ। ਉਹਨੇ ਕਿਹਾ ਵੀ ਪੀ ਵਰਡ ਹੈ ਨਾ ਜਿਹੜਾ ਇੰਗਲਿਸ਼ ਦਾ ਪੀ,
1: ਜੀ ਜੀ,
0: ਉਹਨੇ ਪੰਜ ਵਰਡ ਦੱਸੇ ਜਿਹੜੇ ਪੀ ਦੇ ਨਾਲ ਬਣਦੇ, ਪੰਜੋ ਦੇ ਪੰਜੋ ਪੀ ਨਾਲ, ਲੇਕਿਨ ਉਹਨਾਂ ਦੇ ਵਿੱਚ ਜ਼ਿੰਦਗੀ ਦੀ ਇੱਕ ਡਾਇਰੈਕਸ਼ਨ ਜਿਹੜੀ ਹੈ ਨਾ ਇਨਸਾਨ ਨੂੰ, ਉਹ ਬੜੀ ਖੂਬਸੂਰਤ ਮਿਲਦੀ ਹੈ। ਇੱਕ ਇੱਕ ਲਫ਼ਜ਼ ਨੂੰ ਆਪਣੇ ਦੋਸਤਾਂ ਨਾਲ ਆਪਾਂ ਸ਼ੇਅਰ ਕਰਾਂਗੇ, ਨਾਲ ਦੋਸਤਾਂ ਦਾ ਰਿਸਪੌਂਡ ਜਿਹੜਾ ਨਾ ਉਹ ਪਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਦੋਸਤੋ, ਜਿਹੜੇ ਵੀ ਸਾਡੇ ਨਾਲ ਜੋਸ਼ ਜੁੜੇ ਹੋਏ ਨੇ, 647-347-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਮੈਂ ਪੜ੍ਹ ਰਿਹਾ ਸੀ ਪਹਿਲਾ ਜਿਹੜਾ ਵਰਡ ਨਾ ਉਹਦੇ ਵਿੱਚ ਲਿਖਿਆ, ਉਹਨੇ ਲਿਖਿਆ ਕਿ ਪੋਜ਼ਿਟਿਵ ਜਿਹੜੀ ਸੋਚ ਤੁਹਾਡੀ ਹੋਣੀ ਬਹੁਤ ਜ਼ਰੂਰੀ ਹੈ। ਪੋਜ਼ਿਟਿਵ ਥਿੰਕਿੰਗ ਹੋਣੀ, ਸਕਾਰਾਤਮਕ ਸੋਚ ਹੋਣੀ ਚਾਹੀਦੀ ਸਾਡੀ ਜ਼ਿੰਦਗੀ ਦੇ ਪ੍ਰਤੀ। ਮਤਲਬ ਇਹ ਨਹੀਂ ਵੀ ਜਿਹੜਾ ਕੰਮ ਕਰੋ ਨਾ ਉਹਨੂੰ ਪੋਜ਼ਿਟਿਵ ਸੋਚ ਦੇ ਨਾਲ ਕਰੋ। ਹੁਣ ਤੁਹਾਨੂੰ ਗਲਾਸ ਦੇਖਦੇ ਹੋ ਪਾਣੀ ਦਾ ਅੱਧਾ ਭਰਿਆ ਹੋਇਆ, ਜਿਹੜਾ ਨੈਗੇਟਿਵ ਸੋਚ ਵਾਲਾ ਨਾ ਉਹਦੀ ਸੋਚ ਇਹ ਹੋਏਗੀ ਕਿ ਗਲਾਸ ਅੱਧਾ ਖਾਲੀ ਹੈ, ਜਿਹੜਾ ਪੋਜ਼ਿਟਿਵ ਸੋਚ ਵਾਲਾ ਉਹਦੀ ਸੋਚ ਇਹ ਹੋਏਗੀ ਕਿ ਗਲਾਸ ਅੱਧਾ ਪਾਣੀ ਦਾ ਭਰਿਆ ਹੋਇਆ। ਸੋ ਸੋਚਣਾ ਹੈ ਤੁਸੀਂ ਕੋਈ ਵੀ ਕੰਮ ਨੂੰ ਕਰਨ ਵੇਲੇ ਨਾ, ਤੁਸੀਂ ਉਹਦੇ ਪ੍ਰਤੀ ਹਾਂ ਪੱਖੀ ਜਿਹੜਾ ਰਵੱਈਆ ਅਪਣਾਓ ਕਿ ਇਹ ਕੰਮ ਮੈਂ ਕਰਨਾ, ਇਹ ਸੋਚ ਕੇ ਚੱਲੋ ਕਿ ਮੈਂ ਇਹ ਕੰਮ ਕਰ ਸਕਦਾ ਯਾਰ। ਜੇ ਤੁਸੀਂ ਇਹ ਸੋਚ ਕੇ ਚੱਲੋਗੇ ਨਾ ਨੈਗੇਟਿਵ ਅਪਰੋਚ ਬਣਾ ਕੇ ਕਿ ਯਾਰ ਨਹੀਂ ਮੇਰੇ ਵੱਸ ਦਾ ਕੰਮ ਨਹੀਂ ਹੈ, ਮੈਂ ਨਹੀਂ ਇਹ ਕਰ ਸਕਦਾ, ਫਿਰ ਉਹ ਕੰਮ ਤੁਹਾਨੂੰ ਹਊਆ ਲੱਗਣ ਲੱਗ ਪਊਗਾ। ਸੋ ਤੁਹਾਡਾ ਐਟੀਚਿਊਡ ਹੈ ਨਾ ਜਿਹੜਾ ਪੋਜ਼ਿਟਿਵ, ਉਹ ਕਿਸੇ ਵੀ ਕੰਮ ਨੂੰ ਤੁਹਾਡੇ ਵਾਸਤੇ ਆਸਾਨ ਬਣਾ ਦਿੰਦਾ ਹੈ, ਤੇ ਤੁਹਾਡਾ ਐਟੀਚਿਊਡ ਹੀ ਕਿਸੇ ਕੰਮ ਨੂੰ ਤੁਹਾਡੇ ਵਾਸਤੇ ਹਊਆ ਬਣਾ ਦਿੰਦਾ। ਸੋ ਸੋਚ ਤੁਹਾਡੀ ਪੋਜ਼ਿਟਿਵ ਹੋਣੀ ਬਹੁਤ ਜ਼ਰੂਰੀ ਹੈ। ਸਾਡੇ ਬੀਬੀ ਕੁਲਦੀਪ ਗੋਸਲ ਜੀ ਆਏ ਨੇ, ਉਹਨਾਂ ਦੀ ਗੱਲ ਸੁਣਦੇ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸੁਨੈਣ ਜੀ ਨੂੰ ਵੀ।
0: ਜੀ ਜੀ ਜੀ ਜੀ, ਸਲਾਮ ਅਲੈਕੁਮ ਕਹਿ ਦਿਓ, ਸਲਾਮ ਅਲੈਕੁਮ ਕਹਿ ਦਿਓ।
1: ਵਾਲੇਕੁਮ ਸਲਾਮ
0: ਜੀ ਜੀ ਜੀ,
2: ਬਹੁਤ ਸੋਹਣਾ ਹੀ ਸੁਣਾਇਆ, ਬਹੁਤ ਚੰਗਾ ਲੱਗਿਆ, ਬਹੁਤ ਖੁਸ਼ੀ ਹੋਈ ਆ।
0: ਜੀ ਜੀ ਜੀ,
2: ਤੁਸੀਂ ਇਹ ਕਿਹਾ ਨਾ ਸੌਣ ਦੇ ਬਾਰੇ, ਮੈਂ ਸੌਣ ਦੀ ਅੱਗੇ ਮੈਂ ਖਰੀ ਸੁਣਾਇਆ ਵੀ ਸੁਰਿੰਦਰ ਕੌਰ ਨੇ ਗਾਇਆ, ਮੈਂ ਦੋ ਮਿੰਟ ਕਾ ਇੱਕ ਮਿੰਟ ਗਾ ਸਕਦੀ?
0: ਸੁਣਾ ਦਿਓ ਕੋਈ ਗੱਲ ਨੀ।
2: ਲੱਗੀ ਸੌਣ ਦੀ ਚੜੀ, ਲੱਗੀ ਸੌਣ ਦੀ ਚੜੀ, ਮੈਂ ਦੁੱਧ ਪੀ ਲੈ ਵਾਲ
0: ਮਾਂ
2: ਖੜੀ,
0: ਲੱਗੀ
2: ਮੈਂ ਲੱਗੀਆਂ, ਮੈਂ ਲੱਗੀਆਂ ਨਾ ਆਵਾਂਗੀ, ਉਹ ਦੇਖੋ ਦੇਵੇ ਸੁੱਖ ਦੇਵੇ ਮੇਰੇ ਸੋਹਣਿਆ, ਮੇਰੇ ਰਾਜਿਆ ਮੈਂ ਚੋਰੀ ਵਿੱਚ ਪਾਵਾਂਗੀ, ਮੈਂ ਅੜੀ ਵੇ ਅੜੀ, ਲੱਗੀ ਸੌਣ ਦੀ ਚੜੀ, ਦੁੱਧ ਪੀ ਲੈ ਵਾਲ ਮਾਂ, ਮੈਂ ਕਦੋਂ ਦੀ ਬੜੀ ਮੇਰੇ ਸੋਹਣਿਆ ਮੇਰੇ ਰਾਂਝਿਆ, ਸੰਗਰੀ ਦੇ ਪੱਟੇ ਉੱਤੇ ਲੱਗੀ ਇੱਕ ਨਾਰੀ ਨੇ, ਸੰਗਰੀ ਦੇ ਪੱਟੇ ਉੱਤੇ ਲੱਗੀ ਇੱਕ ਨਾਰੀ ਨੇ, ਮੇਰੇ ਰਾਂਝਿਆ ਹੀਰ ਤੇ ਤੋਂ ਬਾਰੀ, ਸੋਹਣਿਆ ਮੇਰੇ ਰਾਂਝਿਆ ਹੀਰ ਤੇ ਤੋਂ ਬਾਰੀ, ਪੈਰੀ ਮੇਰੇ ਚਾਂਝੇ ਨਾ ਮੈਂ ਖੜੀ ਤੇਰੇ ਕੋਲ ਵੇ, ਦੋਵੇਂ ਹੱਥ ਜੋੜ ਕੇ ਮਨਾਮਾ ਰੁੱਸਾ ਤੋੜ ਵੇ, ਉਹ ਮੇਰੇ ਰਾਂਝਿਆ ਮੇਰੇ ਹੀਰਿਆ ਮੇਰੇ ਸੋਹਣਿਆ।
0: ਚਲੋ ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ ਤੁਹਾਡੀ ਆਵਾਜ਼ ਹੈ, ਤੇ ਐਸ ਤੁਸੀਂ ਜਿੱਦਾਂ ਦੱਸਦੇ ਹੁੰਦੇ ਹੋ ਵੀ ਤੁਹਾਡੀ ਉਮਰ 88 ਇਅਰ ਦੀ ਹੈ, ਐਸ ਉਮਰ ਦੇ ਵਿੱਚ ਜਾ ਕੇ ਇੰਨਾ ਖੂਬਸੂਰਤ ਗਾਉਣਾ ਔਰ ਇੰਨੀ ਯਾਦਾਸ਼ਤ ਜਿਹੜੀ ਕਾਇਮ ਰੱਖਣੀ ਨਾ, ਇਹ ਵੀ ਬਹੁਤ ਖੂਬਸੂਰਤ ਹੈ। ਪਰਮਾਤਮਾ ਤੁਹਾਡੀ ਹੋਰ ਲੰਬੀ ਉਮਰ ਕਰੇ ਜੀ, ਤੰਦਰੁਸਤ ਰੱਖੇ। ਸੋਚ ਤੁਹਾਡੀ ਜਿਹੜੀ ਹੈ ਨਾ ਸਕਾਰਾਤਮਕ ਹੋਣੀ ਚਾਹੀਦੀ ਹੈ, ਨੈਗੇਟਿਵ ਸੋਚ ਨਹੀਂ ਹੋਣੀ ਚਾਹੀਦੀ ਕਿਸੇ ਵੀ ਕੰਮ ਨੂੰ ਕਰਨ ਦੇ ਵੇਲੇ, ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਦੇ ਵੇਲੇ, ਕਿਸੇ ਵੀ ਦੇ ਨਾਲ ਸੰਬੰਧ ਬਣਾਉਣ ਵੇਲੇ, ਕੋਈ ਵੀ ਕੰਮ ਤੁਸੀਂ ਕਰਨਾ ਨਾ, ਤੁਹਾਡੀ ਸੋਚ ਜਿਹੜੀ ਪੋਜ਼ਿਟਿਵ ਹੋਣੀ ਬਹੁਤ ਜ਼ਰੂਰੀ ਹੈ। ਪਹਿਲਾ ਨੁਕਤਾ ਜਿਹੜਾ ਉਸ ਆਦਮੀ ਨੇ ਦੱਸਿਆ ਬੜਾ ਖੂਬਸੂਰਤ। ਦੂਸਰਾ ਉਹਨੇ ਨੁਕਤਾ ਦੱਸਿਆ ਸੀ ਕਿ ਪੀਸਫੁਲ ਐਟੀਚਿਊਡ, ਕਿ ਤੁਸੀਂ ਕੋਈ ਵੀ ਕੰਮ ਕਰਨਾ ਨਾ ਉਹਦੇ ਉੱਪਰ ਆਪਣੀ ਫੋਕਸ ਕਰੋਗੇ ਨਾ, ਆਪਣੀ ਧਿਆਨ ਦਾ ਕੇਂਦਰਿਤ ਕਰੋਗੇ ਪੂਰੀ ਤਰੀਕੇ ਦੇ ਨਾਲ, ਤਾਂ ਫਿਰ ਹੀ ਤੁਸੀਂ ਉਸ ਕੰਮ ਨੂੰ ਸਿਰੇ ਚੜਾ ਸਕਦੇ ਹੋ। ਇੱਧਰ ਉੱਧਰ ਜੇ ਤੁਸੀਂ ਦੇਖਦੇ ਰਹੇ ਨਾ ਲੋਕਾਂ ਵੱਲ ਕਿ ਉਹ ਕੀ ਕਹੂਗਾ, ਉਹ ਕੀ ਕਹੂਗਾ, ਉਹ ਕੀ ਕਹੂਗਾ, ਫਿਰ ਉਹ ਤੁਸੀਂ ਕੰਮ ਨੂੰ ਨਾ ਸਿਰੇ ਨਹੀਂ ਚੜਾ ਸਕਦੇ, ਜੇਕਰ ਤੁਸੀਂ ਫੋਕਸ ਕਰਕੇ ਉਸ ਕੰਮ ਤੇ ਕਰੋਗੇ। ਕਿਉਂਕਿ ਲੋਕਾਂ ਦਾ ਕੰਮ ਤਾਂ ਹੁੰਦਾ ਲੱਤਾਂ ਅੜਾਉਣੀਆਂ, ਲੋਕਾਂ ਨੇ ਤਾਂ ਕਦੇ ਕਹਿਣਾ ਯਾਰ ਇਹ ਗਲਤ ਹੈ, ਏਦਾਂ ਕਰ ਲਾ, ਏਦਾਂ ਨਹੀਂ ਏਦਾਂ ਕਰ ਲਾ, ਏਦਾਂ ਨਹੀਂ ਏਦਾਂ ਕਰ ਲਾ। ਸੋ ਜੇ ਫੋਕਸ ਕਰਕੇ ਕਰੋਗੇ ਨਾ ਤੇ ਫਿਰ ਤੁਸੀਂ ਉਸ ਕੰਮ ਨੂੰ ਕਰ ਸਕਦੇ ਹੋ। ਇੱਕ ਨਾ ਮੈਂ ਕਹਾਣੀ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਇੱਕ ਕੁੱਤਾ ਤੇ ਇੱਕ ਗਧਾ, ਉਹ ਦੋਨੋਂ ਕਹਿੰਦੇ ਨਾ ਆਪਾਂ ਵੀ ਦੌੜ ਲਾਈਏ ਵੀ ਕਿਹੜਾ ਤੇਜ਼ ਦੌੜਦਾ। ਤੇ ਉਹ ਚਲੋ ਜੀ ਦੌੜ ਉਹਨਾਂ ਦੀ ਲੱਗ ਗਈ, ਤੇ ਤੁਹਾਨੂੰ ਪਤਾ ਕੁੱਤਾ ਤਾਂ ਬੜਾ ਤੇਜ਼ ਤਰਾਰ ਹੁੰਦਾ ਹੈ, ਉਹਨੂੰ ਪੂਰਾ ਸਿਖਾਈ ਸੁਖਾਈ ਹੁੰਦੀ ਹੈ ਵੀ ਦੌੜਨਾ ਕਿੱਦਾਂ, ਤੇ ਗਧਾ ਵਿਚਾਰਾ ਤਾਂ ਭਾਰ ਚੁੱਕਣ ਵਾਸਤੇ ਸਾਰੀ ਉਮਰ ਲੱਗਿਆ ਰਹਿੰਦਾ, ਉਹਨਾਂ ਦੀ ਦੌੜ ਲੱਗ ਗਈ। ਸੋ ਦੌੜ ਲੱਗ ਗਈ, ਕੁੱਤਾ ਬੜੀ ਤੇਜ਼ੀ ਦੇ ਨਾਲ ਅੱਗੇ ਉਹਦੇ ਤੋਂ ਗਧੇ ਤੋਂ ਨਿਕਲ ਗਿਆ, ਤੇ ਅੱਗੇ ਜਦੋਂ ਪਹੁੰਚਿਆ ਨਾ ਤੇ ਅੱਗੇ ਕੁੱਤੇ ਦੀ ਬਰਾਦਰੀ ਦੇ ਹੋਰ ਲੋਕ ਉਹਨੂੰ ਮਿਲ ਗਏ, ਕੁੱਤੇ ਦੀ ਬਰਾਦਰੀ ਦੇ ਉਹ ਵੀ ਮਿਲ ਗਏ। ਉਹਨੇ ਕੁੱਤੇ ਨੂੰ, ਇੱਕ ਕੁੱਤੇ ਨੇ ਵੇਖਿਆ ਤੇ ਉਹ ਉਹਦੇ ਪਿੱਛੇ ਪੈ ਗਿਆ, ਉਹ ਦੂਜੀ ਗਲੀ ਨੂੰ ਭੱਜਿਆ ਤੇ ਅੱਗੋਂ ਦੂਜਾ ਪੈ ਗਿਆ, ਉਹਨੂੰ ਦੂਜੀ ਗਲੀ ਚੋਂ ਨਿਕਲ ਕੇ ਤੀਜੀ ਚ ਵੜਿਆ ਤੇ ਅੱਗੋਂ ਤੀਜਾ ਪੈ ਗਿਆ। ਉਹ ਇੱਦਾਂ ਵੀ ਨਿਰੇ ਕੁੱਤੇ ਉਹਦੇ, ਕੋਈ ਕਦੇ ਕੋਈ ਪਿੱਛੇ ਪਏ, ਕਦੇ ਕੋਈ ਪਿੱਛੇ ਪਏ, ਕਦੀ ਕੋਈ ਪਿੱਛੇ ਪੈ ਕੇ ਨਾ ਉਹ ਆਪਣੀ ਬਰਾਦਰੀ ਵਾਲੇ ਕੁੱਤਿਆਂ ਦੇ ਵਿੱਚ ਉਲਝ ਗਿਆ, ਤੇ ਗਧਾ ਉਹਦੇ ਤੋਂ ਅੱਗੇ ਨਿਕਲ ਗਿਆ ਤੇ ਗਧਾ ਰੇਸ ਜਿੱਤ ਗਿਆ।
1: ਵਾਹ!
0: ਸੋ ਇਹਦੇ ਵਿੱਚੋਂ ਕਿੱਡੀ ਸਾਨੂੰ ਸਿੱਖਿਆ ਮਿਲਦੀ ਹੈ। ਉਹ ਕਹਿੰਦੇ ਆ ਵੀ ਸਾਡੀ ਵੀ ਜ਼ਿੰਦਗੀ ਦੇ ਵਿੱਚ ਜਦੋਂ ਕਾਮਯਾਬੀ ਸਕਸੈਸ ਦੇ ਵੱਲ ਅਸੀਂ ਵੱਧਦੇ ਨਾ, ਤੇ ਬਹੁਤ ਸਾਰੇ ਐਸੇ ਲੋਕ ਹੁੰਦੇ ਆ ਜਿਨ੍ਹਾਂ ਦਾ ਰੋਲ ਐਸਾ ਹੀ ਹੁੰਦਾ ਹੈ ਕਿ ਸਾਡੀ ਕਾਮਯਾਬੀ ਦੇ ਵਿੱਚ ਰੁਕਾਵਟਾਂ ਜਿਹੜੀਆਂ ਕੋਈ ਨਾ ਕੋਈ ਕ੍ਰੀਏਟ ਕਰ ਦੇਣੀਆਂ। ਸੋ ਜੇਕਰ ਅਸੀਂ ਇਸ ਤਰ੍ਹਾਂ ਦੇ ਲੋਕਾਂ ਦੀਆਂ ਰੁਕਾਵਟਾਂ ਦੇ ਵਿੱਚ ਬੱਝੇ ਰਵਾਂਗੇ ਨਾ, ਰੁਕਾਵਟਾਂ ਦੇ ਵਿੱਚ ਰੁਕੇ ਰਵਾਂਗੇ, ਤੇ ਸਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬੀ ਜਿਹੜੀ ਹੈ ਨਾ ਉਹ ਮਿਲ ਨਹੀਂ ਸਕਦੀ। ਤੇ ਜੇਕਰ ਅਸੀਂ ਕੰਮ ਦੇ ਉੱਪਰ ਫੋਕਸ ਕਰਾਂਗੇ ਨਾ, ਜਿਵੇਂ ਪੀਸਫੁੱਲ ਐਟੀਚਿਊਡ ਦਾ ਵੀ ਧਿਆਨ ਦੇ ਨਾਲ ਬਿਨਾਂ ਇੱਧਰ ਉੱਧਰ ਕੰਨ ਬੰਦ ਕਰਕੇ ਆਪਣੇ ਕੰਮ ਦੇ ਵੱਲ ਲੱਗੇ ਰਵਾਂਗੇ, ਤੇ ਫਿਰ ਆਪਾਂ ਜ਼ਿੰਦਗੀ ਦੇ ਵਿੱਚ ਜ਼ਰੂਰ ਕਾਮਯਾਬ ਹੋ ਜਾਵਾਂਗੇ। ਸੋ ਅੱਗੇ ਦੋ ਤਿੰਨ ਵਰਡ ਅੱਗੇ ਹੋਰ ਹੈ, ਉਹਨਾਂ ਨੂੰ ਹੌਲੀ ਹੌਲੀ ਆਪਾਂ ਫਿਰ ਡਿਸਕਸ ਕਰਾਂਗੇ। 647-363-5353 ਤੁਹਾਡੇ ਮਾਈਂਡ ਦੇ ਵਿੱਚ ਹੋਵੇ ਕੋਈ ਕਿ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਨਾ, ਉਸ ਕੰਮ ਨੂੰ ਸਿਰੇ ਚੜਾਉਣ ਦੇ ਲਈ ਸਾਨੂੰ ਹਾਰਡ ਮਿਹਨਤ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਕਿਉਂਕਿ ਹਾਰਡ ਵਰਕ ਤਾਂ ਹੈ ਹੀ ਹੈ, ਉਹ ਤਾਂ ਕੋਈ ਵੀ ਕੰਮ ਹੋਏ ਉਹਦੇ ਵਿੱਚ ਹਾਰਡ ਵਰਕ ਤਾਂ ਮੈਟਰ ਕਰਦੀ ਕਰਦੀ ਹੈ, ਲੇਕਿਨ ਹਾਰਡ ਵਰਕ ਤੋਂ ਇਲਾਵਾ ਕਈ ਚੀਜ਼ਾਂ ਹੋਰ ਵੀ ਹੈ ਜਿਨ੍ਹਾਂ ਦਾ ਸਾਨੂੰ ਉੱਪਰ ਫੋਕਸ ਕਰਨਾ ਪੈਂਦਾ ਹੈ। ਆਲੇ ਦੁਆਲੇ ਦੀ ਸਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ, ਕੰਮ ਜਿਹੜਾ ਵੀ ਕਰਨਾ ਉਹਦੇ ਉੱਪਰ ਫੋਕਸ ਕਰਨਾ ਚਾਹੀਦਾ। ਜਿਵੇਂ ਅਸੀਂ ਦੋ ਗੱਲਾਂ ਡਿਸਕਸ ਕੀਤੀਆਂ ਕਿ ਪੋਜ਼ਿਟਿਵ ਸੋਚ ਨਾਲ ਕੰਮ ਕਰਾਂਗੇ, ਖੁਸ਼ ਹੋ ਕੇ ਕੰਮ ਕਰਾਂਗੇ, ਇੰਟਰਸਟ ਨਾਲ ਕੰਮ ਕਰਾਂਗੇ, ਤਾਂ ਉਹ ਕੰਮ ਸਾਡਾ ਸਿਰੇ ਜ਼ਰੂਰ ਚੜ ਜਾਊਗਾ। ਉਹ ਕਹਿੰਦੇ ਵੀ ਕੰਮ ਖੁਸ਼ੀ ਵਾਸਤੇ ਨਾ ਕਰੋ, ਖੁਸ਼ ਹੋ ਕੇ ਕੰਮ ਕਰੋਗੇ ਨਾ ਤੇ ਉਸ ਕੰਮ ਦੇ ਵਿੱਚ ਤੁਹਾਨੂੰ ਕਾਮਯਾਬੀ ਜਿਹੜੀ ਮਿਲਣੀ ਹੈ ਨਾ ਉਹ ਲਾਜ਼ਮੀ ਹੋ ਜਾਂਦੀ ਹੈ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਨਾਲ ਨਾਲ ਹੁਸਨੈਣ ਜੀ ਤੋਂ ਅਸੀਂ ਗੱਲਬਾਤ ਵੀ ਸੁਣਾਂਗੇ, ਨਾਲ ਇਹਨਾਂ ਦੇ ਗਾਣੇ ਗੁਣੇ ਵੀ ਸੁਣਾਂਗੇ, ਤੇ ਇੱਕ ਗਾਣਾ ਥੋੜੇ ਜਿਹੇ ਸ਼ਬਦ ਮੈਂ ਤੁਹਾਨੂੰ ਉਹਦੇ ਸੁਣਾਉਣਾ, ਤੇ ਉਸ ਤੋਂ ਬਾਅਦ ਗੱਲਬਾਤ ਨੂੰ ਤੋਰਾਂਗੇ ਅਸੀਂ ਅੱਗੇ।

0: ਸਸਿਕਾਲ ਜੀ, ਸਸਿਕਾਲ ਭੈਣ ਜੀ, ਸਸਿਕਾਲ
1: ਸਸਿਕਾਲ ਜੀ, ਸਸਿਕਾਲ।
0: ਤੁਸੀਂ ਅੱਜ ਤੁਹਾਡੀ ਗੈਰ ਹਾਜ਼ਰੀ ਲੱਗ ਗਈ ਜੀ ਪਿਛਲੇ ਇੱਕ ਹਫਤੇ ਤੋਂ ਹੀ।
1: ਹਾਂਜੀ ਹਾਂਜੀ, ਕਿਉਂਕਿ ਘਰ ਦੇ ਵਿੱਚ ਕੰਸਟਰਕਸ਼ਨ ਹੋ ਰਹੀ ਸੀ।
0: ਅੱਛਾ ਅੱਛਾ,
1: ਮੈਂ
0: ਬਾਅਦ। ਚਲੋ ਕੋਈ ਨੀ ਜੀ, ਉਹ ਵੀ ਇਹ ਕੰਮ ਕਾਰ ਕਰਵਾਉਣ ਦਾ ਵੀ ਜਿਹੜਾ ਸੀਜ਼ਨ ਹੈ ਨਾ, ਉਹ ਅੱਜ ਕੱਲ ਇਹ ਗਰਮੀਆਂ ਚ, ਕਿਉਂਕਿ ਸਰਦੀਆਂ ਚ ਤਾਂ ਇੱਥੇ ਪੋਸੀਬਲ ਨਹੀਂ।
1: ਚਲੋ ਹੋ ਗਿਆ
0: ਜੀ ਜੀ।
1: ਮੈਂ ਕਦੇ ਕੰਪਲੇਂਟ ਨਹੀਂ ਕੀਤੀ ਆ, ਇਹ ਮੈਂ ਆਲਵੇਜ਼ ਪੋਜ਼ਿਟਿਵ।
0: ਵੈਰੀ ਗੁੱਡ, ਬਹੁਤ ਵਧੀਆ, ਇਹ ਸਭ ਤੋਂ ਵਧੀਆ
1: ਐਟੀਟਿਊਡ ਹੈ। ਕੰਪਲੇਂਟ ਨੈਵਰ ਐਵਰ ਨੈਵਰ ਐਵਰ, ਜੋ ਕੁਝ ਵੀ ਹੁੰਦਾ ਉਹ ਸੱਚ ਮੈਂ ਭਲਾਈ ਸਮਝਦੀ ਆ, ਇਸ ਚ ਕੋਈ ਭਲਾਈ ਹੈਗੀ ਆ।
0: ਬਿਲਕੁਲ ਬਿਲਕੁਲ, ਆਪਣੇ ਆਪ ਨੂੰ ਨੁਕਸਾਨ ਹੋਣਾ।
1: ਹਾਂਜੀ ਹਾਂਜੀ, ਨਹੀਂ ਕਦੇ ਵੀ ਨੀ ਕਿਤੇ ਵਾਹੇ ਨੀ, ਏਦਾਂ ਤਾਂ ਮੈਂ ਕਦੇ ਕਹਿਣਾ ਹੀ ਨੀ ਨਾ।
0: ਬਿਲਕੁਲ ਸਹੀ ਗੱਲ ਹੈ ਜੀ, ਇਹ ਬਹੁਤ ਵਧੀਆ ਐਟੀਟਿਊਡ ਹੈ ਜੀ ਲਾਈਫ ਦੇ ਪ੍ਰਤੀ ਜਿਹੜਾ। ਵੈਰੀ ਗੁੱਡ ਜੀ, ਵੈਰੀ ਗੁੱਡ,
1: ਪਹੁੰਚ ਗਏ ਨਾ।
0: ਬਿਲਕੁਲ ਬਿਲਕੁਲ ਸਹੀ, ਉਹ ਕਹਿੰਦੇ ਜੀ ਸੁੱਖ ਦੁੱਖ ਦੋਵੇਂ ਸਮ ਕਰ ਜਾਣੇ। ਸੁੱਖ ਆਉਂਦਾ ਦੁੱਖ ਆਉਂਦਾ ਉਹਨੂੰ ਇੱਕੋ ਸਮਾਨ ਸਮਝੋ, ਤੇ ਮੇਰਾ ਖਿਆਲ ਹੈ ਤੁਹਾਨੂੰ ਜ਼ਿੰਦਗੀ ਆਸਾਨ ਤੁਹਾਡੇ ਵਾਸਤੇ ਹੋ ਜਾਏਗੀ।
1: ਮੈਂ ਤੁਸੀਂ ਮੰਨਦੇ ਹੋ ਨਾ?
0: ਬਿਲਕੁਲ ਬਿਲਕੁਲ
1: ਬਿਲਕੁਲ, ਸਭ ਕੁਛ ਆ ਗਿਆ।
0: ਬਿਲਕੁਲ ਬਿਲਕੁਲ,
1: ਮੈਨੂੰ ਸਭ ਜ਼ਿਆਦਾ ਖੁਸ਼ੀ ਹੁੰਦੀ ਆ।
0: ਬਿਲਕੁਲ,
1: ਓਕੇ ਜੀ, ਥੈਂਕ ਯੂ ਫੋਰ ਸੁਣਦੇ ਆ।
0: ਸ਼ੁਕਰੀਆ ਜੀ, ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ। ਸੋ ਦੋਸਤੋ, 647-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਪਹਿਲੇ ਸਾਡੇ ਪ੍ਰਾਊਡ ਸਪੌਂਸਰ ਦਾ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੇ ਫਿਰ ਹੁਸਨੈਣ ਜੀ ਤੋਂ ਵੀ ਕੋਈ ਗੱਲਬਾਤ ਸੁਣਦੇ ਹਾਂ। ਗੱਲਬਾਤ ਦੀ ਜਿਹੜੀ ਛੁੱਟੀ ਉਹਨਾਂ ਨੂੰ ਦੇਵਾਂਗੇ, ਉਹ ਕੋਈ ਗੱਲਬਾਤ ਸੁਣਾਉਣ ਜਾਂ ਕੋਈ ਕਲਾਮ ਸੁਣਾਉਣ, ਇਹ ਉਹਨਾਂ ਤੇ ਨਿਰਭਰ ਕਰਦਾ ਜੀ। ਸੋ ਸਾਡੇ ਪ੍ਰਾਊਡ ਸਪੌਂਸਰ ਅਗਲੇ ਹੈ ਜੀ ਬ੍ਰਮਟਨ ਕੈਸ਼ ਐਂਡ ਕੈਰੀ। ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣਾ ਹੋਏ ਆਪਣੇ ਕਿਚਨ ਵਾਸਤੇ ਕੋਈ ਬਰਤਨ ਲੈਣਾ ਹੋਵੇ, ਕਿਚਨ ਦੀ ਕੋਈ ਗਰੋਸਰੀ ਲੈਣੀ ਹੋਵੇ, ਜਾਂ ਆਪਣੇ ਰੈਸਟੋਰੈਂਟ ਲਈ ਕੋਈ ਬਰਤਨ ਜਾਂ ਗਰੋਸਰੀ ਲੈਣੀ ਹੋਵੇ, ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਔਜ਼ਾਰ ਲੈਣਾ ਹੋਵੇ, ਜਾਂ ਕੋਈ ਛੋਟੀ ਮੋਟੀ ਦਵਾਈ ਫਸਟ ਏਡ ਦੇ ਤੌਰ ਤੇ ਜੋ ਅਸੀਂ ਅਕਸਰ ਘਰਾਂ ਦੇ ਵਿੱਚ ਰੱਖਦੇ ਹੁੰਦੇ ਹਾਂ, ਤੁਸੀਂ ਕੋਈ ਲੈਣੀ ਹੋਏ, ਘਰ ਦੇ ਵਿੱਚ ਕੋਈ ਪੰਜਾਬੀ ਥੀਮ ਉਸਾਰਨ ਵਾਸਤੇ ਕੋਈ ਫੰਕਸ਼ਨ ਹੈ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਡਿਸਪੋਜ਼ੇਬਲ ਸਮਾਨ ਦੀ ਕੋਈ ਵੀ ਕਲਰ ਲਓ, ਕੋਈ ਵੀ ਡਿਜ਼ਾਈਨ ਲਓ, ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਚਾਹੀਦਾ ਹੋਏ ਉਹ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ। ਬ੍ਰਮਟਨ ਕੈਸ਼ ਐਂਡ ਕੈਰੀ, ਫੋਨ ਨੰਬਰ 905-203-4800, 9052-304-800। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸੁਰਿੰਦਰਪਾਲ ਜੀ, ਸਤਿ ਸ਼੍ਰੀ ਅਕਾਲ
2: ਸੁਰਿੰਦਰਪਾਲ ਜੀ, ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
2: ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਮੈਂ ਇੰਨਾ ਸੋਚਦਾ ਜੀ ਵੀ ਜਿੱਦਾਂ ਕੋਈ ਵੀ ਕਰ ਲਓ ਨਾ ਜੀ ਪੋਜ਼ਿਟਿਵ ਹੋ ਕੇ
0: ਜੀ,
2: ਪਰ ਮਨਸਾ ਨੀ ਬੰਦੇ ਦੀ ਗਲਤ ਹੋਣੀ ਚਾਹੀਦੀ। ਜਾਣਿਆ ਜਿਹੜਾ ਤੁਸੀਂ ਨਾ ਜਿਹੜਾ ਕੁਦਰਤ ਦਾ ਲਾਅ ਆ, ਜਿੱਦਾਂ ਨਾ ਕੁਦਰਤ ਦਾ ਲਾ ਲਓ ਜਾਂ ਕੰਟਰੀ ਦਾ ਲਾ ਲਓ, ਤੁਸੀਂ ਉਹਦੇ ਵਿੱਚ ਜਾਣਾ, ਤੁਹਾਡਾ ਇਹ ਜ਼ਰੂਰ ਬਣਨਾ ਚਾਹੀਦਾ ਵੀ ਮੈਂ ਕੋਈ ਵੀ ਕੰਮ ਕਰਨ ਲੱਗਾ ਵੀ ਉਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ, ਵੀ ਆਪਦੇ ਫਾਇਦੇ ਨੂੰ ਕਿਸੇ ਦਾ ਨੁਕਸਾਨ ਨਾ ਬੰਦਾ
0: ਕਰੇ।
2: ਇਹ ਜਾਣਾ ਕੋਈ ਨਾ ਕੋਈ ਦੋ ਤਿੰਨ ਰੂਲਸ ਬਣਾ ਕੇ ਕੰਮ ਸ਼ੁਰੂ ਕਰਨਾ ਚਾਹੀਦਾ, ਜਾਂ ਕਰਨਾ ਚਾਹੀਦਾ ਕੋਈ ਕੰਮ ਵੀ ਤੁਸੀਂ ਆਪਣੇ ਆਪ ਨੂੰ ਕੱਲਾ ਪੈਸੇ ਲਈ ਕੰਮ ਨੀ ਕਰਨਾ ਚਾਹੀਦਾ ਜੀ, ਉਹਦੇ ਨਾਲ ਖੁਸ਼ੀ ਨੀ ਮਿਲਦੀ। ਪੈਸੇ ਨੇ ਖੁਸ਼ੀ ਨੀ ਦੇਣੀ, ਜੇ ਦੇਣੀ ਆ ਤਾਂ ਤੁਹਾਡੇ ਜਿਹੜਾ ਜੀਵਨ ਤੁਸੀਂ ਬਤੀਤ ਕੀਤਾ ਉਹ ਕਿੱਦਾਂ ਬਤੀਤ ਕੀਤਾ, ਉਹ ਚ ਕਿੰਨੇ ਕੁ ਤੁਸੀਂ ਇਮਾਨਦਾਰੀ ਨਾਲ ਚੱਲੇ, ਉਹ ਚੀਜ਼ ਖੁਸ਼ੀ ਦਿੰਦੀ ਆ ਜੀ।
0: ਤੁਹਾਡੇ ਅੰਦਰੂਨੀ ਖੁਸ਼ੀ ਹੁੰਦੀ ਹੈ ਨਾ, ਜਿਹੜੀ ਅੰਦਰੂਨੀ ਖੁਸ਼ੀ ਉਹ ਇਸ ਚੀਜ਼ ਨਾਲ ਪ੍ਰਾਪਤ ਹੁੰਦੀ ਹੈ ਵੀ ਤੁਹਾਨੂੰ ਜਿਹੜਾ ਕੰਮ ਕੀਤਾ ਤੁਸੀਂ ਸੰਤੁਸ਼ਟੀ ਮਿਲੀ ਤੁਹਾਨੂੰ, ਉਹਦੇ ਨਾਲ ਤੁਹਾਨੂੰ ਸਬਰ, ਉਹਦੇ ਨਾਲ ਸੰਤੋਖ, ਤੁਹਾਡੇ ਮਨ ਵਿੱਚ ਕੁਝ ਸਹਿਜਤਾ ਪੈਦਾ ਹੋਈ ਹੈ ਇਸ ਚੀਜ਼ ਦੇ ਨਾਲ। ਕਿ ਜੇ ਪੈਸਾ ਕਮਾ ਕੇ ਤੁਹਾਡੇ ਮਨ ਦੇ ਵਿੱਚ ਟੈਨਸ਼ਨ ਹੀ ਭਰੀ ਰਵੇ, ਬੋਝ ਹੀ ਰਵੇ ਮਨ ਦੇ ਉੱਪਰ, ਤੇ ਉਹ ਖੁਸ਼ੀ ਨਹੀਂ ਉਹਨੂੰ ਕਹਿ ਸਕਦੇ ਫਿਰ ਆਪਾਂ ਉਸ ਚੀਜ਼।
2: ਹਾਂਜੀ ਹਾਂਜੀ, ਕਿਉਂਕਿ ਬਾਹਰੇ ਹੁਣ ਅੱਜ ਕੱਲ ਜਿਹੜਾ ਸਮਾਂ ਨਾ ਜੀ ਉਹ ਪੈਸੇ ਦੇ ਪਿੱਛੇ ਹੀ ਹੈ ਸਾਰਾ ਕੁਝ। ਜਾਣੇ ਬੰਦੇ ਸੋਚ ਜਿਹੜੀ ਪੈਸੇ ਪਿੱਛੇ ਹੀ ਹੈ ਸਾਰੀ, ਉਹ
0: ਬਿਲਕੁਲ
2: ਇਹ ਨਹੀਂ ਸੋਚਦੇ ਵੀ, ਕਿਉਂਕਿ ਬਾਅਦ ਚ ਪਛਤਾਵਾ ਰਹਿ ਜਾਂਦਾ ਜੀ ਭੱਲੇ, ਨਹੀਂ ਤਾਂ ਬੰਦੇ ਦੇ ਇਨਸਾਨ ਦੇ ਨਾ।
0: ਨਾਲੇ ਤੁਸੀਂ ਦੇਖੋ, ਨਾਲੇ ਤੁਸੀਂ ਦੇਖ ਲਓ ਕਿ ਸਭ ਬੰਦੇ ਨੂੰ ਪਤਾ, ਕੋਈ ਬੰਦਾ ਐਸਾ ਨਹੀਂ ਜਿਹਨੂੰ ਇਹ ਨਾ ਪਤਾ ਹੋਵੇ ਵੀ ਜਦੋਂ ਜਾਣਾ ਹੈ ਨਾ ਉਦੋਂ ਖਾਲੀ ਹੱਥੀ ਜਾਣਾ।
2: ਜੀ ਜੀ,
0: ਸਭ ਨੂੰ ਪਤਾ ਇਸ ਚੀਜ਼ ਦਾ ਕਿ ਜਦੋਂ ਜਾਣਾ ਖਾਲੀ ਹੱਥੀ ਜਾਣਾ ਉਸ
3: ਮੇਰੀਆਂ ਵੇਖ ਖਾਲੀ ਅਸੀਂ ਨਾਲ ਨਹੀਂ ਉਹ ਕੁਝ ਲੈ ਚੱਲੇ ਵੇ ਕੂੜੀ ਦੁਨੀਆਂ ਦੇ ਸ਼ਾਨ ਗਮਾਨ ਕੂੜਾ ਬਾਰੇ ਸ਼ਾਹ ਹੋਰੀ ਸੱਚ ਕਹਿ ਚੱਲੇ
0: ਬਿਲਕੁਲ
2: ਇੱਕ ਦੋ ਗੱਲਾਂ ਹੀ ਆ ਜੀ ਇੱਕ ਤਾਂ ਇਹ ਵੀ ਇਮਾਨਦਾਰੀ ਨਾਲ ਜੀਵ ਬਤੀਤ ਕਰਨਾ ਇੱਕ ਜੀ ਪਿਆਰ ਕਰਨਾ ਸਾਰਿਆਂ
0: ਨੂੰ ਬਿਲਕੁਲ ਬਿਲਕੁਲ
2: ਕਿਸੇ ਨਾਲ ਨਫ਼ਰਤ ਨਹੀਂ ਕਰਨੀ ਮੈਂ ਕਹਿੰਦਾ ਵੀ ਜਿਹੜਾ ਬੰਦਾ ਇਸ ਚੀਜ਼ ਨੂੰ ਫੋਲੋ ਕਰ ਲੈਂਦਾ ਨਾ ਜੀ ਉਹ ਬੰਦਾ ਜ਼ਿੰਦਗੀ ਚ ਦੁਖੀ ਨਹੀਂ ਹੁੰਦਾ ਖਾਸ ਕਰਕੇ ਜਿਹੜਾ ਉਹਦਾ ਨਾ ਪਿਛਲੇ 15-20 ਸਾਲ ਆ ਜ਼ਿੰਦਗੀ ਦੇ 15 ਸਾਲ
0: ਬਿਲਕੁਲ ਸਹੀ
2: ਉਹਦੇ ਵਿੱਚ ਉਹ ਬੰਦਾ ਉਹ ਚੀਜ਼ ਦੀ ਖੁਸ਼ੀ ਲੈਂਦਾ ਜੀ ਕਿਉਂਕਿ ਜਿਹੜਾ ਪਿਆਰ ਆ ਜੀ ਜਿਹਨੂੰ ਪਿਆਰ ਕਿਉਂ ਤੇ ਨਹੀਂ ਪ੍ਰਾਪਤ ਹੁੰਦਾ ਜੀ ਪਿਆਰ ਜਿਹੜੀ ਚੀਜ਼ ਆ ਇਹਦੋਂ ਵੱਡਾ ਕੋਈ ਵੀ ਗਹਿਣਾ ਨੀ ਜੇ ਬੰਦਾ ਅਪਣਾ ਲਵੇ ਔਰ ਪਿਆਰ ਸਾਰਿਆਂ ਨੂੰ ਕਰੋ ਚਾਹੇ ਜਾਨਵਰ ਆ ਚਾਹੇ ਦਰਖਤ ਆ ਚਾਹੇ ਕੋਈ ਇਨਸਾਨ ਆ ਕੋਈ ਧਰਮਾਂ ਦੀ ਵੰਡ ਨੀ ਸਮਝੋ ਜੀ ਸਾਰਿਆਂ ਨੂੰ ਪਿਆਰ ਕਰੋ ਬਸ ਤੁਸੀਂ
0: ਗੁਰੂ ਸਾਹਿਬਾਨ ਨੇ ਵੀ ਲਿਖਿਆ ਨਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ।

0: ਆਤਮਿਕ ਸੋਚ ਪੋਜ਼ਿਟਿਵ ਹੋਣੀ ਚਾਹੀਦੀ ਹੈ, ਪੀਸਫੁਲ ਐਟੀਚਿਊਡ ਤੁਹਾਡਾ ਹੋਣਾ ਚਾਹੀਦਾ। ਔਰ ਇੱਕ ਤੀਸਰੀ ਉਸਨੇ ਅੰਜੀ ਗੱਲ ਜਿਹੜੀ ਹੈ ਨਾ, ਉਹ ਹੈਗੀ ਹੈ ਪੰਕਚੁਐਲਿਟੀ, ਕਿ ਸਮੇਂ ਦਾ ਪਾਬੰਦ ਹੋਣਾ ਜਿਹੜਾ ਨਾ ਉਹ ਹੋਣਾ ਬਹੁਤ ਜ਼ਰੂਰੀ ਹੈ। ਇੱਕ ਕਹਾਵਤ ਵੀ ਹੈ ਨਾ ਕਿ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ।
1: ਹਾਂਜੀ,
0: ਸੋ ਟਾਈਮ ਸਿਰ ਜਿਹੜਾ ਕੰਮ ਤੁਸੀਂ ਕਰ ਲਓ ਨਾ, ਆਜ ਕਰੇ ਸੋ ਕੱਲ ਕਰ, ਕੱਲ ਕਰੇ ਸੋ ਆਜ, ਪਲ ਮੇ ਪਰਲੋ ਹੋ ਜਾਏਗੀ। ਇੱਕ ਪਲ ਦਾ ਕੋਈ ਭਰੋਸਾ ਨਹੀਂ ਹੈ। ਜਿਹੜਾ ਕੰਮ ਤੁਸੀਂ ਜਦੋਂ ਕੋਈ ਕਰਨ ਦੀ ਮਨ ਬਣਾ ਲਿਆ ਨਾ, ਉਦੋਂ ਤੁਰੰਤ ਕਰ ਲਓ। ਜੇ ਤੁਸੀਂ ਇੰਤਜ਼ਾਰ ਕਰਦੇ ਰਹੇ ਨਾ, ਹੁਣ ਦੇਖੋ ਜੇ ਮਲਾਹ ਨੇ ਦਰਿਆ ਦੇ ਵਿੱਚ ਉਤਰਨਾ ਬੇੜੀ ਲੈ ਕੇ, ਤੇ ਜੇ ਉਹ ਲਹਿਰਾਂ ਵਾਲੀ ਦੇਖਦਾ ਰਹੇ ਵੀ ਲਹਿਰਾਂ ਜਦੋਂ ਸ਼ਾਂਤ ਹੋਣਗੀਆਂ ਤੇ ਫੇਰ ਮੈਂ ਜਾਊਂਗਾ, ਤੇ ਫਿਰ ਤਾਂ ਸਵਾਹ ਉਹਨੇ ਮੱਛੀ ਫੜ ਲਈ ਕੋਈ। ਸੋ ਜੇ ਤੁਸੀਂ ਇੰਤਜ਼ਾਰ ਕਰਦੇ ਰਹੋਗੇ ਨਾ ਕਿਸੇ ਚੀਜ਼ ਦਾ, ਤੇ ਉਹ ਇੰਤਜ਼ਾਰ ਦੇ ਵਿੱਚ ਤੁਸੀਂ ਟਾਈਮ ਐਨਰਜੀ ਸਾਰੀ ਤੁਹਾਡੀ ਵੇਸਟ ਜਿਹੜੀ ਨਾ ਉਹ ਹੁੰਦੀ ਜਾਏਗੀ। ਟਾਈਮ ਦਾ ਪੰਕਚੁਅਲ ਹੋਣਾ ਬਹੁਤ ਜ਼ਰੂਰੀ ਹੈ। ਇਹ ਹੈ ਵੈਸੇ ਸਾਡੇ ਪੰਜਾਬੀਆਂ ਵਾਸਤੇ ਤੇ ਤੁਹਾਡੇ ਉਧਰ ਪਾਕਿਸਤਾਨੀਆਂ ਵਾਸਤੇ ਹੈ ਚੀਜ਼ ਔਖੀ ਬੜੀ ਹੈ, ਕਿਉਂਕਿ ਸਾਨੂੰ ਟਾਈਮ ਦੇ ਪੰਕਚੁਅਲ ਹੋਣ ਦੀ ਇੰਨੀ ਆਦਤ ਹੈ ਨਹੀਂ ਹੈ। ਜਿਸ ਕੰਟਰੀ ਦੇ ਵਿੱਚ ਅਸੀਂ ਇੱਥੇ ਹਾਂ ਨਾ, ਇੱਥੇ ਟਾਈਮ ਦੀ ਪੰਕਚੁਅਲਿਟੀ ਬਹੁਤ ਆ। ਤੁਸੀਂ ਕਿਸੇ ਆਫਿਸ ਦੇ ਵਿੱਚ ਜਾਣਾ ਹੋਵੇ, ਕਿਸੇ ਆਫਿਸਰ ਨੇ ਤੁਹਾਨੂੰ ਟਾਈਮ ਦਿੱਤਾ ਹੋਵੇ, ਤੁਹਾਨੂੰ 9:10 ਦਾ ਟਾਈਮ ਹੈ ਨਾ, ਤੇ 9:10 ਤੇ ਤੁਹਾਡੀ ਉੱਥੇ ਇੰਤਜ਼ਾਰ ਹੋ ਰਹੀ ਹੁੰਦੀ ਹੈ। ਸੋ ਇਹ ਜਿਹੜੇ ਦੇਸ਼ ਹੈ ਨਾ, ਤਾਂ ਹੀ ਇੰਨਾ ਅੱਗੇ ਹੈ। ਇਹਨਾਂ ਨੇ ਕੁਛ ਇੱਕ ਜਿਹੜੇ ਅਸੂਲ ਜਿਹੜੇ ਹੈ ਨਾ ਅਪਣਾਏ ਹੋਏ ਆ, ਉਹ ਅਸੂਲਾਂ ਦੇ ਨਾਲ ਹੀ ਸਿਸਟਮ ਚੱਲਦਾ ਹੈ, ਤੇ ਸਾਡੇ ਜਿਹੜੇ ਦੇਸ਼ ਹੈ ਉੱਥੇ ਥੋੜਾ ਜਿਹਾ ਸਿਸਟਮ ਦੇ ਵਿੱਚ ਨਾ ਥੋੜੀ ਜਿਹੀ ਕਮੀ ਇਸ ਮਾਮਲੇ ਦੇ ਵਿੱਚ।
1: ਲੇਕਿਨ ਸਾਡੇ ਬੰਦਿਆਂ ਨੂੰ ਵੀ ਪਤਾ ਲੱਗ ਗਿਆ, ਹੁਣ ਜੇ ਵਿਆਹ ਦਾ ਵਲੀਮਾ ਰੱਖਿਆ ਹੋਵੇ ਨਾ ਵੀ ਟਾਈਮ 2:00, ਤੇ ਲੋਕੀ ਆਉਂਦੇ ਹੀ 5:00, ਉਹਨਾਂ ਨੂੰ ਪਤਾ ਹੈ ਨਾ 7:00 ਹੀ ਕਰਨਾ।
0: ਹਾਂ ਨਹੀਂ, ਚਲੋ ਹੁਣ ਆਪਣੇ ਆਪ ਨੂੰ ਜੇ ਅਸੀਂ ਦੇਸ਼ ਦੇ ਵਿੱਚ ਰਹਿੰਦੇ ਹਾਂ ਉਹਦੇ ਮੁਤਾਬਕ ਆਪਣਿਆਂ ਨੂੰ ਬਦਲ ਲੈਣਾ ਚਾਹੀਦਾ ਨਾ। ਸੋ ਜ਼ਿੰਦਗੀ ਦੇ ਵਿੱਚ ਵੀ ਇਸ ਚੀਜ਼ ਦੀ ਬਹੁਤ ਅਹਿਮੀਅਤ ਹੈ। ਜੇ ਤੁਸੀਂ ਪੰਕਚੁਅਲ ਹੋਗੇ ਨਾ ਆਪਣੇ ਕੰਮਾਂ ਦੇ ਪ੍ਰਤੀ, ਆਪਣੇ ਜ਼ਿੰਦਗੀ ਦੇ ਸਟਰਗਲ ਦੇ ਪ੍ਰਤੀ, ਆਪਣੀ ਇਮਾਨਦਾਰੀ ਦੇ ਪ੍ਰਤੀ, ਆਪਣੀ ਜੋ ਡਿਊਟੀ ਉਹਦੇ ਪ੍ਰਤੀ, ਤਾਂ ਤੁਹਾਡੀ ਕਾਮਯਾਬੀ ਤੁਹਾਨੂੰ ਮਿਲਣੀ ਹੀ ਮਿਲਣੀ ਹੈ। ਸੋ ਅਗਲੇ ਪੁਆਇੰਟ ਨੂੰ ਆਪਾਂ ਅੱਗੇ ਫਿਰ ਡਿਸਕਸ ਕਰਾਂਗੇ। 6473763553, 6473673553। ਹੁਸੈਨ ਜੀ, ਤੇਰੇ ਮੂਹਰੇ ਥਾਣ ਸੁੱਟਿਆ, ਤੇ ਭਾਵੇਂ ਸੁੱਥਣ ਸਵਾਲਾ ਭਾਵੇਂ ਲਹਿੰਗਾ, ਹੁਣ ਮਾਈਕ ਤੁਹਾਡੇ ਕੋਲ ਹੈ ਜੀ ਇਸ ਵੇਲੇ।

0: ਹੁਸਨੈਣ ਜੀ ਬਹੁਤ ਵਧੀਆ। ਹੁਸਨੈਣ ਜੀ ਤੁਸੀਂ ਬੜੇ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਹੋ, ਉੱਥੇ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਸਰੋਤੇ ਮਿਲਦੇ ਹੋਣੇ ਆ, ਤਰ੍ਹਾਂ ਤਰ੍ਹਾਂ ਦੇ ਦਰਸ਼ਕ ਤੁਹਾਨੂੰ ਮਿਲਦੇ ਹੋਣੇ ਆ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਉਹਨਾਂ ਨੇ ਕਿਹਾ ਨਾ ਸਾਡੇ ਢੀਂਡਸਾ ਸਾਹਿਬ ਆ ਗਏ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ,
0: ਕੀ ਹਾਲ ਚਾਲ ਨੇ?
1: ਹਾਂਜੀ ਮੈਂ ਵੀ ਸੁਣਾ ਦੋ ਲੈਣਾ ਫਿਰ।
0: ਬਿਲਕੁਲ ਸੁਣਾਓ ਜੀ, ਤੁਹਾਡੇ ਅਸੀਂ ਮਾਈਕ ਤੁਹਾਡੇ ਕੋਲੇ ਕਰਤਾ, ਬਸ ਤੁਹਾਡੇ ਵੱਲ।
1: ਓਕੇ, ਉਹ ਕੀ ਕਹਿੰਦਾ, ਬ੍ਰੈਂਪਟਨ ਦੇ ਵਿੱਚ
0: ਜੀ,
1: ਬ੍ਰੈਂਪਟਨ ਚ ਬਾਲਮਾਰਟ ਚ ਮੇਰਾ ਮਾਹੀ ਮਿਲਿਆ। ਬਾਲਮਾਰਟ ਚ ਮੇਰਾ ਮਾਹੀ ਮਿਲਿਆ,
0: ਕੀ ਬਾਤ ਹੈ!
1: ਮੈਂ ਉਹ ਤਾਂ ਡਰਦੀ ਮੁੱਖ ਲਕਾਵਾਂ, ਕੈਨੇਡਾ ਨੇ ਹੁਣ ਕਰਤੀ ਸਖਤੀ, ਮੈਂ ਉਹਦਾ ਵੀਜ਼ਾ ਕਿਵੇਂ ਵਧਾਵਾਂ?
2: ਕੀ ਬਾਤ ਹੈ!
0: ਅੱਜ ਕੱਲ ਇਹ ਵੀ ਬੜੀ ਵੱਡਿਆ ਭਾਈ, ਲੋਕਾਂ ਵਾਸਤੇ ਪ੍ਰੋਬਲਮ ਬਣੀ ਹੋਈ, ਸਮੱਸਿਆ ਬਣੀ ਹੋਈ ਹੈ ਭਾਈ।
1: ਹਾਂਜੀ, ਸੋ ਇੱਕ ਨਾ ਟ੍ਰੈਜਡੀ ਚੱਲ ਰਹੀ ਹੈ, ਸਮੱਸਿਆ ਚੱਲ ਰਹੀ ਆ, ਤੇ ਬਹੁਤ ਸਾਰੇ ਸਟੂਡੈਂਟ, ਕਿਉਂਕਿ ਮੈਂ ਮਤਲਬ ਕਿ 17-18 ਸਾਲ ਤੋਂ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ, ਮੇਰੇ ਕੋਲੇ ਸਟੂਡੈਂਟ ਆਉਂਦੇ ਆ ਇਸ ਤਰ੍ਹਾਂ ਦੇ, ਕਿ ਬਹੁਤ ਆਉਂਦੇ ਆ। ਹੁਣ ਮੈਂ ਉਹ ਬੱਚਿਆਂ ਨੂੰ ਕਹਿੰਦਾ ਮੇਰਾ ਕੀ ਕਰਾਂ ਵੀ, ਮੈਂ ਕੁਛ ਨੀ ਕਰ ਸਕਦਾ ਤੇਰੇ ਲਈ ਹੁਣ। ਉਹ ਕਹਿੰਦਾ ਜੀ ਮੇਰੇ ਮੇਰੇ ਤਾਂ ਡੇਢ ਮਹੀਨਾ ਰਹਿ ਗਿਆ ਵਰਕ ਪਰਮਿਟ ਦਾ, ਮੈਂ ਕੀ ਕਰੂੰਗਾ
0: ਸਾਡੇ ਇੱਥੇ ਬਹੁਤ ਸਾਰੇ ਦੋਸਤ ਮਿੱਤਰ ਜਿਨ੍ਹਾਂ ਨੇ ਨਾ ਕੰਪਨੀਆਂ ਖੋਲੀਆਂ, ਕਾਰੋਬਾਰ ਖੋਲੇ, ਪੈਸੇ ਕਮਾਉਣ ਵਾਸਤੇ ਕਾਰੋਬਾਰ ਤੋਂ ਨਹੀਂ ਬਲਕਿ ਉਸ ਕਾਰੋਬਾਰ ਤੇ ਜਿੰਨੀਆਂ ਉਹਨਾਂ ਨੂੰ LMI ਗਵਰਨਮੈਂਟ ਵੱਲੋਂ ਸੈਂਕਸ਼ਨ ਹੋ ਜਾਂਦੀਆਂ ਨਾ, ਕੋਈ ਕਾਰੋਬਾਰ ਕੰਪਨੀ ਤੁਸੀਂ ਬਣਾਓ ਤੇ ਉਹਨਾਂ ਨੇ LMI ਵੇਚ ਵੇਚ ਕੇ ਪੈਸੇ ਜਿਹੜੇ ਜ਼ਿਆਦਾ ਕਮਾ ਲਏ, ਕਾਰੋਬਾਰ ਤੋਂ ਭਾਵੇਂ ਉਹਨੇ ਨਾ ਕਮਾਏ ਹੋਣਗੇ।
1: ਹਾਂਜੀ, ਇਹ BC ਦੇ ਵਿੱਚ ਤੇ ਅਲਬਰਟਾ ਚ ਬਹੁਤ ਜ਼ਿਆਦਾ ਹੋਇਆ,
0: ਹੁਣ ਗਵਰਨਮੈਂਟ ਨੇ ਉਹ ਬੰਦ ਕਰਤੀਆਂ।
1: ਹਾਂਜੀ, ਉਦਾਂ ਹੀ ਮਤਲਬ ਨਾ ਉਸ ਤੋਂ ਹੀ ਬੰਦ, PR ਹੀ ਔਖੀ ਹੋ ਗਈ, ਸਿਸਟਮ ਟਾਈਟ ਹੋ ਗਿਆ। ਤੇ ਚਲੋ ਕਦੇ ਮਿਲ ਕੇ ਗੱਲ ਕਰਾਂਗੇ ਜੇ ਟਾਈਮ ਦਿੱਤਾ।
0: ਜੀ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸੋ ਸੁਰੇਨ ਜੀ, ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਤੁਸੀਂ ਪ੍ਰੋਗਰਾਮਾਂ ਚ ਜਾਂਦੇ ਹੋ ਨਾ, ਉੱਥੇ ਦੋਸਤ ਤੁਹਾਨੂੰ ਸਰੋਤੇ ਮਿਲਦੇ ਆ, ਦਰਸ਼ਕ ਮਿਲਦੇ ਆ, ਤੇ ਇੱਕ ਦਿਨ ਆਦਮੀ ਨੇ ਇੱਕ ਡਿਵੀਜ਼ਨ ਕੀਤੀ, ਉਹ ਕਹਿੰਦਾ ਵੀ ਚਾਰ ਤਰ੍ਹਾਂ ਦੇ ਜਿਹੜੇ ਨਾ ਸਰੋਤੇ ਹੁੰਦੇ ਜਦੋਂ ਕੋਈ ਪ੍ਰੋਗਰਾਮ ਹੋ ਰਿਹਾ ਵੇ, ਚਾਹੇ ਕੋਈ ਧਾਰਮਿਕ ਪ੍ਰੋਗਰਾਮ ਹੈ, ਚਾਹੇ ਕੋਈ ਸੱਭਿਆਚਾਰਕ ਪ੍ਰੋਗਰਾਮ ਹੈ, ਚਾਹੇ ਕੋਈ ਰਾਜਨੀਤਿਕ ਪ੍ਰੋਗਰਾਮ ਹੈ। ਉਹ ਕਹਿੰਦੇ ਸਭ ਤੋਂ ਪਹਿਲੇ ਨੰਬਰ ਵਾਲੇ ਹੁੰਦੇ, ਉਹਨਾਂ ਨੂੰ ਕਹਿ ਦਿੰਦੇ ਅਸੀਂ ਊਂਗੇ। ਊਂਗੇ ਦਾ ਮਤਲਬ ਹੁੰਦਾ ਵੀ ਉਹਨਾਂ ਨੇ ਜਦੋਂ ਜਾ ਕੇ ਕਿਤੇ ਪਾਠ ਪੂਠ ਹੁੰਦਾ ਹੈ ਜਾਂ ਕੋਈ ਗਾਣਾ ਗੁਣਾ ਕੋਈ ਚੱਲਦਾ, ਉਹਨਾਂ ਨੇ ਜਾ ਕੇ ਊਂਗਣਾ ਹੀ ਹੈ। ਊਂਗਣਾ ਮੀਨ ਕਿ ਉਹਨਾਂ ਨੇ ਅੱਖਾਂ ਬੰਦ ਕਰ ਲੈਣੀਆਂ ਤੇ ਬਸ ਕੂਕੀ ਉਹਨਾਂ ਨੇ ਨੀਂਦ ਦੇ ਝੂਟੇ ਲਈ ਜਾਣੇ, ਊਂਗੇ। ਦੂਸਰੇ ਕਿਸਮ ਦੇ ਹੁੰਦੇ, ਉਹ ਕਹਿੰਦੇ ਉਹ ਹੁੰਦੇ ਸੂੰਗੇ। ਸੂੰਗੇ ਦਾ ਹੁੰਦਾ ਹੈ ਸੁੰਘਣ ਤੋਂ ਸ਼ਬਦ ਬਣਿਆ, ਜਿਨ੍ਹਾਂ ਨੇ ਜਾ ਕੇ ਸੁੰਘਣਾ ਹੈ ਕਿ ਯਾਰ ਉਹ ਫਲਾਨਾ ਆਇਆ ਸੀ, ਉਹਨੇ ਕਿੱਦਾਂ ਦਾ ਪਹਿਰਾਵਾ ਪਹਿਨਿਆ ਹੋਇਆ ਸੀ, ਉਹ ਫਲਾਨੀ ਲੇਡੀ ਆਈ ਹੋਈ ਸੀ ਯਾਰ, ਉਹ ਬੜੀ ਖੂਬਸੂਰਤ ਸੀ, ਉਹਨੇ ਬੜਾ ਖੂਬਸੂਰਤ ਪਹਿਰਾਵਾ, ਉਹਨਾਂ ਨੇ ਸੁੰਘਣਾ ਹੈ ਇੱਧਰ ਉੱਧਰ ਕਿ ਉਹ ਕੀ ਕਰ ਰਿਹਾ ਸੀ, ਉਹ ਕੀ ਕਰ ਰਿਹਾ ਸੀ, ਉਹ ਕੀ ਕਰ ਰਿਹਾ ਸੀ ਤੇ ਉਹ ਕੀ ਕਰ ਰਿਹਾ ਸੀ। ਉਹਨਾਂ ਦਾ ਪ੍ਰੋਗਰਾਮ ਦੇ ਨਾਲ ਕੋਈ ਮਤਲਬ ਨਹੀਂ ਹੈ। ਸਾਡੇ ਇੱਕ ਖਲੀਲ ਜੀ ਆ ਗਏ, ਖਲੀਲ ਜੀ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ, ਹੁਣੇ ਉਹਨਾਂ ਨੂੰ। ਤੇ ਤੀਸਰੀ ਕਿਸਮ ਦੇ ਉਹ ਕਹਿੰਦੇ ਉਹ ਹੁੰਦੇ ਜੀ ਜਿਹੜੇ ਡੂੰਘੇ, ਡੂੰਘੇ ਜਿਹੜੇ ਹੁੰਦੇ ਜੀ ਬਹੁਤ ਧਿਆਨ ਦੇ ਨਾਲ ਸੁਣਦੇ ਆ, ਅੱਖਾਂ ਚ ਅੱਖਾਂ ਪਾ ਕੇ ਬੋਲਣ ਵਾਲੇ ਨੂੰ ਇਹ ਲੱਗਦਾ ਵੀ ਇਹ ਬੰਦਾ ਬਹੁਤ ਗੈਰ ਗੰਭੀਰ ਮੇਰੀ ਗੱਲਬਾਤ ਜੋ ਮੈਂ ਕਹਿ ਰਿਹਾ ਨਾ ਸੁਣ ਰਿਹਾ, ਡੂੰਘੇ, ਲੇਕਿਨ ਉਹਨਾਂ ਨੇ ਅਮਲ ਨਹੀਂ ਕਰਨਾ ਉਹਦੇ ਉੱਪਰ। ਤੀਸਰੇ ਕਿਸਮ ਦੇ ਹੁੰਦੇ ਜਿਹੜੇ ਉਹਨੂੰ ਕਹਿੰਦੇ ਚੂੰਘੇ, ਚੂੰਘੇ ਹੁੰਦੇ ਜਿਵੇਂ ਚੁੰਘ ਲੈਣਾ ਨਾ ਕਿਸੇ ਚੀਜ਼ ਨੂੰ, ਉਹਨਾਂ ਨੇ ਜੋ ਜੋ ਗੱਲਾਂ ਸੁਣੀ ਜਾਣੀਆਂ ਨਾ ਆਪਣੇ ਦਿਮਾਗ ਦੇ ਵਿੱਚ ਬਿਠਾਈ ਜਾਣੀ ਹੈ, ਅਸਰ ਹੋਈ ਜਾਣਾ ਉਹਨਾਂ ਦੇ ਦਿਮਾਗ ਦੇ। ਸੋ ਚਾਰ ਕਿਸਮ ਦੇ ਜਿਹੜੇ ਸਰੋਤੇ ਹੁੰਦੇ ਨਾ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜ਼ਰੂਰ ਮਿਲਣਗੇ। ਹਾਂਜੀ ਖਲੀਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਬੜੀਆ ਜੀ, ਬਹੁਤ ਬੜੀਆ, ਆਪ ਸੁਣਾਓ
1: ਜੀ, ਆਪ ਕੈਸੇ?
0: ਬਿਲਕੁਲ ਸਹੀ ਹੈ,
2: ਬਿਲਕੁਲ ਠੀਕ, ਫਸਟ ਕਲਾਸ
1: ਜੀ। ਮੁਝੇ ਆਪਕੀ ਬਾਤਚੀਤ ਪੇ ਇੱਕ ਚੀਜ਼ ਯਾਦ ਆਈ, ਮੇਰੇ ਅੰਕਲ ਵੈਟਨਰੀ ਡਾਕਟਰ ਥੇ ਇੰਡੀਆ ਮੇ
0: ਜੀ,
1: ਤੋ ਗਵਰਨਮੈਂਟ ਆਫ ਇੰਡੀਆ ਕੀ ਤਰਫ ਸੇ ਉਨਕੋ ਚਿੜੀਆ ਘਰ ਕੇ ਨਿਗਰਾਨੀ ਕੇ ਲਿਏ ਥਾ, ਸਮਝੇ ਜੀ, ਜਾਣਾ ਇੰਸਪੈਕਸ਼ਨ ਕਰਨਾ, ਉਸਮੇ ਸਾਰੇ ਜਾਨਵਰ ਵਗੈਰਾ, ਅਬ ਉਸਮੇ ਜੰਗਲੀ ਪਸ਼ੂ ਪਕਸ਼ੀ ਪਰਿੰਦੇ ਸ਼ਰਿੰਦੇ ਸਭ ਆ ਜਾਤੇ ਨਾ, ਵੀ ਡਾਕਟਰ ਹੈ ਵੋ
0: ਜੀ ਜੀ ਜੀ।
1: ਤੋ ਇੱਕ ਦਿਨ ਦੇਖਾ ਮੈਂ ਤਕਰੀਬਨ ਆਪਕੋ ਬਤਾ ਰਹਾ ਹੂੰ, ਮੇਰੀ ਉਮਰ ਹੋਗੀ ਕੋਈ ਜਬ 15 ਸਾਲ ਕੇ ਉਸ ਵਕਤ ਕਾ ਵਾਕਿਆ ਹੈ, ਮਗਰ ਬੜੀ ਸਬਕ ਆਮੋਸ਼ ਚੀਜ਼ ਹੈ ਇਨਸਾਨੋ ਕੇ ਲਿਏ। ਤੋ ਦੋ ਮੋਰ ਲੈ ਕੇ ਆਏ ਘਰ ਮੇ,
3: तो मैं बोला अंकल जी ये क्या है मोर लेके आई, एक ही जगह डरता ना आगे जाता ना पीछे। तो बोले बेटा वो मोरों की लड़ाई हुई तो इसकी आंख में चोंच मारा उसने एक मोर ने, तो इसकी एक आंख फट गई और ये पानी निकल गया इसकी आंख से। अभी इसको दूसरी आंख भी कमजोर है उसकी, पता नहीं इसको नजर नहीं आ रहा, तो इसको हम ला लिए ताकि घर में प्रॉपरली इसको देखूं करूं तमाम चीजें, इसको खाना दे देते हाथ से। पहले चोंच उसकी पकड़ के हाथ में लगाते हथेली में तो वो समझ जाता था हाँ मुझे खिला रहे, तो खाने लगता था। ये हालत आप तकरीबन जो है सो एक डेढ़ हफ्ते के बाद देखे घर में आम का झाड़ था, वहां एक मोर आके बैठने लगा।
0: अच्छा
3: आप, और एक खास किस्म की आवाज निकालता था ये मोर, ये जो मोरनी थी ये फीमेल थी, ये बड़ी खास किस्म की आवाज। हम लोग परेशान रहते थे कि शायद कोई बिल्ली आ गई, नेवला आ गया, पता नहीं क्या, बड़ा करता बहुत ऊंचा पूरा पर। तो वो लॉन्ग स्टोरी शॉर्ट ये है कि वो मोर जो है फिर आके इसके करीब बैठने लगा। तो हम बोले चलो भाई इसकी संगत के लिए आता, फ्रेंड की तरह है, ये तो उड़ ही नहीं सकता, अंधा है ना, ये तो कम से कम आ रहा फ्रेंड की तरह, चलो थोड़ा बहुत खेलता इसका दिल लग जाएगा, ये भी आखिर जानदार चीज है, बोल के खामोश बैठने लगे। एक दिन दर्शन साहब वो आया अपनी चोंच से अंदर से कोई काड़ी निकाला, वो काड़ी,
0: अच्छा
3: काड़ी लेके उसके आंख में फेरा।
0: अच्छा
3: वो जो जख्मी आंख थी उसकी,
0: हाँ
3: हाँ। वो चंद दिनों के बाद देखे कि उसका वो जख्म भरने लग गया।
0: अच्छा।
3: हम लोग ये समझे शायद अंकल कोई दवा दे रहे हैं। तो मैं एक दिन अंकल से बोला अंकल एक हफ्ते से ऊपर हो गया, हाँ। मैं देखा ये मोर जहाँ बिठाता था वहां नहीं रहता, अब ये सहन में आने लगा,
0: हाँ।
3: बोले नहीं बेटा कोई बच्चे लाके छोड़ेंगे, तुमने नहीं देखा तो दिखाई नहीं देता, ये तो अंधा है नेत्रहीन है कैसा आ सकता वहां तक। मतलब मैं देखा अंकल खैर जाने दीजिए। दूसरे दिन फिर ये खास किस्म की आवाज निकालता था, हम स्कूल से आते थे जब देखे तो ये सीधा आम के झाड़ से आया, और ये तीसरी बार जब उसकी आंख में तीली लगाया ना, जैसा अपन लोग काजल लगाते या सुरमा लगाते अक्सर देखे होंगे औरतों को, आप वैसी लंबी काड़ी लाके लगाया और ये जो दोनों उड़े एक साथ, तो फिर कभी नहीं आए वापस।
0: क्या बात है, क्या बात, प्यार
3: मोहब्बत यानी जानवर प्यार। मगर खास बात यह है सारी कहानी का, सारी कहानी का वो ये सिनेरियो है कि ये मोर को कैसा मालूम था कि ये काड़ी ये ऐसी जड़ी बूटी है आंख में लगाने से आंख आती, ये एक इम्पोर्टेंट पॉइंट है।
0: बिल्कुल बिल्कुल,
3: तो जानवरों में भी ये होता है,
0: जो जिस जिसको जहाँ जहाँ पैदा किया ना उसके लिए सारी चीज वहाँ पे कुदरत ने पैदा की।
3: बिल्कुल, और इसकी आवाज बड़ी खास किस्म की, वो आती मोर इसकी आवाज बदल जाती थी, ये नॉर्मल नहीं पुकारता था। तो ऐसी चीजें होती दुनिया में, तो शेयर करने की स्टोरी थी। आप बोले कोई वाकया है सुनाओ, तो इसलिए
0: मेहरबानी, थैंक यू
3: आपका भी जनाब, सबको सत श्री अकाल।
0: सो दोस्तों जुड़े हो तुसीं रेडियो प्रोग्राम सब रंग दे नाल, साडा तुहाडा साथ। अज दे प्रोग्राम दे विच 5-6 मिंट बाकी है, ते इक छोटा जिहा मैसेज तुहाडे नाल शेयर कर रहा मैं। ब्यूटी दी दुनिया दे विच जाणिया पहचाणिया नाम अमायरा अकैडमी। बीबियां भैणां ने कोई ट्रीटमेंट लैणा होवे, कोई ब्यूटी दा ट्रीटमेंट, कोई हेयरस दा ट्रीटमेंट, ते तुसीं फोन कर सकदे हो। कोई डिप्लोमा करना होवे इस फील्ड च कैरियर बनाउण दे लई 905-399-1810-9053-996-110। रंग रोगन घरे कोई करवाउण दा प्रोग्राम है तां गिल पेंटिंग नूं याद रखो, 416-473-4458। घर दी डैक नूं, घर दी फैंस नूं, घर दी किचन दी कैबिनेट नूं या घर दी छत नूं नवीं लुक देना चाहुंदे हो तां नंबर याद रखो 416-473-4458। गिल पेंटिंग अपॉइंटमेंट करो बुक ते घर दी बदलो लुक। सत श्री अकाल चरण भाजी, सत श्री अकाल। ਕਲੀਲ ਸਾਹਿਬ ਬਹੁਤ ਲਰਨਡ ਆਦਮੀ ਹੈ ਜੀ, ਤੇ ਬੜਾ ਤਜਰਬਾ ਉਹਨਾਂ ਦਾ। ਇਹ
4: ਜੋ ਕੁਛ ਵੀ ਇਹਨਾਂ ਨੇ ਬੋਲਿਆ ਨਾ, ਇਹ ਅਸਲੀ ਟੀਲਾ ਜਿਹੜਾ ਜਾਨਵਰ ਵਰਤਦੇ ਆ ਨਾ, ਇਹ ਸਰੀਂ ਦੇ ਬੂਟੇ ਦਾ ਹੁੰਦਾ ਜੀ।
0: ਅੱਛਾ ਅੱਛਾ ਅੱਛਾ ਅੱਛਾ, ਵਾਕਈ ਬਿਲਕੁਲ ਜੋ ਚੀਜ਼ ਹੈ
4: ਸਰੀਂ ਦਾ ਬੂਟਾ ਜਿਹੜਾ ਨਾ, ਸਰੀਂ ਦਾ ਦਰਖਤ
0: ਜੀ ਜੀ,
4: ਕਿਸੇ ਕਈ ਵਾਰੀ ਆਪਣੇ ਜਿਮੀਦਾਰ ਭਾਈ ਜੀ ਕਰਦੇ ਆ, ਕਿਸੇ ਪਸ਼ੂ ਨੇ ਇਲਤ ਕੀਤੀ ਉਹਦੇ ਅੱਖ ਤੇ ਉਹਦੇ ਮਾਰ ਦੇਣਾ, ਦੋ ਡੰਡਾ ਮਾਰ ਦੇਣਾ,
0: ਠੀਕ ਹੈ ਠੀਕ।
4: ਉਹਦੇ ਨਾਲ ਉਹਦੀ ਨਿਗਾਹ ਘਟ ਜਾਂਦੀ, ਅੱਖ ਸੁੱਜ ਗਈ, ਮੁੜ ਕੇ ਨਿਗਾਹ ਪੂਰੀ ਨਹੀਂ। ਉਹ ਸਰੀਂ ਦਾ ਜਿਹੜਾ ਦਰਖਤ ਹੁੰਦਾ ਨੇ, ਉਹਦੇ ਪੱਤਿਆਂ ਨੂੰ ਧੋ ਕੇ ਗਰਮ
0: ਪਾਣੀ
4: ਉਹਦੇ ਨਾਲ ਧੋਵੋ ਤਾਂ ਨਿਗਾਹ ਨਜ਼ਰ ਜਿਹੜੀ ਪੂਰੀ ਆ
0: ਵਾਪਸ ਆ ਜਾਂਦੀ ਹੈ। ਇਹਦਾ ਮਤਲਬ ਕੁਦਰਤ ਨੇ ਕਿੱਡੀਆਂ ਕਿੱਡੀਆਂ ਨੇਮਤਾਂ ਸਾਡੇ ਵਾਸਤੇ ਪੈਦਾ ਕੀਤੀਆਂ ਹੋਈਆਂ।
4: ਹਾਂਜੀ ਹਾਂਜੀ ਹਾਂਜੀ, ਸਰੀਂ ਦਾ ਸਰੀਂ ਦੇ ਦਰਖਤ ਦਾ ਜਿਹੜਾ ਪੱਤਾ ਹੈ ਨਾ ਜੀ,
0: ਜੀ ਜੀ ਜੀ,
4: ਉਹਨੂੰ ਤੁਸੀਂ ਉਬਾਲ ਕੇ ਅੱਖ ਤੇ ਫਿਰ ਉਹ ਤੋਂ ਪੁਸ਼ਤੀ ਜਾਂ ਜਾਨਵਰ ਦੀ ਜਾਂ ਕਿਸੇ ਦੀ
2: ਜਿਹੜਾ ਇਹ ਡੰਗਰਾਂ ਵਾਸਤੇ ਤੇ ਆਇਆ ਤੇ ਜੇ ਕੋਈ ਬੰਦੇ ਨੂੰ ਹੋਵੇ ਉਹ ਵੀ ਫੇਰ ਸਕਦਾ।
0: ਹਾਂ ਬਿਲਕੁਲ,
4: ਇਹ ਤੁਸੀਂ ਬੜਾ ਹਸਨ ਸਾਹਿਬ ਮੈਂ ਤਾਂ ਜਿਮੀਦਾਰਾਂ ਦਾ ਪੁੱਤ ਹਾਂ, ਜਿਮੀਦਾਰਾਂ ਵਿੱਚ ਪੁੱਛੋ ਬੜੇ ਦੱਸ ਸਕਦਾ।
0: ਚਲੋ ਸ਼ੁਕਰੀਆ ਜੀ,
4: ਜਿਹੜਾ ਬੰਦੇ ਜਿਹੜੇ ਬੰਦਿਆਂ ਦਾ ਮਰ ਉਹ ਤਾਂ ਸੋਮਾ ਹੀ ਨੀ
0: ਜਾਣਾ। ਚਲੋ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ।
4: ਫਰਮੈਸ਼ਰੀ ਦਾ ਕੋਈ ਹੈ ਨੀ, ਕੋਈ ਐਨੀ ਟਾਈਮ ਹੀ ਥੋੜਾ
0: ਟਾਈਮ ਥੋੜਾ ਰਹਿ ਗਿਆ। ਕੋਈ ਨੀ, ਕੱਲ ਸਹੀ, ਕੱਲ ਸਹੀ, ਕੱਲ ਤੁਹਾਡੀ ਫਰਮੈਸ਼ਰੀ,
4: ਕੱਲ ਨੀ, ਕੱਲ ਨੀ, ਪਰਸੋਂ ਨੂੰ ਹੋਣਾ, ਕੱਲ ਨੂੰ, ਹਾਂ ਕੱਲ ਨੂੰ ਹੈਗਾ ਜੀ।
0: ਠੀਕ ਹੈ ਜੀ,
4: ਚੇਤਾ ਰੱਖਿਓ, ਚੇਤਾ ਰੱਖਿਓ, ਮੈਂ ਦੱਸਾਂ ਮੈਂ ਚੇਤਾ ਰੱਖੋ ਮੈਂ ਕਿਹੜਾ ਗਾਣਾ ਕਹਿਣ ਲੱਗਾ।
0: ਕੱਲ ਤੁਸੀਂ, ਕੱਲ ਜਿਹੜਾ ਕਹੋਗੇ ਤੁਹਾਡੀ ਪਹਿਲੀ ਫਰਮਾਇਸ਼ ਹੋਏਗੀ ਤੁਸੀਂ। ਅੰਬਾਂ ਦੇ ਤੂਤਾਂ ਦੀ ਠੰਡੀ ਛਾਂ,
4: ਬਹੁਤ ਵਧੀਆ ਗੀਤ ਕੁੜੀਆਂ।
0: ਚਲੋ ਕੱਲ ਸੁਣਾ ਦਿਆਂਗੇ ਤੁਹਾਨੂੰ, ਆਉਂਦੇ ਹੀ ਸੁਣਾਵਾਂਗੇ। ਸਤਿ ਸ੍ਰੀ ਅਕਾਲ। ਹਾਂਜੀ ਸੁਨੈਣ ਜੀ, ਟਾਈਮ ਸਾਡੇ ਕੋਲ ਹੈ 3 ਮਿੰਟ ਤੇ 1.5 ਮਿੰਟ ਤੁਹਾਡੇ ਕੋਲ, ਉਸ ਤੋਂ ਬਾਅਦ ਫਿਰ ਸਮਾਪਤੀ ਕਰ ਦਿਆਂਗੇ ਅਸੀਂ।
5: ਕੀ ਤਲਬਿਆ ਕੀ ਮੈਂ ਭੁੱਲਿਆ ਕੀ ਹੈ ਆਵਾਗਾਂ,
0: ਵਾਹ
5: ਕੀ

0: ਵਧੀਆ, ਅੱਲਾ ਤਾਲਾ ਤੁਹਾਡੀ ਆਵਾਜ਼ ਨੂੰ ਹੋਰ ਬੁਲੰਦ ਕਰੇ। ਹੁਣ ਸਾਡੇ ਪ੍ਰੋਗਰਾਮ ਦੀ ਹੋ ਚੱਲੀ ਸਮਾਪਤੀ। ਦੋ ਪੁਆਇੰਟ ਮੈਂ ਰਹਿ ਗਏ ਸੀ, ਮੈਂ ਤੁਹਾਨੂੰ ਜਲਦੀ ਜਲਦੀ ਦੱਸ ਦਿਆਂ। ਪਹਿਲਾ ਸਕਾਰਾਤਮਕ ਸੋਚ ਸੀ, ਪੀਸਫੁਲ ਐਟੀਚਿਊਡ ਸੀ, ਤੇ ਉਸ ਤੋਂ ਬਾਅਦ ਪੰਕਚੁਐਲਿਟੀ ਸੀ, ਤੇ ਅਗਲਾ ਸੀ ਪ੍ਰੋਐਕਟਿਵ ਅਪਰੋਚ। ਪ੍ਰੋਐਕਟਿਵ ਕਿ ਜਦੋਂ ਤੁਸੀਂ ਕੰਮ ਕਰਨਾ ਨਾ ਹੁਸੈਨ ਜੀ, ਉਹਦਾ ਪਹਿਲਾਂ ਤਿਆਰੀ ਹੋਣੀ ਬਹੁਤ ਜ਼ਰੂਰੀ। ਤੁਸੀਂ ਪ੍ਰੋਗਰਾਮ ਦੇਣਾ ਹੋਵੇ ਪਹਿਲਾਂ ਤਿਆਰੀ ਕਰਕੇ ਜਾਂਦੇ ਹੋ ਨਾ, ਤੇ ਨਹੀਂ ਤਾਂ ਫਿਰ ਉਹ ਹੋਏਗੀ ਕਿ ਵਿਹੜੇ ਆਈ ਜੰਝ ਤੇ ਵਿੰਨੋ ਕੁੜੀ ਦੇ ਕੰਨ। ਕੈਨੇਡਾ ਦੇ ਵਿੱਚ ਦੇਖ ਲਓ, ਕਿਸੇ ਨੇ ਭਾਵੇਂ ਕੋਈ ਛੋਟੀ ਤੋਂ ਛੋਟੀ ਵੀ ਨੌਕਰੀ ਲੱਗਣੀ ਨਾ, ਪਹਿਲਾਂ ਉਹਦੀ ਓਰੀਐਂਟੇਸ਼ਨ ਹੁੰਦੀ, ਪਹਿਲਾਂ ਉਹਨੂੰ ਤਿਆਰੀ ਕਰਵਾਉਂਦੇ ਵੀ ਇਹ ਕੰਮ ਇਸ ਤਰੀਕੇ ਨਾਲ ਕਰਨਾ। ਜ਼ਿੰਦਗੀ 'ਚ ਵੀ ਇਹ ਚੀਜ਼ਾਂ ਬੜੀ ਮੈਟਰ ਕਰਦੀ ਹੈ। ਔਰ ਲਾਸਟ ਹੈਗੀ ਹੈ ਪੈਰਲਲ ਅਪਰੋਚ ਜਿਹੜੀ ਹੋਣੀ ਚਾਹੀਦੀ, ਕਿ ਇੱਕੋ ਕੰਮ ਕਰਦੇ ਆ ਤੁਸੀਂ ਦੂਸਰੇ ਤੀਸਰੇ ਕੰਮ ਨੂੰ ਵੀ ਨਾਲ ਆਪਣੇ ਮਨ ਦੇ ਵਿੱਚ ਰੱਖਿਆ ਹੋਣਾ ਚਾਹੀਦਾ, ਭਾਈ ਮੈਂ ਇਹ ਕੰਮ ਵੀ ਕਰਨਾ, ਇਹ ਕੰਮ ਵੀ ਕਰਨਾ, ਇਹ ਕੰਮ ਵੀ ਕਰਨਾ। ਇਹ ਨਹੀਂ ਵੀ ਇੱਕ ਕੰਮ ਚ ਲੈ ਜਾਓ ਤੇ ਦੂਸਰਿਆਂ ਨੂੰ ਨਜ਼ਰ ਅੰਦਾਜ਼ ਕਰ ਦਿਓ। ਘਰ ਦੀ ਸਵਾਣੀ ਦੇਖਦੇ ਹੋ ਨਾ ਤੁਸੀਂ, ਫੁਲਕੇ ਵੀ ਬਣਾਈ ਜਾਂਦੇ, ਨਾਲ ਦਾਲ ਵੀ ਬਣੀ ਜਾਂਦੀ, ਨਾਲ ਬੱਚੇ ਨੂੰ ਵੀ ਸੰਭਾਲ ਲੈਣਾ, ਨਾਲ ਕਰਦੇ 24 ਕੰਮ ਉਹਨੇ ਨਾਲ ਕਰ ਲੈਣੇ। ਸੋ ਲਾਈਫ ਦੇ ਵਿੱਚ ਜਿਹੜੇ ਇਦਾਂ ਦੇ ਆਦਮੀ ਹੁੰਦੇ ਨਾ, ਉਹ ਕਾਮਯਾਬ ਹੁੰਦੇ ਆ। ਸੋ ਮਿਲਾਂਗੇ ਕੱਲ ਫਰਾਈਡੇ ਹੈ ਨਵੇਂ ਵਿਸ਼ੇ ਦੇ ਨਾਲ। ਵਿਸ਼ਾ ਕੱਲ ਹਲਕਾ ਫੁਲਕਾ ਹੀ ਹੋਏਗਾ। ਕੱਲ ਤੁਹਾਡੀਆਂ ਗੱਲਾਂ ਬਾਤਾਂ ਹੋਣਗੀਆਂ, ਤੁਹਾਡੀ ਫਰਮਾਇਸ਼ਾਂ ਹੋਣਗੀਆਂ, ਤੇ ਚਰਨ ਪ੍ਰਹਾਰ ਜੀ ਫਰਮਾਇਸ਼
1: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
2: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ, ਤੂੰ ਇਹ ਸੁਣ। ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
2: ਤੈਨੂੰ ਇਹ ਸਭ ਕਿਵੇਂ ਪਤਾ?
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
2: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
1: saveonenergy.ca/eap।
3: This is AM 530, CHLO AM, serving Brampton, Mississauga, Toronto, the GTA, and the world at am530.ca.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਬਹੁਤ ਲੋਕਾਂ ਨੇ LAL ਲਾਈਟ ਅਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਅਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9797, 289-982-9597।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ।

0: ਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8। 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557.
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। SS Lawn Care, ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
6: Get ready! GTA! Are

ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਹਾਲੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲੈਣਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਰਹੇਗੀ ਬਈ। ਹੈਪੀ ਹੈਪੀ ਫਰਾਈਡੇ ਜੂਨੀਅਰ।

ਬਈ ਵਾ ਫਰਾਈਡੇ ਜੂਨੀਅਰ ਦੀ ਸ਼ਾਮ ਬਈ ਆ ਗਿਆ ਵੀਕਐਂਡ ਐਕਸਾਈਟਮੈਂਟ ਸ਼ੁਰੂ ਪਾਰਟੀਆਂ ਸੱਦਾ ਪੱਤਰ ਅੱਜ ਫਿਰ ਬਸ ਸਾਰੇ ਕਹਿੰਦੇ ਹੋਣਗੇ ਨਵੀਂ ਯਾਰ ਚੱਲੇ ਹਾਂ ਬਾਰ ਤੇ ਚੱਲੇ ਹਾਂ ਪਾਰਟੀ ਤੇ ਚੱਲੇ ਹਾਂ ਇੱਥੇ ਉੱਥੇ ਸੋ ਬਿਜ਼ੀ ਮਾਹੌਲ ਹੈ ਤੇ ਵੀਕਐਂਡ ਦੀ ਸ਼ੁਰੂਆਤ ਹੋ ਜਾਵੇ ਕਿਰਾ ਮੈਂ ਕਿਹਾ ਬਸ ਉਡੀਕ ਰਹਿੰਦੀ ਹੈ ਕਿ ਆ ਜਾਵੇ ਵੀਕਐਂਡ ਦੇ ਦਿਨ ਤੇ ਖੁੱਲ੍ਹ ਕੇ ਇੰਜੋਏ ਕਰੀਏ ਸੋ ਚਲੋ ਆਪਣਾ ਤਾਂ ਰੋਜ਼ ਹੀ ਵੀਕਐਂਡ ਹੁੰਦਾ ਕਿ ਨਹੀਂ ਜ਼ਿੰਦਗੀ ਤਾਂ ਇੰਜੋਏਬਲ ਹੈ ਜ਼ਿੰਦਗੀ 'ਚ ਤਾਂ ਮਜ਼ੇ ਹੈ ਜੇ ਤੁਸੀਂ ਰੋਜ਼ ਹੀ ਵੀਕਐਂਡ ਸਮਝੋ ਐਵੇਂ ਤੁਸੀਂ ਵੀਕਐਂਡ ਦੀ ਹੀ ਉਡੀਕ ਕਰ ਰਹੀ ਹੋ ਫਿਰ ਗੱਲ ਨਹੀਂ ਨਾ ਰਹਿੰਦੀ ਸੋ ਪ੍ਰੋਗਰਾਮ ਪੰਜਾਬੀ ਨਾ ਤੇ 905-673-3337 ਆਪਣਾ ਫੋਨ ਨੰਬਰ ਹੈ 905-673-3337 905-673-3337-905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਤੇ ਪ੍ਰੋਗਰਾਮ 'ਚ ਫਿਰ ਗੀਤ ਸੰਗੀਤ ਤੇ ਰੌਣਕ ਮੇਲਾ ਸ਼ੁਰੂ ਜਦੋਂ ਪੰਜਾਬੀ ਲਹਿਰਾਂ ਦੇ 6 ਵੱਜਦੇ ਆ ਉਦੋਂ ਫਿਰ ਸ਼ੁਰੂ ਹੀ ਸ਼ੁਰੂ ਹੈਗਾ।

0: ਫਿਰ ਖੜਕਣੀ ਹੈ ਸ਼ੁਰੂ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਇੱਕ ਤੁਹਾਨੂੰ ਦੱਸ ਦਈਏ ਕਿ ਯੂਨਿਟ ਰੈਂਟ ਲਈ ਅਵੇਲੇਬਲ ਹੈ। ਸੋ ਲੀਜ਼ ਦੇ ਲਈ ਇੱਕ ਯੂਨਿਟ ਹੈ ਤੇ ਇਸ ਯੂਨਿਟ ਦੀ ਲੋਕੇਸ਼ਨ ਹੈ ਸਟਰੀਟਸਵਿਲ ਦੀ ਏਰੀਆ ਮਿਸੀ ਸਾਗਾ ਦੇ ਵਿੱਚ। ਸੋ 750 ਸਕੁਆਇਰ ਫੁੱਟ ਦੀ ਯੂਨਿਟ ਹੈ। ਇੱਥੇ ਹੇਅਰ ਸਲੋਨ, ਨੇਲ ਸਲੋਨ ਜੋ ਮਰਜ਼ੀ ਖੋਲੋ, ਬੜੀਆਂ ਯੂਸਿਸ ਨੇ। ਪਰਮਜੀਤ ਭਾਜੀ ਨੂੰ ਫੋਨ ਕਰੋ। ਸਟਰੀਟਸਵਿਲ ਬੜੀ ਬਿਜ਼ੀ ਮਿਸੀ ਸਾਗਾ ਦੀ ਏਰੀਆ, ਹਾਰਟਲੈਂਡ ਦੇ ਨਾਲ ਸਕੁਆਇਰ 1 ਵੀ ਨੇੜੇ ਆ, ਮਿਸੀ ਸਾਗਾ ਬ੍ਰੈਂਪਟਨ ਵੀ ਬਹੁਤ ਨੇੜੇ ਆ। ਨੰਬਰ ਹੈ 416-993-1564, 416-993-1564, 416-993-1564 ਤੇ ਘੁਮਾਓ ਫੋਨ ਤੇ ਕਰੋ ਪਤਾ ਇਸ ਯੂਨਿਟ ਬਾਰੇ। ਜੀ 4791, ਹਾਂਜੀ
1: ਸਤਿ
0: ਸ੍ਰੀ ਅਕਾਲ ਜੀ, ਕਿਵੇਂ ਹੋ ਜੀ? ਮਹਿਮਾਨ ਹੋ, ਇੱਕ ਮੈਂ ਹੁੰਦਾ ਤੇ ਬਾਕੀ ਹੋਰ ਕੋਈ ਨੀ ਬੜਾ ਹੁੰਦਾ। ਗੁੱਡ ਈਵਨਿੰਗ ਸਰ। ਚੱਕਮੀ ਟਿਊਨਾਂ ਲਾਈ ਦੀਆਂ ਨੇ ਸ਼ੁਰੂਆਤ ਦੇ ਵਿਚ, ਕੋਈ ਕਹਿ ਲੋ ਕਿ ਚੱਕਮੀ ਤੋਂ ਘੱਟ ਲਾਈ ਦੀ ਵੀ ਨੀ।
2: ਦੂਸਰੀ ਨਾ ਜਿਹੜੀ ਤੁਸੀਂ ਟਿਊਨ ਲਾਈ ਸੀਗੀ, ਇਹ ਉਹੀ ਸੀਗੀ ਨਾ ਮੇਰੀ ਜਿੰਦ ਨੂੰ ਪੁਆੜੇ ਪਾਉਣ ਵਾਲਿਆਂ ਦੇ ਘਰ ਤੋਂ ਵਿਣੀ ਉੱਤੇ ਲਿਖਵਾਇਆ ਮੇਰਾ
0: ਨਾਮ। ਤੁਸੀਂ ਦੱਸ ਸਕਦੇ ਹੋ ਕਿਹੜੀ ਟਿਊਨ ਹੈ ਕਿਹੜੀ ਨਹੀਂ?
2: ਮੈਨੂੰ ਲੱਗਦਾ ਮੈਂ ਨਾ ਬਹੁਤ ਟਾਈਮ ਪਹਿਲਾਂ ਉਦੋਂ ਇੰਗਲੈਂਡ ਹੁੰਦੇ ਸੀਗੇ, ਉਦੋਂ ਅਸੀਂ ਕੰਮ ਤੇ ਜਾਂਦੇ ਵੇ ਬਹੁਤ ਇਹ ਉਦੋਂ ਕੈਸਟਾਂ ਹੀ ਹੁੰਦੀਆਂ ਸੀਗੀਆਂ, ਸੀਡੀਆਂ ਨੀ ਸੀ ਆਈਆਂ। ਅਸੀਂ ਇੰਡੀਆ ਤੋਂ ਮੰਗਵਾਈ ਸੀਗੀ ਕਿਸੇ ਮੇਰੇ ਫਰੈਂਡ ਨੇ ਮੈਨੂੰ ਲੱਗਦਾ ਕੈਸਟ।
0: ਅੱਛਾ।
2: ਤੇ ਉਹ ਨਾ ਗੱਡੀ ਚ ਸਾਡੀ ਇਹੀ ਚੱਲਦੀ ਜਾਣੀ। ਮੈਨੂੰ ਮੈਨੂੰ ਮੈਨੂੰ ਯਕੀਨ ਆ ਵੀ ਟਿਊਨ ਉਹੀ ਆ ਨਾ ਇਹ।
0: ਕਿਹਦਾ ਤੁਹਾਨੂੰ ਯਾਦ ਆ ਕਿਹਦਾ ਗਾਣਾ?
2: ਮੈਨੂੰ ਯਾਦ ਨੀ, ਏਦਾਂ ਨੀ ਯਾਦ, ਪਰ ਮੈਂ ਗਾਣਾ ਬਹੁਤ ਸੁਣਿਆ ਮੇਰੀ ਜਿੰਦ ਨੂੰ ਪੁਆੜੇ ਪਾਉਣ ਵਾਲਿਆਂ ਦੇ।
0: ਸੋ ਇੱਕ ਤਾਂ ਇਹ ਆ ਤੇ ਇੱਕ ਇਹ ਆ। ਹੁਣ ਤੁਸੀਂ ਦੱਸ ਦੋ ਕਿਹੜਾ ਗਾਣਾ, ਹੁਣ ਮੈਂ ਤੁਹਾਨੂੰ ਇੰਨੀ ਛੇਤੀ ਨੀ ਦੱਸਣ ਲੱਗਿਆ।
2: ਇਹ ਤਾਂ ਫਿਰ ਤੁਹਾਨੂੰ ਸੁਣਾਉਣਾ ਹੀ ਪੈਣਾ ਪੂਰਾ ਹੀ ਹੋਣਾ।
0: ਕੋਈ ਨਾ, ਅਸੀਂ ਸੁਣਾਵਾਂਗੇ ਸੁਣਾਵਾਂਗੇ। ਤੁਸੀਂ ਤਾਂ ਮੈਂ ਚਲੋ ਸ਼ੁਰੂਆਤ ਕੀਤੀ, ਤੁਸੀਂ ਤਾਂ ਸਿਰਾ ਹੀ ਲਾਤਾ। ਹਾਂ ਚਲੋ ਧੰਨਵਾਦ ਸਰ।
2: ਟਰੱਕ
0: ਦੇ ਵਿਚ ਪ੍ਰੋਗਰਾਮ ਲਾ ਲਿਆ ਕਰੋ ਨਾ।
2: ਜੀ
0: ਲੱਗ ਜਾਂਦਾ ਵੀ ਕੁਛ ਨੀ ਸੁਣਦੇ ਟਰੱਕ ਚ?
2: ਨਹੀਂ ਨਹੀਂ ਮੈਂ ਨੀ ਭਾਜੀ, ਜੀ ਲਾਉਣਾ ਪੈਂਦਾ ਉਹ ਭਾਜੀ। ਪਤਾ ਕਿੱਦਾਂ ਨਾ, ਮੇਰੇ ਨਾਲ ਮੁੰਡਾ ਆ, ਉਹਦੀ ਮਲ ਚੱਲਦੀ ਹੁੰਦੀ ਆ, ਟਿਕਟੋਕ ਵੀ, ਫਿਲਮ ਵੀ ਭਾਜੀ। ਅੱਜ ਮੈਂ ਉਹ ਦੇਖ ਲਈ, ਮੈਂ ਕਿਹਾ ਭਰਾਵਾ ਮੈਂ ਸੁੱਤਾ ਪਿਆ ਹੁੰਦਾ ਪਿੱਛੇ ਵੀ ਦੇਖ ਲਾ, ਇੱਕ ਮੇਰਾ ਛੋਟਾ ਜਿਹਾ ਨਿਆਣਾ ਵੀ ਆ ਘਰੇ, ਇੰਨਾ ਖਿਆਲ ਰੱਖੀ। ਯੰਗ ਮੁੰਡੇ ਨੇ ਭਾਜੀ ਕਿੱਥੇ ਹਟਦੇ ਨੇ, ਜਿਹਨੀ ਸੇਫਟੀ ਤੁਸੀਂ ਰੱਖ ਸਕੋ ਨਾ।
0: ਜੀ ਜੀ, ਚਲੋ ਬੜੀ ਵਧੀਆ ਗੱਲ ਹੈ ਭਾਜੀ। ਨਹੀਂ ਤਾਂ ਅੱਜ ਕੱਲ ਬਹੁਤ ਘੱਟ ਲੋਕ ਨੇ ਜਿਹੜੇ ਪੂਰਾ ਧਿਆਨ ਦੇ ਕੇ ਚਲਾਉਂਦੇ ਆ। ਕੋਈ ਡਿਸਟ੍ਰੈਕਸ਼ਨ ਨੀ ਭਾਜੀ, ਕਹਿੰਦੇ ਬਸ ਟਰੱਕ ਚਲਾਈਦਾ ਤੇ ਹੋਰ ਕੁਛ ਨੀ। ਆਮ ਤੌਰ ਤੇ ਲੋਕੀ ਤਾਂ ਫਿਲਮਾਂ ਵੀ ਦੇਖੀ ਜਾਂਦੇ ਆ ਚਲਾਉਣ ਵੇਲੇ। ਨਾਲ ਦੀ ਨਾਲ ਤੁਹਾਨੂੰ ਮੈਸੇਜ ਜ਼ਰੂਰ ਦਈਏ ਰੋਇਲ ਪਰਫਿਊਮਸ ਦਾ। ਰੋਇਲ ਪਰਫਿਊਮ ਵਾਲਾ ਇਹਨੂੰ ਤੁਸੀਂ ਜ਼ਰੂਰ ਚੇਤੇ ਰੱਖੋ, ਕਿਉਂਕਿ ਜਿਹੜੇ ਇਹਨਾਂ ਕੋਲ ਪਰਫਿਊਮ ਨੇ, ਦੇਖੋ ਮਾਰਕੀਟ ਦੇ ਵਿੱਚ ਜਿਹੜੇ ਤੁਹਾਨੂੰ ਪਰਫਿਊਮ $500 ਦੇ ਮਿਲਦੇ ਆ, ਉਹੀ ਪਰਫਿਊਮ ਤੁਹਾਨੂੰ ਅਸੀਂ ਦਵਾ ਰਹੇ ਹਾਂ ਪਤਾ ਕਿੰਨੇ 'ਚ? ਸਿਰਫ ਤੇ ਸਿਰਫ $50 ਦੇ ਵਿੱਚ। ਸੋ $400-500 ਤੁਹਾਡਾ ਅਸੀਂ ਬਚਾ ਕੇ ਦੇ ਰਹੇ ਹਾਂ। ਸਵਿਟਜ਼ਰਲੈਂਡ ਤੋਂ ਇਹ ਓਇਲ ਮੰਗਾਉਂਦੇ ਨੇ, ਵੱਡੇ ਵੱਡੇ ਜਿਹੜੇ ਬ੍ਰੈਂਡ ਨੇ ਡੀਓਰ ਸ਼ਨੈਲ ਵਰਗੀ ਜਿੱਥੋਂ ਉਹ ਮੰਗਾਉਂਦੇ ਆ ਨਾ ਓਇਲ, ਉੱਥੋਂ ਇਹ ਮੰਗਾਉਂਦੇ ਨੇ। ਸੋ ਦੋ ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ ਹੈ, royalperfumes.co, ਵਨ ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਰੋਇਲ ਪਰਫਿਊਮ। ਨੰਬਰ ਹੈ 4367 3150701 ਹਾਂਜੀ
2: ਹਾਂਜੀ ਰਮੇ, ਤੁਹਾਨੂੰ ਇੱਕ ਥੋੜੀ ਜਿਹੀ ਤਕਲੀਫ ਦੇਣੀ ਸੀ
0: ਜੀ ਸਰ।
2: ਮੈਨੂੰ ਨੰਬਰ ਚਾਹੀਦਾ ਕੋਈ ਡਕ ਕਲੀਨਰ ਦਾ।
0: ਹਾਂਜੀ ਲਿਖੋ ਜੀ, ਲਿਖੋ,
2: ਹਾਂਜੀ ਦੱਸੋ,
0: 4 3 7
2: ਹਾਂਜੀ
0: 6 8 8
2: 6 8 8
0: 7 7 5 0
2: 7 7 5 0
0: ਜੀ
2: 6 8 8 7 7 5 0
0: ਹਾਂਜੀ। ਤੁਸੀਂ ਵੀ ਅੱਜ ਬਹੁਤ ਚਿਰ ਬਾਅਦ ਫੋਨ ਕੀਤਾ, ਕੀ ਗੱਲ?
2: ਮੈਂ ਗੇੜਾ ਲਗਾਉਣ ਗਿਆ ਸੀ ਨਾਰਥ ਅਮੈਰੀਕਾ, ਥੋੜਾ ਗਿਆ
0: ਅਮੈਰੀਕਾ। ਚਲੋ ਸਭ ਠੀਕ ਠਾਕ ਹੈ, ਸਿਹਤ ਠੀਕ ਹੈ ਤੁਹਾਡੀ?
2: ਬੜੀ ਵਧੀਆ, ਵਾਹਿਗੁਰੂ ਦੀ ਕਿਰਪਾ।
0: ਹਾਂ ਚਲੋ,
2: ਜਸਟ ਗੋਇੰਗ ਔਨ, ਐਵਰੀਥਿੰਗ ਇਜ਼ ਗੋਇੰਗ ਔਨ ਐਂਡ ਹੈਵਿੰਗ ਫਨ, ਦੈਟਸ ਆਲ।
0: ਚਲੋ ਮੇਨ ਗੱਲ ਇਹ ਹੈ ਕਿ ਹੈਲਥ ਠੀਕ ਹੋਣੀ ਚਾਹੀਦੀ ਹੈ, ਤੇ ਮੈਨੂੰ ਤਾਂ ਇਹੀ ਸੀ ਕਿ ਤੁਹਾਡੀ ਸਿਹਤ ਪੂਰੀ ਐਨ ਕਾਇਮ ਹੋਵੇ। ਕਈ ਵਾਰ ਹੁੰਦਾ ਨਾ, ਕੁਝ ਸਾਡੇ ਸੱਜਣ ਮਿੱਤਰ ਬੜੇ ਚਿਰ ਬਾਅਦ ਕਾਲ ਕਰਦੇ ਨੇ, ਸੋ ਗੁੱਡ ਟੂ ਹੀਅਰ ਕਿ ਤੁਸੀਂ ਠੀਕ ਠਾਕ ਹੋ। ਸਾਡੇ ਨਾਲ ਦੋ ਕਾਲਰ ਨੇ, ਫਿਰ ਸੁਖਪਾ ਜੀ ਨੇ, 6 6 4 3 ਹੈਲੋ।
1: ਹਾਂਜੀ ਨਵੀਂ ਜੀ, ਤੁਹਾਨੂੰ, ਤੁਹਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਸਰ, ਕੀ ਹਾਲ ਹੈ?
1: ਬਹੁਤ ਵਧੀਆ ਨਵੀਂ ਜੀ। ਗਾਣਾ ਤੁਸੀਂ ਮਾੜੀ ਜੀ ਟਿਊਨ ਲਾਉਣੇ ਹੋ ਤੇ ਫਿਰ ਬੰਦ ਕਰ ਦਿੰਦੇ ਹੋ, ਇੰਨਾ ਜ਼ੁਲਮ ਨਾ ਕਰੋ। ਜੂਨੀਅਰ ਫਰਾਈਡੇ ਆ, ਇਹਨੂੰ ਲਾਓ ਮਾੜ ਜਿਹਾ, ਬੜਾ ਬੜਾ ਕੰਮ ਦਾ ਗਾਣਾ ਹੈ।
0: ਨਹੀਂ ਹੁਣ ਤਾਂ ਦੋ ਆ ਗਏ, ਹੁਣ ਮੈਨੂੰ ਪਤਾ ਨੀ ਕਿਹੜਾ ਲਾਈ, ਤੁਸੀਂ ਸੁਣੀ ਨੀ ਪਾਈ ਜੀ ਦੀ ਗੱਲ।
1: ਸਾਡੀ ਜਿੰਦ ਨੂੰ ਪੁਆੜੇ ਪਾਉਣ ਵਾਲਿਆ, ਉਹ ਮੈਂ ਤਾਂ ਉਹ ਸਮਝਦਾ। ਹਾਂ
0: ਤੁਸੀਂ ਵੀ ਉਹੀ ਸਮਝਦੇ ਹੋ, ਤੁਸੀਂ ਨਹੀਂ, ਤੁਸੀਂ ਤਾਂ ਥੋੜੇ ਹੈਗੇ ਹੋ ਗੁਣੀ ਬੰਦੇ, ਤੁਹਾਨੂੰ ਤਾਂ ਪਤਾ ਹੋਊਗਾ।
1: ਨਹੀਂ ਨਹੀਂ, ਇੰਨੇ ਇੰਨੇ ਕਾਹਨੂੰ ਸਿੱਖਦੇ ਆ ਨਵੀਂ ਜੀ। ਮੈਂ ਕਿਹਾ ਵੀ ਬਾਈ ਜੀ ਕਹਿੰਦੇ ਵੀ, ਮੈਂ ਬਾਈ ਜੀ ਕਹਿੰਦੇ ਮੈਂ ਟਰੱਕ ਤੇ ਕੁਛ ਨੀ, ਸਾਨੂੰ ਤਾਂ ਟੈਕਸੀ ਦੇ ਕਸਟਮਰ ਕਿਤੇ ਕਹਿ ਦੇ ਰੇਡੀਓ ਬੰਦ ਕਰ ਲਾ, ਸਾਨੂੰ ਤਾਂ ਬੜਾ ਔਖਾ ਜਿਹਾ ਲੱਗ ਜਾਂਦਾ।
0: ਨਹੀਂ ਪਰ ਭਾਜੀ, ਬਹੁਤ ਘੱਟ ਲੋਕ ਨੇ ਜਿਹੜੇ ਅੱਜ ਕੱਲ ਕੁਛ ਵੀ ਨੀ ਸੁਣਦੇ ਆਪਣੇ ਟਰੱਕਾਂ ਤੇ ਜਾਂ ਗੱਡੀਆਂ ਚ ਲੈ ਲਓ। ਫਰਨੀਚਰ ਕੱਲ ਨੂੰ ਟੈਂਟ ਸੇਲ, ਪੰਜਾਬੀ ਲਹਿਰਾ ਲਾਈਵ ਔਨ ਲੋਕੇਸ਼ਨ ਐਟ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, ਏਅਰਪੋਰਟ ਕੁਈਨ ਦੇ ਨਜ਼ਦੀਕ ਜੀ। ਸੁਖਪਾ ਜੀ
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਜਿਹੜੀ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਆ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਜਿਹ ਚ ਬਹੁਤ ਸਾਰੀ ਨਵੀ ਬਾਈ ਜੀ ਇਨਵੈਂਟਰੀ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ, ਤੇ ਜਿਹਨਾਂ ਪਰਿਵਾਰਾਂ ਨੇ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਇੱਕੋ ਹੀ ਸੈੱਟ ਆ, ਫਰਾਈਡੇ ਵਾਲੇ ਦਿਨ ਤੰਬੂ ਟੈਂਟ ਸੇਲ ਦੇ ਵਿੱਚੋਂ ਲੈ ਜਾਓ ਚੱਕ ਕੇ, ਪਿਓਰ ਲੈਦਰ ਪਾਵਰ ਰਿਕਲਾਈਨਰ, ਪਿਓਰ ਲੈਦਰ ਪਾਵਰ ਰਿਕਲਾਈਨਰ, 3 ਸੀਟਰ ਸੋਫਾ, 2 ਸੀਟਰ ਲੈਫਟ ਸੀਟ ਨਾਲ ਸਿੰਗਲ ਚੇਅਰ, ਕੰਪਲੀਟ ਸੋਫਾ ਸੈੱਟ, ਪਿਓਰ ਲੈਦਰ ਦਾ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $5,000 ਸੀ, 5,000 ਨਾ, 4,000 ਨਾ, 3,000 ਨਾ, 2,500 ਨਾ, 2,000 ਨਾ, $1,500, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਇੱਕੋ ਹੀ ਸੈੱਟ ਲੈ ਜਾਓ ਫਰਾਈਡੇ ਵਾਲੇ ਦਿਨ, ਸਿਰਫ $999 ਦਾ। ਜੀ ਹਾਂ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, $1,000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ, ਸੋ ਸੋਲਿਡ ਵੁੱਡ ਦੀਆਂ ਜਸਟਾਂ $50,000 ਦੇ ਵਿੱਚ, ਨਾਈਟ ਸੈਂਡ $20,000 ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ, ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ
0: ਕਿਆ ਬਾਤ ਹੈ। ਨਹੀਂ ਰੀਸਾ ਜੀ, 4946 ਹੈਲੋ।
4: ਨਵੀਂ ਜੀ ਆਫ ਦਾ ਏਅਰ ਪਲੀਜ਼।
0: ਸ਼ੋਰ ਸਰ, ਹੋਲਡ ਕਰੋ ਇੱਕ ਸੈਕਿੰਡ। ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਆਪਣਾ 905-673-3337 905-673-3337 ਆਪਣਾ ਨੰਬਰ ਹੈ। ਤੇ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲੇ ਆ, ਸੋ ਲਾਉਣੇ ਆ ਲਾਉਣੇ ਆ। ਇੱਕ ਸੈਕਿੰਡ ਦਿਓ, ਹੁਣ ਅਸੀਂ ਇੰਨੀ ਛੇਤੀ ਨਹੀਂ ਲਾਉਂਦੇ ਗਾਣੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987 647-716-1987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਵੈਰੀ ਗੁੱਡ, ਸੁਣਦੇ ਫਿਰ ਗਾਣਾ। ਸੋ ਦੋ ਕਹਿ ਲਓ ਕਿ ਗੀਤਾਂ ਦੀ ਇੱਕ ਕਨਫਿਊਜ਼ਨ ਜੀ ਸੀਗੀ ਮੈਨੂੰ, ਨਹੀਂ ਬਾਈ ਜੀ ਹੁਣਾਂ ਨੂੰ, ਤੇ ਇੱਕ ਤਾਂ ਇਹਨਾਂ ਨੂੰ ਇਹ ਸੀ।

ਨਹੀਂ ਗਾਣੇ ਦੋਨੋਂ ਨੇੜੇ ਯਾਰ, ਥੋੜਾ ਜਿਹਾ ਫਰਕ ਤਾਂ ਮੈਨੂੰ ਤਾਂ ਕਾਫੀ ਸਾਰਾ। ਇੱਕ ਯਾਰ ਮੱਲੀ ਟੈਂਟ ਦੀ ਬੱਲੇ ਬੱਲੇ ਆ, ਮੱਲੀ ਟੈਂਟ ਦੀ ਰੀਸ ਨਹੀਂ ਕੋਈ। ਤੁਹਾਡੇ ਘਰੇ ਕੋਈ ਫੰਕਸ਼ਨ ਹੈ, ਕੋਈ ਮੰਗਣਾ, ਕੋਈ ਜਾਗੋ, ਕੋਈ ਸੰਗੀਤ, ਵਿਆਹ ਹੋ ਰਿਹਾ, ਕੋਈ ਤੁਸੀਂ ਅਖੰਡ ਪਾਠ ਸਾਹਿਬ ਆਪਣੇ ਘਰ ਤੁਸੀਂ ਹੋਲਡ ਕਰ ਰਹੇ ਹੋ, ਤਾਂ ਮੱਲੀ ਟੈਂਟ ਇਹਨਾਂ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਨੇ। ਤੁਸੀਂ ਭਾਵੇਂ 100 ਬੰਦੇ ਦੀ ਗੈਦਰਿੰਗ ਹੈ, 50 ਦੀ ਹੈ, 500 ਦੀ ਹੈ, 1000 ਦੀ ਹੈ, 1200 ਦੀ ਹੈ, ਇਹਨਾਂ ਕੋਲ ਟੇਬਲ ਵੀ ਨੇ, ਚੇਅਰਾਂ ਵੀ ਨੇ, ਡਾਂਸ ਫਲੋਰ ਵੀ ਨੇ, ਸਟੇਜ ਵੀ ਨੇ, ਸਾਰਾ ਕੁਝ ਹੈ, ਤੇ ਲਗਜ਼ਰੀ ਪੋਰਟੇਬਲ ਵਾਸ਼ਰੂਮ। ਜਿਹੜੇ ਵਾਸ਼ਰੂਮ ਤੁਹਾਡੇ ਘਰਾਂ ਦੇ ਵਾਸ਼ਰੂਮ ਨਾਲੋਂ ਚੰਗੇ ਆ, ਉਹ ਤੁਹਾਡੇ ਘਰ ਦੇ ਮੂਹਰੇ ਆ ਕੇ ਰੱਖ ਦੇਣਗੇ ਟ੍ਰੇਲਰ ਜਿਹੜਾ ਹੁੰਦਾ। ਸੋ ਮੱਲੀ ਟੈਂਟ ਬਹੁਤ ਰੀਜ਼ਨੇਬਲ ਰੇਟ, ਮੇਰਾ ਨਾਮ ਲੈ ਦਿਓ 6479992569, 6479992569, 6479992569। ਮੱਲੀ ਟੈਂਟ 647-999 ਤੇ 2569। ਸੋ ਲੋਨੇ ਆ ਜਿਪਸੀ, ਮੈਂ ਟਿਊਨ ਜਿਹੜੀ ਚਲਾਈ ਸੀ ਉਹ ਸੀ ਸੂਹੇ ਸੂਹੇ ਚੀਰੇ ਵਾਲੇ ਆ ਆਪਣੇ ਨਛੱਤਰ ਗਿੱਲ, ਪਰ ਜਿਹੜੀ ਬਾਈ ਜੀ ਨੇ ਰਿਕੁਐਸਟ ਕੀਤੀ ਹੈ ਉਹ ਫਿਰ ਸਿਰੇ ਲੈ ਤਾ ਗਾਣਾ, ਮੈਂ ਬਹੁਤ ਚੁਰ ਗਿਆ ਲਾਈਨ, ਉਹ ਹੈ ਜਿਪਸੀ ਮਨਿੰਦਰ ਮੰਗਾ।

ਚਲੋ ਕੋਈ ਨਹੀਂ ਹੁਣ ਬਾਅਦ ਚੋਂ ਲਾਵਾਂਗੇ ਪ੍ਰੋਗਰਾਮ ਹੈ ਪੰਜਾਬੀ ਦਾ ਨੰਬਰ ਹੈ 905-673-5055-673-3777 ਫੀਨਿਕਸ ਮਿਲਵਰਕ ਵਾਲੇ ਨੇ ਬਾਈ ਜੀ ਜੈਗ ਨੂੰ ਕਾਲ ਕਰੋ ਜੈਗ ਭਾਜੀ ਨੂੰ ਚਾਹੀਦੇ ਆ ਇੰਪਲੋਈ ਜੇ ਤੁਹਾਨੂੰ ਚਾਹੀਦਾ ਪੈਸਾ ਤੁਸੀਂ ਕਰੋ ਬਈ ਕੰਮ ਦੱਬ ਕੇ ਤੇ ਡਾਲਰ ਜਿੰਨੇ ਮਰਜ਼ੀ ਕਮਾਓ ਡਾਲਰਾਂ ਦੀ ਕਿਹੜੀ ਕੋਈ ਯਾਰ ਲਿਮਿਟ ਹੁੰਦੀ ਹੈ ਜਦੋਂ ਬੰਦਾ ਕਮਾਉਣ ਲੱਗ ਹੀ ਗਿਆ ਤੁਸੀਂ ਲੱਗ ਹੀ ਗਏ ਵਧੀਆ ਕੰਪਨੀ ਨਾਲ ਕੰਮ ਤੇ ਫਿਰ ਤਾਂ ਕੰਮ ਕਰੋ ਤੇ ਚੈੱਕ ਤੁਹਾਡੇ ਅਕਾਊਂਟ 'ਚ ਪੈਸੇ ਆ ਜਾ ਕਰਨਗੇ ਸੋ ਇਹਨਾਂ ਨੂੰ ਇੱਕ ਤਾਂ ਕੰਸਟਰਕਸ਼ਨ ਵਰਕਰਾਂ ਦੀ ਲੋੜ ਹੈ ਤੇ ਨਾਲ ਇਹਨਾਂ ਨੂੰ ਮਿਲਵਰਕ ਦੇ ਕੰਮ ਲਈ ਬੰਦੇ ਚਾਹੀਦੇ ਆ ਸੋ ਜੇ ਤੁਹਾਨੂੰ ਟੂਲਸ ਦਾ ਕੰਮ ਆਉਂਦਾ ਕੈਬਨਿਟਰੀ ਦਾ ਕਾਰਪੈਂਟਰੀ ਦਾ ਇਹਨਾਂ ਨੂੰ ਫੋਨ ਕਰੋ ਤੇ ਜੈਗ ਭਾਜੀ ਦੇ ਨਾਲ ਤੁਹਾਡੀ ਗੱਲਬਾਤ ਹੋਵੇਗੀ ਇੱਕ ਤਾਂ ਕੰਸਟਰਕਸ਼ਨ ਵਰਕਰ ਚਾਹੀਦੇ ਦੂਜਾ ਕਾਰਪੈਂਟਰੀ ਟੂਲਸ ਤੇ ਮਿਲਵਰਕ ਦੇ ਕੰਮ ਲਈ ਬੰਦੇ ਚਾਹੀਦੇ ਆ ਸਟੀਲਸ ਅਤੇ ਟੋਮਕਨ ਤੇ ਇਹਨਾਂ ਦਾ ਵੇਅਰਹਾਊਸ ਹੈ ਨੰਬਰ ਹੈ 416-822-2239 ਤੇ ਫੋਨ ਘੁਮਾਓ ਤੇ ਕਰੋ ਇਹਨਾਂ ਨਾਲ ਗੱਲਬਾਤ 416-822-2239 ਉਸ ਤੋਂ ਇਲਾਵਾ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਰੇਖਾ ਤੇ ਨਦੀਮ ਜੀ ਤੁਹਾਡੇ ਲਈ ਹਾਜ਼ਰ ਨੇ ਕਰਜ਼ਾ ਸਿਰ ਚੜ ਗਿਆ ਜ਼ਿਆਦੇ ਟੈਨਸ਼ਨ ਤੁਸੀਂ ਨਹੀਂ ਲੈਣੀ ਟੈਨਸ਼ਨ ਛੱਡੋ ਤੁਸੀਂ ਰੇਖਾ ਤੇ ਨਦੀਮ ਹੋਣਾ ਤੇ ਪਿਛਲੇ ਤਕਰੀਬਨ ਇਹ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਲੋਕਾਂ ਦਾ ਸੋ ਨੰਬਰ ਇਹਨਾਂ ਦਾ ਲਿਖ ਲਓ ਜੇ ਕਰਜ਼ਾ ਸਿਰ ਚੜ ਗਿਆ ਜ਼ਿਆਦੇ 416-650-1100 416-650-1100 416-650-1100 ਦੇ ਉੱਤੇ ਤੁਸੀਂ ਇਹਨਾਂ ਨਾਲ ਕਰੋ ਗੱਲਬਾਤ ਤੇ ਤੁਹਾਡੇ ਲਈ ਰੇਖਾ ਤੇ ਨਦੀਮ ਜੀ ਬਿਲਕੁਲ ਹਾਜ਼ਰ ਨੇ ਤੇ ਉਸ ਤੋਂ ਇਲਾਵਾ ਪੈਸ਼ਨ ਰੂਫਿੰਗ ਜੇ ਤੁਹਾਡੀ ਰੂਫ ਕਿਤੇ ਲੀਕ ਹੋ ਗਈ ਨਾ ਤੇ ਪੰਗਾ ਬਹੁਤ ਆ ਕਿਉਂਕਿ ਪੂਰੇ ਘਰ ਦੇ ਸਟਰਕਚਰ ਨੂੰ ਡੈਮੇਜ ਪਹੁੰਚਦਾ ਆਪਣਾ ਘਰ ਨਾ ਆਪਣੀ ਆਪਣੇ ਘਰ ਦੀ ਮੇਨ ਸ਼ੀਲਡ ਆਪਣੀ ਰੂਫ ਵਾਟਰ ਡੈਮੇਜ ਮੋਲਡ ਸੋ ਜ਼ਰੂਰੀ ਹੈ ਕਿ ਤੁਹਾਨੂੰ ਲੱਗਦਾ ਕਿ ਯਾਰ ਰੂਫ ਬੜੀ ਪੁਰਾਣੀ ਹੈ 20-25 ਸਾਲ ਹੋ ਗਏ ਚੇਂਜ ਕਰਾਓ ਤੁਸੀਂ ਯਾਰ ਨਾਲੇ ਤੁਹਾਡੇ ਪ੍ਰੋਪਰਟੀ ਦੀ ਵੈਲਿਊ ਵਧੇਗੀ ਜਿਹੜੇ ਘਰਾਂ ਦੀ ਛੱਤ ਚੇਂਜ ਹੈ ਤੇ ਘਰ ਵੇਚ ਦਿਓ ਗਾਹਾਂ ਜਾ ਕੇ ਤੇ ਪ੍ਰਾਈਸ ਦੇ ਵਿੱਚ ਫਾਇਦਾ ਤੁਹਾਨੂੰ ਹੀ ਹੋਣਾ ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੇ ਬਹੁਤ ਹੀ ਰੀਜ਼ਨੇਬਲ ਬਹੁਤ ਹੀ ਅੱਛਾ ਰੇਟ ਤੁਹਾਨੂੰ ਦੇਣਗੇ ਸਾਡਾ ਨਾਂ ਲੈ ਦਿਓ ਫੁੱਲੀ ਇੰਸ਼ੋਰਡ ਕੰਪਨੀ ਹੈ ਨੰਬਰ ਹੈ 647-919-9494-13 6479199413 ਦੇ ਉੱਤੇ ਤੁਸੀਂ ਜ਼ਰੂਰ ਇਹਨਾਂ ਨਾਲ ਗੱਲਬਾਤ ਕਰੋ ਸੋ ਤੁਹਾਨੂੰ ਪਤਾ ਕਿ ਤੁਹਾਡੇ ਆਪਣੇ ਸ਼ਹਿਰ ਆਪਣੇ ਸਾਰਿਆਂ ਦੇ ਸ਼ਹਿਰ ਕੱਲ੍ਹ ਨੂੰ ਪਰਫੋਰਮ ਕੌਣ ਕਰ ਰਿਹਾ ਬਈ ਲੈਜੈਂਡ ਆ ਦੇ ਲੈਜੈਂਡ ਮਿਸਟਰ ਵਨ ਐਂਡ ਓਨਲੀ ਮਾਸਟਰ ਸਲੀਮ ਸਾਹਿਬ ਸਲੀਮ ਦੀ ਜੀ ਗਾਇਕੀ ਤੁਸੀਂ ਸੁਣਨ ਦੇ ਲਈ ਹੋ ਜਾਓ ਰੈਡੀ ਯਾਰ ਟਿਕਟਾਂ ਲੈ ਲਈਆਂ ਵੈਰੀ ਗੁੱਡ ਨਹੀਂ ਲਈਆਂ ਟਿਕਟਾਂ ਪਲੀਜ਼ ਆਏ ਨਾ ਕਰੋ ਇੰਨਾ ਟਾਈਮ ਨਾ ਲਾਇਆ ਕਰੋ ਕੱਲ੍ਹ ਨੂੰ ਫਿਰ ਕਾਲ ਕਰੋਗੇ ਭਾਅ ਜੀ ਅਸੀਂ ਸਲੀਮ ਜੀ ਦਾ ਸ਼ੋਅ ਦੇਖਣਾ ਹੋ ਵੀ ਰਿਹਾ ਡੇਰੀ ਹਰਨ ਡੇਰੀ ਤੁਹਾਡੇ ਯਾਰ ਗਵਾਂਢ 'ਚ ਹੈ ਸੋ ਮਾਸਟਰ ਸਲੀਮ ਸਾਹਿਬ ਦਾ ਸ਼ੋਅ ਕੱਲ੍ਹ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਵਿਖੇ ਹੋ ਰਿਹਾ ਤੁਸੀਂ ਜ਼ਰੂਰ ਟਿਕਟਾਂ ਜਲਦੀ ਤੋਂ ਜਲਦੀ ਲੈ ਲਵੋ ਹਜੇ ਨਹੀਂ ਲਈਆਂ ਤੇ ਮੈਂ ਤੁਹਾਨੂੰ ਨੰਬਰ ਦਿੰਦਾ ਜ਼ਰੂਰ 6477839873 ਸਿਰਫ $49 ਦੀ ਟਿਕਟ ਹੈ $49 ਤੋਂ ਟਿਕਟ ਹੈ ਤੇ ਮਿਸਿਸਾਗਾ ਕਨਵੈਨਸ਼ਨ ਸੈਂਟਰ ਕੱਲ੍ਹ ਨੂੰ 7 ਵਜੇ ਡੋਰ ਖੁੱਲ੍ਹ ਜਾਣਗੇ ਹਰ ਇੱਕ ਟਿਕਟ ਨਾਲ ਸਾਰੇ ਸੌਫਟ ਡਰਿੰਕ ਬਿਲਕੁਲ ਫ੍ਰੀ ਨੇ 6477-783-9873 ਤੇ ਟਿਕਟਾਂ ਲਓ ਤੇ ਮੈਨੂੰ ਹੁਣ ਇਹ ਹੈ ਕਿ ਕਿਹੜਾ ਲਾਈਏ ਸਲੀਮ ਜੀ ਦਾ ਗੀਤ ਕਈ ਵਾਰ ਕਨਫਿਊਜ਼ ਬਹੁਤ ਹੋ ਜਾਂਦਾ ਜਿਹਨਾਂ ਦੇ ਇੰਨੇ ਯਾਰ ਵੱਡੇ ਵੱਡੇ ਗਾਣੇ ਆਏ ਹੋਣੇ ਤੇ ਮੈਨੂੰ ਲੱਗਦਾ ਜਿਹੜੇ ਵੀ ਬੰਦਾ ਦਿਲ ਟੁੱਟਿਆ ਕਿਹਨੇ ਨਹੀਂ ਸੁਣਿਆ ਕਿ ਤੂੰ ਬਦਲੀ 100 ਵਾਰ ਅਸੀਂ 1 ਵਾਰ ਨਹੀਂ ਬਦਲੇ ਦੁੱਖ ਦੇਣੀ ਨਹੀਂ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਹੈ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਤੇ ਜਦੋਂ ਫਿਰ ਭੰਗੜਾ ਪਾਉਣ ਨੂੰ ਜੀ ਕਰਾਉਂਦਾ ਫਿਰ ਤਾਂ ਢੋਲ ਜਗੀਰੋ ਦਾ ਕਿੱਥੇ ਨਹੀਂ ਚੱਲਦਾ ਸੋ ਪ੍ਰੋਗਰਾਮ ਪੰਜਾਬੀ ਰਹਿ ਕੇ ਯਾਰ ਮੈਂ ਹੋਰ ਸਲੀਮ ਸਾਹਿਬ ਦੇ 2 ਬੋਲ ਤੁਹਾਨੂੰ ਸੁਣਾਉਣਾ ਬੜਾ ਵਧੀਆ ਗੀਤ ਹੈ ਤੇ ਅਮੇਜ਼ਿੰਗ ਆ ਜਾਓ ਫਿਰ

0: ਵਾਹ ਯਾਰ, ਦੇਖੋ ਸੁਣ ਕੇ ਆਉਂਦਾ ਨਾ ਮਜ਼ਾ, ਮਿਲਦਾ ਨਾ ਸਕੂਨ। ਜੀ ਕਰਦੇ ਸੁਣੀ ਜਾਈਏ, ਸੁਣੀ ਜਾਣ, ਮੇਰਾ ਜੀਵ ਨੀ ਕਰਦਾ ਵੀ ਬੰਦ ਕਰਾਂ 7 ਮਿੰਟ ਦਾ ਗਾਣਾ, ਨਹੀਂ ਤਾਂ ਆਪਾਂ 7 ਮਿੰਟ 8 ਮਿੰਟ ਦੇ ਗੀਤ ਬਹੁਤ ਘੱਟ ਲਾਉਂਦੇ ਹਾਂ, ਬਟ ਆਵਾਜ਼ਾਂ ਇੰਨੀਆਂ ਕਮਾਲ ਦੀਆਂ ਨੇ ਕਿ ਜੀ ਕਰਦਾ ਸੁਣੀ ਚੱਲੋ ਸੁਣੀ ਚੱਲੋ। ਸੋ ਕੱਲ੍ਹ ਨੂੰ ਬਸ ਦਿਨ ਹੀ ਆਪਾਂ ਕਹਿਣਾ, ਕੁਝ ਘੰਟੇ ਬਾਕੀ ਨੇ, ਤੇ ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਮਿਸਿਸਾਗਾ, ਟੋਰਾਂਟੋ ਕਹਿ ਲਓ, ਟੋਰਾਂਟੋ 'ਚ ਪਰਫੋਰਮ ਕਰਲੂ ਕਰ ਰਹੇ ਨੇ ਮਿਸਿਸਾਗਾ ਕਨਵੈਨਸ਼ਨ ਸੈਂਟਰ। ਬਹੁਤ ਹੀ ਕਮਾਲ ਦੀ ਲੋਕੇਸ਼ਨ 'ਤੇ ਵੈਨਿਊ ਹੈ, ਡੇਰੀ ਹੋਰਨਟੇਰੀਓ, ਮਿਸਿਸਾਗਾ ਬ੍ਰੈਂਪਟਨ ਦੇ ਬਿਲਕੁਲ ਬੋਰਡਰ 'ਤੇ, ਤੇ ਆਪਣੇ ਸਭ ਦੇ ਸੈਂਟਰ ਦੇ ਵਿੱਚ। ਸੋ ਕੁਝ ਘੰਟੇ ਬਾਕੀ, ਤੇ ਟਿਕਟਾਂ ਬਹੁਤ ਹੀ ਲਿਮਿਟਿਡ ਜੀਆਂ ਨੇ ਕਿਉਂਕਿ ਆਰਟਿਸਟ ਜੀ ਏਡੇ ਵੱਡੇ ਨੇ। ਸੋ ਟਿਕਟਾਂ ਕਿੱਥੇ ਰਹਿਣੀਆਂ ਨੇ? ਸਾਡਾ ਰੋਹਨ ਜੁੜੇ ਨੇ ਮਿਲਣਾ ਇਵੈਂਟਸ ਤੋਂ, ਜੋ ਕਿ ਇੱਕ ਵਾਰ ਫਿਰ ਤੋਂ ਜਾਣਕਾਰੀ ਦੇਣਗੇ ਕੱਲ੍ਹ ਦੇ ਸ਼ੋਅ ਦੀਆਂ ਕਿਵੇਂ ਤਿਆਰੀਆਂ ਹੋ ਰਹੀਆਂ। ਮੈਨੂੰ ਲੱਗਦਾ ਸਟੇਜ ਸੈਟਅਪ ਸ਼ੁਰੂ ਆਲਰੇਡੀ ਹੋ ਗਈ ਹੋਵੇਗੀ। ਸੋ ਰੋਹਨ ਵੈਲਕਮ।
1: ਥੈਂਕ ਯੂ ਸੋ ਮਚ ਬ੍ਰਦਰ, ਇੱਕ ਵਾਰੀ ਫੇਰ ਪੰਜਾਬੀ ਲਹਿਰਾਂ ਦੇ ਸਾਰੇ ਲਿਸਨਰਸ ਨੂੰ ਬਹੁਤ ਹੀ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ, ਨਮਸਕਾਰ। ਤੇ ਨਵੀ ਬ੍ਰਦਰ, ਯੂ ਆਰ ਐਬਸੋਲੂਟਲੀ ਰਾਈਟ, ਅੱਜ ਸਵੇਰੇ 9 ਵਜੇ ਤੋਂ ਸਾਡੀ ਪ੍ਰੋਡਕਸ਼ਨ ਸੈਟਅਪ ਸ਼ੁਰੂ ਹੋ ਚੁੱਕੀ ਹੈ। ਤੇ ਜਿਹੜੇ ਅਸੀਂ ਕੱਲ 6 ਟੇਬਲ ਐਡ ਕੀਤੇ ਸੀ, ਉਹਨਾਂ ਵਿੱਚੋਂ 4 ਟੇਬਲ ਵੀ ਜਾ ਚੁੱਕੇ ਨੇ, ਸਾਡੇ ਸਿਰਫ 2 ਟੇਬਲ ਰਹਿ ਗਏ ਨੇ। ਐਂਡ ਜਿਹੜੀ ਆਪਣੀ ਜਨਰਲ ਐਡਮਿਸ਼ਨ ਤੇ ਵੀ ਆਈ ਪੀ ਜਿਹੜੀ ਅਰੀਨਾ ਦੀ ਟਿਕਟਾਂ ਨੇ, ਉਹ ਵੀ ਬਹੁਤ ਹੀ ਲਿਮਿਟਡ ਹੱਥ ਚ ਰਹਿ ਗਈਆਂ ਸਾਡੇ। ਇੰਨਾ ਪਿਆਰ, ਇੰਨਾ ਤੁਸੀਂ ਸਾਰਿਆਂ ਨੇ ਸਪੋਰਟ ਕੀਤੀ ਹੈ, ਤੇ ਹੁਣ 24 ਘੰਟੇ ਅਗਲੇ ਹੁਣ 24 ਘੰਟੇ ਤੋਂ ਬਾਅਦ ਤਾਂ ਹੁਣ ਡੋਰਸ ਓਪਨ ਹੋਣਗੇ 7 ਵਜੇ।
0: ਬਿਲਕੁਲ ਐਂਡ 7 ਵਜੇ ਡੋਰ ਓਪਨ ਹੋਣਗੇ। ਬਹੁਤ ਹੀ ਕਮਾਲ ਦਾ ਵੈਨਿਊ ਹੈ ਮਿਸਿਸਾਗਾ ਕਨਵੈਨਸ਼ਨ ਸੈਂਟਰ ਦਾ, ਤੇ ਸਾਊਂਡ ਪ੍ਰੋਡਕਸ਼ਨ ਬੜੀ ਵੱਡੀ ਹੋਵੇਗੀ ਕਿਉਂਕਿ ਮੈਨੂੰ ਪਤਾ ਕਿ ਮਿਲਣਾ ਇਵੈਂਟਸ ਦੀ ਟੀਮ ਜਦੋਂ ਵੀ ਕੋਈ ਸ਼ੋਅ ਕਰਵਾਉਂਦੇ ਨੇ ਤਾਂ ਬਿਲਕੁਲ ਕੋਈ ਕੰਪਰੋਮਾਈਜ਼ ਨਹੀਂ ਹੁੰਦਾ। ਇਹ ਹੁੰਦਾ ਕਿ ਜਿਹੜਾ ਬੰਦਾ ਟਿਕਟ ਖਰੀਦ ਕੇ ਜਾ ਰਿਹਾ ਨਾ, ਉਹ ਬਾਅਦ ਦੇ ਵਿੱਚ ਇੱਕ ਤਾਂ ਯਾਦ ਰੱਖੇ ਤੇ ਬਾਕੀ ਤਾਰੀਫ ਕਰੇ, ਕੰਪਲੀਮੈਂਟ ਕਰੇ ਕਿ ਯਾਰ ਇੰਨਾ ਵੈਲ ਔਰਗਨਾਈਜ਼ ਸ਼ੋਅ, ਇੰਨੀ ਕਮਾਲ ਦੀ ਸਾਊਂਡ, ਇੰਨੀ ਕਮਾਲ ਦੀ ਸੈਟਅਪ। ਸੋ ਟਿਕਟਾਂ ਲਈ ਅਸੀਂ ਇੱਕ ਵਾਰ ਫਿਰ ਨੰਬਰ ਦਿੰਦੇ ਹਾਂ 6477839873। ਸਿਰਫ $49 ਦੀ ਸਟਾਰਟਿੰਗ ਪ੍ਰਾਈਸ ਹੈ ਟਿਕਟ ਦੀ, 6477839873। ਸਾਡੇ ਜਿੰਨੇ ਵੀ ਬਜ਼ੁਰਗ ਨੇ, ਕੋਈ 70+, ਕੋਈ ਸਾਡੇ ਬੱਚੇ ਨੇ 5 ਈਅਰਸ ਤੋਂ ਘੱਟ, ਤੁਹਾਡੀ ਟਿਕਟ ਫਰੀ ਹੈ, ਬਟ ਰਜਿਸਟਰ ਕਰ ਲਿਓ। 6477783978 ਨੰਬਰ ਹੈ। ਤੇ ਰੋਹਨ, ਥੋੜ੍ਹਾ ਦੱਸੋ ਕਿ ਜੋ ਪ੍ਰੋਡਕਸ਼ਨ ਹੈ, ਸਟੇਜ ਸੈਟਅਪ ਹੈ, ਸਾਊਂਡ ਹੈ, ਉਹਦੇ 'ਤੇ ਕਿੰਨਾ ਕੁ ਫੋਕਸ ਕੀਤਾ ਜਾ ਰਿਹਾ?
1: ਬਹੁਤ ਹੀ ਜ਼ਿਆਦਾ ਭਾਜੀ। ਹੁਣ ਦੇਖੋ, ਲੋਕੀ ਆਪਣੇ ਜਿਹੜੇ ਪਰਿਵਾਰ ਨਾਲ ਜਦੋਂ ਆਉਂਦੇ ਨੇ, ਹਨਾ, ਜਿਹੜਾ ਤੁਸੀਂ 2.5-3-4 ਘੰਟੇ ਬਹਿ ਕੇ ਜਿਹੜਾ ਸ਼ੋਅ ਇੰਜੋਏ ਕਰਨਾ, ਹਨਾ, ਉਹ ਵਾਲੀ ਜਿਹੜੀ ਇੱਕ ਅਸੀਂ ਸਾਰਿਆਂ ਨੂੰ ਚਾਹੁੰਦੇ ਹਾਂ ਕਿ ਇੱਕ ਗੈਟਵੇ ਹੁੰਦਾ ਆਪਣੀ ਲਾਈਫ 'ਚ, ਹਨਾ, ਕਿੰਨੇ ਬਿੱਲ ਹੁੰਦੇ ਆ, ਕਿੰਨੇ ਸਟ੍ਰੈਸ ਹੁੰਦਾ ਲਾਈਫ ਦਾ, ਹਨਾ, ਕਦੀ ਇੱਧਰ ਜਾਓ ਕਦੀ ਉੱਧਰ ਜਾਓ, ਇਹ ਜਿਹੜੇ 3-4 ਘੰਟੇ ਅਸੀਂ ਸਾਰਿਆਂ ਨੂੰ ਬੰਨ ਕੇ ਰੱਖਣਾ। ਸੋ ਇੱਕ ਤਾਂ ਪ੍ਰੋਡਕਸ਼ਨ, LED ਪੈਨਲਸ, SFX ਜਿਹੜੇ ਇਫੈਕਟਸ ਹੁੰਦੇ ਨੇ, ਉਸ ਤੋਂ ਬਾਅਦ ਜਿਹੜੀ ਐਂਟਰਟੇਨਮੈਂਟ ਹੈ, 7 ਵਜੇ ਡੋਰਸ ਖੋਲ੍ਹ ਰਹੇ ਨੇ, 8 ਵਜੇ ਸਾਡੀ ਸਭ ਤੋਂ ਪਹਿਲੀ ਓਪਨਿੰਗ ਐਕਟ ਵਿਲ ਬੀ ਔਨ ਸਟੇਜ। ਉਹ ਇੱਕ ਬਹੁਤ ਹੀ ਪਿਆਰਾ ਇੱਕ ਮਿਊਜ਼ੀਸ਼ੀਅਨ ਹੈ ਸਾਡਾ ਭਰਾ, ਉਹ ਓਪਨ ਕਰ ਰਿਹਾ। ਉਸ ਤੋਂ ਬਾਅਦ ਇੱਕ ਮੈਜੀਸ਼ੀਅਨ ਜਿਹੜਾ ਇੱਕ ਮੈਜਿਕ ਸ਼ੋਅ ਚੱਲਦਾ ਹੁੰਦਾ, ਉਹ ਤੁਹਾਡੇ ਟੇਬਲ ਤੇ ਆ ਕੇ ਤੁਹਾਨੂੰ ਛੋਟੇ ਛੋਟੇ ਮੈਜਿਕ ਟ੍ਰਿਕ ਨਾਲ ਤੁਹਾਨੂੰ ਬਿਜ਼ੀ ਰੱਖੇਗਾ, ਤੇ 9-9:30 ਦੇ ਵਿੱਚ ਮਾਸਟਰ ਸਲੀਮ ਸਾਹਿਬ ਜੀ ਸਟੇਜ ਤੇ ਹੋਣਗੇ। ਉਹਨਾਂ ਨੇ ਜਿਹੜੇ ਰੰਗ ਬੰਨੇ ਆ, ਉਹਦੇ ਲਈ ਤੁਸੀਂ ਲੇਟ ਨਹੀਂ ਹੋਣਾ। ਮੈਨੂੰ ਪਤਾ ਕੱਲ ਲੱਗ ਜਾਣੀ ਲਾਈਨ ਲੰਬੀ, ਸੋ ਸਾਰੇ ਜਾਣੇ ਜੇ 7 ਵਜੇ ਡੋਰਸ ਖੋਲ ਰਹੇ ਨੇ, ਪਲੀਜ਼ ਪਲੀਜ਼ ਪਲੀਜ਼ 7 ਵਜੇ ਤੱਕ ਮਿਸਿਸਾਗਾ ਕਨਵੈਨਸ਼ਨ ਸੈਂਟਰ ਪਹੁੰਚੋ ਤਾਂ ਕਿ ਤੁਸੀਂ ਵਧੀਆ ਵਧੀਆ ਸੀਟਾਂ ਵੀ ਲੈ ਸਕੋ ਆਪਣੀ।
0: ਸੋ ਬਿਲਕੁਲ, ਤੁਸੀਂ ਟਿਕਟਾਂ ਹਜੇ ਤੱਕ ਨਹੀਂ ਲਈਆਂ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਸੀਂ ਰਿਗਰੈਟ ਨਹੀਂ ਕਰੋਗੇ। ਤੁਸੀਂ ਸਗਤ ਤੇ ਸਾਨੂੰ ਕਾਲ ਕਰਕੇ ਕਹੋਗੇ ਕਿ ਭਾਜੀ ਅਸੀਂ ਬੜੇ ਥੈਂਕਫੁਲ ਹਾਂ, ਤੁਸੀਂ ਇੰਨੀ ਸ਼ੋਅ ਦੀ ਜਾਣਕਾਰੀ ਦਿੱਤੀ ਤੇ ਤੁਹਾਡੇ ਕਰਕੇ ਸਾਡੀ ਵੀ ਇੱਕ ਬਹੁਤ ਹੀ ਕਮਾਲ ਦੀ ਯਾਦਗਾਰ ਸ਼ਾਮ ਬਣ ਚੁੱਕੀ ਹੈ। ਸੋ ਕਹਿੰਦੇ ਹੁੰਦੇ ਕਿ ਬਸ ਯਾਦਾਂ ਹੀ ਰਹਿ ਜਾਣੀਆਂ, ਸੋ ਇੱਦਾਂ

0: ਮੈਮਰੀਜ਼ ਹੋਣ ਤੁਹਾਡੇ ਕੋਲ ਤਾਂ ਬੰਦਾ ਸੋਚਦਾ ਜ਼ਰੂਰ ਹੈ ਕਿ ਜ਼ਿੰਦਗੀ ਨੂੰ ਅਸੀਂ ਇੰਜੋਏ ਕਰ ਰਹੇ ਹਾਂ। ਸੋ ਵੰਸ ਅਗੇਨ ਮਿਲਣਾ ਇਵੈਂਟਸ ਵੱਲੋਂ ਕੱਲ੍ਹ ਨੂੰ ਮਾਸਟਰ ਸਲੀਮ ਸਾਹਿਬ ਲਾਈਵ ਇਨ ਕੌਂਸਰਟ ਮਿਸਾਗਾ ਕਨਵੈਨਸ਼ਨ ਸੈਂਟਰ 647-8938-9938 ਤੇ ਕਾਲ ਕਰ ਲਓ, ਟਿਕਟਾਂ ਨਹੀਂ ਲਈਆਂ, ਟੇਬਲਸ ਸਿਰਫ ਦੋ ਤਿੰਨ ਬਾਕੀ ਨੇ, ਵੀ ਆਈ ਪੀ ਟੇਬਲ ਨੇ ਬਿਲਕੁਲ ਸਟੇਜ ਦੇ ਕੋਲ, ਤੇ ਆਰਾਮ ਨਾਲ ਬਹਿ ਕੇ ਯਾਰਾਂ ਦੋਸਤਾਂ ਨਾਲ ਟੇਬਲ ਤੇ ਖਾਣਾ ਪੀਣਾ ਇੰਜੋਏ ਕਰੋ ਤੇ ਸ਼ੋ ਦਾ ਆਨੰਦ ਲਓ। 647-783-9873 ਜਾਂ ਮਿਲਣਾ tickets.com MILNA tickets.com ਤੇ ਵੀ ਜਾ ਕੇ ਟਿਕਟਸ ਲਈਆਂ ਜਾ ਸਕਦੀਆਂ ਨੇ। ਸੋ ਰੋਹਨ, ਬੈਸਟ ਵਿਸ਼ਿਸ ਬ੍ਰਦਰ, ਤੁਸੀਂ ਬੜੀ ਮਿਹਨਤ ਕੀਤੀ ਹੈ ਤੇ ਮੈਨੂੰ ਪਤਾ ਕਰਦੇ ਰਹੋਗੇ, ਐਂਡ ਵੀ ਆਰ ਪ੍ਰਾਊਡ ਆਫ ਯੂ।
1: ਥੈਂਕ ਯੂ ਮੇਰਾ ਵੀਰ, ਤੇ ਭਾਈ ਤੁਸੀਂ ਵੀ ਪਹੁੰਚਣਾ
0: ਜ਼ਰੂਰ
1: ਆਪਣਾ ਸ਼ੋ ਖਤਮ ਕਰਕੇ, ਅਸੀਂ ਤੁਹਾਡੀ ਵੀ ਵੇਟ ਕਰਦੇ ਹਾਂ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਮੈਂ ਪੰਜਾਬੀ ਲੈਣਾ ਸੁਣ ਲਈਏ, ਦੋ ਬੋਲ ਹੋਰ ਫਿਰ।

0: ਵਾਹ ਕੀ ਬਾਤ ਹੈ ਨੀ ਰੀਸਾਂ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਇੱਕ ਤੁਹਾਨੂੰ ਅਸੀਂ ਨੰਬਰ ਦਿੰਦੇ ਹੁੰਦੇ ਹਾਂ ਰਾਜਵੰਤ ਕੌਰ ਦਾ ਤੁਹਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਵਿੱਚ ਡਿਸਕਾਊਂਟ ਨਹੀਂ ਮਿਲ ਰਿਹਾ ਰਾਜਵੰਤ ਨੂੰ ਕਾਲ ਕਰੋ ਰਾਜਵੰਤ 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ ਕੌਰ 6474734735 6474734735 ਰਾਜਵੰਤ ਕੌਰ ਤੇ ਉਸਦੇ ਨਾਲ ਨਾਲ ਇੱਕ ਅਸੀਂ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ HK ਮੂਵਰਸ ਦਾ ਆਪਣੇ ਸ਼ਹਿਰ ਦੀ ਸਭ ਤੋਂ ਐਕਸਪੀਰੀਅੰਸਡ ਮੂਵਿੰਗ ਕੰਪਨੀ ਘਰ ਲੈ ਲਿਆ ਹੁਣ ਆਪਣਾ ਜਿੰਨਾ ਵੀ ਸਮਾਨ ਹੈ ਸੇਫਲੀ ਬਹੁਤ ਧਿਆਨ ਦੇ ਨਾਲ ਮੂਵ ਕਰਵਾਓ HK ਮੂਵਰਸ 416-524-6704 Mr. Singh Pizza ਦੀਆਂ ਡੀਲਾਂ ਦੀ ਕਿਤੇ ਰੀਸ ਹੈ ਯਾਰ ਸੋ ਮਿਸਟਰ ਸਿੰਘ ਪੀਜ਼ਾ 2 ਲਾਰਜ ਪੀਜ਼ੇ 4 ਟੋਪਿੰਗ 4 ਫ੍ਰੀ ਡਿਪਿੰਗ ਸੌਸ ਐਂਡ 2 ਲੀਟਰ ਕੋਕ ਫ੍ਰੀ ਸਿਰਫ $40 ਦੀ ਡੀਲ ਹੈ ਮਿਸਟਰ ਸਿੰਘ ਦੀਆਂ 30 ਲੋਕੇਸ਼ਨਾਂ ਨੇ ਤੁਸੀਂ ਮੈਂ ਕਹਿੰਦਾ ਬਰੈਂਪਟਨ ਦੇ ਕਿਸੇ ਵੀ ਕੋਨੇ ਚਲ ਜਾਓ ਨੋਰਥ ਪਾਰਕ ਟੋਰਬਰਮ ਕੁਈਨ ਮੈਕਲੋਗਲਿਨ ਆਪਣਾ ਓਰੰਡੀਆ ਡਿਕਸੀ ਕੈਸਮੋਰ ਮਿਕਵੀਨ ਫਾਈਨੈਂਸ਼ੀਅਲ ਮਿਸਾਗਾ ਰੋਡ ਉਸਦੇ ਨਾਲ ਨਾਲ ਹੈਮਿਲਟਨ ਗੋਲਫ ਕਿਚਨਰ ਲੰਡਨ ਵੁੱਡਸਟਾਕ ਤਾਂ ਤੁਸੀਂ ਨੰਬਰ ਘੁਮਾ ਲਓ 905-504-4000 ਤੇ ਕਾਲ ਕਰੋ ਮਿਸਟਰ ਸਿੰਘ ਪੀਜ਼ਾ ਸੌਰਵ ਰਤਨ ਜੀ ਸਾਡੇ ਨਾਲ ਨੇ ਮੈਂ ਤੁਹਾਨੂੰ ਬਹੁਤ ਹੀ ਜ਼ੋਰ ਨਾਲ ਕਹਿ ਰਿਹਾ ਪਲੀਜ਼ ਇਨਵੈਸਟ ਕਰਨਾ ਸ਼ੁਰੂ ਕਰੋ ਨਹੀਂ ਤਾਂ ਤੁਸੀਂ ਫਿਊਚਰ 'ਚ ਜਾ ਕੇ ਤੁਹਾਡੀ ਹੋਊਗੀ ਨਾ 50-70 ਸਾਲ ਦੀ ਉਮਰ ਤੁਸੀਂ ਪਛਤਾਓਗੇ ਉਦੋਂ ਤੁਸੀਂ ਰਹੋਗੇ ਕਿ ਯਾਰ ਸਾਨੂੰ ਹੁਣ ਇੰਨੀ ਮਿਹਨਤ ਕਰਨੀ ਪੈ ਰਹੀ ਹੈ ਜਿਹੜੇ ਲੋਕਾਂ ਨੇ 20-25 ਸਾਲ ਦੀ ਉਮਰ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਉਹ ਲੋਕ 55-60 ਸਾਲ ਤੋਂ ਬਾਅਦ ਐਸ਼ ਕਰ ਰਹੇ ਹੋਣਗੇ ਬੀਚ 'ਤੇ ਬੈਠੇ ਮਾਰਗਰੀਟਾ ਪੀ ਰਹੇ ਹੋਣਗੇ ਸੋ ਇਨਵੈਸਟਮੈਂਟਸ ਆਪਣੀਆਂ ਸ਼ੁਰੂ ਕਰੋ ਅਤੇ ਸੌਰਵ ਜੀ ਸਾਡੇ ਬਹੁਤ ਹੀ ਕਮਾਲ ਦੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਬੜੇ ਲੋਕਾਂ ਨੂੰ ਸੌਰਵ ਜੀ ਨੇ ਮਲਟੀ ਮਿਲੀਨੀਅਰ ਬਣਾਇਆ ਸੋ ਸੌਰਵ ਜੀ ਵੈਲਕਮ
1: ਥੈਂਕ ਯੂ ਨਵੀ ਗੁੱਡ ਈਵਨਿੰਗ ਟੂ ਯੂ ਐਂਡ ਆਲ ਦ ਲਿਸਨਰਸ ਬਹੁਤ ਬਹੁਤ ਧੰਨਵਾਦ
0: ਗੱਲ ਠੀਕ ਹੈ ਨਾ ਮੇਰੀ ਕਿ ਜਿਹੜਾ ਬੰਦਾ ਨਹੀਂ ਇਨਵੈਸਟ ਕਰਦਾ ਉਹ ਰਿਗਰੈਟ ਕਰਦਾ ਹੀ ਕਰਦਾ
1: ਡੈਫੀਨੇਟਲੀ ਨਵੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਔਰ ਕਿਉਂਕਿ ਸਾਨੂੰ ਆਪਣੇ ਹੀ ਪੈਸੇ ਦੇ ਉੱਪਰ ਆਪਣੀ ਜ਼ਿੰਦਗੀ ਜੀਣੀ ਪੈਣੀ ਹੈ ਗਵਰਨਮੈਂਟ ਬੈਨੀਫਿਟਸ ਜਾਂ ਪੈਨਸ਼ਨਸ ਆਰ ਨਾਟ ਇਨਫ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਟਾਈਮ ਮੈਨੇਜਮੈਂਟ ਬੜੀ ਜ਼ਰੂਰੀ ਹੈ ਭਾਵ ਜੇ ਅਸੀਂ ਟਾਈਮ ਕੱਢਤਾ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿ ਵਿਲ ਡੂ ਟੁਮੋਰੋ ਐਂਡ ਟੁਮੋਰੋ ਨੈਵਰ ਕਮਸ ਬਟ ਇਹ ਗੱਲ ਜ਼ਰੂਰੀ ਹੈ ਕਿ ਉਹ ਦਿਨ ਜ਼ਰੂਰ ਆ ਜਾਣਾ ਜਿੱਦਣ ਸਾਡੀ ਰਿਟਾਇਰਮੈਂਟ ਹੋਣੀ ਹੈ ਜਿਵੇਂ ਤੁਸੀਂ ਗੱਲ ਕਹੀ ਹੈਗੀ ਹੈ ਔਰ ਗਰੋਥ ਵੀ ਤਾਂ ਹੀ ਹੋਊਗੀ ਜੇ ਪੈਸਾ ਟਾਈਮ ਦੇ ਨਾਲ ਮਾਰਕੀਟ ਦੇ ਵਿੱਚ ਰਹੇਗਾ ਹੁਣ ਇੱਥੇ 3 ਪੁਆਇੰਟ ਨਵੇਂ ਆ ਜਾਂਦੇ ਨੇ ਜਿਵੇਂ ਹੁਣ ਅੱਜ ਕੱਲ੍ਹ ਮਾਰਕੀਟ ਫਿਰ ਡਰਾ ਰਹੀ ਹੈ ਯੂਨੋ ਟਰੰਪ ਸਾਹਿਬ ਉਧਰੋਂ ਨਵੇਂ ਟੈਰਿਫ ਲਾ ਰਹੇ ਅੰਡਰ ਸੈਕਸ਼ਨ 302 ਤੇ ਇਰਾਨ ਦੀ ਵਾਰ ਹੈਗੀ ਹੈ ਪਿੱਛੇ ਚੀਜ਼ਾਂ ਇਨਫਲੇਸ਼ਨ ਹਾਈ ਇਨਫਲੇਸ਼ਨ ਤੋਂ ਗੁਜ਼ਰਦੀਆਂ ਆ ਰਹੀਆਂ ਨੇ ਕੋਵਿਡ ਰਿਹਾ ਹੈਗਾ ਵਾ ਰਸ਼ੀਆ ਦਾ ਯੂਕਰੇਨ ਦੀ ਵਾਰ ਰਹੀ ਹੈਗੀ ਹੈ ਸੋ ਸ਼ਾਰਟ ਟਰਮ ਦੇ ਵਿੱਚ ਫਿਰ ਲੋਕਾਂ ਨੂੰ ਜਿਹੜਾ ਹੈਗਾ ਥੋੜਾ ਜਿਹਾ ਐਂਗਜ਼ਾਇਟੀ ਸਟ੍ਰੈਸ ਜਾਂ ਫੀਅਰ ਫੈਕਟਰ ਵਧਾ ਦਿੰਦੀ ਹੈ ਮੈਂ ਕਹਾਂਗਾ ਕਿ ਇੱਕ ਸ਼ਾਰਟ ਟਰਮ ਮੈਮਰੀ ਲਾਸ ਹੈ ਸਾਡਾ ਕਿਉਂਕਿ ਜਿਹੜੇ ਲੋਕ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਕਿ ਸ਼ਾਰਟ ਟਰਮ ਮਾਰਕੀਟ ਫਲਕਚੁਏਸ਼ਨ ਪ੍ਰੋਵਾਈਡ ਬਰੋਡਰ ਗੇਨਸ ਫਾਰ ਦਾ ਲੌਂਗ ਟਰਮ ਭਾਵ ਕਿ ਜਦੋਂ ਬੀਜ ਧਰਤੀ ਚ ਬੋਇਆ ਜਾਂਦਾ ਹੈ ਜਦੋਂ ਉਹ ਪੌਦੇ ਦੇ ਰੂਪ ਚ ਪੁੰਗਰਦਾ ਹੈ ਉਦੋਂ ਸਾਨੂੰ ਇਸ ਚੀਜ਼ ਦੀ ਖੁਸ਼ੀ ਮਿਲਦੀ ਹੈ ਕਿ ਹਾਂ ਹੁਣ ਸਾਡਾ ਦਰਖਤ ਵੱਡਾ ਹੋ ਜਾਊਗਾ ਸੋ ਐਜ਼ ਅ ਗਾਰਡਨਰ ਆਪਾਂ ਉਹ ਆਪਣਾ ਕੰਮ ਕਰਦੇ ਰਹਿਣਾ ਹੈਗਾ ਪਾਣੀ ਦੇਣਾ ਫਰਟੀਲਾਈਜ਼ ਕਰਨਾ ਸਿੰਚਣਾ ਲੇਕਿਨ ਫਰੂਟਸ ਉਹਦੇ ਉੱਪਰ ਆਉਣੇ ਆਉਣੇ ਟਾਈਮ ਦੇ ਨਾਲ ਉਹਦੇ ਵਿੱਚ ਡੈਫੀਨੇਟਲੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਧੁੱਪ ਵੀ ਤੇਜ਼ ਹੋ ਸਕਦੀ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਫਸਲ ਨੂੰ ਪਰਮਾਨੈਂਟ ਡੈਮੇਜ ਹੋ ਜਾਏਗਾ ਸਿਮਿਲਰਲੀ ਮਾਰਕੀਟ ਦੇ ਵਿੱਚ ਵੀ ਇਹੀ ਚੀਜ਼ ਹੈਗੀ ਹੈ ਕਿ ਇਹ ਚੀਜ਼ਾਂ ਨੇ ਤਾਂ ਆਉਣਾ ਹੀ ਆਉਣਾ ਔਰ ਇਹ ਚੀਜ਼ਾਂ ਪਿਛਲੇ 25-30 ਸਾਲ ਦੇ ਵਿੱਚ ਮੇਰੇ ਖਿਆਲ 50 ਇਵੈਂਟ ਐਸੇ ਅਕਰ ਹੋ ਚੁੱਕੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਡਰਾਇਆ ਲੇਕਿਨ ਉਹ ਤੋਂ ਸੇਧ ਹੀ ਲੈਣੀ ਚਾਹੀਦੀ ਹੈ ਕਿ ਅਮੀਰ ਬੰਦੇ ਹੋਰ ਅਮੀਰ ਹੁੰਦੇ ਗਏ ਨੌਲੇਜ ਦੇ ਨਾਲ ਲੋਕਾਂ ਨੇ ਆਪਣੀ ਵੈਲਥ ਨੂੰ ਆਪਣੀ ਫਾਈਨੈਂਸ਼ੀਅਲ ਲਾਈਫ ਨੂੰ ਆਪਣੀ ਪਰਸਨਲ ਲਾਈਫ ਨੂੰ ਹੋਰ ਬੈਟਰ ਕਰ ਰਿਹਾ ਲੇਕਿਨ ਜਿਹੜੇ ਲੋਕਾਂ ਨੇ ਆਪਣੀ ਡੇ ਟੂ ਡੇ ਲਾਈਫ 9-to-5 ਲਾਈਫ ਨੂੰ ਜਾਰੀ ਰੱਖਿਆ ਤੇ ਆਪਣੀ ਪਲੈਨਿੰਗ ਦੇ ਨਾਲ ਇੱਕ ਐਕਸ਼ਨ ਨਹੀਂ ਲਿੱਤਾ ਜਾਂ ਐਕਟੀਵਿਟੀ ਨਹੀਂ ਕੀਤੀ ਉਹ ਲੋਕ ਰਿਮੋਰਸਫੁੱਲ ਨੇ ਉਹ ਲੋਕ ਜਿਹੜੇ ਹੈਗੇ ਨੇ ਸਿਸਟਮ ਨੂੰ ਉਹ ਦੇ ਰਹੇ ਹੈਗੇ ਨੇ ਤਾਨਾ ਕਿ ਸਾਡੇ ਲਈ ਕੁਛ ਨਹੀਂ ਹੋਇਆ ਪਰ ਮੇਰਾ ਇਹ ਮੰਨਣਾ ਹੈਗਾ ਕਿ ਜੇ ਤੁਸੀਂ ਕੁਛ ਕਰਨਾ ਹੈਗਾ ਤੇ ਆਪ ਕਰਨਾ ਹੈਗਾ ਐਂਡ ਡੂ ਨਾਟ ਅਜ਼ਿਊਮ ਯੂ ਨੀਡ ਟੂ ਬੀ ਵੈਰੀ ਰਿਚ ਟੂ ਬੀ ਅ ਗੁੱਡ ਇਨਵੈਸਟਰ। ਚੰਗੇ ਇਨਵੈਸਟਰ ਦੇ ਤਿੰਨ ਗੁਣ ਨੇ। ਪਹਿਲੀ ਗੱਲ, ਉਹ ਇੱਕ ਡਿਸਿਪਲਿਨਡ ਬੰਦਾ ਹੈ ਜਿਹਨੂੰ ਇਹ ਚੀਜ਼ ਪਤਾ ਹੈਗੀ ਆ ਕਿ ਸੇਵਿੰਗ ਦੀ ਕੀ ਇੰਪੋਰਟੈਂਸ ਹੈ। ਦੂਸਰੀ ਚੀਜ਼, ਉਹ ਆਪਣੇ ਖਰਚਿਆਂ ਨੂੰ ਕੰਟਰੋਲ ਚ ਰੱਖਦਾ। ਖਰਚੇ ਨੂੰ ਕੰਟਰੋਲ ਚ ਰੱਖਣਾ ਆਪਣਾ ਗਲਾ ਘੁੱਟਣਾ ਨਹੀਂ ਹੈ। ਖਰਚਿਆਂ ਨੂੰ ਕੰਟਰੋਲ ਚ ਰੱਖਣ ਦਾ ਮਤਲਬ ਇਹ ਹੈ ਕਿ ਤੁਸੀਂ ਚੰਗੀ ਲਾਈਫ ਲੌਂਗ ਟਰਮ ਦੇ ਵਿੱਚ ਕਿਵੇਂ ਜੀਣੀ ਹੈ, ਮੀਨਸ ਕੰਟੀਨਿਊਸਲੀ ਕਿਵੇਂ ਜੀਣੀ ਹੈ। ਤੀਸਰੀ ਚੀਜ਼, ਇਨਵੈਸਟਿੰਗ ਦੇ ਵਿੱਚ ਉਹ ਰਿਸਕ ਨੂੰ ਟਾਈਮ ਦੇ ਨਾਲ ਤੇ ਪ੍ਰੋਫਿਟ ਨੂੰ ਟਾਈਮ ਮੈਨੇਜਮੈਂਟ ਦੇ ਨਾਲ। ਟਾਈਮ ਤੇ ਟਾਈਮ ਮੈਨੇਜਮੈਂਟ ਮੈਂ ਦੋ ਵਰਡ ਇਸ ਕਰਕੇ ਯੂਜ਼ ਕੀਤੇ ਆ, ਕਿਸੇ ਵੀ ਚੀਜ਼ ਨੂੰ ਸਾਨੂੰ ਸਮਾਂ ਦੇਣਾ ਪੈਂਦਾ। ਅਸੀਂ ਪੂਰਾ ਸਾਲ ਪੜ੍ਹਦੇ ਹਾਂ, ਫਿਰ ਜਾ ਕੇ ਇਮਤਿਹਾਨ ਦਿੰਦੇ ਹਾਂ ਤੇ ਆਪਣੇ ਨੰਬਰ ਘਰ ਲੈ ਕੇ ਆਉਂਦੇ ਹਾਂ। ਸਿਮਿਲਰਲੀ, ਟਾਈਮ ਤੇ ਟਾਈਮ ਮੈਨੇਜਮੈਂਟ ਮਾਰਕੀਟ ਦੇ ਵਿੱਚ ਤੁਹਾਡੇ ਪੈਸੇ ਨੂੰ ਵਧੀਆ ਤਰੀਕੇ ਨਾਲ ਲੈ ਕੇ ਚੱਲਦੀ ਹੈ। ਸੋ ਕੁਇਕਲੀ ਮੈਂ ਇਹ ਕਹਾਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਲ ਸੀ ਦ ਰੀਅਲ ਆਈ ਵੁੱਡ ਸੇ ਪਿਕਚਰ ਆਫ ਮਾਰਕੀਟ ਅਗੇਨ। ਉਹਦੇ ਚਾਰ ਕਾਰਨ ਨੇ। ਪਹਿਲੀ ਗੱਲ ਕਿ ਮੋਸਟ ਆਫ ਦ ਕੰਪਨੀਜ਼, ਜੇ ਮੈਂ S&P 500 ਦੀ ਗੱਲ ਕਰਾਂ, 68% ਕੰਪਨੀਜ਼ 200 ਦਿਨ ਦੇ ਮੂਵਿੰਗ ਐਵਰੇਜ ਤੋਂ ਉੱਪਰ ਟ੍ਰੇਡ ਕਰ ਰਹੀਆਂ ਹੈਗੀਆਂ ਮੈਂ, ਔਰ ਅਰਨਿੰਗਸ ਦੀ ਗਰੋਥ ਕਾਫੀ ਸੋਲਿਡ ਹੈ। ਪ੍ਰੋਜੈਕਸ਼ਨ ਫਰੋਮ ਏਸ਼ੀਆ ਟੂ ਯੂਰਪ ਟੂ ਨਾਰਥ ਅਮੈਰੀਕਾ ਇਜ਼ ਵੈਰੀ ਗੁੱਡ। ਮੋਸਟ ਆਫ ਦੀਜ਼ ਇਵੈਂਟਸ ਆਰ ਟੈਂਪਰੇਰੀ ਨੇਚਰ। ਬੈਂਕਸ ਨੇ ਕਾਫੀ ਅੱਛਾ ਪਰਫਾਰਮ ਕੀਤਾ, ਚਾਹੇ ਉਹ US ਹੈ ਔਰ ਕੈਨੇਡਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਟਰੋਂਗ ਕੰਜ਼ਿਊਮਰ ਡਿਮਾਂਡ, ਸਟਰੋਂਗ ਮੈਨੂਫੈਕਚਰਿੰਗ ਐਕਟੀਵਿਟੀ ਤੇ ਸਰਵਿਸ ਸੈਕਟਰ ਦਾ ਦੁਬਾਰਾ ਜਿਹੜਾ ਹੈਗਾ ਬ੍ਰਾਈਟਫੁਲ ਹੋ ਜਾਣਾ, ਇਹਨਾਂ ਚੀਜ਼ਾਂ ਨੂੰ ਬੈਟਰ ਆਊਟ ਕਰ ਦੇਗਾ। ਸੋ ਡੂ ਨਾਟ ਬੀ ਸਕੇਅਰਡ ਆਫ ਦਿਸ, ਰਾਦਰ ਕਮ ਐਂਡ ਪਲਾਨ ਵਿਦ ਅਸ। ਨੰਬਰ ਬੜਾ ਸਿੰਪਲ ਹੈ, 416-833-85-33। ਜੀ ਨਵੀ,
0: ਸੋ ਨੰਬਰ ਇੱਕ ਕੁਇਕ ਹੈ, 416-833-85-33। ਸੋ ਸਰਬ ਜੀ, ਬੜੇ ਲੋਕਾਂ ਨੂੰ ਡਰ ਹੋ ਜਾਂਦਾ ਕਿ ਅੱਜ ਯਾਰ ਮਾਰਕੀਟ ਕਰੈਸ਼ ਹੋ ਰਿਹਾ, ਅੱਜ ਜੇ ਅਸੀਂ ਕੱਲ ਕਹਿ ਲਓ ਗੂਗਲ ਦਾ ਸਟਾਕ ਲਿਆ, ਅੱਜ 7% ਡਾਊਨ ਹੈ, ਅਸੀਂ ਬੜਾ ਪੈਸਾ ਹਾਰ ਗਏ। ਬਟ ਗੱਲ ਇਹ ਹੈ ਕਿ ਇਹ ਸੋਚਣਾ ਬਹੁਤ ਗਲਤ ਹੈ, ਕਿਉਂਕਿ ਇਹ ਸੋਚਣਾ ਚਾਹੀਦਾ ਕਿ ਅੱਜ ਕੱਲ ਪਰਸੋਂ ਅਗਲੇ ਸਾਲ ਵੀ ਜੇ ਕੁਛ ਹੋ ਜਾਂਦਾ, ਹੂ ਕੇਅਰਸ। ਆਪਾਂ ਵੇਟ ਕਰ ਰਹੇ ਹਾਂ ਕਿ ਅਗਲੇ 15-20 ਸਾਲ ਬਾਅਦ ਕੀ ਪਿਕਚਰ ਹੋਊਗੀ, ਦੈਟ ਮੈਟਰਸ
1: ਜੀ। ਔਰ ਇਹਦੇ ਵਿੱਚ 5 ਪੁਆਇੰਟ ਨੇ। ਦੇਖੋ, ਗੂਗਲ ਕੋਈ ਕੈਟ ਐਂਡ ਡੌਗ ਕੰਪਨੀ ਨਹੀਂ ਹੈ। ਗੂਗਲ ਇੱਕ ਵੈਲ ਰਿਸਪੈਕਟਡ, ਵੈਲ ਪਲੇਸਡ ਤੇ ਇੱਕ ਐਸੀ ਸਰਵਿਸ ਓਰੀਐਂਟਡ ਕੰਪਨੀ ਹੈਗੀ ਹੈ ਜਿਹਦਾ ਮਾਰਕੀਟ ਸ਼ੇਅਰ ਹੈ ਬਹੁਤ ਵੱਡਾ। ਦੂਸਰੀ ਚੀਜ਼, ਡੇਟਾ ਦੇ ਉੱਪਰ ਇਹਨਾਂ ਦਾ ਜਿਹੜਾ ਹੈਗਾ ਕੰਟਰੋਲ ਹੈ। ਤੀਸਰੀ ਚੀਜ਼, ਇਹਨਾਂ ਨੇ ਮਾਰਕੀਟ ਲੀਡਰਸ਼ਿਪ ਐਕਵਾਇਰ ਕੀਤੀ ਹੋਈ ਹੈ। ਚੌਥੀ ਚੀਜ਼, ਦੇ ਵਿਲ ਆਲਵੇਸ ਬੀ ਅਹੈਡ ਆਫ ਦਾ ਗੇਮ। ਸੋ ਇਸ ਕਰਕੇ ਸ਼ਾਰਟ ਟਰਮ ਦੇ ਵਿੱਚ ਸਟਾਕ ਦਾ ਨੀਚੇ ਜਾਣਾ, ਇਹਦਾ ਮਤਲਬ ਇਹ ਥੋੜਾ ਕਿ ਕੰਪਨੀ ਦੀ ਹੁਣ ਮੈਨੇਜਮੈਂਟ ਖਰਾਬ ਹੋ ਗਈ ਹੈ, ਸਟਾਈਲ ਖਰਾਬ ਹੋ ਗਿਆ, ਪ੍ਰੋਫਿਟੇਬਿਲਿਟੀ ਨਹੀਂ ਹੈਗੀ, ਬੈਲੈਂਸ ਸ਼ੀਟ ਦੇ ਵਿੱਚ ਅਸਰ ਨਹੀਂ ਹੈਗਾ, ਸਾਰਾ ਕੁਝ ਉਸੇ ਤਰ੍ਹਾਂ ਹੀ ਹੈ। ਸੋ ਬਿਲਕੁਲ ਤੁਸੀਂ ਸਹੀ ਕਿਹਾ ਹੈਗਾ, ਸਟਾਕ ਦਾ ਨੀਚੇ ਜਾਣਾ ਇੱਕ ਕੰਪਨੀ ਦੇ ਉਜਵਲ ਭਵਿੱਖ ਤੋਂ ਡਾਰਕਨੈਸ ਵੱਲ ਵਧਣ ਵਾਲਾ ਜਿਹੜਾ ਹੈਗਾ ਦੌਰ ਨਹੀਂ ਹੁੰਦਾ। ਸੋ ਇਸ ਟ੍ਰਾਈ ਟੂ ਅੰਡਰਸਟੈਂਡ, ਡੀਲ ਵਿਦ ਦ ਗੁੱਡ ਕੰਪਨੀਜ਼ ਹੂ ਹੈਵ ਗੁੱਡ ਸਟੈਂਡਿੰਗ ਇਨ ਦਾ ਮਾਰਕੀਟ, ਐਂਡ ਯੂ ਵਿਲ ਨਾਟ ਰਿਪੈਂਟ ਔਨ ਦੈਟ।
0: ਸੋ ਨੰਬਰ ਕੁਇਕ ਹੈ, ਸੌਰਭ ਜੀ ਨੂੰ ਕਾਲ ਕਰੋ, ਹੋਰ ਜਾਣਕਾਰੀ ਚਾਹੀਦੀ ਹੈ। ਤੁਸੀਂ ਕਹਿੰਦੇ ਹੋ ਯਾਰ ਨਵੀ, ਅਸੀਂ ਮੀਨੋ ਪੈਸਾ ਸੇਵ ਜ਼ਰੂਰ ਕੀਤਾ ਬਟ ਪਤਾ ਨਹੀਂ ਲੱਗ ਰਿਹਾ, ਡਰ ਰਹੇ ਹਾਂ ਕਿ ਇਹਦੇ ਨਾਲ ਕੀ ਕਰੀਏ। ਸੌਰਭ ਜੀ ਨੂੰ ਕਾਲ ਕਰੋ, ਮਿਲੋ ਤੇ ਤੁਸੀਂ ਇਹਨਾਂ ਦਾ ਟਰੈਕ ਰੈਕਡ ਦੇਖੋ। ਫੋਨ ਨੰਬਰ ਇੱਕੋ ਇੱਕ ਹੈ, 416-833-85-33, 416-833-85-33। ਸੌਰਭ ਜੀ ਬਹੁਤ ਸ਼ੁਕਰੀਆ ਸਰ,
1: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ,
0: ਥੈਂਕ ਯੂ। 3794, ਹੈਲੋ।
2: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਰ।
2: ਹਾਂਜੀ, ਮੈਂ ਪ੍ਰਦੀਪ ਬੋਲ ਰਿਹਾ। ਐਕਚੁਅਲੀ ਮੇਰਾ ਸੌਰਭ ਜੀ ਨਾਲ ਐਟਲੀਸਟ ਮੋਰ ਦੈਨ ਮੇ ਬੀ 15 ਈਅਰ ਮੈਂ ਇਹਨਾਂ ਨਾਲ ਇਨਵੈਸਟ ਕਰ ਰਿਹਾ ਹੈਗਾ, ਔਰ ਹੀ ਇਜ਼ ਅ ਵੈਰੀ ਗੁੱਡ ਗਾਏ ਐਂਡ ਆਲਵੇਜ਼ ਔਨ ਟਾਈਮ, ਐਂਡ ਹੀ ਹੈਲਪ ਮੀ ਲੋਟ ਟੂ ਮੇਕ ਅ ਗੁੱਡ ਮਨੀ, ਮੀ ਐਂਡ ਮਾਈ ਵਾਈਫ ਬੋਥ ਆਰ ਇਨਵੈਸਟਿੰਗ ਵਿਦ ਹਿਮ।
0: ਅੱਛਾ, ਤੁਸੀਂ, ਤੁਹਾਡਾ ਨਾਮ ਕੀ ਹੈ?
2: ਪ੍ਰਦੀਪ। ਹਾਂਜੀ, ਪ੍ਰਦੀਪ ਕੁਮਾਰ।
0: ਸੌਰਭ ਜੀ, ਤੁਹਾਡੇ ਇੱਕ ਕਲਾਇੰਟ ਆਪਣੇ ਨਾਲ ਨੇ, ਪ੍ਰਦੀਪ ਕੁਮਾਰ ਜੀ, ਕਹਿੰਦੇ ਮੈਂ ਪਿਛਲੇ 15 ਸਾਲਾਂ ਤੋਂ ਸੌਰਭ ਜੀ ਦੇ ਨਾਲ ਇਨਵੈਸਟ ਕਰ ਰਿਹਾ, ਕਹਿੰਦੇ ਮੈਂ ਤੇ ਮੇਰੇ ਵਾਈਫ ਹਾਈਲੀ ਰੈਕਮੈਂਡ ਕਰਦੇ ਤੇ ਅਸੀਂ ਬਹੁਤ ਸੈਟੀਸਫਾਈਡ ਆ।
3: ਮੈਂ ਬਹੁਤ ਬਹੁਤ ਧੰਨਵਾਦੀ ਆ। ਮੈਂ ਐਕਚੁਅਲੀ ਆਪਣਾ ਪਰਿਵਾਰ ਬਹੁਤ ਵੱਡਾ ਜਿਹੜਾ ਪੰਜਾਬੀ ਲੈਣ ਦਾ ਹੈਗਾ, ਜਿਹੜੇ ਮੇਰੇ ਸਮੇਂ ਤੋਂ ਹੁਣ ਤਕਰੀਬਨ 20 ਸਾਲ ਹੋ ਗਏ ਆ
0: ਜੀ।
3: ਸੋ ਆਈ ਰੀਅਲੀ ਅਪਰੀਸ਼ੀਏਟ ਦੇਅਰ ਗੁੱਡ ਵਰਡਸ, ਕਿਉਂਕਿ ਉਹ ਜਿਵੇਂ ਕਹਿੰਦੇ ਨੇ ਨਾ, ਇਟਸ ਲਾਈਕ ਆ ਤਗਮਾ ਹੁੰਦਾ ਆਨ ਦਾ ਚੈਸਟ। ਸੋ ਮੇਰੀ ਕੋਸ਼ਿਸ਼ ਇਹੀ ਰਹੇਗੀ ਆਉਣ ਵਾਲੇ ਦਿਨਾਂ ਚ ਵੀ, ਆਉਣ ਵਾਲੇ ਸਾਲਾਂ ਚ।
0: ਤੇ ਪ੍ਰਦੀਪ ਜੀ ਆਪਣੇ ਨਾਲ ਹੀ ਨੇ, ਉਹਨਾਂ ਨੂੰ ਹੈਲੋ ਕਰ ਦੋ।
3: ਹਾਂਜੀ ਹਾਂਜੀ, ਹੈਲੋ ਜੀ। ਪ੍ਰਦੀਪ ਜੀ।
2: ਹਾਂਜੀ ਸੌਰਵ ਜੀ, ਕੀ ਹਾਲ ਚਾਲ ਜੀ?
3: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਸਰ?
2: ਹਾਂਜੀ, ਥੈਂਕ ਯੂ ਸੋ ਮਚ ਸਾਡੇ ਇੰਨੀ ਵਧੀਆ ਗਰੋਥ ਕਰਾਉਣ ਲਈ ਸਾਡੇ, ਲੇਕਿਨ ਪੇਸ਼ੈਂਸ ਰੱਖਣੀ ਪੈਂਦੀ ਇਹਦੇ ਵਿੱਚ ਨਾ, ਲੌਂਗ ਟਰਮ ਜਾ ਕੇ ਫਿਰ ਹੀ ਪੈਸੇ ਬਣਦੇ ਆ।
3: ਤੁਸੀਂ ਆਪਣੇ ਆਪ ਨੂੰ ਉਦੋਂ ਪੇਸ਼ੈਂਟ ਰੱਖਣਾ ਐਂਡ ਯੂ ਰੀਪ ਦ ਬੈਨੀਫਿਟਸ, ਔਰ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੀ ਹੈ। ਔਰ ਇਹ ਮੈਂ ਲਾਸਟ ਗੱਲ ਇੱਕ ਕਹਿ ਦੇਣਾ ਹੈਗਾ, ਇਹ ਗੇਮ ਦੇ ਵਿੱਚ ਤੁਸੀਂ ਝੂਠ ਨਹੀਂ ਬੋਲ ਸਕਦੇ, ਮੀਨਸ ਈਦਰ ਯੂ ਆਰ ਮੇਕਿੰਗ ਮਨੀ ਔਰ ਯੂ ਆਰ ਨਾਟ ਮੇਕਿੰਗ ਮਨੀ।
0: ਪੈਸੇ ਇਨਵੈਸਟ ਕਰੋ ਸੌਰਵ ਜੀ ਦੇ ਨਾਲ, 15 ਸਾਲ ਤੋਂ ਬੰਦੇ ਜੁੜੇ ਹੋਏ ਨੇ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਤੇ ਵਾਹ ਵੀ ਵਾਹ ਅਮੇਜ਼ਿੰਗ, ਮੈਂ ਤਾਂ ਕਹਿੰਦਾ ਕਿ ਬਹਿਰਾ ਬਹਿਰਾ ਹੋ ਗਈ। ਸਾਡੇ ਜਿਹੜੇ ਵੀ ਬਿਜ਼ਨਸ ਪਰਸਨ ਸਾਡੇ ਨਾਲ ਜੁੜੇ ਆ, ਜੇ ਉਹਨਾਂ ਦੀ ਸਕਸੈਸ ਹੈ ਨਾ ਤਾਂ ਹੀ ਸਾਡੀ ਸਕਸੈਸ ਹੈ, ਨਹੀਂ ਤਾਂ ਅਸੀਂ ਇਹਨਾਂ ਬਿਨਾਂ ਕੱਖ ਵੀ ਨਹੀਂ ਹੈਗੇ। ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ, ਤੁਸੀਂ ਗਿੱਲ ਫਾਰਮ 'ਤੇ ਗੇੜਾ ਮਾਰ ਕੇ ਆਓ। ਸਾਰੀਆਂ ਸਬਜ਼ੀਆਂ ਡੇਲੀ ਫਰੈਸ਼ ਪਿੱਕ ਕੀਤੀਆਂ ਜਾਂਦੀਆਂ, ਚੱਪਣ ਕੱਦੂ, ਗ੍ਰੀਨ ਕੱਦੂ, ਐਗ ਪਲੈਂਟ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆ, ਕੋਰਨ, ਤੇ ਨਾਲ ਇਹਨਾਂ ਦਾ ਫਰੈਸ਼ ਚੱਕੀ ਦਾ ਆਟਾ। ਇਹਨਾਂ ਦਾ ਜਿਹੜਾ ਆਟਾ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਜਾਂਦਾ, ਸੋ ਬਹੁਤ ਹੀ ਕਮਾਲ ਦੇ ਨਿਊਟ੍ਰੀਐਂਟ ਹਮੇਸ਼ਾ, ਤੇ ਫਰੈਸ਼ ਦੇਸੀ ਆਂਡੇ ਫਾਰਮ ਦੇ, ਬਾਕੀ ਫਰੈਸ਼ ਸ਼ਹਿਦ ਫਾਰਮ ਦਾ। ਤੁਸੀਂ ਇੱਕ ਵਾਰ ਗੇੜਾ ਮਾਰਿਆ ਗਿੱਲ ਫਾਰਮ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ, ਨੰਬਰ ਹੈ 905-925-2300, 2300 ਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਜਾਂ ਪਹੁੰਚ ਹੀ ਜਾਓ, ਕਾਲ ਕਰਨ ਦੀ ਲੋੜ ਨਹੀਂ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਮਨੂ ਭਾਜੀ, ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਆ, 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਅਤੇ ਜੇਮਸਨੋ ਪਾਰਕਵੇ ਦਾ ਬਿਲਕੁਲ ਕੋਰਨਰ ਪੈਂਦਾ। ਗੇੜਾ ਮਾਰ ਕੇ ਆਓ ਤੁਸੀਂ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਟਰੱਕ ਦੇ ਨਵੇਂ ਟਾਇਰ, ਸਾਰਾ ਕੁਛ ਕਰਦੇ ਨੇ। ਬਸ ਪੰਜਾਬੀ ਦਾਰਾਂ ਦਾ ਰੈਫਰੈਂਸ ਦੇ ਦਿਆ ਕਰੋ, ਇੰਨਾ ਕੀ ਮੈਂ ਕਹਿੰਦਾ ਤੁਹਾਨੂੰ, ਡਿਸਕਾਊਂਟ ਪੱਕਾ। ਨੰਬਰ ਹੈ 6472346293 ਦੇ ਉੱਤੇ ਤੁਸੀਂ ਸੰਪਰਕ ਇਹਨਾਂ ਨਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਸੋ ਇੱਕ ਦੋ ਰਿਕੁਐਸਟਾਂ ਆਈਆਂ ਹੋਈਆਂ, ਹੁਣ ਕੀ ਲਾਈਏ, ਤੇ ਮੈਨੂੰ ਵੀ ਕਨਫਿਊਜ਼ਨ ਕਈ ਵਾਰ ਹੋ ਜਾਂਦੀ ਆ ਜ਼ਰੂਰ ਯਾਰ, ਕਿ ਇੰਨੇ ਵਧੀਆ ਵਧੀਆ ਗਾਣੇ ਤੁਸੀਂ ਦੱਸਦੇ ਹੋ, ਕਿਹੜਾ ਚਲਾਈਏ, ਤੇ ਕੋਈ ਨਾ ਮੈਨੂੰ ਦਿਓ ਫਿਰ ਇੱਕ ਅੱਧਾ ਮਿੰਟ, ਚੱਕ ਦਿੰਦੇ ਆ ਫੱਟੇ। ਆਪਾਂ ਕਿਹੜਾ ਪਿੱਛੇ ਹਟਣਾ, ਜਦੋਂ ਤੁਸੀਂ ਇੰਨੇ ਪਿਆਰ ਨਾਲ ਸੁਣਦੇ ਹੋ ਤਾਂ ਫਿਰ ਫੱਟੇ ਚੱਕ ਕੇ ਰੱਖਾਂਗੇ। ਦੁਆਬਾ ਟਰੈਵਲ ਵਾਲੇ ਨੇ ਯਾਰ ਡੀਲ ਹੀ ਬਹੁਤ ਵਧੀਆ ਮੈਨੂੰ ਕੱਲ੍ਹ ਭੇਜੀ, ਮੈਂ ਹੈਰਾਨ ਹੀ ਹੋ ਗਿਆ, ਮੈਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ, ਕਿ ਹੁਣ ਟੋਰਾਂਟੋ ਟੂ ਲੁਧਿਆਣਾ, ਵਾਹ ਵੀ ਵਾਹ, ਟੋਰਾਂਟੋ ਟੂ ਲੁਧਿਆਣਾ ਰਾਊਂਡ ਟ੍ਰਿਪ ਇੱਕ ਸਟੋਪ ਹੈ, ਸਪਤੰਬਰ 'ਚ ਜਾਓ, ਨਵੰਬਰ 'ਚ ਮੁੜੇ ਆਓ, $1585 ਦੇ ਵਿੱਚ, 1585 'ਚ ਰਾਊਂਡ ਟ੍ਰਿਪ ਟੋਰਾਂਟੋ ਟੂ ਲੁਧਿਆਣਾ, ਬੈਸਟ ਪ੍ਰਾਈਸ ਗਰੰਟੀ, ਬੈਸਟ ਸਰਵਿਸ ਗਰੰਟੀ। ਦੁਆਬਾ ਟਰੈਵਲ 905-796-7800, 905-796-7800, ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ। ਅਤੇ ਰੋਇਲ ਆਟੋ ਸੈਂਟਰ ਦੇ ਸਾਡੇ ਰਾਜ ਬਾਈ ਜੀ, ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ ਤਾਂ ਰੋਇਲ ਆਟੋ ਸੈਂਟਰ, ਸਟੀਲਜ਼ ਅਤੇ ਮੈਲਨੀ ਦੇ ਕੋਰਨਰ 'ਤੇ,

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: M530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8935-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6478355497 6475 5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਕਿਸੇ ਦਾ ਮਾੜਾ ਕਰਦੇ ਨਹੀਂ, ਅਸੀਂ ਕਿਸੇ ਦਾ ਮਾੜਾ ਕਰਦੇ ਨਹੀਂ ਅਤੇ ਨਾ ਹੀ ਕਰਨਾ ਸਿੱਖਿਆ ਹੈ। ਫਿਰ ਵੀ ਕੋਈ ਮਾੜਾ ਕਹਿੰਦਾ ਤਾਂ ਕਹੀ ਜਾਵੇ, ਕਦੇ ਜੱਗ ਵੀ ਕਿਸੇ ਨੇ ਜਿੱਤਿਆ ਹੈ? ਦੋ ਗੱਲਾਂ 'ਤੇ ਰਹਿ ਗਏ ਅੱਜ ਕੱਲ੍ਹ ਦੇ ਰਿਸ਼ਤੇ, ਦੋ ਗੱਲਾਂ 'ਤੇ ਰਹਿ ਗਏ ਅੱਜ ਕੱਲ੍ਹ ਦੇ ਰਿਸ਼ਤੇ ਬਸ। ਕਹਿੰਦਾ ਸੁਣ ਲਿਆ ਤਾਂ ਸੁਲਝ ਗਏ, ਸੁਣਾ ਦਿੱਤਾ ਤਾਂ ਉਲਝ ਗਏ। ਸ਼ੁਰੂ ਸਿਆਸਤ ਹੋ ਗਈ ਲਾਸ਼ਾਂ ਦੇ ਢੇਰ 'ਤੇ, ਸ਼ੁਰੂ ਸਿਆਸਤ ਹੋ ਗਈ ਲਾਸ਼ਾਂ ਦੇ ਢੇਰ 'ਤੇ, ਨਿਸ਼ਾਨਾ ਸਭ ਨੇ ਬੰਨਿਆ ਟੀਸੀ ਦੇ ਬੇਰਾਂ 'ਤੇ। ਕਹਿੰਦਾ ਹੱਥਣੀ ਦੇ ਖੁਰ ਲੱਗਦੇ ਦੇਖ ਕੇ ਬੋਲੀ ਡੱਡ, ਹੱਥਣੀ ਦੇ ਖੁਰ ਲੱਗਦੇ ਦੇਖ ਕੇ ਬੋਲੀ ਡੱਡ, ਮੌਕਾ ਦਿਓ ਮੈਨੂੰ ਵੀ ਕੁਰਸੀ ਦੇ ਕੀਰਾਂ 'ਤੇ, ਕਿਹੜਾ ਕਿਹਨੂੰ ਮਾਤ ਦੇਊਗਾ ਜੰਗਲ ਵਿੱਚ, ਹੁਣ ਤਰ੍ਹਾਂ ਤਰ੍ਹਾਂ ਦੇ ਦਾਓ ਲੱਗਦੇ ਨੇ ਸ਼ੇਰਾਂ 'ਤੇ, ਫੁੱਟਦਾ ਹੈ ਤਾਂ ਫੁੱਟ ਜਾਣ ਦੇ ਛੰਨਾ ਚਾਂਦੀ ਦਾ, ਫੁੱਟਦਾ ਹੈ ਤਾਂ ਫੁੱਟ ਜਾਣ ਦੇ ਛੰਨਾ ਚਾਂਦੀ ਦਾ, ਇੱਕ ਵਾਰੀ ਸੁਣਿਆ ਕੁੱਤੇ ਦੀਆਂ ਲੀਰਾਂ 'ਤੇ। ਪੰਜਾਬ ਕਦੇ ਵੀ ਭੁੱਲ ਨਹੀਂ ਸਕਦਾ ਨਾਨਕ ਨੂੰ, ਪੰਜਾਬ ਕਦੇ ਵੀ ਭੁੱਲ ਨਹੀਂ ਸਕਦਾ ਨਾਨਕ ਨੂੰ, ਲੰਗਰ ਅੱਜ ਵੀ ਚੱਲਦੇ ਤੇਰੇ ਹੀ ਤੀਰਾਂ 'ਤੇ। ਝੂਠ ਤਾਂ ਜਿੱਤ ਕੇ ਬਾਜੀ ਆਪਣੀ ਤੁਰ ਗਿਆ, ਇਨਸਾਫ਼ ਲਈ ਤਾਂ ਹੁੰਦੀਆਂ ਹੀ ਨੇ ਦੀਰਾਂ 'ਤੇ। ਲੱਗਦਾ ਹੈ ਜਿਨ੍ਹਾਂ ਨੂੰ ਉਹ ਉੱਚੇ ਬੈਠੇ ਨੇ, ਲੱਗਦਾ ਹੈ ਜਿਨ੍ਹਾਂ ਨੂੰ ਉੱਚੇ ਬੈਠੇ ਨੇ ਮਦਹੋਸ਼ ਉਹ ਬਰੂਦ ਦੇ ਢੇਰਾਂ 'ਤੇ, ਬੈਠੇ ਨੇ ਮਦਹੋਸ਼ ਉਹ ਬਰੂਦ ਦੇ ਢੇਰਾਂ 'ਤੇ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਪ੍ਰਸੰਗ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡਿੰਡੂ, ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮੋਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ੁੱਕਰਵਾਰ, ਸਭ ਦਾ ਮਨ ਪਸੰਦ ਦਾ ਦਿਨ, ਸ਼ੁੱਕਰਵਾਰ ਆਇਆ ਹੈ, ਲੈ ਲਿਆ ਕੰਮ ਗੇਟ 'ਚ, ਬਣ ਗਿਆ ਵੀਕਐਂਡ, ਮੇਰਾ ਵੀ ਹੁਣ ਤੋਂ ਵੀਕਐਂਡ ਸਟਾਰਟ ਆ, ਕਿਉਂਕਿ ਮੈਂ ਵੀ ਅੱਜ ਕੰਮ ਤੋਂ ਛੁੱਟੀ ਕਰਨੀ ਆ। ਅੱਜ ਫਿਰ ਸ਼ਾਮ ਨੂੰ ਆਪਾਂ ਕਿਤੇ ਲਾਈਵ ਵੀ ਹੋ ਸਕਦੇ ਹਾਂ, ਕਿੱਥੇ ਹੋਵਾਂਗੇ ਪਹਿਲਾਂ ਦੱਸਿਓ ਮਾੜਾ ਜਿਹਾ, ਜੇ ਕਿਸੇ ਨੂੰ ਪਤਾ ਹੋਵੇ ਵੀ ਅੱਜ ਕਿੱਥੇ ਜਾਣਾ ਮੈਂ। ਚਲੋ ਸ਼ੁੱਕਰਵਾਰ ਦਾ ਦਿਨ ਆ, ਇੰਜੋਏ ਕਰਾਂਗੇ, ਫਨ ਕਰਾਂਗੇ ਪੂਰਾ ਅੱਜ, ਪਰ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਮੈਂ ਕਿੱਥੇ ਜਾਣਾ ਸ਼ਾਮ ਨੂੰ, ਤਾਂ ਜ਼ਰੂਰ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ। 24 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਇਹਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ ਜਮਾਲਟਨ ਦੇ ਵਿੱਚ ਪੀਅਰ ਸਨ ਟੋਰਾਂਟੋ ਦੇ ਬਿਲਕੁਲ ਨੇੜੇ ਜਹਾਜ਼ਾਂ ਦੇ ਅੱਡੇ ਦੇ ਨਾਲ 13 ਟੈਂਪਰੇਚਰ, ਦੁਪਹਿਰ ਨੂੰ 24, 13 ਦੂਣਾ ਕਹਿੰਦਾ ਹੁੰਦਾ 26 ਹੁੰਦਾ, ਚਲੋ ਥੋੜ੍ਹਾ ਜਿਹਾ ਘੱਟ ਹੈ, ਦੁਪਹਿਰ ਨੂੰ 26 ਅਤੇ ਸ਼ਾਮ ਨੂੰ ਲਓ 13 ਦੂਣਾ 26 ਚੱਕ ਦਿਓ, ਸ਼ਾਮ ਨੂੰ ਡਬਲ ਆ, ਅਤੇ 21 ਹੈਗਾ ਰਾਤ ਨੂੰ, ਅਤੇ 12 ਹੈਗਾ ਫੀਲ ਲੈ ਕੇ ਇਸ ਵਕਤ ਆਪਾਂ ਕਰਦੇ। 5:59 59 ਜਾਣੀ 6 ਵਜੇ ਤੋਂ 1 ਸਕਿੰਟ ਘੱਟ ਨਾ, 1 ਮਿੰਟ ਘੱਟ ਹੈ, 1 ਮਿੰਟ ਘੱਟ, ਅਤੇ ਫਿਰ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 8:50 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337 905-673-3337 ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਅਤੇ ਫਿਰ ਕੋਈ ਕਿੰਗਸਟਨ ਤੋਂ ਆ ਰਿਹਾ, ਕੋਈ ਉੱਧਰ ਨੂੰ ਮੋਂਟਰੀਅਲ ਨੂੰ ਜਾ ਰਿਹਾ, ਕੋਈ ਇੱਧਰ ਨੂੰ ਬਿੰਡਸਰ ਵੱਲ ਨੂੰ ਆ ਰਿਹਾ ਜਾ ਰਿਹਾ ਨਾ, ਅਤੇ ਫਿਰ ਭਾਈ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਦੱਸ ਸਕਦੇ ਹੋ ਕੋਈ ਟ੍ਰੈਫਿਕ, 905-673-3337 ਕੋਈ ਸ਼ਹਿਰ ਦੇ ਵਿੱਚ ਵਿਘਨ ਹੋ, ਕਿਤੇ ਲੱਗਦਾ ਹੀ ਆ ਬਹੁਤ ਜਗ੍ਹਾ ਹੁੰਦਾ, ਤਾਂ ਵੀ ਤੁਸੀਂ 905-673-3337 ਦੀ ਗੱਲਬਾਤ ਹੋ ਸਕਦੀ ਹੈ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 416-477-2040, ਅਤੇ ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਅਤੇ ਵੱਖ ਵੱਖ ਹੋਰ ਐਪਾਂ ਵੀ ਬਹੁਤ ਨੇ, ਉਹਨਾਂ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਨਾਲ ਵੱਖ ਵੱਖ 530 ਦੇ ਜਿੰਨੇ ਪ੍ਰੋਗਰਾਮ ਚੱਲਦੇ ਉਹਨਾਂ ਨਾਲ ਜੁੜਿਆ ਜਾ ਸਕਦਾ, ਅਤੇ ਜੇ ਮੈਸੇਜ ਪਾਉਣਾ 647-835-5294 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅਤੇ ਅੱਜ ਹੈਗਾ ਫਰਾਈਡੇ ਦਾ ਦਿਨ, ਅਤੇ ਅੱਜ ਗੀਤ ਸੰਗੀਤ ਥੋੜ੍ਹਾ ਜਿਹਾ ਭਾਰੂ ਰੱਖਾਂਗੇ, ਖਬਰਾਂ ਧੱਕੇ ਧੁੱਕੇ ਜਿਹੇ ਨਾਲੇ ਕੱਢ ਜਾਣੀ ਆਪਾਂ ਵਿੱਚ ਦੀ, ਅਤੇ ਤੁਸੀਂ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਮੈਨੂੰ ਵਟਸਐਪ ਕਰ ਦਿਓ, ਮੈਨੂੰ ਮੈਸੇਜ ਪਾ ਦਿਓ, ਅਤੇ ਫਿਰ ਆਪਾਂ ਰੌਣਕ ਮੇਲਾ ਲਾਉਂਦੇ ਹਾਂ, ਅੱਜ ਦੇਖੀ ਜਾਊ ਚੱਲੂ ਖਾੜਾ ਅੱਜ ਹੁਣ ਤੋਂ ਹੀ ਇਸ ਵੇਲੇ 'ਤੇ, ਠੀਕ ਨਹੀਂ? ਚਲੋ ਬਣਾਉਂਦੇ ਹਾਂ ਗੱਲਬਾਤ ਕਰਦੇ ਹਾਂ, ਕਿਹੜਾ ਗੀਤ ਸੁਣਾਵਾਂ ਤੁਹਾਨੂੰ ਪਹਿਲਾਂ ਮੈਂ, ਗੀਤ ਸੁਣਾਵਾਂ ਘੈਂਟ ਜਿਹਾ, ਚਲੋ ਆ ਇੱਦਾਂ ਦੋ ਕੁ ਬੋਲ ਸੁਣਦੇ ਹਾਂ, ਫਿਰ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਬਾਅਦ 'ਚ ਕਰਦੇ ਹਾਂ।

0: सर्दी च हीट नहीं चलदी ते गर्मी च एसी।
1: ले आपां हुणे करदे आं संधू साहब नाल गल ते करदे आं मसले दा हल।
0: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल
1: 647-706-6640-647-706-6840।
2: बिल्कुल जी, स्वागत है प्रोग्राम दे विच। फिर तो थोड़ा परमिंदर जी उधरों टू टू की खासी कराई जाते हैं, पता नहीं टू टू की भेजी जाते हैं, कहते टू टू होनी है ज पता होनी है ज नहीं, कहते नहीं पता। कुमारी आंटी जी का मैसेज है, आंटी की कहने तुम, कहते उसकी कदर करने में देर मत करना जो इस दौर में भी तुम्हें वक्त देता है। शुभ और वक्त, सही गल। कहते हरजीत जी सावन का महीना चल रहा, बब्बू मान का सौण दी झड़ी गाना सुना दो। बिल्कुल हाँ, सोहना गीत अज, मैं भी रात सोचता सी, मैं सौण का गीत आप लाया ही नहीं कदे, है ना। तो सौण महीना चढ़िया कुछ इदा का भी है ना, कलेर कंठ का जो मैं रोंग ना हो शायद, गाने तो सोहने आ, वधिया गल करदे आप। तो 41-94 तो भाजी केड़े ने, गुरप्रीत समाणा साहब, गुरप्रीत भाजी थैंक यू सो मच। बिल्कुल हाँ जी, जो तुसीं लिखिया, कहिंदे मैनूं लग्गिया सी कि कल PM गेट ते मॉक ड्रिल हो रही सी, आलसो लाइन अप देर। ले हाँ सच्ची गल है ना, पर तुसीं मैनूं नहीं हुण पता कित्थे सी, ते मैं फ्रंट ते खड़ा सीगा, ते चलो हो जांदा कितें कितें, है ना। पर बहुत ने जिहड़े अपने अपनी कंपनी 'च कह लो जां होर बहुत सारे वख वख कंपनियां 'च जिहड़े CN 'च CP 'च बहुत जाने मिलदे होंदे आ, ते कई बार ऐ हुंदा भी मैं नहीं मान लो किसी नूं चेता जां देखिया किसी नूं, है ना, भी अगला पछाण लैंदा, पर जिहनूं मैं जानदा तां आपे पछाण लईदा, बुलाई भी दा वी कोल जाके, ते फिर बहुत सत्कार मिलदा। बहुत बहुत थैंक यू तुहाडा सारिआं दा, बहुत बहुत थैंक यू। ते केवल भाजी गुड मॉर्निंग, सति श्री अकाल, कर लिया उह अपना लंघिआ उह कहिंदे 23 कर ली मार्च अप्रैल 23 अगस्त लो की कहते नोट 23 अगस्त को। बिल्कुल गुरप्रीत भाजी तुम भी सारे जने 23 अगस्त का एतवार आता, तो आप फिर बल्ले बल्ले फार्म के उत्थे करा रहे हैं दूजी पिकनिक रेडियो वालों। पिछली बार से अपने कल स्रोतियां लई, तो फिर भी 500-600 बंदे की गैदरिंग उत्थे हुई सी, तो ऐतकी उम्मीद आ भी आप 1000 तो टप्पना सारिया ने, जिसे भैन भी आंटियां चाचिया ताइया गिद्धा भंगड़ा सारा कुछ होगा उत्थे, रस्सियां दी जिहड़ी गेम हुंदी आ, कुर्सियां दी चेयर गेम्स जो भी करदे आ आपां ना, ते गीत संगीत पूरा होगा, वख वख कलाकार भी आपां सद्दे आ, ते काफ़ी ने ऐतकी तां जिन्हां नूं इक इक दो दो गीतां दा मौका दित्ता जाऊगा। तकरीबन जे मैं रोंग ना मैं 5-7 तो वध गिणती हो जाणी, उदण तक तां वधे हो जाणी शायद, ते फिर खुल्ला ही सद्दा, ते बाकी होर गेमां गुमां कर लवांगे जिवें आपां रल मिल के लगूगा आपां नूं। ते बाकी थोनों कोई लगता भी आप चीज़ कर सकते हैं वो भी तुम दस सकते हो, तो फिर कर सकते हैं आप सारे रल के, है ना। तो 23 तरीक आँदी है अगस्त एतवार का दिन, सवेरे 10-11 बजे तो लैके शामी 4-5 बजे तक आप सारे ने उत्थे ही रहना, कोई ना जायो कि अपने प्रोग्राम पहला कम कुम नबेड़े आयो सारे, ठीक नहीं। ना ना ना ना केवल भाई आ नहीं, नो नो ये तुम देखना, नो नो केवल ने पहला ही बहाना मारता, इदा नहीं हुंदा हुंदा, नो 10-37 तो कंग साहब गुड मॉर्निंग, सत श्री अकाल भाजी, थोड़े भी दर्शन करदे आ उधर नूं, चेता रखियो, हुण तां स्पैशली इनवाइट करी जाणा मैं सारिआं नूं, नौ लै लै के लै सच्ची रेशम भाजी तुसीं भी आउणा ही आ, तुहानूं हुण मैनूं कहिण दी तां लोड़ ना पवे किसे नूं, है ना। ते अपने कुमारी आंटी जी ने जां होर बहुत आंटियां ने अपनियां सारियां, चलो कॉल नहीं करदियां गल वक्खरियां, पर प्रोग्राम नूं सारियां सुणदियां मैनूं पता, ते किसी स्पैशल ना आंटी बन के जां भरा बन के अंकल बन के जां भाजी बन के किसी कहना पवे, क्योंकि कल्ले कल्ले नूं कहना मेरे लिए बहुत हार्ड हो जाना, है ना। तो फिर आप सारे उत्थे करांगे गल्लां बातां। 0064 तो प्रतपाल बराड़ साहब, हाँ सत श्री अकाल, तुहाडी मान ली, तो बस हुण हाजरी आप उही गल, फिर 23 तरीक आप चेते कराउंदे रहा करना 41-94 तो। कहिंदे ओके जी, वेरी गुड, इदां हुंदा चंगे बच्चे। केवल भाजी ये बाद च देखा थोड़े वाला स्टिकर, तो बिल्कुल जी। तो अपने परम जी हुणे भी सुनते प्रोग्राम, भी लिसनिंग करते हैं, कहते सुनते हैं प्रोग्राम परम जी हुणे, तो काफ़ी दिनों बाद अज हाजरी लाई है इन्होंने, चलो। तो हुण भाई मैनू दोबारा रेडियो से तो आप अनाउंस कर देना भी किसी स्पैशल ना कहना पावे, का जिदन अपना पोस्टर बनगा अज शायद छप जूगा बन जूगा, तो फिर आप सारे पा देना, तो भाई वो फिर तुम अपना कोई नाम पाना चाहते हो तो भी पवा सकते हो, है ना, समझ गए। ਅਤੇ ਫਿਰ ਉੱਥੇ ਮੈਂ ਹੁਣ ਆਉਂਦਾ ਆਉਂਦਾ ਸੋਚਦਾ ਸੀ, ਮੈਂ ਕਿਹਾ ਵੀ ਆਪਣੇ ਬਿੱਟੂ ਜਿਊਲਰ ਵਾਲੇ ਹੈਗੇ, ਬੀਬੀ ਵਾਲੇ ਹੈ ਨਾ ਬਿੱਟੂ ਜਿਊਲਰ ਬਿੱਟੂ ਬਠਿੰਡਾ, ਉਹਨਾਂ ਨੂੰ ਵੀ ਅੱਜ ਕੋਈ ਮੈਂ ਕਰਦਾ ਡੀਲ ਉਹਨਾਂ ਨਾਲ ਬਣਾਉਣਾ ਵੀ ਕੋਈ ਆਪਾਂ ਸੋਨੇ ਦੀ ਆਈਟਮ ਵੀ ਕੱਢ ਸਕਦੇ ਹਾਂ, ਕੋਈ ਚਾਂਦੀ ਦੀ ਵੀ ਕੱਢ ਸਕਦੇ ਹਾਂ। ਵੱਖ ਵੱਖ ਸਪੋਂਸਰਾਂ ਵੱਲੋਂ ਤਾਂ ਹੈਗੇ ਨੇ ਇਨਾਮ, ਬਹੁਤ ਸਾਰੇ ਇਨਾਮ ਨੇ ਜਿਹੜੇ ਉਹਨਾਂ ਨੇ, ਪਰਚੀ ਸਿਸਟਮ ਜਿਵੇਂ ਸਾਰਾ ਦਿਨ ਚੱਲੂਗਾ, ਸਵੇਰ ਤੋਂ ਹੀ ਲੱਗ ਕੇ ਸ਼ਾਮ ਤੱਕ ਫਿਰ ਕੋਈ ਨਾ ਕੋਈ ਇਨਾਮ ਆਪਾਂ ਕੱਢਦੇ ਜਾਣਾ। ਠੀਕ ਆ, ਕਰਦੇ ਹਾਂ ਫਿਰ ਗੱਲਾਂ ਬਾਤਾਂ, ਆ ਜਾਓ ਫਿਰ 905-673-3337 'ਤੇ। ਲਓ ਜੀ ਬਾਸੀ ਸਾਹਿਬ, ਤੁਸੀਂ ਆ ਜਾਓ ਪਹਿਲਾਂ, ਜੀ ਆਇਆਂ ਨੂੰ ਲੰਘਿਓ। ਸਤਿ ਸ਼੍ਰੀ ਅਕਾਲ
3: ਜੀ। ਜੀ ਸਤਿ ਸ਼੍ਰੀ ਅਕਾਲ, ਪਰਮਿੰਦਰ ਜੀ ਨੂੰ ਵਧਾਈਆਂ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ।
3: ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਇਹ ਦੇਣੀ ਹੈ ਵੀ ਕੱਲ ਦੀ ਜਿਹੜੀ ਤੁਹਾਡੀ ਆਵਾਜ਼ ਹੈ ਜਿਹੜੀ ਤੁਹਾਡੇ ਹੋਸਟ ਦੀ ਚੈਨਲ ਦੀ, ਗੜਕਵੀ ਆਵੇ, ਗੜਕਵੀ।
2: ਅੱਛਾ, ਉਹ ਕਿਉਂ?
3: ਉਹ ਅੱਗੇ ਜਿਹੜਾ ਗੁੜਗੁੜੀ ਕਰੀ ਕਰਦੇ ਦਾ ਸਭ ਐ ਸਾਫ਼ ਹੋਈ ਪਈ ਆ।
2: ਅੱਛਾ,
3: ਬਹੁਤ ਵਧੀਆ ਆਵਾਜ਼ ਆਉਂਦੀ ਅੱਜ ਕੱਲ੍ਹ।
2: ਠੀਕ ਹੈ ਫਿਰ।
3: ਇੱਕ ਅਸੀਂ ਤੁਹਾਨੂੰ ਦੇ ਰਹੇ 25 ਤਰੀਕ ਨੂੰ ਬਹੁਤ ਬੜਾ ਤੋਹਫ਼ਾ।
2: ਉਹ ਚੱਕ। ਅੱਛਾ,
3: ਉਹਦਾ ਕਿਤੇ ਭੱਜ ਨਾ ਜਾਵੇ, ਇੱਧਰ ਉੱਧਰ ਤੁਹਾਨੂੰ ਅੱਜ ਦੱਸਦਾ।
2: 1 ਤਰੀਕ ਨੂੰ,
3: 1 ਅਗਸਤ ਨੂੰ। ਦੂਜੇ ਪਰਮਿੰਦਰ ਜੀ ਨੂੰ ਸਵਾਲ ਹੈ ਬਹੁਤ ਜ਼ਰੂਰੀ, ਕਹਿੰਦੇ ਜੀ ਇੱਕ ਦਾ ਮੁੰਡੇ ਦੀ ਹੋ ਗਈ ਅੱਖ ਖਰਾਬ, ਦਿੱਲੀ ਦੇ ਮੋਰਚੇ ਚ ਗੋਲੀ ਦਾ ਸ਼ਰਾ ਵੱਜਿਆ।
2: ਹਾਂਜੀ, ਹੋਈ ਆ, ਬਿਲਕੁਲ ਬਿਲਕੁਲ। ਉਹਦੀ ਦੂਜੀ ਸਰਜਰੀ ਹੋ ਗਈ।
3: ਇੱਕ ਲੜਕੀ ਜਿਹੜੀ ਕੁੱਟੀ ਸੀ ਉਹਦੀ ਡੈਥ ਹੋ ਗਈ।
2: ਓ ਮਾਈ ਗੋਡ, ਇਹ ਨਹੀਂ ਮੈਨੂੰ ਪਤਾ, ਸ਼ਾਇਦ ਆ ਗਈ ਹੋਵੇ ਖਬਰ, ਮੈਂ ਦੇਖ ਲਾਂ।
3: ਇਹ ਪਰਮਿੰਦਰ ਜੀ ਤੋਂ ਪੁੱਛੇ ਚੜਨਾ ਪਾਇਓ, ਮੋਦੀ ਸਾਹਿਬ ਨੂੰ ਜਗਾਇਓ ਤੇ ਕੱਲ ਤੁਸੀਂ ਬਚ ਗਏ। ਤੁਸੀਂ ਸਵੇਰੇ ਸਵੇਰੇ ਗੀਤ ਜਿਹੜਾ ਲਾਇਆ ਤਾਂ ਮਗਰ ਜਗੀਰ ਕੌਰ ਆ ਗਈ ਦੀ, ਜੇ ਮੇਰਾ ਫੋਨ ਮਿਲ ਜਾਂਦਾ ਤਾਂ ਤੇਰੀ ਕੱਲ ਸਿਆਮ ਦਾ ਗਈ ਸੀ। ਸੋਚ ਕੇ ਫੋਨ
2: ਲਾਇਆ। ਜਗੀਰ ਕੌਰ ਬੀਬੀ ਦਾ ਤੁਹਾਨੂੰ ਸਿੱਧਾ ਨੰਬਰ ਦੇ ਦਿੰਦਾ ਮੈਂ। ਸਾਰੇ ਲੀਡਰਾਂ ਦੀਆਂ ਗੱਲਾਂ ਤੁਸੀਂ ਆਪਣੀ ਗੱਲ ਕਰੋ, ਤੁਸੀਂ ਲਾ ਲਓ ਫੋਨ ਅੱਜ। ਮੈਂ ਤਾਂ ਸਰ, ਕੋਈ ਆਮ ਆਦਮੀ ਪਾਰਟੀ ਦਾ ਹੋਵੇ, ਕੋਈ ਅਕਾਲੀ ਦਲ ਦਾ ਹੋਵੇ ਤੇ ਕੋਈ ਹੋਵੇ ਕਾਂਗਰਸ, ਮੇਰੇ ਤਾਂ ਸਾਰੇ ਮਿੱਤਰ ਦੋਸਤ ਨੇ।
4: ਪੋਸਟਰ
2: ਅੱਜ ਬਣੂਗਾ ਸ਼ਾਮ ਤੱਕ, ਹਜੇ ਤਾਂ ਪਰਸੋਂ ਹੀ ਡੇਟ ਐਤਵਾਰ ਨੂੰ ਫਾਈਨਲ ਕਰੀ ਸੀ ਤੇ ਸੋਮਵਾਰ ਨੂੰ ਅੱਗੇ ਇੱਥੇ ਅਨਾਉਂਸ ਕੀਤਾ। ਨਹੀਂ, ਹਜੇ ਸੱਦਾ ਕਿਸੇ ਨੂੰ ਨਹੀਂ, ਖੁੱਲ੍ਹਾ ਹੀ ਸੱਦਾ ਚੁੱਲ੍ਹੇ ਨੇ ਤਾਂ ਪੂਰਾ ਹੀ।
4: ਹਾਂ,
2: ਸਭ ਕੁਛ ਦੇਖੀ ਜਾਇਓ ਤੁਸੀਂ ਕੀ ਕੀ ਹੁੰਦਾ।
4: ਤੇਈ
2: ਤਰੀਕ ਐਤਵਾਰ ਦਾ ਦਿਨ ਆਉਂਦਾ, ਛੁੱਟੀ ਆ ਸਾਰਿਆਂ ਨੂੰ, ਕੋਈ ਬਹਾਨਾ ਨੀ ਕਿਸੇ ਦਾ, ਤੇ ਜੇ ਕਿਸੇ ਨੇ ਲਾਤੇ ਬਹਾਨੇ ਤੇ ਫਿਰ ਇੱਥੇ ਕਲਾਸਾਂ ਲੱਗਣੀਆਂ ਉਹਨਾਂ ਦੀਆਂ। ਗੁਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ। ਹਾਂ, ਇਹਨਾਂ ਨੇ ਭੇਜਿਆ, ਬਿਲਕੁਲ। ਜੰਤਰ ਮੰਤਰ ਤੇ ਆਪਣਾ ਹੱਕ ਮੰਗਣ ਗਈ, ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋ ਆਪਣੀ ਜਾਨ ਗਵਾਉਣ ਵਾਲੀ ਸਾਡੀ ਭੈਣ ਨੂੰ ਭਾਵਪੂਰਨ ਸ਼ਰਧਾਂਜਲੀ। ਬਿਲਕੁਲ ਜੀ, ਨਹੀਂ, ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੀ ਨਮਾਜ਼ ਬਖਸ਼ੇ, ਵਾਹਿਗੁਰੂ। ਚਲੋ, ਕਰਦੇ ਹਾਂ ਪਰਮਿੰਦਰ ਨਾਲ ਗੱਲਬਾਤ। ਅਤੇ ਪੰਜਾਬੀ ਵਿਰਸਾ ਹੋ ਰਿਹਾ ਜੀ ਕੱਲ੍ਹ ਨੂੰ, ਸੈਚਰਡੇ ਨੂੰ ਸ਼ਾਮ ਨੂੰ ਮਨਮੋਹਨ ਬਾਰਸੋਣਾ ਦਾ ਸ਼ੋਅ ਆ, ਤਿੰਨੇ ਭਰਾਵਾਂ ਦਾ, ਕਮਲ ਹੇੜ ਦਾ ਅਤੇ ਸੰਗਤਾਰ ਬਾਜੀ ਦਾ। ਅਤੇ ਤੁਸੀਂ ਦੇਖ ਲਓ ਜੇ ਟਿਕਟਾਂ ਟੁਕਟਾਂ ਦੀ ਹੈਗੀਆਂ ਉਹਨਾਂ ਕੋਲ, ਮੈਨੂੰ ਤਾਂ ਲੱਗਦਾ ਨਹੀਂ ਹੁਣ ਹੋਣੀਆਂ। ਅਤੇ 647-400 ਪੂਰਾ 68 ਪਾੜ ਅਤੇ ਹਰਜਿੰਦਰ ਗਿੱਲ ਸਾਹਿਬ, ਜਾਂ ਫਿਰ ਸੋਢੀ ਨਗਰਾ 416-303-4444 ਪੁੱਛ ਲਿਓ। ਜੇ ਹੋਈਆਂ ਤਾਂ ਕੋਈ ਕਰ ਲਿਓ ਗੱਲਬਾਤ, ਨਹੀਂ ਤਾਂ ਮੈਨੂੰ ਲੱਗਦਾ ਨਹੀਂ ਵੀ ਸੋਲਡ ਆਊਟ ਹੈ ਤਕਰੀਬਨ ਸ਼ੋਅ ਹੈ ਸਾਰਾ, ਕੱਲ੍ਹ ਨੂੰ ਸ਼ਾਮ ਨੂੰ। ਅਤੇ ਅੱਜ ਹੈਗਾ ਸ਼ਾਮ ਨੂੰ ਆਪਾਂ ਮਿਲਣਾ ਉੱਥੇ, ਸੱਚੀ ਮੈਂ ਕੰਮ ਤੋਂ ਛੁੱਟੀ ਕੀਤੀ ਹੈ ਇਸੇ ਕਰਕੇ, ਵੀ ਅੱਜ ਸ਼ਾਮ ਨੂੰ ਆਪਾਂ ਮਾਸਟਰ ਸਲੀਮ ਨੂੰ ਦੇਖਣ ਜਾਣਾ। ਮੇਰੇ ਘਰਦੇ ਕਹਿੰਦੇ ਉਹਦਾ ਕੀ ਦੇਖਣਾ, ਤੂੰ ਛੁੱਟੀ ਕਰੀ ਬੈਠਾ। ਮੈਂ ਕਿਹਾ ਨਹੀਂ, ਮੈਂ ਸੁਣਨਾ ਉਹਨਾਂ ਨੂੰ, ਕਹਿੰਦੇ ਸੁਣ ਲਊਗਾ ਤੇ ਰੀਲ ਸੁਣ ਲਾ, ਟੈਲੀਵਿਜ਼ਨ 'ਚ ਲਾ ਲਾ, ਕੱਲ੍ਹ ਤਾਂ ਡਿਸਕਸ਼ਨ ਸਾਡੀ ਕਾਫੀ ਹੋ ਰਹੀ ਹੈ ਘਰ 'ਚ। ਮੈਂ ਕਿਹਾ ਨਹੀਂ, ਕੋਈ ਦਿਨ ਆਪਣੇ ਲਈ ਵੀ ਆਪਾਂ ਕੱਢਣਾ, ਛੁੱਟੀ ਤਾਂ ਬਾਕੀਆਂ ਲਈ ਤਾਂ ਸਾਰਾ ਰੋਜ਼ ਹੀ ਕਰਦੇ ਹਾਂ, ਮੰਨ ਲਓ ਕਦੇ ਕਦੇ ਕਰ ਲੈ ਜਾ। ਅਤੇ ਮੈਂ ਕਿਹਾ ਯਾਰ ਆਪਣੇ ਲਈ ਵੀ ਇੱਕ ਦਿਨ ਕੱਢਣਾ। ਅਤੇ ਮੈਂ ਮਾਸਟਰ ਸਲੀਮ ਨੂੰ ਸੱਚੀ ਕਹਿੰਦਾ ਕਦੇ ਨਹੀਂ ਲਾਈਵ ਸੁਣਿਆ ਸੀ, ਅਤੇ ਅੱਜ ਹੁਣ ਸੁਣਨਾ। ਤੇ ਆ ਪਿਛਲੇ ਦਿਨਾਂ 'ਚ ਵੀ ਵੱਖ ਵੱਖ ਆਉਂਦੀਆਂ ਰਹੀਆਂ ਰੀਲਾਂ ਲੋਕਾਂ ਦੀਆਂ, ਹੈ ਨਾ, ਟਿਕਟੋਕ 'ਤੇ, ਫੇਸਬੁੱਕ 'ਤੇ ਜਾਂ ਕਿਤੇ ਵੀ, ਆਪਾਂ ਸਾਰੇ ਦੇਖਦੇ ਰਹੇ ਹਾਂ, ਦੇਖਦੇ ਹਾਂ। ਅਤੇ ਮੈਨੂੰ ਵੀ ਕਾਫੀ ਸੱਦੇ ਆਏ ਅਤੇ ਮੇਰੇ ਕੋਲ ਟਾਈਮ ਨਹੀਂ ਸੀ ਹੈਗਾ, ਕੋਈ ਸਕੈਜੂਅਲ ਨਹੀਂ ਸੀ ਮੇਰਾ ਬਣਿਆ। ਅਤੇ ਅੱਜ ਫਿਰ ਮਾਸਟਰ ਸਾਹਿਬ ਸਲੀਮ ਸਾਹਿਬ ਨੇ ਸਪੈਸ਼ਲੀ ਮੈਨੂੰ ਸਪੈਸ਼ਲੀ ਫੋਨ, ਮਤਲਬ ਹੋਈ ਗੱਲ, ਅਤੇ ਫਿਰ ਉਹ ਕਹਿੰਦੇ ਨਿਰਜੋ ਸਾਹਿਬ ਆਉਣਾ, ਹੈ ਨਾ। ਮੈਂ ਇੱਦਾਂ ਨਹੀਂ ਹੋ ਸਕਦਾ ਵੀ ਨਾ ਆਈਏ ਫਿਰ, ਠੀਕ ਨਹੀਂ, ਫਿਰ ਇਹ ਤਾਂ ਪਿਆਰ ਆ ਜੇ ਹੁਣ ਬੰਦਾ ਸਪੈਸ਼ਲ ਇਨਵਾਈਟ ਕਰੇ। ਅਤੇ ਫਿਰ ਇਸ ਕਰਕੇ ਛੁੱਟੀ ਕੀਤੀ ਕੰਮ ਤੋਂ ਅੱਜ, ਅਤੇ ਅੱਜ ਜਾਣਾ ਤੁਸੀਂ ਵੀ ਆਉਣਾ, ਆਪਾਂ ਸਾਰਿਆਂ ਨੂੰ ਉੱਥੇ ਰਲ ਮਿਲ ਕੇ ਮਾਸਟਰ ਸਲੀਮ ਨੂੰ ਸੁਣਨਾ। 437-870-301 ਜਾਂ ਫਿਰ 647-783-9873 'ਤੇ ਕਰ ਲਿਓ ਸੰਪਰਕ, ਤੁਸੀਂ ਪ੍ਰਭ ਸੰਧੂ ਨਾਲ ਜਾਂ ਰੋਹਨ ਸ਼ਰਮਾ ਨਾਲ, ਜੇ ਟਿਕਟਾਂ ਹੈਗੀਆਂ ਕਰ ਲਿਓ ਗੱਲਬਾਤ, ਠੀਕ ਆ। ਅਤੇ ਆਪਾਂ ਫਿਰ ਮੈਂ ਜੋੜਦਾ ਪਰਮਿੰਦਰ ਨੂੰ, ਅਤੇ ਨਾਲੇ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ। ਸੁਣਿਓ ਦੋ ਕੁ ਬੋਲ ਮਾੜੇ ਜਿਹੇ, ਕੀ ਕਹਿੰਦੇ ਆ।

0: 4 16 7172929
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
2: ਤਾਂ ਫਿਰ ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪੌਂਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇਨ ਗੈਰੀ ਨੂੰ
5: 905-459-5533
3: 905-459-5533 ਤੇ
5: PNJ ਸਪ੍ਰਿੰਗ ਵੀਲ ਅਲਾਈਨਮੈਂਟ
6: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
7: ਓਏ ਸਾਵਣ ਚੜਿਆ
6: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
7: ਦੁਨੀਆ ਮੇਲੇ ਜਾਂਦੀ
6: ਇਨ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਗਤਾਰ Tickets are available at ticketmaster.ca. For details, contact Team 4 Entertainment, 647-400-6862, 416-303-4444. Hi to see a show no miss karna chahoge.
8: Kya baat hai, miss ka to karna show. Kal nu Manmohan Baris bharavana nu tinne bharavana nu sunna apa sare ne ral ke. ਅਤੇ ਫਿਰ ਕਰਾਂਗੇ ਗੱਲਾਂ ਬਾਤਾਂ ਉੱਥੇ ਚੱਲ ਕੇ ਬਿਲਕੁਲ ਜੀ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ ਕਰ ਲਿਓ ਸੰਪਰਕ 905-677-3000 ਜਾਂ ਫਿਰ 4025 ਬਰੈਂਡਨ ਗੇਟ ਡਰਾਈਵ ਮਾਲਟਨ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਹੈ ਅਤੇ ਜਾਂ ਫਿਰ 10178 ਹੋਰ ਓਨਟਾਰੀਓ ਸਟਰੀਟ ਬਰੈਂਪਟਨ 905-840-6006 'ਤੇ ਸੰਪਰਕ ਕੀਤਾ ਜਾ ਸਕਦਾ ਨਾਵੇਰ ਕੰਪਨੀ ਤੋਂ ਸੰਧੂ ਸਾਹਿਬ ਏ ਸੀ ਫਰਨਸ ਟੈਂਕਲੈਸ ਵਾਟਰ ਹੀਟਰ ਦਾ ਕੋਈ ਕੰਮ ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਹੋ ਬਾਰਬੀਕਿਊ ਨੂੰ ਜਾਂ ਸਟੋਵ ਨੂੰ ਚੁੱਲ੍ਹਿਆਂ ਨੂੰ ਤਾਂ 647-206-4 'ਤੇ ਸੰਪਰਕ ਕਰ ਲਿਓ ਡਾਕਟਰ ਰਜਿੰਦਰ ਗੁਰਾਇਆ ਸਾਹਿਬ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ ਅਤੇ ਉਹ ਕਹਿੰਦੇ ਵੀ ਜਾਂ ਮਾਈਗਰੇਨ ਆ 416-884-5486 ਮੇਰੇ ਤੋਂ ਕੋਈ ਵੀ ਸਪੋਂਸਰ ਦਾ ਤੁਹਾਡੇ ਤੋਂ ਨੰਬਰ ਨਹੀਂ ਲਿਖ ਹੁੰਦਾ ਕਿਸੇ ਦਾ ਵੀ ਤੁਸੀਂ ਬਾਅਦ ਦੇ ਵਿੱਚ ਮੇਰੇ ਤੋਂ ਨੰਬਰ ਲਿਆ ਜਾ ਸਕਦਾ ਜੇ ਤੁਹਾਡਾ ਆਪਣਾ ਬਿਜ਼ਨਸ ਆ ਜਾਂ ਕੋਈ ਰਿਸ਼ਤੇਦਾਰ ਦੋਸਤ ਭੈਣ ਭਰਾ ਦਾ ਮਿੱਤਰ ਦਾ ਕਿਸੇ ਦਾ ਵੀ ਬਿਜ਼ਨਸ ਆ ਤੁਸੀਂ ਪ੍ਰਮੋਸ਼ਨ ਕਰਾਉਣੀ ਚਾਹੁੰਦੇ ਹੋ ਪ੍ਰਮੋਟ ਕਰਾਉਣਾ ਚਾਹੁੰਦੇ ਹੋ ਮਸ਼ਹੂਰੀ ਲਗਾਉਣੀ ਚਾਹੁੰਦੇ ਹੋ ਅਤੇ ਜਾਂ ਪਿਕਨਿਕ 'ਤੇ ਤੁਸੀਂ ਕੋਈ ਸਪੋਂਸਰਸ਼ਿਪ ਦੇਣੀ ਆ ਉੱਥੇ ਸਟੋਲ ਲਾਉਣਾ ਕੋਈ ਤੁਸੀਂ ਕਿਸੇ ਪ੍ਰਕਾਰ ਦਾ ਵੀ ਤਾਂ ਵੀ ਤੁਸੀਂ ਮੇਰੇ ਨਾਲ ਦਿਨ ਦੇ ਵਿੱਚ ਐਨੀ ਟਾਈਮ ਗੱਲਬਾਤ ਕੀਤੀ ਜਾ ਸਕਦੀ ਹੈ 647-835-5594 ਮੇਰਾ ਨੰਬਰ 647-835-5594 ਅਤੇ ਹੋਰਨਬਿਲ ਇੰਸ਼ੋਰੈਂਸ ਰਮਨਦੀਪ ਨਾਲ ਕਰ ਲਿਓ ਸੰਪਰਕ ਤੁਹਾਡੇ ਕੋਲ ਲਾਇਸੈਂਸ ਹੈਗਾ ਜਾਂ ਤੁਸੀਂ ਲੈਣਾ ਚਾਹੁੰਦੇ ਹੋ 647-237-3123 200 ਬਿਲਕੰਸਨ ਰੋਡ ਯੂਨਿਟ ਨੰਬਰ 7 ਬਰੈਂਪਟਨ ਦੇ ਵਿੱਚ ਨੇ ਅਤੇ ਜੇ ਕੋਈ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰ ਵੀਜ਼ਾ RESP ਕਰਾਉਣੀ ਦਾ ਬਿਨਾਂ ਐਨੀ ਟਾਈਮ ਸੰਪਰਕ ਕਰ ਲਿਓ 647-837-5594 ਮੋਰਗੇਜ ਦਾ ਕੋਈ ਕੁਐਸਚਨ ਆ ਗਰੀਸ਼ ਸ਼ਰਮਾ ਜੀ 647-606-8110 647-606-8110 ਅਤੇ ਸੰਪਰਕ ਕੀਤਾ ਜਾ ਸਕਦਾ ਅੰਪੀਰੀਅਲ ਕ੍ਰੀਏਸ਼ਨ ਐਂਡ ਡਰਾਈ ਕਲੀਨ ਵਾਲੇ 353 ਵੈਟਰਨਸ ਡਰਾਈਵ ਬ੍ਰੈਂਪਟਨ 437-235-2527 ਅਤੇ ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਦੇ ਜਾ ਕੇ ਆਇਓ ਅੱਜ ਗਰੋਸਰੀ ਤੁਸੀਂ ਕਰ ਲਓ ਭਾਈ ਸਸਤੇ ਰੇਟ ਬਹੁਤ ਲਾਏ ਹੋਏ ਆ ਉਹਨਾਂ ਨੇ ਅਤੇ ਫਿਰ ਕਰਿਓ ਗੱਲਬਾਤ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ 905-286-9957 905-286-9957 ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਆ ਅਮਨਦੀਪ ਕੌਰ 416-618-2761 416-618-2761 'ਤੇ ਸੰਪਰਕ ਕੀਤਾ ਜਾ ਸਕਦਾ ਪਰਮਿੰਦਰ ਨੰਗਾ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
9: ਜੀ ਹਰਜੀਤ ਜੀ ਸਾਂਝਾ ਵਿਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਾਈ ਸਤਿ ਸ਼੍ਰੀ ਅਕਾਲ
8: ਯਾਰ ਭਾਈ ਸਤਿ ਸ਼੍ਰੀ ਅਕਾਲ ਜਿਵੇਂ ਇੰਡੀਆ ਦੇ ਵਿੱਚ ਚੱਲਦਾ ਨਾ ਨਸ਼ਿਆਂ ਨਾਲ ਕੰਮ ਮੈਂ ਇੱਕ ਦਿਨ ਸ਼ਾਇਦ ਉਦਣ ਮੈਂ ਗੱਲ ਕੀਤੀ ਸੀਗੀ ਮੈਨੂੰ ਚੇਤਾ ਭੁੱਲ ਗਿਆ ਵੀ ਸ਼ਾਇਦ ਮੈਂ ਦਿਮਾਗ 'ਚੋਂ ਨਿਕਲ ਗਿਆ ਵੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਡ ਆ ਗੋਬਿੰਦਪੁਰਾ ਵੀ ਉੱਥੇ ਇੱਕ ਕੁੱਤੀ ਨੇ ਕਤੂਰੇ ਦਿੱਤੇ ਬੱਚੇ ਦਿੱਤੇ 12 ਅਤੇ ਪਹਿਲੇ ਦਿਨ ਉਹ 2 ਕਤੂਰੇ ਮਰ ਗਏ ਅਤੇ ਜਦ ਉਹਨਾਂ ਨੇ ਚੱਕੇ ਆ ਕੇ ਦੇਖੇ ਜਿੱਥੇ ਵੀ ਜਾਂ ਸੂਈ ਹੋਊਗੀ ਕੁੱਤੀ ਮੜੀਆਂ 'ਚ ਜਾਂ ਕਿਸੇ ਦੀ ਮੋਟਰ 'ਤੇ ਲਾ ਲਓ ਜਾਂ ਕਿਤੇ ਵੀ ਉਹਦੇ ਢਿੱਡ ਦੇ ਵਿੱਚ ਕੁੱਤਿਆਂ ਦੇ ਜਿਹੜੇ ਕਤੂਰੇ ਮਰੇ ਉਹਨਾਂ ਦੇ ਢਿੱਡਾਂ ਦੇ ਵਿੱਚ ਸੂਈਆਂ ਲੱਗੀਆਂ ਹੋਈਆਂ। ਉਹਨਾਂ ਨੇ ਦੇਖਿਆ ਵੀ ਇਹ ਕੀ ਹੋ ਸਕਦਾ, ਕਿਵੇਂ ਹੋ ਸਕਦਾ ਵੀ ਸੂਈਆਂ ਕਿੱਥੋਂ ਆ ਗਈਆਂ, ਹੈ ਨਾ, ਵੀ ਹੋ ਸਕਦਾ ਚਲੋ ਤੁਰੇ ਜਾਂਦੇ ਹੋਣਗੇ ਸੂਈਆਂ ਡਿੱਗੀਆਂ ਪਈਆਂ ਹੋਣਗੀਆਂ, ਮਤਲਬ ਇੱਦਾਂ ਲੱਗ ਗਈ ਉਹ ਢਿੱਡ 'ਚ, ਰੁੜੇ ਜਾਂਦੇ ਹੋਣੇ, ਛੋਟੇ ਛੋਟੇ ਸੀ ਬੱਚੇ ਵਾਲੇ। ਅਤੇ ਦੂਜੇ ਦਿਨ ਫਿਰ ਭਾਈ ਕਹਿੰਦੇ ਦੋ ਤਿੰਨ ਫੇ ਮਰੇ ਹੋਏ, ਅਤੇ ਤੀਜੇ ਦਿਨ ਉਹਨਾਂ ਰੱਖੀ ਅੱਖ, ਜਦ ਅੱਖ ਰੱਖੀ ਵੀ ਇਹ ਹੋ ਕੀ ਰਿਹਾ, ਵੀ ਕਿਵੇਂ ਮਰ ਸਕਦੇ ਆ ਕਤੂਰੇ ਇਹ। ਫਿਰ ਉਹਨਾਂ ਨੇ ਦੇਖਿਆ ਵੀ ਪਿੰਡ ਦੇ ਦੋ ਤਿੰਨ ਮੁੰਡੇ ਨਸ਼ਈ ਜਿਹੜੇ ਨਸ਼ਾ ਕਰਦੇ ਸੀਗੇ, ਉਹ ਕਤੂਰਿਆਂ ਨੂੰ ਚੱਕਦੇ ਸੀ ਅਤੇ ਕਤੂਰਿਆਂ ਦੇ ਵਿੱਚੋਂ ਬਲੱਡ ਕੱਢ ਕੇ ਆਪਣੇ ਬਲੱਡ ਲਾਉਂਦੇ ਸੀ ਆਪਣੀਆਂ ਨਸਾਂ ਦੇ ਵਿੱਚ। ਜਾਣੀ ਇਹੋ ਜਿਹਾ ਕੰਮ ਵੀ, ਮਤਲਬ ਕਹਿ ਲਓ ਵੀ ਲੋਕ ਕਰਦੇ ਆ ਨਸ਼ੇ ਦੇ, ਨਸ਼ੇ ਦੀ ਪੂਰਤੀ ਲਈ ਵੀ ਕਤੂਰਿਆਂ ਦਾ ਬਲੱਡ ਕੱਢ ਕੇ ਉਹਨਾਂ ਨੇ ਆਪਣੇ ਲਾਇਆ। ਅਤੇ ਪਰ ਜੇ ਉਹੀ ਚੀਜ਼ ਨੂੰ ਦੇਖੀਏ, ਉੱਥੇ ਤਾਂ ਕਹਿੰਦੇ ਜੀ ਫਲਾਨਿਆਂ ਨੇ ਨਸ਼ਾ ਫਲਾਤਾ, ਫਲਾਨੇ ਦਾ ਨਾਮ ਲੈਂਦੇ ਕਿਸੇ ਦਾ, ਲੀਡਰ ਦਾ ਇੱਕ ਦਾ, ਦੋ ਦਾ, ਪੰਜ ਦਾ, ਸੱਤ ਦਾ, ਜਾਂ ਕਿਸੇ ਹੁਣ ਵੀ ਸਰਕਾਰ ਦਾ ਨਾਮ ਲਈ ਜਾਂਦੇ ਲੋਕ। ਪਰ ਜੇ ਦੇਖੀਏ ਵੀ ਸਾਡੇ ਉਰੇ 14 ਮੁਲਜ਼ਮਾਂ ਸਮੇਤ 21 ਕਾਬੂ ਆ ਗਏ, ਭਾਰਤੀ ਮੂਲ ਦੇ 14 ਅਤੇ 10 ਅਰਬ ਇੰਡੀਆ ਦਾ, 139 ਮਿਲੀਅਨ ਡਾਲਰ ਸਾਡੇ ਉਰੇ ਕੈਨੇਡਾ ਦੇ ਵਿੱਚ ਨਸ਼ਾ ਫੜਿਆ USA ਨੇ ਅਤੇ ਕੈਨੇਡਾ ਵਾਲਿਆਂ ਨੇ ਰਲ ਕੇ। ਦੱਸੋ ਕੀ ਕਰੂ ਬੰਦਾ, ਕੀ ਕਹਿਣਾ ਚਾਹੁੰਦੇ ਹੋ
9: ਜੀ? ਬਿਲਕੁਲ, ਡਰੱਗ ਵਾਲਾ ਮਾਮਲਾ ਤਾਂ ਮੈਨੂੰ ਲੱਗਦਾ ਆਲ ਓਵਰ ਵਰਲਡ ਦਾ ਹੀ ਇੱਕ ਬਹੁਤ ਵੱਡਾ ਇਸ਼ੂ ਆ। ਜਿਵੇਂ ਤੁਸੀਂ ਇੱਥੇ ਹੀ ਕੰਸਾਈਨਮੈਂਟ ਦੀ, ਮਤਲਬ ਹੁਣ ਕੁਇੰਟਲਾਂ ਤੋਂ ਟੰਨਾਂ ਦੇ ਹਿਸਾਬ ਨਾਲ ਹੀ ਕੰਮ ਹੋ ਗਿਆ, ਮਤਲਬ ਉਹ ਕਿੰਨੇ। ਅਦਰਵਾਈਜ਼ ਹਰਜੀਤ ਜੀ ਗੱਲ ਇਹ ਵੀ ਆ ਕਿ ਇੱਕਾ ਦੁੱਕਾ ਜਦੋਂ ਫੜੇ ਵੀ ਜਾਂਦੇ ਨੇ, ਪਰ ਵੱਡੀ ਗਿਣਤੀ ਤਾਂ ਨਿਕਲ ਜਾਂਦੀ ਹੋਊਗੀ, ਯਾਦਵ ਜਦ ਵੀ ਨਿਕਲ ਜਾਂਦਾ ਹੋਊਗਾ, ਉਹ ਕਿੰਨੇ ਬੰਦਿਆਂ ਨੂੰ ਤੱਕ ਪਹੁੰਚਦਾ ਆ, ਕਿੰਨੇ ਬੰਦੇ ਇਹਦੇ ਨਾਲ ਅਫੈਕਟਡ ਹੁੰਦੇ ਨੇ। ਔਰ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ 21 ਦੇ ਵਿੱਚੋਂ ਪੰਜਾਬੀ 14 ਪੰਜਾਬੀ ਨੇ,
8: ਬਿਲਕੁਲ
9: 21 ਚੋਂ 14 ਪੰਜਾਬੀ ਨੇ। ਸੋ ਅਮੈਰੀਕਾ ਨੇ ਜਿਸ ਤਰੀਕੇ ਨਾਲ FBI ਨੇ ਪਹਿਲੇ ਪਿਛਲੇ ਹਫ਼ਤਿਆਂ ਦੇ ਨਾਲ ਜਿਹੜੀ ਕਾਰਵਾਈ ਕੀਤੀ ਆ, ਜਿਹੜੇ ਗੈਂਗਸਟਰਾਂ ਦੇ ਖਿਲਾਫ ਇੱਕ ਵੱਡੀ ਉਹਨਾਂ ਨੇ ਮਤਲਬ ਮੁਹਿੰਮ ਚਲਾਈ ਸੀ, ਔਰ ਦੂਜੀ ਮੁਹਿੰਮ ਇਹ ਦੱਸੀ ਜਾ ਰਹੀ ਆ। ਸੋ ਇਹਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਅਸਲ ਦੇ ਵਿੱਚ ਹਜੀਤ ਜੀ ਇਸ ਡਰੱਗ ਦੇ ਵਿੱਚ ਜਿਹੜਾ ਪੈਸਾ ਆ ਉਹ ਸਾਰਿਆਂ ਦੀਆਂ ਅੱਖਾਂ ਨੂੰ ਕਿਵੇਂ ਚੁੰਧਿਆ ਦਿੰਦਾ, ਕਿਵੇਂ ਉਹ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਨੇ, ਬਿਨਾਂ ਕੰਮ ਤੋਂ ਅਮੀਰ ਹੋਣਾ ਚਾਹੁੰਦੇ ਨੇ। ਔਰ ਈਵਨ ਕਿ ਇਹਦੇ ਵਿੱਚ ਤਾਂ ਹਰਜੀਤ ਜੀ ਆਮ ਜਨ ਸਧਾਰਨ ਛੋਟੇ ਬੱਚੇ ਸਟੂਡੈਂਟ ਜਾਂ ਕਿਸੇ ਮਜਬੂਰੀ ਬਸ ਜਿਹੜੇ ਬੰਦੇ ਸ਼ਾਮਿਲ ਹੁੰਦੇ ਨੇ ਉਹਨਾਂ ਦੀ ਗੱਲ ਤਾਂ ਆਪਾਂ ਮੰਨਦੇ ਹਾਂ ਕਿ ਉਹ ਕਿਸੇ ਕਾਰਨ ਕਰਕੇ। ਹੁਣ ਜਿਹੜਾ ਰਵਿੰਦਰ ਟੰਡਾ ਆ BC ਵਾਲਾ, ਮਤਲਬ ਉਹਦੀ ਇੱਕ ਪ੍ਰੋਪਰਟੀ ਦੀ ਕੀਮਤ 40 ਮਿਲੀਅਨ ਦੱਸੀ ਜਾ ਰਹੀ ਆ ਜਿਹੜੀ BC 'ਚ, ਉਹ ਕਿਹੜੀ ਮਜਬੂਰੀ 'ਚ ਇਹਨਾਂ ਮਾਮਲੇ 'ਚ ਫਸੇ ਹੋਏ ਨੇ। ਸੋ ਇਹ ਬਹੁਤ ਵੱਡੀ ਚਿੰਤਾ ਵਾਲੀ ਗੱਲ ਆ। ਕਹਿਣ ਦਾ ਮਤਲਬ ਜਿਹਨਾਂ ਨੇ ਅਕਲਾਂ ਦੇਣੀਆਂ ਸੀ, ਜਿਹੜੇ ਇਹਨਾਂ ਬੱਚਿਆਂ ਦੇ ਰੋਲ ਮਾਡਲ ਬਣਨੇ ਸੀ, ਉਹ ਤਾਂ ਆਪ ਇਸ ਕੰਮ ਇਸ ਧੰਦੇ ਦੇ ਜਿਹੜੇ ਚਲਾਉਣ ਵਾਲੇ ਨੇ, ਤੇ ਹੁਣ ਕਿਹਾ ਕਿਹਨੂੰ ਜਾਵੇ,
8: ਕਿਹਾ ਕਿਹਨੂੰ ਜਾਵੇ। ਬਿਲਕੁਲ ਜੀ, ਪ੍ਰਦੀਪ ਭਾਜੀ, ਪ੍ਰਦੀਪ ਸੂਰੀ ਸਾਹਿਬ ਸੁਣਦੇ ਪ੍ਰੋਗਰਾਮ ਨੂੰ। ਪ੍ਰਦੀਪ ਭਾਜੀ ਥੈਂਕ ਯੂ ਸੋ ਮਚ, ਤੁਹਾਡਾ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਅਤੇ ਗੁਰੂ ਜੀ ਕਹਿੰਦੇ ਮਹਿਮਾਨ ਸੌਂਗ ਲਾ ਦਿਓ ਦੋ ਬੋਲ। ਬਿਲਕੁਲ ਸੋਰੀ ਭਾਈ, ਥੈਂਕ ਯੂ ਸੋ ਮਚ। ਦੇ ਨਾਲ ਦੀ ਨਾਲ 4556 ਸਤਿ ਸ਼੍ਰੀ ਅਕਾਲ ਜੀ, ਇਹਨੂੰ
0: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ। ਪਰਮਾਤਮਾ ਸਭ ਨੂੰ ਜਿਹੜੇ ਸਰੋਤੇ ਸੁਣਨ ਵਾਲੇ ਨੇ ਉਹ ਜਿਹੜੇ ਪ੍ਰੋਗਰਾਮ ਪੇਸ਼ ਕਰ ਰਹੇ ਨੇ ਚੜ੍ਹਦੀ ਕਲਾ ਚ ਰੱਖੇ ਜੀ।
8: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਤੁਹਾਡਾ।
0: ਹਾਂਜੀ ਹਾਂਜੀ, ਰਵਿੰਦਰ ਸਿੰਘ ਗੱਲ ਕਰ ਰਹੇ ਹਾਂ ਜੀ।
8: ਜੀ ਰਵਿੰਦਰ ਭਾਜੀ,
0: ਗੋਬਿੰਦਪੁਰੇ ਦਾ ਨਾਂ ਲਿੱਤਾ, ਬਠਿੰਡਾ ਸ਼ਹਿਰ ਦਾ ਨਾਂ ਲਿੱਤਾ, ਬਠਿੰਡੇ ਤੋਂ ਹੀ ਬਿਲੋਂਗ ਕਰਦਾ ਜੀ।
8: ਅੱਛਾ, ਠੀਕ ਹੈ।
0: ਬੇਸਿਕਲੀ ਬਠਿੰਡੇ ਸ਼ਹਿਰ ਤੇ ਬਿਲੋਂਗ ਕਰਦੇ ਹਾਂ। ਤੁਹਾਡੀ ਗੱਲ ਸੱਚਾਈ ਹੈ ਜੀ, ਇਹ ਵੀ ਜਿਹੜੇ ਪਿੰਡਾਂ ਦੇ ਵਿੱਚ ਉਧਰ ਥੋੜੀ ਜਿਹੀ ਸਪਲਾਈ ਚੱਲਦੀ ਹੈ ਟਰੱਕ ਦੀ, ਬਟ ਇਹ ਜਿਹੜਾ ਹੈਗਾ ਗਾ ਮੁੱਦਾ ਖਤਮ ਨੀ ਹੋ ਰਿਹਾ ਟਰੱਕ ਦਾ, ਦਿਨੋਂ ਦਿਨ ਵਧੀ ਜਾਂਦਾ, ਵਧੀ ਘਟਦਾ ਤਾਂ ਹੈ
8: ਨਹੀਂ, ਘਟ ਰਿਹਾ।
0: ਤੇ ਜਿਹੜਾ ਕੋਈ ਕੋਸ਼ਿਸ਼ ਕਰਦਾ ਤਾਂ ਫਿਰ ਉਹਦੀ ਆਵਾਜ਼ ਨੂੰ ਬੁਲੰਦ ਹੋਣ ਦੀ ਬਜਾਏ ਉਹਨੂੰ ਬੰਦ ਕਰ ਦਿੱਤਾ ਜਾਂਦਾ।
8: ਬਿਲਕੁਲ, ਸਰਕਾਰਾਂ ਬੰਦ ਕਰ ਰਹੀਆਂ ਨੇ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਬਾਕੀ ਤੁਹਾਡੇ ਸਾਰਾ ਦਾ ਜਿਹੜਾ ਪ੍ਰੋਗਰਾਮ ਜਿਹੜਾ ਤੁਸੀਂ ਪੇਸ਼ ਕਰ ਰਹੇ ਹੋ, ਇਹ ਜਾਣਕਾਰੀ ਦੇ ਵਿੱਚ ਵਾਧਾ ਕਰਦੇ ਹੋ ਜੀ ਸਾਡੇ।
8: ਨਹੀਂ ਨਹੀਂ, ਥੈਂਕ
0: ਯੂ, ਬਹੁਤ ਤਸੱਲੀ ਹੈ ਜੀ ਮਨ ਨੂੰ,
8: ਥੈਂਕ ਯੂ,
0: ਖੁਸ਼ੀ ਮਹਿਸੂਸ ਹੁੰਦੀ ਹੈ ਵੀ।
8: ਚਲੋ, ਕਰਦੇ ਹਾਂ ਤੁਹਾਡੇ 23 ਤਰੀਕ ਨੂੰ ਦਰਸ਼ਨ, ਆਉਣਾ ਜ਼ਰੂਰ ਤੁਹਾਨੂੰ।
0: ਹਾਂਜੀ ਹਾਂ, ਤੁਸੀਂ ਕਿਹਾ ਸੀਗਾ ਵੀ ਤੁਸੀਂ ਜਾਣਾ ਕਿੱਥੇ ਆ, ਮਾਸਟਰ ਸਲੀਮ ਜੀ ਆ ਰਹੇ, ਤੁਸੀਂ ਉੱਥੇ ਇੰਜੋਏ ਕਰਨ ਜਾਣਾ ਜੀ।
8: ਆ ਚੱਕ, ਬਿਲਕੁਲ ਬਿਲਕੁਲ,
0: ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਕਲਾਕਾਰਾਂ ਨੂੰ ਤੇ ਜਿਨ੍ਹਾਂ ਨੇ ਸੰਬੰਧ ਬਣਾਇਆ।
8: ਹਾਂਜੀ, ਥੈਂਕ ਯੂ, ਥੈਂਕ ਯੂ। ਬਿਲਕੁਲ ਪ੍ਰਦੀਪ ਸੂਰੀ ਸਾਹਿਬ ਮੈਨੂੰ ਬੈਲਾ ਮਾਰਦੇ ਭਾਜੀ, ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰਦੀਪ ਸੂਰੀ ਸਾਹਿਬ ਕੀ ਕਹਿੰਦੇ ਹੋ, ਸੂਰੀ ਸਾਹਿਬ ਕੀ ਕਹਿੰਦੇ ਨੇ, ਥੈਂਕ ਯੂ, ਲਵ ਯੂ। ਕਹਿੰਦੇ ਖਬਰ ਸ਼ਾਇਦ ਫੇਕ ਆ, ਕਹਿੰਦੇ ਕੀ ਕਹਿੰਦੇ, ਗੋਬਿੰਦਪੁਰਾ ਵਾਲੀ ਫੇਕ ਨਿਊਜ਼ ਹੈ, ਸਾਡਾ ਪਿੰਡ ਹੈ, ਸਾਡਾ ਪਿੰਡ ਹੈ ਉਹ, ਅਤੇ ਸਾਰੇ ਸੋਸ਼ਲ ਮੀਡੀਆ 'ਤੇ ਜਾਂ ਮਤਲਬ ਨਿਊਜ਼ਾਂ ਜਾਂ ਅਖਬਾਰਾਂ 'ਚ ਖਬਰ ਆਈ ਆ, ਪਰ ਪਤਾ ਨਹੀਂ ਹੁਣ ਜੇ ਤੁਹਾਡਾ ਪਿੰਡ ਆ ਤਾਂ ਦੁਬਾਰਾ ਮਾੜਾ ਰਿਪੀਟ ਕਰਕੇ ਦੱਸ ਲਿਓ, ਪੁੱਛ ਕੇ ਕਿਸੇ ਨੂੰ ਵੀ ਇਹ ਕਿੱਥੋਂ ਫਿਰ ਖਬਰ ਕਿਵੇਂ ਨਿਕਲੀ ਆ, ਹੁਣ ਪਤਾ ਨਹੀਂ। ਅਤੇ ਸੁਖਵਿੰਦਰ ਗਿੱਲ 3650 ਤੋਂ ਭਾਜੀ ਸੁਣਦੇ ਹੋ ਵੀ ਪ੍ਰੋਗਰਾਮ ਨੂੰ ਭਾਜੀ, ਥੈਂਕ ਯੂ ਸੋ ਮੱਚ ਤੁਹਾਡਾ ਵੀ ਬਹੁਤ ਬਹੁਤ। ਅਤੇ ਹਰਮਨ ਭਾਜੀ ਦੇ ਮੈਸੇਜ, ਥੈਂਕ ਯੂ, ਗੁੱਡ ਮੋਰਨਿੰਗ ਲਖਵਿੰਦਰ ਮੁਲਤਾਨੀ ਸਾਹਿਬ, ਇਹ ਬਿਜੀ ਬਹੁਤ ਰਹਿੰਦੇ ਅੱਜ ਕੱਲ੍ਹ, ਸਵੇਰੇ ਸਵੇਰੇ ਲੋਕਾਂ ਦੇ ਡਰਾਈਵੇ ਬਣਾਈ ਜਾਂਦੇ ਆ ਇਹ। ਪਲੇਸਰ ਸਾਹਿਬ ਨੰਗਿਆ, ਸਤਿ ਸ਼੍ਰੀ ਅਕਾਲ ਜੀ ਇਹਨੂੰ।

0: ਮੈਨੂੰ ਲੱਗਦਾ ਹਰਜੀਤ ਜੀ ਆਪਾਂ ਕੱਲ ਕਰਕੇ ਗਏ ਸੀ ਕਿ ਭਗਵੰਤ ਮਾਨ ਸਰਕਾਰ 13,000 ਕਰੋੜ ਰੁਪਇਆ ਜਿਹੜਾ ਕਰਜ਼ਾ ਚੱਕਣ ਜਾ ਰਹੀ ਆ, ਔਰ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਖਬਰ ਕੀਤੀ ਸੀ ਕਿ ਪਾਵਰਕੌਮ ਜਿਹੜਾ ਪ੍ਰੋਫਿਟ ਵਾਲਾ ਅਦਾਰਾ ਦੱਸਿਆ ਜਾਂਦਾ ਸੀ, ਜਿਹੜਾ ਹਰ ਘਰ ਦੇ ਵਿੱਚ ਬਿਜਲੀ ਪਹੁੰਚਾਉਂਦਾ, ਪਰ ਉਹ 600 ਯੂਨਿਟ ਮੁਫ਼ਤ ਬਿਜਲੀ ਵਾਲੇ ਸੀਨ ਦੇ ਵਿੱਚ ਉਹ ਵੀ ਮੈਨੂੰ ਲੱਗਦਾ ਥੱਲੇ ਲੱਗ ਗਿਆ। ਸੋ 10,000 ਕਰੋੜ ਉਹਨੇ ਚੱਕਣਾ ਭਗਵੰਤ ਮਾਨ ਸਰਕਾਰ ਨੇ, ਉਸ ਤੋਂ ਬਾਅਦ 13,000 ਕਰੋੜ ਰੁਪਇਆ ਆਉਣ ਵਾਲੇ 3 ਮਹੀਨਿਆਂ ਚ ਚੱਕਣਾ। ਰਹੀ ਗੱਲ ਬਿਲਕੁਲ ਜਿਹੜੀ ਪ੍ਰਿੰਸੀਪਲ ਸਾਹਿਬ ਕਹਿ ਕੇ ਗਏ ਨੇ ਕਿ ਕਰੀਬ ਕਰੀਬ 4.25-4.5 ਕਰੋੜ ਦਾ ਕਰਜ਼ਾ ਚੱਕਿਆ ਗਿਆ, ਔਰ ਹਰਜੀਤ ਜੀ ਜਦੋਂ ਪੱਤਰਕਾਰ ਕਈ ਵਾਰੀ ਪੁੱਛਦੇ ਨੇ ਨਾ ਸੀਐਮ ਭਗਵੰਤ ਮਾਨ ਨੂੰ ਕਿ ਭਾਈ ਇਹ ਕਰਜ਼ਾ ਚੁਕਾਉਣਾ ਕਿਵੇਂ ਆ, ਉਹ ਕਹਿੰਦੇ ਇੰਡੀਆ ਤੇ ਵੀ ਦੇਖ ਲਓ ਕਿੰਨਾ ਕਰਜ਼ਾ, ਜਿੱਦਾਂ ਇੰਡੀਆ ਦੀ ਸਰਕਾਰ ਚਲਾਊ ਉਹ ਚੁਕਤਾ ਕਰੂਗੀ, ਅਸੀਂ ਚੁਕਤਾ ਕਰ ਦਾਂਗੇ, ਪਰ ਇਹ ਕੋਈ ਜਵਾਬ ਨਹੀਂ ਆ। ਜਿਹੜਾ ਕਰਜ਼ਾ ਲਿਆ ਜਾਂਦਾ ਉਹ ਟਰਮਸ ਐਂਡ ਕੰਡੀਸ਼ਨ ਦੇ ਸਿਰ ਤੇ ਲਿਆ ਜਾਂਦਾ। ਸੋ ਇਹ ਕਰਜ਼ਾ ਆਪਾਂ ਮੋਟਾ ਮੋਟਾ ਜਿਹਾ ਹਿਸਾਬ ਲਾਈਏ ਤਾਂ 50-60% ਜਿਹੜਾ ਹੁਣ ਕਰਜ਼ਾ ਲਿਆ ਜਾ ਰਿਹਾ ਇਹ ਪਹਿਲਾਂ ਲਏ ਕਰਜ਼ੇ ਦਾ ਵਿਆਜ ਹੀ ਦਿੱਤਾ ਜਾ ਰਿਹਾ। ਸੋ ਇਹ ਮੰਨਿਆ ਜਾ ਰਿਹਾ ਹਰਜੀਤ ਜੀ ਕਿ ਭਗਵੰਤ ਮਾਨ ਸਰਕਾਰ ਮੋਟੇ ਮੋਟੇ ਆਈਡੀਏ ਦੇ ਹਿਸਾਬ ਨਾਲ 22 ਤੋਂ ਲੈ ਕੇ ਹੁਣ ਤੱਕ ਕਰੀਬ 1.5 ਲੱਖ ਕਰੋੜ ਰੁਪਇਆ ਕਰਜ਼ਾ
1: ਸਰਕਾਰ ਹੋਵੇ ਕਿਸੇ ਪਾਰਟੀ ਦੀ ਵੀ, ABCD ਕੋਈ ਜੜ ਤੱਕ ਹੋਵੇ, ਜਦ ਆਮਦਨ ਨਹੀਂ ਹੈਗੀ ਸਰਕਾਰ ਨੂੰ ਤਾਂ ਸਹੂਲਤਾਂ ਦੇਣ ਦੀ ਕੀ ਲੋੜ ਆ। ਕੈਪਟਨ ਨੇ ਆ ਕੇ ਬੱਸਾਂ ਫ੍ਰੀ ਕੀਤੀਆਂ ਲੇਡੀਜ਼ ਲਈ, ਹਨਾ, ਇਹਨਾਂ ਨੇ ਆ ਕੇ ਬਿਜਲੀ ਫ੍ਰੀ ਕਰਤੀ, ਟੋਟਲੇ ਕਰਤੀ, ਬਾਦਲ ਸਾਹਿਬ ਨੇ ਕੀਤੀਆਂ ਮੋਟਰਾਂ ਦੀ ਬਿਜਲੀ ਮਾਫ, ਕੀ ਲੋੜ ਕੀ ਆ, ਕੀ ਗੱਡਾ ਖੜਾ, ਕੀ ਸਬਸਿਡੀਆਂ ਦੇਣੀਆਂ, ਆਮਦਨ ਤਾਂ ਤੁਹਾਨੂੰ ਧੇਲੇ ਦੀ ਨਹੀਂ ਹੈਗੀ, ਤੁਸੀਂ ਕਰਜ਼ਾ ਲੈ ਕੇ ਸਹੂਲਤਾਂ ਦੇ ਰਹੇ ਹੋ।
0: ਇਹਦੇ ਵਿੱਚ ਆਪਾਂ ਇੱਕ ਹੋਰ ਖਬਰ ਕਰ ਲੈਂਦੇ ਹਾਂ ਕਿ ਕੱਲ ਜਿਹੜੀ ਖਬਰ ਕੀਤੀ ਸੀ ਕਿ ਜਿਹੜਾ ਪੰਜਾਬ ਦੀਆਂ ਬੀਬੀਆਂ ਨੂੰ 1,000 ਰੁਪਏ ਤੇ 1,500 ਰੁਪਈਆ ਜਿਹੜਾ ਦਿੱਤਾ ਜਾ ਰਿਹਾ, ਉਹਦੇ ਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਪੈ ਗਈ, ਉਹ ਵੀ ਕਰਜ਼ੇ ਨਾਲ ਸੰਬੰਧਿਤ ਆ। ਉਸ ਜਿਹੜੀ ਪਹਿਲੀ ਇੰਸਟਾਲਮੈਂਟ ਆਈ ਆ 40 ਲੱਖ ਬੀਬੀਆਂ ਨੂੰ, ਉਸ ਜਿਹੜੀ ਇੰਸਟਾਲਮੈਂਟ ਲਈ ਫੰਡ ਪਤਾ ਕਿੱਥੋਂ ਵਰਤਿਆ ਗਿਆ, ਪੰਜਾਬ ਸਰਕਾਰ ਦਾ ਇੱਕ ਜਿਹੜਾ ਅਦਾਰਾ ਜਿਹੜਾ ਕੰਸਟਰਕਸ਼ਨ ਦਾ ਅਦਾਰਾ ਹੈ, ਉਸ ਕੰਸਟਰਕਸ਼ਨ ਦੇ ਅਦਾਰੇ ਲਈ ਜਿਹੜਾ ਫੰਡ ਪਿਆ ਸੀ ਉਹ ਇਸ ਪਾਸੇ ਬੀਬੀਆਂ ਨੂੰ ਦਿੱਤਾ ਗਿਆ। ਔਰ ਹੈਰਾਨੀ ਦੀ ਗੱਲ ਆ, ਅੱਜ ਇਸ ਖਬਰ 'ਚ ਹੋਰ ਅਪਡੇਟ ਆ ਕਿ ਹੁਣ 40 ਲੱਖ ਦੀ ਜਗ੍ਹਾ 70 ਲੱਖ ਅੰਕੜਾ ਹੋ ਗਿਆ, 30 ਲੱਖ ਬੀਬੀਆਂ ਹੋਰ ਬੀਬੀਆਂ ਨੇ ਫਾਰਮ ਭਰ ਦਿੱਤੇ ਨੇ ਜਿਹਨਾਂ ਨੂੰ ਆਉਣ ਵਾਲੀ 1 ਤਰੀਕ, ਕਹਿਣ ਦਾ ਮਤਲਬ 7 ਦਿਨਾਂ ਬਾਅਦ ਪੈਸੇ ਦਿੱਤੇ ਜਾਣੇ ਨੇ, ਉਹ ਪੈਸੇ ਕਿੱਥੇ ਆਉਣੇ ਨੇ, ਇਹਦਾ ਮਤਲਬ ਹੋਰ ਕਰਜ਼ਾ ਚੁੱਕਿਆ ਜਾਊਗਾ ਜੀ।
1: ਗਲਤ ਗੱਲ, ਬਹੁਤ ਗਲਤ ਗੱਲ। ਛੱਤੀ ਬਾਈ ਸਤਿ ਸ਼੍ਰੀ ਅਕਾਲ ਜੀ, ਆਨੂੰ
2: ਚੰਗੀ
1: ਜੀ ਐਂਡ ਓਲਡ ਸਕੂਲ ਦੇ ਕੋਰਨਰ ਤੇ ਹੀ ਕਹਿ ਲਓ ਮਾੜਾ ਜਿਹਾ ਨਾਲ।
2: ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ,
1: ਠੀਕ 23 ਅਗਸਤ ਦਿਨ ਐਤਵਾਰ ਆਉਂਦਾ, ਆਪਾਂ ਪਿਕਨਿਕ ਸਾਂਝਾ ਬਿਰਸਾ ਰੇਡੀਓ ਵੱਲੋਂ ਕਰਾ ਰਹੇ ਹਾਂ। ਕੋਈ ਵੀ ਕਿਸੇ ਨੇ ਸਟਾਲ ਲਾਉਣਾ ਹੋਵੇ ਜਾਂ ਕੁਛ ਹੋਵੇ ਤਾਂ ਜ਼ਰੂਰ ਮੇਰੇ ਨਾਲ ਸੰਪਰਕ ਕਰ ਸਕਦਾ ਹੋ,
2: ਠੀਕ ਹੈ ਜੀ ਸਰ,
1: ਤੇ ਆਉਣਾ ਜ਼ਰੂਰ ਵਿਦ ਫੈਮਿਲੀ।
2: ਓਕੇ ਜੀ,
1: ਥੈਂਕ ਯੂ ਭਾਜੀ, ਥੈਂਕ ਯੂ। ਕੀ ਸ਼ਬਦ ਨਾਮ ਤੁਹਾਡਾ?
2: ਕੁਲਵਿੰਦਰ ਢਿੱਲੋਂ ਜੀ।
1: ਕੁਲਵਿੰਦਰ ਢਿੱਲੋਂ, ਵੈਰੀ ਗੁੱਡ, ਥੈਂਕ ਯੂ ਭਾਜੀ, ਥੈਂਕ ਯੂ। 1872 ਤੋਂ ਭਾਜੀ ਕੀ ਕਹਿੰਦੇ ਨੇ, ਕਹਿੰਦੇ ਕੁੰਡਾ ਖੋਲ ਬਸੰਤਰੀਏ, ਬਸੰਤੀਏ ਤੇਰੇ ਢੋਲ ਸ਼ਰਾਬੀ ਆਇਆ, ਵਾਹਿਗੁਰੂ ਸਤਨਾਮ। ਕਿਆ ਬਾਤ ਆ, ਸਾਹਿਬ ਸਿੰਘ ਜੀ, ਸਾਹਿਬ ਭਾਜੀ। ਅਤੇ ਬੂਟਾ ਸਿੰਘ ਧਾਮੀ ਸਾਹਿਬ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭਾਅ ਜੀ ਤੁਹਾਨੂੰ ਵੀ, ਅਤੇ ਜਸਪ੍ਰੀਤ ਬਾਈ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਾਅ ਜੀ ਤੁਹਾਨੂੰ ਵੀ। ਅਤੇ ਪਰਮਾ ਜੀ ਤੁਸੀਂ ਇੱਕ ਮਿੰਟ ਹੋਲਡ ਰੱਖਿਓ,
3: ਗਾਣਾ ਨਹੀਂ ਬਣ ਰਿਹਾ, ਬਾਰਿਸ਼ ਕੀ ਉੱਪਰ ਕੁਛ ਕੀਜੀਏ।

0: ਸੀ ਪੰਜਾਬ ਪਾਵਰ ਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
2: ਹਾਈ ਗਾਇਜ਼ ਇੰਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
3: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
4: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ ਕੋਈ ਫਿਕਰ ਨਹੀਂ ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ
3: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਨੋ ਐਟ 416-618-2761 416-618-2761
5: ਬਿਲਕੁਲ ਜੀ ਤੇ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਨੂੰ ਝਟਕਾ ਵਰਕ ਪਰਮਿਟ ਰੱਦ ਹੋਣ ਤੋਂ ਬਾਅਦ ਕਾਲਜ ਨੇ ਕਿਹਾ ਇਮੀਗ੍ਰੇਸ਼ਨ ਦਾ ਫੈਸਲਾ ਨਹੀਂ ਬਦਲ ਸਕਦੇ ਚਲ ਜਾਓ ਕਹਿੰਦੇ ਕਰੋ ਕੰਮ ਜੇ ਰਾਸ਼ਟਰਪਤੀ ਟਰੰਪ ਨਾਲ ਸਮਝੌਤਾ ਸਿਰੇ ਨਹੀਂ ਚੜ੍ਹਦਾ ਤਾਂ ਜਵਾਬੀ ਕਾਰਵਾਈ ਵਿਚਾਰ ਅਧੀਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਹਿੰਦੇ ਅੱਜ ਪ੍ਰਿੰਸ ਐਡਵਰਡ 'ਚ ਪ੍ਰੀਮੀਅਰ ਦੇ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਬਦਲ ਵਿਚਾਰ ਅਧੀਨ ਹੈ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਮੌਜੂਦਾ ਹਾਲਾਤ ਦਾ ਸਿੱਟਾ ਕੀ ਨਿਕਲਦਾ ਹੈ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਨਵੇਂ ਟੈਰਿਫ ਜੇ ਲਾਗੂ ਹੁੰਦੇ ਹਨ ਤਾਂ ਕੈਨੇਡਾ ਨੂੰ ਨਿਰਯਾਤ ਹੋਣ ਵਾਲਾ 20% ਨਿਰਯਾਤ ਪ੍ਰਭਾਵਿਤ ਹੋਵੇਗਾ ਜਿਨ੍ਹਾਂ 'ਚ ਸ਼ਰਾਬ ਇਲੈਕਟ੍ਰੋਨਿਕ ਵਸਤੂਆਂ ਅਤੇ ਕੁਝ ਖੇਡਾਂ ਦਾ ਸਮਾਨ ਸ਼ਾਮਲ ਹੈ ਆਖਿਰ ਪ੍ਰਧਾਨ ਮੰਤਰੀ ਨੇ ਗੋਰਡੀ ਹਾਓ ਬ੍ਰਿਜ ਦੇ ਸਮਝੌਤੇ 'ਤੇ ਅਧੂਰੀ ਜਾਣਕਾਰੀ ਦੇਸ਼ ਵਾਸੀਆਂ ਨੂੰ ਕਿਉਂ ਦਿੱਤੀ ਕਹਿੰਦੇ ਜਿਹੜਾ ਅੱਧਾ ਜਾਣਾ ਪੈਸੇ ਉੱਧਰ ਕੈਨੇਡਾ ਦੇ ਐਡਮੰਟਨ ਵਿੱਚ ਪੰਜਾਬੀ ਕੁੜੀ ਦਾ ਕਤਲ ਲਿਵ ਇਨ ਪਾਰਟਨਰ ਗ੍ਰਿਫਤਾਰ ਹੋ ਗਿਆ ਜੀ ਅਮਰੀਕਾ ਨੇ ਭਾਰਤ ਸਮੇਤ 17 ਦੇਸ਼ਾਂ 'ਤੇ ਲਗਾਇਆ 10% ਟੈਰਿਫ ਪਾਕਿਸਤਾਨ ਵੀ ਨਹੀਂ ਬਚਿਆ ਇਰਾਨ ਵਿਰੁੱਧ ਫੌਜੀ ਕਾਰਵਾਈ ਦੀ ਵੱਡੀ ਅਮਰੀਕੀ ਕਾਂਗਰਸ ਪ੍ਰਤੀਨਿਧੀ ਸਭਾ ਨੇ ਲਗਾਈ ਰੋਕ ਸੈਨੇਟ ਵੱਲੋਂ ਟਰੰਪ ਦਾ ਸਮਰਥਨ ਅਤੇ ਬੰਗਲਾਦੇਸ਼ 'ਚ ਵੱਡਾ ਸਿਆਸੀ ਉਲਟ ਫਿਰ ਰਾਸ਼ਟਰਪਤੀ ਮੁਹੰਮਦ ਸਾਹਬੂਦੀਨ ਅੱਜ ਦੇਣਗੇ ਅਸਤੀਫਾ ਚੱਕ ਦੋ ਫੱਟੇ ਪਰ ਮੈਂ ਜਿਹੜਾ ਜੰਤਰ ਮੰਤਰ 'ਤੇ ਹੋ ਰਿਹਾ ਬੱਚਿਆਂ ਦਾ ਸਟੂਡੈਂਟਾਂ ਦਾ ਧਰਨਾ ਉਹਦੇ 'ਚ ਕਹਿੰਦੇ ਕੁੜੀ ਸੀਗੀ ਜਿਹੜੀ ਪੁਲਿਸ ਨੇ ਕੁੱਟਿਆ ਉਹਨੂੰ ਉਹਦੀ ਡੈਥ ਹੋ ਗਈ ਹੈ ਕੁੜੀ ਦੀ ਹੈ ਨਾ ਮੇਰੇ ਕੋਲ ਆਈ ਆ ਖਬਰ ਵੀ ਦੂਜੀ ਤਰ੍ਹਾਂ ਫੋਟੋ ਵੀ
6: ਬਿਲਕੁਲ ਪਹਿਲੀ ਮੌਤ ਹੋ ਗਈ ਆ ਜੀ ਜਿਹੜਾ ਜੰਤਰ ਮੰਤਰ ਤੇ ਧਰਨੇ ਦੇ ਦੌਰਾਨ ਪੁਲਿਸ ਨੇ ਲਾਠੀਚਾਰਜ ਕੀਤਾ ਸੀ ਵੈਸੇ ਆਪਾਂ ਜੰਤਰ ਮੰਤਰ ਤੱਕ ਗੱਲ ਸੀਮਤ ਨਾ ਰੱਖੀਏ ਅਜੇ ਜੀ ਇਹ ਜਿਹੜਾ ਧਰਨਾ ਪੂਰੇ ਭਾਰਤ ਦੇ ਸ਼ਹਿਰਾਂ ਮੁੰਬਈ ਪਟਨਾ ਲਖਨਊ ਜਾਂ ਹੋਰ ਹੈਦਰਾਬਾਦ ਵਗੈਰਾ ਈਵਨ ਚੰਡੀਗੜ੍ਹ ਜਾਂ ਹੋਰ ਛੋਟੇ ਛੋਟੇ ਸ਼ਹਿਰਾਂ ਤੱਕ ਜਿਹੜਾ ਫੈਲ ਚੁੱਕਾ ਦਿੱਲੀ ਇਸ ਵੇਲੇ ਪੁਲਿਸ ਛੋਣੀ ਬਣ ਚੁੱਕੀ ਆ ਜੰਤਰ ਮੰਤਰ ਉੱਤੇ ਇੰਟਰਨੈਟ ਬੰਦ ਹੋ ਚੁੱਕਾ ਕਨਾਟ ਪਲੇਸ ਦੀਆਂ ਸਾਰੀਆਂ ਦੁਕਾਨਾਂ ਦੇ ਸ਼ਟਰ ਡਿੱਗ ਗਏ ਨੇ ਸੰਸਦ ਭਵਨ 'ਚ ਅਲੱਗ ਜਿਹੜਾ ਟਕਰਾਅ ਚੱਲ ਰਿਹਾ ਔਰ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 12 ਸਾਲਾਂ ਦੇ ਰਾਜ 'ਚ ਪਹਿਲੀ ਵਾਰ ਅੱਧੀ ਰਾਤ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਵੀਡੀਓ ਆਪੇ ਰਿਕਾਰਡ ਕੀਤੀ ਲੱਗਦੀ ਉਹਨਾਂ ਦੇ ਮੋਬਾਈਲ ਫੋਨ ਤੇ ਸੋ ਉਹਨਾਂ ਨੇ ਵਿਦਿਆਰਥੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਪਰ ਵਿਦਿਆਰਥੀ ਜਿਹੜੇ ਨੇ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਜਾਂ ਕਾਂਗਰਸ ਵੱਲੋਂ ਜਿਹੜਾ ਇੱਕ ਮੰਗ ਰੱਖੀ ਜਾ ਰਹੀ ਆ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਉਰੇ ਰੋਕ ਨਹੀਂ ਰਹੇ ਸੋ ਅੱਜ ਜਿਹੜੀ ਆ ਕੇਂਦਰ ਸਰਕਾਰ ਦੇ ਮਿਨਿਸਟਰਾਂ ਨਾਲ ਗੱਲਬਾਤ ਵੀ ਆ ਵਿਦਿਆਰਥੀਆਂ ਦੇ ਵਫਦ ਦੀ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਸੂਤੀ ਜੇ ਫਸ ਗਈ ਆ ਮੋਦੀ ਸਰਕਾਰ ਇੰਨਾ ਸੋਚਿਆ ਨਹੀਂ ਸੀ ਜਿਵੇਂ ਹਰਜੀਤ ਜੀ ਕਹਿੰਦੇ ਆ ਕਿ ਕਈ ਵਾਰੀ ਰਾਈ ਪਹਾੜ ਬਣ ਜਾਂਦੀ ਆ ਸੋ ਇਹ ਰਾਈ ਦਾ ਪਹਾੜ ਬਣ ਚੁੱਕਾ ਹੁਣ ਦੇ ਰਿਹਾ ਕਿ ਹੁਣ ਮੋਦੀ ਸਰਕਾਰ ਇਸ ਪਹਾੜ ਨੂੰ ਕਿਵੇਂ ਸਰ ਕਰਦੀ ਆ
5: ਕਮਿਸ਼ਨ ਤੁਸੀਂ ਟਰੱਕਾਂ ਦਾ ਕਰਾਉਣਾ ਚਾਹੁੰਦੇ ਹੋ ਤੇ ਜਾੜ ਦੇ ਵਿੱਚ ਸ਼ਿਵ ਸਿੱਧੂ ਸਾਹਿਬ ਨੂੰ ਸੱਦ ਲਿਓ ਸਰਟੀਫਾਈਡ ਕਮਿਸ਼ਨ ਇੰਸਪੈਕਟਰ ਨੇ 647-919-9646 647-919-9646 ਤੇ ਸੰਪਰਕ ਕਰ ਲਿਓ ਪੁੱਛ ਲਿਓ ਕਿੰਨੇ ਕੁ ਪੈਸੇ ਲੈਂਦੇ ਜੇ ਤੁਸੀਂ ਦੱਸੋਗੇ ਵੀ ਰੇਡੀਓ ਸੁਣਿਆ ਸੰਧਿਆ ਵਿਰਸਾ ਜਾਂ ਹਰਜੀਤ ਜੰਜੂਏ ਨੂੰ ਫਿਰ ਡਿਸਕਾਊਂਟ ਵੀ ਤੁਹਾਨੂੰ ਦਿੱਤਾ ਜਾ ਸਕਦਾ 647-919-9646 ਤੇ ਸੰਪਰਕ ਕੀਤਾ ਜਾ ਸਕਦਾ ਅਤੇ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ 437-430 ਤੇ 10 ਰੇਟ 'ਤੇ ਕਰ ਲਿਓ ਸੰਪਰਕ ਹਾਈਜੈਨਿਕ ਹੋਮ ਫੂਡ ਮਿਡਫੁੱਟ ਲੈਣਾ ਚਾਹੁੰਦੇ ਫਰੈਸ਼ ਐਨ ਅਤੇ ਮਿਲਟਨ ਐਂਡ ਓਕਬਲ ਦੇ ਵਿੱਚ ਡਿਲੀਵਰੀ ਫਰੀ ਆ। ਪਰਮਜੀ ਹੁਣਾਂ ਨਾਲ ਕਰ ਲਿਓ ਸੰਪਰਕ 437-430-1063 ਅਤੇ ਸਨੀ ਬਾਈ ਨਾਲ ਕਰ ਲਿਓ ਸੰਪਰਕ। ਗਰਾਜ ਦੀ ਡੋਰ ਰਿਪੇਅਰ ਦਾ ਕੋਈ ਕੰਮ ਆ, ਡੋਰਾਂ ਟੁੱਟ ਗਈਆਂ ਜਾਂ ਸਪਰਿੰਗ ਚੈਨ ਚੂਨ ਬਿੰਗੀ ਹੋ ਗਈ ਆ, ਅਤੇ 647-470-1242। ਆ ਜਿਹੜਾ ਮੇਰਾ ਖੰਗੂ ਰਾਜਾ ਵੱਜਦਾ ਪਲੀਜ਼ ਮੈਨਸ਼ਨ ਨੋਟ ਕਰ ਲਿਓ ਮਾੜਾ ਜਿਹਾ, ਮੇਰਾ ਗਲਾ ਜਿਹਾ ਹਜੇ ਠੀਕ ਨਹੀਂ ਹੋਇਆ, ਤੰਦਰੁਸਤ ਜਿਹਾ ਨਹੀਂ ਕੰਮ, ਪਰ ਚੱਲ ਲਉਂਗੇ ਮੈਨੂੰ ਪਤਾ, ਤੁਸੀਂ ਹੁਣ ਤਾਂ ਨਿਕਲ ਗਿਆ ਕੰਮ, ਲੈ ਲਿਆ ਕੰਮ ਗੇਟ 'ਚ ਆਪਾਂ। ਕਵਾਲਟੀ ਲੋਜਿਸਟਿਕ ਅੰਕ ਵਾਲਿਆਂ ਨਾਲ ਕਰ ਲਿਓ ਸੰਪਰਕ 416-717-2929 ਅਤੇ ਜਸਵੀਰ ਭਾਜੀ ਨਾਲ ਕੀਤਾ ਜਾ ਸਕਦਾ ਉੱਥੇ ਸੰਪਰਕ, ਜਾਂ ਫਿਰ 416-455-9311 ਜਗਤਾਰ ਸਿੰਘ ਚੱਠਾ ਸਾਹਿਬ ਅਤੇ 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਬਿਕ ਦੇ ਵਿੱਚ ਨੇ, ਕੰਟੇਨਰਾਂ ਦਾ ਕੰਮ ਆ। ਗੁਰਬਖਸ਼ ਭਾਜੀ ਉਹਨਾਂ ਨਾਲ ਕਰ ਲਿਓ ਸੰਪਰਕ, ਉੱਥੇ ਤੁਸੀਂ ਐਪਲੀਕੇਸ਼ਨ ਕਰ ਦਿਓ, ਫਿਰ ਭਾਈ ਕੱਲ੍ਹ ਨੂੰ ਸੈਚਰਡੇ ਆ, ਅੱਜ ਐਪਲੀਕੇਸ਼ਨ ਕਰੋਗੇ ਮੰਡੇ ਕੰਮ 'ਤੇ, ਜਾਂ ਅੱਜ ਵੀ ਹੋ ਰਹੇ ਨੇ ਇੱਕ ਅੱਧਾ ਗੇੜਾ ਅੱਜ ਵੀ ਲਵਾ ਲੈਣਾ ਜਾਏ ਤੁਹਾਡਾ। 416-717-2929 'ਤੇ ਕੁਆਲਿਟੀ ਲੋਜਿਸਟਿਕ ਅੰਕਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਕਹਿੰਦੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਐਮ ਪੀ ਅੰਮ੍ਰਿਤਪਾਲ ਸਿੰਘ ਦਾ ਵਾਂਟਡ ਸਾਥੀ ਕੋਈ ਪੁਲਿਸ ਅੜਿੱਕ ਕੇ ਆ ਗਿਆ ਭਾਰਤ ਨੇਪਾਲ ਦੀ ਸਰਹੱਦ ਤੋਂ, ਕਿਉਂ ਨਾ?
6: ਬਿਲਕੁਲ ਜੀ, ਡਿਬਰੂਗੜ੍ਹ ਜੇਲ੍ਹ 'ਚ ਬੰਦ ਭਾਈ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੂੰ ਹੁਣ ਇੱਕ ਨਵੇਂ ਕਲੇਵਰ ਦੇ ਵਿੱਚ ਨਵੇਂ ਸਿਆਸੀ ਮੰਚ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਪਰ ਦੂਸਰੇ ਪਾਸੇ ਭਾਣਾ ਹੋਰ ਹੀ ਵਾਪਰ ਗਿਆ। ਭਾਈ ਅੰਮ੍ਰਿਤਪਾਲ ਸਿੰਘ ਦਾ ਵਾਂਟਡ ਸਾਥੀ ਵਿਕਰਮਜੀਤ ਸਿੰਘ ਜਿਹਦਾ ਨਾਂ ਆ, ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਆ ਔਰ ਅਜਨਾਲਾ ਥਾਣੇ ਤੇ ਹਮਲੇ ਦੇ ਮਾਮਲੇ 'ਚ 2 ਸਾਲ ਤੋਂ ਫਰਾਰ ਸੀ। ਭਾਰਤ ਨੇਪਾਲ ਸਰਹੱਦ ਤੋਂ ਫੜਿਆ ਗਿਆ, ਇਕੱਲਾ ਇਹ ਨਹੀਂ ਫੜਿਆ ਗਿਆ, 4 ਬੰਦੇ ਹੋਰ ਫੜੇ ਗਏ ਨੇ ਔਰ ਉਹਨਾਂ 4 ਦੇ ਵਿੱਚ ਇੱਕ ਅਮਰੀਕੀ ਨਾਗਰਿਕ ਆ ਜਿਹੜਾ ਹੈ ਤਾਂ ਪੰਜਾਬ ਦਾ ਪਰ ਅਮਰੀਕਾ ਦਾ ਸਿਟੀਜ਼ਨ ਆ, ਜਿਹਦਾ ਨਾਂ ਮਨਵੀਰ ਸਿੰਘ ਢਿੱਲੋਂ ਦੱਸਿਆ ਜਾ ਰਿਹਾ। ਸੋ ਕੁੱਲ ਮਿਲਾ ਕੇ ਅਜੀਤ ਜੀ, ਹੁਣ ਗੱਲ ਡਾਵਾਡੋਲ ਹੁੰਦੀ ਜਾਂਦੀ ਆ। ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਵੱਡੀ ਤਸਵੀਰ 'ਚ ਪੰਜਾਬ ਦੇ ਲੋਕ ਮਤਲਬ ਦੇਖਣ ਲਈ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ, ਸ਼ਿੰਗਾਰਿਆ ਜਾ ਰਿਹਾ, ਪਰ ਆਹ ਭਾਣਾ ਕੀ ਵਾਪਰਿਆ, ਇਸ ਭਾਣੇ ਦਾ ਉਸ ਗੱਲ 'ਤੇ ਕੀ ਅਸਰ ਹੋਣਾ, ਇਹ ਸਵਾਲ ਹੁਣ ਇੱਕ ਨਵਾਂ ਪੈਦਾ ਹੋ ਗਿਆ ਜੀ।
5: ਰੱਖਿਓ

0: ਨਾਲੇ ਚੁਪੜੀਆਂ ਨਾਲੇ ਦੋ ਦੋ।
1: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
0: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
1: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ।
0: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ, ਦਾਣਾ ਮੰਡੀ।
2: ਲੇਡੀਜ਼ ਐਂਡ ਜੈਂਟਲਮੈਨ, ਯੂ ਆਰ ਨਾਟ ready for this,
3: par hun thonu car lain layi ready karange mortgage viking girish sharma,
4: residential, commercial, refinancing, debt consolidation, second third mortgages, private funds,
3: sab layi yaad rakho girish sharma, pre approval hi nahi closing tak denge pura saath, dealing with all banks,
4: call 6476068110
3: or visit sharmamortgages.com।
5: bilkul ji swagat hai fir to toda kumari aunty ji kehnde aa chak ਥੈਂਕਸ ਜਨਰਲ ਜੀ। ਅੱਛਾ ਮੇਰਾ ਡਾਈਲੋਗ ਹੈ, ਚਲੋ ਥੈਂਕ ਯੂ। ਕਹਾਤਰ ਪਾਤਰ ਤੋਂ ਰਾਜ ਭਾਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਇੱਕ ਸੱਚੀ ਬੇਨਤੀ ਫਿਰ ਦੁਬਾਰਾ ਕਰ ਦਿੰਦਾ ਵੀ 23 ਅਗਸਤ ਨੂੰ ਆਪਣੇ ਐਤਵਾਰ ਦਾ ਦਿਨ ਆਉਂਦਾ, ਪਲੀਜ਼ ਹੋ ਸਕੇ ਤਾਂ ਸਾਰੇ ਜਾਣੇ ਕੱਢ ਲਿਓ ਟਾਈਮ ਅਤੇ ਫਿਰ ਆਪਾਂ ਕਰਾਂਗੇ ਉੱਥੇ ਰਲ ਮਿਲ ਕੇ ਗੱਲਾਂ ਬਾਤਾਂ। ਆਇਓ ਜ਼ਰੂਰ ਅਤੇ ਆ ਕੇ ਮਿਲਣਾ ਜ਼ਰੂਰ ਆਪਾਂ ਸਾਰਿਆਂ ਨੂੰ ਇੱਕ ਦੂਜੇ ਨੂੰ, ਅਤੇ ਫਿਰ ਇਕੱਲੇ ਇਕੱਲੇ ਨਾਲ ਇੰਟਰੋਡਕਸ਼ਨ ਹੋ ਸਕਦੀ ਹੈ ਇੱਥੇ ਜਿੰਨੇ ਆਪਾਂ ਸਰੋਤੇ ਗੱਲਾਂ ਕਰਦੇ ਹਾਂ ਸਾਰੇ, ਹੈ ਨਾ, ਅਤੇ ਫੋਟੋਆਂ ਫਾਟੋਆਂ ਵੀ ਖਿੱਚਾਂਗੇ। ਚਲੋ ਪਰਮਿੰਦਰ ਜੀ, ਮਾਨ ਸਰਕਾਰ ਨੂੰ ਕਹਿੰਦੇ ਝਟਕਾ ਬੜਾ ਲਵਾਤਾ, ਤੁਸੀਂ ਕੀ ਹੋ ਗਿਆ ਸੌਖਾ?
6: ਝਟਕੇ
5: ਤੇ ਝਟਕਾ ਜੀ,
6: ਲਗਾਤਾਰ ਭਗਵੰਤ ਮਾਨ ਸਰਕਾਰ ਨੂੰ। ਅਸਲ ਦੇ ਵਿੱਚ ਮੋਹਾਲੀ ਦੇ ਨੇੜੇ ਜਿਹੜੇ 16 ਪਿੰਡ ਨੇ ਉਹਨਾਂ ਦੀ ਜਿਹੜੀ ਜ਼ਮੀਨ ਨੂੰ ਤੇ ਜਿਹੜੀ ਖਰੀਦੋ ਫਰੋਖਤ ਕਰਨੀ ਆ, ਜਾਂ ਉਹਨਾਂ ਨੂੰ ਕੁਝ ਸੰਸਥਾਵਾਂ ਕੁਝ ਏਜੰਸੀਆਂ ਦੇ ਥਰੂ ਸਰਕਾਰ ਹਾਸਲ ਕਰਨਾ ਚਾਹੁੰਦੀ ਆ, ਸੋ ਉਸ ਮਾਮਲੇ ਤੇ ਪੰਜਾਬ ਹਾਈ ਕੋਰਟ ਨੇ ਰੋਕ ਲਾਤੀ ਆ। ਇਹਦਾ ਕੀ ਮਤਲਬ? ਇਹਦਾ ਮਤਲਬ ਇਹ ਆ ਕਿ ਉਹ ਲੈਂਡ ਪੂਲਿੰਗ ਵਾਲੇ ਮਾਮਲੇ ਨਾਲ ਹਜੀ ਜੀ ਆਪਾਂ ਗੱਲ ਜੋੜ ਕੇ ਦੇਖ ਲੈਂਦੇ ਹਾਂ ਕਿ ਲੈਂਡ ਪੂਲਿੰਗ ਮਾਮਲੇ 'ਚ ਜਿਵੇਂ ਲੁਧਿਆਣਾ ਜਾਂ ਹੋਰ ਸ਼ਹਿਰਾਂ 'ਚ ਜਿਹੜਾ ਹੱਲਾ ਮਚਿਆ ਸੀ, ਇਹਨਾਂ ਪਿੰਡਾਂ 'ਚ ਵੀ ਮਚਣ ਜਾ ਰਿਹਾ ਸੀ। ਸੋ ਇਹ ਰੋਕ ਦੱਸਦੀ ਆ ਕਿ ਭਗਵੰਤ ਮਾਨ ਸਰਕਾਰ ਲਈ ਆਉਣ ਵਾਲੇ ਦਿਨ ਬਹੁਤੇ ਸੌਖੇ ਨਹੀਂ ਹੈ ਜੀ।
5: ਚਲੋ ਥੈਂਕ ਯੂ ਸੋ ਮਚ, ਜੁੜਦੇ ਹਾਂ ਆਪਾਂ ਮੰਡੇ ਵਾਲੇ ਪ੍ਰੋਗਰਾਮ 'ਚ। ਬਹੁਤ ਬਹੁਤ ਥੈਂਕ ਯੂ
6: ਜੀ,
5: ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵੱਧਾ ਘੱਟਾ ਬੋਲਿਆ ਗਿਆ ਵੀ ਕਰ ਦਿਓ ਮਾਫ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ, 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਅਤੇ ਬੁਲਾਈਏ ਫਤਿਹ, ਆਪਾਂ ਮਿਲਾਂਗੇ ਹੁਣ ਮੰਡੇ ਨੂੰ, ਮੰਡੇ ਮੋਰਨਿੰਗ, ਅਤੇ ਦੋ ਇਜਾਜ਼ਤ ਮੰਡੇ ਤੱਕ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਣੇ ਤੋਂ ਬਾਅਦ ਲੈ ਕੇ ਪ੍ਰੋਗਰਾਮ ਸ਼ਮੀ ਭੱਠਲ ਹੋਣੀ ਹਾਜ਼ਰ ਨੇ, ਅਤੇ ਆਹ ਦੇਖਿਓ ਕੀ ਕਹਿੰਦਾ ਹਰਗੀਤ, ਆਹ ਰਿਲੇਟਡ ਆ ਸਭ ਦੇ। ਪਈਆ ਕਿੱਧਰੋਂ, ਤੂੰ ਬੰਦ ਹੋ ਜਾ, ਆਹ ਕੀ ਹੋਈ ਜਾਂਦਾ। ਚਲੋ ਇਹ ਕਰਤਾ ਬੰਦ, ਚਲੋ ਚੱਲਦੇ ਹਾਂ ਫਿਰ, ਮਿਲਦੇ ਹਾਂ ਆਪਾਂ ਮੰਡੇ ਵਾਲੇ। ਹੈਵ ਏ ਨਾਈਸ ਵੀਕਐਂਡ ਸਭ ਨੂੰ, ਨਜ਼ਾਰੇ ਲਓ। 23 ਤਰੀਕ ਕਰ ਲਿਓ ਨੋਟ।

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਦੀ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: टीम फोर एंटरटेनमेंट पेश कर देंगे पंजाबी विरसा 2026 टोरंटो शो सैटरडे 25 जुलाई नो थिएटर एट ग्रेट कैनेडियन टोरंटो मनमोहन वारिस कमल हीर अते संतार Tickets are available at ticketmaster.ca. For details, contact Team 4 Entertainment 647-400-6862 416-303-4444. Ye to see us show no miss karna chahoge.
1: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
2: ਕਾਲ ਕਰੋ ਜੇਐਨ ਗੈਰੀ ਨੂੰ
4: 905-459-5533
2: 905-459-5533 ਤੇ
4: PNJ ਸਪ੍ਰਿੰਗ ਵੀਲ ਅਲਾਈਨਮੈਂਟ
0: ਅੰਟੇਰੀਓ ਗੁਰਦੁਆਰਾਸ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ जुलाई 31 तो 3 अगस्त तक ओपनिंग सेरेमनी सैटरडे अगस्त 1 सवेरे 9 बजे ब्रैम्पटन सॉकर सेंटर विखे सॉकर कबड्डी फील्ड हॉकी वॉलीबॉल बास्केटबॉल वेटलिफ्टिंग गतका वधेरे जानकारी ले sikhgamescanada.ca ते जाओ या कॉल करो 647-807-0007 इन गेम्स की एंट्री बिल्कुल मुफ्त है

0: du bist Job, Assas, du Assas, Habisas, Nadit, Hose, Bissas, Bole, Sony Hall, Sassier Karl.
1: ਕਾਦੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਸਰਦਾਰ ਜੀ ਤੁਰੇ ਆਉਂਦੇ ਇਹਨਾਂ ਨੂੰ ਪੁੱਛ ਲੈਂਦੇ ਇਹਨਾਂ ਦਾ ਕੀ ਹਾਲ ਚਾਲ ਆ। ਸਤਿ ਸ੍ਰੀ ਅਕਾਲ ਸਰਦਾਰ ਜੀ।
1: ਆ ਸਤਿ ਸ੍ਰੀ ਅਕਾਲ ਤਾਂ ਹੋਇਆ, ਸਤਿ ਸ੍ਰੀ ਅਕਾਲ ਕੀ ਹੋਇਆ ਬਈ, ਤੇ ਨਾਲੇ ਜੱਟ ਪੰਜਾਬੀ ਤੇ ਸੂਰਮੇ ਬਹਾਦਰ ਹਮੇਸ਼ਾ

ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਫਰਾਈਡੇ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਸੋ ਇਸ ਗੀਤ ਦੇ ਨਾਲ ਹੈ ਜਿਹੜਾ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਕੀਤੀ ਹੈ। ਉਮੀਦ ਕਰਦਾ ਤੁਸੀਂ ਇਸ ਗੀਤ ਨੂੰ ਹੈ ਜਿਹੜਾ ਪਸੰਦ ਕੀਤਾ ਹੋਵੇਗਾ। ਅੱਜ ਸ਼ੁੱਕਰਵਾਰ ਵਾਲਾ ਦਿਨ ਹੈ, ਸ਼ੁਕਰ ਹੈ ਸ਼ੁੱਕਰਵਾਰ ਹੈ। ਹਾਂਜੀ, ਥੈਂਕ ਗੋਡ ਇਟਸ ਫਰਾਈਡੇ। ਆਪਣਾ ਹੀ ਇੱਕ ਸ਼ੁੱਕਰਵਾਰ ਦਾ ਮਜ਼ਾ ਹੁੰਦਾ, ਵਾਈਬਸ ਹੁੰਦੀ ਹੈ, ਅਤੇ ਉਸੇ ਜਿਹਾ ਪ੍ਰੋਗਰਾਮ ਮੈਂ ਲੈ ਕੇ ਆਉਣ ਦੀ ਕੋਸ਼ਿਸ਼ ਹੁੰਦੀ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੁਹਾਡੇ ਗੀਤਾਂ ਦੇ ਨਾਲ ਸ਼ਿੰਗਾਰਿਆ ਪ੍ਰੋਗਰਾਮ ਹੁੰਦਾ, ਤੁਹਾਡੇ ਫਰਮਾਇਸ਼ਾਂ ਦੇ ਨਾਲ ਸ਼ਿੰਗਾਰਿਆ ਪ੍ਰੋਗਰਾਮ ਹੁੰਦਾ, ਹਲਕੀ ਫੁਲਕੀ ਗੱਲਬਾਤ ਹੁੰਦੀ ਆ। ਅੱਜ ਵਾਲੇ ਦਿਨ ਆਪਾਂ ਨਿਊਜ਼ ਤੋਂ ਥੋੜਾ ਜਿਹਾ ਕਿਨਾਰਾ ਜਿਹਾ, ਇੱਕ ਹੈਡਲਾਈਨਸ ਦੇ ਤੌਰ ਤੇ ਜਿਹੜੀਆਂ ਕੁਛ ਕੁ ਖਬਰਾਂ ਜਿਹੜੀਆਂ ਜ਼ਰੂਰੀ ਹੁੰਦੀਆਂ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਦਿੰਦਾ, ਪਰ ਅੱਜ ਜ਼ਿਆਦਾਤਰ ਆਪਾਂ ਹਲਕੀ ਫੁਲਕੀ ਗੱਲਬਾਤ ਆ ਜਿਹੜੀ ਰੱਖਦੇ ਆ। ਮੈਂ ਕੁਝ ਕੁ ਸਵਾਲ ਤੁਹਾਡੇ ਤੱਕ ਲੈ ਕੇ ਆਉਂਦਾ ਅਤੇ ਉਹਦੇ 'ਤੇ ਫਿਰ ਦੇਖਦਾ ਵੀ ਤੁਸੀਂ ਕੀ ਉਹਦੇ 'ਤੇ ਜਵਾਬ ਦਿੰਦੇ ਹੋ, ਸਹੀ ਵੀ ਜਵਾਬ ਆਉਂਦੇ ਆ ਜਾਂ ਫਿਰ ਗਲਤ ਜਵਾਬ ਆਉਂਦੇ ਆ। ਸੋ ਇਹੋ ਜਿਹਾ ਰੰਗਾਰੰਗ ਪ੍ਰੋਗਰਾਮ ਹੈ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਤੁਸੀਂ ਕੋਈ ਗੀਤ ਗੁਣਗੁਣਾਉਣਾ ਚਾਹੁੰਦੇ ਹੋ, ਤੁਸੀਂ ਕੁਝ ਸੁਣਾਉਣਾ ਚਾਹੁੰਦੇ ਹੋ, ਕਈ ਵਾਰ ਕਿਸੇ ਨੂੰ ਲਿਖਣ ਦਾ ਬੜਾ ਸ਼ੌਂਕ ਹੁੰਦਾ, ਸਾਹਿਤ ਦੇ ਬੜੇ ਪਿਆਰ ਰਸੀਏ ਹੁੰਦੇ, ਸੋ ਉਹ ਸਾਡੇ ਵੀਰ ਭੈਣ ਕੁਛ ਸੁਣਾਉਣਾ ਚਾਹੁੰਦੇ ਹੋ ਆਪਣੀ ਰਚਨਾ ਜਾਂ ਕਿਸੇ ਦੀ ਲਿਖੀ ਹੋਈ ਰਚਨਾ, ਮੋਰ ਦੈਨ ਵੈਲਕਮ, ਸਟੂਡੀਓ 'ਚ ਕਾਲ ਕਰ ਸਕਦੇ ਆ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਸਟੂਡੀਓ ਦਾ ਨੰਬਰ 905-673-3337 9056633337 'ਤੇ ਦੋਸਤੋ ਸਾਡੇ ਨਾਲ ਸਾਂਝ ਪਾ ਸਕਦੇ ਹੋ। ਬਾਕੀ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਤੁਸੀਂ ਸਿੰਪਲ ਰੇਡੀਓ, ਬਸ ਸਿੰਪਲ ਰੇਡੀਓ ਹੈ ਜਿਹੜਾ ਉਹ ਐਪ ਹੈ, ਡਾਊਨਲੋਡ ਕਰ ਲਿਓ। ਉੱਥੇ ਫਿਰ AM 530 ਮਲਟੀ ਕਲਚਰਲ, ਸਿਰਫ AM 530 ਟੋਰੋਂਟੋ ਵੀ ਪਾ ਦਿਓ, ਉੱਥੋਂ ਦੀ ਤੁਸੀਂ ਇਹ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ। ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਵੀ ਸੁਣਿਆ ਜਾ ਸਕਦਾ। ਡਾਇਲ ਟੂ ਲਿਸਨ ਕਰਕੇ ਆਪਣੇ ਫੋਨ ਜ਼ਰੀਏ ਸਾਨੂੰ ਸੁਣਨਾ ਚਾਹੁੰਦੇ ਹੋ, ਉਹਦਾ ਵੀ ਨੰਬਰ ਦਾ ਪ੍ਰਬੰਧ ਕੀਤਾ ਗਿਆ। ਉਹ ਨੰਬਰ ਹੈ 416-477-2040 416-477-2040 'ਤੇ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ ਹੈ। ਕੁਝ ਕੁ ਮੇਰੇ ਤੱਕ ਫਰਮਾਇਸ਼ਾਂ ਜਿਹੜੀਆਂ ਪ੍ਰੋਗਰਾਮ ਤੋਂ ਪਹਿਲਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਸੀਗੀਆਂ, ਸੋ ਮੈਂ ਕੋਈ ਇੱਕ ਦੋ ਗੀਤ ਹੈ ਜਿਹੜੇ ਆਲਰੇਡੀ ਕਿਊ ਅਪ ਕਰ ਚੁੱਕਾ, ਬਾਕੀ ਨਾਲ ਦੀ ਨਾਲ ਮੈਂ ਕਰਦਾ ਰਹਾਂਗਾ। ਬਾਕੀ ਪ੍ਰੋਗਰਾਮ ਬਾਬਤ ਕੋਈ ਵੀ ਫੀਡਬੈਕ ਦੇਣਾ, ਕੋਈ ਬਿਜ਼ਨਸ ਆਪਣਾ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਇਸ ਪ੍ਰੋਗਰਾਮ 'ਤੇ, ਤੁਹਾਨੂੰ ਲੱਗਦਾ ਵੀ ਪਲੈਟਫਾਰਮ ਬੜਾ ਢੁੱਕਵਾਂ ਆ, ਇਹ ਸਮਾਜ ਦੇ ਮੁੱਦਿਆਂ ਦੀ ਗੱਲ ਕਰਦਾ, ਕਮਿਊਨਿਟੀ ਦੇ ਇਸ਼ੂ ਦੇ ਉੱਤੇ ਆ ਜਿਹੜੀ ਗੱਲ ਕੀਤੀ ਜਾਂਦੀ ਹੈ, ਅਤੇ ਤੁਹਾਨੂੰ ਲੱਗਦਾ ਤਾਂ ਤੁਸੀਂ ਇਹ ਜਿਹੜਾ ਆਫਟਰ ਦਾ ਪ੍ਰੋਗਰਾਮ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 416-917-7763 416-917-7763 ਇਸ ਟਾਈਮ ਪੀਅਰਸਨ ਏਅਰਪੋਰਟ 'ਤੇ ਤਾਪਮਾਨ 14°C ਹੈ ਦਰਜ ਕੀਤਾ ਗਿਆ। ਉਹ ਫਾਲ ਵਾਲੀ ਪਤਝੜ ਵਾਲੀ ਠੰਡਕ ਹੈ ਜਿਹੜੀ ਸਵੇਰ ਨੂੰ ਹੈ ਜਿਹੜੀ ਹੁਣ ਮਹਿਸੂਸ ਕੀਤੀ ਜਾ ਸਕਦੀ ਹੈ, ਅਤੇ ਅੱਜ ਵੱਧ ਦੁਪਹਿਰ ਹੈ ਜਿਹੜਾ ਤਾਪਮਾਨ 26° ਨੂੰ ਛੂਹੇਗਾ, ਅਤੇ ਫੀਲ ਲਾਈਕ ਇਸ ਗਰਾਂ ਵੀ 29°C। ਵੀਕਐਂਡ ਹੈ ਜਿਹੜਾ ਸੈਚਰਡੇ ਸੰਡੇ, ਹਲਕੀ ਹਲਕੀ ਵਰਖਾ ਦੀ ਭਵਿੱਖਬਾਣੀ ਹੈ ਜਿਹੜੀ ਕੀਤੀ ਗਈ ਹੈ। ਸੋ ਲੈਟਸ ਸੀ ਕਿੱਦਾਂ ਦਾ ਵੀਕਐਂਡ ਹੁੰਦਾ, ਉੱਦਾਂ ਤਾਂ ਕਹਿੰਦੇ ਹਰ ਇੱਕ ਮੌਸਮ ਦਾ ਆਨੰਦ ਲੈਣਾ ਚਾਹੀਦਾ ਹੈ, ਸੋ ਬਿਲਕੁਲ ਲੈਣਾ ਚਾਹੀਦਾ ਹੈ। ਸੋ ਆਓ ਕੁਝ ਕੁ ਪਿਆਰੀਆਂ ਸਤਰਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਜੋ ਸਫ਼ਰ ਦੀ ਸ਼ੁਰੂਆਤ ਕਰਦੇ ਨੇ ਉਹ ਮੰਜ਼ਿਲ ਨੂੰ ਪਾ ਲੈਂਦੇ ਨੇ, ਬਸ ਚੱਲਣ ਦਾ ਹੌਸਲਾ ਰੱਖਣਾ ਜ਼ਰੂਰੀ ਹੈ, ਕਿਉਂਕਿ ਚੰਗੇ ਇਨਸਾਨਾਂ ਦਾ ਰਸਤੇ ਵੀ ਇੰਤਜ਼ਾਰ ਕਰਦੇ ਨੇ। ਵੈਰੀ ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ। ਕੁਝ ਕੁ ਤੁਹਾਡੇ ਮੈਸੇਜਸ ਹੈ ਜਿਹੜੇ ਮੇਰੇ ਤੱਕ ਪਹੁੰਚੇ ਹੋਏ ਨੇ, ਉਹਨਾਂ ਨੂੰ ਵੀ ਮੈਂ ਅੱਗੇ ਸ਼ਿੰਗਾਰ ਬਣਾਉਣਾ ਪ੍ਰੋਗਰਾਮ ਦਾ। ਕਹਿੰਦੇ ਕਿਸੇ ਪੁੱਛਿਆ

0: ਇੰਨੀ ਮਰੋੜੀ ਕੱਸੀ ਆ, ਜੇ ਥੋੜੀ ਥੋੜੀ ਪਹਿਲਾਂ ਕੱਸੀ ਹੁੰਦੀ ਤਾਂ ਹੋ ਸਕਦਾ ਜਿਨ੍ਹਾਂ ਦਾ ਔਖੇ ਹੋ ਕੇ ਵੀ ਕਰਜ਼ਾ ਚੱਕ ਕੇ ਵੀ ਆਏ ਉਹ ਨਾ ਆਉਂਦੇ, ਹਨਾ, ਜੋ ਅਗਲੇ ਨੂੰ ਪਤਾ ਲੱਗਣਾ ਸੀ ਪੱਕੇ ਨੀ ਪੱਕੇ ਨਹੀਂ ਹੋਣਾ। ਦੂਜਾ ਗੱਲ ਘਰਾਂ ਦਾ ਇੰਟਰਸਟ ਰੇਟ ਲਿਆ ਕੇ 1% ਤੇ ਸਿੱਟਿਆ ਤੇ ਲੋਕਾਂ ਨੇ ਕਰੈਡਿਟ ਲੈਣਾ ਚੱਕ ਚੱਕ ਆਪਣੇ ਘਰ ਦੀਆਂ ਮੋਰਗੇਜਾਂ ਦੁਆਰਾ ਰਿਨਿਊ ਕਰਾ ਕੇ ਤਾਂ ਘਰਾਂ ਦੀ ਤਵੀੜ ਬੰਨ ਦਿੱਤੀ 3-4 ਸਾਲ। ਦੋ ਚੀਜ਼ਾਂ ਪੰਜਾਬੀਆਂ ਨੂੰ ਲੈ ਗਈਆਂ ਹਨਾ, ਦੋ ਚੀਜ਼ਾਂ ਨੇ ਆ ਪੰਜਾਬੀ ਪੱਟਿਆ
1: ਜੀ। ਬਿਲਕੁਲ ਬਿਲਕੁਲ ਦਰੁਸਤ ਹੈ ਤੁਹਾਡੀ ਗੱਲ, ਥੈਂਕ ਯੂ ਭਾਜੀ, ਥੈਂਕ ਯੂ। ਸੋ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ, ਬਿਲਕੁਲ ਉਹ ਵੀ ਇੱਕ ਵੱਡਾ ਕਾਰਨ ਰਹੀ ਹੈ ਜੋ ਇਸ ਟਾਈਮ ਜਿਹੜੇ ਮੌਜੂਦਾ ਹਾਲਾਤ ਹੈ। ਸੋ ਗੋਡੀ ਹਾਊ ਬ੍ਰਿਜ ਦੇ ਉੱਤੇ ਲੈ ਲਓ, ਕਾਰਨੀ ਸਾਹਿਬ ਤੋਂ ਆ ਜਿਹੜਾ ਖੋਜੀ ਪੱਤਰਕਾਰਾਂ ਨੇ ਕਿਹਾ ਵੀ ਤੁਸੀਂ ਆ ਜਿਹੜਾ ਸਪਸ਼ਟ ਨਹੀਂ ਕੀਤਾ ਵੀ ਅਮਰੀਕਾ ਦੇ ਨਾਲ ਜਿਹੜੀ ਤੁਹਾਡੀ ਡੀਲ ਹੋਈ ਸੀ ਉਹ ਕੀ ਸੀਗੀ, ਅਤੇ ਕਾਰਨੀ ਸਾਹਿਬ ਆ ਜਿਹੜੇ ਪ੍ਰਾਈਮ ਮਿਨਿਸਟਰ ਆਨਰੇਬਲ ਮਾਰਕ ਕਾਰਨੀ ਸਾਹਿਬ, ਉਹਨਾਂ ਨੇ ਮੰਨ ਲਿਆ ਵੀ ਭਾਈ ਹਾਂ ਮੈਨੂੰ ਥੋੜ੍ਹਾ ਜਿਹੜਾ ਹੋਰ ਆ ਉਹਦੇ 'ਤੇ ਸਪਸ਼ਟ ਕਲੀਅਰ ਆ ਜਿਹੜਾ ਦੱਸਣਾ ਚਾਹੀਦਾ ਸੀ ਕੈਨੇਡੀਅਨ ਵਾਸੀਆਂ ਨੂੰ, ਕਿਉਂਕਿ ਉਹਨਾਂ ਦੇ ਟੈਕਸ ਪੇਅਰ 'ਤੇ ਆ ਜਿਹੜਾ ਅਸਰ ਪੈਂਦਾ, ਕਿਉਂਕਿ ਸਾਰਾ ਖਰਚਾ ਤਾਂ ਜਿਹੜਾ ਆ ਕੈਨੇਡਾ ਨੇ ਕੀਤਾ ਉਸ ਬ੍ਰਿਜ ਦੇ, ਜਿੰਨੀ ਉਸਾਰੀ ਜਾਂ ਲਾਗਤ ਆਈ ਹੈ। ਸੋ ਉਹਨਾਂ ਨੇ ਮੰਨਿਆ ਵੀ ਹਾਂ ਮੇਰੇ ਤੋਂ ਆ ਜਿਹੜੀ ਇਹ ਗਲਤੀ ਹੋਈ ਹੈ, ਸੋ ਮੈਨੂੰ ਆ ਜਿਹੜਾ ਕੈਨੇਡੀਅਨ ਨੂੰ ਸਪਸ਼ਟ ਤੌਰ 'ਤੇ ਦੱਸਣਾ ਚਾਹੀਦਾ ਸੀ ਵੀ ਯੂ ਐਸ ਦੇ ਨਾਲ ਭਾਈ ਸਾਡੀ ਕਿਹੋ ਜਿਹੀ ਆ ਜਿਹੜੀ ਡੀਲ ਹੋਈ ਹੈ। ਸੋ ਗੋਡੀ ਹਾਊ ਬ੍ਰਿਜ ਆ ਜਿਹੜਾ ਉਹ ਖੁੱਲ੍ਹਣ ਜਾ ਰਿਹਾ ਆ ਅਗਲੇ ਹਫ਼ਤੇ ਆ ਜਿਹੜਾ ਉਹ ਖੁੱਲ੍ਹ ਜਾਣਾ। ਅਮਰੀਕ ਭਾਜੀ ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਆਓ ਸ਼ਮੀ ਭਾਜੀ, ਸਵੇਰ ਦਾ ਟਾਈਮ ਆ, ਫਾਇਦਾ ਦਾ ਦਿਨ ਆ, ਗੱਜ ਕੇ ਫਤਿਹ ਬੁਲਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਫਤਿਹ ਜੀ, ਪਹਿਲਾਂ ਗੁਰੂ ਫਤਿਹ ਜੀ ਤੁਹਾਨੂੰ ਜੀ ਤੇ ਸਾਡੇ ਸਰੋਤਿਆਂ ਨੂੰ ਵੀ ਗੁਰੂ ਫਤਿਹ ਜੀ।
1: ਜੀ
2: ਸ਼ਮੀ ਭਾਜੀ, ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਜੀ ਨੂੰ, ਤੇ ਜਿਹੜਾ ਆਪਣਾ ਸ਼ੋਅ ਅੱਜ ਕੱਲ ਨੂੰ ਹੋ ਰਿਹਾ ਨਾ ਮੋਹਨ ਬਰਸੋਂ ਦਾ,
1: ਜੀ ਜੀ,
2: ਬੇਨਤੀ ਕਰਦੇ ਵੀ ਸਾਰੇ ਜਣੇ ਦੇਖਣੇ ਹੋ ਕਿ ਇੱਕ ਪਰਿਵਾਰਕ ਸ਼ੋਅ ਆ ਭਾਜੀ ਇਹ।
1: ਬਿਲਕੁਲ ਭਾਜੀ,
2: ਠੀਕ ਆ, ਤੇ ਜਿਹਨੇ ਮਿਸ ਕਰ ਲਿਆ ਉਹ ਵੀ ਪਛਤਾਊਗਾ, ਜਿਹਨੇ ਨਾ ਵੀ ਮਿਸ ਕੀਤਾ ਤੇ ਉਹ ਵੀ ਪਛਤਾਊਗਾ।
1: ਸਹੀ ਗੱਲ,
2: ਸ਼ਮੀ ਭਾਜੀ ਕਹਿੰਦਾ ਇੱਕ ਦਿਨ ਸਭ ਨੇ ਤੁਰ ਜਾਣਾ ਏ, ਇੱਕ ਦਿਨ ਸਭ ਨੇ ਤੁਰ ਜਾਣਾ ਏ, ਚਾਹੇ ਲੱਖ ਕਰੀਏ ਫਰਿਆਦਾਂ, ਇੱਕ ਦਿਨ ਸਭ ਨੇ ਤੁਰ ਜਾਣਾ ਏ, ਚਾਹੇ ਲੱਖ ਕਰੀਏ ਫਰਿਆਦਾਂ, ਉਹ ਦਿਲ ਦਲਿਆਂ ਦੇ ਉਹ ਦਿਲ ਮਿਲਿਆਂ ਦੇ ਮੇਲੇ ਇੱਥੇ ਵਿਛੜ ਗਈਆਂ ਦੀਆਂ ਯਾਦਾਂ।
1: ਸਹੀ ਗੱਲ ਹੈ, ਸਹੀ ਗੱਲ ਹੈ
2: ਭਾਜੀ, ਇਹ ਜਿਹੜੀ ਰੱਬ ਨੇ ਆਪਾਂ ਨੂੰ ਦਿੱਤੀ ਨਾ, ਇੰਨੀਆਂ ਲੱਖਾਂ ਜੀਵਾਂ ਜਨਤਾ ਨੂੰ ਵਿੱਚੋਂ ਆਪਾਂ ਨੂੰ ਜਿਹੜਾ ਪ੍ਰਮਾਤਮਾ ਨੇ ਆਪਾਂ ਨੂੰ ਜਾਨ ਬਖਸ਼ੀ ਨਾ, ਇਹ ਬੜੀ ਬੜੀ ਔਖੀ ਮਿਲਦੀ ਆ।
1: ਸਹੀ ਗੱਲ ਹੈ ਜੀ, ਸਹੀ ਗੱਲ ਹੈ, ਬਿਲਕੁਲ।
2: ਅਸੀਂ ਜਿਹੜਾ ਆਪਣਾ ਕਹਿੰਦੇ ਨੇ ਆਪਣਾ ਹੈਗਾ ਆ ਪਿਆਰ ਮੋਹ ਮੁਹੱਬਤ ਭਾਜੀ, ਬਸ ਇੱਕ ਦੂਜੇ ਨਾਲ ਪਿਆਰ ਆਪਾਂ ਰੱਖੀਏ, ਬਸ ਇਹ ਤੋਂ ਪਰੇ ਹੋਰ ਕੁਛ ਨੀ ਦੁਨੀਆਂ ਚ।
1: ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ,
2: ਤੇ ਮੋਹਨ ਬਸ ਦਾ ਭਾਈ ਦਾ ਗੀਤ ਲਾ ਕੇ ਮੈਂ ਖੇਮਾ ਦਾ ਜੱਜ ਕਹੂੰਗਾ, ਕਿਉਂਕਿ ਆਪਣਾ ਫਾਇਦੇ ਦਾ ਦਿਨ ਹੈ ਭਾਜੀ।
1: ਜੀ ਜੀ ਬਿਲਕੁਲ,
2: ਤੇ ਦੋ ਲਾਈਨਾਂ ਆਪ ਜੀ ਨੂੰ ਪਸੰਦ ਆਉਣਗੀਆਂ ਤੇ ਸਰੋਤਿਆਂ ਨੂੰ ਵੀ ਜੀ।
1: ਜੀ
2: ਤੂੰ ਬਾਤ ਸੁਣਾਵੇਂ ਹੋਰਾਂ ਨੂੰ, ਕੀ ਲੋੜ ਹੁੰਗਾਰਾ ਕਿਉਂ ਦਈਏ, ਗੈਰਾ ਨਾਲ ਪੀਂਗਾ ਝੂਠ ਦੀਏ, ਤੈਨੂੰ ਅਸੀਂ ਹੁਲਾਰਾ ਕਿਉਂ ਦਈਏ, ਹੋ ਸੁਰਗ ਆਖ ਕੇ ਕੁੱਲੀ ਨੂੰ ਮਹਿਲਾ ਨਾਲ ਅੱਖੀਆਂ ਲਾਈਆਂ ਨੀ, ਹੋ ਪੀਂਗ ਦੇ ਝੂਠੇ ਬਰਕਾ ਛੱਡੀ ਹੋਰਾ ਨਾਲ ਪੀਂਗਾ ਪਾਈਆਂ ਨੀ, ਤੂੰ ਪੀਂਗ ਤੋਂ ਗਿਰੇ ਜਾਂ ਨਜਰਾਂ ਚੋਂ ਅਸੀਂ ਅਸੀਂ ਸਹਾਰਾ ਕਿਉਂ ਦਈਏ, ਗੈਰਾ ਨਾਲ ਪੀਂਗਾ ਝੂਠ ਦੀਏ, ਤੈਨੂੰ ਅਸੀਂ ਹੁਲਾਰਾ ਕਿਉਂ ਦਈਏ।
1: ਕੀ ਬਾਤ ਹੈ,
2: ਉਹ ਸਮਝਿਆ ਨਾ ਮਖਸੂਸ ਪੂਰੀ ਤੇਰੇ ਚੁਸਤੀ ਵਾਲੇ ਨੈਣਾ ਨੂੰ, ਛੱਡ ਪਰੇ ਹੁਣ ਭਰਨ ਲਾ ਲਈ ਰਿਸ਼ਤੇ ਵਿੱਚ ਆਈਆਂ ਤੇਰਾ ਨੂੰ, ਸੰਭਲੇ ਦਿਲ ਨੂੰ ਮੇਲ ਤੇਰੇ ਦਾ, ਸੰਭਲੇ ਦਿਲ ਨੂੰ ਮੇਲ ਤੇਰੇ ਦਾ, ਝੂਠਾ ਲਾਰਾ ਕਿਉਂ ਦਈਏ, ਗੈਰਾ ਨਾਲ ਪੀਂਗਾ ਝੂਠ ਦੀਏ, ਤੈਨੂੰ ਅਸੀਂ ਹੁਲਾਰਾ ਕਿਉਂ ਦਈਏ, ਗੈਰਾ ਨਾਲ ਪੀਂਗਾ ਝੂਠ ਦੀਏ, ਤੈਨੂੰ ਅਸੀਂ ਹੁਲਾਰਾ ਕਿਉਂ ਦਈਏ।
1: ਕਿਆ ਬਾਤ ਹੈ ਭਾਜੀ, ਕਿਆ ਬਾਤ ਹੈ, ਰੰਗ ਬੰਨ ਦਿੱਤਾ ਤੁਸੀਂ ਅੱਜ ਤਾਂ, ਸ਼ੁੱਕਰਵਾਰ ਦਾ ਦਿਨ ਹੈ ਜਿਹੜਾ ਬਣਾ ਦਿੱਤਾ ਅਮਰੀਕ ਭਾਜੀ, ਕਮਾਲ ਕਰ ਦਿੱਤੀ
2: ਚੰਮੀ ਭਾਜੀ, ਤੁਹਾਡੇ ਨਾਲ ਪਿਆਰ ਆ, ਕਿਉਂਕਿ ਤੁਸੀਂ ਵੀ ਭੰਗੜੇ ਦੇ ਪੂਰੇ ਬਾਦਸ਼ਾਹ ਮਾਰਾ ਪਤਾ ਪੁੱਟਣ, ਤੁਸੀਂ ਵੀ ਤੇਲ ਆਏ ਸਾਨੂੰ ਪਤਾ। ਚੰਮੀ ਸਾਹਿਬ ਆਪਣੇ ਬਾਰੇ ਵੀ ਸਟੋਰੀ ਦੱਸਦਾ ਜਦੋਂ ਪੱਟਾ

0: ਕਹਿੰਦੇ ਜਦੋਂ ਭੰਗੜੇ ਪੈਂਦੇ ਹੁੰਦੇ ਸੀ ਨਾ ਤੁਸੀਂ ਵੀ, ਮੈਨੂੰ ਪਤਾ ਕਿਉਂਕਿ ਅਸੀਂ ਵੀ ਕਾਲਜ 2 ਸਾਲ ਗਏ ਛੇ ਦੀ, ਮੈਂ ਵੀ ਇੱਥੇ ਬਾਹਰ ਛੇ ਦੀ ਛੋਟਾ ਹੁੰਦੇ ਆ ਗਿਆ ਸੀਗਾ
1: ਜੀ ਜੀ,
0: ਜਦੋਂ ਗੁਰੂ ਨਾਨਕ ਮਹਿਲ ਕਾਲਜ ਨਕੋਦਰ ਨਾ ਭੰਗੜਾ ਪਾਉਂਦੇ ਸੀ
1: ਜੀ ਜੀ,
0: ਤੇ ਜਦੋਂ ਮੁੰਡਿਆਂ ਨੂੰ 2-2 ਘੰਟੇ ਭੰਗੜਾ ਪੈਂਦਾ ਜੀ, ਤੇ ਮੈਨੂੰ ਲੱਗਦਾ 1-2 ਦਿਨ ਕਾਲਜ ਵੀ ਹੋ ਜਾਂਦੀ ਸੀ।
1: ਸਹੀ ਗੱਲ, ਜ਼ੋਰ ਦੇ ਨਾਲ ਪੈਂਦਾ। ਸਹੀ ਗੱਲ ਹੈ ਜੀ, ਸਹੀ ਗੱਲ।
0: ਨਹੀਂ ਤਾਂ ਇੱਥੇ ਮੇਰਾ ਕੇ ਜਦੋਂ ਟ੍ਰੇਲਰ ਮੂੰਹ ਕਰਨਾ ਵਾ, 3 ਵਾਰੀ ਦਾ ਪਿੰਡ ਚੱਕਦੇ ਪਿੱਛਿਓ
1: ਅਮਰੀਕ ਭਾਜੀ ਹੋਣਾ ਨੇ ਮਨਮੋਹਨ ਵਾਰਸ ਨੂੰ ਯਾਦ ਕੀਤਾ, ਤੇ ਆਪਾਂ ਫਿਰ ਕਮਲ ਹੀਰ ਭਾਜੀ ਏਦਾਂ ਗਏ।

0: ਦੋਸਤੋ ਇਹੋ ਜਿਹੇ ਜਿਹੜੇ ਮੇਲੇ ਆ ਜਿਹੜੇ ਪਰਿਵਾਰਕ ਪੂਰੇ ਪਰਿਵਾਰ ਦੇ ਨਾਲ ਦੇਖਿਆ ਜਾਵੇ ਪੰਜਾਬੀ ਵਿਰਸਾ ਆਪਣੇ ਆਪ ਦੇ ਵਿੱਚ ਹੀ ਆ ਜਿਹੜਾ ਨਾਮ ਸਭ ਕੁਛ ਬਿਆਨ ਕਰ ਦਿੰਦਾ ਸੋ ਇਹ ਮਨਮੋਹਨ ਵਾਰਿਸ ਭਾਜੀ ਹੋਣੀ ਕਮਲ ਹੀਰ ਅਤੇ ਸੰਗਤਾਰ ਇਹ ਆਪਣੇ ਸ਼ਹਿਰ ਪਹੁੰਚ ਚੁੱਕੇ ਨੇ ਅਤੇ ਕੱਲ੍ਹ ਨੂੰ ਆ ਜਿਹੜਾ ਇਹ ਮੇਲਾ ਸ਼ੁਰੂ ਹੋਵੇਗਾ ਇਹ ਪ੍ਰੋਗਰਾਮ ਆ ਜਿਹੜਾ ਤੁਸੀਂ ਇਹਦਾ ਆਨੰਦ ਆ ਜਿਹੜਾ ਲੈ ਸਕਦੇ ਹੋ ਜੇ ਟਿਕਟਾਂ ਹਜੇ ਤੱਕ ਨਹੀਂ ਲਿੱਤੀਆਂ ਤਾਂ ਤੁਸੀਂ ਟੀਮ ਫੋਰ ਇੰਟਰਟੇਨਮੈਂਟ ਦੇ ਨਾਲ ਹਰਜਿੰਦਰ ਭਾਜੀ ਹੋਣਾ ਦੇ ਨਾਲ ਆ ਜਿਹੜਾ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਦਾ ਹਵਾਲਾ ਦੇ ਦਿਓ ਤੁਹਾਡੀ ਆ ਜਿਹੜੀ ਇਹ ਬੱਚਤ ਆ ਜਿਹੜੀ ਕਰਾ ਦੇਣਗੇ ਟਿਕਟਾਂ ਦੇ ਉੱਤੇ ਸੋ ਨੰਬਰ ਹੈ ਜੀ 647-468-62 6472-6862 ਦੇ ਟੀਮ ਫੋਰ ਇੰਟਰਟੇਨਮੈਂਟ ਹਰਜਿੰਦਰ ਭਾਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਹੋਣਾ ਕਿੱਥੇ ਹੈ ਮੇਲਾ ਬਹੁਤ ਹੀ ਖੂਬਸੂਰਤ ਵੈਨਿਊ ਹੈ ਦੋਸਤੋ ਇਹ ਵੁੱਡਵਾਈਨ ਜਿੱਥੇ ਕਸੀਨੋ ਹੈ ਉੱਥੇ ਹੀ ਆ ਜਿਹੜਾ ਇਹ ਵੈਨਿਊ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਸ਼ਾਨਦਾਰ ਅੱਗੇ ਵੀ ਆ ਜਿਹੜਾ ਉੱਥੇ ਜਾਣ ਦਾ ਮੌਕਾ ਮਿਲਿਆ ਬੜੀ ਵਧੀਆ ਵੋਇਸ ਕੁਆਲਿਟੀ ਹੈ ਉੱਥੇ ਉੱਥੇ ਦਾ ਮਾਹੌਲ ਹੀ ਬੜਾ ਵਧੀਆ ਆ ਸੋ ਇੱਕ ਪਰਿਵਾਰਿਕ ਅਤੇ ਰੰਗਾ ਰੰਗ ਪ੍ਰੋਗਰਾਮ ਪੰਜਾਬੀ ਵਿਰਸਾ ਜਿਸ ਦੀ ਆ ਜਿਹੜੀ ਵੀਡੀਓਗ੍ਰਾਫੀ ਵੀ ਹੋਵੇਗੀ ਤੁਸੀਂ ਆਪਣੇ ਪਰਿਵਾਰਾਂ ਸਮੇਤ ਆ ਜਿਹੜਾ ਉੱਥੇ ਪਹੁੰਚ ਸਕਦੇ ਹੋ ਸੋ ਨੰਬਰ 647-468-62 ਅਤੇ ਹੋਣਾ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਦੇ ਵਿੱਚ ਹੈ ਜਿਹੜਾ ਇਹ ਕੌਂਸਰਟ ਹੈ ਜਿਹੜਾ ਹੋਣ ਜਾ ਰਿਹਾ ਪੰਜਾਬੀ ਵਿਰਸਾ 2026 ਕਾਊਂਟ ਡਾਊਨ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਾ ਸੋ ਜੇ ਟਿਕਟਾਂ ਹਜੇ ਤੱਕ ਨਹੀਂ ਲਈਆਂ ਸੋ ਇੱਦਾਂ ਦੇ ਸ਼ੋਅ ਹੈ ਜਿਹੜੇ ਆਪ ਵੀ ਦੇਖੋ ਅਤੇ ਨਾਲ ਆਪਣੇ ਬੱਚਿਆਂ ਨੂੰ ਵੀ ਦਿਖਾਓ ਅਤੇ ਬਹੁਤ ਕੁਛ ਹੈ ਜਿਹੜੇ ਉੱਥੇ ਹੈ ਜਿਹੜਾ ਸਿੱਖ ਕੇ ਹੀ ਆਉਂਦੇ ਨੇ ਇੱਦਾਂ ਦੇ ਜਿਹੜੇ ਕੌਂਸਰਟ ਹੁੰਦੇ ਨੇ 647-468-62 6472-6862 ਪ੍ਰੋਗਰਾਮ ਦਾ ਹਵਾਲਾ ਦੇ ਦਿਓ ਵੀ ਭਾਈ ਸੱਜਰੀ ਸਵੇਰ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਹਾਂ ਅਗਲੀ ਕਾਲ ਤੇ ਭੁਪਿੰਦਰ ਭਾਜੀ ਵੈਲਕਮ ਜੀ ਇਹਨੂੰ ਗੁੱਡ ਮਾਰਨਿੰਗ ਜੀ
1: ਗੁੱਡ ਮਾਰਨਿੰਗ ਭੱਠਲ ਸਾਹਿਬ ਪਹਿਲਾਂ ਥੋੜਾ ਧੰਨਵਾਦ ਹੈ ਬਿਜ਼ਨਸ ਆਪਣੇ ਕੀਮਤੀ ਸਮੇਂ ਚ ਸਭ ਨੂੰ ਸਮਾਂ ਦਿੰਦੇ ਹੋ
0: ਜੀ ਧੰਨਵਾਦ ਸਰ
1: ਕੀ ਅਮਰੀਕ ਸਿੰਘ ਦਾ ਸ਼ੋਅ ਕਰਾਓ ਕਿਤੇ ਮੈਂ ਕਹਿੰਦਾ ਕੋਈ ਨਾ ਕੋਈ ਅੱਗੇ ਲੱਗ ਕੇ ਅਸੀਂ ਆਵਾਂਗੇ ਮੈਂ ਕਦੀ ਸ਼ੋਅ ਦੇਖਣ ਨਹੀਂ ਗਿਆ ਮੈਂ ਇੱਥੇ ਆਊਂਗਾ
0: ਅੱਛਾ ਜੀ ਕਿਆ ਬਾਤ
1: ਦੇਖੋ ਇਹਨਾਂ ਦੀ ਹੌਸਲਾ ਅਫਜ਼ਾਈ ਹੋ ਜਾਊਗੀ ਕੀ 100-50 ਭਾਵੇਂ ਤੁਸੀਂ ਹਲਕਾ ਜਿਹਾ ਕੋਈ ਹਾਲ ਰੱਖ ਲਿਓ ਕੋਈ ਚਾਹ ਪਾਣੀ ਦੀ ਬਿਲ ਲੋੜ ਕੱਖ ਨੀ ਲੋੜ ਉਹੀ 2 ਘੰਟੇ ਆਪਾਂ ਸੁਣਾਂਗੇ ਬਸ
0: ਠੀਕ ਹੈ ਜੀ ਏਦਾਂ ਕਰ ਲੈਂਦੇ ਹਾਂ ਭਾਜੀ ਕਰ ਲੈਂਦੇ ਏਦਾਂ ਕਰ ਲੈਂਦੇ ਹਾਂ ਰਲ ਮਿਲ ਕੇ ਉਪਰਾਲਾ ਏਦਾਂ ਕਰ ਲੈਂਦੇ ਹਾਂ ਆਪਣੇ ਨਾਲ ਭਾਜੀ ਹੋਣਾ ਦੇ ਨਾਲ ਮੈਨੂੰ ਲੱਗਦਾ ਇੱਕ ਦੋ ਹੋਰ ਆਪਣੇ ਜਿਹੜੇ ਉਭਰਦੇ ਸਿਤਾਰੇ ਆ ਉਹਨਾਂ ਨੂੰ ਨਾਲ ਆਪਾਂ ਕਰ ਲਵਾਂਗੇ
1: ਬਿਲਕੁਲ ਗੰਗਾ ਆਪਣੇ ਘਰ ਵਗਦੀ ਅਸੀਂ ਬਾਹਰ ਐਵੇਂ ਛੱਪੜਾਂ ਜਲਾਉਂਦੇ ਤੁਰੇ ਫਿਰਦੇ ਹਾਂ ਇੱਕ ਛੋਟੀ ਜਿਹੀ ਗਜ਼ਲ ਆ
0: ਜੀ
1: ਉਹਨੂੰ ਕਹੋ ਕਿ ਸ਼ੋਖ ਨਜ਼ਰਾਂ ਨਾਲ ਨਾ ਤੱਕਿਆ ਕਰੇ ਨੈਣਾਂ ਦੇ ਤਿੱਖੇ ਤੀਰ ਸਾਡੇ ਸੀਨੇ ਚ ਨਾ ਤੱਕਿਆ ਕਰੇ
0: ਕਿਆ ਬਾਤ ਹੈ
1: ਨਖਰੇ ਨਜ਼ਾਕਤ ਉਸ ਦੇ ਨਾ ਜਿਉਣ ਜੋਗਾ ਛੱਡਦੇ ਸੁਰਖ ਬੁੱਲੀਆਂ ਚ ਮੁਸਕੜੀਆਂ ਨਾ ਹੱਸਿਆ ਕਰੇ ਸੂਹੇ ਗੁਲਾਬੀ ਮੁੱਖ ਉੱਤੇ ਕੇਸਾਂ ਨੂੰ ਸੁੱਟ ਕੇ ਪੁੰਨਿਆਂ ਦੇ ਸੋਹਣੇ ਚੰਦ ਨੂੰ ਐਵੇਂ ਨਾ ਮੱਸਿਆ ਕਰੇ ਨਾ ਨਜ਼ਰ ਨੂੰ ਹਰ ਨਜ਼ਰ ਨੂੰ ਨਜ਼ਰ ਦਾ ਹੁੰਦਾ ਹੈ ਡਾਢਾ ਤੌਖਲਾ ਸ਼ਾਲਾ ਬਚਾ ਕੇ ਨਜ਼ਰ ਨੂੰ ਨਜ਼ਰਾਂ ਤੋਂ ਰੱਖਿਆ ਕਰੇ
0: ਕਿਆ ਬਾਤ ਹੈ
1: ਆਖੋ ਸਪੇਰਨ ਉਸ ਨੂੰ ਪਾਵੇ ਪਟਾਰੀ ਕੀਲ ਕੇ ਜ਼ੁਲਫ ਕਾਲੀ ਸੱਪਣੀ ਸਾਨੂੰ ਰੋਜ਼ ਨਾ ਦੱਸਿਆ ਕਰੇ ਹਿਜ਼ਰੇ ਤੜਪ ਹੀ ਇਸ਼ਕ ਦਾ ਸਿਖਰ ਏ ਫਸਲ ਦੀ ਤਾਂਘ ਉਹ ਸੀਨੇ ਵਿੱਚ ਰੱਖਿਆ ਕਰੇ ਮਿਹਰਬਾਨੀ ਜੀ
0: ਵਾਹ ਵੈਰੀ ਨਾਈਸ ਭਾਜੀ ਬਹੁਤ ਸੋਹਣੇ ਆ ਬਹੁਤ ਸੋਹਣੀਆਂ ਜਿਹੜੀਆਂ ਸਤਰਾਂ ਤੁਸੀਂ ਸਾਂਝੇ ਕੀਤੀਆਂ ਲਖਵਿੰਦਰ ਭਾਜੀ ਲੰਘੇ ਆਓ ਸਤਿ ਸ਼੍ਰੀ ਅਕਾਲ ਅੱਛਾ ਲਖਵਿੰਦਰ ਭਾਜੀ ਹੋਣਾ ਨੂੰ ਪਹਿਲਾਂ ਮੈਂ ਏਅਰ ਤੇ ਕਰਦਾ ਉਸ ਤੋਂ ਪਹਿਲਾਂ ਕੱਲ ਭਾਜੀ ਹੋਣਾ ਨੇ ਨਾ ਮੇਰੇ ਕੋਲ ਆ ਜਿਹੜੀਆਂ ਕੁਛ ਕੁ ਫੋਟੋਆਂ ਭੇਜੀਆਂ ਮੈਂ ਕਹਿੰਦਾ ਵੀ ਜਿਹੜੀ ਇਹਨਾਂ ਦੀ ਖੁਰਾਕ ਹੈ ਮੈਂ ਆਪ ਦੇਖ ਕੇ ਆਸ਼ਾਸ਼ ਹੋ ਉੱਠਿਆ ਵੀ ਜਿਹੋ ਜਿਹੀ ਖੁਰਾਕ ਆਉਂਦੇ ਆ ਬਾਕੀ ਭਾਜੀ ਤੁਹਾਡੀ ਸਿਹਤ ਦਾ ਰਾਜ ਹੈ ਜਿਹੜਾ ਤੁਸੀਂ ਕੱਲ੍ਹ ਹੈ ਜਿਹੜਾ ਮੈਨੂੰ ਫੋਟੋਆਂ ਰਾਹੀਂ ਸਾਰਾ ਕੁਛ ਦੱਸਤਾ ਜਿਹੋ ਜਿਹਾ ਪੌਸ਼ਟਿਕ ਅਤੇ ਕਹਿ ਲਓ ਵੀ ਭੋਜਨ ਆ ਜਿਹੜਾ ਇਹ ਸੇਵਨ ਕਰਦੇ ਨੇ ਮੈਂ ਕਿਹਾ ਵੀ ਬਹੁਤ ਕੁਛ ਸਿੱਖਣ ਨੂੰ ਮਿਲਿਆ ਉਹਨਾਂ ਫੋਟੋਆਂ ਦੇ ਵਿੱਚ ਜੇ ਆਪਣੇ ਆਪ ਨੂੰ ਤੁਸੀਂ ਰਿਸ਼ਟ ਪੁਸ਼ਟ ਰੱਖਣਾ ਅੱਜ ਕੱਲ੍ਹ ਆ ਜਿਹੜਾ ਬਹੁਤ ਕੁਛ ਆ ਜਿਹੜਾ ਮਿਲਦਾ ਉਹਦੇ ਨਾਲ ਆ ਜਿਹੜੀ ਸਿਹਤ ਖਰਾਬ ਹੁੰਦੀ ਪਰ ਜੋ ਭਾਜੀ ਹੋਣੀ ਖਾਂਦੇ ਪਏ ਆ ਮੈਂ ਕਹਿੰਦਾ ਵੀ ਜੇ ਕਿਸੇ ਨੇ ਮੇਰੇ ਕੋਲੋਂ ਫੋਟੋਆਂ ਮੰਗਾਉਣੀਆਂ ਤਾਂ ਮੈਨੂੰ ਆ ਜਿਹੜਾ ਮੈਸੇਜ ਕਰ ਦਿਓ ਮੈਂ ਤੁਹਾਨੂੰ ਭੇਜ ਦੂੰਗਾ ਵੀ ਇਹਨਾਂ ਦੀ ਜਿਹੜੀ ਖੁਰਾਕ ਹੈ ਜਿਹੜੀ ਉਹ ਕਿੱਦਾਂ ਦੀ ਹੈ ਲਖਵਿੰਦਰ ਭਾਜੀ ਜੀ ਇਹਨੂੰ
1: ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ
1: ਥੈਂਕ ਯੂ ਭਾਜੀ ਮੈਂ ਤਾਂ ਭੇਜ ਦੇਣਾ ਹੁੰਦਾ ਭਾਜੀ ਜੇ ਕਿਸੇ ਨੂੰ ਕੋਈ ਮਤਲਬ ਕਿ ਕੋਈ ਖਾ ਕੇ ਕੋਈ ਵਧੀਆ ਆਪਣੀ ਸਿਹਤ ਨੂੰ ਚੰਗਾ ਬਣਾ ਸਕੇ ਤਾਂ ਵਧੀਆ ਗੱਲ ਹੈ
0: ਜੀ ਜੀ ਜੀ ਬਿਲਕੁਲ
1: ਮੈਂ ਤਾਂ ਭਾਜੀ ਆਲਵੇਜ਼ ਜਿੱਥੇ ਵੀ ਕੋਈ ਵੀ ਕਿਸੇ ਨੂੰ ਵੀ ਬੰਦੇ ਨੇ ਕੋਈ ਵੀ ਗੱਲ ਕਰਨੀ ਮੈਂ ਸਿਹਤ ਬਾਰੇ ਪਹਿਲਾਂ ਉਹਨੂੰ ਜ਼ਰੂਰ ਕਹਿੰਦਾ ਹੁੰਦਾ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਕਿਉਂਕਿ ਆਪਣੇ ਕੰਮ ਕਾਰ ਆਪਾਂ ਕਰਦੇ ਹਾਂ ਸਿਹਤ ਜੇ ਚੰਗੀ ਹੈ ਤਾਂ ਸਾਰਾ ਕੁਛ ਕਰ ਸਕਦੇ ਹਾਂ
0: ਸਹੀ ਗੱਲ ਹੈ ਜੀ
1: ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਮੈਂ ਆਪਣੀ ਸਿਹਤ ਨੂੰ 100% ਭਾਜੀ ਦਿੰਦਾ ਹੈ ਨਾ
0: ਬਿਲਕੁਲ ਜੀ
1: ਭਾਜੀ ਮੈਂ ਆਪਣੀਆਂ ਸਬਜ਼ੀਆਂ ਵੀ ਉਹ ਲਾਉਣਾ ਪਿੱਛੇ ਨਾ ਬੈਕਯਾਰਡ ਦੇ ਵਿੱਚ ਤੇ ਔਰਗੈਨਿਕ ਸਬਜ਼ੀ ਬਿਲਕੁਲ ਕੋਈ ਸਪਰੇਅ ਨਹੀਂ ਕਰੀਦੀ ਉਹਦੇ ਉੱਤੇ ਹਨਾ।
0: ਕਿਆ ਬਾਤ ਹੈ ਜੀ ਸਹੀ।
1: ਤੇ ਜਿਹੜਾ ਕਿ ਬੈਕਯਾਰਡ ਦੇ ਵਿੱਚ ਹਰ ਇੱਕ ਬੰਦਾ ਕਰ ਸਕਦਾ ਹੈ, ਕੋਈ ਇਹ ਨਾ ਬੰਦਾ ਕਹੇ ਮੈਂ ਨਹੀਂ ਕਰ ਸਕਦਾ, ਇਹ ਗੱਲ ਨਹੀਂ ਠੀਕ।
0: ਬਿਲਕੁਲ
1: ਵੀ ਨਾ ਹੀ ਇਹ ਗੱਲ ਕਵੇ ਵੀ ਮੈਂ ਐਕਸਰਸਾਈਜ਼ ਨਹੀਂ ਕਰ ਸਕਦਾ, ਇਹ ਵੀ ਗੱਲ ਨਹੀਂ ਠੀਕ, ਕਿਉਂਕਿ ਐਕਸਰਸਾਈਜ਼ ਬੰਦਾ ਜਿੱਥੇ ਮਰਜ਼ੀ ਕਰ ਸਕਦਾ,
0: ਇਨੀਸ਼ੀਏਟਿਵ ਤਾਂ ਆਪ ਲੈਣਾ ਪੈਣਾ।
1: ਹਾਂ, ਕੋਈ ਇਹ ਨਾ ਕਹੇ ਮੈਨੂੰ ਮੈਂ ਕੀ ਉੱਥੇ ਜਿਮ ਚ ਜਾਣਾ, ਮੈਂ ਕਦੇ ਜਿਮ ਚ ਨੀ ਜਾਂਦਾ, ਮੈਂ ਜਿਮ ਚ ਜਾਣਾ ਜੀ ਮੈਂ ਉੱਥੇ ਜਾਣਾ, ਬਿਲਕੁਲ ਨੀ। ਐਕਸਰਸਾਈਜ਼ ਦਾ ਜਗ੍ਹਾ ਘਰੇ ਦੇ ਵਿੱਚ ਹੀ ਬਹੁਤ ਹੈ, ਜਿੱਥੇ ਤੁਸੀਂ ਜਾਂਦੇ ਉੱਥੇ ਤੁਹਾਡੀ ਜਗ੍ਹਾ ਬਣ ਜਾਂਦੀ ਹੈ, ਇਸ ਸਿਹਤ ਦੀ ਐਕਸਰਸਾਈਜ਼ ਕਰਨੀ ਹੈ ਤੁਹਾਨੂੰ ਥੋੜਾ ਜਿਹਾ ਦਾਰਾ ਚਾਹੀਦਾ। ਸ਼ਮੀ ਭਾਜੀ ਮੈਂ ਅਗਲੀ ਗੱਲ ਕਰਨੀ ਚਾਹੁੰਦਾ, ਅਮਰੀਕ ਭਾਜੀ ਦੇਖੋ ਕਿੰਨੇ ਵੱਟ ਕੱਢ ਗਏ ਯਾਰ, ਆਵਾਜ਼ ਦੀ ਪਰਮਾਤਮਾ ਨੂੰ ਵੇਖੋ ਕਿੰਨਾ ਗੁਣ ਇਹਦੇ ਵਿੱਚ ਮੁੰਡੇ ਚ।
0: ਸਹੀ ਗੱਲ ਹੈ ਬਿਲਕੁਲ।
1: ਤੇ ਜਿਵੇਂ ਭੁਪਿੰਦਰ ਭਾਜੀ ਨੇ ਕਿਹਾ ਵੀ ਇਹਦਾ ਸ਼ੋਅ ਜੇ ਹੋ ਜਾਵੇ ਸ਼ਮੀ ਭਾਜੀ, ਤੇ ਆਪਾਂ ਵੀ ਤਿਆਰ ਹਾਂ ਤੁਹਾਡੇ ਨਾਲ, ਜਿਵੇਂ ਤੁਸੀਂ ਕਹੋਗੇ ਕਰ ਲਾਂਗੇ, ਫਿਰ ਆਪਾਂ ਵੀ ਪੱਟਾਂ ਨੂੰ ਤੇਲ ਲਾ ਕੇ ਆਵਾਂਗੇ ਤੇ ਅਮਰੀਕ ਦੇ ਗਾਣੇ ਤੇ ਅਸੀਂ ਵੀ ਫਿਰ ਥੋੜੀਆਂ ਬੈਠਕਾਂ ਕੱਢ ਦਿਆਂਗੇ।
0: ਕਿਆ ਬਾਤ ਹੈ, ਕਿਆ ਬਾਤ ਹੈ। ਨਹੀਂ ਕਰਨਾ ਚਾਹੀਦਾ, ਮੈਂ ਵੀ ਇਹ ਸੋਚਦਾ ਪਿਆ ਕਰਨਾ ਚਾਹੀਦਾ, ਇੱਕ ਤਰ੍ਹਾਂ ਗੈਟ ਟੂਗੈਦਰ ਵੀ ਹੋ ਜਾਂਦਾ ਆ ਹਨਾ ਜੀ, ਨਾਲੇ ਮੇਲ ਜੋਲ ਵੀ ਹੋ ਜਾਂਦਾ, ਆਵਾਜ਼ ਰਾਹੀਂ ਤਾਂ ਅਸੀਂ ਸਾਰੇ ਜੁੜੇ ਹੋਏ ਆ, ਇਹ ਇੱਕ ਮੌਕਾ ਹੀ ਹੁੰਦਾ ਵੀ ਹਨਾ ਜੀ।
1: ਇੱਕ ਭਾਜੀ ਸ਼ਮੀ ਭਾਜੀ ਇੱਕ ਗੱਲ ਮੈਂ ਕਰੀ ਮਨਮੋਹ ਵਾਸਤੇ ਭਾਜੀ ਹੋਰਾਂ ਦੇ,
0: ਜੀ ਜੀ
1: ਇਹਨਾਂ ਦਾ ਮੈਂ ਤੇ ਜਾ ਨਹੀਂ ਸਕਦਾ ਉਹਦੇ, ਕਿਉਂਕਿ ਮੈਂ ਕਿਤੇ ਹੋਰ ਸਾਡੀ ਅਪੁਆਇੰਟਮੈਂਟ ਬੁੱਕ ਹੋਈ ਪਈ ਹੈ
0: ਜੀ ਜੀ,
1: ਤੇ ਇਹ ਜਿਹੜਾ ਇਹਨਾਂ ਦਾ ਰਹਿੰਦਾ ਸੀ ਇਹਨਾਂ ਦਾ ਸ਼ੋਅ, ਅਸੀਂ ਮੌਂਟਰੀਆਲ ਤੋਂ ਦੇਖਣ ਆਉਂਦੇ ਰਹੇ ਟੋਰੰਟੋ, ਜਦੋਂ ਇਹਦੀਆਂ ਪੀਂਗਾਂ ਝੂੜਦੀਆਂ ਪਹਿਲੇ ਗਾਣੇ ਜਦੋਂ ਆਏ ਨਾ ਉਦੋਂ ਅਸੀਂ ਤਾਂ ਟੋਰਾਂਟੋ ਇਹਨਾਂ ਨੂੰ ਦੇਖਣ ਆਉਂਦੇ ਰਹੇ ਇਹਨਾਂ ਦਾ ਸ਼ੋਅ, ਤੇ ਬੜਾ ਵਧੀਆ ਵਧੀਆ ਗਾਉਂਦੇ ਨੇ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ, ਤੇ ਬਾਕੀ ਸ਼ਮੀ ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਤੁਹਾਨੂੰ ਵੀ ਚੜ੍ਹਦੀ ਕਲਾ, ਤੇ ਬਾਕੀ ਸਾਰੇ ਸਰੋਤੇ ਮੇਰੇ ਜਿੰਨੇ ਵੀ ਪਿਆਰੇ ਪਿਆਰੇ ਵੀਰ ਸੁਣ ਰਹੇ ਆ ਪ੍ਰੋਗਰਾਮ ਨੂੰ, ਇਹਨਾਂ ਨੂੰ ਵੀ ਚੜ੍ਹਦੀ ਕਲਾ, ਤੇ ਸਿਹਤ ਦਾ ਧਿਆਨ ਭਾਜੀ ਜ਼ਰੂਰ ਰੱਖਣ ਸਾਰੇ
0: ਜੀ। ਬਿਲਕੁਲ ਬਿਲਕੁਲ ਭਾਜੀ ਬਿਲਕੁਲ, ਥੈਂਕ ਯੂ ਲਖਵਿੰਦਰ ਭਾਜੀ, ਸੋ ਨਾਈਸ ਆਫ ਯੂ, ਤੁਸੀਂ ਕਾਲ ਸਾਰੇ ਕਰਦੇ ਹੋ। ਅਗਲੀ ਕਾਲ ਲੈਣਾ, ਉਸ ਤੋਂ ਪਹਿਲਾਂ ਮੈਂ ਇੱਕ ਸ਼ੇਅਰ ਕਰ ਲਵਾਂ ਤੁਹਾਡੇ ਨਾਲ, ਇੱਕ ਸਵਾਲ ਹੈ ਹਲਕਾ ਜਿਹਾ ਪਾ ਦੇਣਾ, ਦੇਖਦੇ ਹਾਂ ਕਿੰਨਾ ਛੇਤੀ ਹੈ ਜਿਹੜਾ ਤੁਸੀਂ ਜਵਾਬ ਬੁੱਝ ਲੈਂਦੇ ਹੋ। ਅੱਛਾ, ਇੱਕ ਨਦੀ ਵਗ ਰਹੀ ਹੈ, ਇੱਕ ਕਿਨਾਰੇ ਤੇ 25 ਲੋਕ ਹੈ ਜਿਹੜੇ ਉਹ ਖੜੇ ਹੈ, ਤੇ ਇੱਕ ਬੇੜੀ ਹੈ ਵਿੱਚ ਹਨਾ ਜੀ, ਸੋ 25 ਲੋਕਾਂ ਨੇ ਉਹ ਨਦੀ ਨੂੰ ਪਾਰ ਕਰਨਾ, ਤੇ ਸ਼ਰਤ ਇਹ ਹੈ ਵੀ ਇੱਕ ਬੇੜੀ ਹੈ, ਬੇੜੀ ਦੇ ਵਿੱਚ ਇੱਕੋ ਵਾਰ 5 ਜਣੇ ਆ ਜਿਹੜੇ ਉਹ ਬੈਠ ਸਕਦੇ ਆ, ਜਾਂ ਫਿਰ ਉਸਦੇ ਉੱਤੇ ਖੜ ਕੇ ਭਾਵੇਂ ਬੈਠ ਕੇ 5 ਜਣਿਆਂ ਦੀ ਕਪੈਸਿਟੀ ਤੋਂ ਵੱਧ ਨਹੀਂ ਉਹਦੇ 'ਤੇ ਬੇੜੀ 'ਤੇ ਲੋਕ ਹੈ ਜਿਹੜੇ ਜਾ ਸਕਦੇ, ਠੀਕ ਹੈ ਜੀ, ਸੋ ਬੇੜੀ ਨੇ ਉੱਤੇ ਆ ਜਿਹੜੇ 5 ਜਣੇ ਮੈਕਸੀਮਮ ਜਾ ਸਕਦੇ ਆ, ਅਤੇ ਉਹਨਾਂ ਨੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਜਾਣਾ, ਅਤੇ ਤੁਸੀਂ ਇਹ ਦੱਸੋ ਵੀ ਬੇੜੀ ਨੂੰ ਕਿੰਨੀ ਵਾਰ ਜਾਂ ਫਿਰ ਕਿੰਨੇ ਗੇੜੇ ਆ ਜਿਹੜੇ ਕੱਢਣੇ ਪੈਣਗੇ ਵੀ 25 ਲੋਕ ਹੈ ਜਿਹੜੇ ਉਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਪਹੁੰਚ ਜਾਣ। ਸੋ ਸਵਾਲ ਇਹ ਹੈ, 25 ਲੋਕ ਹੈ ਜਿਹੜੇ ਨਦੀ ਦੇ ਇੱਕ ਕਿਨਾਰੇ ਦੇ ਉੱਤੇ ਖੜ੍ਹੇ ਆ, ਅਤੇ ਇੱਕ ਬੇੜੀ ਹੈ, ਅਤੇ ਬੇੜੀ ਦੇ ਉੱਤੇ ਮੈਕਸੀਮਮ ਇੱਕੋ ਵਾਰ 5 ਜਣੇ ਆ ਜਿਹੜੇ ਜਾ ਸਕਦੇ ਨੇ, ਤੋ ਕਿੰਨੇ ਵਾਰ ਉਸ ਬੇੜੇ ਨੂੰ ਜਾਂ ਬੋਟ ਨੂੰ ਆ ਜਿਹੜਾ ਨਦੀ ਦੇ ਗੇੜੇ ਕੱਢਣੇ ਪੈਣਗੇ ਵੀ 25 ਲੋਕ ਆ ਜਿਹੜੇ ਨਦੀ ਪਾਰ ਕਰ ਸਕਣ। ਸੋ 25 ਨੇ ਪਾਰ ਕਰਨਾ, ਇੱਕੋ ਵਾਰ ਆ ਜਿਹੜੇ 5 ਜਣੇ ਪਾਰ ਕਰ ਸਕਦੇ ਆ, ਸੋ ਕਿੰਨੀ ਵਾਰ ਆ ਜਿਹੜੇ ਬੇੜੀ ਨੂੰ ਗੇੜੇ ਲਾਣੇ ਪੈਣਗੇ ਵੀ ਸਾਰੇ ਜਿਹੜੇ ਆ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਪਹੁੰਚ ਜਾਣ। ਸੋ ਦੱਸਿਓ ਇਹਦਾ ਜਵਾਬ ਹੈ ਜਿਹੜਾ ਕੀ ਹੋ ਸਕਦਾ। 3645 ਜੀ ਸਵਾਗਤ ਹੈ ਜੀ।
2: ਹਾਂਜੀ ਸ਼ਮੀ ਜੀ, ਸਤਿ ਸ੍ਰੀ ਅਕਾਲ।
0: ਵਾਹ ਜੀ ਵਾਹ, ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ ਹਾਲ?
2: ਮੈਂ ਤੁਹਾਨੂੰ ਦੱਸਾਂ, ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਰੱਖਣਾ, ਪਹਿਲੀ ਤਾਂ ਗੱਲ ਜੋ ਜਿਹੜਾ ਲੰਘ ਹੈ ਸਮਾਂ ਨਾ ਉਹਦੇ ਬਾਰੇ ਨੀ ਸੋਚ, ਮੈਂ ਤੁਹਾਨੂੰ ਭੇਜਿਆ ਸੀ, ਮੈਂ ਪੜ੍ਹ ਕੇ ਸੁਣਾ ਦਿੰਦਾ।
0: ਜਿਹੜਾ
2: ਲੰਘ ਹੈ ਉਹਦੇ ਬਾਰੇ ਨੀ ਸੋਚਣਾ, ਜਿਹੜਾ ਆਉਣ ਵਾਲਾ ਉਹਦੇ ਬਾਰੇ ਸੋਚੋ। ਜਿੱਦਾਂ ਜੋ ਸੱਚ ਹੈ ਸਾਹਮਣੇ ਆਇਆ ਹੈ, ਜੋ ਬੀਤ ਗਿਆ ਇੱਕ ਸੁਪਨਾ ਥਾ, ਯੇ ਧਰਤੀ ਹੈ ਇਨਸਾਨੋ ਕੀ ਕੁਛ ਔਰ ਨਹੀਂ ਇਨਸਾਨ ਹੈ ਹਮ,
0: ਕਿਆ ਬਾਤ ਹੈ,
2: ਇੱਕ ਦਿਲ ਕੇ ਦੋ ਅਰਮਾਨ ਹੈ। ਤੇ ਜਿਹੜਾ ਲੰਘ ਗਿਆ ਤੁਸੀਂ ਬਸ ਹੁਣ ਗਾਂਹ ਦਾ ਸੋਚੋ, ਜੇ ਹੁਣ ਪਿਛਲਾ ਹੀ ਸੋਚੀ ਜਾਣਾ, ਉਹ ਲੈ ਮੈਂ ਏਦਾਂ ਕਰਦਾ ਏਦਾਂ ਹੋ ਜਾਣੀ ਸੀ, ਏਦਾਂ ਕਰਦਾ ਏਦਾਂ ਹੋ ਜਾਣਾ ਸੀ, ਜੋ ਹੋ ਗਿਆ ਠੀਕ ਹੀ ਹੋ ਗਿਆ।
0: ਸਹੀ ਗੱਲ ਜੀ, ਸਹੀ ਗੱਲ ਸਿੱਧੀ।
2: ਬਾਕੀ ਤਾਂ 5 ਵਾਰੀ ਹੋਇਆ ਜੀ, 5 ਵਾਰੀ ਜਾਣਾ ਪਊ ਉਹਨਾਂ ਨੂੰ,
0: 5 ਵਾਰੀ
2: ਪੰਜੋ ਪੰਜਾ 25।
0: ਇੱਕ ਵੀ ਟਵਿਸਟ ਹੈ ਇਹਦੇ ਚ ਭਾਜੀ, ਉਹੀ ਗੱਲ ਹੈ, ਦੇਖੋ ਹੁਣ ਇੱਦਾਂ ਤਾਂ
2: ਹੋਣਾ, ਇੱਕ ਹੋਣਾ, ਪਰ ਮੈਂ ਉਹ ਵੀ ਲੱਭਦਾ, ਪਰ ਇਹ ਜਿਹੜਾ ਸ਼ੋਅ ਆ ਜੀ, ਇਹ ਸਾਡੇ ਪਿੰਡ ਵਾਲੇ ਮੁੰਡੇ ਦੇ ਗਾਣੇ ਜ਼ਿਆਦਾ ਮਨਮੋਹਨ ਬਾਰਸ ਨੇ ਗਾਏ ਵਾ, ਜਿਹੜਾ ਕੱਲੀ ਬਹਿ ਕੇ ਸੋਚੀ ਨੀ, ਉਹ ਆਪਣੇ ਸਹੁਰਿਆਂ ਤੋਂ ਆਉਂਦਾ ਸੀ, ਵਾਈਫ ਨਾਲ ਕੋਈ ਝਗੜਾ ਜਿਹਾ ਹੋ ਗਿਆ, ਉਹਨੂੰ ਫਿਰ ਉਹ ਉੱਥੋਂ ਉਹਨੂੰ ਛੱਡ ਕੇ ਆ ਗਿਆ, ਰੁਸ ਕੇ ਆ ਗਿਆ, ਤਾਂ ਉਹ ਉੱਥੋਂ ਸਾਡੇ ਪਿੰਡ ਤਾਂ ਹੀ ਗਾਣਾ ਲਿਖਤਾ, ਕੱਲੀ ਬਹਿ ਕੇ ਸੋਚੀ ਨੀ, ਅਸੀਂ ਕੀ ਨੀ ਕੀਤਾ
0: ਤੇਰੇ ਲਈ, ਕਿਆ ਬਾਤ ਹੈ।
2: ਉਹਦੇ ਜ਼ਿਆਦਾ ਗਾਏ ਹੋਏ ਇਹਦੇ ਮਨਮੋਹਨ ਬਾਰਸ ਦੇ, ਉਹਦੇ ਜ਼ਿਆਦਾ ਇਹਨੇ ਦੋ ਭਰਾਵਾਂ ਨੇ ਉਹਦੇ ਗਾਣੇ ਜ਼ਿਆਦਾ ਗਾਏ ਵਾ, ਹੋਣਾ ਜੋ ਹੋਣਾ ਜੀ, ਤੇ ਜ਼ਰੂਰ ਸ਼ਮੀ ਜੀ ਤੁਸੀਂ ਕਹਿਤਾ ਤਾਂ ਜ਼ਰੂਰ ਜਾਵਾਂਗੇ, ਭੁਪਿੰਦਰ ਭਾਜੀ ਨੇ ਕਹਿਤਾ, ਸਾਰਿਆਂ ਨੇ ਇਹਨਾਂ ਨੇ ਕਹਿਤਾ, ਤਾਂ ਜਿਉਂ ਜਾਵਾਂਗੇ ਅਮਰੀਕ ਹੁਣੀ ਕਹਿਤਾ ਸਾਰਿਆਂ ਨੇ ਆਪਣੇ
0: ਮੁਲਤਾਨੀ
2: ਹੁਣੀ ਅਸੀਂ ਜ਼ਰੂਰ ਜਾਵਾਂਗੇ ਸਾਰੇ
0: ਜੀ। ਥੈਂਕ ਯੂ ਹਰਦੀਪ ਭਾਜੀ, ਬਹੁਤ ਬਹੁਤ ਧੰਨਵਾਦ, ਸੋ ਨਾਈਸ ਆਫ ਯੂ। ਸੋ ਦੋਸਤੋ, ਪ੍ਰੋ ਵਨ ਟਰੱਕ ਰਿਪੇਅਰ ਤੇ ਜਾ ਸਕਦੇ ਹੋ, ਟਰੱਕਾਂ ਟਰੇਲਾਂ ਦੀ ਰਿਪੇਅਰ ਦਾ ਕੰਮ ਕੋਈ ਕਰਾਉਣਾ ਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਨੂੰ ਯਾਦ ਰੱਖੋ। ਨੰਬਰ ਹੈ ਜੀ 5194009061, 519-490-61 ਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵਾਕਿਆ, ਪ੍ਰੋਗਰਾਮ ਦਾ ਹਵਾਲਾ ਦੇ ਦਿਓ। ਜਿਹੜੀ PM ਇੰਸਪੈਕਸ਼ਨ ਹੁੰਦੀ ਹੈ ਜਿਹੜੀ, ਉਹ ਕੰਪਲੀਮੈਂਟਰੀ ਹੈ ਜਿਹੜੀ ਤੁਹਾਨੂੰ ਦਿੱਤੀ ਜਾਵੇਗੀ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੇ। ਅਤੇ ਬਾਕੀ ਕੋਈ ਅਪਲਾਈਸਿਸ ਲੈਣਾ ਤੇ ਤੁਸੀਂ ਨਾਮ ਯਾਦ ਰੱਖਣਾ ਡਰੀਮ ਹੋਮ ਅਪਲਾਈਸਿਸ ਦੀ ਟੀਮ ਦਾ। ਸੋ ਬਹੁਤ ਸਾਰੇ ਟੋਪ ਆਫ ਦਾ ਲਾਈਨ ਕਿਚਨ ਏਡ ਜਾਂ ਫਿਰ ਹੋਰ ਕਈ ਪ੍ਰਕਾਰ ਦੇ ਜਿਹੜੇ ਅਪਲਾਈਸਿਸ ਹੈ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਹਾਂਜੀ ਜੈਨੀਅਰ ਵਰਗੇ, ਤਾਂ ਤੁਸੀਂ ਆ ਜਿਹੜਾ 30% ਤੋਂ ਵੱਧ ਜਿਹੜਾ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਮਿਲ ਜਾਵੇਗਾ। ਬਹੁਤ ਸਾਰੇ ਡਾਲਰਾਂ ਦੀ ਜਿਹੜੀ ਤੁਹਾਡੀ ਬੱਚਤ ਹੋ ਜਾਵੇਗੀ। ਇਹ ਫੀਡਬੈਕ ਹੈ ਜਿਹੜੇ ਸਾਡੇ ਸਾਰੇ ਲਿਸਨਰਸ ਹੈ ਉਹਨਾਂ ਨੇ ਪਹੁੰਚਾਇਆ। ਸੋ ਤੁਸੀਂ ਡਰੀਮ ਹੋਮ ਅਪਲਾਈਸਿਸ ਵਿਜ਼ਿਟ ਕਰ ਸਕਦੇ ਹੋ। ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਹੋ ਐਨਰਜੀ ਸਟਾਰ ਦੇ ਨਾਲ, ਜੋ ਫਰੰਟ ਲੋਡ ਵਾਸ਼ਰ ਅਤੇ ਡਰਾਇਰ ਨੇ ਉਹਨਾਂ ਦਾ ਜਿਹੜਾ ਬਜ਼ਾਰੀ ਕੀਮਤ 1899 ਪਰ ਡਰੀਮ ਹੋਮ ਅਪਲਾਈਸਿਸ 'ਤੇ ਹੈ ਜਿਹੜੀ 1499। ਫਰੀ ਡਿਲੀਵਰੀ ਹੈ ਜਿਹੜੀ ਉਹ GTA ਦੇ ਵਿੱਚ ਕਰਦੇ ਨੇ 905-805-3000 ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਮਿਸੀਸਾਗਾ ਵਿਖੇ ਹੈ ਜਿਹੜਾ ਇਹਨਾਂ ਨੂੰ ਮਿਲ ਸਕਦੇ ਹੋ। ਬਾਕੀ ਤੁਸੀਂ ਆ ਜਿਹੜਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਜਾਂ ਫਿਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਮੈਨੂੰ ਆ ਜਿਹੜੀਆਂ ਲਗਾਤਾਰ ਕਾਲਸ ਆਉਂਦੀਆਂ ਨੇ, ਕੁਛ ਕੁ ਜਿਹੜੀਆਂ ਪੋਲਿਸੀਜ਼ ਆ ਜਿਹੜੀਆਂ ਰਿਵਿਊ ਵਾਸਤੇ ਭੇਜੀਆਂ ਹੋਈਆਂ ਨੇ। ਸੋ ਮੈਂ ਤੁਹਾਡਾ ਧੰਨਵਾਦ ਹੈ ਵੀ ਤੁਸੀਂ ਜਾਗਰੂਕ ਹੋ ਰਹੇ ਹੋ, ਸੁਚੇਤ ਹੋ ਰਹੇ ਹੋ। ਠੀਕ ਹੈ, ਇੱਕ ਬਿਜ਼ਨਸ ਵੀ ਮੈਂ ਕਰਦਾ ਪਰ ਮੈਨੂੰ ਅਜੇ ਦੀ ਇੰਪੋਰਟੈਂਸ ਹੈ, ਜਦੋਂ ਹੁਣ ਮੈਂ ਕਲੇਮ ਦਵਾਉਂਦਾ ਨਾ ਮੈਨੂੰ ਜਿਹੜੀ ਹੈ ਇੰਪੋਰਟੈਂਸ ਹੈ ਜਿਹੜੀ ਇਹਦੀ ਬਹੁਤ ਹੈ, ਜਿਹੜੀ ਅਹਿਮੀਅਤ ਬਾਰੇ ਆ ਜਿਹੜੀ ਇਹਦੇ ਬਹੁਤ ਪਤਾ ਚੱਲਦਾ, ਤਾਂ ਹੀ ਤੁਹਾਡੇ ਤੱਕ ਮੈਂ ਇਹ ਜਾਗਰੂਕ ਹੈ ਜਿਹੜਾ ਇਹ ਮੈਸੇਜ ਹੈ ਜਿਹੜਾ ਪਹੁੰਚਾਉਂਦਾ ਹੈ। ਸੋ ਤੁਸੀਂ ਆ ਜਿਹੜਾ ਨਹੀਂ ਤੁਹਾਡੇ ਕੋਲ ਕੋਈ ਕਵਰੇਜ ਹੈਗੀ ਹੈ, ਭਾਵੇਂ $20-30 ਦੀ ਐਟਲੀਸਟ ਕੋਈ ਨਾ ਕੋਈ ਕਵਰੇਜ ਹੈ ਜਿਹੜਾ ਜ਼ਰੂਰ ਜਿਹੜੀ ਇੱਦਾਂ ਦੀ ਲੈ ਕੇ ਰੱਖੋ। ਜੇ ਕ੍ਰਿਟੀਕਲ ਇਲਨੈਸ ਦਾ ਪਲਾਨ ਲੈਣਾ ਉਹਦੇ ਵਿੱਚ ਇੱਦਾਂ ਹੋ ਜਾਂਦਾ ਵੀ ਤੁਸੀਂ ਆ ਜਿਹੜਾ ਪ੍ਰੀਮੀਅਮ ਇੱਕ ਸੇਵਿੰਗ ਬੈਂਕ ਦੀ ਤਰ੍ਹਾਂ, ਕੱਲ੍ਹ ਭਾਅ ਜੀ ਕਹਿੰਦੇ ਭਾਅ ਜੀ ਇਹ ਇੱਕ ਤਰ੍ਹਾਂ ਪਿੱਗੀ ਬੈਂਕ ਦਾ ਕੰਮ ਕਰਦੀ ਹੈ, ਬੁਗਨੀ ਦਾ ਕੰਮ ਕਰਦੀ ਹੈ। ਮੈਂ ਕਿਹਾ ਬਿਲਕੁਲ, ਮੈਂ ਕਿਹਾ ਬੁਗਨੀ ਦੇ ਵਿੱਚ ਤਾਂ ਜਿੱਦਾਂ ਪਾ ਦਿੰਦੇ ਨਾ ਪੈਸੇ, ਉੱਥੇ ਪੈਸੇ ਪਏ ਵੀ ਹੈ, ਪਰ ਨਾਲ ਦੀ ਨਾਲ ਜਿਹੜੀ ਇੰਸ਼ੋਰੈਂਸ ਹੈ ਜਿਹੜੀ ਕ੍ਰਿਟੀਕਲ ਇਲਨੈਸ, ਇਹ ਕਵਰੇਜ ਵੀ ਪ੍ਰੋਵਾਈਡ ਕਰਦੀ ਹੈ। ਸੋ 49 ਤੋਂ ਪਹਿਲਾਂ ਜੇ ਤੁਸੀਂ ਇਹ ਲੈ ਲੈਂਦੇ ਹੋ ਤੇ ਬਹੁਤ ਵਧੀਆ ਪਲਾਨ ਹੈ ਜਿਹੜਾ ਤੁਹਾਨੂੰ ਮਿਲ ਜਾਂਦਾ। ਤੇ ਕਿਉਂਕਿ 50 ਤੋਂ ਬਾਅਦ ਹੀ ਆ ਜਿਹੜੀਆਂ ਵੱਖ ਵੱਖ ਜਿਹੜੀਆਂ ਇਲਨੈਸ ਹੈ ਜਿਹੜੀਆਂ ਆਪਾਂ ਦੇਖਦੇ ਹਾਂ ਆਮ ਬਿਮਾਰੀਆਂ ਇੱਥੇ ਲੱਗਦੀਆਂ ਨੇ। ਸੋ 25 ਬਿਮਾਰੀਆਂ ਕਵਰਡ ਨੇ, ਬਾਕੀ 65 ਸਾਲ ਤੋਂ ਬਾਅਦ ਜਾਂ ਫਿਰ 20 ਸਾਲਾਂ ਬਾਅਦ ਤੁਸੀਂ ਜਿਹੜਾ ਆਪਣਾ ਪ੍ਰੀਮੀਅਮ ਹੈ ਜਿਹੜਾ ਸਾਰਾ ਵਾਪਸ ਲੈ ਸਕਦੇ ਹੋ ਕੰਪਨੀ ਤੋਂ ਜਿੰਨਾ ਦਿੱਤਾ ਹੋਇਆ। ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-4163-417-7763। ਅੱਜ ਦੋ ਪਰਿਵਾਰਾਂ ਨੂੰ ਇਹਦੇ ਰਿਗਾਰਡਿੰਗ ਮੈਂ ਮਿਲਣਾ ਵੀ ਹੈ, ਮੈਨੂੰ ਘਰ ਇਨਵਾਈਟ ਕੀਤਾ ਹੋਇਆ। ਸੋ ਮੇਰੀ ਇਹ ਹੁੰਦਾ ਵੀ ਮੈਂ ਜਾਣਕਾਰੀ ਦੇਵਾਂ ਵੱਧ ਤੋਂ ਵੱਧ ਤੁਹਾਨੂੰ, ਕਿਸ ਤਰ੍ਹਾਂ ਵਰਕ ਕਰਦਾ ਸਾਰਾ ਚਾਰਟ ਮੈਂ ਤੁਹਾਡੇ ਅੱਗੇ ਖੋਲ੍ਹ ਕੇ ਰੱਖ ਦਿੰਦਾ। ਬਾਕੀ ਤੁਸੀਂ ਇਹ ਜਿਹੜਾ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਪਾਰਟੀਸਪੇਟਿੰਗ ਜਿਹੜੀ ਹੋਲ ਲਾਈਫ ਇੰਸ਼ੋਰੈਂਸ ਹੈ ਉਹਦੇ ਵਿੱਚ ਕਰ ਸਕਦੇ ਹੋ। ਉਹਦੇ ਵਿੱਚ ਸਰੈਂਡਰ ਵੈਲਿਊ ਹੈ ਜਿਹੜੀ, ਕੈਸ਼ ਵੈਲਿਊ ਹੈ ਜਿਹੜੀ, ਉਹ ਤੁਹਾਡੀ ਜਿਹੜੀ ਬਿਲਡਅਪ ਹੁੰਦੀ ਹੈ ਬਾਅਦ ਦੇ ਵਿੱਚ ਜਿਹੜਾ ਤੁਸੀਂ ਉਸਨੂੰ ਲੈ ਵੀ ਸਕਦੇ ਹੋ ਜਾਂ ਫਿਰ ਪਾਰਸ਼ੀਅਲ ਵਿਦਡਰੋਲ ਕਰ ਸਕਦੇ ਹੋ, ਅਤੇ ਜਿਸ ਦੇ ਨਾਲ ਤੁਹਾਨੂੰ ਕਵਰੇਜ ਵੀ ਮਿਲਦੀ ਹੈ ਪਲੱਸ ਤੁਹਾਨੂੰ ਆ ਜਿਹੜਾ ਇਕੁਇਟੀ ਦੇ ਤੌਰ 'ਤੇ ਪੈਸੇ ਵੀ ਹੈ ਜਿਹੜਾ ਤੁਹਾਨੂੰ ਜ਼ਰੂਰਤ ਪੈਣ 'ਤੇ ਮਿਲ ਜਾਂਦੇ ਆ। ਸੋ ਇੱਦਾਂ ਦੇ ਬਹੁਤ ਸਾਰੇ ਪਲੈਨਸ ਨੇ, ਸੈਗੂਰੇਟਡ ਫੰਡਸ ਹੈ, ਉਹਨਾਂ ਦੇ ਵਿੱਚ ਕਿੱਦਾਂ ਇਨਵੈਸਟਮੈਂਟ ਕਰਨਾ, ਕਿੱਦਾਂ ਤੁਹਾਡਾ ਪ੍ਰਿੰਸੀਪਲ ਹੈ ਜਿਹੜਾ ਪ੍ਰੋਟੈਕਟਡ ਰਹਿੰਦਾ, ਕਿਹੜੇ ਕਿਹੜੇ ਫੰਡਸ ਦੇ ਵਿੱਚ ਜਿਹੜੀ ਇਨਵੈਸਟਮੈਂਟ ਕਰਨੀ ਹੈ, ਸੋ ਉਹਦੇ ਬਾਰੇ ਅਸੀਂ ਬਹੁਤ ਜ਼ਿਆਦਾ ਡੂੰਘੀ ਜਾਣਕਾਰੀ ਰੱਖਦੇ ਹਾਂ। ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਫਿਰ ਤੁਸੀਂ ਟਰੈਵਲ ਕਰ ਰਹੇ ਹੋ ਓਨਟਾਰੀਓ ਤੋਂ ਬਾਹਰ ਅਤੇ ਟਰੈਵਲ ਇੰਸ਼ੋਰੈਂਸ ਕੈਨੇਡੀਅਨਸ ਵਾਸਤੇ ਲੈਣੀ ਹੈ, ਸਾਰੀਆਂ ਕੰਪਨੀਜ਼ ਦੇ ਨਾਲ ਅਸੀਂ ਕੰਮ ਕਰਦੇ ਹਾਂ। ਨੰਬਰ ਮੇਰਾ 416-917-4163-417-7763 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-7763 ਦੇ ਉੱਤੇ। 7098 ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਭਾਜੀ, ਦੱਸੋ ਜੀ ਕੀ ਹੈ?
3: 6
0: ਕਿੱਦਾਂ ਆਇਆ ਆਂਸਰ ਜੀ? ਬੜੀ ਛੇਤੀ ਹੈ ਜਿਹੜਾ ਤੁਸੀਂ ਬੁੱਝ ਗਏ। ਥੈਂਕ ਯੂ ਜੀ, ਥੈਂਕ ਯੂ ਸੋ ਨਾਈਸ ਆਫ ਯੂ ਭਾਜੀ। ਮੈਂ ਸੌਖਾ ਹੀ ਪਾਇਆ ਸੀਗਾ, ਮੈਂ ਕਿਹਾ ਚਲੋ ਸੌਖਾ ਪਾਉਂਦੇ ਹਾਂ, ਸਵੇਰੇ ਸਵੇਰੇ ਜਿਹੜਾ ਇੰਨਾ ਔਖਾ ਕਾਹਨੂੰ ਪਾਉਣਾ। ਅਗਲੀ ਕਾਲ 3440 ਜੀ ਸਵਾਗਤ ਹੈ ਜੀ।
3: ਹਾਂਜੀ ਦੱਸ ਹੀ ਦਿੱਤਾ ਭਾਈ ਸਾਹਿਬ ਨੇ, 6 ਗੇੜੇ ਹੀ ਲੱਗਣੇ ਆ ਕਿਉਂਕਿ 4 ਪੈਸੇਂਜਰ ਹੀ ਜਾਣਗੇ ਡੇਟਾ ਹੈ ਨਾ।
0: ਹਾਂਜੀ
3: ਇੱਕ ਤਾਂ ਮਲਾਈ ਹੋ ਗਿਆ, ਡਰਾਈਵਰ ਹੋ ਗਿਆ
0: ਜੀ,
3: ਬਾਕੀ ਭਵਿੰਦਰ ਸਾਹਿਬ ਨੇ ਜਿਹੜੀ ਗੱਲ ਸੁਣਾਈ ਬਹੁਤ ਵਧੀਆ ਬੋਲ ਸੀ ਉਹਦੇ।
0: ਜੀ ਜੀ ਬਿਲਕੁਲ,
3: ਤੁਹਾਡਾ ਪ੍ਰੋਗਰਾਮ ਵਧੀਆ ਤੁਹਾਡਾ।
0: ਧੰਨਵਾਦ ਸਰ, ਧੰਨਵਾਦ, ਥੈਂਕ ਯੂ ਸੋ ਨਾਈਸ ਆਫ ਯੂ। ਇੱਕ ਨੇ ਮੈਨੂੰ ਹੋਣੀ ਆ ਜਿਹੜੇ ਸਾਡੇ ਲਿਸਨਰ, ਉਹਨਾਂ ਨੇ ਭੇਜਿਆ ਕਹਿੰਦੇ ਵੀ ਦਮ ਹੈ ਤਾਂ ਜਵਾਬ ਦਿਓ। ਅੱਛਾ, ਮੈਨੂੰ ਕਿਹਾ ਤਾਂ ਦਮ ਹੈ ਤਾਂ ਜਵਾਬ ਦਿਓ। ਓਕੇ, ਕੀ ਹੈ ਜੀ, ਕਹਿੰਦੇ ਇੱਕ ਦਰਖਤ ਦੇ ਥੱਲੇ 3 ਆਦਮੀ ਬੈਠੇ ਨੇ, ਇੱਕ ਅੰਨਾ, ਇੱਕ ਬਹਿਰਾ ਤੇ ਇੱਕ ਲੰਗੜਾ। ਅੱਛਾ, ਇੱਕ ਦਰਖਤ ਦੇ ਥੱਲੇ 3 ਜਣੇ ਬੈਠੇ ਆ, ਇੱਕ ਅੰਨਾ ਆ, ਇੱਕ ਬਹਿਰਾ ਤੇ ਇੱਕ ਲੰਗੜਾ, ਤੇ ਕਹਿੰਦੇ ਦੱਸੋ ਜੇ ਦਰਖਤ ਤੋਂ ਅੰਬ ਡਿੱਗਦਾ ਆ ਸਭ ਤੋਂ ਪਹਿਲਾਂ ਕੌਣ ਚੱਕੂਗਾ, ਇਹਦਾ ਜਵਾਬ ਕੀ ਹੈ? ਮੈਂ ਤੁਹਾਨੂੰ ਹੀ ਦੱਸਦਾ, ਤੁਸੀਂ ਦੱਸ ਦਿਓ ਇਹਦਾ ਜਵਾਬ ਕੀ ਹੋ ਸਕਦਾ। ਇੱਕ ਅੰਨਾ, ਬਹਿਰਾ ਤੇ ਲੰਗੜਾ, ਜੇ ਇੱਕ ਅੰਬ ਹੈ ਜਿਹੜਾ ਕਹਿੰਦੇ ਥੱਲੇ ਡਿੱਗਦਾ ਤੇ ਸਭ ਤੋਂ ਪਹਿਲਾਂ ਕੌਣ ਚੱਕੂਗਾ, ਸੋ ਇਹਦਾ ਜਵਾਬ ਹੈ ਜਿਹੜਾ ਕੀ ਹੋ ਸਕਦਾ, ਇਹ ਤੁਹਾਨੂੰ ਹੀ ਛੱਡਿਆ ਮੈਂ। ਸੋ ਤੁਸੀਂ ਇਹ ਜਿਹੜਾ ਮੈਨੂੰ ਦੱਸ ਦਿਓ। ਬਾਕੀ ਦੋਸਤੋ, ਹੋਮ ਆਟੋ ਇੰਸ਼ੋਰੈਂਸ ਦਾ ਕੋਈ ਤੁਸੀਂ ਇਹ ਜਿਹੜਾ ਹੋਮ ਆਟੋ ਇੰਸ਼ੋਰੈਂਸ ਬਾਬਤ ਕੋਈ ਵੀ ਗੱਲ ਕਰਨੀ ਹੈ, ਪ੍ਰੀਮੀਅਮ ਜਿਹੜੇ ਵੱਧ ਕੇ ਆ ਰਹੇ ਨੇ, ਆਪਾਂ ਹਮੇਸ਼ਾ ਇਹਦੇ 'ਤੇ ਟਾਕ ਸ਼ੋਅ ਵੀ ਕੀਤਾ, ਤੁਹਾਨੂੰ ਲੱਗਦਾ ਤੁਹਾਡੀ ਕੰਪਨੀ ਦਾ ਤੁਹਾਡਾ ਪ੍ਰੀਮੀਅਮ ਰਿਨਿਊਅਲ 'ਤੇ ਵਧਾ ਦਿੱਤਾ ਆ, ਤਾਂ ਇੱਕ ਵਾਰ ਤੁਸੀਂ ਇਹ ਜਿਹੜਾ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਿਓ। ਨਵੀਂ ਗੱਡੀ ਹੈ ਜਿਹੜੀ ਘਰ ਦੇ ਵਿੱਚ ਆ ਰਹੀ ਹੈ, ਨਵਾਂ ਡਰਾਈਵਰ ਹੈ ਜਿਹੜਾ ਐਡ ਕਰ ਰਹੇ ਹੋ, ਜਾਂ ਫਿਰ ਤੁਸੀਂ ਕਾਰਪੋਰੇਟ ਇੰਸ਼ੋਰੈਂਸ ਪਲਾਨ ਹੈ ਜਿਹੜੇ ਉਹਨਾਂ ਉੱਤੇ ਹੈ ਜਿਹੜਾ ਕੋਈ ਗੱਲ ਕਰਨੀ ਹੈ, ਤੇ ਮਨਵੀਰ ਸਿੰਘ ਹੋਣਾ ਦੇ ਨਾਲ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ। ਹੋਮ ਆਟੋ ਇੰਸ਼ੋਰੈਂਸ ਦੇ ਵਿੱਚ ਹੈ ਜਿਹੜੀ ਮਹਾਰਤ ਰੱਖਦੇ ਨੇ, ਸ਼ੋਪ ਰਾਊਂਡ ਕਰ ਲਿਓ, ਮੈਂ ਹਮੇਸ਼ਾ ਕਹਿੰਦਾ ਸ਼ੋਪ ਰਾਊਂਡ ਕਰ ਲਿਓ, ਦੇਖਿਓ ਫਿਰ ਜੇ ਮਨਵੀਰ ਸਿੰਘ ਤੁਹਾਡੇ ਪੈਸੇ ਆ ਜਿਹੜੇ ਡਾਲਰਾਂ ਦੀ ਬਚਤ ਕਰਾ ਸਕਦੀ ਹੈ, ਫਿਰ ਦੇਖਿਓ ਮਜ਼ਾ ਤਾਂ ਹੀ ਆਉਂਦਾ ਨਾ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ 647-219-2870 647-219-2870 ਤੇ ਸੰਪਰਕ ਹੈ ਜਿਹੜਾ ਮਨਵੀਰ ਸਿੰਘ ਹੋਣਾ ਦੇ ਨਾਲ ਕੀਤਾ ਜਾ ਸਕਦਾ। ਬੱਚਿਆਂ ਨੂੰ ਹੈ ਜਿਹੜਾ ਭੰਗੜੇ ਗਿੱਧੇ ਦੇ ਵਿੱਚ ਹਾਂਜੀ ਇਨਰੋਲ ਕਰਨਾ, ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੋੜਨਾ, ਤਾਂ ਫਿਰ ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 647-507-7672 647-507-7672 ਤੇ ਹੈ ਜਿਹੜਾ ਤੁਸੀਂ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਦਾ ਭੰਗੜਾ ਅਕੈਡਮੀ ਦੇ ਉੱਤੇ। ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਜੀ, ਜੀ ਆਇਆਂ ਨੂੰ ਕੀ ਕਹਿਣਾ ਚਾਹੁੰਦੇ ਹੋ?
4: ਜੀ ਜੀ ਜੀ, ਮੈਂ ਬਾਈ ਨੂੰ ਲਖਵਿੰਦਰ ਨੂੰ ਪੁੱਛਿਓ ਵੀ ਉਹਦਾ ਕੌੜਾ ਜੂਸ ਪੀ ਪੂ ਲੈਂਦੇ ਨੇ ਮਾੜਾ ਮੋਟਾ, ਨੀ ਸਾਡੇ ਵਰਗੇ ਦਾ ਖਰਾਬ ਹੋ ਜਾਂਦੇ ਨੇ 2-3 ਦਿਨ, ਹਨਾ ਫਿਰ ਸੈੱਟ ਕਰ, 2-3 ਦਿਨ ਸੈੱਟ ਕਰਨ ਲੰਘ ਜਾਂਦੇ ਨੇ, ਫਿਰ ਤਾਂ ਖੁਰਾਕ ਤੇ ਕੰਸਨਟ੍ਰੇਟ ਹੁੰਦਾ ਹਨਾ, ਜੇ ਬੰਦਾ ਨਾ ਹੁੰਦਾ ਹੋਵੇ ਪੁੱਛਿਓ ਉਹਨਾਂ ਨੂੰ, ਜੇ ਦੱਸ ਸਕਦੇ ਨੇ ਤਾਂ ਤੁਹਾਨੂੰ ਮੈਸੇਜ ਕਰ ਦਾਂਗੇ।
0: ਅੱਛਾ,
4: ਦੂਜੀ ਗੱਲ ਭੁਪਿੰਦਰ ਜੀ ਬਾਈ ਦੀ ਗੱਲ ਸਹੀ ਆ, ਆਪਣੇ ਇਹਨਾਂ ਨਾਲ ਕਰਾਉਣਾ ਚਾਹੀਦਾ ਯਾਰ, ਅਮਰੀਕ ਉਹਨਾਂ ਦਾ ਜਿਹੜੇ ਆਪਣੇ ਘਰੇਲੂ ਬੰਦੇ ਨੇ ਉਹ ਤਾਂ ਰੱਜੇ ਪੁੱਜੇ ਨੇ, ਉਹਨਾਂ ਨੂੰ ਕੀ ਆਪਾਂ ਰਜਾਈ ਜਾਂਦੇ ਹਾਂ ਹੁਣ, ਬਸ ਰੱਬ ਨੇ ਕਦੇ ਐਵੇਂ ਕਹਾਂ ਦੇਖਾਂਗੇ ਸਪੋਂਸਰਾਂ ਦੀਆਂ ਟਿਕਟਾਂ ਟੁੱਟਾਂ ਆ ਜਾਂਦੀਆਂ ਸੀ ਇਹਨਾਂ ਨਾਲ ਭਾਵੇਂ ਚਲੇ ਜਾਂਦੇ ਸੀ, ਨਹੀਂ ਮੈਂ ਤਾਂ ਆਪ ਨੀ ਕਦੇ ਦੇਖਣ ਦੁੱਖਣ ਗਿਆ, ਐਵੇਂ ਹੀ ਦੇਖਣ ਗਿਆ, ਮੇਰਾ ਖਿਆਲ ਲਾਸਟ ਵਾਰੀ ਕਦ ਹੋਇਆ ਸੀ ਤਾਂ ਮੇਰਾ ਖਿਆਲ ਜੋਗੜੇ ਹੋ ਗਏ ਆਪਣੇ ਜਿਹਨੇ ਅੱਜ ਆਉਣਾ
0: ਜੀ ਜੀ
4: ਮਾਸਟਰ ਸਲੀਮ ਨੇ, ਬਾਕੀ ਯਾਰ ਆਪਾਂ ਰੱਜੇ ਹੋਇਆਂ ਨੂੰ ਰਜਾਈ ਜਾਂਦੇ ਕੁਛ ਆਪਣੇ ਇੱਥੇ ਵਾਲੇ ਲੋਕਲ ਟੈਲੈਂਟ ਨੂੰ ਕਰੋ ਇਹਨਾਂ ਨੂੰ ਵਿਚਾਰਿਆਂ ਨੂੰ, ਉਹ
0: ਜੀ ਮੇਰੇ ਹੈਗੇ ਇਨ ਟੱਚ ਦੇ ਵਿੱਚ ਆਪਾਂ ਕਰ ਲੈਣੇ ਬਣਾ ਲੈਣੇ ਮੈਂ ਅਮਰੀਕ ਭਾਜੀ ਹੋਣਾਂ ਨਾਲ ਵੀ ਟੱਚ
4: ਲੈਣੇ, ਇਹ ਜਿਹਾ ਦਾ ਕੰਮ ਕਰੋ, ਬਾਕੀ ਹੁਣ ਵਿਰਸੇ ਫੁਰਦੇ ਨੇ ਤਾਂ ਉਹ ਤਾਂ ਤੁਸੀਂ ਐਂ ਦੱਸੋ ਦਲਜੀਤ ਦੀ ਹੈਲਪ ਇਹਨਾਂ ਚੋਂ ਕਿਹੜੇ ਨੇ ਕੀਤੀ ਆ, ਵੀ ਹਾਂ ਵੀ ਭਾਈ ਤੇ ਫਿਲਮ ਬਹੁਤ ਵਧੀਆ ਬਣਾਈ ਆ, ਇਹਨਾਂ ਨੇ ਦਿੱਤਾ ਕਿਤੇ ਬਿਆਨ ਆ ਕੇ ਸਾਰੇ ਕਲਾਕਾਰਾਂ ਨੇ, ਕਿਸੇ ਨੇ ਕੁਛ ਨੀ ਕਿਹਾ, ਹਾਂ ਵੀ ਜਾ ਕੇ ਕਹਿ ਦੇਣ ਵੀ ਭਾਈ ਫਿਲਮ ਲੱਗਣੀ ਚਾਹੀਦੀ ਆ ਪੰਜਾਬ ਚ,
0: ਕੁਲਦੀਪ ਜੀ
4: ਦਸਤਾਰ ਫਿਲਮ ਨੂੰ ਰੋਕੀ ਜਾਂਦੇ ਨੇ, ਕਹਿੰਦੇ ਉੱਥੇ ਲੋਕ ਕਹਿੰਦੇ ਵੀ ਸਾਡੇ ਇੱਥੇ ਤੁਸੀਂ ਬੱਚਿਆਂ ਨੂੰ ਦਿਖਾ ਨੀ ਸਕਦੇ ਮੂਵੀ, ਮੇਰਾ ਖਿਆਲ ਕਿਹੜਾ ਲਾਂਚੇ ਮਾਲ ਕਿਹੜਾ ਉੱਥੇ ਉੱਥੇ ਉੱਥੇ ਕਹਿੰਦੇ ਦੇਖਣੇ ਨੀ ਪੱਡੇ ਰਹੇ ਵੀ ਬੱਚਿਆਂ ਨੂੰ ਦੇਖਣ ਨਾ ਦਿਓ, ਅਸੀਂ ਤਾਂ ਰੱਜੇ ਹੋਏ ਨੂੰ ਰਜਾਈ ਜਾਂਦੇ ਹਾਂ, ਇਹਨਾਂ ਦਾ ਕਹਿਣਾ ਛੱਡ ਕੇ ਕੁਝ ਇਹਨਾਂ ਹੁਣ ਦੂਜਿਆਂ ਨੇ ਆਪਣੇ, ਚਲੋ ਮੈਂ ਉਹ ਨੀ ਕਹਿੰਦਾ ਹੁਣ ਸਾਰੇ ਬਿਜ਼ਨਸ ਨੂੰ ਕਰਦੇ ਨੇ, ਹੁਣ ਉਹਨਾਂ ਨੇ ਆਪਣੇ ਪੈਸੇ ਕਮਾ ਕੇ ਚਲਿਆ ਜਾਣਾ, ਹੁਣ ਅਸੀਂ ਤਾਂ ਉਹ ਜਿਹੜੇ ਦਿਹਾੜੀਦਾਰ ਬੰਦੇ ਆ, ਅਸੀਂ $50 ਦੀ $60 ਦੀ ਟਿਕਟ ਲਾ ਕੇ ਉਹਦੀ ਘਰੋਂ ਦੇ ਕੀ, ਮੈਂ ਤਾਂ ਕਹਿੰਦਾ
0: ਠੀਕ ਹੈ ਕੁਲਦੀਪ ਭਾਜੀ, ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ। ਨਹੀਂ ਨਹੀਂ ਇਹ ਤੁਹਾਡੀ ਗੱਲ ਦਰੁਸਤ ਹੈ ਭਾਜੀ, ਹੋਣਾ ਦੇ ਨਾਲ ਜਿਹੜੇ ਹੋਰ ਇੱਥੇ ਥੋੜੇ ਲੋਕਲ ਟੈਲੈਂਟ ਹੈ ਉਹਨਾਂ ਦੇ ਨਾਲ ਰਲ ਕੇ ਆ ਜਿਹੜਾ ਆਪਾਂ ਇਹੋ ਜਿਹੀ ਇੱਕ ਖੂਬਸੂਰਤ ਸ਼ਾਮ ਦਾ ਮਨੋਰੰਜਕ ਸ਼ਾਮ ਦਾ ਜਿਹੜਾ ਆ ਕੋਸ਼ਿਸ਼ ਕਰਦੇ ਹਾਂ ਆਯੋਜਨ ਕਰਨ ਦਾ। ਉੱਥੇ ਹੀ ਤੁਸੀਂ ਆ ਜਿਹੜਾ ਦੰਦਾਂ ਅਤੇ ਮਸੂੜਿਆਂ ਬਾਬਤ ਆ ਜਿਹੜੇ ਕੋਈ ਵੀ ਸਲਾਹ ਮਸ਼ਵਰਾ ਕਰਨਾ ਅਤੇ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਤੁਹਾਡੇ ਲਈ ਇਹ ਲੈ ਕੇ ਆਏ ਨੇ ਇੱਕ ਸੁਵਿਧਾਜਨਕ ਸੇਵਾ। ਇਹ ਕਹਿੰਦੇ ਅਸੀਂ ਤੁਹਾਡੇ ਕੋਲ ਆਉਂਦੇ ਹਾਂ। ਸੋ ਤੁਸੀਂ ਇਹ ਸਮਾਈਲਸ ਔਨ ਵੀਲ ਅਤੇ ਬਲਵੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਇਹ ਕੰਮ ਕਰਦੇ ਨੇ। ਆਪਣੀ ਅਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਕਾਲ ਕਰੋ 6479690008 ਸਮਾਈਲਸ ਔਨ ਵੀਲਸ। ਜੇ ਤੁਹਾਡੇ ਕੋਲ ਨੰਬਰ ਨੋਟ ਨਹੀਂ ਹੁੰਦਾ ਕਿਸੇ ਵੀ ਸਾਡੇ ਸਪੋਂਸਰ ਦਾ ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਕੋਲੋਂ ਦੋਸਤੋ ਉਹ ਨੰਬਰ ਲੈ ਸਕਦੇ ਹੋ। 2100 ਜੀ ਸਵਾਗਤ ਹੈ ਜੀ। ਮੈਂ ਤੁਹਾਨੂੰ ਜਿਹੜਾ ਜਰੂਰ ਆ ਜਿਹੜਾ ਭੇਜ ਦਵਾਂਗਾ ਜੀ ਜੋ ਉਹ ਖਾਂਦੇ ਨੇ ਜੋ ਉਹਨਾਂ ਦਾ ਉਹ ਹੈਗਾ। ਓਕੇ ਮੈਂ ਤੁਹਾਨੂੰ ਮਿਸ ਕਾਲ ਮਾਰਤੀ ਮੈਂ ਤੁਹਾਨੂੰ ਭੇਜ ਦਿੰਦਾ ਜੀ ਥੋੜੀ ਦੇਰ ਤੱਕ।
5: ਫੋਟੋ WhatsApp ਤੇ ਭੇਜ ਦਿਓ ਚਾਹੇ ਤਾਂ ਭੇਜ ਦਿਓ ਜੀ।
0: ਠੀਕ ਹੈ ਜੀ ਠੀਕ ਹੈ ਭਾਜੀ ਮੈਂ ਭੇਜ ਦਿੰਦਾ ਜੀ।
5: ਥੈਂਕ ਯੂ ਜੀ ਬਹੁਤ ਧੰਨਵਾਦ।
0: ਵੈਲਕਮ ਜੀ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਇੰਨਾ ਤੁਸੀਂ ਦੋਸਤੋ ਪਿਆਰ ਦਿੰਦੇ ਹੋ। ਤੇ ਉੱਥੇ ਹੀ ਆ ਜਿਹੜਾ PNJ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟ੍ਰੇਲਾਂ ਦੇ ਕਮਾਨੀਆਂ ਦਾ ਕੋਈ ਵੀ ਕੰਮ ਕਰਾਉਣਾ ਤੇ PNJ ਸਪਰਿੰਗ ਵੀਲ ਅਲਾਈਨਮੈਂਟ ਦੇ ਜੈ ਤੇ ਗੈਰੀ ਭਾਜੀ ਹੋਣਾ ਨੂੰ ਯਾਦ ਰੱਖੋ ਦੋਸਤੋ। ਵੈਲਡਿੰਗ ਦਾ ਕੰਮ, ਆਇਲ ਚੇਂਜ ਦਾ, ਫਰੰਟ ਐਂਡ ਸਸਪੈਂਸ਼ਨ ਐਕਸਪਰਟਸ ਨੇ। ਸੋ ਜੈ ਤੇ ਗੈਰੀ ਭਾਜੀ ਹੋਣਾ ਦੇ ਨਾਲ ਤੁਸੀਂ ਆ ਜਿਹੜਾ ਮਿਲ ਸਕਦੇ ਹੋ 5330 ਬਰੈਡਕੋ ਬੁਲੇਵਰਡ ਮੈਥੇਸਨ ਤੇ ਡਿਕਸੀ ਮੇਜਰ ਇੰਟਰਸੈਕਸ਼ਨ ਪੈਂਦਾ। ਪ੍ਰੋਗਰਾਮ ਦਾ ਹਵਾਲਾ ਦੇ ਦਿਓ। 15% ਤੱਕ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ। ਘਰ ਦੇ ਵਿੱਚ IPTV ਲਾਉਣਾ ਆ ਜਾਂ ਫਿਰ ਲੱਗਾ ਹੋਇਆ ਸਰਵਿਸ ਤੋਂ ਕੁਛ ਨਹੀਂ, ਬਫਰਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਰੁਦਰਾ IPTV ਦਾ ਨੰਬਰ ਹੈ ਜਿਹੜਾ ਯਾਦ ਰੱਖੋ 4372347400 ਕੱਲ੍ਹ ਨੂੰ ਫਿਰ ਪੰਜਾਬੀ ਵਿਰਸਾ ਹਾਂਜੀ ਉੱਥੇ ਆ ਜਿਹੜਾ ਤੁਹਾਡੇ ਨਾਲ ਤੁਹਾਡੇ ਦਰਸ਼ਨ ਕਰਾਂਗੇ, ਤੁਹਾਨੂੰ ਉੱਥੇ ਮਿਲਾਂਗੇ। ਲਾਸਟ ਬਟ ਨਾਟ ਦਾ ਲੀਸਟ ਹੈ ਜਿਹੜੀ ਕਾਲ ਲਵਾਂਗਾ ਉਸ ਤੋਂ ਬਾਅਦ ਫਿਰ ਮਾਫ਼ੀ ਚਾਹਾਂਗਾ। 6643 ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ।
6: ਹਾਂਜੀ ਸ਼ੰਮੀ ਭਾਜੀ ਤੁਹਾਨੂੰ ਤੇ ਸਾਰੇ ਵਰਗੇ ਸਰੋਤਿਆਂ ਨੂੰ ਡੇਢ ਹੱਥ ਜੋੜ ਕੇ ਤੇ ਇੱਕ ਲੱਤ ਦੇ ਭਾਰ ਖੜੇ ਹੋ ਗਏ। ਸਤਿ ਸ੍ਰੀ ਅਕਾਲ ਜੀ। ਹੁਣ ਇੰਨਾ ਕੀ ਟਾਈਮ ਰਹਿ ਗਿਆ ਤੇ ਮਾਈਕ ਜਿਹੜਾ ਬੰਦਾ ਫੜਦਾ ਉਹ ਛੱਡਦਾ ਨੀ ਹੈ। ਤੇ ਬਸ ਇੰਨੀ ਕੁ ਬੇਨਤੀ ਆ ਵੀ ਸ਼ੋਰਟ ਐਂਡ ਸਵੀਟ ਰੱਖਿਆ ਕਰੋ, ਚੜ੍ਹਦੀ ਕਲਾ ਚ ਰਹੋ ਜੀ। ਤੇ ਬਾਕੀ ਜੇ ਜੇ ਦਾ ਗਾਣਾ ਹੁਣ ਤੇ ਨੀ ਫਿਰ ਜ਼ਰੂਰ ਲਾਇਓ ਲੇਖ ਸ਼ੋਰ ਵਾਲਾ। ਤੇ ਬਹੁਤ ਧੰਨਵਾਦ ਆ ਜੀ ਬਾਬਾ ਜੀ, ਚੜ੍ਹਦੀ ਕਲਾ ਚ ਰੱਖਣ।
0: ਥੈਂਕ ਯੂ ਜੀ, ਥੈਂਕ ਯੂ ਭਾਜੀ। ਮੰਡੇ ਨੂੰ ਜ਼ਰੂਰ ਮੈਂ ਲਾਊਂਗਾ ਆਪਣੇ ਛੋਟੇ ਨਿੱਕੇ ਦਾ ਜੇ ਜੇ ਗਰੇਵਾਲ ਦਾ। ਸੋ ਇੱਥੇ ਤੋਂ ਜਦ ਰਸ਼ਮੀਤ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ 6475344499 ਤੇ ਮੇਰੇ ਨਾਲ ਰੀਅਲ ਸਟੇਟ ਬਾਬਤ ਕੋਈ ਵੀ ਬਾਤ ਕਰਨੀ ਹੈ, ਫਸਟ ਟਾਈਮ ਹੋਮ ਬਾਇਰ ਹੋ, ਇਨਵੈਸਟਰ ਹੋ, 416-917-7763 416-917-7763 ਹੈਵ ਏ ਵੈਰੀ ਗੁੱਡ ਵੀਕਐਂਡ। ਇੱਥੇ 2000 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ CHLO 530 AM ਡਾਇਲ ਤੇ ਤੁਸੀਂ ਵਿਰਾਸਤ ਰੇਡੀਓ ਹੁਣ ਸੁਣ ਰਹੇ ਹੋ। ਮੇਰੇ ਤੋਂ ਪਹਿਲਾਂ ਸ਼ੰਮੀ ਪੱਠਲ ਜੰਜੂਆ ਸਾਹਿਬ ਪ੍ਰੋਗਰਾਮ ਕਰਕੇ ਗਏ ਹਨ ਤੇ ਹੁਣ ਸਾਡੀ ਵਾਰੀ ਆ ਗਈ ਆ। ਸ਼ੁੱਕਰਵਾਰ ਦਾ ਦਿਨ ਆ ਤੇ ਜੁਲਾਈ ਮਹੀਨੇ ਦੀ 24 ਤਰੀਕ ਹੋ ਗਈ ਆ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਟੀਵੀ ਤੇ ਵਿਰਾਸਤ ਰੇਡੀਓ ਤੇ। ਸਾਡੀ ਟੀਵੀ ਦੇ ਉੱਪਰ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ। ਜਿਹੜੇ ਰੇਡੀਓ ਦੇ ਪ੍ਰੋਗਰਾਮ ਹੁੰਦੇ ਹਨ ਉਹ ਆਪਾਂ ਰਿਪੀਟ ਪਾ ਦੇਈਦੇ ਹਨ। ਤੁਸੀਂ ਸੈਚਰਡੇ ਸੰਡੇ ਸੁਣ ਸਕਦੇ ਹੋ ਕੀ ਕਹਿ ਕੇ ਗਏ ਸੀ ਪਿਛਲੇ ਲੰਘੇ ਦਿਨਾਂ ਦੇ ਵਿੱਚ, ਤੁਸੀਂ ਸਾਰੇ ਉਹ ਪ੍ਰੋਗਰਾਮ ਵੀ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਬਹੁਤ ਸਾਰੇ ਹੋਰ ਪ੍ਰੋਗਰਾਮ ਹੁੰਦੇ ਹਨ ਵਿਰਾਸਤ ਟੀਵੀ ਤੇ ਵਿਰਾਸਤ ਰੇਡੀਓ। ਤੁਸੀਂ ਮੰਡੇ ਟੂ ਫਰਾਈਡੇ ਸੁਣਦੇ ਹੋ 6 ਤੋਂ 7। ਸਟੂਡੀਓ ਵਿੱਚ ਕੋਈ ਗੱਲਬਾਤ ਕਰਨੀ ਹੋਵੇ 416-837-1515 416-837-1515 ਸਟੂਡੀਓ ਦਾ ਨੰਬਰ ਹੁੰਦਾ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ ਹੋ। 416-451-2222 ਬਾਅਦ ਦਾ ਨੰਬਰ ਹੈਗਾ ਆ। ਸਟੂਡੀਓ ਨੰਬਰ 416-837-1515। ਕਾਲਾਂ ਹਜੇ ਨਾ ਕਰਿਓ, ਨਾ ਹਜੇ ਮੈਂ ਲੈਣੀਆਂ। ਪਲੀਜ਼ ਪ੍ਰੋਗਰਾਮ ਨੂੰ ਸੁਣ ਲਵੋ। ਕਾਲ ਕਰਨੀ ਚਾਹੁੰਦੇ ਹੋ ਥੋੜ੍ਹਾ ਠਹਿਰ ਕੇ ਕਾਲ ਕਰ ਲਿਓ। ਧੰਨਵਾਦ ਤੁਹਾਡਾ, ਬੜੀ ਨੌਲੇਜ ਰੱਖਦੇ ਹੋ, ਰੱਖਣੀ ਵੀ ਚਾਹੀਦੀ ਹੈਗੀ ਆ। ਰਾਤ ਦਿਨ ਮਿਹਨਤ ਕਰਦੇ ਹੋ ਦੁਨੀਆ ਭਰ ਵਿੱਚ ਕੀ ਕੁਝ ਹੋ ਰਿਹਾ, ਸਪੈਸ਼ਲੀ ਤੁਹਾਡੇ ਆਪਣੇ ਸ਼ਹਿਰ ਵਿੱਚ। ਮੋਸਟਲੀ ਬ੍ਰੈਂਪਟਨ ਮਿਸਿਸਾਗਾ ਦੀ ਗੱਲਬਾਤ ਹੁੰਦੀ ਆ ਅਤੇ ਬਹੁਤ ਸਾਰੇ ਸ਼ਹਿਰ ਹਨ ਇਸ ਕੈਨੇਡਾ ਦੇ ਵਿੱਚ ਜਿੱਥੇ ਸਾਡੀ ਦੁਨੀਆ ਵਸੀ ਹੋਈ ਆ ਦੂਰ ਦੂਰ ਤੱਕ। ਪਹਿਲਾਂ ਤਾਂ ਪਤਾ ਵੀ ਨਹੀਂ ਲੱਗਦਾ ਸੀਗਾ ਵੀ ਕੌਣ ਕਿੱਥੇ ਬੈਠਾ, ਵੀ ਕਿੱਥੋਂ ਆਇਆ ਤਾਂ ਕਿੱਥੋਂ ਗਿਆ। ਅੱਜ ਕੱਲ੍ਹ ਤਾਂ ਸੈੱਲਫੋਨ, ਸੋਸ਼ਲ ਮੀਡੀਆ ਨੇ ਸਭ ਕੁਛ ਨੇੜੇ ਕਰ ਦਿੱਤਾ, ਨਹੀਂ ਲੱਗਦਾ ਸਾਨੂੰ ਦੂਰ ਕਰ ਦਿੱਤਾ। ਤੁਹਾਨੂੰ ਵੀ ਜੇ ਲੱਗਦਾ ਹੋਵੇ ਬਾਅਦ 'ਚ ਵਿੱਚ ਦੱਸ ਦਿਓ, ਅਜੇ ਨਾ ਕਾਲ ਕਰਿਓ ਪਲੀਜ਼। ਸੋ ਸੋਸ਼ਲ ਮੀਡੀਆ, ਸੈੱਲਫੋਨਸ, ਇਹ ਡਿਵਾਈਸਾਂ ਨੇ ਸਾਨੂੰ ਕਿੰਨਾ ਕੁ ਨੇੜੇ ਕੀਤਾ ਅਤੇ ਕਿੰਨਾ ਕੁ ਦੂਰ ਕੀਤਾ। ਹਾਂ, ਇੰਡੀਆ ਬੈਠੇ ਹੋ ਵੀਡੀਓ ਕਾਲ ਫੱਟ ਹੋ ਜਾਂਦੀ ਹੈ, ਥੋੜ੍ਹੇ ਬਹੁਤੇ ਆਪਾਂ ਇਹ ਜਿਹੜੇ ਆ ਇਹ ਟੂਲਸ ਇਹ ਵਰਤ ਲਈਦੇ ਹਨ। ਅਸਲੀ ਟੂਲ ਜਿਹੜਾ ਨੇੜੇ ਹੋਣ ਦਾ ਟੂਲ ਹੁੰਦਾ ਨਾ, ਮਾਂ ਨੇ ਬੱਚੇ ਦਾ ਪੈਣਾ, ਮਾਂ ਨੇ ਬੱਚੇ ਦਾ ਦੁੱਧ ਚੁੰਘਣਾ, ਅਤੇ ਪਹਿਲੇ 2 ਮਹੀਨੇ ਇਕੱਲੇ ਲੋਕਾਂ ਨੂੰ ਦੂਰ ਰੱਖਦੇ ਸੀਗੇ ਅਤੇ ਬੱਚੇ ਨੂੰ ਆਪਣੀ ਮਾਂ ਦਾ ਪਤਾ ਲੱਗ ਜਾਵੇ ਅਤੇ ਹੌਲੀ ਹੌਲੀ ਇਸ ਜ਼ਿੰਦਗੀ ਕੱਟਣ ਲੱਗ ਪੈਂਦਾ ਸੀਗਾ। ਪਰ ਹੁਣ ਤਾਂ ਅੱਜ ਕੱਲ੍ਹ ਬਣਾਉਟੀ ਸਭ ਕੁਛ ਹੋ ਗਿਆ, ਬਣਾਉਟੀ ਪਿਆਰ, ਬਣਾਉਟੀ ਬੱਚੇ, ਕੋਈ ਨਹੀਂ ਉਹ ਵੀ ਆਉਣ ਲੱਗ ਪੈਣੇ ਹੈਗੇ ਆ, ਡੌਗੀ ਤਾਂ ਆ ਗਏ ਹਨ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ। ਤੁਸੀਂ ਜਦੋਂ ਕਾਲ ਕਰਦੇ ਹੋ ਨਾ, ਮੈਂ ਹੱਥ ਜੋੜ ਕੇ ਬੇਨਤੀ ਕਹਿੰਦਾ ਮੇਤੇ ਛੱਡਦੇ ਕਰੋ, ਕਿਸੇ ਦਾ ਨਾਂ ਨਾ ਲਿਆ ਕਰੋ ਪਲੀਜ਼। ਕਿਸੇ ਨਾਲ ਪਰਸਨਲ ਲਾਈਫ ਵਿੱਚ ਕੀ ਹੋਇਆ ਉਹ ਕਿਸੇ ਨੂੰ ਕੁਝ ਨਹੀਂ ਪਤਾ। ਬਹੁਤ ਸਾਰੇ ਲੋਕ, ਕਿੰਨੀਆਂ ਗੋਲੀਆਂ ਚੱਲਦੀਆਂ ਹਨ, ਬਾਅਦ 'ਚ ਪਤਾ ਲੱਗਦਾ ਰੌਂਗ ਕਰ ਗੋਲੀ ਚਲਾ ਗਏ ਤਾਂ ਆਹ ਕਰ ਗਏ ਹਨ, ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ। ਤੁਸੀਂ ਕਿਸੇ ਦੀ ਜਾਣਕਾਰੀ ਸਾਂਝੀ, ਪਰਸਨਲ ਜਾਣਕਾਰੀ ਸਾਂਝੀ ਕਰਦੇ ਹੋ ਨਾ, ਡੋਂਟ ਡੂ ਦੈਟ। ਕਿਸੇ ਨਾਂ ਨਾ ਲਿਆ ਕਰੋ, ਲੈਟ ਅ ਨਿਊਜ਼ ਕਮ ਆਊਟ, ਮੈਨੂੰ ਕਵਰ ਕਰ ਲੈਂਦੇ ਕਰੋ। ਕਿਉਂਕਿ ਜਦੋਂ ਮੁਸ਼ਕਲਾਂ ਆਉਂਦੀਆਂ ਹਨ ਨਾ ਏਅਰ ਦੇ ਉੱਪਰ, ਕਿਉਂਕਿ ਜਿਸ ਕਿਸੇ ਦਾ ਤੁਸੀਂ ਨਾਂ ਲਿਆ ਉਹਨੂੰ ਵੀ ਮੁਸ਼ਕਲ ਆ ਸਕਦੀ ਹੈਗੀ ਆ, ਚਾਹੇ ਤੁਸੀਂ ਸਹੀ ਹੋ ਅਤੇ ਗਲਤ ਹੋ, ਸੁਣੀ ਸੁਣਾਈ ਖਬਰ ਸੁਣਾ ਦਿੰਦੇ ਹੋ। ਪਲੀਜ਼ ਰਿਸਪੈਕਟ ਦੇ ਨਾਲ ਆਪਾਂ ਪ੍ਰੋਗਰਾਮ ਕਰਨੇ ਹਾਂ, ਅਸੀਂ ਇਸ ਤੁਹਾਡੇ ਲਈ ਇੱਥੇ ਬੈਠੇ ਹਾਂ। ਤੁਸੀਂ ਬੜਾ ਪਿਆਰ ਦਿੰਦੇ ਹੋ, ਬਹੁਤ ਨੌਲੇਜ ਰੱਖਦੇ ਹੋ, ਧੰਨਵਾਦ ਤੁਹਾਡਾ। ਬਾਅਦ ਵਿੱਚ ਬਹੁਤ ਸਾਰੇ ਫੋਨ ਕਰਦੇ, ਮੈਨੂੰ ਖਬਰਾਂ ਭੇਜਦੇ ਹੋ ਸਵੇਰ ਤੋਂ ਸ਼ਾਮ ਤੱਕ। 2-4 ਸਾਡੇ ਐਸੇ ਦੋਸਤ ਹਨ, ਸਾਰੇ ਹੀ ਦੋਸਤ ਹਨ ਮੇਰੇ ਤਾਂ, ਖਬਰਾਂ ਭੇਜ ਦਿੰਦੇ ਆ, ਮੇਰਾ ਕੰਮ ਸੌਖਾ ਹੋ ਜਾਂਦਾ ਹੈਗਾ। ਕਿਉਂਕਿ ਫੁੱਲ ਟਾਈਮ ਜੋਬ ਤਾਂ ਸ਼ੇਰ ਆਟੇ ਦੀ ਜੋਬ ਹੈਗੀ ਹੈ, ਸ਼ੇਰ ਆਟੇ ਨਾਲ ਜੁੜੇ ਹੋਏ ਹਾਂ। ਪਰ ਜਦੋਂ ਖਬਰਾਂ ਮਿਲ ਜਾਂਦੀਆਂ ਬਣੀਆਂ ਬਣਾਈਆਂ ਅਤੇ ਖੋਜ ਕਰਕੇ ਪੜ੍ਹ ਕੇ ਉਹਦੀ ਅਥੈਂਟਿਸਿਟੀ ਲੱਭ ਕੇ ਫਿਰ ਆਪਾਂ ਤੁਹਾਡੇ ਨਾਲ ਸਾਂਝ ਪਾ ਦੇਈਦੀ ਹੈਗੀ ਆ। ਸੋ ਪਲੀਜ਼ ਰਿਸਪੈਕਟਫੁਲ ਰਹੋ, ਕਿਸੇ ਦਾ ਵੀ ਨਾਂ ਲੈਂਦੇ ਉਹਦੇ ਵੀ ਬੱਚੇ ਹਨ, ਉਹਦੇ ਵੀ ਫੈਮਿਲੀ ਹੈਗੀ ਆ, ਕੀ ਸੋਚਦੀ ਹੋਵੇਗੀ। ਹਾਂ, ਕਈ ਵਾਰੀ ਸਾਨੂੰ ਸਵਾਦ ਲੈਣ ਦਾ ਮੌਕਾ ਮਿਲ ਜਾਂਦਾ, ਨਾ ਲਿਆ ਕਰੋ ਸਵਾਦ, ਪਰਸਨਲ ਕਾਲ ਕਰ ਦੇਵੋ ਯਾਰ, ਜੇ ਹਿੰਮਤ ਹੈਗੀ ਹੈ ਪਰਸਨਲੀ ਕਾਲ ਕਰੋ, ਯਾਰ ਤੂੰ ਆਹ ਕੀ ਕੀਤਾ, ਆਹ ਕੀ ਹੋ ਰਿਹਾ ਹੈਗਾ, ਇੱਦਾਂ ਹੋਣਾ ਨਹੀਂ ਚਾਹੀਦਾ ਹੈਗਾ। ਪਰ ਔਨ ਏਅਰ ਵੀ ਹੈਵ ਟੂ ਟਾਕ ਰਿਸਪੈਕਟ, ਲੀਵ ਇਟ ਮੀ, ਆਲ ਟੇਕ ਕੇਅਰ ਆਫ ਦੈਮ। ਤੁਹਾਨੂੰ ਦੱਸਿਆ ਸੀਗਾ ਨਾ ਵੀ ਜੋ ਖਬਰ ਹੈਗੀ ਉਹਦੀ ਖੋਜ ਕੇ ਲੈ ਕੇ ਆਵਾਂਗੇ। ਸਾਡੀ ਮੈਰਿਜ ਸਟਾਈਲਸ ਨਾਲ ਗੱਲਬਾਤ ਹੋਈ ਸੀਗੀ NDP ਦੇ ਲੀਡਰ ਨਾਲ, ਉਹ ਵੀ ਲੀਡਰ ਦੇ ਨਾਲ ਉਹ ਵੀ ਸੁਣਾ ਦੇਵਾਂਗਾ। ਜਿਹੜੀ ਆਪਣੇ ਖਰਚਿਆਂ 'ਤੇ ਚੱਲ ਰਹੀ ਆ, ਹੋਟਲ ਬੁਕਿੰਗ 'ਤੇ ਚੱਲ ਰਹੀ ਹੈਗੀ ਆ, ਜਾਂ ਅਖਬਾਰਾਂ ਵਿੱਚ ਜਿਹੜੀਆਂ ਐਡਾਂ ਦੇਣੀਆਂ ਉਹਦੇ ਉੱਪਰ ਗੱਲਬਾਤ ਚੱਲ ਰਹੀ, ਥੋੜ੍ਹੇ ਠਹਿਰ ਕੇ ਮੈਂ ਸੁਣਾ ਦੇਵਾਂਗਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV। ਗਲਾ ਹੋਪਲੀ ਆਫਟਰ ਦਾ ਵੀਕਐਂਡ ਠੀਕ ਹੋ ਜਾਵੇਗਾ। ਵਿਆਹ ਵੀ ਬਹੁਤ ਆ ਰਹੇ ਹਨ ਅਤੇ ਵਿਆਹ ਵੀ ਚੱਲ ਰਹੇ ਹਨ। ਸਾਡੇ ਰਾਜੂ ਬਾਈ ਜੀ, ਚਮਕੌਰ ਬਾਈ ਜੀ, ਉਹਨਾਂ ਦੀ ਬੇਟੀ ਦੇ ਅੱਜ ਆਨੰਦ ਕਾਰਜ ਹਨ। ਬਹੁਤ ਇੰਪੋਰਟੈਂਟ ਦਿਨ ਹੁੰਦਾ ਇਹ ਲਾਵਾਂ ਦਾ ਅਤੇ ਆਨੰਦ ਕਾਰਜ। ਆਪਾਂ ਸੋਚੋ ਪਾਰਟੀ ਕਦੋਂ ਆ, ਉਹ ਗੌਰਮੈਂਟ ਪਾਰਟੀ ਕਦੋਂ, ਸਭ ਕੁਛ ਲੰਘ ਜਾਂਦੀਆਂ ਹਨ। ਜਿਹੜੇ ਆਨੰਦ ਕਾਰਜ ਆ ਤੁਹਾਡੇ ਨਾਲ ਸਦਾ ਸਾਰੀ ਉਮਰ ਤੱਕ ਜੁੜੇ ਰਹਿੰਦੇ ਹਨ, ਰਹਿਣੇ ਵੀ ਚਾਹੀਦੇ। ਗੁਰੂ ਦੀ ਬਾਣੀ ਬੜੀ ਨਿਮਰਤਾ ਦਿੰਦੀ ਆ, ਕਿੰਨੀ ਪੁਰਾਣੀ ਲਿਖੀ ਹੋਈ ਆ, ਪਰ ਉਹ ਅੱਖਰ ਉਹ ਸ਼ਬਦ ਤੁਹਾਡੇ ਸਾਹਮਣੇ ਹਨ, ਕਿੱਦਾਂ ਸੱਚਾਈ ਬਾਹਰ ਆ ਰਹੀ ਹੈਗੀ ਆ। ਮੈਂ ਅੱਗੇ ਵੀ ਗੱਲਬਾਤ ਕੀਤੀ ਸੀਗੀ, ਕਹਿੰਦੇ ਜੀ ਸੁੱਚਮ ਬਈ ਬਾਬਾ ਨਾਨਕ ਪਹਿਲਾਂ ਤੋਂ ਕਹਿੰਦੇ ਹੱਥ ਧੋ ਕੇ ਰੱਖੋ, ਹੱਥ ਧੋ ਕੇ ਕਿਸ ਚੀਜ਼ ਨੂੰ ਲਾਵੋ। ਇਹ ਨਹੀਂ ਸੀਗਾ ਵੀ ਤੁਸੀਂ ਸੁੱਚੇ ਹੋ ਜਾਣਾ, ਇਹ ਸੀਗਾ ਕੋਈ ਬਿਮਾਰੀ ਨਾ ਲੱਗ ਜਾਵੇ। ਹੌਸਪਿਟਲ ਵਾਲੇ ਕੀ ਕਹਿ ਰਹੇ, ਹੈਲਥ ਵਾਲੇ ਕੀ ਕਹਿ ਰਹੇ ਹਨ, ਬਈ ਵਾਸ਼ ਯੂਰ ਹੈਂਡਸ, ਵੇਅਰ ਗਲਵਜ਼, ਡੂ ਦਿਸ, ਇਹੀ ਮਤਲਬ ਹੁੰਦਾ ਸੀਗਾ ਬਈ ਇਹ ਜਿਹੜੀਆਂ ਬਿਮਾਰੀਆਂ ਨਾ ਕਿਸੇ ਲੱਗਣ, ਆਪਾਂ ਹੱਥ ਸੁੱਚੇ ਰੱਖੀਏ, ਚੀਜ਼ ਢੱਕ ਕੇ ਰੱਖੀਏ, ਉਹ ਮੱਖੀ ਨਾ ਪੈ ਜਾਵੇ। ਇਹੀ ਕਾਰਨ ਸੀ, ਹੋਰ ਕੱਖ ਨਹੀਂ ਸੀਗਾ। ਸੋ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ, ਖਬਰਾਂ ਦੇ ਨਜ਼ਰ ਰੱਖਾਂਗੇ। ਜੇ ਪਹਿਲਾਂ ਛੋੜੀਏ ਬ੍ਰੇਕ, ਕਿਉਂਕਿ ਸਪੋਂਸਰ ਵੀ ਇਹਨਾਂ ਨੂੰ ਕਈ ਵਾਰੀ ਚਾਂਸ ਨਹੀਂ ਮਿਲਦਾ, ਸਪੋਂਸਰਸ਼ਿਪ ਲੈ ਲਈਏ ਅਤੇ ਫਿਰ ਆਪਾਂ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ।
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
2: ਚੱਲ ਕੇ ਰਹੇ ਆ ਪਰ
1: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
3: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾ ਮੁਮਕਿਨ ਹੈ।
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
4: National Kabaddi Association of Ontario ate Metro Kabaddi Club Canada Kabaddi Season 2026 de shandar ate lagatar safal cuppan to baad pesh karde han Metro Kabaddi Cup 2026 Canada ek var pher goonjega kabaddi diyan goonjan naal miti 25 July 2026 din shanivar CAA Center Brampton ਕਬੱਡੀ ਦੇ 6 ਵੱਡੇ ਕਲੱਬਾਂ ਵਿਚਾਲੇ ਐਕਸ਼ਨ ਨਾਲ ਭਰਪੂਰ ਮੁਕਾਬਲੇ, ਸਟਾਰ ਖਿਡਾਰੀਆਂ ਦਾ ਸ਼ਾਨਦਾਰ ਜਲਵਾ, ਹਰ ਇੱਕ ਰੇਟ ਤੇ ਲੱਗਣਗੇ ਹਜ਼ਾਰਾਂ ਡਾਲਰ। ਆਓ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲ ਕੇ ਕਬੱਡੀ ਦੇ ਮਹਾ ਮੁਕਾਬਲਿਆਂ ਦਾ ਰੋਮਾਂਚਕ ਆਨੰਦ ਮਾਣੋ। ਟਿਕਟ ਸਿਰਫ 20 ਡਾਲਰ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸੁਖਾ ਮਾਨ, ਅਵਤਾਰ ਪੂਨੀਆ। ਮਿਤੀ 25 ਜੁਲਾਈ 2026 ਦਿਨ ਸ਼ਨੀਵਾਰ, CAA ਸੈਂਟਰ ਬ੍ਰੈਂਪਟਨ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1115 ते 416-213-1165।
1: ओहो, सर्दी च हीट नहीं चलदी ते गर्मी च एसी।
2: ले आपां हुणे करदे आं संधू साहब नाल गल ते करदे आं मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नूं कॉल लाओ ते लाइफ च कंफर्ट पाओ। कॉल 647-706-6640।
3: 647-706-6640।
4: रोकी, तू अपनी इंश्योरेंस किस तो करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो, मोना मेंगी फ्रॉम इंश्योरेंस फॉर यू,
5: 416-509-1509
6: और विजिट insuranceforyou.ca।
7: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
8: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
7: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
9: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
10: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ।
11: ਟੌਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੌਬਸ। Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
12: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਦੀ ਦੇਖ ਰੇਖ ਥੱਲੇ ਜਿਹੜੀ ਆਰਗਨਾਈਜੇਸ਼ਨ ਕਲੱਬ ਹੈਗੇ ਹਨ, ਮੈਟਰੋ ਕਬੱਡੀ ਕੱਪ ਹੋਣ ਜਾ ਰਿਹਾ 25 ਜੁਲਾਈ ਨੂੰ, ਯਾਨੀ ਕਿ ਕੱਲ੍ਹ ਨੂੰ। ਸੁਖਾ ਮਾਨ, ਅਵਤਾਰ ਪੂਨੀਆ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। CA ਸੈਂਟਰ ਦੇ ਗਰਾਊਂਡਾਂ ਦੇ ਵਿੱਚ ਕਬੱਡੀ ਦੇ ਮੈਚ ਹੋਣਗੇ, ਦੇਖਣੇ ਜ਼ਰੂਰ। ਤੁਸੀਂ ਪਹੁੰਚਦੇ ਹੋ, ਧੰਨਵਾਦ ਤੁਹਾਡਾ। ਬੜੀ ਮਿਹਨਤ ਨਾਲ ਤਿਆਰ ਕੀਤੇ ਹੋਏ ਇਹ ਜਿਹੜੇ ਸਟੇਡੀਅਮ ਸੈਟਅਪ, ਅਤੇ ਪਲੇਅਰ ਮੰਗਾਉਣੇ ਸੌਖੇ ਨਹੀਂ ਹੁੰਦੇ, ਇੱਥੇ ਦੇ ਬੱਚੇ ਵੀ ਖੇਡ ਰਹੇ ਹਨ। ਸੋ ਕਬੱਡੀ ਦੇਖਣੀ ਹੋਵੇ ਤੁਸੀਂ ਕੱਲ੍ਹ ਨੂੰ CA ਸੈਂਟਰ ਦੇ ਗਰਾਊਂਡਾਂ ਦੇ ਵਿੱਚ ਪਹੁੰਚਣਾ, ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ, ਅਤੇ ਕਬੱਡੀ ਦੇ ਮੈਚ ਜ਼ਰੂਰ ਦੇਖਣੇ। ਅਤੇ ਸਿੱਖ ਗੇਮਸ ਕੈਨੇਡਾ ਬਰੈਂਪਟਨ ਵਿੱਚ ਹੋਣ ਜਾ ਰਹੀਆਂ ਹਨ, ਜੁਲਾਈ ਦੀ 31 ਤੋਂ ਸ਼ੁਰੂ ਹੋ ਜਾਣੀਆਂ ਇਹ, ਅਗਸਤ ਦੀ 3 ਤਰੀਕ 'ਚ ਤੱਕ ਚੱਲਣੀਆਂ। ਬਰੈਂਪਟਨ ਸੋਕਰ ਸੈਂਟਰ ਵਿੱਚ ਹੋਣੀਆਂ, ਅਤੇ KC ਕੈਂਬਲ ਕਮਿਊਨਿਟੀ ਸੈਂਟਰ ਵਿੱਚ ਹੋਣੀਆਂ। ਕਬੱਡੀ, ਫੀਲਡ ਹਾਕੀ, ਬਾਸਕਟਬਾਲ, ਸੋਕਰ, ਗੱਤਕਾ, ਵੇਟ ਲਿਫਟਿੰਗ। ਅਮਰਪਾਲ ਸ਼ੇਰਗਿੱਲ, ਹਰਜੀਤ ਸੋਹਤਾ ਸਾਹਿਬ ਨਾਲ ਕੋਈ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ 416-897-9625। ਫਿਰ ਕਹਿੰਦੇ ਹੁੰਦੇ ਸੀਗੇ ਵੀ ਕਈ ਹੋਰ ਵੀ ਗੇਮਾਂ ਲੈ ਕੇ ਆ, ਉਹ ਆ ਗਈਆਂ ਹਨ। ਸਪੋਰਟ ਦੇਣੀ ਆ, ਸਪੋਰਟਸ ਵਿੱਚ ਬੱਚਿਆਂ ਨੂੰ ਅੱਗੇ ਲੈ ਕੇ ਨਾ। ਬੱਚੇ ਵੀ ਸੋਚਦੇ ਹੁੰਦੇ ਯਾਰ ਵੀ ਸਾਨੂੰ ਕੋਈ ਦੇਖਣ ਕੱਲ੍ਹ ਨਹੀਂ ਆਇਆ, ਅਸੀਂ ਇਹਨਾਂ ਲਈ ਖੇਡਦੇ, ਸਾਨੂੰ ਕਹਿੰਦੇ ਖੇਡੋ, ਕੁਝ ਕਰੋ ਵੀ ਸਾਨੂੰ ਵੀ ਦੇਖਣ ਆਵੋ। ਸੋ ਕੋਸ਼ਿਸ਼ ਕਰਿਓ, ਜੇ ਇਹ ਮੈਚ ਦੇਖ ਸਕਦੇ ਹੋ, ਵੱਖ ਵੱਖ ਗੇਮਾਂ ਦੇਖ ਸਕਦੇ ਹੋ, ਤੁਸੀਂ ਇਹਨਾਂ ਨੂੰ KC ਕੈਂਪ ਜਿਹੜਾ ਕਮਿਊਨਿਟੀ ਸੈਂਟਰ ਉੱਥੇ, ਜਾਂ ਤੁਸੀਂ ਬਰੈਂਪਟਨ ਸੋਕਰ ਸੈਂਟਰ ਦੇ ਜਿਹੜੇ ਮੈਚ ਦੇਖ ਸਕਦੇ। 31 ਤੋਂ ਸ਼ੁਰੂ ਹੋ ਜਾਣੇ ਆ, ਅਤੇ ਇੱਕ ਨਵੀਂ ਸ਼ੁਰੂਆਤ ਕੈਨੇਡਾ ਦੇ ਵਿੱਚ ਕੀਤੀ ਆ, ਕਿ ਦੁਨੀਆ ਭਰ ਵਿੱਚ ਮੈਚ ਇਹ ਹੁੰਦੇ ਹਨ। ਪੁਲਮੈਨ ਆਟੋ ਕਲੇਜ ਵਾਲੇ ਪ੍ਰੋਗਰਾਮ ਨੂੰ ਸੁਣ ਰਹੇ ਹਨ, ਬਹੁਤ ਬਹੁਤ ਧੰਨਵਾਦ। ਅਤੇ ਬੂਟਾ ਧਾਲੀਵਾਲ, ਕਸ਼ਮੀਰ ਧਾਨੀ ਦੇ ਮੈਸੇਜ ਆਏ ਹੋਏ ਹਨ, ਧੰਨਵਾਦ ਤੁਹਾਡਾ ਕਾਲ ਕਰਨ ਦਾ ਅਤੇ ਟੈਕਸਟ ਮੈਸੇਜ ਭੇਜਣ ਦਾ। ਮੋਨਾ ਮਹਿੰਗੀ ਦੀ ਲਾਈਨ ਜੁੜ ਗਈ ਹੈਗੀ ਆ, ਸ਼ੁੱਕਰਵਾਰ ਵਾਲੇ ਦਿਨ ਤੁਹਾਨੂੰ ਇਹਨਾਂ ਨੂੰ ਤਾਂ ਲੈ ਕੇ ਆਈਦਾ, ਅਤੇ ਵੀਕਐਂਡ 'ਤੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ। ਇੰਸ਼ੋਰੈਂਸ ਬੜੀ ਜ਼ਰੂਰੀ ਹੁੰਦੀ ਆ, ਮੈਂ ਕਹਿੰਦਾ ਭਾਵੇਂ ਥੋੜ੍ਹੀ ਜਿਹੀ ਲੈ ਲਵੋ ਤਾਂ ਲੈਣੀ ਬੜੀ ਜ਼ਰੂਰੀ ਹੁੰਦੀ ਹੈ। ਇੰਸ਼ੋਰੈਂਸ ਇਹ ਕੰਮ ਆ ਜਾਂਦੀ ਹੈਗੀ ਆ, ਔਖੇ ਟਾਈਮ ਇਹੀ ਕੰਮ ਆਉਂਦੀ ਆ। ਕਾਰ ਇੰਸ਼ੋਰੈਂਸ ਲੈਂਦੇ ਆ, ਘਰ ਦੀ ਇੰਸ਼ੋਰੈਂਸ ਲੈਂਦੇ ਆ, ਪਰ ਲਾਈਫ ਇੰਸ਼ੋਰੈਂਸ ਲੈਣੀ ਵੀ ਬੜੀ ਜ਼ਰੂਰੀ ਹੁੰਦੀ ਆ। ਮੋਨਾ ਮਹਿੰਗੀ ਜੀ ਆਵਾਜ਼ ਉਠਾਉਣਗੇ ਅਤੇ ਤੁਸੀਂ ਅਪਾਇੰਟਮੈਂਟ ਬੁੱਕ ਕਰ ਲੈਣੀ ਆ ਅਤੇ ਤੁਹਾਨੂੰ ਸਭ ਕੁਛ ਸਮਝਾ ਜਾਣਗੇ, ਦੱਸ ਜਾਣਗੇ ਅਫੋਰਡੇਬਿਲਟੀ ਦੇ ਹਿਸਾਬ ਨਾਲ ਤੁਹਾਨੂੰ ਕਿੰਨੀ ਕੁ ਇੰਸ਼ੋਰੈਂਸ ਤੁਹਾਡੀ ਹੋਣੀ ਚਾਹੀਦੀ ਹੈ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਅਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
12: ਵੈਰੀ ਗੁੱਡ ਮਾਰਨਿੰਗ, ਸਾਹ ਲੈ ਲਓ ਲੰਬਾ ਸਾਰਾ ਤੇ ਹੋ ਜਾਓ ਸ਼ੁਰੂ, ਦੇ ਦਿਓ ਸਾਨੂੰ ਜਾਣਕਾਰੀ ਕਿਉਂਕਿ ਇਹ ਬੜਾ ਇੰਪੋਰਟੈਂਟ ਸਬਜੈਕਟ ਹੈਗਾ। ਕਈ ਵਾਰੀ ਆਪਾਂ ਇਹਨਾਂ ਨੂੰ ਪਿੱਛੇ ਛੱਡ ਦੇਈਦਾ, ਭੁੱਲ ਜਾਈਦਾ, ਬਾਅਦ ਸੋਚੀਦਾ ਜੇ ਆਪਾਂ ਕਰਨ ਦੇ। ਮੈਂ ਕਹਿੰਦਾ ਉਹਨਾਂ ਮਾਂ ਪਿਓ ਨੂੰ ਪੁੱਛ ਕੇ ਦੇਖੋ ਜਿਹਨਾਂ ਨੇ ਆਰ ਈ ਐਸ ਲਈ ਸੀ, ਜਿਹਨੇ ਇੰਸ਼ੋਰੈਂਸ ਲਈ ਸੀ, ਜਦੋਂ ਔਖੇ ਵੇਲੇ ਕਾਮਾ ਜੀ ਕਹਿੰਦੇ ਯਾਰ ਵੀ ਨੈਵਰ ਨਿਊ, ਆਹ ਲਓ ਜੀ ਨੈਵਰ ਨਿਊ, ਤਾਂ ਹੁਣ ਆਪਾਂ ਦੱਸ ਦਿੰਦੇ ਹੈਗੇ ਹਾਂ ਇੰਸ਼ੋਰੈਂਸ ਲੈਣੀ ਆ, ਕਿਹੜੀ ਲੈਣੀ ਆ, ਕਿੱਦਾਂ ਦੀ ਲੈਣੀ ਹੈਗੀ ਆ। ਤੁਸੀਂ ਮੋਨਾ ਮਹੀਨਾ ਅਪੁਆਇੰਟਮੈਂਟ ਬਣਾ ਲਿਓ ਕਿਉਂਕਿ ਇਹ ਪੈਸੇ ਤੁਸੀਂ ਜੋੜ ਵੀ ਸਕਦੇ ਹੋ, ਬਾਅਦ ਕਢਾ ਵੀ ਸਕਦੇ ਹੋ। ਇਟਸ ਅਮੇਜ਼ਿੰਗ ਹਾਊ ਮੈਨੀ ਪੈਕੇਜਸ ਆਰ, ਹਾਊ ਮੈਨੀ ਡਿਫਰੈਂਟ ਪੈਕੇਜਸ ਆਰ ਅਵੇਲੇਬਲ। ਤੇ ਮੋਨਾ ਜੀ ਗੋ ਹੈਡ, ਸਾਨੂੰ ਜਾਣਕਾਰੀ ਦਿਓ ਪਲੀਜ਼।
3: ਜ਼ਰੂਰ ਬਲਜਿੰਦਰ ਜੀ, ਜੇ ਆਰ ਈ ਐਸ ਪੀ ਦੀ ਗੱਲ ਸ਼ੁਰੂ ਕੀਤੀ ਹੈਗੀ ਹੈ, ਡੈਫੀਨੇਟਲੀ ਬੱਚਿਆਂ ਦੀ ਆਰ ਈ ਐਸ ਪੀ ਤੋਂ ਹੀ ਸ਼ੁਰੂ ਕਰਦੇ ਹਾਂ, ਕਿਉਂਕਿ ਇਸ ਟਾਈਮ ਤੇ ਕਾਫੀ ਸਾਰੇ ਪੇਰੈਂਟਸ ਹੈਗੇ ਆ ਜਿਹੜੇ ਕਿ ਇਸ ਟਾਈਮ ਤੇ ਵਿਦਡਰੋਲਸ ਲੈ ਰਹੇ ਨੇ, ਕਿਉਂਕਿ ਬੱਚਿਆਂ ਨੇ ਸਪਤੰਬਰ ਦੇ ਵਿੱਚ ਯੂਨੀਵਰਸਿਟੀ ਜਾਣਾ ਹੈ, ਕਿਸੇ ਨੇ ਕਾਲਜ ਜਾਣਾ ਹੈ। ਸੋ ਜਿਹਨਾਂ ਦੀ ਵੀ ਆਰ ਈ ਐਸ ਪੀ ਮੈਚਿਓਰ ਹੋ ਰਹੀ ਹੈਗੀ ਹੈ, ਇਸ ਟਾਈਮ ਤੇ ਵਿਦਡਰੋਲਸ ਚੱਲ ਰਹੇ ਨੇ ਐਂਡ ਬਹੁਤ ਹੀ ਈਜ਼ੀ ਪ੍ਰੋਸੈਸ ਹੋ ਗਿਆ। ਮੈਂ ਕਹੂੰਗੀ ਕਿ ਪਹਿਲਾਂ ਦੇ ਸਾਲ ਜੇ ਅਸੀਂ 15 ਕੁ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਟਾਈਮ ਤੇ ਅਸੀਂ ਫਾਰਮ ਭਰਦੇ ਸੀ, ਬਾਏ ਮੇਲ ਭੇਜਦੇ ਸੀ, ਫਿਰ ਚੈੱਕ ਆਉਂਦਾ ਸੀ। ਹੁਣ ਇਸ ਟਾਈਮ ਤੇ ਇੰਨਾ ਕੁ ਈਜ਼ੀ ਹੋ ਗਿਆ ਕਿ ਲੌਗਇਨ ਉਹ ਕ੍ਰੀਏਟ ਕਰਦੇ ਨੇ, ਲੌਗਇਨ ਦੇ ਨਾਲ ਹੀ ਅਪਲੋਡ ਹੋ ਜਾਂਦਾ ਇਨਰੋਲਮੈਂਟ ਫਾਰਮ, ਤੇ ਨਾਲ ਦੀ ਨਾਲ 2 ਤੋਂ 3 ਬਿਜ਼ਨਸ ਦਿਨਾਂ ਦੇ ਵਿੱਚ ਉਹਨਾਂ ਦੇ ਅਕਾਊਂਟ ਦੇ ਵਿੱਚ ਮਨੀ ਟ੍ਰਾਂਸਫਰ ਹੋ ਜਾਂਦਾ। ਸੋ ਇਸ ਕਰਕੇ ਬਹੁਤ ਹੀ ਕੁਇਕ ਹੁੰਦਾ ਹੈਗਾ ਹੁਣ ਇਸ ਟਾਈਮ ਤੇ ਪ੍ਰੋਸੈਸ ਵਿਦਡਰੋਲ ਦੇ ਟਾਈਮ ਤੇ ਵੀ। ਸੋ ਇਸੇ ਕਰਕੇ ਇਸੇ ਦੇ ਨਾਲ ਨਾਲ ਜਿਹੜੇ ਪੇਰੈਂਟਸ ਦੇ ਘਰ ਨਿਊ ਬੋਰਨ ਬੱਚੇ ਨੇ, ਨਿਊ ਬੋਰਨ ਕਿਡਸ ਨੇ ਜਾਂ ਨਿਊ ਬੋਰਨ ਗ੍ਰੈਂਡ ਕਿਡਸ ਹੈਗੇ ਆ, ਉਹਨਾਂ ਨੂੰ ਵੀ ਜ਼ਰੂਰ ਮੈਸੇਜ ਦੇਣਾ ਚਾਹਾਂਗੇ ਕਿ ਜ਼ਰੂਰ ਮੇਕ ਸ਼ੁਰ ਕਰੋ ਜਿੰਨੀ ਜਲਦੀ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਸ਼ੁਰੂ ਕਰੋਗੇ, ਕਿਉਂਕਿ ਇਸ ਟਾਈਮ ਤੇ ਅਸੀਂ ਦੇਖਦੇ ਹੈਗੇ ਆ ਕਿ ਈਜ਼ੀਲੀ ਬੱਚਿਆਂ ਨੇ ਕੋਈ ਵੀ ਡਿਗਰੀ ਕਰਨ ਤੋਂ ਬਾਅਦ, ਕੋਈ ਵੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕੋਈ ਕਿਸੇ ਲਾਈਨ ਦੇ ਵਿੱਚ ਜਾਣਾ, ਮੈਡੀਕਲ ਫੀਲਡ ਦੇ ਵਿੱਚ ਜਾਣਾ, ਕੋਈ ਬੱਚਾ ਕਹਿ ਰਿਹਾ ਮੈਂ ਡਾਕਟਰ ਬਣਨਾ, ਕੋਈ ਕਾਇਰੋ ਦੇ ਵਿੱਚ ਜਾਣਾ, ਕੋਈ ਲੋਇਰ ਬਣਨੇ ਹੈਗੇ ਆ। ਸੋ ਈਜ਼ੀਲੀ 3 ਲੱਖ ਤੋਂ 4 ਲੱਖ ਉਸ ਟਾਈਮ ਤੇ ਡਿਗਰੀ ਨੂੰ ਲੱਗਦਾ ਹੈਗਾ। ਉਸ ਤੋਂ ਪਹਿਲਾਂ ਜਿਹੜੀ ਬੈਚਲਰ ਕੀਤੀ ਹੈਗੀ ਉਹਦੇ ਤੇ ਵੀ ਆਪਾਂ ਨੂੰ ਮਨੀ ਚਾਹੀਦੀ ਹੁੰਦੀ ਹੈ। ਸੋ ਮੇਕ ਸ਼ੋਰ ਕਰੋ ਕਿ ਜੇ ਸਾਡੇ ਬੱਚੇ ਪੜ੍ਹਨ ਵਾਲੇ ਹੈਗੇ ਆ ਤਾਂ ਉਸ ਟਾਈਮ ਤੇ ਸਾਡੇ ਕੋਲ ਫੰਡਿੰਗ ਜ਼ਰੂਰ ਅਵੇਲੇਬਲ ਹੋਵੇ। ਫੰਡਿੰਗ ਤਾਂ ਹੀ ਅਵੇਲੇਬਲ ਹੋਏਗੀ ਜੇ ਅਸੀਂ ਟਾਈਮ ਸਿਰ ਪ੍ਰੋਪਰਲੀ ਪਲੈਨਿੰਗ ਕੀਤੀ ਹੋਏਗੀ। ਹੁਣੇ ਤੋਂ ਉਹਨਾਂ ਦੇ ਬਾਈ ਬਰਥ ਤੋਂ ਹੀ ਐਜੂਕੇਸ਼ਨ ਸੇਵਿੰਗਸ ਪਲਾਨ ਸ਼ੁਰੂ ਕਰੋਗੇ ਤਾਂ ਕੰਟਰੀਬਿਊਸ਼ਨ ਦੇ ਨਾਲ ਨਾਲ ਤੁਹਾਨੂੰ ਗ੍ਰਾਂਟਸ, ਇੰਟਰਸਟ, ਕੰਪਾਊਂਡਿੰਗ ਇੰਟਰਸਟ ਆਪਣੀ ਗ੍ਰਾਂਟ ਦੇ ਉੱਤੇ ਵੀ ਤੇ ਪ੍ਰਿੰਸੀਪਲ ਦੇ ਉੱਤੇ ਵੀ। ਸੋ ਉਹ ਸਾਰਾ ਬੈਨੀਫਿਟ ਤੁਸੀਂ ਤਾਂ ਹੀ ਲੈ ਸਕੋਗੇ ਜੇ ਤੁਹਾਡੇ ਕੋਲ ਪ੍ਰੋਪਰ ਟਾਈਮਿੰਗ ਹੋਏਗੀ। ਇਸੇ ਕਰਕੇ ਕਹਿੰਦੇ ਹਾਂ ਕਿ ਜਲਦੀ ਤੋਂ ਜਲਦੀ, ਸਪੈਸ਼ਲੀ ਇਹੀ ਹੈਗਾ ਕਿ ਜਦੋਂ ਬੋਰਨ ਹੋਇਆ ਨਾਲ ਦੀ ਨਾਲ ਆਰ ਈ ਐਸ ਪੀ ਸ਼ੁਰੂ ਕਰਵਾਓ। ਜੇ ਬਾਈ ਚਾਂਸ ਕਿਸੇ ਰੀਜ਼ਨ ਕਰਕੇ 6 ਮਹੀਨੇ, ਸਾਲ, 2 ਸਾਲ ਨਿਕਲ ਵੀ ਗਏ ਨੇ, ਹਜੇ ਵੀ ਜਿੰਨੀ ਜਲਦੀ ਹੋ ਸਕੇ, ਚਾਹੇ ਤੁਸੀਂ ਪੀ ਆਰ ਹੋ ਕੇ ਆਏ ਹੈਗੇ ਹੋ, ਕੋਈ ਵੀ ਤੁਹਾਨੂੰ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਦੇ ਬਾਰੇ ਕੋਈ ਕੁਐਸਚਨ ਹੈ, ਕੰਸਰਨ ਹੈ, ਵਿਦਡਰੋਲ ਦੇ ਲਈ ਬੱਚੇ ਵਰਲਡ ਵਾਈਡ ਕਿਤੇ ਵੀ ਪੜ੍ਹਨ, ਮਿਨੀਮਮ 3 ਵੀਕ ਦਾ ਵੀ ਕੋਰਸ ਕਰਦੇ ਹੈਗੇ ਆ, ਸਾਰੀ ਮਨੀ ਤੁਹਾਨੂੰ ਅਵੇਲੇਬਲ ਹੋ ਸਕਦੀ ਹੈਗੀ ਹੈ। ਇੰਨਾ ਜ਼ਰੂਰ ਹੈਗਾ ਕਿ ਬੱਚੇ ਚਾਹੇ ਕਿੱਥੇ ਵੀ ਪੜ੍ਹਨ, ਤੁਸੀਂ ਆਪਣੀ ਪੂਰੀ ਮਨੀ ਲੈ ਸਕੋਗੇ। ਐਂਡ ਨਾਲ ਦੀ ਨਾਲ ਇਹ ਵੀ ਕੰਸਰਨ ਆ ਜਾਂਦਾ ਬਲਜਿੰਦਰ ਜੀ ਕਿ ਕਈ ਵਾਰ ਹੋ ਸਕਦਾ, ਇਹ ਵੀ ਹੋ ਸਕਦਾ ਕਿ ਰੱਬ ਨਾ ਕਰੇ ਬੱਚਾ ਪੜ੍ਹੇ ਹੀ ਨਾ, ਤਾਂ ਉਸ ਕੇਸ ਦੇ ਵਿੱਚ ਵੀ ਆਪਸ਼ਨ ਅਵੇਲੇਬਲ ਨੇ ਕਿ ਤੁਹਾਡਾ ਪ੍ਰਿੰਸੀਪਲ ਤੇ ਇੰਟਰਸਟ ਤੁਹਾਨੂੰ ਮਿਲ ਸਕਦਾ ਹੁੰਦਾ। ਬਾਕੀ ਜੋ ਇਹਦੇ ਵਿੱਚ ਆਪਸ਼ਨ ਹੁੰਦੀਆਂ ਨੇ ਕਿੱਦਾਂ ਆਰ ਆਰ ਐਸ ਪੀ ਵਿੱਚ ਰੋਲ ਓਵਰ ਕਰਨਾ, ਦੂਜੇ ਬੱਚੇ ਲਈ ਟ੍ਰਾਂਸਫਰ ਕਰਨਾ, ਕਿਉਂਕਿ ਫੈਡਰਲ ਗੌਰਮੈਂਟ ਦੇ ਅੰਡਰ ਹੁੰਦਾ ਹੈਗਾ ਪਲਾਨ, ਉਹਨਾਂ ਨਾਲ ਰਜਿਸਟਰਡ ਹੁੰਦਾ, ਇਸ ਕਰਕੇ ਫਲੈਕਸੀਬਿਲਟੀ ਇਸ ਟਾਈਮ ਤੇ ਕੰਟਰੀਬਿਊਸ਼ਨ ਦੇ ਟਾਈਮ ਤੇ ਵਿਦਡਰੋਲ ਟਾਈਮ ਤੇ ਪੂਰੀ ਹੁੰਦੀ ਹੈ। ਤੁਸੀਂ $25 ਪਰ ਮੰਥ ਤੋਂ ਲੈ ਕੇ 208 ਤੱਕ ਕੋਈ ਵੀ ਅਮਾਊਂਟ ਚੂਜ਼ ਕਰ ਸਕਦੇ ਹੋ ਜੋ ਤੁਸੀਂ ਇਸ ਟਾਈਮ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, 416-509-1509।
12: ਮੋਨਾ ਜੀ ਐਜੂਕੇਸ਼ਨ ਇਜ਼ ਅ ਮਸਟ, ਕਿਸੇ ਨੇ ਤੁਹਾਡੇ ਨਾਲ ਐਜ਼ ਅ ਟੀਮ ਮੈਂਬਰ ਬਣ ਕੇ ਇੰਸ਼ੋਰੈਂਸ ਬਿਜ਼ਨਸ ਕਰਨਾ ਹੋਵੇ ਕਿੱਦਾਂ ਕਰ ਸਕਦੇ ਨੇ, ਕਿਉਂਕਿ ਨਾ ਕਹਿੰਦੇ ਹਨ ਬੱਚਿਆਂ ਨੂੰ ਜੋਬਸ ਨਹੀਂ ਮਿਲਦੀਆਂ। ਕਈ ਵਾਰੀ ਇੱਕ ਤੁਸੀਂ ਸਟੱਡੀ ਕੀਤੀ ਹੁੰਦੀ ਉਹਦੇ ਤੇ ਨਾਲ ਰੱਖਿਆ ਕਰੋ, ਸ਼ਾਇਦ ਤੁਸੀਂ ਵਧੀਆ ਤਰੀਕੇ ਨਾਲ ਕਿਸੇ ਜੁੜ ਕੇ ਇੰਸ਼ੋਰੈਂਸ ਦਾ ਬਿਜ਼ਨਸ ਕਰ ਸਕਦੇ ਹੋ। ਤੁਹਾਡੀ ਟੀਮ ਕਾਫੀ ਵੱਡੀ ਹੈਗੀ ਆ, ਤੁਸੀਂ ਵਧੀਆ ਗਾਈਡੈਂਸ ਦਿੰਦੇ ਹੋ। ਕਿਸੇ ਨੇ ਇੰਸ਼ੋਰੈਂਸ ਦਾ ਕੋਰਸ ਕਰਨਾ ਹੋਵੇ ਜਾਂ ਤੁਹਾਡੇ ਨਾਲ ਸਲਾਹ ਲੈ ਕੇ ਪੈਸੇ ਕਮਾਉਣੇ ਹੋਣ, ਕਿੱਦਾਂ ਕਮਾਉਣੇ ਹੋਣ, ਉਹਦੇ ਬਾਰੇ ਦੱਸ ਦੇਵੋ। ਇਹ ਕਿੰਨਾ ਕੁ ਲੰਬਾ ਕੋਰਸ ਹੁੰਦਾ ਆ, ਕਿੱਦਾਂ ਤੁਹਾਡੇ ਨਾਲ ਜੁੜ ਸਕਦੇ ਆ?
3: ਬਿਲਕੁਲ ਬਲਜਿੰਦਰ ਜੀ, ਜਿਹੜਾ ਕੋਰਸ ਹੈਗਾ LLQP, ਇਹ ਜਿਹੜਾ ਲਾਈਫ ਕੁਆਲੀਫਿਕੇਸ਼ਨ ਪ੍ਰੋਗਰਾਮ ਹੁੰਦਾ ਹੈਗਾ, ਇਹਦੇ ਵਿੱਚ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਕੁ ਟਾਈਮ ਲਗਾਉਂਦੇ ਹੋ। ਜੇ ਤੁਸੀਂ ਇੱਕ ਪ੍ਰੋਪਰ ਤਰੀਕੇ ਦੇ ਨਾਲ ਟਾਈਮ ਕੰਜ਼ਿਊਮ ਕਰੋ, ਇਹ ਤਾਂ ਇੱਕ ਤਾਂ ਮੈਂ ਕਹੂੰਗੀ ਕਿ ਬਹੁਤ ਹੀ ਈਜ਼ੀ ਪ੍ਰੋਗਰਾਮ ਹੈ, ਕਿਉਂਕਿ ਆਨਲਾਈਨ ਕੋਰਸ ਹੁੰਦਾ ਹੈ, ਆਨਲਾਈਨ ਹੈਗਾ, ਤੇ ਘਰ ਬੈਠ ਕੇ ਵੀ ਤੁਸੀਂ ਈ ਬੁੱਕਸ ਰੀਡ ਕਰਕੇ ਈਜ਼ੀਲੀ ਟੈਸਟ ਦੇ ਸਕਦੇ ਹੁੰਦੇ ਹੋ। ਦੂਜੀ ਚੀਜ਼ ਇਹ ਹੈਗੀ ਕਿ ਕਿਸੇ ਵੀ ਪਰਸਨ ਨੇ ਇਸ ਟਾਈਮ ਤੇ ਰਜਿਸਟਰ ਕਰਨਾ ਹੈਗਾ LLQP ਦੇ ਵਿੱਚ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ, ਕਿਉਂਕਿ ਸਾਡੇ ਕੋਲ ਕਾਫੀ ਪ੍ਰੋਮੋ ਕੋਡਸ ਹੁੰਦੇ ਨੇ ਜਿਹਦੇ ਨਾਲ ਕਿ ਤੁਹਾਨੂੰ ਫੀਸ ਦੇ ਵਿੱਚ ਬੈਨੀਫਿਟ ਹੋ ਜਾਂਦਾ, ਘੱਟ ਫੀਸ ਪੇ ਕਰਨੀ ਪੈਂਦੀ ਹੈਗੀ ਹੈ। ਦੂਜੀ ਚੀਜ਼ ਇਹ ਚੀਜ਼ ਆ ਜਾਂਦੀ ਹੈ ਕਿ ਜਦੋਂ ਤੁਸੀਂ ਇਸ ਟਾਈਮ ਤੇ ਇਹ ਬੁੱਕਸ ਰੀਡ ਕਰਦੇ ਹੋ, ਆਨਲਾਈਨ ਹੀ ਟੈਸਟ ਹੋ ਜਾਂਦੇ ਨੇ, ਸੋ ਇਸ ਤੋਂ ਬਾਅਦ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੁੰਦੇ ਹੋ, ਕਿਉਂਕਿ ਇਸ ਟਾਈਮ ਤੇ ਜਿੱਦਾਂ ਕਿ ਸਾਡੀ ਟੀਮ ਦੇ ਟੀਮ ਮੈਂਬਰਸ ਹੈਗੇ ਆ, ਮੈਂ ਦੇਖਦੀ ਹੁੰਦੀ ਹਾਂ ਕਿ ਕਈ ਵਾਰ ਇਹ ਵੀ ਹੋ ਜਾਂਦਾ ਹੈਗਾ ਕਿ ਤੁਸੀਂ ਆਲਰੇਡੀ LLQP ਲਾਇਸੈਂਸਡ ਹੈਗੇ ਹੋ, ਕਿਤੇ ਪੁਰਾਣੇ ਕਿਸੇ ਬ੍ਰੋਕਰੇਜ ਦੇ ਵਿੱਚ ਸੀਗੇ, ਉੱਥੇ ਤੁਹਾਨੂੰ ਪ੍ਰੋਪਰ ਸਪੋਰਟ ਨਹੀਂ ਮਿਲ ਪਾਈ। ਮੈਂ ਦੇਖਿਆ ਹੈਗਾ ਕਿ ਕਾਫੀ ਸਾਡੇ ਐਡਵਾਈਜ਼ਰਸ ਜਿਵੇਂ ਕਿ ਸਾਨੂੰ ਜਦੋਂ ਜੁਆਇਨ ਕੀਤਾ, ਕਿਉਂਕਿ ਹਰੇਕ ਦਾ ਜਿਹੜਾ ਲਰਨਿੰਗ ਕਰਨ ਦਾ ਵੀ ਐਂਡ ਲਰਨਿੰਗ ਕਰਾਉਣ ਦਾ ਵੀ ਤਰੀਕਾ ਡਿਫਰੈਂਟ ਹੁੰਦਾ ਹੈਗਾ, ਐਂਡ ਬਹੁਤ ਸਾਰੇ ਟੀਮ ਮੈਂਬਰਸ ਪੁਰਾਣੇ ਕਿਸੇ ਹੋਰ ਬ੍ਰੋਕਰੇਜ ਤੋਂ ਸਾਨੂੰ ਜੁਆਇਨ ਕੀਤਾ, ਹੁਣ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ। ਐਂਡ ਇਸ ਟਾਈਮ ਤੇ ਮੈਂ ਜ਼ਰੂਰ ਲਿਸਨਰਸ ਨੂੰ ਕਹੂੰਗੀ, ਜੇ ਤੁਹਾਡੇ ਕੋਲ ਯੰਗ ਬੱਚੇ ਹੈਗੇ, ਜਿੱਦਾਂ ਬਲਜਿੰਦਰ ਜੀ ਨੇ ਕਿਹਾ, ਬਿਲਕੁਲ ਠੀਕ ਪੁਆਇੰਟ ਹੈ, ਜੇ ਕੋਈ 18+ ਕਿਡਸ ਹੈਗੇ ਆ, ਉਹਨਾਂ ਨੂੰ ਜ਼ਰੂਰ ਗਾਈਡ ਕਰੋ ਕਿ ਉਹ ਆਪਣਾ ਕੈਰੀਅਰ ਬਿਲਡਅਪ ਕਰ ਸਕਦੇ ਨੇ, ਈਵਨ ਕਿ ਉਹ ਸਟੱਡੀਜ਼ ਦੇ ਨਾਲ ਨਾਲ ਇਸ ਟਾਈਮ ਤੇ ਪਾਰਟ ਟਾਈਮ ਕਰਨਾ ਚਾਹਣ ਇੱਕ ਤਰੀਕੇ ਦੇ ਨਾਲ, ਜਾਂ ਫਿਰ ਇਸ ਟਾਈਮ ਤੇ ਉਹ ਚਾਹੁੰਦੇ ਨੇ ਕਿ ਅਸੀਂ ਅੱਗੇ ਨਹੀਂ ਪੜ੍ਹਨਾ ਹੈਗਾ, ਆਪਣਾ ਕੋਈ ਡਿਪਲੋਮਾ ਕੀਤੀ ਹੈ, ਕੋਈ ਡਿਗਰੀ ਕੀਤੀ ਹੈਗੀ, ਅੱਗੇ ਨਹੀਂ ਉਹਨਾਂ ਨੇ ਸਟੱਡੀ ਕਰਨੀ, ਡੈਫੀਨੇਟਲੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆ ਕੇ ਆਪਣਾ ਕੈਰੀਅਰ ਬਿਲਡਅਪ ਕਰ ਸਕਦੇ ਨੇ, ਅਸੀਂ ਉਹਨਾਂ ਨੂੰ ਪੂਰਾ ਲਾਇਸੈਂਸਿੰਗ ਦੇ ਲਈ ਐਂਡ ਬਾਅਦ ਈਵਨ ਕਿ ਕੰਮ ਕਰਨ ਦੇ ਲਈ ਪ੍ਰੋਡਕਟ ਨੌਲੇਜ ਐਂਡ ਪੂਰਾ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਜ਼ਰੂਰ ਤੁਸੀਂ ਸਾਨੂੰ ਜ਼ਿਆਦਾ ਜਾਣਕਾਰੀ ਲਈ ਸਾਨੂੰ ਸਾਡੀ ਟੀਮ ਨੂੰ ਜੁਆਇਨ ਕਰਨਾ ਹੈਗਾ, ਕਾਲ ਕਰ ਸਕਦੇ ਹੋ ਜੀ 416-509-1509। ਇੱਕ ਚੀਜ਼ ਹੋਰ ਬਲਜਿੰਦਰ ਜੀ, ਮੈਂ ਇੰਸ਼ੋਰੈਂਸ ਦੇ ਬਾਰੇ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜਿਹੜੇ ਕਿ ਮੈਂ ਕਾਫੀ ਪਿਛਲੇ ਕੁਛ ਟਾਈਮ ਦੇ ਵਿੱਚ ਕੰਸਰਨਸ ਦੇਖੇ ਨੇ, ਕਾਫੀ ਵਾਰ ਅਸੀਂ ਦੇਖ ਰਹੇ ਹੈਗੇ ਆ ਬਹੁਤ ਛੋਟੀ ਏਜਿਸ ਦੇ ਵਿੱਚ ਕੋਈ ਨਾ ਕੋਈ ਹੈਲਥ ਇਸ਼ੂਜ ਜਿੱਦਾਂ ਕਿ ਡਾਇਬਟੀਜ਼, ਡਿਪਰੈਸ਼ਨ ਜਾਂ ਕੋਈ ਹਾਰਟ ਦੇ ਰਿਲੇਟਿਡ ਜਾਂ ਬ੍ਰੇਨ ਟਿਊਮਰ, ਕੈਂਸਰ, ਇੱਦਾਂ ਦੀ ਕੰਡੀਸ਼ਨਸ ਆ ਜਾਂਦੀਆਂ ਨੇ। ਸੋ ਉਸ ਟਾਈਮ ਤੋਂ ਬਾਅਦ ਪਰਸਨ ਨੂੰ ਲੱਗਦਾ ਹੈਗਾ ਕਿ ਸ਼ਾਇਦ ਸਾਨੂੰ ਇਸ ਟਾਈਮ ਤੇ ਕੋਈ ਇੰਸ਼ੋਰੈਂਸ ਨਹੀਂ ਮਿਲਣੀ, ਕਈ ਵਾਰ ਹੁੰਦਾ ਕਿ 20s-30s ਦੇ ਵਿੱਚ ਇੱਦਾਂ ਦੇ ਕੰਸਰਨਸ ਆ ਜਾਂਦੇ ਨੇ। ਸੋ ਉਹਨਾਂ ਦੇ ਲਈ ਸਾਡੇ ਕੋਲ ਬਹੁਤ ਹੀ ਵਧੀਆ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਅਵੇਲੇਬਲ ਨੇ। ਸੋ ਮੇਕ ਸ਼ੋਰ ਕਰੋ ਜੇ ਤੁਹਾਨੂੰ ਕਿਸੇ ਨੂੰ ਵੀ ਕੋਈ ਗੋਡ ਫੋਰਬਿਡ ਇੱਦਾਂ ਦਾ ਕੋਈ ਵੀ ਹੈਲਥ ਇਸ਼ੂ ਆ ਚੁੱਕਾ ਇਸ ਟਾਈਮ ਤੇ ਲਾਈਫ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਜੇ ਕਿਤੇ ਵੀ ਕੋਈ ਪਾਲਿਸੀ ਅਪਲਾਈ ਕੀਤੀ ਸੀ ਕੰਪਨੀ ਨੇ ਨਾ ਕਰ ਦਿੱਤੀ ਇਸ ਟਾਈਮ ਤੇ, ਨਾ ਸੋਚੋ ਕਿ ਕੋਈ ਹੋਰ ਆਪਸ਼ਨ ਨਹੀਂ ਹੋਣੀ, ਨੋਨ ਮੈਡੀਕਲ ਆਪਸ਼ਨਸ ਪਾਲਿਸੀਜ਼ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਨੇ। ਕੋਈ ਵੀ ਪਰਸਨ 18 ਸਾਲ ਤੋਂ ਲੈ ਕੇ 85 ਸਾਲ ਦੀ ਉਮਰ ਦੇ ਵਿੱਚ, 18-85 ਦੀ ਗਰੁੱਪ ਦੇ ਵਿੱਚ ਹੈਗੇ ਆ, ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਮੋਰਗੇਜ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਸਟੇਟ ਪਲੈਨਿੰਗ ਕਰਨੀ ਹੈਗੀ ਹੈ, ਫਾਈਨਲ ਐਕਸਪੈਂਸ ਕਵਰੇਜ ਕਰਵਾਉਣਾ ਚਾਹੁੰਦੇ ਹੋ, ਡੈਫੀਨੇਟਲੀ ਬਹੁਤ ਸਾਰੇ ਆਪਸ਼ਨ ਸਾਡੇ ਕੋਲ ਅਵੇਲੇਬਲ ਨੇ, ਚਾਹੇ ਮੈਡੀਕਲ ਰੀਜ਼ਨ ਕਰਕੇ ਜਾਂ ਫਿਰ ਕਿਸੇ ਹੋਰ ਰੀਜ਼ਨ ਕਰਕੇ ਵੀ ਕਈ ਵਾਰ ਹੋ ਜਾਂਦਾ, ਕੋਈ ਲਾਈਫ ਸਟਾਈਲ ਦੇ ਵਿੱਚ, ਕਈ ਵਾਰ ਹੁੰਦਾ ਕਿ ਕੋਈ ਡਰਾਈਵਿੰਗ ਲਾਇਸੈਂਸ ਸਸਪੈਂਡ ਹੋ ਗਿਆ ਸੀ, ਕੋਈ ਕ੍ਰਿਮੀਨਲ ਚਾਰਜਿਸ ਹੈ ਬਾਈ ਚਾਂਸ, ਜਾਂ ਫਿਰ ਕੋਈ ਵੀ ਇੱਦਾਂ ਦਾ ਡਰਿੰਕ ਐਂਡ ਡਰਾਈਵਿੰਗ, ਸੋ ਉਹ ਸਾਰੇ ਆਪਸ਼ਨ ਦੇ ਵਿੱਚ ਵੀ ਸਟੈਂਡਰਡ ਮਾਰਕੀਟ ਦੇ ਵਿੱਚ ਤੁਹਾਨੂੰ ਪਾਲਿਸੀ ਨਹੀਂ ਮਿਲ ਪਾਉਂਦੀ, ਤਾਂ ਇਸ ਟਾਈਮ ਤੇ ਤੁਹਾਨੂੰ ਨੋਨ ਮੈਡੀਕਲ ਦੇ ਨਾਲ ਡੈਫੀਨੇਟਲੀ ਕੋਈ ਲਾਈਫ ਇੰਸ਼ੋਰੈਂਸ ਚਾਹੀਦੀ ਜਾਂ ਕ੍ਰਿਟੀਕਲ ਇਲਨੈਸ ਚਾਹੀਦੀ ਹੈ, ਦੋਨੋਂ ਆਪਸ਼ਨ ਅਵੇਲੇਬਲ ਨੇ। ਜ਼ਿਆਦਾ ਜਾਣਕਾਰੀ ਲਈ 416-509-1509, ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ, ਜਾਂ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਬੱਚਿਆਂ ਦੇ ਲਈ ਪਾਰਟੀਸੀਪੇਟਿੰਗ ਪਾਲਿਸੀਜ਼ ਜਿਹਦੇ ਵਿੱਚ ਕਿ ਕੈਸ਼ ਵੈਲਿਊ ਵੀ ਤੇ ਕਵਰੇਜ ਵੀ ਗਰੋ ਹੁੰਦੀ ਚਲੀ ਜਾਂਦੀ ਹੈ, ਤੁਸੀਂ ਮੈਨੂੰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵੀ ਮਿਲ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110, ਜਾਂ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਬਲਜਿੰਦਰ ਜੀ ਟਾਈਮ ਦੇਣ ਲਈ,
12: ਬਹੁਤ ਬਹੁਤ ਧੰਨਵਾਦ, ਹੈਪੀ ਫਰਾਈਡੇ।
3: ਥੈਂਕ ਯੂ ਜੀ, ਸੇਮ ਟੂ ਯੂ ਐਂਡ ਆਪਣੇ ਸਾਰੇ ਹੀ ਲਿਸਨਰਸ ਨੂੰ ਹੈਪੀ ਫਰਾਈਡੇ ਜੀ,
12: ਸਾਰੇ ਲਿਸ ਹੈਪੀ ਫਰਾਈਡੇ ਜੀ। ਮੋਨਾ ਮਹਿੰਗੀ ਨਾਲ ਸੰਪਰਕ ਕਰ ਲੈਣਾ, ਇੰਸ਼ੋਰੈਂਸ ਦੇ ਫੀਲਡ ਵਿੱਚ ਮਾਹਰ ਹਨ, ਤੁਹਾਡੀ ਮਦਦ ਕਰ ਸਕਦੇ ਹਨ, ਮੇਰੇ ਗਲੇ ਦੀ ਮਦਦ ਕਰਨ ਦਾ ਨਜ਼ਾਰਾ ਆ ਜਾਵੇਗਾ, ਗਲਾ ਸਾਥ ਨਹੀਂ ਦੇ ਰਿਹਾ ਪਰ ਤੁਸੀਂ ਸਾਥ ਦੇ ਰਹੇ ਹੋ, ਟੈਕਸਟ ਮੈਸੇਜ ਆ ਰਹੇ ਹਨ, ਫੋਨ ਕਾਲ ਆਪਣੇ ਹੋਲ ਤੇ ਰੱਖੋ, ਤੁਹਾਡੇ ਫੋਨ ਕਾਲ ਮੈਂ ਜ਼ਰੂਰ ਲਵਾਂਗਾ। ਸ਼ੁੱਕਰਵਾਰ ਦਾ ਦੇ ਰਿਹਾ ਅਤੇ ਬਹੁਤ ਸਾਰੇ ਪ੍ਰੋਗਰਾਮ ਇਸ ਵੀਕਐਂਡ ਦੇ ਹੋ ਰਹੇ ਹਨ, ਮਨਮੋਹਨ ਵਾਰਸ ਦੇ ਕਮਲ ਹੀਰ ਦਾ ਜਿਹੜਾ ਸ਼ੋਅ ਹੈਗਾ ਇਹ ਵੀ ਤੁਸੀਂ ਦੇਖਣਾ ਜ਼ਰੂਰ, ਬੜਾ ਪਿਆਰਾ ਜਿਹਾ ਸ਼ੋਅ ਹੋਵੇਗਾ ਇਹ ਸ਼ੋਅ, ਸਦਾ ਹੀ ਇਹਨਾਂ ਦਾ ਸਕਸੈਸਫੁਲ ਹੁੰਦਾ ਆ, ਸਕਸੈਸ ਕੌਣ ਬਣਾਉਂਦਾ ਤੁਸੀਂ ਬਣਾ ਦਿੰਦੇ ਹੋ, ਅਤੇ ਮਨਮੋਹਨ ਵਾਰਸ ਦੇ ਸ਼ੋਅ 'ਤੇ ਤੁਸੀਂ ਜ਼ਰੂਰ

0: ना प्यार ना सानू करिए निपण पी
1: जी आया नू प्रोग्राम दे विच सो मनमोहन वारस कमरी सिंघदार भाई दा शो इस वीकेंड ते होण जा रहा शनिवार नू कोई जानकारी लेनी होवे टीम फॉर एंटरटेनमेंट हरजिंदर गिल होणा नाल तुसीं गल्लबात कर सकदे हो। खबरां वल चलीए टोरंटो विच एक बार लेकर रेस्टोरेंट सीगा ते उह कहिंदे चोरी कीती शराब बेचदे सीगे 21 साल दी बिजनेस विच सीगे नाउ लाइसेंस गवा बैठे तो मगर लगी हुई है सरकार ਤੇ ਟਰੰਪ ਜਿਹੜੇ ਹਨ ਡਬਲ ਡਿਜਿਟ ਟੈਰਿਫ ਔਨ ਕੈਨੇਡਾ ਡਜ਼ਨ ਅਦਰ ਕੰਟਰੀਜ਼ ਬੜੀਆਂ ਧਮਕੀਆਂ ਦੇ ਰਹੇ ਹਨ ਕੈਨੇਡਾ ਮੈਕਸੀਕੋ ਯੂਨਾਈਟਿਡ ਕਿੰਗਡਮ ਵਾਲਿਆਂ ਨੂੰ ਕਹਿੰਦੇ 10% ਤੱਕ ਟੈਰਿਫ ਲਗਾਉਣਗੇ ਅਤੇ ਬਾਕੀ ਨੇਸ਼ਨ ਨੂੰ 12.5% ਤੱਕ ਲੀਵਾਈ ਹੋਵੇਗੀ ਵੱਖਰੇ ਵੱਖਰੇ ਪ੍ਰੋਡਕਟ ਦੇ ਉੱਪਰ ਟੈਰਿਫ ਲੱਗ ਰਹੇ ਹਨ ਦੁਨੀਆ ਡਰੀ ਪਈ ਹੈਗੀ ਆ ਕਿਉਂਕਿ ਜੋ ਉਹ ਕਹਿ ਦਿੰਦੇ ਹਨ ਬਹੁਤ ਸਾਰੇ ਲੋਕ ਕਹਿੰਦੇ ਇਹ ਤਾਂ ਕਹਿੰਦੇ ਮੈਨੀਪੂਲੇਟ ਕਰ ਰਿਹਾ ਸਟਾਕ ਮਾਰਕੀਟ ਇਹ ਜੋ ਮਰਜ਼ੀ ਮੈਨੀਪੂਲੇਟ ਕਰ ਰਹੇ ਹਨ ਪਰ ਐਟ ਦੀ ਐਂਡ ਵੀ ਆਰ ਪੇਇੰਗ ਦਾ ਪ੍ਰਾਈਸ ਸਾਨੂੰ ਇਹ ਸਾਰਾ ਖਰਚਾ ਜਿਹੜਾ ਚੱਕਣਾ ਪੈਣਾ ਹੈਗਾ ਆ ਸਾਡੀਆਂ ਕੀਮਤਾਂ ਵਧਣੀਆਂ ਹੈਗੀਆਂ ਸਾਨੂੰ ਵੱਧ ਟੈਕਸ ਦੇਣੇ ਵੱਧ ਪ੍ਰਾਈਸ ਵੱਧ ਟੈਕਸ ਇਹਨਾਂ ਦੀ ਝੋਲੀ ਵਿੱਚ ਹੋਰ ਪੈਸਾ ਆ ਜਾਣਾ ਹੈਗਾ ਆ ਪਰ ਹਜੇ ਕੋਈ ਡੀਲ ਹੋ ਨਹੀਂ ਰਹੀ ਹੈਗੀ ਆ ਲੱਗੇ ਹੋਏ ਹਨ ਮਾਰਕ ਕਾਰਨੀ ਸਾਹਿਬ ਵੱਖ ਵੱਖ ਮੀਟਿੰਗਾਂ ਚੱਲ ਰਹੀਆਂ ਹਨ ਪਰ ਐਲਬੋਜ ਅਪ ਅਪ ਹੀ ਹੈਗੀਆਂ ਹਨ ਗੋਲਡੀ ਹਾਊ ਬ੍ਰਿਜ ਖੁੱਲ੍ਹ ਜਾਣਾ ਹੈਗਾ ਆ ਅਤੇ ਅੱਜ ਸੈਲੀਬ੍ਰੇਸ਼ਨ ਹੋਣੀ ਆ ਅਤੇ 27 ਜੁਲਾਈ ਨੂੰ ਇਹ ਖੁੱਲ੍ਹ ਜਾਣਾ ਹੈਗਾ ਇਹਦੇ ਵਿੱਚ ਬਹੁਤ ਬਹੁਤ ਵੱਡੀ ਕੋਸਟ ਜਿਹੜੀ ਪਈ ਆ ਇਸ ਓਨਡ ਬਾਏ ਕੈਨੇਡਾ ਐਂਡ ਮਿਸ਼ੀਗਨ ਜੁਆਇੰਟਲੀ ਅਤੇ ਇੰਟਾਇਰਲੀ ਪੇ ਕੀਤਾ ਸੀਗਾ ਇਹ ਸਾਡੇ ਸਾਡੀ ਸਰਕਾਰ ਨੇ $6.4 billion ਅਤੇ ਲਾਈਨਾਂ ਮੈਂ ਲੈ ਲਵਾਂ ਕੱਲ੍ਹ ਵਾਂ ਟੈਸਟ ਮੈਨੂੰ ਪਤਾ ਤੁਸੀਂ ਕਿਸ ਖਬਰ ਦੀ ਵੇਟ ਕਰਦੇ ਹੋ ਉਹ ਖਬਰ ਦੀ ਮੈਂ ਸਾਂਝ ਪਾਉਂਦਾ ਪਹਿਲਾਂ ਨਾ ਮੇਰੇ ਕੰਫਰਟ ਤੋਂ ਮੇਰੇ ਵੀਰ ਜਤਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਆਪਣੀ ਬਿਜ਼ਨਸ ਨੂੰ ਪਿਆਰ ਕਰਦੇ ਹੋ ਬਿਜ਼ਨਸ ਵਧੀਆ ਤਰੀਕੇ ਨਾਲ ਕਰਦੇ ਹੋ ਲੋਕਾਂ ਦੇ ਪੈਸੇ ਬਚਾਉਂਦੇ ਹੋ ਸੋ ਜਦੋਂ ਆਪਾਂ ਇੱਥੇ ਮਾਈਕ ਤੇ ਬੈਠ ਜਾਈਦਾ ਨਾ ਜੋ ਖਬਰਾਂ ਹੈਗੀਆਂ ਮੈਨੂੰ ਉਹੀ ਸਾਂਝੀਆਂ ਕਰਨੀਆਂ ਪੈਣੀਆਂ ਤੇ ਜੇ ਪਿਆਰ ਵੀ ਤਾਂ ਹੀ ਮਿਲਦਾ ਲੋਕੀ ਕਹਿੰਦੇ ਸੱਚ
2: ਅੰਬਰ ਸਾਹਿਬ ਮੇਰਾ ਜ਼ਿੰਦਗੀ ਦਾ ਅਸੂਲ ਆ ਕਿ ਮੈਂ ਕਦੀ ਧਰਮ ਨੂੰ ਨਹੀਂ ਅੱਗੇ ਲੈਕਣਾ ਮੈਂ ਬੰਦਾ ਦੇਖ ਰਿਹਾ ਕਿ ਵਾਕਿਆ ਬੰਦਾ ਬੰਦਾ ਹੋਣਾ ਚਾਹੀਦਾ ਉਹਦੀ ਰੀੜ ਦੀ ਸਿੱਧੀ ਹੋਣੀ ਚਾਹੀਦੀ ਸਲੂਟ ਆ ਤੁਹਾਨੂੰ ਬਸ ਇੰਨਾ ਹੀ ਕਹਿਣਾ ਚਾਹੁੰਦਾ ਬਾਕੀ ਚਲੋ ਕਾਰੋਬਾਰ ਪਰਮਾਤਮਾ ਕਰੇ ਸਾਰੇ ਆਪਾਂ ਕਰਦੇ
1: ਹਾਂ ਬਹੁਤ ਬਹੁਤ ਧੰਨਵਾਦ ਬਹੁਤ ਹੈਵ ਅ ਹੈਪੀ ਫਰਾਈਡੇ ਤੇ ਖੈਰਾ ਜੀ ਆ ਗਿਆ ਪਹਿਲਾਂ ਮੈਂ ਖੈਰਾ ਜੀ ਫਿਰ ਬਲਦੇਵ ਜੀ ਦੀ ਲਾਈਨ ਲੈਣੀ ਆ ਫਿਰ 3645 ਆ ਗਏ ਹਨ ਮੈਂ ਦੱਸ ਦੇਵਾਂ ਬੇ ਕੱਲ੍ਹ ਸਾਡੀ ਗੱਲਬਾਤ ਹੋਈ ਸੀ ਮੈਰਿਟ ਸਟਾਈਲਸ ਦੇ ਨਾਲ NDP ਦੇ ਜਿਹੜੇ ਲੀਡਰ ਹਨ ਉਹ ਸਾਡੇ ਇੱਥੇ TV ਤੇ ਲਾਈਵ ਆਏ ਸੀਗੇ ਤੇ ਰਿਕਾਰਡਿੰਗ ਮੇਰੇ ਕੋਲ ਹੈਗੀ ਆ ਮੈਂ ਚਲਾ ਦੇਵਾਂਗਾ ਉਹਨਾਂ ਨੇ ਇਹੀ ਕਿਹਾ ਸੀਗਾ ਬਈ ਇਹ ਜਿਹੜੇ ਪੈਸੇ ਹਨ

0: ਜਿਹੜਾ ਇਹਨਾਂ ਦਾ ਸੈਸ਼ਨ ਹੁੰਦਾ ਆ ਉਹ ਉੱਧਰ ਨਾ ਹੋਵੇ ਅਤੇ ਇਹਨਾਂ ਨੇ ਹੋਟਲ ਬੁੱਕ ਕੀਤੇ ਹੁਣ ਕਹਿੰਦੇ ਲੋਕਾਂ ਦਾ ਪੈਸਾ ਆਪਾਂ ਠੀਕ ਕਰਨੀ ਆ ਇੰਟੈਗ੍ਰਿਟੀ ਕਮਿਸ਼ਨ ਦੀ ਰਿਪੋਰਟ ਆ ਜਾਣੀ ਆ ਬਾਹਰ ਅਤੇ ਇਹ ਵੀ ਕਿਹਾ ਵੀ ਜਿਹੜੇ ਪੈਸੇ ਦਿੱਤੇ ਗਏ ਅਖਬਾਰਾਂ ਨੂੰ ਅਤੇ ਮੈਂ ਇਹ ਵੀ ਕਿਹਾ ਹੱਕ ਬਣਦਾ ਪੈਸੇ ਅਖਬਾਰਾਂ ਨੂੰ ਦੇਣ ਨੂੰ ਕਿਉਂਕਿ ਅਖਬਾਰਾਂ ਨੇ ਕਹਿੰਦੇ ਵੀ ਕੌਂਫਲਿਕਟ ਆਫ ਇੰਟਰਸਟ ਆ ਜਾਂਦਾ ਹੈਗਾ ਜੋ ਤੁਸੀਂ ਆਪਣੀ ਫੈਮਿਲੀ ਵਿੱਚ ਇਹ ਪੈਸੇ ਖਰਚੋ ਹੁਣ ਇਹ ਨਹੀਂ ਪਤਾ ਇਹਨਾਂ ਦਾ ਰੂਲ ਕੀ ਹੈ ਪਰ ਇਹ ਦੱਸ ਕੇ ਗਏ ਸੀਗੇ ਵੀ ਕੌਂਫਲਿਕਟ ਆਫ ਇੰਟਰਸਟ ਆ ਜਾਂਦਾ ਤੁਸੀਂ ਆਪਣੇ ਪਰਿਵਾਰ ਵਿੱਚ ਪੈਸੇ ਇਸ ਹਿਸਾਬ ਨਾਲ ਨਹੀਂ ਵੰਡ ਸਕਦੇ ਉਹਨਾਂ ਨੇ ਕਿਹਾ ਸੀਗਾ ਮੈਂ ਆਡੀਓ ਇਹ ਸੁਣਾ ਦੇਵਾਂਗਾ ਥੋੜ੍ਹੀ ਜਿਹਾ ਠਹਿਰ ਕੇ ਆਡੀਓ ਵੀਡੀਓ ਤੁਸੀਂ ਦੇਖ ਲੈਣੀ ਅਤੇ ਸੁਣ ਲੈਣੀ ਪਰ ਮੈਂ ਕੱਲ੍ਹ ਨਾਲ ਕਲੀਅਰ ਕਰ ਲਵਾਂ ਖਹਿਰਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
1: ਹਾਂਜੀ ਮੇਰਾ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਾਈਆਂ ਨੂੰ ਇੱਜ਼ਤ ਔਰ ਮਾਣ ਨਾਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਪ੍ਰੋਗਰਾਮ ਰੋਜ਼ ਸੁਣਦੀ ਹਾਂ ਲੇਕਿਨ ਕੱਲ ਇੱਕ ਮੈਨੂੰ ਬੜਾ ਦੁੱਖ ਲੱਗਾ ਦੇਖੋ ਸਾਡੇ ਮੈਂ ਜਗਦੀਸ਼ ਗਰੇਵਾਲ ਸਾਹਿਬ ਨੇ ਕੋਈ ਦੁਸ਼ਮਣ ਨਹੀਂ ਹਾਂ ਲੇਕਿਨ ਜਾਣਦੇ ਬਹੁਤ ਸਾਲਾਂ ਤੋਂ ਬਹੁਤ ਪੁਰਾਣੇ ਇਹਨਾਂ ਨੂੰ ਜਾਣਦੇ ਅਸੀਂ ਕੋਈ ਨਾ ਕੋਈ ਗੱਲ ਆਈ ਰਹਿੰਦੀ ਹੈ ਮੈਂ ਕਮ ਟੂ ਦਾ ਮੁੱਦਾ ਤੁਸੀਂ ਮੈਨੂੰ ਇੱਕ ਜਵਾਬ ਦੇਵੋ ਕਿ ਇਹਨਾਂ ਨੇ ਜਿਹੜਾ ਉਹ ਬਿੱਟੂ ਆ ਉਹ ਇੰਡੀਆ ਤੋਂ ਆਇਆ ਉਹਦੇ ਗੱਲ ਚ ਹਾਰ ਪਾਏ ਏਅਰਪੋਰਟ ਤੇ ਲਗਾਇਆ ਉਹਨੂੰ ਘਰ ਲਿਆ ਫਿਰ ਉਹਨੂੰ ਉਹਦੀ ਅਖਬਾਰਾਂ ਚ ਫੋਟੋ ਦਿੱਤੀ ਤਾਰੀਫਾਂ ਕੀਤੀਆਂ ਉਹ ਬੰਦਾ ਰੇਪਿਸਟ ਬੰਦੇ ਨੂੰ ਕਲੀਨ ਚਿੱਟ ਇੰਡੀਆ ਦਾ ਤੇ ਕੰਮ ਆ ਉਹਨਾਂ ਨੇ ਤੇ ਬੁੱਚੜਾਂ ਨੂੰ ਵੀ ਸਿਕਿਉਰਟੀਆਂ ਦਿੱਤੀਆਂ ਆ ਇੰਡੀਆ ਦੇ ਕਿਹੜੀ ਗੱਲ ਆ ਲੇਕਿਨ ਇੱਥੇ ਬਿਲ ਕਾਸਬੀ ਵਰਗੇ ਨਾਈ ਗਾਰਡ ਵਰਗੇ ਜਿਹੜੇ ਬੰਦੇ ਆ ਉਹ ਜੇਲ੍ਹਾਂ ਚ ਆ ਇਸ ਵੇਲੇ ਔਰ ਕਿੰਨੇ ਸਾਲ ਹੋ ਗਏ ਉਹ ਬੇਚਾਰੀ ਕੁੜੀ ਜਪਾਨ ਦੀ ਸੀ ਕਿ ਜਰਮਨ ਦੀ ਸੀ ਉਹ ਹਾਰ ਕੇ ਗਿਵ ਅਪ ਕਰਕੇ ਉਹ ਛੱਡ ਕੇ ਚਲ ਗਏ ਇਹਨਾਂ ਨੇ ਕੀਤਾ ਰੇਪ ਤੇ ਮੰਨਦਾ ਨੀ ਇਹ ਬੰਦਾ ਜਗਦੀਸ਼ ਗਰੇਵਾਲ ਸਾਹਿਬ ਜੀ ਉਹਨੂੰ ਕਿਸ ਸ਼ਰਤ ਤੇ ਘਰ ਲੈ ਕੇ ਆਏ ਕੀ ਕੀਤਾ ਬਾਕੀ ਇਹਨਾਂ ਦੀ ਪੱਗ ਲੱਥੀ ਸੀ ਕਿਉਂਕਿ ਇਹ ਪੁੱਠੇ ਕੰਮ ਕਰਦੇ ਆ ਆਲਵੇਜ਼
0: ਦੇਖੋ ਜੀ ਤੁਹਾਡੇ ਵਿਚਾਰ ਮੈਂ ਏਅਰ ਤੇ ਕਿਉਂਕਿ ਮੈਂ ਇਸ ਖਬਰ ਨੂੰ ਬਹੁਤਾ ਖੋਜਿਆ ਨਹੀਂ ਹੈਗਾ ਤੁਹਾਡੇ ਵਿਚਾਰ ਚੱਲ ਗਏ ਹਨ ਕਿਸੇ ਦਾ ਨਾਂ ਲੈਣਾ ਚੰਗਾ ਨਹੀਂ ਹੁੰਦਾ ਕਿਸੇ ਨਾਲ ਕੀ ਹੋਇਆ ਅਖਬਾਰਾਂ ਵਿੱਚ ਹੈਗਾ ਇਹ ਸਾਹਮਣੇ ਮੈਨੂੰ ਇੱਥੇ ਆ ਕੇ ਮੈਨੂੰ ਦੱਸ ਦਿਓ ਕਿਉਂਕਿ ਜੋ ਹੋ ਰਿਹਾ ਇਹਦਾ ਬਹੁਤ ਪੁਰਾਣੀ ਖਬਰ ਹੈ ਮੈਂ ਖੋਜ ਕੇ ਸਾਹਮਣੇ ਫੇਰ ਲੈ ਕੇ ਆ ਜਾਵਾਂਗਾ ਵੀ ਕਦੋਂ ਕੀ ਵੈਨਵੀਰ ਹੋਇਆ ਜੇ ਮੈਨੂੰ ਚੀਜ਼ ਦਾ ਨਹੀਂ ਪਤਾ ਤੇ ਮੈਂ ਉਸ ਨੂੰ ਏਅਰ ਤੇ ਨਹੀਂ ਲਿਜਾ ਸਕਦਾ ਹੈਗਾ ਤੋ ਸਾਰੇ ਹੀ ਰਿਸਪੈਕਟਡ ਹਨ ਖਬਰ ਕਿੱਦਾਂ ਲੱਗੀ ਹੈ ਕਿਹਦੀ ਲਗਾਈ ਹੈ ਕਦੋਂ ਲੱਗੀ ਹੈ ਉਹ ਮੈਂ ਖੋਜ ਕੇ ਤੁਹਾਡੇ ਪਾਸੇ ਲੈ ਕੇ ਆ ਜਾਵਾਂਗਾ ਜ਼ਰੂਰ ਮੈਨੂੰ ਪਤਾ ਵੀ ਜਦੋਂ ਸਰਕਾਰ ਮਗਰ ਪੈ ਜਾਵੇ ਤਾਂ ਪੈ ਜਾਂਦੀ ਹੈਗੀ ਆ ਪਰ ਉੱਧਰੋਂ ਜਦੋਂ ਮੈਂ ਪਹਿਲਾਂ ਵੀ ਕਿਹਾ ਮਾਰਟਸ ਮੈਰਿਜ ਸਟਾਈਲਸ ਤੇ ਡੱਗ ਫੋਰਡ ਇਹਨਾਂ ਨੇ ਖੁਦ ਕਿਹਾ ਸੀਗਾ ਵੀ ਤੁਸੀਂ ਖਰਚਾ ਕਰ ਸਕਦੇ ਹੋ ਜੇ ਲੇਟ ਨਾਈਟ ਸਟੇ ਕਰਨਾ ਹੋਟਲ ਵਿੱਚ ਰਹਿ ਸਕਦੇ ਹੋ ਤੋ ਇੰਟੈਗ੍ਰਿਟੀ ਕਮਿਸ਼ਨ ਦੀ ਰਿਪੋਰਟ ਬਾਹਰ ਆਉਣੀ ਆ ਉਸ ਤੋਂ ਬਾਅਦ ਹੋਰ ਆਪਾਂ ਖਬਰਾਂ ਸਾਂਝੀਆਂ ਕਰ ਲਵਾਂਗੇ ਤੁਹਾਡੇ ਨਾਲ ਇੱਦਾਂ ਕਿਸੇ ਦਾ ਨਾਂ ਲੈਣਾ ਚੰਗਾ ਨਹੀਂ ਹੁੰਦਾ ਭੈਣ ਮੇਰੀਏ ਰਿਸਪੈਕਟਡ ਸਾਰੇ ਹਨ ਤੇ ਇੱਥੇ ਆਪਾਂ ਏਅਰ ਤੇ ਬੈਠੇ ਇਸ ਵੇਲੇ ਕਮਿਊਨਿਟੀ ਦੀ ਗੱਲਬਾਤ ਕਰ ਰਹੇ ਹੈਗੇ ਆ ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ ਹੋਲਡ ਤੇ ਰੱਖਣਾ 3645 ਫਿਰ ਬਲਦੇਵ ਸਿੰਘ ਆ ਜਾਓ ਜੀ
2: ਹਾਂਜੀ ਟੱਬਰ ਸਾਹਿਬ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
2: ਟੱਬਰ ਸਾਹਿਬ ਇਹ ਜੋ ਮਨਮੋਹਨ ਬਾਰਥ ਨਾ ਇਹ ਆ ਜਿਹੜਾ ਗਾਣਾ ਇਹਦਾ ਕੱਲੀ ਬਹਿ ਕੇ ਸੋਚੀ ਨੀ ਇਹ ਸਾਡੇ ਪਿੰਡ ਦੇ ਮੁੰਡੇ ਨੇ ਲਿਖਿਆ ਜਸਵੀਰ ਗੁਣਾਚਾਰੀਏ ਨੇ ਹਾਂਜੀ ਉਹ ਆਪਣੇ ਸਹੁਰੇ ਗਿਆ ਸੀ ਤੇ ਆਪਣੀ ਵਾਈਫ ਨਾਲ ਥੋੜਾ ਜਿਹਾ ਰੁਸ ਕੇ ਤਾਂ ਉੱਥੋਂ ਤੁਰ ਪਿਆ ਹਾਂਜੀ ਤਾਂ ਉਹ ਫਿਰ ਉੱਥੋਂ ਪਿੰਡ ਤੋਂ ਲੈ ਕੇ ਸਾਡੇ ਪਿੰਡ ਤਾਂ ਇਹ ਗਾਣਾ ਉਹਨੂੰ ਦੇਖ ਦਿੱਤਾ ਸੀ ਬਹੁਤ ਵਧੀਆ ਬਹੁਤ ਸੋਹਣਾ ਬਹੁਤ ਸੋਹਣਾ ਬਾਕੀ ਟੰਬੜ ਸਾਹਿਬ ਦੇਖੋ ਕੱਲ ਜਿਹੜਾ ਨਾ ਅਮਰੀਕ ਭਾਜੀ ਦਾ ਨਾਂ ਲਿਆ ਇੱਦਾਂ ਨੀ ਲੈਣਾ ਚਾਹੀਦਾ ਵੀ ਫਲਾਣੇ ਨੇ ਕਿਹਾ ਤੁਸੀਂ ਮੇਕ ਸ਼ੋਰ ਥੋੜੋ ਤੁਸੀਂ ਠੀਕ ਹੋ ਉਹਨਾਂ ਦੇ ਬੰਦੇ ਆ ਠੀਕ ਹੋ ਓਕੇ ਆ ਤੇ ਬਾਰਬੇਕਿਊ ਤੁਸੀਂ ਕਰਦੇ ਜੇ ਉੱਥੇ ਇੱਥੇ ਬਾਰਬੇਕਿਊ ਇੱਕ ਦੋ ਚੱਲਦੇ ਆ ਜੀ ਜਿੱਦਾਂ ਇੱਕ ਇੱਕ ਦੁਪਹਿਰੇ ਹੋ ਗਿਆ ਇੱਕ ਤਕਾਲਾ ਨੀ ਚੱਲਦਾ ਜੇ ਤਕਾਲਾ ਨੀ ਚੱਲਦਾ ਉਹ ਫਿਰ ਜਿਹੜੇ ਖਾਸ ਬੰਦੇ ਹੁੰਦੇ ਆ ਉੱਥੇ ਪੀ ਕੇ ਵੀ ਆਉਂਦੇ ਨਾਲ ਬੋਤਲ ਵੀ ਉਹ ਦਿੰਦੇ ਇੱਕ ਹਾਂਜੀ ਉਹ ਘਰ ਨੂੰ ਲੈ ਕੇ ਆਉਂਦੇ ਆ ਫਿਰ ਰੇਡੀਓ ਤੇ ਉਹਨਾਂ ਦੀ ਤਰੀਫਾਂ ਕਰਦੀਆਂ ਜੇ ਫਲਾਦੀਆਂ ਪਰ ਕਿਸੇ ਦਾ ਨਾਂ ਨਾ ਲਿਓ ਕੱਲ ਬਰੀਕ ਦਾ ਨਾਂ ਲਿਆ ਇਹ ਗਲਤ ਗੱਲ ਆ ਕਿਸੇ ਦਾ ਠੀਕ ਆ ਤੁਸੀਂ ਕਹੋ ਜਦ ਤੁਸੀਂ ਨਹੀਂ ਬੰਦੇ ਨੂੰ ਪਛਾਣ ਸਕਦੇ ਤੁਸੀਂ ਨਾਂ ਕਰਨ ਲੈਣੇ ਠੀਕ ਆ ਜਿਹੜੀ ਜਿਹੜੀ ਗੱਲ ਜਿੱਦਾਂ ਹੁਣ ਤੁਸੀਂ ਦੱਸਿਆ ਐਨਡੀਪੀ ਵਾਲੇ ਇਹ ਐਨਡੀਪੀ ਵਾਲਿਆਂ ਨੂੰ ਵੀ ਕੋਈ ਇਹਨਾਂ ਦਾ ਬਹੁਤ ਕਲੋਜ਼ ਬੰਦਾ ਹੁੰਦਾ ਜੀ ਇਹਨਾਂ ਦਾ ਫਰੈਂਡ ਹੁੰਦਾ ਉਹ ਜਿਹੜਾ ਸਾਰਿਆਂ ਇਹਨਾਂ ਦਾ ਭੇਤ ਜਾਣਦਾ ਹੁੰਦਾ ਉਹ ਜਾ ਕੇ ਦੱਸਦਾ ਜਿੱਦਾਂ ਗਏ ਦੱਸਿਆ ਸੀ ਉਹ ਇਹਨਾਂ ਦਾ ਬੰਦਾ ਹੁੰਦਾ ਜਿਹੜਾ ਭੇਤੀ ਕੋਈ ਦੱਸਦਾ ਜਿੱਦਾਂ ਉਹ ਜਿੱਦਾਂ ਬਲਦਾ ਨੀ ਸੀ ਜਿਹੜਾ ਫਿਊਨਰ

0: benim arabayla oynayın. ਕਲੋਜ਼ ਬੰਦੇ ਨੇ ਉਹਨਾਂ ਨੂੰ ਦੱਸ ਦਿੱਤਾ ਜੀ ਇੱਥੇ ਕੋਵਿਡ ਵਾ, ਇੱਥੇ ਬੰਦਾ 100 ਆ ਜੀ। ਉੱਥੋਂ ਹੀ ਫੋਨ ਕੀਤਾ ਉਹਨਾਂ ਦਾ, ਫਿਰ 2 ਮਹੀਨੇ ਉਹ ਬੰਦ ਰਿਹਾ ਤੇ ਨਾਲੇ ਉਹਨਾਂ ਨੂੰ ਜੁਰਮਾਨਾ ਹੋਇਆ। ਇਹ ਕੋਈ ਬਾਹਰਲਾ ਬੰਦਾ ਨੀ ਦੱਸਦਾ, ਇਹਨਾਂ ਦੇ ਬੰਦੇ ਉਹ ਭੇਤੀ ਹੁੰਦੇ, ਉਹੀ ਗਾਹ NDP ਵਾਲਿਆਂ ਨੂੰ ਦੱਸਦੇ। ਹੁਣ ਉਹ ਗੋਰਿਆਂ ਨੂੰ ਕੀ ਪਤਾ, ਪਰ ਇਹਨਾਂ ਨੂੰ ਵੀ ਏਦਾਂ ਦੇ ਕੰਮ ਨੀ ਕਰਨੇ ਚਾਹੀਦੇ। ਓਕੇ ਜੀ, ਤੱਬੜ ਸਾਹਿਬ ਥੈਂਕ ਯੂ,
1: ਧੰਨਵਾਦ ਤੁਹਾਡਾ। ਦੇਖੋ ਜੀ, ਖਬਰ ਤਾਂ ਖਬਰ ਹੁੰਦੀ ਆ ਤੇ ਖਬਰ ਦੇ ਨਜ਼ਰ ਰੱਖਣਾ ਸਾਡਾ ਫਰਜ਼ ਹੁੰਦਾ, ਪਰ ਕਿਸੇ ਨਾ ਲਿਆ ਕਰੋ, ਕਿਉਂਕਿ ਬਾਅਦ ਵਿੱਚ ਮੇਰੇ ਨਾਲ ਸੰਪਰਕ ਕਰ ਲਿਓ ਤੇ ਮੈਂ ਦੀਸ਼ਾ ਜੀ ਸਾਡੇ ਫੀਲਡ ਵਿੱਚ ਉਹਨਾਂ ਨੂੰ ਏਅਰ ਤੇ ਲੈ ਕੇ ਆਵਾਂਗਾ, ਉਹਨਾਂ ਦੇ ਨਾਲ ਗੱਲਬਾਤ ਕਰਾਂਗਾ। ਤੋ NDP ਵਾਲੇ ਵੀ ਜ਼ੋਰ ਪਾਇਆ ਹੈ, ਕੋਈ ਓਪੋਜੀਸ਼ਨ ਪਾਰਟੀ ਹੈਗੀ ਆ ਉਹਨਾਂ ਦੂਸਰੀ ਪਾਰਟੀ ਨੂੰ ਸਿੱਟਣ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਪਰ ਹਾਂ, ਅਸੀਂ ਵੀ ਕਹਿੰਦੇ ਹੈਗੇ ਆ ਜਦੋਂ ਨਾ ਪੈਸੇ ਕੌਂਫਰਟ ਵਿੱਚ ਆ, ਕੌਂਫਰਟ ਆਫ ਇੰਟਰਸਟ ਵਿੱਚ ਆ ਸਕਦੇ ਹਨ। ਹੁਣ ਮੈਂ ਕਹਿ ਦਿੱਤਾ, ਪਰ ਇਹਨਾਂ ਦੇ ਰੂਲ ਪਿੱਛੇ ਕੀ ਆ, ਵਰਤ ਸਕਦੇ ਕਿ ਨਹੀਂ ਵਰਤ ਸਕਦੇ, ਇਹਨੂੰ ਪੈਸਾ ਦੇ ਸਕਦੇ ਕਿ ਨਹੀਂ ਦੇ ਸਕਦੇ। ਇਹ ਤਾਂ ਜੇ ਐਡਾ ਮੰਗੂਗੇ ਤਾਂ ਹੀ ਤੁਹਾਨੂੰ ਐਡਾ ਮਿਲ ਗਈਆਂ, ਜੇ ਐਡਾ ਲੱਗ ਗਈਆਂ ਤਾਂ ਲੱਗ ਗਈਆਂ। ਹੁਣ ਇਹ ਖੋਜ ਕਰ ਲੈਣਗੇ ਵੀ ਲੱਗਣੀਆਂ ਚਾਹੀਦੀ ਨਹੀਂ ਚਾਹੀਦੀ, ਇੰਟੈਗ੍ਰਿਟੀ ਕਮਿਸ਼ਨ ਦੀ ਰਿਪੋਰਟ ਬਾਹਰ ਆ ਜਾਵੇਗੀ। ਮੈਂ ਨਾ ਇੱਕ ਬ੍ਰੇਕ ਵੀ ਲੜੀ ਆ, ਮੇਰੇ ਸੈੱਲ ਫੋਨ ਵੀ ਪੂਰਾ ਬਿਜ਼ੀ ਹੈਗਾ, ਲਾਈਨਾਂ ਵੀ ਇੱਥੇ ਬਿਜ਼ੀ ਆ। ਮੈਂ ਛੋੜੀ ਆ ਬ੍ਰੇਕ ਲੈਣ ਦਿਉ, ਉੱਧਰੋਂ ਗੱਲਾਂ ਦੀ ਸਾਥ ਦੇ ਰਹੇ ਆ, ਉੱਧਰੋਂ ਤੁਸੀਂ ਮੈਨੂੰ ਫੁੱਲ ਬਿਜ਼ੀ ਕੀਤਾ ਹੋਇਆ ਅਤੇ ਮੈਨੂੰ ਸੈੱਲ ਫੋਨ 'ਤੇ 2-4 ਗੱਲਾਂ ਲੈਣੀਆਂ ਪੈਣੀਆਂ, ਉਸ ਤੋਂ ਬਾਅਦ ਵਾਪਸ ਆਉਂਦਾ ਵਿਰਾਸਤ ਰੇਡੀਓ ਅਤੇ ਵਿਰਾਸਤ TV 'ਤੇ।
2: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ, ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ 2 ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ, 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕਿੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
3: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-500-9992-92, 905-564-9292.
2: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ, ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666, ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
1: ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਮੈਂ ਕਾਲਾਂ ਹੁਣ ਲੈ ਲੈਂਦਾ ਕਿਉਂਕਿ ਮੇਰੇ ਇੱਧਰ ਸੈੱਲ ਫੋਨ 'ਤੇ ਮੈਂ ਬਿਜ਼ੀ ਹੋ ਗਿਆ ਸੀਗਾ, ਤਾਂ ਹੀ ਮੈਂ ਥੋੜ੍ਹੀ ਬ੍ਰੇਕ ਲਈ ਹੈਗੀ ਆ, ਉੱਧਰੋਂ ਗਲਾ ਸਾਥ ਨਹੀਂ ਦੇ ਰਿਹਾ ਹੈਗਾ। ਦੇਖੋ ਜੀ, ਤੁਸੀਂ ਨਾ ਕੋਈ ਗੱਲ ਕਰਨੀ, ਆਪਣੇ ਆਪਣੇ ਵਿਚਾਰ ਛੱਡਿਆ ਕਰੋ, ਕੌਣ ਕੀ ਕਹਿ ਰਿਹਾ ਉਹ ਮਿੱਤੇ ਛੱਡ ਦਿਆ ਕਰੋ, ਆਪਣੇ ਵਿਚਾਰ ਦੇਵੋ। ਖਬਰ ਹੈਗੀ ਆ, ਖਬਰ 'ਤੇ ਨਜ਼ਰ ਰੱਖੋ। ਹੁਣ ਇੰਟੈਗ੍ਰਿਟੀ ਕਮਿਸ਼ਨ ਵਾਲੀ ਜਾਣਕਾਰੀ ਲੈ ਕੇ ਆ ਜਾਣਗੇ, ਜੋ ਉਹ ਦੱਸਣਗੇ ਤੁਹਾਡੇ ਸਾਹਮਣੇ ਸਾਹਮਣੇ ਆ ਜਾਵੇ। ਕਿਸੇ ਨਾਂ ਲੈਣਾ ਮੈਂ ਲਾਈਕ ਨਹੀਂ ਕਰਦਾ। ਬਲਦੇਵ ਸਿੰਘ, ਤੁਸੀਂ ਆ ਜਾਓ ਜੀ। ਸਤਿ ਸ੍ਰੀ ਅਕਾਲ ਜੀ, ਫਿਰ ਜੀ
4: ਅੰਬੜ ਸਾਹਿਬ, ਸਤਿ ਸ੍ਰੀ ਅਕਾਲ ਵੱਡੇ ਭਾਈ।
1: RS ਵਾਲੇ ਵੀ ਕਾਫੀ ਲੰਬੇ ਸਮੇਂ ਤੋਂ ਹੋਲਡ ਦੇ ਹਨ ਜੀ। ਸਤਿ ਸ੍ਰੀ
4: ਕੋਈ ਨਹੀਂ, RS ਨੂੰ ਵੀ ਲੋਡ ਕਰ ਲਾਂਗੇ, ਮੈਨੂੰ 15 ਮਿੰਟ ਹੋ ਗਏ।
1: ਲਓ ਜੀ, ਅੱਧਾ ਘੰਟਾ ਜੀ,
4: ਅੱਧਾ ਮੈਂ ਕਿਹੜਾ ਮੇਰੀ ਲਾਈਨ ਕੱਟ ਦਿੰਦਾ ਫੇਰ ਜੀ।
1: ਨਹੀਂ, ਖੁੱਲੀ ਆ, ਗੱਲ ਕਰੋ। ਹੁਣ
4: ਮੈਂ ਕਿਹਾ ਇਹ ਆਪਣੇ ਹਰਦੀਪ ਦਾ ਹਲੇ ਮਸਲਾ ਚੱਲੀ ਜਾਂਦਾ, ਕੋਈ ਕਹਿੰਦਾ ਗਲਤ ਆ, ਕੋਈ ਕਹਿੰਦਾ ਠੀਕ ਹੈ, ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਬਾਕੀ ਮਰੀਕ ਦਾ ਨਾਂ ਉਹਨੇ ਗਲਤ ਲਿਆ ਭਾਜੀ ਨੇ, ਤੇ ਮਰੀਕ ਦਾ ਫੋਨ ਆਇਆ ਸੀ ਉਹਨੂੰ, ਕਹਿੰਦਾ ਮੇਰਾ ਵੀ ਫੋਨ ਚੱਕ ਲਵੇ
1: ਜੀ,
4: ਤੇ ਕਹਿੰਦਾ ਮੈਂ 413 ਤੇ ਮੇਰਾ ਮੋਟਰਸਾਈਕਲ ਲੈ ਕੇ ਗਿਆ ਭਾਜੀ, ਮੈਂ ਕਿਸ਼ਤਾਂ ਭਰੀਆਂ, ਨਾ ਮੇਰਾ ਮੋਟਰਸਾਈਕਲ ਮੁੜਿਆ ਨਾ ਭਾਈ ਮੁੜਿਆ। ਹੈਵ ਅ ਗ੍ਰੇਟ ਵੀਕਐਂਡ, ਧੰਨਵਾਦ ਭਾਈ।
1: ਹੈਵ ਅ ਗ੍ਰੇਟ ਵੀਕਐਂਡ, ਤੁਸੀਂ 30 ਸਕਿੰਟ ਦੀ ਗੱਲ ਖਤਮ ਕਰਤੀ, ਮੈਂ ਅੱਧਾ ਘੰਟਾ ਦਿੱਤਾ ਸੀਗਾ। ਲਓ ਜੀ, ਹੁਣ ਇੱਥੇ ਬਾਈ ਬਾਈ ਜੀ ਆ ਜਾਓ।
5: ਹਾਂਜੀ, ਕੰਬਲ ਸਾਹਿਬ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਬਾਈ।
1: ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ?
5: ਹਾਂਜੀ, ਪਹਿਲਾਂ ਤਾਂ ਦੇਖੋ ਮੈਨੂੰ ਸ਼ਾਇਦ ਆਵਾਜ਼ ਦਾ ਭੁਲੇਖਾ ਪੈ ਗਿਆ, ਮੈਂ ਮਾਫ਼ੀ ਮੰਗਦਾ ਵੀਰ ਤੋਂ। ਤੇ ਮੈਂ ਆਪਣੇ ਲਫ਼ਜ਼ ਵਾਪਸ ਲੈਣਾ ਵੀ ਜਿਹੜਾ ਨਾਮ ਲਿਆ ਸੀ ਆਪਾਂ
1: ਦਰਸ਼ਨ
5: ਕਰਨੇ ਇਹਨਾਂ ਦੇ ਮੈਂ ਬਹੁਤ ਪਿਆਰਾ ਮਿੱਤਰ ਆ ਮੇਰਾ ਚਲੋ ਕੋਈ ਗੱਲ ਨੀ ਹੁਣ ਦੇਖੋ ਹੁਣ ਬੀਬੀ ਬੋਲ ਕੇ ਗਈ ਬਿੱਟੂ ਬਲਾਤਕਾਰੀ ਆ
1: ਜੀ
5: ਇੱਥੇ ਦਮਰ ਸਾਹਿਬ ਤੁਸੀਂ ਵੀ ਕਹਿੰਦੇ ਬਲਾਤਕਾਰੀ ਬਿੱਟੂ ਦਾ ਹੀ ਨੀਗਾ ਉਹਦਾ ਪੋਤਾ ਬੇਅੰਤ ਦਾ ਉਹਦਾ ਮੁੰਡਾ ਸੀਗਾ ਬਲਾਤਕਾਰੀ ਉਹ ਖੇਤੀ ਦਾ ਕਾਂਡ ਵਾਲਾ ਚਲੋ ਜੇ ਕੋਈ ਉਸੇ ਘਰੇ ਲੈ ਗਿਆ ਜਾਂ ਹੋਰ ਕੋਈ ਨਾਲ ਬੰਦੇ ਹੁਣੇ ਲੈ ਗਏ ਹੋਣਗੇ ਯਾਰ ਅਸੀਂ ਪਰਸਨਲ ਕਿੰਤੂ ਪਰੰਤੂ ਕੌਣ ਕਰਨ ਵਾਲੇ ਜੇ ਚਲੋ ਹੋ ਸਕਦਾ ਕਾਂਗਰਸ ਪਾਰਟੀ ਦੇ ਜੁੜੇ ਹੋਣ ਕਾਂਗਰਸ ਪਾਰਟੀ ਨੂੰ ਬਹੁਤ ਬੂਟੇ ਮਿਲਦੇ ਪੰਜਾਬ ਚੋਂ ਅਕਾਲੀਆਂ ਨੂੰ ਮਿਲਦੀਆਂ ਉੱਠ ਕੇ ਬਿਨਾਂ ਸਬੂਤ ਤੋਂ ਯਾਰ ਗੱਲ ਕਰ ਲਿਓ ਗੱਲ ਹੈਗੀ ਆ ਜਿਹੜੀ ਉਹਨੇ ਗੱਲ ਆਪਾਂ ਉਹ ਕਰਦੇ ਆ
1: ਸਾਡਾ ਜੇ ਕੋਈ ਲੈ ਕੇ ਆਂਦਾ ਬਹੁਤ ਕਈ ਵਾਰੀ ਕਲੋਜ਼ ਦੋਸਤ ਵੀ ਹੁੰਦੇ ਆ ਬਿਜ਼ਨਸ ਪਾਰਟਨਰ ਵੀ ਹੁੰਦੇ ਆ ਤੁਹਾਨੂੰ ਏਅਰ ਤੇ ਲੈ ਕੇ ਆਉਣਾ ਪੈਂਦਾ ਹਾਂ
5: ਰਿਪੋਰਟ ਦਾ ਆਪਣਾ ਫੈਸਲਾ ਆਪੇ ਕਰ ਦੇਣਾ ਸਾਨੂੰ ਜੱਜ ਨੀ ਬਣਨਾ ਚਾਹੀਦਾ ਆਪਦੇ ਆਪ ਹੀ ਜੱਜ ਬਣ ਕੇ ਫਲਾਣੇ ਦਾ ਬੇਟਾ ਫਲਾਣੇ ਦਾ ਪਿਓ ਦੇਖੋ ਜੀ ਇੱਕ ਮਿੰਟ ਦਾ ਸਾਹਿਬ ਜੇ ਤੁਹਾਡੀ ਕੰਟਰੈਕਟ ਕੰਪਨੀ ਆ ਮੰਨ ਲਓ ਤੁਹਾਡਾ ਬੇਟਾ ਐਮਬੀਪੀ ਆ ਉਹਨੂੰ ਕੋਈ ਲੋੜ ਰੋਕ ਕੇ ਲਿਜਾਣਾ ਪੈ ਗਿਆ ਤੁਹਾਡੇ ਟਰੱਕ ਵਰਤ ਲਿਆ ਉਹਨੇ ਠੀਕ ਹੈ ਜੀ ਪੈਸੇ ਚਲੋ ਵੱਧ ਘੱਟ ਹੋ ਗਏ ਜਾਂ ਉੱਥੋਂ ਮਨਜ਼ੂਰੀ ਨਹੀਂ ਲਈ ਸੀ ਕਮਿਸ਼ਨ ਤੋਂ ਉਹਨੇ ਉਹ ਮਿਲ ਜੂਗੀ ਹੁਣ ਪਤਾ ਲੱਗ ਜੂਗਾ ਸਰ ਅਸੀਂ ਐਵੇਂ ਨੱਤੀ ਉਹਦੇ ਚੀਰ ਫੜ ਕੱਪੜੇ ਪਾੜੀ ਜਾਂਦੇ ਹਾਂ ਪਰਿਵਾਰ ਦੇ ਚੰਗਾ ਨੀ ਹੁੰਦਾ ਇੱਦਾਂ ਠੀਕ ਨੀ ਲੱਗਦਾ ਯਾਰ
1: ਜੀ ਮੈਂ ਵੀ ਕਿਹਾ ਸੀਗਾ ਮੈਂ ਇੰਟੈਗ੍ਰਿਟੀ ਕਮਿਸ਼ਨ ਦੀ ਰਿਪੋਰਟ ਆ ਜਾਣੀ ਉਹਦੀ ਰਿਪੋਰਟ ਵੀ ਵੇਟ ਕਰਦੇ ਆ
5: ਕੋਈ ਵੀ ਇੱਥੇ ਉਹਦਾ ਫਿਰ ਸਬੂਤ ਲੈ ਕੇ ਆਇਆ ਕਰੋ ਨਹੀਂ ਤੇ ਕਿਸੇ ਨੂੰ ਸੂ ਕਰਤਾ ਨਾ ਫਿਰ ਕੋਟਾਂ ਤੋਂ ਚੱਕਰ ਖਾਲੇ ਬਣਗੇ ਚੱਕੀ ਪੀਸਣ ਚੱਕੀ ਪੀਸਣ ਹੋਊਗੀ ਫਿਰ ਮਿੱਤਰਾਂ ਪਿਆਰਿਆਂ ਦੀ
1: ਜੀ ਜੀ ਹਾਂ ਤਾਂ ਮੈਂ ਪਹਿਲੇ ਕਹਿਤਾ ਸੀਗਾ ਵੀ ਮਾਲਟਰ ਸਟਾਈਲ ਨਾਲ ਮੇਰੀ ਗੱਲਬਾਤ ਹੋਈ ਸੀਗੀ ਮੈਂ ਉਹਨੂੰ ਵੀ ਇਹ ਕਿਹਾ ਸੀਗਾ
5: ਨੌ ਲੈ ਲੈ ਕੇ ਨੱਤੀ ਯਾਰ ਉਹ ਫਲਾਣਾ ਕੀ ਸਬੂਤ ਆ ਸਾਡੇ ਕੋਲੇ
1: ਮੈਂ ਤਾਂ ਹੀ ਉਹਨਾਂ ਦੀ ਲਾਈਨ ਕੱਟੀ ਸੀਗੀ ਕਿਸੇ ਦਾ ਨਾਂ ਨਾ ਲਿਆ ਕਰੋ ਮੈਂ ਤਾਂ ਹੀ ਪਹਿਲੇ ਕਹਿਤਾ ਇੰਟੈਗ੍ਰਿਟੀ ਕਮਿਸ਼ਨ ਵਾਲੇ ਜਿਹੜੇ ਹਨ ਉਹ ਪੂਰੀ ਇਨਫੋਰਮੇਸ਼ਨ ਲੈ ਕੇ ਆਣਗੇ ਵੀ ਖਰਚੇ ਕਿੱਦਾਂ ਗਏ ਕਈ ਵਾਰੀ ਨਹੀਂ ਵੀ ਪਤਾ ਹੁੰਦਾ ਆ ਕਈ ਵਾਰੀ ਆਫਿਸ ਵਾਲੇ ਵੀ ਮਿਸਟੇਕ ਕਰ ਦਿੰਦੇ ਹੈਗੇ ਆ ਪਰ ਹਾਂ ਹੁਣ ਇਹ ਜ਼ਰੂਰ ਬਾਹਰ ਆ ਜਾਵੇਗਾ ਵੀ ਕਿੰਨੇ ਕੁ ਪੈਸੇ ਦਿੱਤੇ ਇਸ ਅਖਬਾਰ ਨੂੰ ਕਿੰਨੇ ਗਏ ਉਹਨੂੰ ਕਿੰਨੇ ਗਏ ਕਿੱਦਾਂ ਐਡਾ ਮਿਲੀਆਂ ਉਹ ਸਭ ਕੁਛ ਬਾਹਰ ਆ ਜਾਵੇਗਾ ਫਿਰ ਆਪਾਂ ਗੱਲਬਾਤ ਕਰ ਲਵਾਂਗੇ ਹੁਣ ਗਰਜੀਤ ਤੁਹਾਡੀ ਵਾਰੀ ਹੈਗੀ ਆ ਪਹਿਲਾਂ ਮੈਂ ਦੋ ਚਾਰ ਸਪੋਂਸਰ ਵੀਰਾਂ ਦਾ ਧੰਨਵਾਦ ਕਰ ਦੇਵਾਂ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਕਬੱਡੀ ਦੇ ਮੈਚ ਜ਼ਰੂਰ ਦੇਖ ਰਹੇ ਕੱਲ੍ਹ ਨੂੰ ਅਤੇ ਮਾਫ਼ ਕਰਨਾ ਕੱਲ੍ਹ ਮੈਨੂੰ ਮੌਕਾ ਮਿਲਿਆ ਮਿਲਣ ਦਾ ਹਿੰਦਾਬਾਈ ਨੂੰ ਬਹੁਤ ਵਧੀਆ ਟ੍ਰੇਲਰ ਬਣਾਉਂਦੇ ਹਨ ਫਲੈਟ ਬੈੱਡ ਟ੍ਰੇਲਰ ਅਤੇ ਬਣਾ ਕੇ ਡੀਲਰਾਂ ਨੂੰ ਵੇਚਦੇ ਹਨ ਫਿਰ ਤੁਸੀਂ ਖਰੀਦ ਸਕਦੇ ਹੋ ਪਰ ਫਲੈਟ ਬੈੱਡ ਕੋਇਲ ਬੈੱਡ ਕੋਇਲ ਡੈਕ ਟ੍ਰੇਲਰ ਵੱਖਰੇ ਵੱਖਰੇ ਟ੍ਰੇਲਰ ਬਣਾ ਕੇ ਦਿੰਦੇ ਹਨ ਮੌਕਾ ਮਿਲਿਆ ਇਹਨਾਂ ਦੀ ਫੈਕਟਰੀ ਦੇਖਣ ਦਾ ਕਾਫ਼ੀ ਲੋਕ ਕੰਮ ਕਰਦੇ ਹਨ ਜੀਆਂ ਵਾਂਗੂ ਲਾਈਨ ਚੱਲਦੀ ਆ ਗ੍ਰੇਟ ਜੋਬ ਹਿੰਦਾਬਾਈ ਜੀ ਯੂ ਡੂਇੰਗ ਅ ਗੁੱਡ ਜੋਬ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਗੋਸਲ ਜੀ ਤੁਹਾਡੀ ਵਾਰੀ ਆ ਗਈ ਆ
5: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਹੁਣ ਮੈਨੂੰ ਵੀ ਸੁਣ ਲਿਓ
1: ਲਓ ਜੀ
5: ਇਹ ਖੱਚ ਬੰਦਾ ਕਹਿੰਦਾ ਕੱਲ ਨਾਂ ਨਾ ਲਾਓ ਮੇਰਾ ਨਾਂ ਇਹਨੇ ਤਿੰਨ ਚਾਰ ਵਾਰ ਏਡ ਤੇ ਲਿਆ
1: ਚਲੋ ਹੁਣ ਛੱਡੋ ਆਪਾਂ ਕਿਸੇ ਨੂੰ ਕੁਝ
5: ਨਹੀਂ ਇਹ ਖੱਚ ਬੰਦਾ ਆ ਪੂਰਾ ਮੇਰੀ ਗੱਲ ਸੁਣੇ ਧਿਆਨ ਨਾਲ ਮੇਰੀ ਸੁਣ ਲਓ ਹੁਣ
1: ਹਾਂਜੀ
5: ਬਲਤੇਜ ਬੰਨੂ ਕਹਿੰਦਾ ਮੇਰੀ ਗੱਲ ਹੋਈ ਸੀ ਉਹਦੇ ਨਾਲ ਉਹ ਕਹਿੰਦਾ ਮੈਨੂੰ ਵੀ ਲੈਣ ਤੇ ਲੈ ਲਿਓ ਮੇਰੇ ਕੋਲ ਬੁੱਕ ਲਿਖੀ ਪਈ ਪੂਰੀ ਕਹਿੰਦਾ ਟਾਈਮ ਆਉਣ ਤੇ ਕਹਿੰਦਾ ਮੈਂ ਰਿਲੀਜ਼ ਕਰੂੰਗਾ ਸਾਰੀ ਹਨਾ
1: ਚਲੋ
5: ਉਹਨੂੰ ਮੈਂ ਤੁਹਾਨੂੰ ਨੰਬਰ ਦਊਂਗਾ ਤੇ ਉਹਨੂੰ ਲੈਣ ਤੇ ਲੈ ਗਏ ਇਹਨਾਂ ਬਾਰੇ ਜਿੰਨਾ ਮਰਜ਼ੀ ਪੁੱਛ ਲਿਓ ਕੱਲੇ ਕੱਲੇ ਦਾ ਪਤਾ ਉਹਨਾਂ ਦੇ ਮੀਡੀਆ ਜੇ ਕੀ ਕਰਦੇ ਸੀ ਹਨਾ
1: ਜੀ
5: ਉਹਦੇ ਕੋਲ ਪ੍ਰੂਫ ਹੈ ਕੱਲੇ ਕੱਲੇ ਬੰਦੇ ਦੇ, ਹਨਾ ਜੀ
1: ਜੀ।
5: ਤੇ ਬਾਕੀ ਜਿਹੜੀ ਆ ਫੰਡਾਂ ਦਾ ਰੌਲਾ ਪੈਂਦਾ, ਇਹ ਫੰਡ ਪਤਾ ਕੀ ਹੁੰਦੇ ਆ, 1994 ਐਕਟ ਬਣਿਆ ਇੱਥੇ ਹਨਾ ਇਮਾਨਦਾਰੀ ਦਾ, ਉਹਦੀ ਇਹਨੇ ਉਲੰਘਣਾ ਕੀਤੀ ਆ। ਇਹ ਫੰਡ ਉਹ ਫੰਡ ਆ ਜਿਹੜੇ ਆਪਣੇ ਹਲਕੇ ਚ ਕੋਈ ਚੀਜ਼ ਬਣਾਉਣੀ ਹੁੰਦੀ, ਵਿਕਾਸ ਕਰਨਾ ਹੁੰਦਾ
1: ਜੀ।
5: ਹਾਂਜੀ, ਇਹ ਫੰਡ ਉਹ ਫੰਡ ਆ, ਇਹਨੇ ਚੱਕ ਕੇ ਉਹ ਫੰਡ ਐਡਲੇ ਵਰਤ ਲਏ, ਉਹ ਨਹੀਂ ਇਹ ਕਰ ਸਕਦੇ ਹਨਾ। ਉਹਦੇ ਚ ਇਹਨਾਂ ਨੂੰ ਅਸਤੀਫਾ ਦੇਣਾ ਹੀ ਪੈਣਾ ਆ, ਅੱਜ ਨਾ ਤਾਂ ਹਫ਼ਤੇ 15 ਮਹੀਨੇ 2 ਮਹੀਨੇ ਨੂੰ ਇਹ ਕੰਮ ਹੋਣਾ ਹੀ ਹੋਣਾ, ਇਹਨਾਂ ਨੂੰ ਕੁਰਸੀ ਛੱਡਣੀ ਪੈਣੀ ਆ। ਇਹਦੇ ਕੈਨੇਡਾ ਆ, ਇਹ ਇੰਡੀਆ ਨੀ ਹੈਗਾ।
1: ਧੰਨਵਾਦ ਤੁਹਾਡਾ। ਜਦੋਂ ਗਲਤੀ ਕਰਦੇ ਆ ਉਹਦੇ ਕੰਸੀਕਵੈਂਸਿਸ ਜ਼ਰੂਰ ਹੁੰਦੇ ਹਨ। ਹੁਣ ਕੀ ਕਰਨਗੇ, ਕੀ ਕਹਿਣਗੇ ਉਹ ਐਨਡੀਬੀ ਵਾਲੇ, ਜ਼ੋਰ ਲਾਣਗੇ ਤੇ ਕੀ ਸਾਹਮਣੇ ਆਵੇਗਾ ਦੱਸ ਦੇਵਾਂਗੇ। ਐਡ ਲੱਗੀ ਆ, ਐਡ ਲਗਾ ਦਿੱਤੀ ਗਈ ਆ, ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ, ਕਿੰਨੇ ਦੀ ਲੱਗੀ ਆ, ਕਿੱਥੇ ਨਹੀਂ ਲੱਗੀ, ਸਾਰੀ ਇਨਫੋਰਮੇਸ਼ਨ ਅਟੈਗਰੀ ਕਮਿਸ਼ਨ ਬਾਹਰ ਲੈ ਕੇ ਆ ਜਾਵੇਗਾ। ਜਿਹੜੀ ਤੁਸੀਂ ਬਲਤੇਜ ਪੰਨੂ ਦੀ ਗੱਲ ਕੀਤੀ ਨਾ, ਬਲਤੇਜ ਪੰਨੂ ਨੂੰ ਗਿਆ ਨੂੰ ਕਿੰਨੇ ਕੁ ਸਾਲ ਹੋ ਗਏ ਹੁਣ? ਬਹੁਤ ਸਾਲ ਹੋ ਗਏ, ਬਹੁਤ ਘੱਟ। ਖੁਦ ਮੀਡੀਆ ਚਲਾਉਂਦੇ ਸੀਗੇ, ਖੁਦ ਮਿਹਨਤਾਂ ਕਰਦੇ, ਸਾਨੂੰ ਆ ਕੇ ਜਵਾਬ ਦਿਓ। ਪਰ ਹੁਣ ਮੈਂ ਵੀ ਕਈ ਵਾਰੀ ਮੈਸੇਜ ਭੇਜਿਆ ਤੇ ਹੁਣ ਫਿਰ ਮੈਸੇਜ ਭੇਜਦਾ ਦੇਵਾਂਗਾ ਵੀ ਜੋ ਕੁਝ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਨਾਲ ਜੁੜੇ ਹਾਂ ਵੀ ਇਸ਼ਤਿਹਾਰ ਨਹੀਂ ਲੱਗਣੇ, ਬੱਲੇ ਕਿਹੜੇ ਕਿਹੜੇ ਬਿੱਲ ਬੋਰਡ ਲੱਗੇ ਹੋਏ ਹਨ, ਕੰਮ ਇਹ ਵੀ ਨਹੀਂ ਬਹੁਤਾ ਸਹੀ ਕਰ ਰਹੇ ਹੈਗੇ, ਲੱਗੇ ਹੋਏ ਪੰਜਾਬ ਨੂੰ ਸੁਧਾਰਨ ਵਾਸਤੇ। ਪਰ ਬਲਤੇਜ ਪੰਨੂ ਜੇ ਕਿਤਾਬ ਲਿਖੀ ਹੋਈ ਹੈਗੀ ਹੈ ਨਾ, ਤਾਂ ਇਹਦਾ ਕਾਫੀ ਲੰਬੇ ਸਮੇਂ ਤੋਂ ਰਿਲੀਜ਼ ਕਰਦੇ ਨਹੀਂ, ਧਮਕੀਆਂ ਕਾਹਲੇ ਦੇ ਰਹੇ ਹਨ, ਤੂੰ ਕਰ ਦੇਵੋ ਰਿਲੀਜ਼, ਜੇ ਪੈਸੇ ਨਹੀਂ ਹੈਗੇ ਰਿਲੀਜ਼ ਕਰਨ ਵਾਸਤੇ ਮੈਂ ਦੇ ਦੇਵਾਂਗਾ, ਹੋਰ ਦੱਸੋ। ਤੇ ਹਾਂ, ਤੁਸੀਂ ਕਿਹਾ ਬਲਤੇਜ ਪੰਨੂ ਨੂੰ ਏਅਰ ਤੇ ਲੈ ਕੇ ਆਵੋ, ਮੈਂ ਅਗਲੇ ਹਫ਼ਤੇ ਰਿਕੁਐਸਟ ਪਾ ਦੇਵਾਂਗਾ। ਇੱਕ ਘੰਟਾ 2 ਘੰਟੇ 24 ਘੰਟੇ ਸਾਡੇ ਕੋਲ ਹਨ, ਸਾਡੇ ਨਾਲ ਏਅਰ ਤੇ ਆਉਣ, ਗੱਲਾਂ ਬਾਤਾਂ ਕਰਨ, ਲੋਕਾਂ ਦੇ ਸਵਾਲਾਂ ਦੇ ਜਵਾਬ ਦੇ, ਦੈਟਸ ਇਟ। ਆਪਾਂ ਢਿੱਡ ਬਣ ਕੇ ਨਾ ਬੈਠੀਏ, ਆਪਾਂ ਉਹਨਾਂ ਜੁੜਨਾ, ਉਹਨਾਂ ਟੁੱਟਣਾ, ਉਹਨਾਂ ਜੁੜਨਾ। ਅਸੀਂ ਕੈਨੇਡਾ ਵਿੱਚ ਹਾਂ, ਅਸੀਂ ਪਿਆਰ ਨਾਲ ਰਹਿਣਾ, ਇੱਕ ਦੂਸਰੇ ਦੀ ਸਪੋਰਟ ਨਾਲ ਇਹਨੂੰ ਅੱਗੇ ਲੈ ਕੇ ਜਾਣਾ। ਗਲਤੀਆਂ ਹੁੰਦੀਆਂ ਹਨ, ਗਲਤੀਆਂ ਹੋ ਜਾਂਦੀਆਂ ਹਨ, ਉਹ ਸੁਧਾਰ ਵੀ ਲੈਣਗੇ, ਪਰ ਆਪਸ ਵਿੱਚ ਲੜਾਈ ਪਾਣੀ, ਇੱਕ ਦੂਸਰੇ ਪੱਗਾਂ ਲਾਉਣੀਆਂ, ਮੈਂ ਨਹੀਂ ਇਹ ਲਾਈ ਕਰਦਾ, ਡੋਂਟ ਡੂ ਦੈਟ, ਮੈਂ ਇਹੀ ਕਹਿਣਾ ਚਾਹੁੰਦਾ। ਮੈਸੇਜ ਮੈਨੂੰ ਬਹੁਤ ਆ ਰਹੇ ਹਨ ਅਤੇ ਕਾਲਾਂ ਵੀ ਬਹੁਤ ਆਈਆਂ ਹੋਈਆਂ ਹਨ। ਸੁਰਿੰਦਰ ਸਿੰਘ, ਸਤਨਾਮ ਜੀ, ਜਸਵੀਰ ਜੀ, ਹੈਲੋ ਜਸਵੀਰ ਜੀ, ਤੁਹਾਡੀ ਵਾਰੀ ਆ ਗਈ।
6: ਤਮੜ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
6: ਪਹਿਲਾਂ ਮੈਂ ਤੁਹਾਡੀ ਸਿਹਤ ਦੀ ਤੰਦਰੁਸਤੀ ਦੇ ਲਈ ਜਿੱਦਾਂ ਕਹਿੰਦੇ ਅਰਦਾਸ ਕਰਦੇ ਹਾਂ, ਵਧੀਆ ਹੋਵੇ।
1: ਧੰਨਵਾਦ।
6: ਕਈ ਵਾਰੀ ਮੈਨੂੰ ਪਤਾ ਤੁਹਾਨੂੰ ਵੀ ਬਾਹਰ ਵੀ ਤੇ ਜਾਣਾ ਪੈਂਦਾ, ਕਿਉਂਕਿ ਗੌਰਮੈਂਟ ਦਾ ਫ੍ਰੀ ਪੈਸਾ ਹੁੰਦਾ ਉਹਦੇ ਤੇ ਕਈ ਵਾਰੀ ਵੱਧ ਘੱਟ ਖਾ ਹੋ ਜਾਂਦਾ ਆ, ਹਨਾ।
1: ਜੀ ਜੀ ਜੀ, ਦੱਸੋ ਜੀ।
6: ਤੰਬਰ ਸਾਹਿਬ, ਮੈਨੂੰ ਜਾਣਨ ਵਾਲਾ ਇੱਕ ਜਿਹੜਾ ਭਾਈ ਸਾਹਿਬ ਸੀਗੇ ਤਾਂ ਉਹਦੇ ਮੁੰਡੇ ਦਾ ਰਿਸ਼ਤਾ ਹੋ ਗਿਆ, ਗਾਂ ਪਟਵਾਰੀ ਦੀ ਲੜਕੀ ਸੀਗੀ
1: ਜੀ,
6: ਉਹਦਾ ਰਿਸ਼ਤਾ ਹੋ ਗਿਆ ਉਸ ਘਰ ਚ, ਕਿਉਂਕਿ ਜਦੋਂ ਪਟਵਾਰੀ, ਮੈਂ ਸਾਰਿਆਂ ਨੂੰ ਨੀ ਕਹਿੰਦਾ ਪਟਵਾਰੀ ਚੰਗੇ ਵੀ ਆ, ਕੰਮ ਵੀ ਬਹੁਤ ਕਰਦੇ ਆ, ਤਾਂ ਉਹ ਪਟਵਾਰੀ ਨੇ ਜੀ ਉਹ ਮੁੰਡੇ ਨੂੰ ਦਾਜ ਦੇ ਵਿੱਚ, ਤੰਬਰ ਸਾਹਿਬ ਕੋਈ ਏਦਾਂ ਦੀ ਚੀਜ਼ ਆਊਗੀ ਜਿਹੜੀ ਨਹੀਂ ਦਿੱਤੀ ਘਰ ਦੇ ਵਿੱਚ
1: ਜੀ।
6: ਸਾਲ ਬਾਅਦ ਉਹ ਮੁੰਡਾ ਉਹ ਪਟਵਾਰੀ ਦੇ ਬਾਪ ਕੋਲ ਗਿਆ, ਕਹਿੰਦਾ ਬਾਪੂ ਜੀ, ਕਹਿੰਦਾ ਵੀ ਮੈਂ ਪਾਪਾ ਜੀ ਨੇ ਕੁਛ ਕਰਨਾ ਚਾਹੁੰਦਾ ਆ, ਵੀ ਉਹਨਾਂ ਨੇ ਮੇਰੇ ਵਿਆਹ ਦੇ ਵਿੱਚ ਬਹੁਤ ਖਰਚਾ ਕੀਤਾ, ਇੰਨਾ ਖਰਚਾ ਕੀਤਾ ਵੀ ਮੇਰੀ ਲੋੜ ਤੋਂ ਵੱਧ ਕੀਤਾ
1: ਜੀ।
6: ਉਹ ਤੰਬਰ ਸਾਹਿਬ ਉਹਦਾ ਬਾਪ ਕਹਿੰਦਾ, ਕਹਿੰਦਾ ਪੁੱਤ ਇੱਧਰ ਨੂੰ ਗੋਡੇ ਕਰ, ਉਹ ਕਹਿੰਦਾ ਗੋਡਿਆਂ ਦੇ ਹੱਥ ਲਾਇਆ ਹਨਾ, ਕਹਿੰਦਾ ਕੋਈ ਵਧੀਆ ਜਿਹਾ ਤਲਾ ਦੇਖੋ ਜਿਹਦੇ ਵਿੱਚ ਪਾਣੀ ਸਾਫ਼ ਹੋਵੇ, ਉਹਦੇ ਭਾਣੇ ਕਰਿਆ ਤੇ ਇਹਨੂੰ ਪਾਪਾ ਜੀ ਨੂੰ ਨਹਾਉਣ ਆਇਆ, ਕਹਿੰਦਾ ਨਹੀਂ ਇਹਦਾ ਨੱਕ ਡੋਬਣਾ ਕਿਉਂਕਿ ਇਹਨੇ ਜ਼ਿਮੀਂਦਾਰਾਂ ਦਾ ਪੈਸਾ ਖਾ ਕੇ ਤੈਨੂੰ ਦਾਜ ਦਿੱਤਾ, ਧੰਨਵਾਦ ਹੈ ਤੁਹਾਡਾ ਬਹੁਤ
1: ਬਹੁਤ ਬਹੁਤ ਧੰਨਵਾਦ। ਹੈਲੋ, ਤੁਹਾਡੇ ਤੇ ਛੱਡ ਦਿੰਦਾ ਹੈਗਾ, ਸ਼ੁੱਕਰਵਾਰ ਦਾ ਦਿਨ ਆ। ਸੁਰਿੰਦਰ ਸਿੰਘ ਜੀ, ਤੁਸੀਂ ਆ ਜਾਓ।
7: ਹਾਂਜੀ, ਸਤਿ ਸ਼੍ਰੀ ਅਕਾਲ ਤੰਬਰ ਸਾਹਿਬ, ਮੈਂ ਤਾਂ ਤੁਹਾਨੂੰ ਇੱਕੋ ਹੀ ਰਿਕੁਐਸਟ ਕਰੂੰਗਾ, ਪਹਿਲਾਂ ਤੁਸੀਂ ਜਿੱਦਾਂ ਕਹਿ ਰਹੇ ਹੋ ਕਿਸੇ ਦਾ ਨਾਂ ਨਾ ਲਈਓ, ਹਨਾ, ਤੁਸੀਂ ਬਹੁਤ ਸੋਹਣਾ ਕਰਦੇ ਹੋ, ਪਰ ਨਾਂ ਵੀ ਜਦੋਂ ਕੋਈ ਬੰਦਾ ਨਾਂ ਲੈਂਦਾ ਆ ਤੇ ਤੁਸੀਂ ਉਹਨੂੰ ਕੱਟਦੇ ਵੀ ਨੀ, ਉਹਨੂੰ ਕੱਟੋ ਉਸੇ ਵੇਲੇ, ਕੱਟਦੇ ਕਿਉਂ ਨੀ?
1: ਮੈਂ ਉਹਨੂੰ ਕੱਟ ਵੀ ਦਿੱਤਾ, ਮੈਂ ਸਮਝਾ ਵੀ ਦਿੱਤਾ, ਤੋ ਕਈ ਵਾਰੀ ਧਿਆਨ ਸਾਡਾ ਖੱਬੇ ਸਾਈਡ ਚੱਲ, ਮੈਂ ਸਦਾ ਹੀ ਕਹਿੰਦਾ ਹੁੰਦਾ ਵੀਰ ਮੇਰੇ, ਸਾਡੇ ਹੈਗੇ ਸਾਡੇ ਹੈਗੇ ਜੀ, ਗੋ ਅਹੈਡ।
7: ਇੱਕ ਗੱਲ ਹੋਰ ਸੁਣ ਲਓ, ਆ ਮੈਂ ਕਿਸੇ ਦਾ ਵਿਰੋਧੀ ਨਹੀਂ ਆ, ਆ ਜਿਹੜੀ ਬੀਬੀ ਖਹਿਰਾ ਹੈ ਨਾ,
1: ਦੇਖੋ ਮੇਰੀ ਗੱਲ, ਮੇਰੀ ਗੱਲ ਸੁਣੋ, ਤੁਸੀਂ ਪਹਿਲੇ ਕਹਿ ਕੇ ਗਏ ਆ ਕਿਸੇ ਦਾ ਨਾਂ ਨਹੀਂ ਲੈਣਾ ਤੇ ਹੁਣ ਖੁਦ ਲੈਣ ਲੱਗ ਪਏ, ਨਾ ਕਰੋ ਯਾਰ, ਗੱਲ ਪਤਾ ਕੀ ਆ, ਮੈਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰ ਲੈਂਦਾ, ਆਪਣੇ ਵਿਚਾਰ ਸਾਰੇ ਸਾਂਝੇ ਕਰ ਲਿਓ, ਇਹੀ ਗੱਲ ਆ, ਕਿਉਂਕਿ ਅਸੀਂ ਇਹ ਪਿਆਰ ਨਾਲ ਜ਼ਿੰਦਗੀ ਤੋੜਨੀ ਆ, ਲੜ ਲੜ ਕੇ ਨਹੀਂ ਤੋੜਨੀ, ਕੈਨੇਡਾ ਵਿੱਚ ਬੈਠੇ ਆ ਯਾਰ, ਇੱਥੇ ਕੋਰਟਸ ਹੁੰਦੇ ਆ, ਸਿਸਟਮ ਹੁੰਦਾ ਹੈਗਾ ਆ, ਈਵਨ ਦੋ ਜੋ ਖਬਰਾਂ ਛਾਈਆਂ ਪਈਆਂ ਹਨ, ਤੁਸੀਂ ਟਿਕਟੋਕ ਦੇਖ ਲਓ, ਇੰਸਟਾਗ੍ਰਾਮ ਦੇਖ ਲਓ, ਸਾਡੀ ਕਮਿਊਨਿਟੀ ਛਾਈ ਪਈ ਆ, ਕਿੱਧਰ ਕਿੱਧਰ ਆਪਾਂ ਨਜ਼ਰ ਰੱਖੀਏ। ਸੋ ਆਹ ਜਿਹੜਾ ਮਸਲਾ ਹੈਗਾ ਆ, ਇਹ ਵੀ ਸੋਲਵ ਹੋ ਜਾਵੇਗਾ, ਇਹ ਮਸਲਾ ਜਿਹੜਾ ਹੈ ਇੰਟੈਗਰਿਟੀ ਕਮਿਸ਼ਨ ਕੋਲ ਚੱਲ ਗਿਆ ਹੈਗਾ, ਲੈਟਸ ਵੇਟ ਫਾਰ ਦੈਮ, ਦੈਟਸ ਇਟ। ਲੈਸ ਵੇਟ ਫੋਰ ਦੈਮ, ਫਿਰ ਆਪਾਂ ਬਾਅਦ 'ਚ ਗੱਲ ਕਰਾਂਗੇ। ਮੈਂ ਸਾਡੇ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਟ ਜਸਵੀਰ ਸਿੰਘ ਹੁੰਡਲ ਜੀ ਦੀ ਵੇਟ ਕਰਦਾ, ਉਹਨਾਂ ਨੇ ਕਾਲ ਕਰਨੀ ਸੀਗੀ ਅਤੇ ਉਹਨਾਂ ਦੀ ਮੈਂ ਜਾਣਕਾਰੀ ਲੈ ਕੇ ਆਉਣੀ ਸੀਗੀ ਅਤੇ ਖਬਰ ਬਣਾ ਕੇ ਰੱਖ ਦਿੱਤੀ ਹੈਗੀ ਆ ਮੇਰੇ ਗੁਰਸੇਵਕ ਸਿੰਘ ਨੇ। ਤੁਸੀਂ ਸਾਡੇ ਸੋਸ਼ਲ ਮੀਡੀਆ ਦੇਖ ਲਿਓ, ਕਿਉਂਕਿ ਜਿਹੜੀ NDP ਨਾਲ ਸਾਡੀ ਗੱਲਬਾਤ ਹੋਈ ਸੀਗੀ ਉਹ ਮੈਂ ਸੋਸ਼ਲ ਮੀਡੀਆ 'ਤੇ ਪਾ ਦੇਵਾਂਗੇ ਜ਼ਰੂਰ। 6:50 ਹੋ ਗਏ, ਸਮੋਸਾ ਸਵੀਟ ਫੈਕਟਰੀ ਦਾ ਧੰਨਵਾਦ, ਅਤੇ ਹੁਣ ਧੰਨਵਾਦ ਹੀ ਕਰਨਾ ਨਾਵੇਰ ਕੰਫਰਟ ਤੋਂ 6477066640 ਵੀਡੀਓ 905-204-1313 ਅਤੇ ਗ੍ਰੀਨ ਵੈਲੀ ਸੁਪਰ ਮਾਰਕੀਟ ਮਜੈਸਟਿਕ ਕਿਚਨ ਨਾਲ ਤੇਰਾ ਕਟਾਰੀਆ ਟੂਰਸ ਐਂਡ ਟਰੈਵਲ ਅਲਫਾ ਟਰਾਂਸ ਲੱਕੀ ਐਂਡ ਸੁੱਕੀ ਸੈਣੀ ਸਾਹਿਬ ਜਸਵੀਰ ਹੁੰਡਲ ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਤੋਂ 416-500-2-3100 ਤੇ ਐਮਸਵਿਸ ਦੁਆਬਾ ਸਵੀਸ ਟੋਪ ਆਟੋ ਕਲੇਜਨ ਸੀਨੀਅਰ ਇਮੀਗ੍ਰੇਸ਼ਨ ਟਾਰਗੇਟ ਲੋਜਿਸਟਿਕਸ ਮਨਜੀਤ ਚੀਮਾ ਜੀ ਘਰ ਖੀਦਰਾ ਹੋਵੇ ਵੇਚਣਾ ਹੋਵੇ 18 ਸਾਲ ਦਾ ਐਕਸਪੀਰੀਅੰਸ ਹੈਗਾ ਆ ਤਾਂ ਮਨਜੀਤ ਚੀਮਾ ਦਾ 416-357-9965 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਹੈਗੀ ਕੋਈ ਘਰ ਖਰੀਦਣਾ ਹੋਵੇ ਵੇਚਣਾ ਹੋਵੇ। ਅਤੇ ਮਨੋਹਰ ਵਾਰਸ ਕਮਲਹੀਰ ਸੰਤਾਰ ਦਾ ਸ਼ੋਅ ਕੱਲ੍ਹ ਨੂੰ ਪੰਜਾਬੀ ਵਿਸਾ ਟਿਕਟਾਂ ਲੈਣੀਆਂ ਲੈ ਲਿਓ ਐਲ ਏ ਬਾਈ ਤੋਂ ਰਾਜਾ ਬਾਈ ਜੀ ਇੰਡੀਅਨ ਪੰਜਾਬੀ ਬਾਜ਼ਾਰ ਅਤੇ ਥਰੂ ਵਿਸ ਸਪੈਸ਼ਲ ਟੇਲਰ ਤੋਂ ਹਿੰਦਾ ਬਾਈ ਜੀ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਵਰ ਰੋਡ 'ਤੇ ਆ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਡਾਈਨ ਇਨ ਟੇਕ ਆਊਟ ਮੀਟ ਸ਼ੋਪ ਵੀ ਹੈਗੀ ਆ ਜੀ 905-799-5058 'ਤੇ ਗੱਲਬਾਤ ਕਰ ਲੈਣੀ ਆ। ਅਤੇ ਥਰੂ ਵਿਸ ਸਪੈਸ਼ਲ ਟੇਲਰ ਜਿਹੜੇ ਹਨ ਹਿੰਦਾ ਬਾਈ ਜੀ ਟ੍ਰੇਲਰ ਬਣਾਉਣੇ ਚਾਹੁੰਦੇ ਹੋ 1170 ਫੀਸਟੋ ਡਰਾਈਵ 'ਤੇ ਹਨ ਗੁਰਮਿੰਦਰ ਧਨੇਸਰ ਬਾਈ ਜੀ 905-219-0080 ਮੇਰੀਆਂ ਲਾਈਨਾਂ ਹੀ ਫੁੱਲ ਬਿਜ਼ੀ ਹਨ ਲਾਈਨਾਂ ਕਲੀਅਰ ਕਰ ਦੇਵੋ ਮੇਰੇ ਸਪੋਂਸਰ ਵੀਰਾਂ ਨੇ ਆਉਣਾ ਅਤੇ ਮੈਂ ਸਪੋਂਸਰਸ਼ਿਪ ਲੈ ਸਕਾਂ ਕਿਉਂਕਿ ਆਪਾਂ ਸੋਮਵਾਰ ਨੂੰ ਮੇਰਾ ਗਲਾ ਠੀਕ ਹੋਵੇਗਾ ਨਾ ਸਵਾਰ ਕੇ ਗੱਲ ਕਰਾਂਗੇ ਤੁਹਾਡਾ ਵੀ ਕਰੂੰਗਾ। ਜਿਹੜੀ ਆਪਸ ਵਿੱਚ ਤੁਸੀਂ ਲੜਾਈ ਪਾ ਲੈਂਦੇ ਨਾ ਉਹ ਨਾ ਪਾਇਆ ਕਰੋ ਯਾਰ, ਆਹ ਜਿਹੜਾ ਟਾਈਮ ਖੋਲਿਆ ਨਾ ਲੜਾਈ ਵਾਸਤੇ ਨਹੀਂ ਖੋਲਿਆ, ਖਬਰਾਂ ਦੀ ਸਾਂਝ ਪਾਉਣ ਵਾਸਤੇ ਖੋਲਿਆ, ਕਮਿਊਨਿਟੀ ਨੂੰ ਜਾਗਰਤ ਕਰਨ ਵਾਸਤੇ ਖੋਲਿਆ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਵਾਲੇ ਹਨ, ਪਰਸਨਲਾਈ ਮੋਰਗੇਜ ਸੋਲੂਸ਼ਨ ਵਾਸਤੇ 6479888731। ਮੈਨੂੰ ਜੀ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ, ਵਿਰਾਸਤ TV 'ਤੇ ਸੁਣਦੇ ਰਹੋ ਵਿਰਾਸਤ ਰੇਡੀਓ ਅਤੇ ਦੇਖਦੇ ਰਹੋ ਵਿਰਾਸਤ TV। ਛੋਟੀ ਜਿਹੀ ਬ੍ਰੇਕ ਲੈਂਦੇ ਹਾਂ।
8: ਪੰਨ ਸੁੱਟ ਤਸਬੀ ਫੂਕ ਮਸੱਲਾ, ਪੰਨ ਸੁੱਟ ਤਸਬੀ ਫੂਕ ਮਸੱਲਾ, ਬੋਲ ਫਕੀਰਾ ਅੱਲਾ ਅੱਲਾ, ਬੋਲ ਫਕੀਰਾ ਅੱਲਾ ਅੱਲਾ, ਜਿੱਤਣ ਵਾਲੀ ਸਾਰੀ ਦੁਨੀਆ ਤੇ ਹਾਰਨ ਵਾਲਾ ਇਕੱਲਾ, ਬੋਲ ਫਕੀਰਾ ਅੱਲਾ ਅੱਲਾ। ਦੁਨੀਆ ਦਾ ਹਰ ਬੰਦਾ ਮੰਗਤਾ ਕੋਈ ਮਾੜਾ ਮੰਗਤਾ ਕੋਈ ਚੰਗਾ ਮੰਗਤਾ, ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਕੋਈ ਰਿਧੀਆਂ ਸਿੱਧੀਆਂ ਬੁੱਧ ਮੰਗੇ, ਕੋਈ ਗਹਿਣੇ ਹਾਰ ਸ਼ਿੰਗਾਰ ਮੰਗੇ ਕੋਈ ਨਕਦੀ ਕੋਈ ਉਧਾਰ ਮੰਗੇ, ਕੋਈ ਡੁੱਬਦੀ ਬੇੜੀ ਪਾਰ ਮੰਗੇ, ਕੋਈ ਮੰਗਣ ਵਾਲੀ ਸਾਰੀ ਦੁਨੀਆ ਤੇ ਦੇਵਣ ਵਾਲਾ ਇਕੱਲਾ, ਬੋਲ ਫਕੀਰਾ ਬੋਲ ਫਕੀਰਾ ਅੱਲਾ ਹੀ ਅੱਲਾ। ਕੋਈ ਸੁੱਖ ਸੁੱਖੇ ਕੋਈ ਬਲੀ ਦੇਵੇ, ਰੱਬ ਖੈਰ ਕਰੇ ਰੱਬ ਭਲੀ ਦੇਵੇ, ਕੋਈ ਜੋਤ ਜਗਾ ਕੋਈ ਧਿਆਨ ਲਗਾ, ਸਭ ਕਰਦੇ ਨੇ ਅਹਿਸਾਨ ਜਿਹਾ, ਕੋਈ ਮੱਥਾ ਟੇਕ ਰੁਪਈਆਂ ਦਾ ਮੁੱਲ ਮੰਗਦਾ ਰੱਬ ਤੋਂ ਥਈਆਂ ਦਾ, ਮੈਨੂੰ ਉਹ ਵੀ ਮਿਲੇ ਮੈਨੂੰ ਉਹ ਵੀ ਮਿਲੇ ਮੈਨੂੰ ਹੀ ਮਿਲੇ ਮਤ ਜੋ ਵੀ ਮਿਲੇ, ਜੋ ਤੇਰੇ ਦਰ ਤੇ ਆਉਂਦਾ ਹੈ ਮੱਥੇ ਦੀ ਕੀਮਤ ਚਾਹੁੰਦਾ ਹੈ। ਤੂੰ ਭੋਲਾ ਹੈ ਤੂੰ ਪਾਲਾ ਹੈ ਹਰ ਦਿਲ ਦੀਆਂ ਜਾਣਨ ਵਾਲਾ ਹੈ, ਉਹ ਦੁਨੀਆ ਮੰਗਦੀ ਦੌਲਤ ਸ਼ੋਹਰਤ ਤੇ ਫਕਰ ਮੰਗਦੇ ਅੱਲਾ, ਬੋਲ ਫਕੀਰਾ ਅੱਲਾ ਹੀ ਅੱਲਾ, ਬੋਲ ਫਕੀਰਾ ਅੱਲਾ ਹੀ ਅੱਲਾ। ਹਰ ਪਾਸੇ ਘੋਰ ਅੰਧਾਰ ਵਧੇ, ਕਿਤੇ ਜ਼ੁਲਮ ਵਧੇ ਹੰਕਾਰ ਵਧੇ, ਉਹ ਲੋਕੀ ਰੱਬ ਨੂੰ ਮੰਨੋ ਹਟ ਗਏ ਨੇ ਜਿਸ ਕਰਕੇ ਮਾਰਾ ਮਾਰ ਵਧੇ। ਕੋਈ ਮੁਸਲਮ ਹੈ ਕੋਈ ਹਿੰਦੂ ਹੈ ਕੋਈ ਸਿੱਖ ਈਸਾਈ ਨਿੰਦੂ ਹੈ, ਕੋਈ ਫਿਰਦਾ ਹੱਥ ਬੰਦੂਕ ਫੜੀ ਤਲਵਾਰ ਫੜੀ ਤਰਸ਼ੂਲ ਫੜੀ, ਕੋਈ ਲੁੱਟ ਗਿਆ ਕੋਈ ਮਾਰ ਗਿਆ ਦਾ ਲੱਗਿਆ ਕਰਕੇ ਵਾਰ ਗਿਆ। ਕੋਈ ਮਜ਼ਹਬ ਦੇ ਠੇਕੇਦਾਰਾਂ ਤੋਂ ਗੱਲ ਪੁੱਛੀਏ ਉੱਤਰ ਕੋਈ ਨਹੀਂ, ਮਜ਼ਹਬਾਂ ਦੇ ਪੁੱਤਰ ਸਾਰੇ ਨੇ ਬੰਦੇ ਦਾ ਪੁੱਤਰ ਕੋਈ ਨਹੀਂ। ਜੇ ਮਜ਼ਹਬ ਦੇ ਠੇਕੇਦਾਰਾਂ ਤੋਂ ਗੱਲ ਪੁੱਛੀਏ ਉੱਤਰ ਕੋਈ ਨਹੀਂ, ਮਜ਼ਹਬਾਂ ਦੇ ਪੁੱਤਰ ਸਾਰੇ ਨੇ ਬੰਦੇ ਦਾ ਪੁੱਤਰ ਕੋਈ ਨਹੀਂ। ਸਾਡੇ ਕੋਲ ਜਵਾਬ ਹੈ ਇਸ ਦਾ, ਫੜ ਮੁਰਸ਼ਦ ਦਾ ਪੱਲਾ, ਬੋਲ ਫਕੀਰਾ ਬੋਲ ਫਕੀਰਾ। ਹਰ ਰੋਜ਼ ਮਨੁੱਖਤਾ ਮਰਦੀ ਏ, ਮਜ਼ਹਬਾਂ ਦੀ ਸੂਲੀ ਚੜ੍ਹਦੀ ਏ, ਦਿਨ ਖੜੇ ਕਤਲ ਹੋਏ ਸੂਰਜ ਦਾ ਹਰ ਰਾਤ ਸਿਆਪਾ ਕਰਦੀ ਏ, ਨਾਲੇ ਰੋਂਦੀ ਏ ਨਾਲੇ ਡਰਦੀ ਏ, ਬੁੱਲ ਚਿੱਥ ਕੇ ਹੋ ਕੇ ਭਰਦੀ ਏ, ਹਰ ਜਿੰਦਾ ਚ ਲੰਗੜੀ ਲੂਲੀ ਏ, ਹਰ ਪਾਸੇ ਚੁੱਪ ਦੀ ਸੂਲੀ ਏ, ਕੋਈ ਲੀਡਰ ਤਾਂ ਰੱਬ ਨੂੰ ਬਖਸ਼ਣ ਨਾ ਬੰਦਾ ਕਿਸ ਬਾਗ ਦੀ ਮੂਲੀ ਏ। ਦੇ ਭਾਸ਼ਣ ਤੇ ਭਾਸ਼ਣ ਦੇ ਜੋਤ ਜਗਾ ਕੋਈ ਧਿਆਨ ਲਗਾ, ਸਭ ਕਰਦੇ ਨੇ ਅਹਿਸਾਨ ਜਿਹਾ, ਕੋਈ ਮੱਥਾ ਟੇਕ ਰੁਪਈਆਂ ਦਾ ਮੁੱਲ ਮੰਗਦਾ ਰੱਬ ਤੋਂ ਥਈਆਂ ਦਾ, ਮੈਨੂੰ ਉਹ ਵੀ ਮਿਲੇ, ਮੈਨੂੰ ਉਹ ਵੀ ਮਿਲੇ, ਦਰ ਦਰ ਫਿਰਦਾ ਟੁੱਕਰ ਮੰਗਦਾ ਤੇ ਚੱਟਦਾ ਫਿਰਦਾ ਤਲੀਆਂ, ਹਰ ਭਾਂਡੇ ਵਿੱਚ ਮੂੰਹ ਮਾਰਨ ਦੀ ਆਦਤ ਸਿੱਖ ਗਿਆ ਬੰਦਾ, ਓਏ ਅੱਜ ਕੱਲ ਬੰਦੇ ਨਾਲੋਂ ਕੁੱਤਾ ਸੌ ਦਰਜ਼ੇ ਆ ਚੰਗਾ। ਇੱਕ ਬੁਰਕੀ ਲਈ ਪੂਛ ਹਿਲਾਵੇ, ਮਾਲਕ ਦੇ ਲਈ ਪਿਆਰ ਜਿਤਾਵੇ, ਉਹ ਜਿੱਥੇ ਕੂਕਰ ਪਹਿਰਾ ਦੇਵੇ ਉੱਥੇ ਬੁਰੀ ਬਲਾ ਨਾ ਆਵੇ, ਮਾਲਕ ਦਾ ਦਰ ਮੂਲ ਨਾ ਛੱਡੇ ਜੀਦਾ ਖਾਵੇ ਤੋੜ ਨਿਭਾਵੇ, ਓਏ ਕੁੱਤੇ ਤੋਂ ਮਰ ਜਾਣਿਆ ਮਾਨਾ ਲੈ ਲੈ ਸਬਕ ਸਵੱਲਾ, ਬੋਲ ਫਕੀਰਾ ਬੋਲ ਫਕੀਰਾ ਲਈ।
9: Hiring. Work for one of the fastest growing companies, Stargate Logistics.
3: Jekar tuhanu vi hai kam di pal, ta aaj hi sampark karo Stargate Logistics de naal 905-564-9292.
1: Ek aur fir program de vich ji ayan nu maaf karna, maafi mangda ve sade ko mera gala saath nahi de reha, nahi ta main bahut sariyan gallan batta tuhade naal karniyan si giyan. Ek aur fir dass dewa, jadon ko khabran di hai na kise di vi aandi aa, ਸਵਾਦ ਨਾਲ ਲੈ ਲੱਭਿਆ ਕਰੋ, ਖਬਰ 'ਤੇ ਨਜ਼ਰ ਰੱਖਿਆ ਕਰੋ, ਤੁਸੀਂ ਆਪ ਦੱਸਿਓ ਵਿਆਹ ਖਬਰ ਆਈ ਆ, ਇੱਥੇ ਇੱਦਾਂ ਹੋਣਾ ਚਾਹੀਦਾ, ਇੱਥੇ ਇੱਦਾਂ ਹੋਣਾ ਚਾਹੀਦਾ, ਉਹ ਇਹਨ ਆਹ ਕੀਤਾ ਸਾ ਆਹ ਕੀਤਾ, ਕੋਰਟ ਪਾਸੇ ਰਹਿਣ ਦੇਵੋ, ਇਹ ਚਿੱਠੀਆਂ ਤੁਹਾਨੂੰ ਆਉਣੀਆਂ। ਮੈਨੂੰ ਇਹ ਨਹੀਂ ਹੈਗਾ ਮੈਨੂੰ ਕੋਈ ਫੋਨ ਕਾਲ ਆਵੇ ਜਾਂ ਨਾ ਆਵੇ, ਮੈਂ ਇੱਥੇ ਕਮਿਊਨਿਟੀ ਲਈ ਪ੍ਰੋਗਰਾਮ ਦੇਣ ਵਾਸਤੇ ਬੈਠਾ, ਜੋ ਗਲਤ ਹੋਇਆ ਆ ਉਹ ਦੱਸਣ ਵਾਸਤੇ ਦੱਸਾਂ, ਸੁਧਾਰਨ ਵਾਸਤੇ ਬੈਠੇ ਹਾਂ, ਅਤੇ ਜੋ ਚੰਗਾ ਹੈਗਾ ਉਹਦੀ ਆਪਾਂ ਸਪੋਰਟ ਕਰਨ ਵਾਸਤੇ ਬੈਠੇ ਹਾਂ, ਦੈਟ ਇਜ਼ ਇੱਟ। ਬਹੁਤ ਸਾਰੀ ਇੱਕ ਸਾਡੀ ਕਮਿਊਨਿਟੀ ਅੱਗੇ ਛਾਈ ਪਈ ਆ, ਵੱਖ ਵੱਖ ਵਿੱਚ ਕਿੱਡੀ ਵੱਡੀ ਡਰੱਗ ਫੜੀ ਗਈ ਆ, ਉਹਦੇ ਵਿੱਚ ਵੀ ਸਾਡੇ ਹੋਰ ਨਾਂ ਆ ਗਏ, ਹਜੇ ਤਾਂ ਹੋਰ ਬਹੁਤ ਨਾਂ ਬਾਹਰ ਆਉਣੇ ਆ, ਕਰਜ਼ਾ ਸਾਡੇ ਦੇ ਉੱਪਰ ਚੜਿਆ ਹੋਇਆ ਹੈਗਾ, ਬੱਚੇ ਸਾਡੇ ਨਹੀਂ ਕਹਿਣਾ ਮੰਨਦੇ, ਸਾਰੇ ਹੀ ਨਹੀਂ, ਆਪਾਂ ਇਹ ਪਰਿਵਾਰਕ ਤੌਰ 'ਤੇ ਪ੍ਰੋਗਰਾਮ ਚਲਾਉਣੇ ਆ, ਆਪਾਂ ਕਮਿਊਨਿਟੀ ਨੂੰ ਕਿੱਦਾਂ ਸਾਸਾ ਕੈਂਡ ਐਂਡ ਹੋਰ ਕਿੱਦਾਂ ਸੁੰਦਰ ਬਣਾ ਸਕਦੇ, ਗਲਤੀਆਂ ਹੋ ਜਾਂਦੀਆਂ, ਨੋ ਡਾਊਟ ਗਲਤੀਆਂ ਹੋ ਜਾਂਦੀਆਂ, ਉਹਨੂੰ ਸੁਧਾਰ ਲਈਏ, ਇਹ ਥੋੜ੍ਹਾ ਆਪਾਂ ਆਪਸ ਵਿੱਚ ਲੜਾਈ ਪਾ ਕੇ ਬਹਿ ਲਈਏ, ਨੋ ਇੱਦਾਂ ਦੇ ਕੰਮ ਨਹੀਂ ਕਰਨੇ, ਤੁਸੀਂ ਸਾਰੇ ਆਪਣੇ ਹੋ, ਅਸੀਂ ਤੁਹਾਡੇ ਹਾਂ। ਮੈਂ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਟ ਅਤੇ ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਗੱਲਬਾਤ ਕਰਨੀ ਸੀ, ਔਰ ਅੱਜ ਆ ਨਹੀਂ ਰਹੇ, ਅਤੇ ਅਗਲੇ ਹਫ਼ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਜੇ ਕੋਈ ਪੂਰੀਆਂ ਚਿੱਠੀਆਂ ਆ ਰਹੀਆਂ, ਕਰਜ਼ਾ ਚੜਿਆ ਹੋਇਆ ਹੈਗਾ ਆ, ਤਾਂ ਕਿੱਦਾਂ ਮਾਫ਼ ਕਰ ਦਿੰਦੇ 70% ਲੀਗਲ ਤਰੀਕੇ ਦੇ ਨਾਲ, ਤੁਸੀਂ 416-502 'ਤੇ ਡਾਇਲ ਕਰਕੇ ਤੁਸੀਂ ਜਸਵੀਰ ਹੁੰਡਲ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਮੈਂ ਉਹ ਮਾਲਟਾ ਸਟਾਈਲ ਦੀ ਆਡੀਓ ਕੱਢੀ, ਮੈਂ ਪਹਿਲਾਂ ਲਾਣੀ ਸੀਗੀ, ਤੁਸੀਂ ਲਾਣ ਦਾ ਮੈਨੂੰ ਮੌਕਾ ਹੀ ਨਹੀਂ ਦਿੱਤਾ, ਅਤੇ ਮੈਂ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਸੁਣਾ ਦੇਵਾਂ, ਮੈਂ ਲੱਭਣ ਦੀ ਦੁਬਾਰਾ ਕੋਸ਼ਿਸ਼ ਕੀਤੀ ਹੈਗੀ ਆ, ਆ ਲਓ ਮੈਂ ਸੁਣਾ ਦਿੰਦਾ, ਅਤੇ ਬਾਕੀ ਤੁਸੀਂ ਟੀਵੀ 'ਤੇ ਲਾਈਵ ਸੁਣ ਲਿਓ, ਇੰਗਲਿਸ਼ ਵਿੱਚ ਹੈਗੀ ਆ, ਪੰਜਾਬੀ ਵਿੱਚ ਹੈਗੀ ਆ, ਅਤੇ ਸ਼ੁੱਕਰਵਾਰ ਦਾ ਦਿਨ ਆ, ਅਤੇ ਵੀਕਐਂਡ ਆ ਰਿਹਾ, ਰੱਬ ਸਭ ਰਾਜ਼ੀ ਖੁਸ਼ੀ ਰੱਖੇ, ਚੜ੍ਹਦੇ ਕਲਾ ਵਿੱਚ ਰੱਖੇ, ਬਹੁਤ ਸਾਰੇ ਸ਼ੋਅ ਹੋਣ ਜਾ ਰਹੇ ਹਨ, ਕਬੱਡੀ ਦੇ ਟੂਰਨਾਮੈਂਟ ਹਨ, ਪਹੁੰਚਣਾ ਜ਼ਰੂਰ, ਸਿੱਖ ਗੇਮ ਸ਼ੁਰੂ ਹੋ ਜਾਣੀ ਆਉਣ ਵਾਲੇ ਦਿਨਾਂ ਵਿੱਚ, ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਨੀ, ਸਪੋਰਟ ਕਰਨ ਦੀ ਕੋਸ਼ਿਸ਼ ਕਰਨੀ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰਿਓ ਜ਼ਰੂਰ। ਆਹ ਸੁਣ ਲਓ ਕੱਲ੍ਹ ਦੀਆਂ ਗੱਲਾਂ, ਜੋ ਮਾਲਟਾ ਸਟਾਈਲਸ ਕਹਿ ਗਏ ਹਨ, ਮੈਰਿਜ ਸਟਾਈਲਸ ਕਹਿ ਗਏ ਹਨ NDP ਦੇ ਲੀਡਰ, ਅਤੇ ਜੇ ਮੁੱਕ ਗਈ ਤੁਸੀਂ ਸਾਡੇ TV ਦੇ ਉੱਪਰ ਦੇਖ ਲਿਓ, ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਤੇ ਜੀ ਗੁੱਡ ਬਾਏ।
10: A lot of text messages coming in right now, people watching TV at this moment. So, you did talk to the integrity commissioner and they are looking into it. That why did they say that? Because even Ford briefly told them if they need to stay, they can stay.
11: That's right. We know that Doug Ford did tell his MPPs it was okay to build these hotels. So what exactly, is he going to hold them responsible for it? Is he going to demand answers? And when are we going to see the receipts?
12: Another Don Clean with the Don Ducks.
13: Oh, he's doing dishes with Dawn Platinum.
14: The only soap trusted to save wildlife affected by oil.
13: And Platinum removes up to 99% of grease and food residue, so he doesn't have to work so hard.
14: Well, flap my wings. What'll he do with all that unused elbow grease?
13: Organize the fridge, the spice rack, the junk drawer.
14: What are you quacking on about? He's gonna make enchiladas.
13: More dishes? That's giving this duck goosebumps.
12: Dawn Platinum, the better grease getter.
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਇਹ ਸੱਚ ਕਹੇ ਜੇ ਹੁੰਦਾ,
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸਵੇਰ ਖੂਬਸੂਰਤ ਸੋਤਨ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ। ਪੰਜਾਬੀ ਲਹਿਰਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਤੁਸੀਂ ਜੁੜ ਚੁੱਕੇ ਹੋ ਜੀ AM 530 ਤੋਂ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ। ਸਟੂਡੀਓ ਦੇ ਘੜੀ ਦੇ ਮੁਤਾਬਕ 7:03 ਹੋ ਚੁੱਕੇ ਆ,

0: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
1: ਸੋ ਬਿਲਕੁਲ ਜੀ, ਜਿੱਥੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਾ, ਨਾਲ ਦੀ ਨਾਲ ਤੁਹਾਡੀਆਂ ਜੋਬਸ, ਤੁਹਾਡੇ ਕੰਮਾਂ ਕਾਰਾਂ ਦੇ ਸੁਪਨਿਆਂ ਨੂੰ ਵੀ ਪੂਰਾ ਕਰਨਗੇ। ਨਾਨਕ ਰੈਨੋਵੇਸ਼ਨ ਨੂੰ ਕੁਛ ਕੁ ਇੰਪਲੋਇਜ਼ ਚਾਹੀਦੇ ਆ। ਜੇ ਤੁਹਾਡਾ ਰੈਨੋਵੇਸ਼ਨ ਦੇ ਵਿੱਚ ਐਕਸਪੀਰੀਅੰਸ ਆ ਬਈ, ਫਿਰ ਤਾਂ ਤੁਹਾਡੀ ਚਾਹੁੰਦੀ ਹੋਗੀ, ਤੁਸੀਂ ਕਾਲ ਕਰ ਲਓ, ਵਧੀਆ ਪੇ ਮਿਲੂਗੀ ਔਰ ਓਨ ਟਾਈਮ ਪੇ ਮਿਲੂਗੀ। ਤੁਸੀਂ ਕਾਲ ਕਰਨੀ ਹੈ ਨਾਨਕ ਰੈਨੋਵੇਸ਼ਨ ਨੂੰ, ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ, ਕੰਮ ਨਹੀਂ ਮਿਲ ਰਿਹਾ, ਤੁਹਾਡੇ ਸੱਜਣ ਮਿੱਤਰ ਆਸ ਪੜੋਸ 'ਚ ਜੇ ਕੋਈ ਕੰਮ ਲੱਭ ਰਿਹਾ ਸੀ ਤਾਂ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਸੀਂ ਕੰਮ ਕਰ ਲਓ, ਜੇ ਤੁਸੀਂ ਕਾਲ ਕਰ ਲੈਣੀ ਹੈ, ਜੇ ਤੁਸੀਂ ਕੰਮ ਦੀ ਤਲਾਸ਼ ਦੇ ਵਿੱਚ ਸੀ। ਔਰ ਨਾਲ ਦੀ ਨਾਲ ਮੱਲੀ ਟੈਂਟ ਸਰਵਿਸਿਸ, ਮੱਲੀ ਟੈਂਟ ਸਰਵਿਸ ਨੂੰ ਬਈ ਯਾਦ ਰੱਖਣਾ ਆ, ਤੁਹਾਡੇ ਸੱਜਣ ਮਿੱਤਰ ਆਸ ਪਾਸ ਪੜੋਸ ਭੈਣਾਂ ਭਰਾਵਾਂ ਦੇ ਵਿੱਚ ਕੋਈ ਆਊਟਡੋਰ ਈਵੈਂਟ ਕਰਾਉਣਾ ਚਾਹ ਰਿਹਾ, ਕੋਈ ਫੰਕਸ਼ਨ ਆਊਟਡੋਰ ਪਾਰਟੀ, ਕੋਈ ਮੇਲਾ, ਕੋਈ ਤੀਆਂ, ਕੋਈ ਤੁਸੀਂ ਗੈਟ ਟੂਗੈਦਰ ਕਰਨਾ, ਕੋਈ ਤੁਸੀਂ ਆਪਣੇ ਪਿੰਡ ਦੀ ਜਿਹੜੀ ਇਕੱਠਿਆਂ ਦੀ ਕੋਈ ਪੰਚਾਇਤ ਕਰਨੀ ਆ, ਕੋਈ ਇੱਥੇ ਬੜੇ ਪਈ ਸਮਰ ਦੇ ਵਿੱਚ ਰੌਣਕ ਮੇਲੇ ਹੁੰਦੇ ਆ, ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦਾ ਈਵੈਂਟ ਕਰਨਾ ਚਾਹ ਰਹੇ ਹੋ ਆਊਟਡੋਰ, ਤਾਂ ਟੈਂਟ ਦੀਆਂ ਸੇਵਾਵਾਂ ਦੇ ਲਈ ਆਊਟਡੋਰ ਟੈਂਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸਿਸ। ਸੋ ਕਾਲ ਕਰ ਲੈਣੀ ਆ, ਪੰਜਾਬੀ ਲਹਿਰ ਦਾ ਰੈਫਰੈਂਸ ਜ਼ਰੂਰ ਦਿਓ, 647-999-2569 6479-2569 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਵੀਕਐਂਡ ਆ ਗਿਆ ਜੀ, ਫਰਾਈਡੇ ਦਾ ਖੂਬਸੂਰਤ ਦਿਨ ਆ, ਸੋ ਇਸ ਮੌਕੇ 'ਤੇ ਤੁਸੀਂ ਕੈਲਡਨ ਜਾਣਾ ਪਸੰਦ ਕਰਦੇ ਹੋ ਅਤੇ ਤੁਸੀਂ ਫਿਰ ਇੱਕ ਗੇੜਾ ਗਿੱਲ ਫਾਰਮ ਦਾ ਜ਼ਰੂਰ ਮਾਰ ਕੇ ਆਉਣਾ ਆ, ਜਿੱਥੇ ਤੁਹਾਨੂੰ ਫਰੈਸ਼ ਚੱਕੀ ਆਟਾ, ਤਾਜ਼ੀਆਂ ਸਬਜ਼ੀਆਂ ਔਰ ਨਾਲ ਦੀ ਨਾਲ ਹਰ ਤਰ੍ਹਾਂ ਦੀ ਪਨੀਰੀ ਮਿਲੂਗੀ। ਬੈਕਯਾਰਡ 'ਚ ਲਾਓ ਚਾਹੇ ਤੁਸੀਂ ਆਪਣੇ ਫਾਰਮ ਹਾਊਸ ਦੇ ਵਿੱਚ ਲਾਓ। 416-898-8778 416-898-8778 ਗਿੱਲ ਫਾਰਮ 'ਤੇ ਜ਼ਰੂਰ ਤੁਸੀਂ ਇੱਕ ਗੇੜਾ ਲਾ ਕੇ ਆਉਣਾ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਇੱਕ ਵਾਰ ਫਿਰ, ਸਾਰਿਆਂ ਦਾ ਨਿੱਘਾ ਸਵਾਗਤ। ਫਰਾਈਡੇ ਦਾ ਖੂਬਸੂਰਤ ਦਿਨ, ਸੋ ਵੀਕਐਂਡ ਦੀ ਸ਼ੁਰੂਆਤ ਹੋ ਚੁੱਕੀ ਆ। ਵੀਕਐਂਡ, ਇਸ ਵੀਕਐਂਡ ਦੇ ਬਹੁਤ ਸਾਰੇ ਪ੍ਰੋਗਰਾਮਸ ਤੁਸੀਂ ਇੰਜੋਏ ਕਰੋਗੇ, ਪਰਿਵਾਰਕ ਸ਼ੋਅ। ਸੋ ਅੱਜ ਸ਼ਾਮ ਨੂੰ 7 ਵਜੇ ਡੋਰ ਓਪਨ ਹੋ ਜਾਣੇ ਆ। ਮਾਸਟਰ ਸਲੀਮ, ਇੱਕ ਐਸੀ ਆਵਾਜ਼ ਜਿਹੜੀ 80-90s ਵਾਲਿਆਂ ਦੇ ਦਿਲਾਂ ਦੇ ਵਿੱਚ ਘਰ ਕੀਤੀ ਹੋਈ ਆ, ਇੱਕ ਫੈਮਿਲੀ ਸ਼ੋਅ, ਇੱਕ ਪਰਿਵਾਰਕ ਸ਼ੋਅ ਲੈ ਕੇ ਆ ਰਹੇ ਨੇ ਮਾਸਟਰ ਸਲੀਮ ਜੀ। 7 ਵਜੇ ਗੇਟ ਓਪਨ ਹੋ ਜਾਣੇ ਆ। ਮਿਸੀਸਾਗਾ ਕਨਵੈਨਸ਼ਨ ਸੈਂਟਰ, ਡੇਟ ਅਤੇ ਵੈਨਿਊ ਨੋਟ ਕਰ ਲਓ। ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਤੁਸੀਂ ਪਹੁੰਚਣਾ ਆ। ਨੰਬਰ ਤੁਸੀਂ ਨੋਟ ਕਰ ਲਓ ਬਹੁਤ ਹੀ ਜਾਣਕਾਰੀ ਦੇ ਲਈ, 437-870-0001 437-870-0001। ਮੇਰੇ ਕੋਲ ਰਾਤ ਇੱਕ ਡੀਲ ਦਿੱਤੀ ਸੀਗੀ, ਤੁਸੀਂ ਜੇ ਕਪਲ ਹੋ, ਦੋਸਤੋ, ਸੱਜਣਾ ਮਿੱਤਰ ਨੇ ਗਰੁੱਪ ਦੇ ਵਿੱਚ ਜਾਣਾ ਅਤੇ ਟੂ ਟਿਕਟਸ ਫੋਰ $50। ਮੇਰੇ ਕੋਲ 10 ਟਿਕਟਾਂ ਪਈਆਂ ਆ, ਤੁਸੀਂ $2 ਨਿਕਲਦੇ ਮੂੰਹ 'ਚੋਂ, ਸੋ ਟੂ ਟਿਕਟਸ ਫੋਰ $50। $50 ਦੀਆਂ 2 ਟਿਕਟਾਂ ਲੈ ਸਕਦੇ, ਮੇਰੇ ਕੋਲ ਸਿਰਫ 10 ਟਿਕਟਸ ਰਹਿ ਗਈਆਂ ਨੇ, 10 ਦਾ ਮਤਲਬ 10 ਜੋੜੀਆਂ। ਸੋ ਤੁਸੀਂ ਕਾਲ ਕਰ ਸਕਦੇ ਹੋ, ਪਹਿਲੇ 10 ਕਸਟਮਰ ਨੂੰ ਇਹ ਜਿਹੜੀ $60 ਵਾਲੀ ਟਿਕਟ ਆ, $50 ਦੇ ਵਿੱਚ 2 ਟਿਕਟਾਂ, ਸਿਰਫ 10 ਸੀਟਾਂ ਹੈ ਮੇਰੇ ਕੋਲ। ਸੋ ਤੁਸੀਂ ਕਾਲ ਕਰ ਲਿਓ, ਇਹ ਸਪੈਸ਼ਲ ਪੰਜਾਬੀ ਲਹਿਰਾਂ ਵੱਲੋਂ ਤੁਹਾਡੇ ਵਾਸਤੇ ਔਫਰ ਆ। ਸੋ $50 ਦੇ ਵਿੱਚ 2 ਟਿਕਟਸ, $120 ਦੀਆਂ ਟਿਕਟਾਂ ਸਿਰਫ $50 ਦੇ ਵਿੱਚ। ਕਾਲ ਕਰ ਲਿਓ ਤੁਸੀਂ 437-870-001। ਤੁਸੀਂ DM ਕਰ ਦਿਓ ਪਹਿਲਾਂ, DM ਤੋਂ ਤੁਸੀਂ ਮੈਸੇਜ ਕਰ ਦਿਓ ਕਿ 2 ਟਿਕਟਸ, ਤੋਂ ਤੁਹਾਨੂੰ ਰਿਪਲਾਈ ਆ ਜਾਊਗਾ। 437 870-0001 ਮਾਸਟਰ ਸਲੀਮ ਅੱਜ ਸ਼ਾਮ ਨੂੰ 7 ਵਜੇ ਰੌਣਕਾਂ ਲਾਉਣਗੇ ਲਾਈਵ ਹੁਣ ਲੋਕੇਸ਼ਨ ਤੁਹਾਨੂੰ ਦੱਸ ਦਿੰਦੇ ਹਾਂ ਜੀ ਮਿਸੀਸਾਗਾ ਕਨਵੈਨਸ਼ਨ ਸੈਂਟਰ 'ਤੇ ਪਹੁੰਚਣਾ ਸੋ 905-673-3337 ਸਵਾਗਤ ਕਰਦੇ ਹਾਂ ਜੀ ਪੰਜਾਬ ਦੀ ਧਰਤੀ ਤੋਂ ਲੋਢਾ ਵੇਲਾ ਤਰਕਾਲਾਂ ਦਾ ਵੇਲਾ ਪੰਜਾਬ 'ਚ ਹੋ ਚੁੱਕਿਆ ਜੀ ਅਤੇ ਕੈਨੇਡਾ ਦੀ ਧਰਤੀ ਦੀ ਖੂਬਸੂਰਤ ਸਵੇਰ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਜੀ ਜੀਆਂ ਨੂੰ ਕਹਿੰਦੇ ਹਾਂ ਸਾਡਾ ਰਮੇਸ਼ ਹੁਸ਼ਿਆਰਪੁਰ ਜੁੜ ਚੁੱਕੇ ਨੇ ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ
2: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਪੰਜਾਬੀ ਲਹਿਰਾਂ ਅਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਸੋ ਪਹਿਲੀ ਖਬਰ ਵੱਲ ਜਾਂਦੇ ਹਾਂ ਸੋ ਕਾਂਗਰਸ ਜਨਤਾ ਪਾਰਟੀ ਅੱਗੇ ਕਹਿੰਦੇ ਸਰਕਾਰ ਝੁੱਕੀ ਆ ਜੀ ਅਸਲ ਵਿੱਚ ਝੁੱਕੀ ਆ ਜਾਂ ਕੋਈ ਦਿਲਾਸਾ ਆ
2: ਸੰਧੂ ਜੀ ਕਾਂਗਰਸ ਜਨਤਾ ਪਾਰਟੀ ਦਾ ਵਿਸ਼ੇਸ਼ ਅੰਦਾਜ਼ ਵਿੱਚ ਬਣਨਾ ਤੇ ਵਿਸ਼ੇਸ਼ ਅੰਦਾਜ਼ ਵਿੱਚ ਅੰਦੋਲਨ ਜੰਤਰ ਮੰਤਰ 'ਚ ਦਿਨਾਂ ਵਿੱਚ ਖੜਾ ਹੋ ਜਾਣਾ ਇਹ ਆਪਣੇ ਆਪ 'ਚ ਹੀ ਇੱਕ ਬੁਝਾਰਤ ਹੈ ਬੜਾ ਔਖਾ ਜਿਹਾ ਵਿਸ਼ਾ ਹੈ ਪਰੰਤੂ ਅੰਦੋਲਨ ਤੇ ਅੰਦੋਲਨ ਹੈ ਅੰਦੋਲਨ ਇਸ ਵੇਲੇ ਜੰਤਰ ਮੰਤਰ 'ਚ ਚੱਲ ਰਿਹਾ ਹੈ ਉਹਦੇ ਪਿੱਛੇ ਕੀ ਹੈ ਉਹਦੇ ਅੰਦਰ ਕੀ ਹੈ ਅਸੀਂ ਉੱਥੇ ਫਿਰ ਕਿਤੇ ਚਰਚਾ ਕਰਾਂਗੇ ਜੋ ਅੱਜ ਤਾਜ਼ਾ ਪ੍ਰਸਥਿਤੀਆਂ ਜੰਤਰ ਮੰਤਰ 'ਚ ਬਣੀਆਂ ਹੋਈਆਂ ਤੇ ਜੰਤਰ ਮੰਤਰ ਤੋਂ ਥੋੜੀ ਦੂਰ ਭਾਰਤ ਦਾ ਪਾਰਲੀਮੈਂਟ ਹਾਊਸ ਭਾਰਤ ਦਾ ਸੰਸਦ ਭਵਨ ਜਿੱਥੇ ਮਾਨਸੂਨ ਇਜਲਾਸ ਚੱਲ ਰਿਹਾ ਜੋ ਸਥਿਤੀਆਂ ਉੱਥੇ ਵਿਰੋਧੀ ਤੇ ਸੱਤਾਧਾਰੀ ਦੇ ਵਿੱਚ ਬਣੀਆਂ ਹੋਈਆਂ ਨੇ ਉਹ ਪ੍ਰਸਥਿਤੀਆਂ ਜ਼ਰੂਰ ਮੈਨੂੰ ਲੱਗਦਾ ਕਿ ਸਰੋਤਿਆਂ ਤੇ ਸਾਰਾ ਕੁਛ ਕਰਨਾ ਚ ਪੈਣਾ ਚਾਹੀਦਾ ਕਿ ਇਸ ਵੇਲੇ ਚੱਲ ਕੀ ਰਿਹਾ ਕਾਂਗਰਸ ਜਨਤਾ ਪਾਰਟੀ ਦੀ ਮੰਗ ਜਿਹੜੀ ਜਿਹੜਾ ਅੰਦੋਲਨ ਹੈ ਜਿਹੜੀਆਂ ਪ੍ਰੀਖਿਆਵਾਂ ਖਾਸ ਕਰਕੇ ਨੀਟ ਦੀ ਪ੍ਰੀਖਿਆ ਜਿਹੜੀ ਮੁੜ ਹੋ ਵੀ ਗਈ ਮੁੜ ਨਤੀਜੇ ਵੀ ਆ ਗਏ ਪਰੰਤੂ ਜਦੋਂ ਪਹਿਲੀ ਵਾਰ ਹੋਈ ਸੀ ਪੇਪਰ ਲੀਕ ਹੋ ਗਿਆ ਉਸ ਲੀਕ ਪੇਪਰ ਨੂੰ ਲੈ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਭਾਰਤ ਦੇ ਵਿਦਿਆ ਮੰਤਰੀ ਦਾ ਅਸਤੀਫਾ ਉਸ ਲੀਕ ਹੋਈ ਪ੍ਰੀਖਿਆ ਤੋਂ ਬਾਅਦ ਜਿਹੜੇ ਵਿਦਿਆਰਥੀ ਪਰੇਸ਼ਾਨ ਹੋ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰਕੇ ਉਹਨਾਂ ਦੇ ਲਈ ਮੁਆਵਜ਼ਾ ਇਹ ਚੀਜ਼ ਨੂੰ ਲੈ ਕੇ ਇਹ ਅੰਦੋਲਨ ਦਿੱਲੀ ਜੰਤਰ ਮੰਤਰ 'ਚ ਆਰੰਭ ਹੋਇਆ ਤਾਜ਼ਾ ਤਰੀਨ ਪਿਛਲੇ 5-7 ਘੰਟੇ ਦੀ ਗੱਲ ਕਰਾਂ ਤੇ ਕਾਂਗਰਸ ਜਨਤਾ ਪਾਰਟੀ ਦੇ ਜਿਹੜੇ ਦੋ ਸਪੋਕਸਮੈਨ ਹੈ ਮੁੱਖ ਬੁਲਾਰੇ ਨੇ ਸੌਰਵ ਦਾਸ ਤੇ ਆਸ਼ੂਤੋਸ਼ ਰੰਕਾ ਇਹਨਾਂ ਦੀ ਮੀਟਿੰਗ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਹੋ ਗਈ ਹੈ ਭਾਰਤ ਸਰਕਾਰ ਨਾਲ ਹੋ ਗਈ ਹੈ ਜਿਹਦੇ ਵਿੱਚ ਜਗਤ ਪ੍ਰਕਾਸ਼ ਨੱਡਾ ਹੋਣਾ ਜੀ ਭਾਰਤ ਵਾਲੇ ਸਰਕਾਰ ਵਾਲੇ ਪਾਸਿਓਂ ਤੇ ਮੰਤਰੀ ਜਤਿੰਦਰ ਕੁਮਾਰ ਜੀ ਇਹ ਮੁੱਖ ਤੌਰ ਤੇ ਕੁਛ ਅਫਸਰਸ਼ਾਹੀ ਦੇ ਲੋਕ ਜਿਨ੍ਹਾਂ ਨੇ ਬੈਠਕ ਕੀਤੀ ਹੈ ਇਸ ਬੈਠਕ ਤੋਂ ਬਾਅਦ ਜਿਨ੍ਹਾਂ ਸੌਰਵ ਦਾਸ ਤੇ ਆਸ਼ੂਤੋਸ਼ ਸ਼ਰੰਕਾ ਨੇ ਦੱਸਿਆ ਕਹਿੰਦੇ ਕਿ ਸਾਡੀ ਪਹਿਲੀ ਮੰਗ ਜਿਹੜੀ ਅਸੀਂ ਸਰਕਾਰ ਦੇ ਕੰਨਾਂ 'ਚ ਪਾ ਕੇ ਆਏ ਹਾਂ ਕਿ ਜੰਤਰ ਮੰਤਰ 'ਚ ਅੰਦੋਲਨ ਤਾਂ ਖਤਮ ਹੋਵੇਗਾ ਜੇ ਧਰਮਿੰਦਰ ਪ੍ਰਧਾਨ ਅਸਤੀਫਾ ਦੇਵੇ ਪਹਿਲੀ ਮੰਗ ਉਹਨਾਂ ਨੇ ਦੱਸੀ ਦੂਜੀ ਕਹਿੰਦੇ ਕਿ ਜਿਹੜੇ ਬੱਚੇ ਇਸ ਕਾਰਨ ਕਰਕੇ ਜਿਹੜੀ ਪ੍ਰੀਖਿਆ ਲੀਕ ਹੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਮੌਤਾਂ ਹੋਈਆਂ ਨੇ ਕਰੀਬ 22 ਦਾ ਅੰਕੜਾ ਹੈ ਉਹ ਭਾਰਤ ਵਿੱਚ 1-1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਪਰਿਵਾਰਾਂ ਤੇ ਜਿਹੜੀਆਂ ਇਸ ਅੰਦੋਲਨ ਦੇ ਦੌਰਾਨ ਵਿਦਿਆਰਥੀਆਂ ਤੇ ਦਿੱਲੀ ਪੁਲਿਸ ਨੇ ਪਰਚੇ ਦਰਜ ਕੀਤੇ ਹੈ FIR 10 FIR ਹੈ ਅਲੱਗ ਅਲੱਗ ਵਿੱਚ ਕਈਆਂ ਤੇ ਸਖ਼ਤ ਧਰਾਵਾਂ ਨੇ ਉਹ FIR ਵੀ ਰੱਦ ਹੋਣੀਆਂ ਚਾਹੀਦੀਆਂ ਇਹ 3 ਮੰਗਾਂ ਕਾਂਗਰਸ ਜਨਤਾ ਪਾਰਟੀ ਦੇ ਬੁਲਾਰੇ ਭਾਰਤ ਸਰਕਾਰ ਦੇ ਅੱਗੇ ਰੱਖ ਕੇ ਆਏ ਆ ਮੀਟਿੰਗ ਕਈ ਦੌਰ ਦੀ ਹੋ ਚੁੱਕੀ ਹੈ ਦੂਜੇ ਪਾਸੇ ਜਗਤ ਪ੍ਰਕਾਸ਼ ਨੱਡਾ ਜੀ ਕਹਿੰਦੇ ਕਿ ਅਸੀਂ ਵਿਚਾਰ ਕਰ ਰਹੇ ਅਜੇ ਤੱਕ ਗੱਲ ਮੁੱਕੀ ਨਹੀਂ ਕਿਸੇ ਤਨ ਪੱਤਰ ਨਹੀਂ ਲੱਗੀ 16 ਮੈਟਰੋ ਰੇਲਵੇ ਸਟੇਸ਼ਨ ਬੰਦ ਹੈ ਜੰਤਰ ਮੰਤਰ ਵਿੱਚ ਭਾਰਤ ਸਰਕਾਰ ਦੀ ਮੁਰਦਾਬਾਦ ਲਗਾਤਾਰ ਜਾਰੀ ਹੈ ਇਹ ਤੋਂ ਇਲਾਵਾ ਦੂਜੇ ਪਾਸੇ ਮੈਂ ਜ਼ਿਕਰ ਕਰਾਂ ਇਸ ਅੰਦੋਲਨ ਦੇ ਚੱਲਦੇ ਭਾਰਤੀ ਸਮੇਂ ਦੀ ਲੰਘੀ ਅੱਧੀ ਰਾਤ ਅਚਾਨਕ ਪ੍ਰਧਾਨ ਮੰਤਰੀ ਦਾ ਇੱਕ ਸੁਨੇਹਾ ਸੋਸ਼ਲ ਮੀਡੀਆ ਤੇ ਜਨਤਕ ਹੁੰਦਾ ਹੈ ਉਹ ਸੁਨੇਹਾ ਇਹੋ ਸੀਗਾ ਕਿ ਭਾਰਤ ਦੀ ਸਰਕਾਰ ਕਾਨੂੰਨ ਲਿਆਉਣ ਜਾ ਰਹੀ ਹੈ ਜਿਹੜੀਆਂ ਪ੍ਰੀਖਿਆਵਾਂ ਲੀਕ ਹੁੰਦੀਆਂ ਨੇ ਔਰ ਅੱਜ ਕੈਬਨਿਟ ਦੀ ਬੈਠਕ ਵਿੱਚ ਪ੍ਰਭ ਸੰਧੂ ਜੀ ਉਹ ਕਾਨੂੰਨ ਵੀ ਜਿਹੜਾ ਲਿਆਂਦਾ ਗਿਆ ਹੈ ਹਾਲਾਂਕਿ ਉਹ ਪਾਰਲੀਮੈਂਟ ਹਾਊਸ ਵਿੱਚ ਜਾਣਾ ਹੈ ਲੋਕ ਸਭਾ ਦਾ ਰਾਜ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਉੱਥੋਂ ਪਾਸ ਹੋਣਾ ਹੈ ਪਰੰਤੂ ਕੈਬਨਿਟ ਨੇ ਪਹਿਲਾਂ ਠੱਪਾ ਲਾਉਣਾ ਹੁੰਦਾ ਹੈ ਕੈਬਨਿਟ ਨੇ ਅੱਜ ਠੱਪਾ ਲਾ ਦਿੱਤਾ ਭਾਵ ਕਿ ਭਾਰਤ ਦੀ ਸਰਕਾਰ ਪੇਪਰ ਲੀਕ ਦੇ ਖਿਲਾਫ ਇੱਕ ਸਖ਼ਤ ਕਾਨੂੰਨ ਅੱਜ ਲਿਆਉਣ ਦੀ ਤਿਆਰੀ ਕਰ ਚੁੱਕੀ ਹੈ ਜਿਹੜਾ ਸੁਨੇਹਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਅੱਧੀ ਰਾਤ ਨੂੰ ਦਿੱਤਾ। ਕਾਰਨ ਉਹਦਾ ਇਹ ਸੀਗਾ ਕਿ ਕਾਂਗਰਸ ਜਨਤਾ ਪਾਰਟੀ ਦਾ ਅੰਦੋਲਨ ਵੱਡਾ ਅੰਦੋਲਨ ਬਣ ਰਿਹਾ ਸੀਗਾ। ਅੱਜ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ ਤੇ ਕਾਂਗਰਸ ਜਨਤਾ ਪਾਰਟੀ ਦੇ ਸੱਦੇ ਤੇ ਦੇਸ਼ ਦੇ ਵਿੱਚ ਸੈਂਕੜੇ ਥਾਵਾਂ ਤੇ ਪ੍ਰਦਰਸ਼ਨ ਹੋ ਰਹੇ ਹੈ, ਸੈਂਕੜੇ ਥਾਵਾਂ ਤੇ, ਉਹਦੇ ਵਿੱਚ ਪੰਜਾਬ ਵੀ ਸ਼ਾਮਿਲ ਹੈ। ਪੰਜਾਬ ਦੇ ਵਿੱਚ ਮੈਂ ਜਲੰਧਰ ਤੋਂ, ਅੰਮ੍ਰਿਤਸਰ ਤੋਂ ਮੇਰੇ ਕੋਲ ਰਿਪੋਰਟਾਂ ਨੇ ਕਿ ਉੱਥੇ ਵੀ ਪ੍ਰਦਰਸ਼ਨ ਹੋ ਰਿਹਾ ਹੈ। ਕਈ ਥਾਵਾਂ ਤੇ ਭੁੱਖ ਹੜਤਾਲ ਹੈ, ਕਈ ਥਾਵਾਂ ਤੇ ਮੌਨ ਵਰਤ ਰੱਖਿਆ ਹੋਇਆ ਹੈ। ਔਰ ਉਹ ਸੱਦਾ ਕਾਂਗਰਸ ਜਨਤਾ ਪਾਰਟੀ ਨੇ ਦਿੱਤਾ ਸੀ ਕਿ ਜਿਹੜੇ ਵੀ ਭਾਰਤ ਵਿੱਚ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਜ਼ਿਲ੍ਹਾ ਪੱਧਰ ਤੇ ਉੱਪਰ ਰੋਸ ਮੁਜ਼ਾਹਰੇ ਕਰੋ। ਅੱਜ ਉਹ ਰੋਸ ਮੁਜ਼ਾਹਰੇ ਹੋ ਰਹੇ ਹੈ। ਉਹ ਤੋਂ ਬਾਅਦ ਫਿਰ ਰਾਤ ਨੂੰ, ਅੱਧੀ ਕੁ ਰਾਤ ਨੂੰ ਪ੍ਰਧਾਨ ਮੰਤਰੀ ਜੀ ਸੋਸ਼ਲ ਮੀਡੀਆ ਤੇ ਆ ਕੇ ਟਿੱਪਣੀ ਕਰਦੇ ਆ ਕਿ ਅਸੀਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਵਾਂਗੇ, ਕਾਨੂੰਨ ਲੈ ਕੇ ਆਵਾਂਗੇ। ਔਰ ਉਹ ਕਾਨੂੰਨ ਲਿਆਉਣ ਦੀ ਤਿਆਰੀ ਵੀ ਹੋ ਚੁੱਕੀ ਹੈ। ਮੈਨੂੰ ਲੱਗਦਾ ਕਿ ਆਉਣ ਵਾਲੇ, ਹੁਣ ਤੇ ਖੈਰ ਸੋਮਵਾਰ ਹੀ ਕਾਰਵਾਈ ਲੋਕ ਸਭਾ ਤੇ ਰਾਜ ਸਭਾ ਦੀ ਹੋਣੀ ਹੈ, ਅੱਜ ਦੀ ਕਾਰਵਾਈ ਤੇ ਅੱਜ ਪੰਜਵਾਂ ਦਿਨ ਸੀ, ਮਾਫ ਕਰਨਾ ਚੌਥਾ ਦਿਨ ਸੀ, ਤੇ ਉਹ ਚੌਥਾ ਜਾਂ ਪੰਜਵਾਂ ਦਿਨ ਜਿਹੜਾ ਵੀ ਸੀਗਾ ਅੱਜ, ਪ੍ਰਭ ਸੰਧੂ ਜੀ ਉਹ ਰੌਲੇ ਰੱਪੇ ਵਿੱਚ ਹੀ ਚਲਾ ਗਿਆ ਸਾਰਾ ਕੁਛ। ਵਿਰੋਧੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ, ਨੀਟ ਦੀ ਪ੍ਰੀਖਿਆ ਲੀਕ ਕਿਉਂ ਹੋਈ ਉੱਤੇ ਚਰਚਾ ਦੀ ਮੰਗ, ਵਿਦਿਆਰਥੀਆਂ ਤੇ ਲਾਠੀਚਾਰਜ, ਦੇਸ਼ ਦੀ ਸਰਕਾਰ ਮਾਫ਼ੀ ਮੰਗੇ, ਏਦਾਂ ਦੀਆਂ ਮੰਗਾਂ ਲੈ ਕੇ ਉੱਥੇ ਰੌਲਾ ਪਾ ਰਹੇ। ਲੋਕ ਸਭਾ ਦੀ ਕਾਰਵਾਈ ਅੱਜ ਵੀ ਜਿਹੜੀ ਰੌਲੇ ਰੱਪਿਆਂ ਦੇ ਭੇਟ ਚੜ ਗਈ ਹੈ, ਹੁਣ ਸੋਮਵਾਰ ਮੁੜ ਕੇ ਸਦਨ ਬੈਠਣਾ ਤੇ ਉਮੀਦ ਹੈ ਕਿ ਸੋਮਵਾਰ ਨੂੰ ਇਹ ਕਾਨੂੰਨ ਜਿਹੜਾ ਅੱਜ ਕੇਂਦਰੀ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਹੈ, ਇਹ ਵੀ ਉਤਮ ਸਦਨ ਚ ਆਵੇਗਾ। ਤੇ ਮੈਨੂੰ ਲੱਗਦਾ ਕਿ ਇਹਨੂੰ ਸਾਰਿਆਂ ਨੇ ਸਹਿਮਤੀ ਦੇ ਦੇਣੀ ਹੈਗੀ, ਇਹ ਕਾਨੂੰਨ ਕਾਨੂੰਨ ਬਣ ਜਾਣਾ ਹੈ। ਹਾਲਾਂਕਿ ਕਾਨੂੰਨ ਪਹਿਲਾਂ ਵੀ ਬਥੇਰੇ ਹੈ, ਕਾਨੂੰਨਾਂ ਦੀ ਕਮੀ ਨਹੀਂ ਹੈ। ਜਿਵੇਂ ਬੀਤੇ ਕੱਲ ਦੀ ਗੱਲ ਹੈ, ਪ੍ਰਧਾਨ ਮੰਤਰੀ ਜੀ ਕਹਿੰਦੇ ਅਸੀਂ ਦੋਸ਼ੀਆਂ ਦੇ ਖਿਲਾਫ ਫਾਸਟ ਟਰੈਕ ਤੇ ਕੇਸ ਲੈ ਕੇ ਜਾਵਾਂਗੇ। ਉੱਥੇ ਬਹੁਤ ਸਾਰੇ ਲੀਡਰਾਂ ਨੇ ਸਵਾਲ ਖੜੇ ਕਰ ਦਿੱਤੇ, ਵਿਰੋਧੀ ਸਿਆਸੀ ਲੀਡਰਾਂ ਨੇ, ਕਿ ਫਾਸਟ ਟਰੈਕ ਪਹਿਲਾਂ ਥੋੜੇ ਹੈ, ਉਹ ਵੀ ਤੇ ਇੱਕ ਨਵਾਂ ਹੀ ਡਰਾਮਾ ਆ, ਫਾਸਟ ਟਰੈਕ ਤੇ ਲੈ ਜਾਵਾਂਗੇ। ਫਾਸਟ ਟਰੈਕ ਕਿਹੜੇ ਫਾਸਟ ਹੈ, ਉਹ ਵੀ ਤੇ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਲਈ, ਜਿਵੇਂ ਅਸੀਂ ਸਿੱਟ ਬਣਾ ਦਈਦੀ ਹੈ ਤੇ ਸਿੱਟ ਲੱਭਿਓ ਲੱਭਦੀ ਨੀ ਮੁੜ ਕੇ, ਏਦਾਂ ਦੀਆਂ ਸਿੱਟ ਵੀ ਅਸੀਂ ਤੇ ਪ੍ਰਭ ਸੰਧੂ ਜੀ ਪੰਜਾਬੀਆਂ ਨੇ ਵੇਖੀਆਂ, ਜਿਹੜੀ 215 ਤੋਂ ਬਣਦੀਆਂ ਤੇ ਢੱਠਦੀਆਂ ਆ ਰਹੀਆਂ ਤੇ ਅੱਜ ਤੱਕ ਕੁਛ ਨੀ ਨਿਕਲਿਆ ਸਿੱਟ ਤੋਂ। ਤੇ ਇਹ ਜਿਹੜਾ ਸਿੱਟ ਹੈ, ਇਹੀ ਏਦਾਂ ਦਾ ਇੱਕ ਨਵਾਂ ਡਰਾਮਾ ਹੈਗਾ, ਜੇ ਅਸੀਂ ਫਾਸਟ ਟਰੈਕ ਕੋਰਟ ਬਣਾਵਾਂਗੇ, ਉਹੀ ਜੱਜ, ਉਹੀ ਇਮਾਰਤਾਂ, ਉਹੀ ਸਾਰਾ ਕੁਛ। ਉਹ ਸ਼ਬਦਾਂ ਦਾ ਧਰਵਾਸ ਵੀ ਕਿਤੇ ਨਾ ਕਿਤੇ ਰੌਲੇ ਰੱਪੇ ਦਾ ਕੇਂਦਰ ਹੈਗਾ, ਜਿਹੜਾ ਸਰਕਾਰਾਂ ਦੇਣ ਦਾ ਯਤਨ ਕਰਦੀਆਂ, ਔਰ ਲੋਕ ਜਾਣ ਚੁੱਕੇ ਆ ਕਿ ਇਹ ਇੱਕ ਸਿਆਸੀ ਡਰਾਮੇ ਹੁੰਦੇ ਆ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਕਾਂਗਰਸ ਜਨਤਾ ਪਾਰਟੀ ਦਾ ਅੰਦੋਲਨ ਲਗਾਤਾਰ ਜਾਰੀ ਹੈ ਜੰਤਰ ਮੰਤਰ ਵਿਖੇ। ਦਿੱਲੀ ਚ ਕਾਫੀ ਵੱਡੀ ਤਾਦਾਦ ਵਿੱਚ ਇੱਧਰ ਉੱਧਰ ਪੈਰਾਮਿਲਟਰੀ ਫੋਰਸਿਸ ਜਾਂ ਹੋਰ ਸੁਰੱਖਿਆ ਦਸਤੇ ਤੈਨਾਤ ਹੈ। ਵਿਦਿਆਰਥੀ ਕਾਫੀ ਵੱਡੀ ਗਿਣਤੀ ਚ ਹੈ ਉੱਥੇ। 16 ਸੀ, ਅੱਜ 18 ਮੈਟਰੋ ਸਟੇਸ਼ਨ ਉਸ ਖੇਤਰ ਤੇ ਬੰਦ ਹੈ ਤਾਂ ਜੋ ਕਿ ਬਹੁਤ ਲੋਕ ਉੱਥੇ ਪਹੁੰਚ ਨਾ ਸਕਣ ਜਾਂ ਰੌਲਾ ਰੱਪਾ ਨਾ ਪਵੇ। ਕਾਫੀ ਵੱਡੇ ਪੱਧਰ ਤੇ ਸਖ਼ਤ ਸੁਰੱਖਿਆ ਪ੍ਰਬੰਧ ਹੈ। ਭਾਰਤੀ ਜਨਤਾ ਪਾਰਟੀ ਇਹ ਸਾਰੇ ਦੇ ਮਗਰ ਵਿਰੋਧੀਆਂ ਨੂੰ ਦੱਸ ਰਹੀ ਹੈ ਤੇ ਵਿਰੋਧੀ ਇਹਦੇ ਮਗਰ ਭਾਜਪਾ ਨੂੰ ਦੱਸ ਰਹੇ ਹੈ। ਇੱਕ ਜੰਤਰ ਮੰਤਰ ਦਾ ਅੰਦੋਲਨ ਹੈ ਤੇ ਦੂਜਾ ਇੱਕ ਸਿਆਸੀ ਪਾਰਟੀਆਂ ਦਾ ਆਪਣਾ ਸਿਆਸੀ ਅੰਦੋਲਨ ਹੈ। ਦੋਨੇ ਅੰਦੋਲਨ ਜਾਰੀ ਹੈ, ਮੁੱਕਿਆ ਅਜੇ ਕੁਛ ਨੀ ਹੈ, ਗੱਲਾਂ ਬਾਤਾਂ ਜ਼ਰੂਰ ਚੱਲੀਆਂ। ਦੇਖਦੇ ਹਾਂ ਕੀ ਸੁਨੇਹਾ ਕੇਂਦਰ ਸਰਕਾਰ ਵਾਲੇ ਪਾਸੇ ਆਉਂਦਾ।
1: ਸੋ ਬਿਲਕੁਲ ਜੀ, ਇਹ ਫਾਸਟ ਟਰੈਕ ਦਾ ਡਰਾਮਾ ਇੱਕ ਵਾਰ ਫਿਰ ਸਰਕਾਰ ਲੈ ਕੇ ਆਈ ਗਿਆ। ਮੈਂ ਡਰਾਮਾ ਇਸ ਕਰਕੇ ਕਹਿ ਰਿਹਾ ਕਿਉਂਕਿ 2024 ਦੇ ਵਿੱਚ ਵੀ ਇੱਦਾਂ ਹੀ ਪੇਪਰ ਲੀਕ ਹੋਇਆ ਸੀ ਤੇ ਇੱਦਾਂ ਹੀ ਇੱਕ ਫਾਸਟ ਟਰੈਕ ਬਣਾਈ ਸੀ ਤੇ ਇੱਕ ਇਨਸਾਨ ਨੂੰ ਇਹਨਾਂ ਨੇ CBI ਨੇ ਚਾਰਜ ਕੀਤਾ ਸੀ ਔਰ 3 ਮਹੀਨਿਆਂ ਬਾਅਦ ਜ਼ਮਾਨਤ ਹੋ ਗਈ ਤੇ ਹੁਣ ਉਹਨਾਂ ਦੀ ਆਈ ਥਿੰਕ ਕੁਛ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਛੱਡ ਦਿੱਤਾ ਗਿਆ। ਉਹਨਾਂ ਨੂੰ ਕਿਹਾ ਕਿ ਨਿਰਦੋਸ਼ ਹੈ ਤੇ ਸਾਡੀ CBI ਪਿਛਲੀ ਇੱਕ ਫਾਸਟ ਟਰੈਕ ਵਾਲੀ ਅਦਾਲਤ ਨੂੰ ਛੱਡ ਸਕਦੀ ਹੈ, ਉਹਦੇ ਖਿਲਾਫ ਕੋਈ ਲੱਭਿਆ ਨਹੀਂ ਉਹਨਾਂ ਨੂੰ ਜੁਰਮ। ਕਹਿੰਦੇ ਜੀ ਬਿਲਕੁਲ ਕਲੀਨ ਆ ਤੇ ਫਿਰ ਅੱਗੇ ਅਸੀਂ ਕੀ ਰੱਖ ਸਕਦੇ ਹਾਂ ਉਮੀਦ ਇਹਨਾਂ ਸਰਕਾਰਾਂ ਤੋਂ। ਸੋ 905-673-3337 ਕਾਲ ਸਾਡੀ ਜੁੜ ਚੁੱਕੀ ਹੈ ਜੀ ਅਪਲਾਇੰਸ ਜੰਕਸ਼ਨ ਤੋਂ। ਸਾਡੇ ਨਾਲ ਮਨਜੀਤ ਗਿੱਲ ਜੀ ਜੁੜੇ ਹੋਏ ਨੇ। ਅਪਲਾਇੰਸ ਜੰਕਸ਼ਨ ਦਾ ਰੋਜ਼ ਤੁਹਾਨੂੰ ਸੁਨੇਹਾ ਦਿੰਦੇ ਨੇ, 2 ਲੋਕੇਸ਼ਨ ਤੋਂ ਸਰਵ ਕਰਦੇ ਨੇ। ਕਿਸੇ ਵੀ ਤਰ੍ਹਾਂ ਦਾ ਤੁਸੀਂ ਅਪਲਾਇੰਸ ਲੈਣਾ ਘਰ ਦੇ ਬਾਬਤ, ਲੈਣ ਤੋਂ ਪਹਿਲਾਂ ਇੱਕ ਵਾਰ ਇੱਕ ਗੇੜਾ ਜ਼ਰੂਰ ਅਪਲਾਇੰਸ ਜੰਕਸ਼ਨ 'ਤੇ ਮਾਰੋ। ਤੁਸੀਂ ਇੱਧਰ ਉੱਧਰ ਪ੍ਰਾਈਜ਼ ਤੁਸੀਂ ਲੈ ਕੇ ਆਇਓ, ਤੁਸੀਂ ਸ਼ੋਪ ਰਾਊਂਡ ਕਰ ਰਹੇ ਹੋ, ਪਰ ਇੱਕ ਗੇੜਾ ਅਪਲਾਇੰਸ ਜੰਕਸ਼ਨ 'ਤੇ ਜ਼ਰੂਰ ਮਾਰਨਾ। ਬਹੁਤ ਸਾਰੀ ਤੁਹਾਡੀ ਸੇਵਿੰਗ ਅਤੇ ਬਹੁਤ ਸਾਰੇ ਤੁਹਾਡੇ ਡਾਲਰ ਬਚਾ ਕੇ ਦਿਆਂਗੇ। ਮਨਜੀਤ ਗਿੱਲ ਬਾਈ ਜੀ ਜੁੜੇ ਹੋਏ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ।
3: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕੋਈ ਨਵਾਂ ਘਰ ਕਲੋਜ਼ ਕਰ ਰਹੇ ਨੇ ਜਾਂ ਫਿਰ ਤੁਸੀਂ ਪੁਰਾਣੇ ਘਰ ਦੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ, ਸੋ ਇਹ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹਦੇ ਵਿੱਚ 36 ਇੰਚ ਦਾ ਫਰੈਂਚ ਡੋਰ ਡਿਜ਼ਾਈਨ ਦਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਨਵੇਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਕਿਚਨ ਡਿਜ਼ਾਇਨ ਕਰ ਰਹੇ ਹੋ, ਸੋ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $1,300 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਸੋ ਨੰਬਰ ਟੂ ਕਾਲ ਇਜ 905-450-0054 ਤੇ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ, 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਭਾਜੀ,
1: ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਅਪਲਾਇੰਸ ਜੰਕਸ਼ਨ ਤੇ ਤੁਸੀਂ ਗੇੜਾ ਜ਼ਰੂਰ ਲਾ ਕੇ ਆਉਣਾ। ਅਪਲਾਇੰਸ ਜੰਕਸ਼ਨ, ਅਪਲਾਇੰਸ ਜੰਕਸ਼ਨ, ਅਪਲਾਇੰਸ ਜੰਕਸ਼ਨ, ਤੇ ਨਾਲ ਦੀ ਨਾਲ ਤੁਹਾਨੂੰ ਜੋਬਸ ਲੱਭ ਰਹੇ ਸੀ ਵੀ ਜੋਬ ਪਹਿਲਾਂ ਤੁਹਾਨੂੰ ਅਸੀਂ ਰੈਨੋਵੇਸ਼ਨ 'ਚ ਦਿੱਤੀਆਂ, ਹੁਣ ਜੋਬਸ ਤੁਹਾਨੂੰ ਐਕਚੁਅਲੀ ਰੋਜ਼ਾਨਾ ਮੈਸੇਜ ਦਿੰਦੇ ਹਾਂ ਕਿ ਫਾਰਮ ਵਰਕਰ ਚਾਹੀਦੇ ਨੇ, ਉਹ ਵੀ ਗ੍ਰੀਨ ਹਾਊਸ ਦੇ ਵਿੱਚ ਪਿਕਅਪ ਅਤੇ ਡਰੋਪ ਅਵੇਲੇਬਲ ਆ। ਅਤੇ ਜੇ ਤੁਸੀਂ ਜੋਬ ਲੱਭ ਰਹੇ ਸੀਗੇ ਅਤੇ ਜੋਬ ਕਰਨੀ ਆ, ਪੇਮੈਂਟ ਔਨ ਟਾਈਮ ਮਿਲੂਗੀ। ਗੁਰਜੋਤ ਨੂੰ ਕਾਲ ਕਰ ਲਿਓ 647-278-53-94 647-278-5394 ਗੁਰਜੋਤ ਨੂੰ ਤੁਸੀਂ ਕਾਲ ਕਰ ਲੈਣੀ ਆ। ਸੋ 905-673-33-37। ਸੋ ਹੁਣ ਸਮਾਂ ਹੋ ਗਿਆ ਜੀ, ਸਾਡੇ ਨਾਲ ਸਾਡੇ ਪ੍ਰਾਊਡ ਸਪੋਂਸਰ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਨ ਦਾ ਸਮਾਂ ਹੋ ਗਿਆ। ਇੰਸ਼ੋਰੈਂਸ ਦੇ ਬਾਬਤ ਤੁਹਾਡੇ ਨਾਲ ਰੋਜ਼ ਗੱਲਾਂ ਬਾਤਾਂ ਕਰਦੇ ਹਾਂ, ਰੋਜ਼ ਸੁਨੇਹੇ ਦਿੰਦੇ ਹਾਂ। ਸੋ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਤੋਂ, ਮੋਨਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ।
4: ਥੈਂਕ ਯੂ ਸੋ ਮਚ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
1: ਸੋ ਬਿਲਕੁਲ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਫਾਈਨੈਂਸ਼ੀਅਲ ਪਲਾਨਿੰਗ ਦੀਆਂ ਗੱਲਾਂ ਬਾਤਾਂ ਕਰਾਂਗੇ, ਲਾਈਫ ਇੰਸ਼ੋਰੈਂਸ ਦੀਆਂ ਗੱਲਾਂ ਬਾਤਾਂ ਕਰਾਂਗੇ, ਤੁਹਾਡੀ ਜਿਹੜੇ ਕੈਸ਼ ਨੂੰ ਗਰੋਅ ਕਿਵੇਂ ਹੋਣਾ ਉਸ ਦੀਆਂ ਗੱਲਾਂ ਬਾਤਾਂ ਕਰਾਂਗੇ, ਨਾਲ ਦੀ ਨਾਲ ਤੁਸੀਂ ਮੋਨਾ ਮਹਿੰਗੀ ਜੀ ਦੀ ਟੀਮ ਨੂੰ ਵੀ ਜੁਆਇਨ ਕਰ ਸਕਦੇ, ਇਹ ਵੀ ਗੱਲਾਂ ਬਾਤਾਂ ਕਰਾਂਗੇ। ਪਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਕਿਡਸ ਐਜੂਕੇਸ਼ਨ। ਸਭ ਤੋਂ ਜੇ ਆਪਾਂ ਆਪਾਂ ਪੂਰੀ ਜ਼ਿੰਦਗੀ ਲਾ ਦਿੰਦੇ ਹਾਂ ਮੋਨਾ ਜੀ, ਆਪਾਂ ਜੋਬ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਸਿਰਫ ਕਿਹਦੇ ਵਾਸਤੇ ਕਿ ਸਾਡੇ ਬੱਚਿਆਂ ਦਾ ਫਿਊਚਰ ਬ੍ਰਾਈਟ ਹੋਵੇ। ਸੋ ਬੱਚਿਆਂ ਦੇ ਵਾਸਤੇ ਆਪਾਂ ਸਾਰੀ ਜ਼ਿੰਦਗੀ ਮਿਹਨਤ ਮੁਸ਼ੱਕਤ ਬਿਜ਼ਨਸ ਕਰਦੇ ਰਹਿੰਦੇ ਹਾਂ, ਭੱਜਦੇ ਦੌੜਦੇ ਰਹਿੰਦੇ ਹਾਂ। ਸੋ ਕਿਡਜ਼ ਐਜੂਕੇਸ਼ਨ ਸੇਵਿੰਗ ਪਲਾਨ ਦੀ ਗੱਲ ਆਪਾਂ ਕਰਦੇ ਹਾਂ, ਇਹਦੇ ਬਾਰੇ ਥੋੜ੍ਹਾ ਜਿਹਾ ਡਿਟੇਲ ਦੱਸੋ।
4: ਬਿਲਕੁਲ ਠੀਕ ਹੈ ਪ੍ਰਭ ਜੀ, ਖਾਸ ਕਰ ਇਹੀ ਹੁੰਦਾ ਹੈਗਾ, ਹਰੇਕ ਪਰਸਨ ਦੀ ਇਹੀ ਪ੍ਰਾਇਰਟੀ ਹੁੰਦੀ ਹੈਗੀ ਹੈ ਕਿ ਅਸੀਂ ਬੱਚਿਆਂ ਦੇ ਲਈ ਆਪਣੀ ਪੂਰੀ ਵਾਲਾ ਦਿੰਦੇ ਹਾਂ, ਪਰ ਉਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਨੋ ਡਾਊਟ ਕਿ ਨੋਟ ਓਨਲੀ ਕਿ ਉਹਨਾਂ ਨੂੰ ਵਧੀਆ ਲਾਈਫ ਸਟਾਈਲ, ਵਧੀਆ ਖਾਣਾ ਪੀਣਾ ਦੇਣਾ, ਪਰ ਨਾਲ ਦੀ ਨਾਲ ਉਹਨਾਂ ਦੀ ਵਧੀਆ ਐਜੂਕੇਸ਼ਨ ਹੋਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਐਂਡ ਐਜੂਕੇਸ਼ਨ ਤਾਂ ਹੀ ਉਹਨਾਂ ਦੀ ਪ੍ਰੋਪਰ ਹੋ ਸਕੇਗੀ ਜੇ ਉਸ ਟਾਈਮ ਤੇ ਸਾਡੇ ਕੋਲ ਫੰਡਿੰਗ ਅਵੇਲੇਬਲ ਹੋਏਗੀ। ਕਾਫੀ ਵਾਰ ਆਪਾਂ ਦੇਖਦੇ ਹੈਗੇ ਹਾਂ ਕਿ ਇਸ ਟਾਈਮ ਤੇ ਜਦੋਂ ਵੀ ਬੱਚੇ ਪੜ੍ਹਨਾ ਵੀ ਕਈ ਵਾਰ ਜਾਂਦੇ ਹੈਗੇ ਆ, ਕਈ ਵਾਰ ਉਹਨਾਂ ਨੂੰ ਪਾਰਟ ਟਾਈਮ ਜੋਬਸ ਕਰਨੀਆਂ ਪੈਂਦੀਆਂ ਜਾਂ ਫਿਰ ਉਹਨਾਂ ਦੇ ਕੋਲ ਪ੍ਰੋਪਰ ਫੰਡਿੰਗ ਨਹੀਂ ਹੁੰਦੀ, ਸੋ ਉਸ ਟਾਈਮ ਤੇ ਇੱਕ ਬਹੁਤ ਹੀ ਚੈਲੇਂਜਿੰਗ ਟਾਈਮ ਆ ਜਾਂਦਾ ਹੈਗਾ ਕਿ ਬੱਚਾ ਪੜ੍ਹਨਾ ਚਾਹੁੰਦਾ ਪਰ ਫੰਡਿੰਗ ਅਵੇਲੇਬਲ ਨਹੀਂ ਹੈ, ਕਿਉਂਕਿ ਓਬਵੀਅਸਲੀ ਜਦੋਂ ਜੋਬਸ ਨਾਲ ਕਰੂਗੇ ਤਾਂ ਓਨੀ ਮੋਟੀਵੇਸ਼ਨ ਦੇ ਨਾਲ ਓਨਾ ਉਹ ਜ਼ੋਰ ਨਹੀਂ ਲਗਾ ਸਕੂਗੇ ਆਪਣੀ ਪੜ੍ਹਾਈ ਦੇ ਵੱਲ। ਸੋ ਇਸੇ ਕਰਕੇ ਜ਼ਰੂਰੀ ਹੈ ਜਦੋਂ ਬੱਚੇ ਬੋਰਨ ਹੁੰਦੇ ਨੇ ਤਦੋਂ ਤੋਂ ਹੀ ਅਸੀਂ ਐਜੂਕੇਸ਼ਨ ਸੇਵਿੰਗਸ ਪਲਾਨ ਨੂੰ ਸ਼ੁਰੂ ਕਰ ਲਈਏ, ਰਜਿਸਟਰ ਕਰ ਲਈਏ, ਉਹਦੇ ਵਿੱਚ ਬੈਨੀਫਿਟ ਇੱਕ ਹੋਰ ਇਹ ਹੋ ਜਾਂਦਾ ਹੈਗਾ ਕਿ ਜਦੋਂ ਵੀ ਪਲਾਨ ਸ਼ੁਰੂ ਕਰੋਗੇ ਤੁਸੀਂ ਕੰਟਰੀਬਿਊਸ਼ਨ ਕਰ ਰਹੇ ਹੈਗੇ ਹੋ, ਕੰਟਰੀਬਿਊਸ਼ਨ ਦੇ ਟਾਈਮ ਤੇ ਪੂਰੀ ਫਲੈਕਸੀਬਿਲਿਟੀ ਹੈ, $25 ਤੋਂ ਲੈ ਕੇ $208 ਤੱਕ ਦੀ ਕੋਈ ਵੀ ਅਮਾਊਂਟ ਤੁਸੀਂ ਚੂਜ਼ ਕਰ ਸਕਦੇ ਹੋ। ਜੇ ਮੈਕਸੀਮਮ ਗ੍ਰਾਂਟਸ ਲੈਣਾ ਚਾਹੁੰਦੇ ਹੈਗੇ ਹੋ ਤਾਂ $208 ਪਰ ਮੰਥ ਦੀ ਕੰਟਰੀਬਿਊਸ਼ਨ ਕਰਦੇ ਹੋ ਤਾਂ ਗ੍ਰਾਂਟਸ ਮਿਲਦੀਆਂ ਨੇ, 20% ਦੀ ਤੁਹਾਨੂੰ ਗ੍ਰਾਂਟ ਮਿਲੇਗੀ ਪਲੱਸ ਇੰਟਰਸਟ ਕੰਪਾਊਂਡਿੰਗ ਇੰਟਰਸਟ ਪ੍ਰਿੰਸੀਪਲ ਦੇ ਉੱਤੇ ਵੀ ਤੇ ਗ੍ਰਾਂਟ ਦੇ ਉੱਤੇ ਵੀ। ਇਸ ਟਾਈਮ ਤੇ ਜੇ ਮੈਂ ਕਹਾਂ ਕਿ ਅਸੀਂ ਜੇ ਐਟਲੀਸਟ ਚਾਈਲਡ ਕੇਅਰ ਬੈਨੀਫਿਟ ਜਿਹੜੇ ਬੱਚਿਆਂ ਦੇ ਆਉਂਦੇ ਨੇ ਆਪਾਂ ਨੂੰ ਗੌਰਮੈਂਟ ਵੱਲੋਂ ਐਟਲੀਸਟ 0 to 6 ਏਜ ਤੱਕ ਦੀ ਗੱਲ ਕਰੀਏ ਤਾਂ $673 ਆਉਂਦੇ ਨੇ, ਤੇ ਜੇ 6 to 17 ਸਾਲ ਦੀ ਉਮਰ ਤੱਕ ਕਰੀਏ ਤਾਂ $500 ਅਮਾਊਂਟ ਆਉਂਦੀ ਹੈਗੀ ਹੈ। ਸੋ ਉਸ ਦੇ ਵਿੱਚੋਂ ਹੀ ਜੇ ਅਸੀਂ ਐਟਲੀਸਟ ਜਿਹੜੀ ਗੌਰਮੈਂਟ ਵੱਲੋਂ ਮਨੀ ਆਈ ਹੈਗੀ ਆ ਉਹਨੂੰ ਹੀ ਇਨਵੈਸਟ ਕਰ ਦਈਏ ਤਾਂ ਵੀ ਐਟਲੀਸਟ ਸਾਡੇ ਕੋਲ ਪ੍ਰੋਪਰ ਫੰਡਿੰਗ ਹੋਏਗੀ ਜਦੋਂ ਵੀ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਆਫਟਰ ਦੀ ਏਜ ਆਫ 18 ਜਾਣਾ ਹੈਗਾ, ਵਰਲਡ ਵਾਈਡ ਕਿਤੇ ਵੀ ਪੜ੍ਹਨਾ ਹੋਵੇ। ਇਸ ਟਾਈਮ ਤੇ ਬਹੁਤ ਸਾਰੀਆਂ ਫੈਮਿਲੀਜ਼ ਇਸ ਟਾਈਮ ਤੇ ਪੁਰਾਣੇ ਕਲਾਇੰਟਸ ਇਸ ਟਾਈਮ ਤੇ ਕਮਿਊਨੀਕੇਸ਼ਨ ਦੇ ਵਿੱਚ ਨੇ ਜਿਨ੍ਹਾਂ ਨੇ ਇਸ ਟਾਈਮ ਵਿਦਡਰੋਲਸ ਲੈ ਰਹੇ ਨੇ, ਸਪਤੰਬਰ ਵਿੱਚ ਜਿਹੜੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਉਹਨਾਂ ਦੇ ਵਿਦਡਰੋਲਸ ਹੋ ਰਹੇ ਨੇ। ਇਸ ਟਾਈਮ ਤੇ ਬਲਕਿ ਖੁਸ਼ੀ ਵੀ ਹੁੰਦੀ ਹੈ ਦੇਖ ਕੇ ਕਿ ਉਹਨਾਂ ਨੇ ਇੱਕ ਰਾਈਟ ਟਾਈਮ ਤੇ ਪਲੈਨਿੰਗ ਕੀਤੀ ਸੀ ਤੇ ਇਸ ਟਾਈਮ ਤੇ ਬੇਫਿਕਰ ਹੋ ਕੇ ਆਪਣੇ ਬੱਚਿਆਂ ਨੂੰ ਕਿਤੇ ਵੀ ਭੇਜ ਸਕਦੇ ਨੇ ਕਿ ਸਾਡੇ ਕੋਲ ਫੰਡਿੰਗ ਅਵੇਲੇਬਲ ਹੈਗੀ ਹੈ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ ਜਿੰਨੇ ਵੀ ਕੋਈ ਪੇਰੈਂਟਸ ਹੈਗੇ ਆ, ਗ੍ਰੈਂਡ ਪੇਰੈਂਟਸ ਹੈ, ਨਿਊ ਬੋਰਨ ਕਿਡਸ ਹੈ ਜਾਂ ਫਿਰ PR ਹੋ ਕੇ ਆਏ ਨੇ ਤਾਂ ਮੇਕ ਸ਼ੋਰ ਕਰੋ ਉਹਨਾਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਜ਼ਰੂਰ ਟਾਈਮ ਸਿਰ ਕੀਤੀ ਜਾਵੇ ਤਾਂ ਕਿ ਟਾਈਮਲੀ ਮੈਨਰ ਦੇ ਵਿੱਚ ਕੰਪਾਊਂਡਿੰਗ ਇੰਟਰਸਟ ਦੀ ਪਾਵਰ ਦੇ ਨਾਲ ਤੁਸੀਂ ਪੂਰਾ ਬੈਨੀਫਿਟ ਲੈ ਸਕੋ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਨਫਿਊਜ਼ਡ ਹੈਗੇ ਹੋ, ਕੰਸਰਨਸ ਹੈਗੇ ਆ, ਐਜੂਕੇਸ਼ਨ ਸੇਵਿੰਗਸ ਪਲਾਨ, RESP ਦਾ ਪਲਾਨ ਕਿੱਥੇ ਸ਼ੁਰੂ ਕਰੀਏ, ਇੰਸ਼ੋਰੈਂਸ ਕੰਪਨੀ, ਬੈਂਕ ਜਾਂ ਫਿਰ ਟਰਸਟ ਕੰਪਨੀ, ਇਹ ਪੂਰਾ ਕੰਪੈਰੀਜ਼ਨ ਕਰਨ ਲਈ ਡਿਟੇਲ ਦੇ ਵਿੱਚ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਗਲੇ ਲਿੰਕ ਦੇ ਵਿੱਚ ਫਿਰ ਗੱਲਬਾਤ ਕਰਾਂਗੇ। ਸੋ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਫਿਰ ਆਪਾਂ ਚਲਦੇ ਹਾਂ ਜੀ ਵਾਪਸ ਖਬਰਾਂ ਦੇ ਵੱਲ। ਸੋ ਖਬਰਾਂ ਦੇ ਵੱਲ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੈਸੇਜ ਦਿੰਦਾ। ਪਿੰਡ ਵਿਰਕ ਜ਼ਿਲ੍ਹਾ ਜਲੰਧਰ ਦੀ ਸਾਧ ਸੰਗਤ ਵੱਲੋਂ 108 ਸੰਤ ਬਾਬਾ ਫੂਲਾ ਸਿੰਘ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਨੇ ਰੈਕਸਡੇਲ ਗੁਰੂ ਘਰ ਦੇ ਵਿੱਚ 26, 27 ਤੇ 28 ਜੁਲਾਈ ਨੂੰ ਹਾਲ 3 ਦੇ ਵਿੱਚ ਕਰਵਾਏ ਜਾ ਰਹੇ ਨੇ। ਸਮੂਹ ਵਿਰਕ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਨੂੰ ਸਨਮਰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੀ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤੁਸੀਂ ਗੁਰਪ੍ਰੀਤ ਵਿਰਕ ਨੂੰ ਕਾਲ ਕਰ ਸਕਦੇ ਹੋ 416-705-1111, ਸੁਖਦੇਵ ਵਿਰਕ ਨੂੰ ਕਾਲ ਕਰ ਸਕਦੇ ਹੋ 905-782-0369 ਜਾਂ ਤੁਸੀਂ ਬਲਜੀਤ ਵਿਰਕ 416-779-8084 ਦੀ ਗੱਲਬਾਤ ਕਰਦੇ ਹੋ। ਸਿੱਖ ਸਪਿਰਚੁਅਲ ਸੈਂਟਰ 9 Carrier Door Drive ਰੈਕਸਡੇਲ ਦੇ ਵਿੱਚ ਤੁਸੀਂ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨਾਲ ਦੀ ਨਾਲ ਇੱਕ ਸ਼ੋਕ ਸਮਾਚਾਰ, ਗੁਰਬਚਨ ਸਿੰਘ ਕੈਂਬੋ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਕੇ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਨੇ। ਸੋ ਫਰਾਈਡੇ ਫਿਊਨਰਲ 24 July ਯਾਨੀ ਕਿ ਅੱਜ 11 ਤੋਂ ਲੈ ਕੇ 1 ਤੱਕ ਹੋਏਗਾ ਜੀ। ਸੂਟ ANB ਬ੍ਰੈਂਪਟਨ ਕ੍ਰੈਮਟੋਰੀਅਮ ਵਿਜ਼ਿਟੇਸ਼ਨ ਸੈਂਟਰ, ਸੋ 30 Bremen ਕੋਰਟ ਬ੍ਰੈਂਪਟਨ ਦੇ ਵਿੱਚ, ਤੁਸੀਂ ਗੂਗਲ ਕਰ ਲੈਣਾ ਜੀ ਬ੍ਰੈਂਪਟਨ ਕ੍ਰੈਮਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ। ਸੋ ਇਹ ਹੈਗਾ ਜੀ 30 Bremen ਕੋਰਟ ਬ੍ਰੈਂਪਟਨ ਦੇ ਵਿੱਚ। ਸੋ ਅੰਤਿਮ ਅਰਦਾਸ ਅੱਜ 2 ਤੋਂ ਲੈ ਕੇ 3 ਤੱਕ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਗੁਰੂ ਘਰ ਗਲੀਡਨ ਗੁਰੂ ਘਰ ਵਿਖੇ ਹੋਏਗੀ। ਸੋ ਤੁਸੀਂ ਇਹਨਾਂ ਨੂੰ ਬਹੁਤੀ ਜਾਣਕਾਰੀ ਵਾਸਤੇ ਮੈਂ ਨੰਬਰ ਦੇ ਦਿਆਂ 647-262-23-92 ਅਤੇ ਗੁਰਬਚਨ ਸਿੰਘ ਕੈਂਬੋ ਦੇ ਤੁਸੀਂ ਸ਼ੋਕ ਜੇ ਤੁਸੀਂ ਸਾਂਝਾ ਹੋਣਾ ਇਸ ਪਰਿਵਾਰ ਦੇ ਦੁੱਖ ਦੀ ਘੜੀ ਦੇ ਵਿੱਚ ਤਾਂ 647-262-23-92 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਪ੍ਰਾਈਵੇਟ ਸਕੂਲਾਂ ਨੇ ਮਾਨ ਸਰਕਾਰ ਦੇ ਫੀਸਾਂ ਵਾਲੇ ਕਾਨੂੰਨ ਨੂੰ ਹੁਣ ਚੁਣੌਤੀ ਦਿੱਤੀ ਆ। ਇਹ ਹੁਣ ਜਿਹੜੀ ਚੁਣੌਤੀ ਆ ਇਹ ਅਦਾਲਤ ਵਿੱਚ ਦਿੱਤੀ ਗਈ ਆ, ਕਿਉਂਕਿ ਪਿਛਲੇ ਦਿਨੀਂ ਮਾਨ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਚਾਰੇ ਪਾਸੇ ਬੜੀ ਵਾਹ ਵਾਹ ਖੱਟੀ ਕਿ ਵੇਖੋ ਭਈ ਅਸੀਂ ਬੜਾ ਸਖਤ ਐਕਸ਼ਨ ਲੈ ਲਿਆ। ਉਹ ਐਕਸ਼ਨ ਲੈ ਲਿਆ ਗਿਆ, ਉਹ ਕਾਨੂੰਨ ਪਾਸ ਹੋ ਗਿਆ, ਜਾਂ ਉਹ ਵੀ ਸਿਰਫ ਸੋਸ਼ਲ ਮੀਡੀਆ 'ਤੇ ਇੱਕ ਸਿਰਫ ਨਿਊਜ਼ਾਂ ਹੀ ਸੀ ਜੀ?
2: ਨਹੀਂ, ਖੈਰ ਪ੍ਰਭ ਸੰਧੂ ਜੀ, ਜਿਹੜਾ ਭਗਵੰਤ ਮਾਨ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਪ੍ਰਾਈਵੇਟ ਸਕੂਲ ਹਰ ਸਾਲ 5% ਤੱਕ ਆਪਣੀ ਫੀਸ ਦਾ ਇਜਾਫਾ ਕਰ ਸਕਦੇ, ਤੋਂ ਵੱਧ ਨਹੀਂ ਕਰ ਸਕਦੇ। ਉਹ ਵਾਕਿਆ ਹੀ ਕਾਨੂੰਨ ਬਣਾਇਆ ਵੀ ਗਿਆ ਕਾਨੂੰਨ ਇੰਪਲੀਮੈਂਟ ਵੀ ਕਰ ਦਿੱਤਾ
1: ਜੀ,
2: ਬਾਕੀ ਜਿਹਨੂੰ ਆਪਾਂ ਕਹਿੰਦੇ ਨੋਟੀਫਿਕੇਸ਼ਨ ਬਕਾਇਦਾ ਲਾਗੂ ਕਰ ਦਿੱਤਾ। ਹੁਣ ਅਮਲੀ ਰੂਪ ਤੇ ਪ੍ਰਾਈਵੇਟ ਸਕੂਲਾਂ ਨੇ ਹੀ ਦੇਣਾ ਹੈ। ਔਰ ਉਹਦੇ ਵਿੱਚ ਇੱਕ ਤਰਮੀਮ ਜਿਹੜੀ ਸਭ ਤੋਂ ਵੱਡੀ ਚੀਜ਼ ਸੀ ਕਿ ਜੇ ਪਿਛਲੇ 3 ਸਾਲਾਂ ਚ ਵੀ ਤੁਸੀਂ ਮਨਮਾਨੀਆਂ ਕੀਤੀਆਂ ਤੇ ਉਹ ਵਾਧਾ ਵਾਪਸ ਕਰੋ। ਭਾਵ ਕਿ ਇੱਕ ਤੇ ਰੋਕ ਲਾ ਦਿੱਤੀ ਕਿ 5% ਤੋਂ ਤੁਸੀਂ ਵਧਾ ਨਹੀਂ ਸਕਦੇ। ਮੰਨ ਲਓ ਪਿਛਲੇ 3 ਸਾਲਾਂ ਚ ਤੁਸੀਂ ਕਿਸੇ ਸਾਲ 8% ਵਧਾਈ ਹੈ, ਕਿਤੇ 7 ਜਾਂ 9, ਉਹ ਫਿਰ ਜਿਹੜੀ ਉੱਪਰਲੀ ਹੈ ਕਿਤੇ 7 ਜਾਂ 9, ਉਹ ਫਿਰ ਜਿਹੜੀ ਉੱਪਰਲੀ 5 ਤੋਂ ਉਹ ਵਾਪਸ ਕਰੋ। ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਕਿ ਫੈਸਲਾ ਠੀਕ ਹੈ, ਸਵਾਗਤ ਯੋਗ ਹੈ, ਚੰਗਾ ਫੈਸਲਾ ਆ ਭਗਵੰਤ ਮਾਨ ਸਰਕਾਰ ਨੇ ਕੀਤਾ ਹੈ, ਪਰੰਤੂ ਜਿਹੜਾ ਪ੍ਰਾਈਵੇਟ ਸੈਕਟਰ ਹੈ ਜਿਹਨੂੰ ਆਪਾਂ ਪ੍ਰਾਈਵੇਟ ਸਕੂਲ ਆਖਦੇ ਹਾਂ ਜਾਂ ਪ੍ਰਾਈਵੇਟ ਅਦਾਰੇ ਆਖਦੇ ਹਾਂ, ਪ੍ਰਭ ਸੰਧੂ ਜੀ ਕੋਈ ਸਧਾਰਨ ਮੱਛਲੀਆਂ ਨਹੀਂ ਹੈ, ਵੱਡੇ ਮਗਰਮੱਛ ਹੈ, ਕੋਈ ਟਾਮੀ ਹੋਏਗੀ ਜਿਹੜੀ ਮੱਛਲੀ ਹੈ, ਵੱਡੇ ਮਗਰਮੱਛ ਨੇ, ਵੱਡੇ ਅਦਾਰੇ ਹੈ, ਬੜੇ ਮਹਿੰਗੇ ਪ੍ਰੋਜੈਕਟ ਹੈ, ਠੀਕ ਹੈ ਕਹਿਣ ਨੂੰ ਸਕੂਲ ਹੈ, ਪਰੰਤੂ ਹੈ ਪੜ੍ਹਾਈ ਦੀਆਂ ਫੈਕਟਰੀਆਂ ਨੇ, ਇਹ ਸਕੂਲ ਸਕਾਲ ਨਹੀਂ ਹੈ। ਸਕੂਲ ਦੀ ਡੈਫੀਨੇਸ਼ਨ ਤੇ ਪ੍ਰਾਈਵੇਟ ਸਕੂਲਾਂ ਦੀ ਪਰਿਭਾਸ਼ਾ ਮਾਫ ਕਰਨਾ ਮੇਰੇ ਮੁਤਾਬਕ ਤੇ ਅਲੱਗ ਹੈ। ਉੱਥੇ ਬੜਾ ਵੱਖਰੇ ਢੰਗ ਦਾ ਸਾਰਾ ਕੁਛ, ਉੱਥੇ ਕਾਰੋਬਾਰੀ ਅਦਾਰੇ ਨੇ, ਉਹ ਕੋਈ ਐ ਥੋੜੋ ਹੈ ਕਿ ਕਿਸੇ ਸੰਸਥਾ ਨੇ ਪੈਸੇ ਇਨਵੈਸਟ ਕਰਕੇ ਲੋਕਾਂ ਨੂੰ ਸੇਵਾ ਕਰਨ ਦਾ ਯਾਨੀ ਸਿੱਖਿਆ ਦੀ ਸੇਵਾ ਦਾ ਮਨ ਬਣਾਇਆ। ਉਹ ਇੱਕ ਵਪਾਰ ਹੈ ਵਿਸ਼ੇਸ਼ ਢੰਗ ਦਾ ਜਿੱਥੇ ਵਿਦਿਆ ਵੇਚ ਕੇ ਪੈਸੇ ਕਮਾਏ ਜਾਂਦੇ ਆ। ਉਹਦੇ ਵਿੱਚ ਸਰਕਾਰਾਂ ਨੇ ਸਾਰਾ ਕੁਛ ਉਹਨਾਂ ਨੂੰ ਢਿੱਲਾਂ ਛੋਟਾਂ ਦਿੱਤੀਆਂ, ਸਰਕਾਰਾਂ ਉਹਨਾਂ ਦੀ ਪਿੱਠ ਤੇ, ਔਰ ਸਰਕਾਰਾਂ ਦੇ ਵਿੱਚ ਜਿਹੜੇ ਰਾਜ ਕਰਨ ਵਾਲੇ ਹੁੰਦੇ ਨੇ ਉਹਨਾਂ ਦੇ ਜ਼ਿਆਦਾਤਰ ਤੇ ਜ਼ਿਆਦਾਤਰ ਸਕੂਲ ਉਹਨਾਂ ਦੇ ਹੈਗੇ ਆ। ਹੁਣ ਪ੍ਰਾਈਵੇਟ ਸਕੂਲ ਇਸ ਕੋਲੋਂ ਔਖੇ ਹੋ ਗਏ, ਭਗਵੰਤ ਮਾਨ ਸਰਕਾਰ ਨੇ ਕਹਿੰਦੇ ਗਲਤ ਕੀਤਾ, ਇਹ ਤੇ ਗਲਤ ਹੈ, ਸਾਡੇ ਤੇ ਖਰਚੇ ਨਹੀਂ ਪੂਰੇ ਹੁੰਦੇ ਜੇ ਅਸੀਂ 5% ਹਰੇਕ ਸਾਲ ਵਧਾਈਏ। ਦੇਖੋ ਕਿੱਡੀ ਵੱਡੀ ਗੱਲ ਹੈ ਕਿ 5% ਜੇ ਹਰ ਸਾਲ ਫੀਸ ਵਧਾਉਣੀ ਹੈ, ਤੁਹਾਡਾ ਬੱਚਾ ਜੇ ਇਸ ਸਾਲ 10,000 ਰੁਪਇਆ ਮੰਨ ਲਓ ਫੀਸ ਦਿੰਦਾ ਹੈ ਤੇ ਸਰਕਾਰ ਕਹਿੰਦੀ ਤੁਸੀਂ ਅਗਲੇ ਸਾਲ ਉਹ ਚ 5% ਵਾਧਾ ਕਰ ਲਓ, ਪਰੰਤੂ ਪ੍ਰਾਈਵੇਟ ਸਕੂਲ ਵਾਲੇ ਅੜ ਗਏ, ਹਾਈਕੋਰਟ ਚਲ ਗਏ, ਹਾਈਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਜੀ ਪੰਜਾਬ ਸਰਕਾਰ ਦਾ ਕਾਨੂੰਨ ਗਲਤ ਹੈ, 5% ਤਾਂ ਕਹਿੰਦੇ ਸਾਡਾ ਸਰਦਾ ਹੀ ਨਹੀਂ, ਮਹਿੰਗਾਈ ਬਹੁਤ ਹੈ। ਹੁਣ ਇੱਥੇ ਪੰਜਾਬ ਦੀ ਸਰਕਾਰ ਕੀ ਤਰਕ ਦਿੰਦੀ ਹੈ, ਕੀ ਜਵਾਬ ਦਿੰਦੀ ਹੈ, ਹਾਈਕੋਰਟ ਕੀ ਫੈਸਲਾ ਕਰਦਾ, ਇਹ ਭਵਿੱਖ ਦੀਆਂ ਗੱਲਾਂ ਨੇ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਪ੍ਰਾਈਵੇਟ ਸਕੂਲਾਂ ਦਾ ਢਾਂਚਾ ਪੰਜਾਬ ਸਰਕਾਰ ਦੇ ਪਾਸ ਕੀਤੇ ਉਸ ਕਾਨੂੰਨ ਦੇ ਖਿਲਾਫ਼ ਖੜ ਗਿਆ। ਹੁਣ ਪੰਜਾਬ ਦੀ ਸਰਕਾਰ ਤੇ ਪ੍ਰਾਈਵੇਟ ਸਕੂਲ ਜਿਵੇਂ ਵਰਦੀਆਂ ਦੇ ਮਸਲੇ ਚ ਆਹਮੋ ਸਾਹਮਣੇ ਹੁੰਦੇ ਸੀ, ਪ੍ਰਭ ਸੰਧੂ ਜੀ ਬੜੇ ਗੋਰਖ ਧੰਦੇ ਨੇ ਨਾ ਪ੍ਰਾਈਵੇਟ ਸਕੂਲਾਂ ਦੇ ਵਿੱਚ, ਵਰਦੀਆਂ ਜਿਵੇਂ ਕੱਪੜੇ ਦਾ ਵਪਾਰ ਹੈ, ਭਾਵ ਕਿ ਉੱਥੇ ਮੇਰੇ ਕੋਲ ਹਜ਼ਾਰਾਂ ਬੱਚੇ ਨੇ, ਮੈਂ ਕਿਸੇ ਫੈਕਟਰੀ ਤੋਂ ਕਿਸੇ ਕੰਪਨੀ ਤੋਂ ਕਿਸੇ ਤੋਂ ਇਕੱਠੀਆਂ ਵਰਦੀਆਂ ਲੈ ਲੈਣਾ, ਫਿਰ ਵਰਦੀਆਂ ਮੈਂ ਸਕੂਲ ਦਾ ਇੱਕ ਕਮਰੇ ਚ ਇੱਕ ਕਾਊਂਟਰ ਬਣਾ

0: ਮਿਲਦੀ ਨਹੀਂ ਕਿਤੇ ਹੋਰ, ਪ੍ਰਾਈਵੇਟ ਹਸਪਤਾਲਾਂ ਚ ਇਹ ਗੱਲ ਚੱਲਦੀ। ਡਾਕਟਰ ਜਿਹੜੀ ਦਵਾਈ ਲਿਖਦਾ ਤੁਸੀਂ ਚਾਹ ਕੇ ਵੀ ਬਾਹਰੋਂ ਨਹੀਂ ਲੈ ਸਕਦੇ, ਕਿਉਂਕਿ ਸਾਲਟ ਭਾਵੇਂ ਸੇਮ ਹੁੰਦਾ, ਅਗਲੇ ਨੇ ਨਾਮ ਹੋਰ ਰੱਖਿਆ ਹੁੰਦਾ, ਉੱਤੇ ਮੋਟਾ MRP ਲਿਖਿਆ ਹੁੰਦਾ। ਇਵੇਂ ਹੀ ਪ੍ਰਾਈਵੇਟ ਸਕੂਲਾਂ ਨੇ ਕੀਤਾ ਹੋਇਆ ਆ, ਉਹੀ ਕਿਤਾਬਾਂ ਨੇ ਟਾਈਟਲ ਵਾਲਾ ਪੇਜ ਬਦਲ ਦੇਣਾ, ਉਹ ਮਿਲਣੀ ਨਹੀਂ ਕਿਤੇ। ਤੇ ਜਦੋਂ ਮਿਲਣੀ ਨਹੀਂ ਉਹਨਾਂ ਦੀ ਦੁਕਾਨ ਤੋਂ ਮਿਲਣੀ, ਉਹਨਾਂ ਦੀ ਮਨਚਾਹੀ ਦੁਕਾਨ ਤੋਂ ਮਿਲਣੀ, ਉਹਦਾ MRP ਵੀ ਵਿਸ਼ੇਸ਼ ਹੁੰਦਾ। ਸੋ ਬਹੁਤ ਵਿਸ਼ੇਸ਼ ਢੰਗ ਦੀ ਲੁੱਟ ਚੱਲ ਰਹੀ ਹੈ ਇਹਨਾਂ ਫੈਕਟਰੀਆਂ ਚ। ਤੇ ਹੁਣ ਉਹ ਫੈਕਟਰੀਆਂ ਵਾਲੇ ਪੰਜਾਬ ਸਰਕਾਰ ਦੇ 5% ਵਾਲੇ ਵਾਧੇ ਦੇ ਖਿਲਾਫ ਹਾਈਕੋਰਟ ਗਏ ਹੈ। ਹੁਣ ਦੇਖਦੇ ਹਾਂ ਭਾਈ ਆਉਂਦੇ ਦਿਨਾਂ ਚ ਕੀ ਦਲੀਲਾਂ ਚੱਲਦੀਆਂ ਦੋਨੇ ਪਾਸਿਓਂ, ਤੇ ਫਿਰ ਹਾਈਕੋਰਟ ਕੀ ਫੈਸਲਾ ਦਿੰਦਾ।
1: ਸੋ ਬਿਲਕੁਲ ਜੀ, 905-673-3337 905-673-3337। ਸੋ ਮੈਸੇਜ ਤੁਹਾਨੂੰ ਬਹੁਤ ਸਾਰੇ ਦੇਣੇ ਸੀ ਅੱਜ, ਪਰ ਸਮਾਂ ਅੱਜ ਪਤਾ ਹੀ ਨਹੀਂ ਲੱਗ ਰਿਹਾ। 905-673-3337 ਔਰ ਓਕੇ, ਸਭ ਤੋਂ ਜ਼ਰੂਰੀ ਮੈਸੇਜ ਦੇ ਦੀ ਤੁਹਾਨੂੰ।
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
3: ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ
2: ਆ। ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ।
1: ਸਾਢੇ 6 ਹੋ ਜਾਣ, ਤੁਸੀਂ ਪਰਿਵਾਰਾਂ ਦੇ ਨਾਲ ਆਉਣਾ, ਇੱਕ ਪਰਿਵਾਰਕ ਸ਼ੋਅ, ਇੱਕ ਵਧੀਆ ਮਿਊਜ਼ਿਕ, ਇੱਕ ਚੰਗਾ ਸੰਗੀਤ ਸੁਣਨਾ ਚਾਹੁੰਦੇ ਹੋ, ਇੱਕ ਹੰਢਿਆ ਸੰਗੀਤ। ਬਥੇਰਾ ਆਪਾਂ ਰੌਲਾ ਰੱਪਾ ਸੁਣ ਲਿਆ, ਪਰ ਇੱਕ ਚੰਗਾ ਰੂਹਦਾਰੀ ਵਾਲਾ ਸੰਗੀਤ ਸੁਣਨਾ ਆ ਤਾਂ ਮਾਸਟਰ ਸਲੀਮ ਜੀ ਅੱਜ ਸ਼ਾਮ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚ ਰਹੇ ਨੇ। ਸੋ ਤੁਸੀਂ ਆਪਣੀਆਂ ਟਿਕਟਾਂ ਲੈ ਲਓ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਉਣਾ ਤੁਸੀਂ, ਜੇ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਆਉਣਾ। ਮੇਰੇ ਕੋਲ ਨਾ ਕੁਛ ਪੰਜਾਬੀ ਲਹਿਰਾਂ ਵੱਲੋਂ ਖਾਸ ਟਿਕਟਾਂ ਨੇ, ਜਿਹਦੇ ਵਿੱਚ ਮੈਨੂੰ ਕੁਛ ਮੈਸੇਜ ਆ ਚੁੱਕੇ ਨੇ, ਕੁਛ ਤੁਹਾਡੇ ਆ ਰਹੇ ਨੇ। ਮੇਰੇ ਕੋਲ ਕੁਛ ਕੁ ਕਪਲਸ ਟਿਕਟ ਆ, ਜੇ ਤੁਸੀਂ ਆਪਣੇ ਦੋਸਤ ਨਾਲ, ਆਪਣੇ ਫਰੈਂਡ ਨਾਲ, ਆਪਣੀ ਵਾਈਫ ਨਾਲ, ਆਪਣੇ ਬੇਬੇ ਬਾਪੂ ਨਾਲ ਆਉਣਾ, ਤਾਂ ਮੇਰੇ ਕੋਲ ਜਿਹੜੀ $60 ਵਾਲੀ ਟਿਕਟ ਆ, ਉਹ ਮੈਂ ਤੁਹਾਨੂੰ $50 ਦੇ ਵਿੱਚ ਇੱਕ ਨਹੀਂ ਦੋ ਦੇ ਸਕਦਾ ਹਾਂ, ਪਰ ਮੇਰੇ ਕੋਲ ਵੈਰੀ ਲਿਮਿਟਡ ਆ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਪੈਣਾ ਆ, ਜਾਂ ਮੈਨੂੰ ਤੁਸੀਂ 2 ਟਿਕਟਸ ਲਿਖ ਦਿਓ, ਮੈਸੇਜ ਕਰ ਦਿਓ, ਅਤੇ ਉਹ ਜਿਹੜੇ ਪਹਿਲੇ ਸਾਡੇ ਸਰੋਤੇ ਹੋਣਗੇ ਉਹਨਾਂ ਨੂੰ ਟਿਕਟ ਮਿਲੇ। 2 ਟਿਕਟਾਂ $50 ਦੇ ਵਿੱਚ, $120 ਦੀਆਂ ਟਿਕਟਾਂ $50 ਦੇ ਵਿੱਚ, ਪਰ ਇਹ ਪੰਜਾਬੀ ਲਹਿਰਾਂ ਵੱਲੋਂ ਤੁਹਾਨੂੰ ਤੋਹਫਾ ਹੀ ਆ। ਤੁਸੀਂ ਮੈਸੇਜ ਕਰ ਦਿਓ 437-870-0001 437-870-0001, ਮੈਨੂੰ ਮੈਸੇਜ ਕਰ ਦਿਓ ਅਤੇ ਮੈਂ ਤੁਹਾਨੂੰ ਉਹ ਟਿਕਟ ਸੈਂਡ ਕਰ ਦੂੰਗਾ $50 ਦੇ ਵਿੱਚ, 2 ਟਿਕਟਸ। ਪਰ ਪਹਿਲੇ 5-6 ਕਸਟਮਰ ਨੂੰ ਹੀ, ਪਹਿਲੇ 5-6 ਸਰੋਤਿਆਂ ਨੂੰ ਹੀ, ਕਿਉਂਕਿ ਲਿਮਿਟਡ ਆ। ਸੋ ਸਾਰੀਆਂ ਨਹੀਂ ਆਪਾਂ ਇੰਨੇ 'ਚ ਦੇ ਸਕਦੇ, ਮਤਲਬ ਦੀਆਂ ਆਲਮੋਸਟ ਸ਼ੋਅ ਸਾਰਾ ਹੀ ਸੋਲਡ ਆਊਟ ਆ। ਸੋ ਕੁਛ ਕੁ ਸੀਟਾਂ ਮੇਰੇ ਕੋਲ ਆਈਆਂ ਆ, ਇਹ ਸਿਰਫ ਪੰਜਾਬੀ ਲੜਨ ਦੇ ਪਿਆਰ ਕਰਕੇ। ਸੋ 437-870-0001 DM ਕਰ ਦਿਓ, ਮੈਸੇਜ ਕਰ ਦਿਓ, ਟੈਕਸ ਕਰ ਦਿਓ, ਤੁਹਾਨੂੰ ਰਿਪਲਾਈ ਆਜੂਗਾ। 905-673-3337 905-673-3337 ਔਰ ਨਾਲ ਦੀ ਨਾਲ ਆਲ ਵੇ ਰੂਫਰਸ, ਆਲਵੇ ਰੂਫਰਸ ਵੱਲ ਨੂੰ ਯਾਦ ਰੱਖੋ ਭਾਈ, ਇਹਨਾਂ ਦਾ 15 ਸਾਲਾਂ ਤਜ਼ਰਬਾ ਆ। ਤੁਸੀਂ ਆਪਣੇ ਘਰ ਦੀ ਛੱਤ ਚੇਂਜ ਕਰਾਉਣੀ ਆ, ਰਿਪੇਅਰ ਕਰਾਉਣੀ ਆ, ਜਾਂ ਨਵੀਂ ਲਵਾ ਦੇਣੀ ਆ, ਤੁਹਾਡੀ ਬਿਜ਼ਨਸ ਕਮਰਸ਼ੀਅਲ ਯੂਨਿਟ ਆ, ਉਹਦੀ ਛੱਤ ਤੁਸੀਂ ਚੇਂਜ ਕਰਾਉਣੀ, ਨਵੀਂ ਲਵਾਉਣੀ ਆ, ਤਾਂ ਆਲਵੇ ਰੂਫਰਸ ਨੂੰ ਯਾਦ ਰੱਖੋ। 647-505-0943 647-505-0943 ਤੁਸੀਂ ਕਾਲ ਕਰ ਲਓ। ਆਲ ਵੇ ਰੂਫਰਸ ਵਾਲਿਆਂ ਨੂੰ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ, ਤਾਂ ਕਿ ਤੁਹਾਡੀਆਂ ਸਾਰੀਆਂ ਹੀ ਪ੍ਰੋਬਲਮਾਂ ਦਾ ਹੱਲ ਕਰ ਦੇਣ, ਤੁਹਾਡੀ ਛੱਤ ਫਿਕਸ ਵੀ ਕਰ ਦੇਣ, ਠੀਕ ਵੀ ਕਰ ਦੇਣ। ਸੋ ਕਾਲ ਕਰ ਲੈਣੀ ਹੈ ਜੀ। ਸੋ ਨਾਲ ਦੀ ਨਾਲ ਬੈਸਟ ਵੈਲਿਊ ਸਪਲਾਈਜ਼, ਤੁਸੀਂ ਬਿਲਡਿੰਗ ਸਪਲਾਈਜ਼ ਦੀਆਂ ਜਿੰਨੀਆਂ ਵੀ ਜ਼ਰੂਰਤਾਂ ਤੁਹਾਡੀਆਂ ਇੱਕੋ ਛੱਤ ਥੱਲੇ ਪੂਰੀਆਂ ਹੋ ਜਾਣੀਆਂ, ਰੈਨੋਵੇਸ਼ਨ ਦੀਆਂ ਜਿੰਨੀਆਂ ਵੀ ਤੁਸੀਂ ਜ਼ਰੂਰਤਾਂ, ਜਿੰਨਾ ਵੀ ਸਮਾਨ ਤੁਸੀਂ ਲੈਣਾ, ਰੈਨੋਵੇਸ਼ਨ ਕਰਨੀ ਆ, ਤੁਸੀਂ ਬਿਲਡਰ ਹੋ, ਤੁਸੀਂ ਪਲੰਬਰ ਹੋ, ਹਾਰਡਵੇਅਰ ਅਤੇ ਬਿਲਡਿੰਗ ਸਪਲਾਈਜ਼ ਦਾ ਸਾਰਾ ਸਮਾਨ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇਹ ਕਹਿੰਦੇ ਕਿ ਬੈਸਟ ਵੈਲਿਊ ਵੀ ਮਿਲੂਗੀ, ਬੈਸਟ ਕੀਮਤਾਂ ਵੀ ਮਿਲਣਗੀਆਂ ਅਤੇ ਬੈਸਟ ਸਰਵਿਸ। ਡਿਕਸੀ ਅਤੇ ਪੁਰਵਨ ਦੇ ਲੋਕੇਟਡ ਇਹ ਨਵਾਂ ਸਟੋਰ ਖੁੱਲ੍ਹਿਆ ਜੀ, ਮਾਫ ਕਰਨਾ, ਡਿਕਸੀ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ।

0: ਸੋ 647-961-0585 6479610585 www.bestvaluebuildingsupplies.ca ਸੋ ਜ਼ਰੂਰ ਇੱਕ ਗੇੜਾ ਮਾਰ ਕੇ ਆਉਣਾ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਸਾਰਾ ਜ਼ਰੂਰਤਾਂ ਦਾ ਸਮਾਨ ਇੱਕੋ ਛੱਤ 'ਤੇ ਤੁਹਾਨੂੰ ਮਿਲ ਸਕਦਾ ਆ ਸੋ ਬਿਲਕੁਲ ਜੀ ਜ਼ਰੂਰ ਗੇੜਾ ਮਾਰ ਕੇ ਆਇਓ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ 905-673-3337 ਰਮੇਸ਼ ਜੀ ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਦੇ ਜਿਹੜਾ ਸਤਿਕਾਰ ਯੋਜਨਾ ਦੀ ਜਿਹੜੀ ਦੂਜੀ ਕਿਸ਼ਤ ਆ ਉਹ ਜਾਰੀ ਕਰਨ ਦੀ ਤਿਆਰੀ ਹੋ ਗਈ ਮੈਨੂੰ ਲੱਗਦਾ ਇਹ ਇਹ ਲੇਟ ਨਹੀਂ ਹੋਣੀਆਂ ਜਿੰਨਾ ਚਿਰ ਇਲੈਕਸ਼ਨ ਸਿਰ 'ਤੇ ਆ ਇਹ ਡੇਟਾਂ ਬਹੁਤ ਤਰੀਕੇ ਨਾਲ ਜਾਣੀਆਂ ਇਹ ਇਹ ਪੈਸੇ ਨਹੀਂ ਲੇਟ ਹੋਣੇ ਵੋਟਾਂ ਤੋਂ ਪਹਿਲਾਂ ਪਹਿਲਾਂ ਤੱਕ ਜੀ
1: ਪ੍ਰਭ ਸੰਧੂ ਜੀ ਦੋ ਤਰ੍ਹਾਂ ਦੀ ਸਤਿਕਾਰ ਚੱਲ ਰਹੀ ਹੈ ਸਤਿਕਾਰ ਯੋਜਨਾ ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਸਤਿਕਾਰ ਯੋਜਨਾ ਇੱਕ ਤੇ ਤਾਜ਼ਾ ਤਰੀਨ ਬਰਨਾਲੇ ਮਾਮਾ ਭੈਣਾਂ ਦਾ ਕਾਫੀ ਸਤਿਕਾਰ ਕੀਤਾ ਪੰਜਾਬ ਦੀ ਸਰਕਾਰ ਨੇ ਇੱਕ ਤੇ ਉਹ ਬਾਬਾ ਇਸ ਵੇਲੇ ਸੋਸ਼ਲ ਮੀਡੀਆ ਤੋਂ ਲੈ ਕੇ ਕੁੱਲ ਪੰਜਾਬ ਦੇ ਵਿੱਚ ਚਰਚਾ ਚੱਕੀ ਜਿਸ ਢੰਗ ਦੇ ਨਾਲ ਪੰਜਾਬ ਪੁਲਿਸ ਨੇ ਬੀਬੀਆਂ ਦਾ ਕਟੱਪਾ ਚਾੜਿਆ ਬਜ਼ੁਰਗ ਮਾਮਾ ਦਾ ਚਾੜਿਆ ਇੱਕ ਤੇ ਉਹ ਵੀ ਕਾਫੀ ਸਨਮਾਨ ਜਿਹੜਾ ਮਾਮਾ ਧੀਆਂ ਦਾ ਪੰਜਾਬ ਦੀ ਸਰਕਾਰ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਕੀਤਾ ਉਹ ਬੜਾ ਇਸ ਵੇਲੇ ਵਾਹਵਾ ਜਿਹੜੀ ਖੱਟ ਰਹੀ ਹੈ ਪੰਜਾਬ ਦੀ ਸਰਕਾਰ ਤੇ ਜਿਹੜਾ ਤੁਸੀਂ ਦੂਸਰਾ ਪੁੱਛਿਆ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਪ੍ਰਭ ਸੰਧੂ ਜੀ ਗੱਲ ਇਹ ਹੈ ਇਹ ਠੀਕ ਹੈ ਭਗਵੰਤ ਮਾਨ ਸਰਕਾਰ ਦੇ ਵਜ਼ੀਰ ਵਿਧਾਇਕ ਜਾਂ ਜਿਹੜੇ ਵੀ ਟਿਕਟਾਂ ਲੈਣ ਦੇ ਚਾਹਵਾਨ ਹੈ ਜਾਂ ਦੂਜੀ ਤੀਜੀ ਕਤਾਰ ਦੇ ਹੈ ਉਹਨਾਂ ਨੇ ਤੇ ਪੂਰਾ ਪੰਜਾਬ ਪੋਸਟਰ ਲਾ ਕੇ ਭਰਿਆ ਹੈ ਕਿ ਕਮਾਲ ਕਰਤੀ ਜੀ ਦੁਨੀਆਂ ਚ ਇਹੋ ਜਿਹੀ ਸਕੀਮ ਨੀ ਕਿ ਮਾਵਾਂ ਧੀਆਂ ਦਾ ਇੰਨਾ ਸਤਿਕਾਰ ਇਹ ਤੋਂ ਉੱਪਰ ਕਹਿੰਦੇ ਕੋਈ ਪੁੱਤ ਜੰਮ ਹੀ ਨੀ ਸਕਦਾ ਜਿੱਦਾਂ ਦਾ ਭਗਵੰਤ ਮਾਨ ਮਾਂ ਨੇ ਪੁੱਤ ਜੰਮਿਆ ਕਿ ਇੰਨਾ ਸਤਿਕਾਰ ਕਹਿੰਦੇ ਦਿੰਦਾ ਹੀ ਨੀ ਕੋਈ ਕਿਸੇ ਨੂੰ 1,000 ਰੁਪਿਆ ਕਿਸੇ ਨੂੰ 1,500 ਸ਼ਰਤੀ ਕੋਈ ਨੀ ਪੰਜਾਬ ਦੀ ਕੋਈ ਮਾਂ ਆ ਕੋਈ ਭੈਣ ਆ ਸਾਰਿਆਂ ਨੂੰ ਉਹ ਵਾਹਵਾ ਹੈਗੀ ਆਪਣੀ ਖੱਟ ਰਹੇ ਆਪਣੇ ਆਪ ਹੀ ਮੋਢੇ ਜਿਹੜੇ ਉਹ ਥੱਪੜ ਰਹੇ ਹੈ ਔਰ ਉਹਦੇ ਤਹਿਤ ਇੱਕ ਪ੍ਰੋਗਰਾਮ ਵੀ 1 ਅਗਸਤ ਨੂੰ ਐਲਾਨ ਕਰ ਦਿੱਤਾ ਸੂਬਾ ਪੱਧਰੀ ਪ੍ਰੋਗਰਾਮ ਉਹ ਰੱਖਿਆ ਪਠਾਨਕੋਟ ਤੇ ਪਤਾ ਲੱਗਾ ਉਦੋਂ ਨੂੰ ਦੁਬਾਰਾ ਟੂਟੂ ਹੋਣੀ ਹੈ ਇੱਕ ਟੂਟੂ ਪਹਿਲਾਂ ਹੋਈ ਸੀ ਜਿੱਦਣ ਵਾਹਵਾ ਭੰਗੜੇ ਪਏ ਬੀਬੀਆਂ ਨੇ ਵੀ ਪਾਏ ਜਿਹੜਾ ਟੂਟੂ ਹੋਈ ਹੁਣ ਦੁਬਾਰਾ ਕਹਿੰਦੇ ਟੂਟੂ 1 ਅਗਸਤ ਨੂੰ ਹੋਣ ਜਾ ਰਹੀ ਹੈ ਉਧਰੋਂ ਕਰਜ਼ਿਆਂ ਵਾਲੀ ਜਿਹੜੀ ਟੂਟੂ ਹੈ ਮੈਂ ਬੀਤੇ ਦਿਨਾਂ 'ਚ ਕਈ ਵਾਰ ਜ਼ਿਕਰ ਕੀਤਾ ਉਹ ਵੀ ਟੂਟੂ ਬੜੀ ਵੱਧਦੀ ਜਾ ਰਹੀ ਹੈ ਹੁਣ ਉਹ ਟੂਟੂ ਦੀਆਂ ਆਵਾਜ਼ਾਂ ਇੱਕ ਤੇ ਚਲੋ ਸੁਣ ਰਹੀਆਂ ਹੈ ਮਾਵਾਂ ਧੀਆਂ ਦੀ ਸਤਿਕਾਰ ਯੋਜਨਾ ਕਰਜ਼ਿਆਂ ਵਾਲੀਆਂ ਆਵਾਜ਼ਾਂ ਦੱਬੀਆਂ ਹੋਈਆਂ ਤੇ ਇਹਦੇ ਵਿੱਚ ਹੁਣ ਗੱਲ ਬੜੀ ਸਿੱਧੀ ਪੱਧਰੀ ਆ ਕਿ 70 ਲੱਖ ਲਾਭਪਾਤਰੀ ਜੁੜ ਚੁੱਕੇ ਆ ਪੰਜਾਬ ਸਰਕਾਰ ਦਾ ਆਖਣਾ ਕਿ 70 ਲੱਖ ਬੀਬੀਆਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਚੁੱਕੀਆਂ 1,149 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ 1,149 ਕਰੋੜ ਦੀ ਤੇ ਲਗਭਗ ਇੰਨੀ ਕੁ ਹੁਣ 1 ਅਗਸਤ ਨੂੰ ਹੋਣੀ ਹੈ
0: ਜੀ
1: ਹੈ ਬਹੁਤ ਹੈਰਾਨੀਜਨਕ ਹੈ ਕਿ ਕਰਜ਼ੇ ਲੈ ਲੈ ਕੇ ਅਸੀਂ ਸਾਰਾ ਕੁਛ ਚਲਾ ਰਹੇ ਹਾਂ ਤੇ ਇੱਧਰ 1,000 ਕਰੋੜ ਵੰਡਣ ਦੇ ਲਈ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਆ ਪ੍ਰਭ ਸੰਧੂ ਜੀ ਬਿਲਕੁਲ ਤੁਹਾਡਾ ਸਹੀ ਇਸ਼ਾਰਾ ਆ ਮੈਨੂੰ ਨੀ ਪਤਾ ਵੋਟਾਂ ਨਵੰਬਰ ਚ ਪੈਂਦੀਆਂ ਜਨਵਰੀ ਚ ਪੈਂਦੀਆਂ ਜਾਂ ਹੋਰ ਮਹੀਨਾ ਅੱਗੇ ਪਿੱਛੇ ਹੋ ਜਾਣ ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਵੋਟਾਂ ਤੱਕ ਜਦੋਂ ਤੱਕ ਚੋਣ ਜਾਬਤਾ ਨੀ ਲੱਗਣਾ ਨਾ ਆ ਜਿਹੜੀ ਮਾਵਾਂ ਧੀਆਂ ਦੀ ਸਤਿਕਾਰ ਯੋਜਨਾ ਵਾਲੀ ਟੂਟੂ ਹੈ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੇ ਇਹ ਕਿਸੇ ਨਾ ਕਿਸੇ ਢੰਗ ਦੇ ਨਾਲ ਕਰਾਈ ਜਾਣੀ ਹੈ
0: ਇਹ ਵੈਸੇ ਸਿੱਧਾ ਹੀ ਕਹਿ ਦੇਣ ਚੱਕੋ 5,000 ਤੇ ਵੋਟ ਪਾਓ ਇੱਦਾਂ ਵੀ ਕਹਿ ਸਕਦੇ ਆ ਸੋ 905-673-3337 ਸੋ 905-673-3337 ਦੀਆਂ ਗੱਲਾਂ ਬਾਤਾਂ ਹੋ ਰਹੀਆਂ ਬਹੁਤ ਸਾਰੀਆਂ ਕਾਲਜ਼ ਨੇ ਸੋ ਆਪਾਂ ਜੇ ਥੋੜ੍ਹੀ ਇਜਾਜ਼ਤ ਹੋਵੇ ਤਾਂ ਕਾਲ ਦੇ ਵੱਲ ਚੱਲੀਏ ਖਬਰਾਂ ਵੀ ਬਹੁਤ ਨੇ ਇਹ ਆਪਾਂ ਨੂੰ ਟਾਈਮ ਤਾਂ ਮੇਰੇ ਹਿਸਾਬ ਨਾਲ 3 ਘੰਟੇ ਹੋਵੇ ਰਮੇਸ਼ ਜੀ ਤਾਂ ਵੀ ਨਹੀਂ ਪੂਰਾ ਹੋ ਸਕਦਾ ਜਿਸ ਜਿੰਨੇ ਪਿਆਰ ਨਾਲ ਸਰੋਤੇ ਸੁਣਦੇ ਆ ਸੋ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਹੋ ਜੀ
2: ਸਾਰਾ ਪੰਜਾਬ ਜਿਹੜਾ ਉਹ ਤ੍ਰਸਤ ਹੈ ਪੂਰਾ ਤੇ ਪੰਜਾਬ ਸਰਕਾਰ ਮਸਤ ਹੈ ਤੁਹਾਡੇ ਵੀ ਮਨ ਚ ਖਿਆਲ ਆਉਂਦਾ ਕਿ ਕੁਲਦੀਪ ਹਰ ਵਾਰੀ ਸਰਕਾਰ ਨੂੰ ਕਿਉਂ ਚੁੰਨੀਆਂ ਵੱਢਦੇ ਨੇ ਅਸੀਂ ਇੱਥੇ ਬੈਠੇ ਹਾਂ ਰਮੇਸ਼ ਜੀ ਇਸ ਕਰਕੇ ਚੁੰਨੀਆਂ ਵੱਢਦੇ ਹਾਂ ਅਸੀਂ ਬੜੀ ਸਪੋਰਟ ਕੀਤੀ ਹੈ ਜਿੱਦਾਂ ਪ੍ਰਭ ਜੀ ਨੇ ਵੀ ਕੀਤੀ ਅਸੀਂ ਬਾਹਰ ਬੈਠੇ ਸਾਡੇ ਵਰਗਿਆਂ ਨੇ ਬੜਿਆਂ ਨੇ ਸਪੋਰਟ ਕੀਤੀ ਮੇਰਾ ਇੱਕ ਸੱਜਣ ਮਿੱਤਰ ਸੀ ਮਾਧੜ ਸੀ ਬਿਲਕੁਲ 3 ਮਰਲੇ ਜੀ ਉਹਨੇ ਰਜਿਸਟਰੀ ਜਗ੍ਹਾ ਵੇਚਣੀ ਸੀ ਆਪਣੀ ਉਸ ਟਾਈਮ ਦੇ ਉੱਤੇ ਉਹ NOC ਦਾ ਚੱਲਦਾ ਸੀ ਰਮੇਸ਼ ਜੀ ਕੰਮ ਤੇ 27,000 ਰੁਪਇਆ ਸਿੱਧਾ ਸਿੱਧਾ ਮੰਗਿਆ ਤੇ ਮੰਗਿਆ ਨੀ ਉਹਨਾਂ ਨੇ ਲਿਆ 27,000 ਦਿਓਗੇ ਤੇ NOC ਮਿਲੇਗੀ ਇਹ ਗੱਲ ਦਿੱਤੀ ਹੋ ਗਈ ਪ੍ਰਭ ਜੀ, ਪਹਿਲਾਂ ਨਾ ਅਸੀਂ ਸਿੰਗਰ ਸੁਣਦੇ ਸੀ, ਬੜੇ ਸੁਰੀਲੇ ਹੁੰਦੇ ਸੀ, ਸੁਰੀਲੇ ਸਿੰਗਰ ਹੁੰਦੇ ਬੜੇ ਘੱਟ ਸੀ। ਉਹਨਾਂ ਦੇ ਵਿੱਚੋਂ ਇੱਕ ਮਹਾਨ ਜਿਹੜਾ ਨਾਂ ਹੈ ਮਾਸਟਰ ਸਲੀਮ ਦਾ, ਇਹਦੇ ਘਰਾਣੇ ਦਾ। ਫਿਰ ਇਸ ਤਰ੍ਹਾਂ ਦੀ ਗੱਲ ਆ ਗਈ ਵੀ ਭਰਮਾਰ ਹੋ ਗਈ ਸਿੰਗਰਾਂ ਦੀ, ਕਿਸੇ ਟਾਈਮ ਤੇ ਇਹ ਵੀ ਗੱਲ ਚੱਲ ਪਈ ਇਹ ਟਪੁੱਟੋ ਦੇ ਥੱਲੇ ਸਿੰਗਰ ਬੈਠਾ। ਲੇਕਿਨ ਇਸ ਵੇਲੇ ਉਸ ਚੀਜ਼ ਨੂੰ ਜਿਹੜਾ ਕੱਟ ਦਿੱਤਾ ਪੱਤਰਕਾਰੀ ਨੇ, ਜਿਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਰਮੇਸ਼ ਜੀ ਵਰਗੀਆਂ ਦੀਆਂ, ਉਹ ਤਾਂ ਪੱਤਰਕਾਰ ਨੇ। ਤੇ ਇਸ ਵੇਲੇ ਇਹਨਾਂ ਨੇ ਸਾਰੀਆਂ ਗੱਲਾਂ ਉਹ ਵੀ ਝੂਠੀਆਂ ਕਰ ਦਿੱਤੀਆਂ ਕਿ ਇੱਟ ਪੁੱਟੋ ਤੇ ਪੱਤਰਕਾਰ ਬੈਠਾ, ਇੱਟ ਦੇ ਉੱਤੇ ਬੈਠਾ। ਹਾਂਜੀ, ਬਾਕੀ ਜੋ ਵੀ ਹੜਤਾਲਾਂ ਨੇ ਜੋ ਕੁਛ ਹੈਗਾ, ਕੱਲ ਅਸੀਂ ਸਫਾਈ ਦੀ ਗੱਲ ਕੀਤੀ ਸੀ, ਦੇਖ ਲਓ ਤੁਸੀਂ ਕੀ ਹੱਲ ਕੀਤਾ ਰਮੇਸ਼ ਜੀ। ਬਾਕੀ ਫਿਰ ਗੱਲ ਕਹਿਣ ਨੂੰ ਦਿਲ ਕਰਦਾ ਕਿ ਸਾਰਾ ਪੰਜਾਬ ਜਿਹੜਾ ਉਹ ਤ੍ਰਸਤ ਹੈ। ਜਿਹੜੀ ਆ ਤੁਸੀਂ ਆ ਪੈਸਿਆਂ ਦੀ ਗੱਲ ਫਿਰ ਕੀਤੀ ਹੈ, ਹਾਈਕੋਰਟ ਦਾ ਪਤਾ ਨੀ ਸ਼ਾਇਦ ਗਲਤ ਹੋਵੇ, ਹਾਈਕੋਰਟ ਦਾ ਕਿ ਉਹਨਾਂ ਨੇ ਸਟੇਅ ਕਰ ਦਿੱਤਾ ਪੈਸੇ ਦੇ, ਇਹ ਜ਼ਰੂਰ ਦੱਸਿਓ। ਬਾਕੀ ਪ੍ਰਭ ਜੀ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਚ ਰਹੋ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ, ਬਹੁਤ ਮੁਹੱਬਤ, ਬਹੁਤ ਪਿਆਰ। ਬਾਕੀ ਜਿਹੜੀ ਤੁਸੀਂ ਗੱਲ ਕਹੀ ਕਿ ਵੋਟਾਂ ਪਾਈਆਂ ਦੱਸਦੇ, ਹੁਣ ਮੈਂ ਤਾਂ ਸ਼ਰਮ ਦਾ ਮਾਰਾ ਕਿਸੇ ਨੂੰ ਦੱਸਦਾ ਹੀ ਨਹੀਂ ਵੀ ਸਪੋਰਟ ਕੀਤੀ ਮੈਂ ਜੀ ਰਮੇਸ਼ ਜੀ।
1: ਪ੍ਰਭ ਸੁੰਦਰ ਜੀ, ਬਹੁਤ ਸਾਰੇ ਚਿਹਰੇ ਆ ਜਿਹੜੇ ਇਸ ਕਰਕੇ ਨਿਰਾਸ਼ ਹੈ ਆਪਣੇ ਮਨ ਵਿੱਚ ਕਿ ਅਸੀਂ ਜਿਹੜੇ ਚਾਅ ਨਾਲ ਸਰਕਾਰ ਲਿਆਂਦੀ ਸੀ ਉਹ ਚਾਅ ਸਾਡੇ ਪੂਰੇ ਨਹੀਂ ਹੋਏ। ਦੁੱਖ ਇਸ ਗੱਲ ਦਾ ਨਹੀਂ ਕਿ ਉਹ ਲੋਕ ਨਿਰਾਸ਼ ਹੈ, ਉਹ ਨਿਰਾਸ਼ਾ ਦਾ ਆਲਮ ਟੁੱਟ ਜਾਏਗਾ, ਸਮਾਂ ਬੜਾ ਬਲਵਾਨ ਹੁੰਦਾ ਹੈ। ਦੁੱਖ ਇਸ ਗੱਲ ਦਾ ਆ ਕਿ ਜਿਹਨਾਂ ਨੂੰ ਜਿਤਾਇਆ, ਜਿਹਨਾਂ ਨੂੰ ਵੋਟਾਂ ਪਾਈਆਂ, ਉਹਨਾਂ ਨੂੰ ਆਪਣੇ ਸਪੋਰਟਰਾਂ ਦੀ ਨਾਰਾਜ਼ਗੀ ਦਾ ਅਹਿਸਾਸ ਨਹੀਂ ਹੈ। ਇਹ ਜ਼ਿਆਦਾ ਦੁੱਖ ਕਿ ਉਹਨਾਂ ਦੇ ਸਪੋਰਟਰ ਨਾਰਾਜ਼ ਹੈ, ਉਹਨਾਂ ਨੂੰ ਅਹਿਸਾਸ ਹੀ ਨਹੀਂ। ਤੇ ਉਹ ਪਤਾ ਕੀ ਕਹਿੰਦੇ, ਤੇ ਕਮਲੇ ਆ ਤੁਸੀਂ ਤੇ ਇਹਦੇ ਨਾਰਾਜ਼ਗੀ ਕਿਹੜੀ ਗੱਲ, ਅਸੀਂ ਮੁੜ ਤੋਂ ਸਰਕਾਰ ਬਣਾਉਣੀ, ਜਿਹੜੇ ਰਹਿੰਦੇ ਕੰਮ ਕਹਿੰਦੇ ਅਗਲੇ 5 ਸਾਲ ਚ ਪੂਰੇ ਕਰ ਦਿਆਂਗੇ। ਸੋ ਚਲੋ, ਖੈਰ ਇਹ ਸਿਆਸੀ ਗੱਲਾਂ ਬਾਤਾਂ ਨੇ। ਜਿਹੜਾ ਸਰੋਤਿਓ ਹਾਈਕੋਰਟ ਵਾਲਾ ਤੁਸੀਂ ਪੁੱਛਿਆ ਨਾ, ਮਾਵਾਂ ਧੀਆਂ ਸਤਿਕਾਰ ਯੋਜਨਾ ਤੇ ਸਟੇਅ ਨਹੀਂ, ਉਹ ਸਟੇਅ ਨਹੀਂ ਹੈ। ਉਹ ਮੈਨੂੰ ਵੀ ਸੋਸ਼ਲ ਮੀਡੀਆ ਤੇ ਜਾਂ ਕੁਛ ਪਲੇਟਫਾਰਮਾਂ ਤੇ ਮੈਂ ਵੀ ਤੁਹਾਡੇ ਵਾਂਗੂ ਦੇਖਦਾ ਪੜ੍ਹਦਾ ਰਹਿੰਦਾ ਆ। ਬੇਸਿਕਲੀ ਚੁਣੌਤੀ ਦਿੱਤੀ ਹੈ ਜਿਹੜਾ ਨਿਰਮਾਣ ਮਜ਼ਦੂਰ ਭਲਾਈ ਫੰਡ ਦੀ, ਕਹਿੰਦੇ ਵਰਤੋਂ ਕੀਤੀ ਗਈ, ਜਿਹੜਾ ਮਜ਼ਦੂਰਾਂ ਦੇ ਲਈ ਇੱਕ ਫੰਡ ਰੱਖਿਆ ਹੁੰਦਾ ਸਰਕਾਰਾਂ ਨੇ, ਕਿ ਉਹ ਫੰਡ ਜਿਹੜਾ ਵੰਡ ਦਿੱਤਾ ਗਿਆ, ਜਿਹੜੀ ਪਹਿਲੀ ਕਿਸ਼ਤ ਜਾਰੀ ਹੋਈ ਹੈਗੀ ਹੈ, ਉਹ ਚੁਣੌਤੀ ਦਿੱਤੀ ਹੈ ਕਿ ਉਹ ਪੈਸਾ ਵੰਡਿਆ ਗਿਆ। ਮੈਂ ਇੱਥੇ ਟਿੱਪਣੀ ਕਰ ਸਕਦਾ ਕਿ ਮੰਨ ਲਓ ਵੰਡਿਆ ਵੀ ਗਿਆ ਆ ਤੇ ਸਰਕਾਰ ਕਹੂਗੀ ਵਾਪਸ ਦੇ ਦਾਂਗੇ, ਕੋਈ ਨੀ ਇੱਧਰ ਦੁਬਾਰਾ ਉਸ ਖਾਤੇ ਚ ਪਾ ਦਾਂਗੇ, ਇਹਦੇ ਵਿੱਚ ਸਟੇਅ ਵਾਲੀ ਕੋਈ ਗੱਲ ਨੀ। ਸਰਕਾਰ ਨੂੰ ਨੋਟਿਸ ਜ਼ਰੂਰ ਜਾਰੀ ਹੋਇਆ ਆ, ਰੋਕ ਕੋਈ ਨੀ ਲੱਗੀ। ਔਰ 1 ਅਗਸਤ ਅਗਲੀ ਅਗਲਿਆਂ ਨੇ ਐਲਾਨ ਕਰਤੀ ਹੈ, 1 ਅਗਸਤ ਨੂੰ ਸੂਬਾ ਪੱਧਰੀ ਸਮਾਗਮ ਪਠਾਨਕੋਟ ਵਿੱਚ ਰੱਖ ਲਿਆ ਇਸੇ ਯੋਜਨਾ ਦਾ, ਕਿਉਂਕਿ ਪਹਿਲਾਂ ਲਗਭਗ ਜਿੱਦਣ ਕਿਸ਼ਤ ਜਾਰੀ ਕੀਤੀ ਸੀ ਉਦਣ 35 ਲੱਖ ਜਿਹੜੀਆਂ ਔਰਤਾਂ ਨਾਲ ਜੁੜੀਆਂ ਸੀ, ਉਸ ਦੇ ਨਾਲ ਜਿਹੜੀਆਂ ਜਿਹਨੂੰ ਆਪਾਂ ਕਹਿੰਦੇ ਰਜਿਸਟਰਡ ਹੋਈਆਂ ਸੀ, ਹੁਣ 70 ਲੱਖ ਦੇ ਕਰੀਬ ਹੋ ਚੁੱਕੀਆਂ। ਬਾਕੀਆਂ ਨੂੰ ਵੀ ਕਿਸ਼ਤ ਪਾਉਣੀ ਹੈ, ਸੋ ਭੰਗੜੇ ਹੋਰ ਉਦਣ ਨੂੰ 1 ਨੂੰ ਪੈਣਗੇ ਤੇ ਦੇਖਦੇ ਭਾਈ 1 ਤਰੀਕ ਨੂੰ ਫਿਰ ਕੀ ਕੁਛ ਬਣਦਾ।
0: ਸੋ ਬਿਲਕੁਲ ਜੀ, 905-673-33 ਸਿੰਘ ਜੀ ਸਾਡੇ ਨਾਲ ਮੋਨਾ ਮਹਿੰਗੀ ਜੀ ਫਿਰ ਜੁੜੇ ਨੇ। ਮੈਂ ਉਸ ਤੋਂ ਪਹਿਲਾਂ ਹਰਵੀਨ ਮਾਵੀ ਜੀ ਦਾ ਤੁਹਾਨੂੰ ਸੁਨੇਹਾ ਦੇ ਦਿਆਂ, ਹੋਮ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਐਕਸਪੀਰੀਅੰਸ ਹਰਵੀਨ ਮਾਵੀ ਜੀ, ਗਰੁੱਪ ਡਿਸਕਾਊਂਟ ਬੰਡਲ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਬਹੁਤ ਸਾਰੀ ਘਟਾ ਦੇਣਗੇ, $1,000 ਤੁਹਾਡੇ ਬਚਾ ਸਕਦੇ ਆ ਸਾਲ ਦੇ ਬੱਧੀ। ਤੁਸੀਂ ਪੰਜਾਬੀ, ਹਿੰਦੀ, ਇੰਗਲਿਸ਼ ਦੀਆਂ ਸਾਰੀਆਂ ਬੋਲੀ ਬੋਲਣ ਵਾਲੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਜੇ ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਦੀ ਵਧੀਆ ਕੋਟੇਸ਼ਨ ਲੈਣਾ ਚਾਹੁੰਦੇ ਹੋ, ਤੁਹਾਡੀ ਰੀਨਲ ਆਉਣ ਵਾਲੀ ਆ ਜਾਂ 2-3 ਗੱਡੀਆਂ ਖੜੀਆਂ ਘਰੇ, ਇਕੱਠੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਤਾਂ ਬਹੁਤ ਵਧੀਆ ਡਿਸਕਾਊਂਟ ਤੁਹਾਨੂੰ ਮਿਲ ਸਕਦਾ। ਹਰਵੀਨ ਮਾਵੀ ਜੀ ਨੂੰ ਕਾਲ ਕਰ ਲਓ, 647-287-0976, 647-287-0976। ਹਰਵੀਨ ਮਾਵੀ ਜੀ, ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜ਼ਰਬਾ ਰੱਖਣ ਵਾਲੇ ਹਰਵੀਨ ਮਾਵੀ ਜੀ। ਮੋਨਾ ਮਹਿੰਗੀ ਜੀ ਇੱਕ ਵਾਰ ਫਿਰ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਇੰਸ਼ੋਰੈਂਸ ਦੇ ਬਾਬਤ ਤੁਹਾਨੂੰ ਸਮੇਂ ਸਮੇਂ 'ਤੇ ਦੱਸਦੇ ਰਹਿੰਦੇ ਹਾਂ ਕਿ ਇਹ ਅਵੇਅਰਨੈਸ ਦਾ ਮੈਸੇਜ ਆ ਭਾਈ। ਸੋ ਇੰਸ਼ੋਰੈਂਸ ਤੁਸੀਂ ਜ਼ਰੂਰ ਕਰਾ ਕੇ ਰੱਖੋ, ਇੰਸ਼ੋਰੈਂਸ ਲਾਈਫ ਦਾ ਬਹੁਤ ਜ਼ਰੂਰੀ ਅਤੇ ਬਹੁਤ ਅਹਿਮ ਅੰਗ ਆ, ਖਾਸ ਕਰਕੇ ਇਹਨਾਂ ਆਪਾਂ ਜਦੋਂ ਪੱਛਮੀ ਮੁਲਕਾਂ ਦੀ ਜਿਹੜੇ ਸਿਸਟਮ ਦੀ ਗੱਲ ਕਰੀਏ, ਫਾਈਨੈਂਸ਼ੀਅਲ ਢਾਂਚੇ ਦੀ ਗੱਲਬਾਤ ਕਰੀਏ, ਅਤੇ ਇੰਸ਼ੋਰੈਂਸ ਇੱਕ ਤਰ੍ਹਾਂ ਪਾਰਟ ਆਫ ਲਾਈਫ ਹੋਣਾ ਚਾਹੀਦਾ, ਤਾਂ ਕਿ ਤੁਹਾਡੇ ਪਿਆਰੇ, ਤੁਹਾਡੀ ਲਾਈਫ, ਤੁਹਾਡੇ ਬੱਚੇ, ਤੁਹਾਡੀ ਫੈਮਿਲੀ ਉਹ ਕਿਸੇ ਅੱਗੇ ਮੁਹਤਾਜ ਨਾ ਰਹਿ ਜਾਣ, ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਜਿੱਦਣ ਤੁਸੀਂ ਕੰਮ ਕਰਦੇ ਹੋ ਉਦਣ ਹੀ ਤੁਹਾਨੂੰ ਪੇ ਮਿਲਦੀ ਆ, ਉਸ ਤੋਂ ਬਾਅਦ ਤੁਹਾਡਾ ਘਰ ਕਿੱਦਾਂ ਚੱਲਣਾ, ਤੁਹਾਡੀਆਂ ਕਿਸ਼ਤਾਂ ਕਿੱਦਾਂ ਚੱਲਣੀਆਂ, ਤੁਹਾਡੀ ਜਿਹੜੀ ਹੋਰ ਰਿਸਪੋਂਸੀਬਿਲਟੀਆਂ ਜ਼ਿੰਦਗੀ ਦੀਆਂ ਬੜੀਆਂ ਸਾਰੀਆਂ ਜ਼ਰੂਰਤਾਂ ਉਹ ਕਿੱਦਾਂ ਚੱਲਣੀਆਂ। ਸੋ ਇਸ ਚੀਜ਼ ਦੀ ਸਾਰੀ ਪਲਾਨਿੰਗ ਤੁਹਾਡੀ ਬੜੇ ਢੰਗ ਨਾਲ ਹੋਵੇ ਤਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਬੜੀ ਬਿਹਤਰ ਹੋ ਸਕਦੀ ਆ। ਲਾਈਫ ਇੰਸ਼ੋਰੈਂਸ ਦੇ ਵਿੱਚ ਜਿਹੜੀ ਗਰੋਥ ਆ, ਵੈਲਿਊ ਆ, ਕਵਰੇਜ ਆ, ਫਾਈਨੈਂਸ਼ੀਅਲ ਪਲਾਨਿੰਗਸ ਆ, ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਔਰ ਨਾਲ ਦੀ ਨਾਲ ਮੋਨਾ ਜੀ ਫਿਰ ਇੱਕ ਵਾਰੀ ਸਾਡਾ ਆਉਣੇ ਨੇ। ਮੋਨਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
3: ਥੈਂਕ ਯੂ ਸੋ ਮਚ ਪ੍ਰਭ ਜੀ।
0: ਜੀ ਮੋਨਾ ਜੀ
3: ਬਿਲਕੁਲ, ਪ੍ਰਭ ਜੀ ਜਿੱਦਾਂ ਕਿ ਤੁਸੀਂ ਹੁਣੇ ਗੱਲ ਕੀਤੀ ਲਾਈਫ ਇੰਸ਼ੋਰੈਂਸ ਦੇ ਵਿੱਚ ਗਰੋਥ ਕਿਵੇਂ ਆਪਾਂ ਲੈ ਸਕਦੇ ਹਾਂ। ਡੈਫੀਨੇਟਲੀ ਅਸੀਂ ਜਦੋਂ ਕਈ ਵਾਰ ਪੁਰਾਣੀਆਂ ਪਾਲਿਸੀਜ਼ ਕਈਆਂ ਦੀਆਂ ਦੇਖਦੇ ਹਾਂ, ਕਈਆਂ ਦੇ ਯੂਨੀਵਰਸਲ ਪਾਲਿਸੀਜ਼ ਹੋਈਆਂ ਹੁੰਦੀਆਂ, ਟਰਮ 100 ਹੋਈਆਂ ਹੁੰਦੀਆਂ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਵੀ ਕਵਰੇਜ ਕਰਵਾਈ ਸੀਗੀ ਉਸ ਟਾਈਮ ਤੇ ਉਨੀ ਹੀ ਕਵਰੇਜ ਸਾਰੀ ਉਮਰ ਦੇ ਲਈ ਚੱਲਦੀ ਰਹਿੰਦੀ ਹੈ। ਪਰ ਆਪਣੇ ਕੋਲ ਇਸ ਤਰੀਕੇ ਦੀਆਂ ਆਪਸ਼ਨਸ ਹੁੰਦੀਆਂ ਨੇ ਜਿਹੜੀਆਂ ਕਿ ਪਾਰਟੀਸੀਪੇਟਿੰਗ ਪਾਲਿਸੀਜ਼ ਦੇ ਵਿੱਚ ਤੁਹਾਨੂੰ ਕੰਪਨੀ ਵੱਲੋਂ ਜਦੋਂ ਡਿਵੀਡੈਂਟਸ ਮਿਲਦੇ ਨੇ, ਕੰਪਨੀ ਦਾ ਜੋ ਵੀ ਪ੍ਰੋਫਿਟ ਹੋ ਇੰਸ਼ੋਰੈਂਸ ਕੰਪਨੀ ਦਾ ਉਹ ਤੁਹਾਨੂੰ ਐਜ਼ ਅ ਡਿਵੀਡੈਂਟ ਦੀ ਤਰ੍ਹਾਂ ਪ੍ਰੋਵਾਈਡ ਕਰਦੇ ਨੇ। ਸੋ ਉਸ ਟਾਈਮ ਤੇ ਇੱਕ ਤਾਂ ਤੁਹਾਨੂੰ ਬੈਨੀਫਿਟ ਇਹ ਹੋ ਜਾਂਦਾ ਕਿ ਕੈਸ਼ ਵੈਲਿਊਸ ਗਰੋ ਹੁੰਦੀਆਂ ਨੇ, ਦੂਜਾ ਚੀਜ਼ ਦਾ ਬੈਨੀਫਿਟ ਇਹ ਹੋ ਜਾਂਦਾ ਕਿ ਕਵਰੇਜ ਵੀ ਫਿਊਚਰ ਦੇ ਵਿੱਚ ਗਰੋ ਹੁੰਦੀ ਚਲੀ ਜਾਂਦੀ ਹੈ। ਸੋ ਹੁਣ ਇਹ ਦੋਨੋਂ ਚੀਜ਼ਾਂ ਦਾ ਬੈਨੀਫਿਟ ਇੱਕ ਇਹ ਤਾਂ ਇਹ ਹੋ ਗਿਆ ਕਿ ਇਸ ਟਾਈਮ ਤੇ ਜੇ ਕੋਈ ਵੀ ਪਰਸਨ ਪੇਡ ਅ ਪਾਲਿਸੀ ਲੈਂਦੇ ਨੇ, ਕੋਈ ਵੀ ਟਾਈਮ ਫਰੇਮ ਚੂਜ਼ ਕੀਤਾ ਸੀ 5 ਸਾਲ 10 ਸਾਲ 20 ਸਾਲ, ਉਨੇ ਟਾਈਮ ਤੱਕ ਹੀ ਪੇਮੈਂਟ ਕਰਨੀ ਹੈ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਸਾਰੀ ਉਮਰ ਚੱਲਦੀ ਰਹੂਗੀ। ਦੂਜੀ ਚੀਜ਼ ਇਹ ਹੈਗੀ ਕਿ ਚਾਹੇ ਪੇਮੈਂਟ ਬੰਦ ਵੀ ਹੋ ਗਈ ਹੈ ਤਾਂ ਵੀ ਤੁਹਾਡੇ ਡਿਵੀਡੈਂਟਸ ਦੀ ਗਰੋਥ ਤੁਹਾਨੂੰ ਮਿਲਦੀ ਰਹਿਣੀ ਹੈਗੀ ਹੈ। ਸੋ ਜਿਹਦੇ ਨਾਲ ਕਿ ਇਹ ਬੈਨੀਫਿਟ ਹੋ ਜਾਂਦਾ ਕਿ ਕੈਸ਼ ਵੈਲਿਊਸ ਗਰੋ ਹੋ ਰਹੇ ਨੇ, ਫਿਊਚਰ ਦੇ ਵਿੱਚ ਤੁਸੀਂ ਚਾਹੇ ਆਪਣੇ ਲਈ ਜਾਂ ਬੱਚਿਆਂ ਦੇ ਲਈ ਪਾਲਿਸੀਜ਼ ਲਿੱਤੀਆਂ ਨੇ, ਫਿਊਚਰ ਦੇ ਵਿੱਚ ਸਾਨੂੰ ਆਪਣੇ ਆਪ ਲਈ ਜਿੰਦੇ ਜੀ ਸਾਨੂੰ ਕੁਛ ਜ਼ਰੂਰਤ ਹੋਵੇ, ਕੋਈ ਵੀ ਲਿਕੁਇਡ ਫੰਡਸ ਦੀ ਜ਼ਰੂਰਤ ਹੋਵੇ, ਤਾਂ ਤੁਹਾਨੂੰ ਇਸ ਤਰੀਕੇ ਦੇ ਨਾਲ ਕੋਈ ਇੱਦਾਂ ਨਹੀਂ ਦੇਖਣਾ ਪੈਣਾ ਕਿ ਮਾਰਕੀਟ ਡਾਊਨ ਹੈਗੀ ਹੈ ਇਸ ਟਾਈਮ ਤੇ, ਸਟਾਕ ਮਾਰਕੀਟ 'ਚ ਚਾਹੇ ਆਪਾਂ ਇਨਵੈਸਟ ਕਰੀਏ, ਫਿਊਚਰ ਫੰਡਸ ਦੇ ਵਿੱਚ ਇਨਵੈਸਟ ਕਰੀਏ, ਚਾਹੇ ਈਵਨ ਕਿ ਰੀਅਲ ਇਸਟੇਟ ਦੇ ਵਿੱਚ ਵੀ ਇਨਵੈਸਟ ਕਰੀਏ। ਇਸ ਟਾਈਮ ਤੇ ਜੇ ਕੋਈ ਪਰਸਨ ਇਕੁਇਟੀ ਕਢਾਉਣਾ ਚਾਹੇ ਤਾਂ ਓਬਵੀਅਸਲੀ ਇਸ ਟਾਈਮ ਤੇ ਮਾਰਕੀਟ ਡਾਊਨ ਹੋ ਕਰਕੇ ਉਹਨਾਂ ਦੇ ਕੋਲ ਪੋਸੀਬਿਲਿਟੀ ਨਹੀਂ ਹੋਊਗੀ। ਉਹੀ ਹੈ ਕਿ ਜੇ ਦੂਜੇ ਪਾਸੇ ਆਪਣੇ ਕੋਲ ਇੱਕ ਲਾਈਫ ਇੰਸ਼ੋਰੈਂਸ ਹੈ ਜਿਹਦੇ ਵਿੱਚ ਸਾਨੂੰ ਪਤਾ ਕਿ ਪੋਜ਼ਿਟਿਵ ਗਰੋਥ ਹੀ ਰਹਿਣੀ ਹੈਗੀ ਹੈ, ਮਾਰਕੀਟ ਦੇ ਨਾਲ ਕੋਈ ਫਲਕਚੁਏਸ਼ਨ ਨਹੀਂ ਹੋਣੀ, ਤਾਂ ਉਸ ਚੀਜ਼ ਦਾ ਬੈਨੀਫਿਟ ਇਹ ਹੋ ਜਾਂਦਾ ਕਿ ਲੇਟੈਸਟ ਸਟੇਜਿਸ ਤੇ ਜਾਂ ਤੁਸੀਂ ਕਦੇ ਆਪਣੀ ਰਿਟਾਇਰਮੈਂਟ ਪਲੈਨਿੰਗ ਦੇ ਲਈ ਇਸ ਟਾਈਮ ਤੇ ਕੈਸ਼ ਵੈਲਿਊ ਯੂਜ਼ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਉਸਨੂੰ ਤੁਸੀਂ ਯੂਜ਼ ਕਰ ਸਕਦੇ ਹੋ ਫੁੱਲੀ ਜਾਂ ਕੋਲੈਟਰਲੀ। ਦੂਜੀ ਚੀਜ਼ ਇਹ ਵੀ ਚੀਜ਼ ਆ ਜਾਂਦੀ ਹੈਗੀ ਕਿ ਇਸ ਦੇ ਵਿੱਚ ਡਿਵੀਡੈਂਟਸ ਨਾਲ ਤੁਹਾਡੀਆਂ ਕਵਰੇਜ ਵੀ ਇਨਕਰੀਜ਼ ਹੋ ਰਹੀ ਹੈ। ਨੋ ਡਾਊਟ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦਾਂ ਜਿੱਦਾਂ ਇਨਫਲੇਸ਼ਨ ਇਨਕਰੀਜ਼ ਹੋ ਰਹੀ ਹੈ, ਮਨੀ ਦੀ ਵੈਲਿਊ ਘੱਟਦੀ ਚਲੀ ਜਾਂਦੀ ਹੈ। ਸੋ ਅੱਜ ਜੇ ਕੋਈ ਪਰਸਨ ਕੋਈ 500,000 ਦੀ ਵੀ ਕਵਰੇਜ ਲੈਂਦਾ ਤਾਂ ਓਬਵੀਅਸਲੀ ਅੱਜ ਤੋਂ 30-40 ਸਾਲ ਬਾਅਦ ਦੀ ਗੱਲ ਕਰੀਏ ਤਾਂ ਉਸ ਟਾਈਮ ਤੇ ਉਹ ਕਵਰੇਜ ਉਹਨਾਂ ਨੂੰ ਵੀ ਘੱਟ ਲੱਗੂਗੀ। ਸੋ ਇਹ ਇਸੇ ਕਰਕੇ ਇਹਦੇ ਵਿੱਚ ਬੈਨੀਫਿਟ ਇਹ ਹੋ ਜਾਂਦਾ ਹੈ ਕਿ ਆਟੋਮੈਟਿਕਲੀ ਤੁਹਾਡੀ ਕਵਰੇਜ ਇਨਕਰੀਜ਼ ਹੁੰਦੀ ਰਹਿੰਦੀ ਹੈ। ਤੁਹਾਨੂੰ ਜੇ ਇਸ ਟਾਈਮ ਤੇ ਘੱਟ ਕਵਰੇਜ ਦੀ ਜ਼ਰੂਰਤ ਹੈ, ਲੇਟਰ ਔਨ ਉਸ ਟਾਈਮ ਤੇ ਕਵਰੇਜ ਇਨਕਰੀਜ਼ ਹੋ ਰਹੀ ਹੈ, ਐਂਡ ਪਲੱਸ ਬੈਨੀਫਿਟ ਇਹ ਹੈਗਾ ਕਿ ਉਹ ਕਵਰੇਜ ਸਾਰੀ ਉਮਰ ਰਹੂਗੀ। ਪਰਸਨ ਵਰਲਡ ਵਾਈਡ ਕਿਤੇ ਵੀ ਹੋਵੇ, 80-90-100 ਪਲੱਸ ਹੋ ਜਾਂਦੇ ਹੈ, ਤਾਂ ਉਹ ਅਮਾਊਂਟ ਬੈਨੀਫਿਸ਼ਰੀ ਨੂੰ ਜ਼ਰੂਰ ਮਿਲਦੀ ਹੈ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਆਪਣੇ ਲਈ, ਆਪਣੇ ਬੱਚਿਆਂ ਦੇ ਲਈ, ਇਸ ਤਰੀਕੇ ਦੀਆਂ ਪੇਡ ਅਪ ਪਾਲਿਸੀਜ਼ ਲੈਣਾ ਚਾਹੁੰਦੇ ਹੋ ਜਿਹਦੇ ਵਿੱਚ ਕਿ ਮਾਰਕੀਟ ਦਾ ਕੋਈ ਇੰਪੈਕਟ ਨਹੀਂ ਪੈਣਾ ਪਰ ਗਰੋਥ ਵੀ ਮਿਲਦੀ ਰਹਿਣੀ ਹੈਗੀ ਹੈ। ਸੋ ਜ਼ਰੂਰ ਤੁਸੀਂ ਜ਼ਿਆਦਾ ਜਾਣਕਾਰੀ ਲਈ ਮੈਨੂੰ ਕਾਲ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509-416-509-1509।
0: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਮੋਨਾ ਜੀ। ਸੋ ਇੰਸ਼ੋਰੈਂਸ ਦੇ ਬਾਬਤ ਜੀ ਜੀ ਜੀ
3: ਜੀ ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਸਾਡੇ ਲਿਸਨਰਸ ਦੇ ਵਿੱਚੋਂ ਕੋਈ ਵੀ ਪਰਸਨ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦਾ ਹੈ, ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਤੁਸੀਂ ਲਾਇਸੈਂਸਡ ਹੈਗੇ ਹੋ ਆਲਰੇਡੀ, ਕਿਤੇ ਨਹੀਂ ਸਪੋਰਟ ਮਿਲ ਪਾਈ, ਬੈਟਰ ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇਸ ਟਾਈਮ ਤੇ ਮਾਇੰਡ ਬਣ ਰਿਹਾ ਹੈਗਾ ਕਿ ਤੁਸੀਂ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਕੇ ਆਪਣਾ ਕੈਰੀਅਰ ਬਿਲਡਅਪ ਕਰਨਾ ਚਾਹੁੰਦੇ ਹੋ, ਪੂਰੀ ਤੁਹਾਨੂੰ ਗਾਈਡੈਂਸ ਪ੍ਰੋਵਾਈਡ ਕੀਤੀ ਜਾਂਦੀ ਕਿੱਦਾਂ ਲਾਇਸੈਂਸ ਲੈਣਾ, ਕਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਤੁਸੀਂ ਕੰਮ ਸ਼ੁਰੂ ਕਰਨਾ ਹੈਗਾ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਜਾਂ ਤੁਹਾਨੂੰ ਕੋਈ ਵੀ ਕੰਸਰਨਸ ਹੈਗਾ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਪਰਸਨਲ ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਸੀ, ਜਾਂ ਫਿਰ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਕੋਈ ਵੀ ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਦੇ ਲਈ ਜ਼ਰੂਰ ਕੰਟੈਕਟ ਕੀਤਾ ਜਾ ਸਕਦਾ ਜੀ। ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਜੀ,
0: ਬਹੁਤ ਸ਼ੁਕਰੀਆ ਜੀ। ਇਹ ਮੈਸੇਜ ਮੈਂ ਦੇਣਾ, ਚਲੋ ਮੈਂ ਤੁਸੀਂ ਮੇਰਾ ਕੰਮ ਹਲਕਾ ਕਰਤਾ ਜੀ। 416-509-1509। ਸੋ ਮੋਨਾ ਮਹਿੰਗੀ ਜੀ ਨੇ ਤੁਸੀਂ ਟੀਮ ਨੂੰ ਜੁਆਇਨ ਕਰਨਾ ਤਾਂ 416-509-1509। ਬੈਸਟ ਟੀਮ ਇਨ ਦਾ GTA ਨਹੀਂ ਮੈਂ ਅੰਟਾਰੀਆ ਕਹੂੰਗਾ, ਤੁਸੀਂ ਇੱਕ ਬੈਸਟ ਟੀਮ ਨੂੰ ਜੁਆਇਨ ਕਰਨਾ ਤਾਂ ਮੋਨਾ ਮਹਿੰਗੀ ਜੀ ਨੂੰ ਜ਼ਰੂਰ ਕਾਲ ਕਰ ਲਓ, 416-509-1509। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਮੋਨਾ ਜੀ,
3: ਥੈਂਕ ਯੂ ਸੋ ਮਚ ਜੀ,
0: ਬਹੁਤ ਸ਼ੁਕਰੀਆ। ਸ਼ੁਕਰੀਆ। ਸੋ 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਬਹੁਤ ਸਾਰੀਆਂ ਕਾਲਸ ਆ, ਮਾਫ਼ ਕਰਨਾ, ਕਈ ਕਾਲਸ ਤਾਂ ਅੱਧੇ ਅੱਧੇ ਘੰਟੇ ਤੋਂ ਵੀ ਹੋਲਡ 'ਤੇ ਨੇ। ਸੋ ਬਹੁਤ ਪਿਆਰੇ, ਬਹੁਤ ਸਤਿਕਾਰੇ ਸਾਡੇ ਸਰੋਤੇ ਜਿਹੜੇ ਪਿਆਰ ਮੁਹੱਬਤ ਕਰਦੇ ਨੇ ਜੀ। ਸਰ ਸਤਿ ਸ਼੍ਰੀ ਅਕਾਲ, 8900 ਤੁਸੀਂ ਓਨਰ ਜੀ।
4: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਜਿਹੜਾ ਦਿੱਲੀ 'ਚ ਪ੍ਰੋਟੈਸਟ ਚੱਲ ਰਹੇ ਨੇ, ਦੇਖੋ ਇਹ ਪ੍ਰੋਟੈਸਟ ਸਟੂਡੈਂਟ ਨਾਲ, ਸਟੂਡੈਂਟ ਨੇ ਜਿਹੜਾ ਉਹਨਾਂ ਦਾ ਉੱਪਰ ਧੱਕਾ ਹੋਇਆ, ਜਿਹੜੇ ਉਹਨਾਂ ਉੱਪਰ ਜੋ ਵੀ ਕੁਛ ਹੋਇਆ, ਆਪਾਂ ਤਾਂ ਉਹ ਚੀਜ਼ ਦਾ ਕੰਡੈਮ ਕਰਦੇ ਹਾਂ। ਸਟੂਡੈਂਟ ਦੀ ਜਿਹੜੀਆਂ ਮੰਗਾਂ ਸੀ, ਜਾਇਜ਼ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਸੀ, ਪਰ ਇਸ ਪ੍ਰੋਟੈਸਟ ਦੇ ਵਿੱਚ ਜਿਸ ਤਰ੍ਹਾਂ ਅਲੱਗ ਅਲੱਗ ਪਾਰਟੀਆਂ ਅਪੋਜੀਸ਼ਨ ਸ਼ਾਮਿਲ ਹੋਈਆਂ, ਪਰ ਉਹ ਡਾਇਰੈਕਟ ਰੂਪ 'ਚ ਤਾਂ ਹੋਈਆਂ ਨਹੀਂ, ਇਨਡਾਇਰੈਕਟ ਰੂਪ 'ਚ ਆਪਣਾ ਆਪਣਾ ਕਰਦੀਆਂ ਰਹੀਆਂ। ਉਹਦੇ ਵਿੱਚ ਕਿਤੇ ਦਾ ਕਿਤੇ ਹੁਣ ਸਰਕਾਰ ਕੀ ਲੱਗਦੀ ਰਮੇਸ਼ ਜੀ, ਇਸ ਚੀਜ਼ ਨੂੰ ਕੰਟਰੋਲ ਕਰਨ ਨੂੰ ਜਾਂ ਇਹਨਾਂ ਨੂੰ ਸੈਪਰੇਟ ਕਰਨ ਦੇ ਵਿੱਚ ਕਾਮਯਾਬ ਹੋ ਰਹੀ ਹੈ? ਕਿਉਂਕਿ ਸਾਨੂੰ ਵੱਡੀ ਜਿਹੜੀ ਸੀ ਕੜੀ ਪਹਿਲੀ, ਉਹ ਸੋਨਮ ਵਾਂਗਚੁਕ ਦੀ, ਉਹਦੀ ਭੁੱਖ ਸਟਰਾਈਕ ਦੀ ਜਿਹੜੀ ਹੰਗਰ ਸਟ੍ਰਾਈਕ ਸੀ, ਉਹ ਵੀ ਉਹ ਕਰਾਤੀ ਬੰਦ ਹੋ ਗਈ, ਉਹਨਾਂ ਨੇ ਛੱਡਤਾ, ਭੁੱਖ ਹੜਤਾਲ ਛੱਡਤੀ ਜੀ। ਸਰਕਾਰ ਦੇ ਅਫੀਸ਼ਲ ਗਏ, ਉਹਨੂੰ ਗਰਮ ਗਰਮ ਸੂਪ ਪਿਲਾਇਆ, ਤਾਂ ਉਹਨੇ ਤਾਂ ਹੜਤਾਲ ਤੋਂ ਵਾਪਸ ਹੋ ਗਈ। ਹੁਣ ਅਲ ਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ, ਜਿਹੜੀ ਇੱਕ ਫੋਰਨ ਮੀਡੀਆ, ਮੈਂ ਇੰਡੀਆ ਦੀ ਮੀਡੀਆ ਦੀ ਗੱਲ ਨਹੀਂ ਕਰ ਰਿਹਾ, ਅਲ ਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ ਸ਼ਨੀਵਾਰ ਤੱਕ ਇਹਨਾਂ ਦੀ ਆਪਸ ਵਿੱਚ ਸਰਕਾਰ ਦੇ ਨਾਲ ਕਿਤੇ ਦਾ ਕਿਤੇ ਕੁਛ ਫੈਸਲਾ ਹੋ ਜਾਣਾ ਹੈ। ਜਿਹੜੀਆਂ ਡਿਮਾਂਡ ਰੱਖੀਆਂ ਹੈ ਕਿ ਨਹੀਂ, ਉਹਨਾਂ ਦੇ ਵਿੱਚ ਸਰਕਾਰ ਨੇ ਮੰਨ ਜਾਣਾ ਕੋਈ ਤਾਂ ਕੋਈ ਗੱਲਬਾਤ, ਤੇ ਇਹ ਜਿਹੜਾ ਇਹਨਾਂ ਨੂੰ ਅਲੱਗ ਥਲੱਗ ਕਰ ਦੇਣਾ, ਕਿਉਂਕਿ ਸਰਕਾਰ ਦੀ ਕੋਸ਼ਿਸ਼ ਪੂਰੀ ਹੈ ਵੀ ਜਿਹੜੀ ਇੱਕ ਕੀ ਨਾਮ ਹੈ ਕਾਕਰੋਚ ਜਨਤਾ ਪਾਰਟੀ, ਇਹਨੂੰ ਇੱਕ ਪੋਲੀਟੀਕਲ ਵਿੰਗ ਬਣ ਜਾ ਰਿਹਾ, ਇਹਨੂੰ ਕਿਸੇ ਤਰ੍ਹਾਂ ਰੋਕਿਆ ਜਾਵੇ, ਸਟੂਡੈਂਟ ਨੂੰ ਅਲੱਗ ਕੀਤਾ ਜਾਵੇ। ਇਹਨਾਂ ਤਿੰਨਾਂ ਕੜੀਆਂ 'ਚੋਂ ਇੱਕ ਕੜੀ ਤਾਂ ਉਹਨਾਂ ਨੇ ਕਰਤੀ ਕਲੀਅਰ। ਤੁਹਾਡੇ ਕੀ ਵਿਚਾਰ ਹੈ? ਥੈਂਕ ਯੂ ਸੋ ਮਚ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
5: ਮੇਰੇ ਵਿਚਾਰ ਪਹਿਲੇ ਦਿਨ ਤੋਂ ਹੀ ਥੋੜੇ ਵੱਖਰੇ ਆ ਜੀ ਕਾਫੀ ਸਾਰਿਆਂ ਤੋਂ। ਮੈਂ ਪਹਿਲੇ ਦਿਨ ਤੋਂ ਹੀ ਇਹਨੂੰ ਵਿਦਿਆਰਥੀਆਂ ਦੇ ਅੰਦੋਲਨ ਨਾਲ ਜੋੜ ਕੇ ਨਹੀਂ ਦੇਖ ਰਿਹਾ। ਮੈਂ ਸਮਝਦਾ ਕਿ ਮੁੱਦਾ ਜ਼ਰੂਰ ਇਹਨਾਂ ਨੇ ਉਹ ਵਿਦਿਆਰਥੀਆਂ ਦਾ ਚੁੱਕਿਆ, ਮੈਂ ਇਹਨੂੰ ਵਿਦਿਆਰਥੀ ਅੰਦੋਲਨ ਸੀਮਤ ਨਹੀਂ ਰੱਖ ਦਿੱਤਾ। ਜਿਹੜਾ ਕਾਂਗਰਸ ਦੀ ਗੱਲ ਹੈ, ਕਾਂਗਰਸ ਨੂੰ ਸ਼ਾਇਦ ਇਸ ਗੱਲ ਦੀ ਸਮਝ ਹੈ ਮੈਨੂੰ ਲੱਗਦਾ, ਤਾਂਹੀਓ ਉਸ ਦਿਨ ਉਹ ਜੰਤਰ ਮੰਤਰ ਦੀ ਥਾਂ ਤੇ ਪ੍ਰਧਾਨ ਮੰਤਰੀ ਘਰ ਵਾਲੇ ਪਾਸੇ ਨੂੰ ਗਈ ਸੀ, ਨਹੀਂ ਤੇ ਜੰਤਰ ਮੰਤਰ ਵਾਲੇ ਪਾਸੇ ਨੂੰ ਉਹਨਾਂ ਨੇ ਆਉਣਾ ਸੀ, ਜਿੱਦਣ ਇਹਨਾਂ ਤੇ ਲਾਠੀ ਚਾਰਜ ਹੋਇਆ, ਸੰਸਦ ਦੇ ਘਰਾਓ ਦਾ ਐਲਾਨ ਕੀਤਾ ਸੀ। ਕਾਂਗਰਸ ਕਾਕਰੋਚ ਜਨਤਾ ਪਾਰਟੀ ਦੇ ਸਮਰਥਨ ਚ, ਮੈਂ ਜੇ ਸਹੀ ਹਾਂ ਤੁਸੀਂ ਦਰੁਸਤ ਕਰਿਓ, ਜੇ ਮੈਂ ਗਲਤ ਹੋਇਆ ਤਾਂ ਮੈਨੂੰ ਗਲਤ ਕਹਿ ਦਿਓ, ਕਾਂਗਰਸ ਪਾਰਟੀ ਨੇ ਇੱਕ ਵਾਰ ਵੀ ਕਾਕਰੋਚ ਜਨਤਾ ਪਾਰਟੀ ਦਾ ਸਮਰਥਨ ਨਹੀਂ ਕੀਤਾ। ਉਹ ਵਿਦਿਆਰਥੀ ਸ਼ਬਦ ਹੀ ਵਰਤ ਰਹੀ ਹੈ, ਜੋ ਵਿਦਿਆਰਥੀਆਂ ਤੇ ਲਾਠੀ ਚਾਰਜ ਹੋਇਆ, ਉਹਦੀ ਜੋ ਪੇਪਰ ਲੀਕ ਹੋਇਆ, ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ, ਤੇ ਜਿਸ ਪਾਰਟੀ ਦਾ ਅਸੀਂ ਜ਼ਿਕਰ ਕਰ ਰਹੇ ਕਾਕਰੋਚ, ਉਹ ਤਾਂ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਗੱਲ ਹੀ ਛੱਡ ਗਏ ਸੀ। ਅੱਜ ਦੁਬਾਰਾ ਉਹ ਮੰਗ ਆਈ ਹੈ, ਪਹਿਲਾਂ ਸੋਨਮ ਵਾਂਗਚੁਕ ਦੇ ਸੁਨੇਹੇ ਤੇ, ਅਪੀਲ ਤੇ ਅਭਿਜੀਤ ਦਿਪਕੇ ਨੇ ਭੁੱਖ ਹੜਤਾਲ ਖਤਮ ਕਰਤੀ, ਅਭਿਜੀਤ ਦਿਪਕੇ ਦੀ ਅਪੀਲ ਤੇ ਸੋਨਮ ਵਾਂਗਚੁਕ ਨੇ ਕਰ ਦਿੱਤੀ। ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਇਹ ਨਹੀਂ ਕਹਿੰਦਾ ਕਿ ਬੱਚੇ ਜਾਂ ਸੋਨਮ ਵਾਂਗਚੁਕ ਜਾਂ ਦੂਜੇ ਤੀਜੇ ਜਿਹੜੇ ਵੀ ਹੈ, ਜਿਹਨੂੰ ਆਪਾਂ ਸੌਰਭ ਦਾਸ ਆਸ਼ੂਤੋਸ਼ ਹੈ, ਕਿ ਇਹ ਨਿਆਣੇ ਆ, ਇਹਨਾਂ ਨੂੰ ਮਤ ਨਹੀਂ, ਬੜੇ ਪੜ੍ਹੇ ਲਿਖੇ ਆ, ਬੜੇ ਸੂਝਵਾਨ ਹੈ, ਪਰੰਤੂ ਅੰਦੋਲਨ ਦੀ ਪੜ੍ਹਾਈ ਵੱਖਰੀ ਹੁੰਦੀ ਹੈ, ਸੰਘਰਸ਼ਾਂ ਦੀ ਪੜ੍ਹਾਈ ਹੋਰ ਹੁੰਦੀ ਹੈ, ਉਹਦਾ ਤਜਰਬਾ ਹੋਰ ਹੁੰਦਾ ਹੈ। ਮੈਂ ਇਹਨਾਂ ਨੂੰ ਉਸ ਮਾਮਲੇ 'ਚ ਬਹੁਤ ਅਨਮਚੋਰ ਰੱਖਦਾ। ਮੈਂ ਸਮਝਦਾ ਕਿ ਇਹ ਜਾਂ ਤੇ ਕਿਤੇ ਜਾਣੇ ਅਣਜਾਣੇ 'ਚ ਤੇ ਜਾਂ ਤੱਕ ਕੇ, ਦੋਵੇਂ ਢੰਗ ਦੇ ਨਾਲ ਗਲਤ ਅੰਦੋਲਨ ਜਿਹਾ ਹੀ ਹੈ ਜਿਹੜਾ ਅੱਜ ਬੈਠ ਕੋਈ ਦੋਵੇਂ ਜਣੇ ਜਾ ਰਹੇ ਹੈ, ਅੱਗੇ ਹੰਢੇ ਹੋਏ ਕੇਂਦਰੀ ਮੰਤਰੀ ਬੈਠੇ ਹੈ, ਕਿ ਅਸੀਂ ਆਸ ਕਰ ਸਕਦੇ ਹਾਂ ਕਿ ਇਹ ਉਹਨਾਂ ਨੂੰ ਹਰਾ ਦੇਣਗੇ ਗੱਲਬਾਤ ਦੇ ਵਿੱਚ? ਮੈਂ ਨਹੀਂ ਸਮਝਦਾ ਕੁਝ ਹੋ ਜਾਏਗਾ। ਮੈਂ ਸਮਝਦਾ ਕਿ ਮੰਗ ਮੁੰਗ ਕੋਈ ਨਹੀਂ ਮਨ ਹੋਣੀ, ਆ ਜਿੰਨਾ ਕੁ ਰੌਲਾ ਰੱਪਾ ਪੈਣਾ ਸੀ ਪੈ ਗਿਆ। ਜਿਹੜੀ ਮੰਗ ਸਰਕਾਰ ਨੇ ਮੰਨਣੀ ਹੁੰਦੀ ਹੈ ਜਾਂ ਮਨੋਂ ਮੰਨਣੀ ਸੀ, ਉਹੀ ਮੰਗ ਮਨ ਹੋਣੀ ਹੈ। ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੇ ਮੈਨੂੰ ਸ਼ੰਕਾ ਜ਼ਰੂਰ ਹੈ, ਉਹ ਮੈਨੂੰ ਸ਼ੰਕਾ ਇਹ ਆ ਕਿ ਕਾਂਗਰਸ ਨੇ ਰੌਲਾ ਚੁੱਕਿਆ ਸੀ। ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਸ਼ਾਇਦ ਪਹਿਲਾਂ ਹੀ ਮੈਂ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਕੇਂਦਰੀ ਕੈਬਨਿਟ 'ਚ ਫੇਰਬਦਲ ਹੋਣੇ ਆ, ਉਹਦੇ ਵਿੱਚ ਧਰਮਿੰਦਰ ਪ੍ਰਧਾਨ ਨੂੰ ਉੱਥੋਂ ਹਟਾਇਆ ਜਾਣਾ ਆ, ਤੇ ਉਹ ਨਹੀਂ। ਮੈਂ ਸਮਝਦਾ ਕਿ ਇਸ ਵੇਲੇ ਕਾਂਗਰਸ ਜਨਤਾ ਪਾਰਟੀ ਦੇ ਮੂੰਹੋਂ ਕਹਾ ਕੇ ਹੋ ਸਕਦਾ ਅਸਤੀਫਾ ਪ੍ਰਵਾਨ ਹੋ ਜਾਏ, ਕਿਉਂਕਿ ਕਾਂਗਰਸ ਨੂੰ ਇਹਦਾ ਸਿਹਰਾ ਨਾ ਜਾਵੇ। ਇਹਦੇ ਕਰਕੇ ਅੱਜ ਕਾਂਗਰਸ ਜਨਤਾ ਪਾਰਟੀ ਨੇ ਦੁਬਾਰਾ ਉਹ ਮੰਗ ਚੁੱਕੀ ਹੈ। ਇਹ ਅੰਦੋਲਨ ਆਪਣੇ ਆਪ 'ਚ ਬੜੀਆਂ ਹੀ ਉਲਝਣ ਭਰਿਆ ਅੰਦੋਲਨ ਹੈ। ਇੱਕ ਦੋ ਘੰਟੇ ਦੇ ਮੈਂ ਤੁਹਾਡੇ ਨਾਲ ਸੰਕੇਤ ਜਿਹੇ ਸਾਂਝੇ ਕਰਾਂ, ਉੱਥੋਂ ਹੀ ਅੰਦਰੋਂ ਜਿਹੜੇ ਸਟੇਜ ਤੇ ਬੈਠੇ ਆ, ਮੈਂ ਅਭਿਜੀਤ ਦਿਪਕੇ ਸਿੱਧੇ ਨੂੰ ਸਿੱਧਾ ਤਾਂ ਨਹੀਂ ਕਹਿ ਸਕਦਾ, ਉਹ ਕਹਿੰਦੇ ਜੀ ਜਿਹੜੇ ਪੰਜਾਬ 'ਚੋਂ ਨਿਹੰਗ ਬਾਣੀ 'ਚ ਆਏ ਹੈ, ਠੀਕ ਹੈ ਆਏ ਆ, ਸਾਨੂੰ ਕੋਈ ਇਤਰਾਜ਼ ਨਹੀਂ, ਪਰੰਤੂ ਉਹ ਸਾਡੇ, ਅਸੀਂ ਉਹਨਾਂ ਨੂੰ ਨਾ ਸੱਦਿਆ, ਨਾ ਸਾਡੇ ਅੰਦੋਲਨ ਦਾ ਹਿੱਸਾ ਹੈ। ਦੇਖੋ ਕਿੱਧਰ ਨੂੰ ਗੱਲ ਤੁਰ ਪਈ ਹੈ। ਔਰ ਉੱਥੇ ਕੁਝ ਨਿਹੰਗ ਬਾਣੀ 'ਚ ਸ਼ੁੱਧ ਹਿੰਦੀ ਬੋਲ ਰਹੇ ਹੈ, ਪੰਜਾਬ ਦੇ ਵਿੱਚੋਂ ਕੁਝ ਸਿੱਖ ਲੀਡਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਹੜੇ ਨਿਹੰਗ ਆ ਜਿਹੜੇ ਹਿੰਦੀ ਦੇ ਵਿੱਚ ਸੰਬੋਧਨ ਕਰਨ ਲੱਗੇ ਹੈ।
1: ਸੋ ਬਹੁਤ ਕੁਛ ਹੀ ਉਲਝਣ ਭਰਿਆ ਉਸ ਅੰਦੋਲਨ ਚ ਚੱਲ ਰਿਹਾ। ਮੈਂ ਬਹੁਤ ਵਾਰ ਜ਼ਿਕਰ ਕੀਤਾ ਹੈ ਕਿ ਇਸ ਮਾਮਲੇ ਚ ਇਹ ਅੰਦੋਲਨ ਕਿਹੋ ਜਿਹਾ ਹੈ, ਕਿਹਦਾ ਬਣਾਇਆ ਤੇ ਇਹਦਾ ਨਿਬੇੜਾ ਕੀ ਹੈ, ਇਹ ਕਹਿਣਾ ਇਸ ਵੇਲੇ ਬੜਾ ਮੁਸ਼ਕਲ ਭਰਿਆ ਹੈ।
0: ਜੀ ਬਿਲਕੁਲ ਜੀ, 905-673-3337 905-673-3337 ਨਾਲ ਦੀ ਨਾਲ ਤੁਹਾਨੂੰ ਹਰਮਨ ਬੱਤਾ ਜੀ ਦਾ ਮੈਸੇਜ ਦਈਏ। ਮੋਰਗੇਜ ਤੁਸੀਂ ਲੈਣਾ ਚਾਹ ਰਹੇ ਹੋ, ਮੋਰਗੇਜ ਦੇ ਲਈ ਕੋਈ ਹੱਲ ਨਹੀਂ ਲੱਭ ਰਿਹਾ, ਮੋਰਗੇਜ ਲਈ ਇੱਕ ਵਧੀਆ ਮੋਰਗੇਜ ਬ੍ਰੋਕਰ ਨਹੀਂ ਲੱਭ ਰਿਹਾ, ਤਾਂ ਤੁਸੀਂ ਹਰਮਨ ਬੱਤਾ ਜੀ ਨੂੰ ਯਾਦ ਰੱਖੋ। ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਤੁਸੀਂ ਮੋਰਗੇਜ ਲੱਭ ਰਹੇ ਸੀ, ਤਾਂ ਤੁਸੀਂ ਹਰਮਨ ਬੱਤਾ ਨੂੰ ਯਾਦ ਰੱਖੋ। ਮੋਰਗੇਜ ਬ੍ਰੋਕਰ ਹਰਮਨ ਬੱਤਾ 647-685-9000 ਨਾਲ ਦਿਨ ਅਪਲਾਇੰਸ ਜੰਕਸ਼ਨ 905-450-0054 ਅਪਲਾਇੰਸਿਸ ਖਰੀਦਣ ਲਈ ਇੱਕੋ ਇੱਕ ਜਗ੍ਹਾ ਅਪਲਾਇੰਸ ਜੰਕਸ਼ਨ। ਨਾਲ ਦੀ ਨਾਲ ਬਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ, ਫਿਊਨਲ ਅਤੇ ਪ੍ਰੀ ਫਿਊਨਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਆਪਣੀਆਂ ਜ਼ਿੰਮੇਵਾਰੀਆਂ ਤੁਸੀਂ ਆਪ ਨਿਭਾਉਣਾ ਚਾਹੁੰਦੇ ਹੋ, ਰਿਸਪੋਂਸਿਬਿਲਟੀ ਨੂੰ ਆਪ ਤੁਸੀਂ ਆਪਣੇ ਹੱਥੀਂ ਨਿਭਾਉਣਾ ਚਾਹੁੰਦੇ ਹੋ, ਅੱਜ ਦੇ ਪ੍ਰਾਈਜ਼ ਲੌਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। 905-458-9542222 ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਇੱਕ ਵਾਰ ਫਿਰ ਤੁਹਾਨੂੰ ਹਰਵੀਨ ਮਾਵੀ ਜੀ ਹੋਣਾਂ ਦਾ ਸੁਨੇਹਾ ਦੇ ਦਈਏ। ਤੁਸੀਂ ਇੰਸ਼ੋਰੈਂਸ ਦੀਆਂ ਜਾਣਕਾਰੀਆਂ ਲੈਣੀਆਂ, ਇੰਸ਼ੋਰੈਂਸ ਘਟਾਉਣਾ ਚਾਹੁੰਦੇ ਹੋ, ਆਟੋ ਹੋਮ ਇੰਸ਼ੋਰੈਂਸ ਦੇ ਵਿੱਚ ਇੱਕ ਵਧੀਆ ਕੋਟੇਸ਼ਨ, ਬਹੁਤ ਸਾਰੇ ਡਾਲਰ ਸੇਵ ਕਰਨਾ ਚਾਹੁੰਦੇ ਹੋ, ਤਾਂ ਹਰਵੀਨ ਮਾਵੀ ਜੀ ਤੁਹਾਨੂੰ ਬੰਡਲ ਡਿਸਕਾਊਂਟ ਲਗਾ ਕੇ, ਗਰੁੱਪ ਡਿਸਕਾਊਂਟ ਲਗਾ ਕੇ ਬਹੁਤ ਸਾਰੀ ਇੰਸ਼ੋਰੈਂਸ ਤੁਹਾਡੀ ਘਟਾ ਕੇ ਦੇ ਸਕਦੇ ਨੇ। ਸੋ ਹਰਵੀਨ ਮਾਵੀ ਜੀ 647-287-0976 647-287-0976 ਹਰਵੀਨ ਮਾਵੀ ਜੀ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਸੋ ਇੱਕ ਵਾਰ ਫਿਰ ਤੁਹਾਨੂੰ ਸੁਨੇਹਾ ਦੇ ਦੀ ਜੀ ਲਵਾਨਾ ਵੈਲਨੈਸ ਸਪਾ ਦਾ। ਸੋ ਲਵਾਨਾ ਵੈਲਨੈਸ ਸਪਾ ਦਾ ਮੈਸੇਜ ਆਪਾਂ ਸੁਣ ਲਈਏ। ਸਟੀਲ ਦੇ ਬਿਲਕੁਲ ਦਿਲ ਦੇ ਵਿੱਚ ਲੋਕੇਟਡ ਨੇ। ਤੁਹਾਡੀ ਬੈਕ ਪੇਨ, ਪੁਰਾਣੀ ਬੈਕ ਪੇਨ, ਨਵੀਂ ਬੈਕ ਪੇਨ, ਲੋਅਰ ਬੈਕ ਪੇਨ, ਅਪਰ ਬੈਕ ਪੇਨ, ਜਾਂ ਮਸਾਜ ਜਾਂ ਬਿਊਟੀ, ਬਹੁਤ ਸਾਰੀਆਂ ਸਰਵਿਸ ਲੈ ਸਕਦੇ ਹੋ, ਤਾਂ ਲਵਾਨਾ ਵੈਲਨੈਸ ਸਪਾ।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਇੱਥੇ ਸਾਨੂੰ ਦਿਓ ਇਜਾਜ਼ਤ ਤੋਂ, ਮਾਫ਼ ਕਰਨਾ, ਬਹੁਤ ਸਾਰੀਆਂ ਕਾਲਸ ਆ। ਸੋ ਕਾਲ ਸਮਾਂ ਆਲਮੋਸਟ ਤਕਰੀਬਨ ਹੋ ਚੁੱਕਿਆ ਆ। ਸੋ ਤੁਸੀਂ ਇੱਕ ਵਾਰ ਫਿਰ ਮੈਸੇਜ ਦੇ ਸਕਦਾ ਮੈਂ ਤੁਹਾਨੂੰ, ਮੇਰੇ ਕੋਲ 3-4 ਹੋਰ ਕਪਲ ਟਿਕਟਸ ਰਹਿ ਗਈਆਂ ਆ, ਜੋ 2 ਟਿਕਟਾਂ ਦੀ ਜੋੜੀ ਤੁਸੀਂ ਸਿਰਫ $50 ਚ ਲੈਣਾ ਚਾਹੁੰਦੇ ਹੋ। ਮਾਸਟਰ ਸਲੀਮ ਸ਼ਾਮ ਨੂੰ
7: Imagine having a Muskoka getaway that works for you, even when you're not there. Discover a rare opportunity and an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

0: ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045155। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557-6475045557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475504 1557।

0: ਵਾਹ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਹੀ ਮਿੱਠੀ ਮਿੱਠੀ ਸਵੇਰ ਨੂੰ। ਐਂਡ ਸਭ ਨੂੰ ਹੈਪੀ ਹੈਪੀ ਹੈਪੀ ਫਰਾਈਡੇ। ਫਰਾਈਡੇ ਦੀ ਸਵੇਰ ਹੋਵੇ ਤੇ ਸਵੇਰ ਪਿਆਰੀ ਕਿਵੇਂ ਨਾ ਹੋਵੇ, ਕਿ ਨਹੀਂ? ਇੰਨੀ ਖੂਬਸੂਰਤ ਯਾਰ ਮਾਰਨਿੰਗ ਹੈ, ਐਂਡ ਉੱਤੋਂ ਦੀ ਦਿਨ ਹੋਵੇ ਫਰਾਈਡੇ ਦਾ, ਨੀ ਉਂਗਲਾਂ ਤੇ ਗਿਣ ਗਿਣ ਯਾ ਦਿਨ ਕੱਢੇ ਵੀਕ ਦੇ, ਯਾਰਾਂ ਨਾਲ ਵੀਕਐਂਡ ਅਸੀਂ ਕਦੋਂ ਦੇ ਉਡੀਕਦੇ, ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਵੀ ਅੱਜ ਦਿਨ ਫਰਾਈਡੇ ਦਾ। ਸੋ ਕੰਮਾਂ ਕਾਰਾਂ ਤੋਂ ਥੱਕ ਹੀ ਜਾਂਦਾ ਬੰਦਾ, ਕੋਈ ਗੱਲ ਨਹੀਂ, ਨੈਚੁਰਲੀ ਹੋ ਹੀ ਜਾਂਦਾ, ਤੇ ਹੁਣ ਥਕਾਵਟ ਥੋੜ੍ਹੇ ਆ ਤਾਂ ਤੁਸੀਂ ਈਜ਼ੀ ਕਰਿਓ, ਆਰਾਮ ਨਾਲ ਤੁਸੀਂ ਰੈਸਟ ਕਰਿਓ, ਰਿਲੈਕਸ ਕਰਿਓ, ਨੀਂਦ ਪੂਰੀ ਕਰਿਓ। ਤੁਸੀਂ ਵੀ ਕਹਿੰਦੇ ਹੋ ਕਿ ਨਵੀਂ ਯਾਰ ਕਿੱਥੇ ਰੈਸਟ, ਕਿੱਥੇ ਰਿਲੈਕਸ, ਅੱਜ ਵੀ ਪਾਰਟੀ ਹੈ, ਕੱਲ੍ਹ ਨੂੰ ਵੀ ਪਾਰਟੀ ਹੈ, ਪਰਸੋਂ ਨੂੰ ਵੀ ਪਾਰਟੀ ਹੈ, ਅਤੇ ਮੰਡੇ ਨੂੰ ਫਿਰ ਥੱਕੇ ਹੰਬੇ ਉੱਠਾਂਗੇ। ਸੋ ਚਲੋ, ਪਾਰਟੀਆਂ ਪੂਰਟੀਆਂ ਵੀ ਚਾਹੀਦੀਆਂ। ਇੱਕ ਨਾ ਸੋਸ਼ਲਾਈਜੇਸ਼ਨ ਜਿਹੜੀ ਇਹ ਹੈ ਬਹੁਤ ਜ਼ਰੂਰੀ ਹੈ। ਜਿਹੜੇ ਬੰਦੇ ਨਾ ਕਿਸੇ ਨਾਲ ਗੱਲ ਕਰਦੇ ਆ, ਨਾ ਕਿਸੇ ਨੂੰ ਮਿਲਦੇ ਆ, ਨਾ ਕੋਈ ਕਿਸੇ ਨਾਲ ਬੋਲਚਾਲ ਹੈ, ਜ਼ਿਆਦਾਤਰ ਡਿਪਰੈਸ਼ਨ, ਐਂਗਜ਼ਾਇਟੀ, ਸਟ੍ਰੈਸ ਉਹਨਾਂ ਲੋਕਾਂ ਨੂੰ ਹੁੰਦੀ ਹੈ। ਮੈਂ ਨਹੀਂ ਕਹਿੰਦਾ ਕਿ ਰੋਜ਼ ਹੀ ਬਾਹਰ ਨਿਕਲਿਆ ਕਰੋ, ਬਟ ਕਦੇ ਕਦਾਈ ਜਦੋਂ ਟਾਈਮ ਲੱਗਦਾ ਹੈ ਕਿਸੇ ਪਿਆਰ ਕਰਨ ਨਾਲ, ਜਿਹਨਾਂ ਨਾਲ ਤੁਹਾਡੀ ਵਾਕਈ ਬਣਦੀ ਹੈ, ਉਹਨਾਂ ਨਾਲ ਮਿਲੋ, ਗਿਲੋ, ਬੈਠੋ, ਗੱਲਾਂ ਬਾਤਾਂ ਕਰੋ, ਖਾਣਾ ਪੀਣਾ ਖਾਣ ਚਲ ਜਾਓ, ਕਿਸੇ ਨੂੰ ਸੱਦ ਲਓ, ਕਿਸੇ ਦੇ ਚਲੇ ਗਏ। ਸੋ ਇੱਕ ਮੇਨ ਗੱਲ ਮੈਂ ਸਮਝਦਾ ਹੁੰਦਾ, ਜਿਹਨਾਂ ਨਾਲ ਬਣਦੀ ਹੈ, ਐਵੇਂ ਨਾ ਫਾਲਤੂ ਕਿਸੇ ਨਾਲ ਬਣਾ ਕੇ ਰੱਖਿਆ ਕਰੋ। ਬੜੇ ਲੋਕ ਨੇ ਕਿਸੇ ਨੇ ਕਿਸੇ ਬਾਰੇ ਮੰਦਾ ਚੰਗਾ ਬੋਲਤਾ, ਪਿੱਠ ਪਿੱਛੇ ਉਹਨਾਂ ਦੇ ਨਾਲ ਗੱਲਾਂ ਕਰੇ ਗਏ, ਤੁਹਾਨੂੰ ਬਾਅਦ ਚੋਂ ਪਤਾ ਲੱਗ ਗਿਆ, ਫਿਰ ਵੀ ਉਹਨਾਂ ਨਾਲ ਯਾਰੀਆਂ ਬਣਾਈ ਰੱਖਦੇ ਆ। ਓਨਲੀ ਬੀ ਫਰੈਂਡ ਉਹ ਲੋਕ, ਉਹਨਾਂ ਨਾਲ ਹੀ ਦੋਸਤੀ ਰੱਖੋ ਜਿਹੜੇ ਤੁਹਾਡਾ ਭਲਾ ਚਾਹੁੰਦੇ ਆ, ਤੁਹਾਡੇ ਬੱਚਿਆਂ ਦਾ, ਤੁਹਾਡੇ ਪੇਰੈਂਟਸ ਦਾ ਭਲਾ ਚਾਹੁੰਦੇ ਆ, ਜਿਹੜੇ ਤੁਹਾਡੇ ਬਾਰੇ ਚੰਗੀਆਂ ਗੱਲਾਂ ਹੀ ਕਰਦੇ, ਜਿਹੜੇ ਕੋਈ ਬੁਰਾਈ ਕਰਦੇ ਤੁਹਾਡੀ, ਉਹਨਾਂ ਨੂੰ ਦੂਰੋਂ ਹੀ ਸਤਿ ਸ੍ਰੀ ਅਕਾਲ ਚੰਗੀ ਹੈ ਕਿ ਨਹੀਂ? ਓਕੇ, ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਵੀਕਐਂਡ ਹੈ, ਗੱਡੀ ਦਾ ਕੋਈ ਵੀ ਕੰਮ ਹੈ, ਕੁਆਲਿਟੀ ਕਾਰ ਰਿਪੇਅਰ ਦੇ ਮਿਸਟਰ ਕੁਲਵੰਤ ਭਾਅ ਜੀ, ਕੁਆਲਿਟੀ ਕਾਰ, ਕੁਆਲਿਟੀ ਕਾਰ, 905-460-1111, 905-460-1111, ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ। ਅਸੀਂ ਨਾ ਇਸ ਮੰਡੇ 27 ਤਰੀਕ, ਸੋ ਮੰਡੇ ਨੂੰ ਸ਼ਾਮ ਨੂੰ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਮਸਤਾਨੇ ਰੈਸਟੋਰੈਂਟ ਐਂਡ ਕੈਫੇ ਤੇ, ਸ਼ਾਮੀ 6 ਵਜੇ। ਮੰਡੇ ਨੂੰ ਸ਼ਾਮ ਨੂੰ 6 ਤੋਂ ਲੈ ਕੇ 8 ਵਜੇ ਤੱਕ, ਨਹੀਂ 9 ਵਜੇ ਤੱਕ, ਮੰਡੇ ਸ਼ਾਮ ਨੂੰ 6 ਤੋਂ 9 ਸਾਡਾ ਲਾਈਵ ਪ੍ਰੋਗਰਾਮ ਹੋਵੇਗਾ, ਸਾਡੀ ਟੀਮ ਉੱਥੇ ਲਾਈਵ ਪਹੁੰਚੀ ਹੋਵੇਗੀ, ਮਸਤਾਨੇ ਰੈਸਟੋਰੈਂਟ ਐਂਡ ਕੈਫੇ, 2 ਕੈਨੇਡੀ ਰੋਡ, ਕੈਨੇਡੀ ਕੁਈਨ ਦੇ ਬਿਲਕੁਲ ਕੋਰਨਰ ਤੇ, 2 ਕੈਨੇਡੀ ਰੋਡ ਸਾਊਥ। ਇੱਥੇ ਤੁਹਾਨੂੰ ਟਿੱਕੀ ਅਤੇ ਚਨਾ, ਚਨਾ ਟਿੱਕੀ $1 'ਚ, ਚਾਟ ਪਾਪੜੀ $1 'ਚ, ਸਮੋਸਾ ਚਨਾ $1 'ਚ, ਚਾਹ ਫਰੀ, ਪਕੌੜੇ ਫਰੀ, ਅਤੇ ਪੂਰਾ ਮੈਨਿਊ ਅੱਧੀ ਪ੍ਰਾਈਸ 'ਤੇ, 42 ਇੰਚ ਦਾ TV ਡਰਾਅ 'ਚ ਕੱਢਿਆ ਜਾਊਗਾ। ਸੋ ਗ੍ਰੈਂਡ ਓਪਨਿੰਗ 27 ਤਰੀਕ ਮੰਡੇ ਨੂੰ ਪੰਜਾਬੀ ਲਹਿਰਾਂ ਦੇ ਪ੍ਰੋਗਰਾਮ ਨਾਲ ਸ਼ਾਮੀ 6 ਤੋਂ ਲੈ ਕੇ 9 ਵਜੇ, 2 ਕੈਨੇਡੀ ਰੋਡ, ਕੈਨੇਡੀ ਕੁਈਨ, ਮਸਤਾਨੇ ਰੈਸਟੋਰੈਂਟ, ਠੀਕ ਹੈ? ਪਹੁੰਚ ਜਾਓ। ਸਾਡੇ ਨਾਲ ਸੌਰਵ ਰਤਨ ਜੀ ਜੁੜ ਚੁੱਕੇ ਨੇ, ਸੌਰਵ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਮੈਂ ਅੱਜ ਕੁਇਕਲੀ ਇੱਕ ਡੇਟਾ ਸ਼ੇਅਰ ਕਰਾਂਗਾ, ਐਂਡ ਇਟ ਵਿਲ ਬੀ ਕੁਆਇਟ ਇੰਟਰਸਟਿੰਗ ਟੂ ਆਲ ਦਾ ਲਿਸਨਰਸ, ਕਿ ਆਪਾਂ ਜਦੋਂ US ਦੀ ਗੱਲ ਕਰਦੇ ਹਾਂ, ਵਾਈ ਵੀ ਕੰਸਿਡਰ US ਮਾਰਕੀਟ ਐਜ਼ ਦਾ ਬੈਸਟ ਮਾਰਕੀਟ ਟੂ ਇਨਵੈਸਟ ਮਨੀ। ਦੇਖੋ, US ਮਾਰਕੀਟ ਸਮੁੰਦਰ ਦੀ ਤਰ੍ਹਾਂ ਹੈ, ਗਲੋਬਲ ਇਕਾਨਮੀ ਦੇ ਵਿੱਚ 18-26% ਡਿਪੈਂਡਿੰਗ ਅਪੋਨ ਇੰਡਸਟਰੀਜ਼ ਇਹਦਾ ਸ਼ੇਅਰ ਹੈਗਾ ਹੈ ਵੈਲਥ ਕ੍ਰੀਏਸ਼ਨ ਦੇ ਵਿੱਚ। ਦੁਨੀਆ ਦੀ ਲਿਸਟਡ ਕੰਪਨੀਜ਼ ਦੇ ਵਿੱਚ ਇਹਦਾ ਸ਼ੇਅਰ 51% ਹੈ, ਭਾਵ ਵੈਲੂਏਸ਼ਨ ਦੇ ਪੁਆਇੰਟ ਆਫ ਵਿਊ ਦੇ ਨਾਲ 51% ਆਫ ਦਾ ਟੋਟਲ ਲਿਸਟਡ ਸਟਾਕ ਮਾਰਕੀਟ ਲੋਟ ਜਿਹੜਾ ਹੈਗਾ ਹੈ ਉਹ US ਦੇ ਵਿੱਚ ਹੈ। ਲੇਕਿਨ ਇੰਟਰਸਟਿੰਗਲੀ, US ਦੀ ਇਕੋਨਮੀ ਦੇ ਵਿੱਚ ਜਿਹੜੀਆਂ ਕੰਪਨੀਜ਼ ਵੈਲਥ ਪ੍ਰੋਡਿਊਸ ਕਰ ਰਹੀਆਂ ਹੈਗੀਆਂ, ਜਿੱਥੇ ਆਪਾਂ ਇਨਵੈਸਟਮੈਂਟਸ ਕਰ ਰਹੇ ਹਾਂ ਸਾਰੇ, ਉਹਨਾਂ ਦਾ ਬਹੁਤਾ ਸ਼ੇਅਰ ਜਿਹੜਾ ਹੈਗਾ ਗਲੋਬਲੀ ਆ ਰਿਹਾ ਹੈਗਾ। ਜਿਵੇਂ ਬ੍ਰੌਡਕਾਮ ਦੀ ਗੱਲ ਕਰੀਏ 74%, ਟੈਸਲਾ ਦੀ ਗੱਲ ਕਰੀਏ 52%, ਜੌਨਸਨ ਐਂਡ ਜੌਨਸਨ, ਇਲਾਈ ਲਿਲੀ, ਕੈਟਰਪਿਲਰ, ਵੀਜ਼ਾ, ਇਹਨਾਂ ਦੀ ਗੱਲ ਕਰੀਏ ਕਲੋਜ਼ ਟੂ 43-49%, ਐਪਲ, ਮੇਟਾ, ਇਹਨਾਂ ਦੀ ਗੱਲ ਕਰੀਏ ਤਾਂ 72-73%, ਭਾਵ ਕਿ ਰੈਵਨਿਊ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਸਿਰਫ US 'ਚ ਨਹੀਂ ਹੋ ਰਹੀ। ਸੋ US ਕੰਪਨੀਜ਼ ਆਰ ਗਲੋਬਲ ਪਾਵਰ ਹਾਊਸ, ਕ੍ਰੀਏਟਿੰਗ ਲੋਟ ਆਫ ਆਈ ਵੁੱਡ ਸੇ ਵੈਲੂਏਸ਼ਨ ਥਰੂ ਦੇਅਰ ਸਕੇਲ ਆਫ ਇਕੋਨਮੀਜ਼ ਇਨ ਦਾ ਬਿਜ਼ਨਸ ਅਰਾਊਂਡ ਦਾ ਵਰਲਡ, ਜਿਹੜਾ ਕਿ ਇਹਨੂੰ ਬਹੁਤ ਯੂਨੀਕ ਬਣਾਉਂਦਾ ਹੈਗਾ। ਤੀਸਰੀ ਗੱਲ ਇਹ ਹੈ ਕਿ ਦੁਨੀਆ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਕਿ ਏਸ਼ੀਆ ਦੇ ਵਿੱਚ ਟ੍ਰੇਡ ਕਰ ਰਹੀਆਂ ਨੇ ਉਹ US ਆਉਣਾ ਚਾਹੁੰਦੀਆਂ ਨੇ, ਜਿਵੇਂ SK ਹਿੰਕਸ ਹੈ, ਓਵਰ $25 billion ਦਾ IPO ਆਇਆ, ਕੰਪਨੀ ਦੀ ਵੈਲਿਊਏਸ਼ਨ ਦੇ ਵਿੱਚ 20% ਦੀ ਐਵਰੇਜ ਇਨਕਰੀਜ਼ ਹੋ ਜਾਂਦੀ ਹੈ ਜਦੋਂ US ਮਾਰਕੀਟ ਦੇ ਵਿੱਚ ਆ ਕੇ ਉਹ ਲਿਸਟ ਹੁੰਦੀਆਂ ਹੈਗੀਆਂ। ਸੋ US ਮਾਰਕੀਟ ਇੰਨੀ ਅਟਰੈਕਟਿਵ ਕਿਉਂ ਹੈ? ਕਿਉਂਕਿ ਇੱਥੇ ਇਕਨੋਮੀਜ਼ ਆਫ ਸਕੇਲ ਬਹੁਤ ਜ਼ਿਆਦਾ, US ਮਾਰਕੀਟ ਬਹੁਤ ਵੱਡੀ ਹੈ, ਇੱਥੇ ਰੂਲ ਆਫ ਲਾਅ ਹੈ, ਕੈਪੀਟਲ ਰਾਈਟਸ ਬੜੇ ਅੱਛੇ ਹੈਗੇ ਨੇ, ਇੱਥੇ ਡੀਪ ਲਿਕੁਇਡ ਤੇ ਜਿਹੜਾ ਇੱਕ ਸਟ੍ਰੈਟਜਿਕ, ਮੈਂ ਕਹਾਂਗਾ ਕਿ ਮਾਰਕੀਟ ਦਾ ਜਿਹੜਾ ਕੈਪੀਟਲ ਮਾਰਕੀਟ ਦਾ ਇਨਵਾਇਰਮੈਂਟ ਹੈ ਉਹ ਇਹਨੂੰ ਯੂਨੀਕ ਬਣਾਉਂਦਾ ਹੈਗਾ, ਕਿਉਂਕਿ US ਮਾਰਕੀਟ ਜਿਹੜੀ ਹੈਗੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੈ ਇਨ ਟਰਮਸ ਆਫ ਕੰਜ਼ੰਪਸ਼ਨ ਐਸ ਵੈਲ। ਸੋ ਇਸ ਕਰਕੇ ਜੇ ਪਿਛਲੇ 15 ਸਾਲਾਂ ਦੇ ਵਿੱਚ ਦੇਖੀਏ ਤੇ US ਮਾਰਕੀਟ ਨੇ ਬਾਕੀ ਸਾਰੀ ਮਾਰਕੀਟਸ ਨੂੰ ਆਊਟ ਪਰਫਾਰਮ ਕੀਤਾ। ਸੋ ਦੇਰ ਆਰ ਮੈਨੀ ਰੀਜ਼ਨਸ ਕਿ ਜਦੋਂ ਤੁਸੀਂ ਆਪਣੇ ਪੈਸੇ ਦੀ ਪਲੇਸਮੈਂਟ ਕਰਨੀ ਹੁੰਦੀ ਹੈ, ਤੁਸੀਂ ਕਈ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਹੁੰਦਾ ਇਨ ਟਰਮਸ ਆਫ ਯੂਅਰ ਫਾਰਵਰਡ ਮੈਕਨਿਜ਼ਮ ਕਿ ਤੁਹਾਡੀ ਗਾਈਡੈਂਸ ਕਿੱਦਾਂ ਚੱਲੇਗੀ। ਸੋ ਫੀਲ ਫਰੀ ਟੂ ਗਿਵ ਮੀ ਅ ਕਾਲ ਇਫ ਯੂਅਰ ਲੁਕਿੰਗ ਟੂ ਇਨਵੈਸਟ ਯੂਅਰ ਮਨੀ ਇਨ ਅ ਵੈਰੀ ਸਟਰਕਚਰਡ ਐਂਡ ਡਾਇਵਰਸੀਫਾਈਡ ਮੈਨਰ ਟੂ ਕ੍ਰੀਏਟ ਦ ਅਲਫਾ ਐਜ਼ ਵੈਲ ਐਜ਼ ਬੇਟਾ ਇਨ ਟਰਮਸ ਆਫ ਬੀਇੰਗ ਇਨ ਦਾ ਮਾਰਕੀਟ ਫੋਰ ਲੌਂਗ ਪੀਰੀਅਡ ਆਫ ਟਾਈਮ। 416-833-8533 ਬਹੁਤ ਬਹੁਤ ਧੰਨਵਾਦ।
0: ਬਹੁਤ ਸ਼ੁਕਰੀਆ ਸਰ। 416-833-8533 ਸੌਰਭ ਜੀ ਦੇ ਨਾਲ ਗੱਲਬਾਤ ਕਰੋ, 416-833-8533। CNE ਨੇ ਆਪਣੀ 2026 ਦੀ ਕੌਂਸਰਟ ਦੀਆਂ ਡੇਟਾਂ ਅਨਾਊਂਸ ਕੀਤੀਆਂ। ਸੋ CNE ਖੁੱਲ੍ਹਣ ਜਾ ਰਿਹਾ ਅਤੇ 21 ਤੋਂ ਲੈ ਕੇ 6 ਤਾਰੀਕ ਤੱਕ ਨਾ ਉੱਥੇ ਕੌਂਸਰਟ ਹੋ ਰਿਹਾ। ਆਪਣੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ 4 ਸਪਤੰਬਰ ਨੂੰ ਉਸ ਕੌਂਸਰਟ ਦੇ ਵਿੱਚ ਆਪਣਾ ਪੰਜਾਬੀ ਮੁੰਡਾ ਵੀ ਪਰਫੋਰਮ ਕਰ ਰਿਹਾ, ਰੈਫ ਸਪੇਰਾ। ਸੋ ਬੜੇ ਆਰਟਿਸਟ ਨੇ ਗੋਰੇ, ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਦੇ, ਅਤੇ ਫਿਰ ਇੱਕ ਮੇਨ ਦਿਨ 4 ਸਪਤੰਬਰ ਨੂੰ ਰੈਫ ਸਪੇਰਾ ਵੀ ਆ ਰਿਹਾ। ਵੈਰੀ ਗੁੱਡ ਯਾਰ, ਚੱਕ ਤੇ ਫੱਟੇ ਮੁੰਡਿਆ, ਆਪਣੀ ਹੁਣ ਕਮਿਊਨਿਟੀ ਵੱਡੇ ਸਟੇਜ ਦੇ ਉੱਤੇ ਹੈ, ਪੰਜਾਬੀ ਆ ਗਏ ਹੋਏ। ਸੋ ਚੱਕੀ ਆ ਰਹੇ ਪੰਜਾਬੀ ਫੱਟੇ, ਵੱਡੇ ਵੱਡੇ ਸਟੇਜਾਂ 'ਤੇ ਸ਼ੋਅ, ਵੱਡੇ ਵੱਡੇ ਕੌਂਸਰਟਸ, ਵੱਡੇ ਵੱਡੇ ਪਲੈਟਫਾਰਮਸ ਦੇ ਉੱਤੇ। ਸੋ ਬੜੀ ਮਾਣ ਵਾਲੀ ਗੱਲ ਹੈ। ਸੋ 905-673-3337 ਆਪਣਾ ਨੰਬਰ ਹੈ। OPP ਨੇ ਇੱਕ ਅਰੈਸਟ ਕੀਤੀ ਹੈ, ਤੁਸੀਂ ਯਕੀਨ ਨਹੀਂ ਮੰਨਣਾ ਬੰਦੇ ਨੇ ਚੋਰੀ ਕੀ ਕੀਤਾ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਲੈਗੋ, ਤੁਹਾਨੂੰ ਪਤਾ ਜਿਹੜੀ ਲੈਗੋ ਦੇ ਨਾਲ ਆਪਣੇ ਬੱਚੇ ਖੇਡਦੇ ਆ, ਬੜੀ ਵੱਡੀ ਗਿਣਤੀ 'ਚ ਲੈਗੋ ਥੈਫਟ ਹੋਈ। ਅਤੇ ਕੋਈ ਬੰਦਾ 200 ਡੱਬੇ ਲੈਗੋ ਦੇ ਲੈ ਗਿਆ ਇੰਗਰਸੋਲ ਦੇ ਕਿਸੇ ਸਟੋਰ 'ਚੋਂ। ਪੁਲਿਸ ਕਹਿੰਦੇ ਕਿ ਇਹ ਜਿਹੜੇ ਲੈਗੋ ਦੇ ਸੈੱਟ ਨੇ ਸਟੋਰ ਕੀਤੇ ਜਾ ਰਹੇ ਸੀ ਡੋਨੇਸ਼ਨ ਦੇ ਲਈ। ਅਤੇ ਜਦੋਂ ਫਿਰ ਕੱਲ੍ਹ ਸਵੇਰੇ ਆਫਿਸਰ ਗਏ, ਸਰਚ ਵਾਰੰਟ ਉਹਨਾਂ ਕੋਲ ਸੀਗਾ, ਪ੍ਰੋਪਰਟੀ 'ਤੇ ਜਾ ਕੇ ਉਹਨਾਂ ਨੇ ਦੇਖਿਆ, 44 ਸਾਲ ਦਾ ਬੰਦਾ ਅਤੇ 191 ਲੈਗੋ ਦੇ ਡੱਬੇ ਉਹਨੇ ਚੋਰੀ ਕੀਤੇ ਹੋਏ। ਯਾਰ ਚੋਰੀਆਂ ਵੀ ਨਾ ਬੜੀਆਂ ਵੱਖਰੀਆਂ ਵੱਖਰੀਆਂ ਕਿਸਮ ਦੀਆਂ ਹੋ ਰਹੀਆਂ ਨੇ, ਬੜੇ ਲੰਬੇ ਸਮੇਂ ਤੋਂ ਹੋ ਰਹੀਆਂ ਨੇ। ਦੇਖੋ ਲੈਗੋ ਚੋਰੀ ਕਰਨੀ, ਤੁਸੀਂ ਕਦੇ ਸੋਚਿਆ ਸੀ ਵੀ ਕੋਈ ਬੰਦਾ ਲੈਗੋ ਦੇ ਡੱਬੇ ਵੀ ਚੋਰੀ ਕਰੇਗਾ? ਜਵਾਕਾਂ ਦੀਆਂ ਖੇਡਾਂ ਨੇ, ਅੰਡਰ $5,000 ਚਲੋ ਵੈਲਿਊ ਨਿਕਲੀ, ਨਾਲ ਦੀ ਨਾਲ ਆਪਣੇ ਹੁਣ ਆਪਾਂ ਬੜਾ ਦੇਖਿਆ ਕਿ ਦੇਸੀ ਘਿਓ ਚੋਰੀ ਕੀਤਾ ਜਾਂਦਾ, ਅਤੇ ਜਦੋਂ ਫਿਰ ਸਟੋਰਾਂ ਜਾਈਦਾ ਅਤੇ ਗਲਾਸ ਦੇ ਪਿੱਛੇ ਲੌਕ ਲਾਇਆ ਹੁੰਦਾ ਦੇਸੀ ਘਿਓ ਨੂੰ, ਘਿਓ ਨਾ ਚੋਰੀ ਹੋਵੇ। ਚੋਰ ਹਰ ਇੱਕ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਹੈ। ਮੇਰੇ ਨਾ ਕੋਈ ਫੈਮਿਲੀ ਆਏ ਬਾਹਰੋਂ ਅਤੇ ਅਸੀਂ ਬੈਠੇ ਅਤੇ ਉਹ ਗੱਲਾਂ ਕਰਨ ਲੱਗ ਗਏ ਵੀ ਤੁਹਾਡੇ ਯਾਰ ਚੋਰੀਆਂ ਇੱਥੇ ਬਹੁਤ ਹੁੰਦੀਆਂ। ਮੈਂ ਕਿਹਾ ਹਾਂ, ਕਹਿੰਦੇ ਕਿ ਭਾਅ ਜੀ ਬੜੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਚੋਰੀ ਹੁੰਦੀਆਂ। ਮੈਂ ਕਿਹਾ ਉਹੀ ਤਾਂ, ਤੁਸੀਂ ਯਕੀਨ ਨਹੀਂ ਮੰਨਣਾ, ਤੁਹਾਡੇ ਘਰ ਦੇ ਬਾਹਰ ਕੋਈ ਗਮਲੇ ਪਏ ਆ ਵਿੱਚ ਫੁੱਲ ਨੇ, ਕੋਈ ਤੁਹਾਡੇ ਗਮਲਿਆਂ ਨੂੰ ਹੀ ਚੱਕ ਕੇ ਲੈ ਜਾਂਦਾ। ਹੋਇਆ, ਮੇ ਬੀ ਤੁਹਾਡੇ ਨਾਲ ਵੀ ਹੋਇਆ ਹੋਊਗਾ, ਮੇਰੇ ਫੈਮਿਲੀ ਨਾਲ ਹੋਇਆ। ਇੱਕ ਨਾ ਮੈਂ ਦੱਸ ਰਿਹਾ ਸੀ ਸਟੋਰੀ ਉਹਨਾਂ ਨੂੰ, ਮੈਨੂੰ ਕਿਸੇ ਨੇ ਨਾ ਟਰਕੀ ਗਿਫਟ ਕੀਤੀ ਕ੍ਰਿਸਮਸ 'ਤੇ, 15 ਪਾਊਂਡ ਦੀ ਬੜੀ ਵੱਡੀ ਟਰਕੀ ਸੀਗੀ ਉਹਨਾਂ ਨੇ ਗਿਫਟ ਕੀਤੀ, ਅਤੇ ਮੈਂ ਘਰੇ ਨਹੀਂ ਸੀ ਅਤੇ ਉਹ ਨਾ ਬਾਹਰ ਰੱਖ ਗਏ। ਅਤੇ ਚਲੋ ਥੋੜ੍ਹੇ ਸਮੇਂ ਬਾਅਦ ਹੀ, ਮਤਲਬ ਕੁਝ ਕੁ ਮਿੰਟਾਂ ਦੇ ਵਿੱਚ ਇੱਕ ਬੰਦਾ ਆਇਆ, ਉਹਨੇ ਡੱਬਾ ਟਰਕੀ ਦਾ ਚੱਕਿਆ ਅਤੇ ਚਲੋ ਜੀ ਲੈ ਗਿਆ। ਮੈਂ ਚਲੋ ਕੈਮਰੇ ਕੁਮਰੇ 'ਚ ਦੇਖ ਲਿਆ, ਪਰ ਤੁਸੀਂ ਇਹ ਦੇਖੋ ਉਹ ਡੱਬਾ ਕਵਰਡ ਸੀਗਾ ਵੀ, ਬੰਦ ਸੀ ਪੂਰਾ ਬਾਕਸ ਅੰਦਰ ਨਹੀਂ ਸੀ ਦਿਸ ਰਿਹਾ। ਮੈਂ ਹੱਸਾਂ, ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਕਿਹਾ ਦੇਖੋ ਤੁਸੀਂ ਕਮਰਿਆਂ ਦੀ ਗੱਲ ਕੀਤੀ ਹੈ, ਮੇਰੀ ਤਾਂ ਇੱਥੇ ਟਰਕੀ ਚੋਰੀ ਹੋ ਗਈ। ਉਹਨਾਂ ਨੂੰ ਕੀ ਪਤਾ ਹੋਣਾ ਯਾਰ ਕਿ ਡੱਬੇ ਦੇ ਵਿੱਚ ਕੀ ਹੈ। ਦੇਖਿਆ ਉਹਨੇ ਬੜਾ ਯਾਰ ਭਾਰਾ ਡੱਬਾ, ਇਹਦੇ ਵਿੱਚ ਖਬਰਾਂ ਕੀ ਹੋਣਾ, ਨਿਕਲੀ ਟਰਕੀ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਚੋਰੀ ਹਰ ਇੱਕ ਕਿਸਮ ਦੀ ਹੋ ਰਹੀ ਹੈ, ਚੋਰ ਹਰ ਤਰ੍ਹਾਂ ਦਾ ਬੈਠਾ। ਇਹ ਨਾ ਸੋਚੋ ਵੀ ਸਾਡੀ ਆਹ ਚੀਜ਼ ਆ, ਇਹ ਚੀਜ਼ ਕਾਹਦੇ ਲਈ ਚੋਰੀ ਹੋਊਗੀ, ਕਿਹਨੇ ਲੈਣੀ ਹੈ। ਬਟ ਸਾਨੂੰ ਇਹ ਨਹੀਂ ਪਤਾ ਕਿ ਅਗੈਨ ਹਰੇਕ ਚੀਜ਼ ਦਾ ਗਾਹਕ ਹੈਗਾ। ਸੋ ਤੁਹਾਡੀ ਯਾਰ ਕਦੇ ਕੋਈ ਚੀਜ਼ ਚੋਰੀ ਹੋਈ ਹੋਵੇ, ਤੁਹਾਡੇ ਘਰ ਦੇ ਬਾਹਰ ਕੁਛ ਪਿਆ, ਤੁਸੀਂ ਕਦੇ ਸੋਚਿਆ ਨਹੀਂ ਕਿ ਯਾਰ ਅੱਛਾ ਇਹ ਵੀ ਚੋਰੀ ਕੀਤੀ ਜਾਊਗੀ। ਸੋ ਨੰਬਰ ਹੈ ਆਪਣਾ 9056733337, 9056733337, 905-673-3337, 9056733337 ਆਪਣਾ ਫੋਨ ਨੰਬਰ ਹੈ, 905-673-3337। ਮੈਨੂੰ ਦੱਸਿਓ ਜ਼ਰੂਰ ਯਾਰ, ਮੈਂ ਟਰਕੀ ਦੀ ਗੱਲ ਕੀਤੀ, ਗਮਲਿਆਂ ਦੀ ਗੱਲ ਕੀਤੀ, ਤੁਹਾਡਾ ਹੋਰ ਵੀ ਕੁਛ ਇਸ ਤੋਂ ਵੀ ਉੱਪਰ ਦਾ ਹੈਗਾ ਜਾਂ ਇਸ ਦੇ ਬਰਾਬਰ ਦਾ ਹੈਗਾ ਜਿਹੜਾ ਕਿ ਚੋਰੀ ਕੀਤਾ ਗਿਆ। ਨੰਬਰ ਹੈ ਆਪਣਾ 905-673-3337, 9056733337, 9056733337 ਆਪਣਾ ਫੋਨ ਨੰਬਰ ਹੈ, 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਸੁੱਖ ਭਾਜੀ ਵੀ ਜੁੜ ਚੁੱਕੇ ਆ ਗ੍ਰੈਂਡ ਹੋਮ ਫਰਨੀਚਰ ਤੋਂ। ਅੱਜ ਸ਼ਾਮੀ 6 ਵਜੇ ਗ੍ਰੈਂਡ ਹੋਮ ਫਰਨੀਚਰ ਪੰਜਾਬੀ ਲਹਿਰਾ ਲਾਈਵ ਆਨ ਲੋਕੇਸ਼ਨ, ਟੈਂਟ ਤੰਬੂ ਟੈਂਟ ਸੇਲ ਜੀ। ਸੁੱਖ ਭਾਜੀ
2: ਬਹੁਤ ਸ਼ੁਕਰੀਆ, ਧੰਨਵਾਦ ਨਬੀ ਬਾਈ ਜੀ। ਬਿਲਕੁਲ ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਤੰਬੂ ਟੈਂਟ ਸੇਲ ਜਿਹੜੀ ਲੱਗਣ ਜਾ ਰਹੀ ਆ। ਸੋ ਬਹੁਤ ਸਾਰੀ ਇਨਵੈਂਟਰੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਟੈਂਟ ਸੇਲ ਦੇ ਵਿੱਚ, ਜਿਹ ਚ ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ ਕਲੀਅਰ ਆਊਟ ਕੀਤੇ ਜਾ ਰਹੇ ਆ, ਕੁਈਨ ਸਾਈਜ਼ ਦੇ ਮੈਟਰਸ ਜਿਹੜੇ ਕਲੀਅਰ ਆਊਟ ਕੀਤੇ ਜਾ ਰਹੇ ਆ, ਸੋਲਿਡ ਵੁੱਡ ਦੇ ਡਾਇਨਿੰਗ ਟੇਬਲ, ਜਾਂ ਤੁਹਾਨੂੰ ਕੱਲੀ ਚੈਸਟ ਚਾਹੀਦੀ ਆ, ਕੱਲੇ ਕੱਲੇ ਨਾਈਟ ਸਟੈਂਡ ਚਾਹੀਦੇ ਨੇ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਹਾਈ ਐਂਡ ਵੀ ਕਲੀਅਰ ਆਊਟ ਕੀਤੀ ਜਾ ਰਹੀ ਆ ਤੰਬੂ ਟੈਂਟ ਸੇਲ ਦੇ ਵਿੱਚ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਤੇ, ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਆਪਣੇ ਕਿਚਨ ਦੇ ਲਈ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਇੱਕੋ ਹੀ ਸੈੱਟ ਹੈ, ਤੰਬੂ ਟੈਂਟ ਸੇਲ ਦੇ ਵਿੱਚੋਂ ਲੈ ਜਾਓ ਚੱਕ ਕੇ। ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ $99 ਦਾ, ਜੀ ਹਾਂ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ ਜਸਟ ਫੋਰ $99 ਓਨਲੀ। ਸੋ ਬਹੁਤ ਸਾਰੀਆਂ ਸੋਲਿਡ ਵੁੱਡ ਦੀਆਂ ਚੈਸਟਾਂ $50-$50 ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾਣੀਆਂ, ਨਾਈਟ ਸੈਂਡ $20 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਜ਼ਰੂਰ ਇੱਕ ਚੱਕਰ ਲਾਓ ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਆ, ਤੰਬੂ ਟੈਂਟ ਸੇਲ ਦੇ ਵਿੱਚ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਨਬੀ ਬਾਈ ਜੀ।
0: ਕੀ ਬਾਤ ਹੈ, ਮਿਲਦੇ ਸ਼ਾਮੀ, ਥੈਂਕ ਯੂ ਸਰ। 1012 ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
3: ਫੋਨ ਕਰੀ ਨੀ ਕੀਤਾ, ਫੋਨ ਦਾ ਪ੍ਰੋਗਰਾਮ ਤੁਹਾਡਾ ਰੋਜ਼ ਸੁਣਦੀ।
0: ਧੰਨਵਾਦ ਜੀ, ਧੰਨਵਾਦ।
3: ਹਾਂਜੀ ਹਾਂਜੀ, ਹੋਰ ਕਿੱਦਾਂ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਠਾਕ।
3: ਹਾਂਜੀ, ਤੁਸੀਂ ਚੋਰੀ ਦੀ ਗੱਲ ਕੀਤੀ ਆ, ਅੱਜ ਤੋਂ ਨਾ 2 ਸਾਲ ਪਹਿਲਾਂ ਸਾਡੇ ਗਲਾਸ ਡੋਰ ਵਾ ਬ੍ਰਹਮਲੀ ਸੈਂਟਰ ਦੇ ਕੋਲ ਸਾਡਾ ਘਰ ਆ, ਤੇ ਗਲਾਸ ਡੋਰ ਦੇ ਵਿੱਚ ਨਾ ਸ਼ੂ ਅਸੀਂ ਰੱਖੇ ਹੋ ਗਏ, ਕਾਫੀ ਜਿਹੜ ਕੇ ਹੁੰਦੇ ਹੀ ਆ, ਤੁਹਾਨੂੰ ਪਤਾ ਹੀ ਆ, ਤੇ ਪਤਾ ਨੀ ਸਾਨੂੰ ਕਿਹੜੇ ਵੇਲੇ ਆਇਆ ਉਹ, ਅਸੀਂ ਨਾ ਬਾਹਰੋਂ ਡੋਰ ਖੁੱਲੀ ਰੱਖਦੇ ਸੀ, ਉਹ ਅੰਦਰ ਦੀ ਲਾ ਲੈਣੀ, ਤੇ ਆਇਆ ਬੰਦਾ ਪਤਾ ਨੀ ਕਦੋਂ ਆਇਆ, ਕਿਹੜੇ ਬਿੱਲੇ ਆਇਆ, 12 ਜੋੜੇ ਚੂਹਾਂ ਦੇ ਚੱਕ ਕੇ ਲੈ ਗਿਆ,
0: 12 ਜੋੜੇ ਤੁਹਾਡੇ ਸ਼ੂਆਂ ਦੇ, ਬੱਲੇ ਬੱਲੇ ਬੱਲੇ, ਅੱਛਾ
3: 12, ਹਾਂਜੀ ਪੁੱਤ 12 ਜੋੜੇ ਸ਼ੂਆਂ ਦੇ ਸਾਡੇ, ਮੇਰੀ 2-3 ਦੇ, 4-5 $100 ਦੇ ਸ਼ੂ,
0: ਅੱਛਾ
3: ਵਧੀਆ ਵਧੀਆ ਬੱਚੇ ਲਿਆ ਕੇ ਰੱਖ ਲਈਏ, ਚਲੋ ਪੈਸੇ ਰਹਿਣ ਇੱਥੇ, ਕਹਿੰਦੇ ਛੇੜਨੇ ਆ।

0: ਕੋਈ ਗੱਲ
1: ਨੀ, ਬਿਲਕੁਲ ਬਿਲਕੁਲ,
0: ਛੁੱਟੀਆਂ
1: ਹੈ ਨਾ, ਹਾਂਜੀ
0: ਹਾਂਜੀ, ਬੱਚਿਆਂ ਨੂੰ
1: ਚੋਰ ਵੀ ਨਾ ਸੋਚਦੇ ਨੀ, ਕੋਈ ਚੋਰੀ ਕਰੋਗੇ ਤੁਹਾਡੇ ਰੈਕਟ ਦੇ ਉੱਤੇ ਦਾਗ ਪਊਗਾ ਕਾਹਦੇ ਲਈ, ਜੇ ਹੁਣ ਚਲੋ ਜੇ ਡਾਕਾ ਮਾਰਨਾ ਤੇ ਬੰਦਾ ਫਿਰ ਮਾਰੇ ਨਾ 10-12-15 ਮਿਲੀ ਜਾਂਦਾ, ਹੁਣ 1,000-1,200-5,000-7,000 ਦਾ ਕੀ ਕਰਨਾ, ਮਨੀ ਹਾਈਸ ਸ਼ੋ ਨਹੀਂ ਸੀਗਾ, ਜਾਂ ਤਾਂ ਹੋਵੇ ਮਨੀ ਹਾਈਸ ਲੈਵਲ ਦੀ ਗੱਲਬਾਤ, ਜਾਂ ਇੱਕ ਹੋਰ ਸ਼ੋ ਆਇਆ ਸੀ ਉਹ ਨਾ ਇੱਕ ਲੂਵਰੇ ਜਿਹੜਾ ਮਿਊਜ਼ੀਅਮ ਹੈ ਪੈਰਿਸ ਵਿੱਚ, ਉੱਥੋਂ ਬਹੁਤ ਹੀ ਪਤਾ ਨਹੀਂ ਕਿੰਨੇ $100 million ਦਾ ਕੋਈ ਡਾਇਮੰਡ ਡੁਮੰਡ ਚੱਕ ਕੇ ਲੈ ਗਏ। ਸੋ ਮੈਂ ਕਿਹਾ ਸਟੂਡੀਓ 'ਚ ਗੱਲਾਂ ਬਾਤਾਂ ਥੋੜ੍ਹਾ ਹੋ ਰਹੀਆਂ ਨੇ, ਅੱਜ ਨਾ ਥੋੜ੍ਹੀ ਜਿਹੀ ਬਿਜ਼ਨਸ ਦੀ ਗੱਲ ਤੁਹਾਡੇ ਨਾਲ ਕਰਨੀ ਹੈ, ਕੰਟਰੈਕਟਰ ਵਰਸਿਸ ਕਲਾਇੰਟ। ਸੋ ਓਕੇ, ਕਿਸੇ ਨੇ ਇੱਕ ਕੰਕਰੀਟ ਦੀ ਕੰਪਨੀ ਨੂੰ ਹਾਇਰ ਕੀਤਾ, ਕੰਪਨੀ ਨੂੰ ਉਹਨਾਂ ਨੇ ਹਾਇਰ ਕੀਤਾ ਕੁਝ ਕੰਮ ਦੇ ਲਈ, ਜਿਹੜੀ ਕਰੂ ਹੈ ਜਿਹੜੀ ਕੰਪਨੀ ਉਹ ਆਈ ਕੰਮ ਕੁੰਮ ਕਰ ਰਹੇ ਨੇ, ਤੇ ਜਿਹੜਾ ਘਰ ਦਾ ਮਾਲਕ ਹੈ ਉਹ ਕਹਿੰਦਾ ਕਿ ਤੁਸੀਂ ਨਾ ਇਹ ਕੰਮ ਕਰ ਰਹੇ ਹੋ, ਨਾਲ ਨਾ ਸਾਡਾ ਜਿਹੜਾ ਬੈਕ ਪੈਟੀਓ ਹੈ ਉਹਨੂੰ ਵੀ ਤੁਸੀਂ ਮਾੜਾ ਜਿਹਾ ਲੈਵਲ ਕਰ ਦਿਓ, ਤੇ ਜਿਹੜਾ ਕੰਟਰੈਕਟਰ ਹੈ ਉਹ ਕਹਿੰਦਾ ਕਿ ਠੀਕ ਹੈ ਜੀ ਤੁਹਾਡਾ $350 ਹੋਰ ਲੱਗੂਗਾ। ਜਿਹੜਾ ਘਰ ਦਾ ਮਾਲਕ ਹੈ ਉਹ ਬਹੁਤ ਅਪਸੈਟ ਹੈ, ਕਹਿੰਦਾ ਯਾਰ ਤੁਸੀਂ ਆਏ ਤਾਂ ਹੋਏ ਹੋ, ਤੁਹਾਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ, ਮੈਂ ਤੁਹਾਨੂੰ ਆਲਰੇਡੀ $3,350 ਦੇ ਰਿਹਾ ਕੰਮ ਦਾ, ਤੂੰ ਮੇਰੇ ਤੋਂ $350 ਹੋਰ ਮੰਗ ਰਿਹਾ, ਚੁੱਪ ਕਰਕੇ ਕਰ ਦਿਓ, ਲੈਵਲ ਤੁਹਾਨੂੰ ਇੰਨਾ ਕਿਹੜਾ ਟਾਈਮ ਲੱਗਣਾ, ਤੁਸੀਂ ਕਿੰਨੇ ਜਾਣੇ ਤਾਂ ਹੈਗੇ ਹੋ। ਜਿਹੜਾ ਕੰਟਰੈਕਟਰ ਹੈ ਉਹ ਕਹਿੰਦਾ ਠੀਕ ਹੈ ਤੁਸੀਂ ਸਾਨੂੰ ਪੈਸੇ ਦੇ ਰਹੇ ਹੋ, ਅਸੀਂ ਬਿਜ਼ਨਸ ਨੂੰ ਅਪਰੀਸ਼ੀਏਟ ਕਰਦੇ ਹਾਂ, ਪਰ ਜਿਹੜਾ ਕੰਮ ਤੁਸੀਂ ਕਿਹਾ ਅਸੀਂ ਉਹਦੇ ਪੈਸੇ ਲੈ ਰਹੇ ਹਾਂ, ਹੁਣ ਤੁਸੀਂ ਐਕਸਟਰਾ ਕੰਮ ਕਰਾਉਣਾ, ਉਹਦਾ ਐਕਸਟਰਾ ਲੇਬਰ ਤਾਂ ਹੋਣਾ ਹੀ ਹੋਣਾ। ਉਹ ਬੰਦਾ ਕਹਿੰਦਾ ਯਾਰ ਜਿਹੜਾ ਤੈਨੂੰ $3,500 ਦੇ ਰਿਹਾ ਉਹਦੇ ਤੋਂ ਤੂੰ ਤੈਨੂੰ $300-400 ਥੋੜ੍ਹਾ ਮੰਗਣਾ ਚਾਹੀਦਾ, ਹੁਣ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ। ਕੋਈ ਕਹਿੰਦਾ ਕਿ ਨਹੀਂ ਯਾਰ ਜੇ ਆਲਰੇਡੀ ਤੁਸੀਂ ਇੰਨਾ ਪੈਸਾ ਲੈ ਰਹੇ ਹੋ ਚੁੱਪ ਕਰਕੇ $300-400 ਦਾ ਕੰਮ ਵੈਸੇ ਹੀ ਕਰ ਦਿਓ, ਬੰਦਾ ਖੁਸ਼ ਹੋ ਜੂਗਾ ਯਾਰ ਕਿ ਸਾਡੇ ਕਹੇ 'ਤੇ ਇਹਨਾਂ ਨੇ ਐਕਸਟਰਾ ਕੰਮ ਵੀ ਕਰਤਾ, ਕੋਈ ਪੈਸਾ ਵੀ ਨਹੀਂ ਲਿਆ। ਕਸਟਮਰ ਸਰਵਿਸ ਹੁੰਦੀ ਹੈ, ਨੰਬਰ ਹੈ ਆਪਣਾ 905-673-3337। ਤੁਸੀਂ ਇਸ ਵਿੱਚ ਕੰਟਰੈਕਟਰ ਦੇ ਵੱਲੋਂ ਜਾਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕਸਟਮਰ ਹੈ ਉਹ ਠੀਕ ਹੈ ਵੀ ਉਹਦੀ ਐਕਸਪੈਕਟੇਸ਼ਨ ਜਾਇਜ਼ ਹੈ, ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337, 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ, 905-673-3337। ਹਾਂ, ਇੱਕ ਤੁਹਾਨੂੰ ਅਸੀਂ ਮੈਸੇਜ ਦੇ ਦਈਏ ਯਾਰ ਮੱਲੀ ਟੈਂਟ ਸਰਵਿਸਿਸ ਦਾ, ਤੁਹਾਡੇ ਘਰੇ ਵਿਆਹ ਹੋ ਰਿਹਾ, ਕੋਈ ਅਖੰਡ ਪਾਠ ਸਾਹਿਬ ਹੋ ਰਿਹਾ, ਤਾਂ ਟੈਂਟ ਬਿਨਾਂ ਗੱਲ ਨਹੀਂ ਬਣਦੀ, ਆਪਣੇ ਫਰੰਟ ਯਾਰਡ ਬੈਕ ਯਾਰਡ ਦੇ ਵਿੱਚ ਟੈਂਟ ਲਾਓ, ਕਵਰ ਕਰੋ ਪੂਰਾ, ਲੱਗੂ ਜਿਵੇਂ ਬੈਂਕਟ ਹਾਲ ਹੀ ਆ, ਅਤੇ ਮੱਲੀ ਟੈਂਟ ਕੋਲ ਟੇਬਲ ਚੇਅਰਾਂ ਡਾਂਸ ਫਲੋਰ ਬਾਰ ਸਟੇਜ ਲਾਈਟਾਂ ਲਗਜ਼ਰੀ ਪੋਰਟੇਬਲ ਵਾਸ਼ਰੂਮ, ਜਿਹੜੇ ਟ੍ਰੇਲਰ ਵਾਲੇ ਵਾਸ਼ਰੂਮ ਹੁੰਦੇ ਸਾਰਾ ਕੁਛ ਹੈ ਇਹਨਾਂ ਕੋਲ, 6479992569 ਮੱਲੀ ਟੈਂਟ, 6479992569 ਮੱਲੀ ਟੈਂਟ, ਮੱਲੀ ਟੈਂਟ 2666। ਹੈਲੋ,
2: ਹੈਲੋ
1: ਜੀ,
2: ਹਾਂਜੀ, ਮੇਰੇ ਹਿਸਾਬ ਨਾਲ ਜੇ ਤੇ ਕੰਮ ਵਧਾਇਆ ਜਾਵੇ ਉਹਦੇ ਪੈਸੇ ਪੇ ਕਰਨੇ ਚਾਹੀਦੇ। ਮੈਂ ਇੱਕ ਕਹਾਣੀ ਵੀ ਸੁਣਾਉਣਾ, ਹੁਣ ਰੀਸੈਂਟਲੀ ਮੇਰੀ ਇੱਕ ਸਾਡੇ 8 ਘਰ ਸੀ ਇੱਥੇ ਓਪਲ ਚ, ਤੇ ਆਪਾਂ ਫੈਂਸ ਬਣਾਉਣ ਦੀ ਸੋਚੀ, ਤੇ ਕੰਟਰੈਕਟਰ ਲੱਗਾ ਸੀ ਨੇੜੇ ਤੇੜੇ ਤੇ ਆਪਣੇ ਉੱਥੋਂ ਦੇ ਬ੍ਰਮਟਨ ਇੰਡੀਆ ਦਾ ਸੀ, ਤੇ ਵੈਸੇ ਹੀ ਉਹਨੂੰ ਆਵਾਜ਼ ਮਾਰ ਲਈ ਬਈ ਤੂੰ ਕੋਰਟ ਦੇ ਦੇ, ਉਹਨੇ ਪਹਿਲੇ ਬੰਦੇ ਨੇ ਕੋਰਟ ਦਿੱਤਾ, ਕੋਰਟ ਬੰਦੇ ਨੇ ਮਤਲਬ 1200-1300 ਦਿੱਤਾ, ਤੁਸੀਂ ਮੰਨਦੇ ਹੋ ਜਦ ਤੱਕ ਉਹਨੇ ਕੰਮ ਖਤਮ ਕੀਤਾ ਉਹ ਬੰਦੇ ਨੇ ਦਿੱਤਾ, ਤੇ ਮਾਰਕੀਟ ਦੇ ਹਿਸਾਬ ਨਾਲ ਕੰਪੀਟ ਕਰਕੇ ਉਹਨੇ ਦੇ ਦਿੱਤਾ, ਜਦੋਂ ਕੰਮ ਖਤਮ ਕੀਤਾ ਉਹ ਕੋਰਟ 1200-1300 ਦਾ 3000 ਦਾ ਕੋਰਟ ਪਹੁੰਚ ਗਿਆ।
1: ਅੱਛਾ,
2: ਜਦੋਂ ਉਹਨੇ ਪੁੱਛਿਆ ਵੀ ਨੀ ਕੰਮ ਕਰਨ ਤੋਂ ਬਾਅਦ ਵਿਚਕਾਰ ਕਿ ਮੈਂ ਕੰਮ ਐਕਸਟਰਾ ਕਰਦਾ ਪਿਆ ਜਾਂ ਫਿਰ ਇਹਦੇ ਐਕਸਟਰਾ ਪੈਸੇ, ਉਹਨੇ ਸਾਨੂੰ ਸਟਾਰਟਿੰਗ ਚ ਦੱਸਿਆ ਮਤਲਬ ਭੁਲੇਖੇ ਚ ਪਾਤਾ ਕਿ ਪੋਸਟ ਐਕਸਟਰਾ ਲੱਗੂਗੀ ਤਾਂ ਉਹਦੇ ਐਕਸਟਰਾ ਚਾਰਜ ਕੀਤਾ ਜਾਊਗਾ, ਠੀਕ ਹੈ, ਤੇ ਛੋਟੇ ਛੋਟੇ ਅੱਖਰਾਂ ਚ ਆਪਣੇ ਕੋਰਟ ਦੇ ਥੱਲੇ ਲਿਖਤਾ। ਪਰ ਜਦੋਂ ਉਹਨੇ ਪੋਸਟ ਪਾਸ ਲਈ ਫਿਰ ਉਹਨੂੰ ਪੁੱਛਣਾ ਚਾਹੀਦਾ ਸੀ ਕਿ ਬਈ ਕੋਸਟ ਲਾ ਰਹੇ ਹਾਂ ਇਹਦੇ ਐਕਸਟਰਾ ਪੈਸੇ ਲੱਗਣੇ।

0: ਜੇ ਮੈਂ ਲਾਵਾਂ ਕਿ ਨਾ ਲਾਵਾਂ, ਹੁਣ ਉਹ ਬੰਦਾ ਸਾਡਾ ਲੜਾਕਾ, ਹੁਣ ਉਹ ਮੇਰੇ ਹਿਸਾਬ ਨਾਲ ਸਾਨੂੰ ਡੇਢ ਦੋ ਮਹੀਨੇ ਪਹਿਲੇ ਤਾਂ ਉਹਨੇ ਦੋ ਢਾਈ ਮਹੀਨੇ ਲਾ ਤੇ ਕੰਮ ਕਰਨ ਚ, ਜਦੋਂ ਜਦੋਂ ਉਹਨੇ ਕਿਹਾ ਕਿ ਮੈਂ ਹਜੇ ਮਟੀਰੀਅਲ ਸੁੱਟਾਂਗਾ ਮੈਨੂੰ ਬਾਅਦ ਚ ਪੈਸੇ ਦੇ, ਪਰ ਹਰ ਪੈਸੇ ਉਹਨੇ ਐਡਵਾਂਸ ਚ ਦਿੱਤੇ, 50% ਪੈਸੇ ਲਾਏ ਆ ਲੋਕਾਂ ਤੋਂ। ਹੁਣ ਕੰਮ ਖਤਮ ਕਰਨ ਤੋਂ ਬਾਅਦ ਅੱਠਾ ਦੇ ਅੱਠ, ਇੱਕ ਘਰ ਦਾ ਜੇ ਕੋਰਟ ਗਲਤ ਹੋਇਆ ਆਪਾਂ ਮੰਨਦੇ, ਉਹਨੇ ਅੱਠ ਦੇ ਅੱਠ ਘਰ ਦਾ ਕੋਰਟ ਜਿਹੜਾ ਹੈ ਆਲਮੋਸਟ ਡਬਲ ਜਾਂ ਡਬਲ ਤੋਂ ਜ਼ਿਆਦਾ ਪੈਸੇ
1: ਮੰਗਵਾਏ।
0: ਉਹਨੂੰ ਇੰਨਾ ਬੰਦਾ ਪਰੇਸ਼ਾਨ ਕਰ ਰਿਹਾ, ਮਤਲਬ ਕਿ ਪੁੱਛਣਾ ਹੁੰਦਾ ਕਿ ਦੁਨੀਆਂ ਨਾ ਜਿਹੜੀ ਜੇ ਸ਼ਰਾਫਤ ਨਾਲ ਵੀ ਚੱਲੀਏ ਨਾ, ਦੁਨੀਆਂ ਜਿਹੜੀ ਹੈ ਨਾ ਬਹੁਤ ਮਤਲਬ ਕਿ ਕੰਮ ਖਰਾਬ ਕਰ ਦਿੰਦੀ।
1: ਪਰ ਇਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ 300-350 ਉਹ ਐਕਸਟਰਾ ਜੇ ਕੰਟਰੈਕਟਰ ਮੰਗ ਰਿਹਾ, ਕੀ ਇਹ ਸਹੀ ਹੈ?
0: ਮੇਰੇ ਹਿਸਾਬ ਨਾਲ ਜੇ ਮੰਗ ਰਿਹਾ, ਜੇ ਉਹਦਾ ਐਕਸਟਰਾ ਲੇਬਰ ਲੱਗਦੀ, ਦੇਖੋ ਆਵਰਸ ਵੀ ਲੱਗਦੇ ਆ ਤੇ ਉਹਨੂੰ ਦੇ ਦੇਣੇ, ਜੇ ਉਹਨੇ ਮੰਗ ਕੇ ਲਿੱਤੇ ਤੇ ਉਹਨੇ ਕਿਹਾ ਐਕਸਟਰਾ ਕੰਮ ਕਰਨਾ, ਮੇਰੇ ਹਿਸਾਬ ਨਾਲ ਪੇ ਕਰਨੇ ਚਾਹੀਦੇ।
1: ਠੀਕ ਹੈ, ਪੇ ਕਰਨੇ ਚਾਹੀਦੇ ਆ। ਠੀਕ ਹੈ ਸਰ, ਨਹੀਂ ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਪਰ ਗੱਲ ਇਹ ਹੈ, 3500 ਆਲਰੇਡੀ ਦੇ ਰਹੇ ਨੇ ਜਿਹੜੇ ਕਸਟਮਰ ਨੇ, ਤੇ ਜੇ 2-4 ਘੰਟੇ ਲੱਗ ਗਏ, ਹੁਣ $300-350 ਐਕਸਟਰਾ ਮੰਗਣਾ, ਉਹ ਕਿਤੇ ਨਾ ਕਿਤੇ ਲੱਗਦਾ ਕਿ ਅਗਲੇ ਬੰਦੇ ਨੂੰ ਯਾਰ ਮੈਂ ਇੰਨਾ ਪੈਸਾ ਦੇ ਰਿਹਾ ਵੀ ਫਿਰ ਵੀ ਮੇਰੇ ਤੋਂ 300-400 ਜਾਂ ਤਾਂ ਹੋਵੇ ਵੀ 1000-1200 ਦੀ ਗੱਲ ਹੈ। 1286 ਹੈਲੋ,
2: ਹਾਂਜੀ ਨਵੀਂ ਬ੍ਰੋ, ਕਰਦਾ
1: ਠੀਕ ਹੈ ਵੀਰੇ? ਕਿਹਲਾ
2: ਕੋਈ ਤੁਹਾਡੇ ਘਰ ਤੱਕ ਵੀ ਨੀ ਪਹੁੰਚਦਾ, ਅਗਲਾ ਵੀ ਕਹਿੰਦਾ ਵੀ ਹਾਂ ਪੈਸੇ ਦੇ ਕੇ ਮੋੜ ਦੇ ਬੈਠੇ ਵੀ ਹਾਂ ਭਾਈ ਜਾਓ, ਰਾਈਟ? ਫ੍ਰੀ ਚ ਇੱਥੇ ਕੁਛ ਨੀ ਹੁੰਦਾ ਹੈਗਾ ਐਨੀ ਮੋਰ, ਯੂ ਗਾਟ ਅ ਚਾਰਜ ਫੋਰ ਵਾਟ ਐਵਰ ਯੂ ਆਰ ਡੂਇੰਗ। ਜੇ ਉਹਨੇ ਚਲੋ ਉਹਨੇ 3500 ਦਾ ਚਾਰਜ ਕੀਤਾ ਬਾਕੀ ਜੋਬ ਦਾ, ਤੇ ਉਹਨੇ ਹੁਣ ਕਹਿਤਾ ਵੀ ਹਾਂ ਚੱਲ ਮੇਰੀ ਬੈਕਗ੍ਰਾਉਂਡ ਜਿੱਦਾਂ ਕਰਦੇ $350 ਲੈ ਲਈ, $350 ਉਹਨੇ ਚਾਰਜ ਕਰਨਾ ਹੀ ਕਰਨਾ, ਕਿਉਂਕਿ ਉਹਦੇ ਟੂਰ ਵੀ ਲੱਗਣੇ ਨੇ, ਬੰਦੇ ਵੀ ਹੋਣੇ ਨੇ, ਧੋਣੇ ਵੀ ਪੈਣੇ ਉਹਨੂੰ, ਅੱਧਾ ਘੰਟਾ ਤਾਂ ਹੋਰ ਖਰਾਬ ਹੋਊ ਉਹਦੇ ਪਿੱਛੇ, ਰਾਈਟ? ਸੋ ਇਟ ਮੇਕਸ ਸੈਂਸ ਵੈਨਐਵਰ, ਕਈ ਵਾਰੀ ਹੁੰਦਾ ਯਾਰ ਸਮਟਾਈਮਸ ਅਸੀਂ ਦੇਖਦੇ ਹੁੰਦੇ ਹਾਂ ਵੀ ਹਾਂ ਕੋਈ ਕਹਿੰਦਾ ਵੀ ਯਾਰ ਮੇਰੇ ਦੋ ਬੂਟੇ ਨੇ ਲਾ ਦੋਗੇ, ਮੈਂ ਕਹਿੰਦਾ ਵੀ ਚੱਲ ਠੀਕ ਹੈ ਜੀ ਕੋਈ ਨੀ ਅਸੀਂ ਲਾ ਦਿੰਦੇ ਹਾਂ, ਰਾਈਟ? ਪਰ ਹੁਣ ਕਈ ਵਾਰੀ ਕੋਈ ਕਹਿੰਦਾ ਵੀ ਅੱਛਾ ਮੈਂ ਤੁਹਾਨੂੰ ਮਲਚ ਲਿਆ ਦੇਣਾ, ਤੁਸੀਂ ਲੱਗੇ ਤਾਂ ਹੋਏ ਹੋ ਪਿੱਛੇ ਬੈਕ ਕੰਡ ਚ ਸਾਰੇ ਚ ਮਲਚ ਪਾ ਦੋ, 4 ਘੰਟੇ ਮੇਰੇ ਬੰਦੇ ਦੇ ਖਰਾਬ ਹੋਣੇ ਆ, ਗੱਲ ਮੇਰੇ ਪੈਣੀ ਆ, ਰਾਈਟ? ਇਟ ਡਸਨਟ ਮੇਕ ਐਨੀ ਸੈਂਸ।
1: ਪਰ ਈਵਨ ਇਫ ਬੰਦਾ ਹੁਣ ਕਈ ਲੋਕਾਂ ਨੂੰ ਲੱਗਦਾ ਯਾਰ ਕਿ ਜੇ ਤੁਸੀਂ ਚਾਹੁੰਦੇ ਹੋ ਬੰਦਾ ਤੁਹਾਨੂੰ ਰੈਫਰ ਕਰੇ, ਕਸਟਮਰ ਸਰਵਿਸ ਤੁਸੀਂ ਅਬਵ ਐਂਡ ਬਿਯੋਂਡ ਕਰਨੀ ਆ, ਤਾਂ ਜੇ ਲੱਗਦੇ ਆ 2-3 ਘੰਟੇ ਵੱਧ ਤਾਂ ਲਾ ਦੋ।
2: Bro, but the thing is, pehle hi nahi jede like construction is a concrete, right? After everything, after all the material, bahut katt bachda hai na piche. So they want to try making whatever they can on top of it, right? I'm in the interlocking industry. My dad's been in this business for 25 years. So mainu pata bhi ide background de utte ki hunda na, te kinne ke charge karne jare te ਜੇ ਉਹਨੇ ਲੈਵਲ ਵੀ ਕਰਨਾ, ਉਹਨੇ ਕੰਕਰੀਟ ਵੀ ਪਾਉਣੀ ਆ, ਉਹਨੇ ਲੈਵਲ ਵੀ ਕਰਨਾ, ਉਹਦੇ ਬੰਦਿਆਂ ਨੇ ਵੀ ਲੱਗਣਾ ਨਾਲ, ਉਹਨੂੰ ਐਕਸਟਰਾ ਚਾਰਜ ਕਰਨੇ ਪੈਣੇ 100% ਕਹਿਣਾ ਵੀ ਕਰਨਾ ਚਾਹੀਦਾ,
1: ਰਾਈਟ?
2: ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਹੁੰਦੇ ਨੇ ਜਿੱਥੇ ਬੰਦਾ ਕਹਿੰਦਾ ਚੱਲ ਕੋਈ ਨੀ ਅਸੀਂ ਇੱਥੇ ਤਾਂ ਲੱਗੇ ਹੋਏ ਹਾਂ, ਉੱਥੇ ਥੋੜੀ ਜਿਹੀ ਪਾਉਣੀ ਆ, ਮੈਂ ਅਸੀਂ ਪਾ ਦਿੰਦੇ,
1: ਕੋਈ ਗੱਲ ਨਹੀਂ ਹੈ
2: ਨਾ, ਅੱਜ ਵੀ ਬਥੇਰੀ ਵਾਰੀ ਕੀਤਾ, ਰਾਈਟ?
3: ਹਾਂਜੀ, ਅਗਰ ਸਾਡੇ ਜਿਹੜੇ ਹੁਣ ਕਲਾਇੰਟ ਹੈਗੇ ਨਾ ਵੀ ਉਹ ਕਾਫੀ ਜ਼ਿਆਦਾ ਸੇਵ ਕਰ ਰਹੇ ਨੇ, ਪੰਜਾਬੀ ਲਹਿਰਾਂ ਰੇਡੀਓ ਤੋਂ ਹੁਣ ਤੱਕ ਲਾਈਕ 1000 ਆਫ ਕਲਾਇੰਟਸ ਨੇ ਕਾਫੀ ਜ਼ਿਆਦਾ ਸੇਵ ਕੀਤਾ ਹੈਗਾ। ਸੋ ਕਿਸੇ ਦੀ ਵੀ ਰਿਨਿਊਅਲ ਆ ਗਈ ਹੈ ਤੇ ਪ੍ਰਾਈਸ ਵੱਧ ਕੇ ਆ ਗਿਆ, ਜਾਂ ਕਿਸੇ ਨੂੰ ਕੋਈ ਵੀ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਆ, ਤੇ ਸਾਨੂੰ ਜ਼ਰੂਰ ਕਾਲ ਕਰ ਲੈਣਾ। ਕੋਈ ਸਾਲ ਦਾ ਘੱਟ ਤੋਂ ਘੱਟ $500 ਤੋਂ ਲੈ ਕੇ $1000 ਸੇਵ ਕਰਦਾ, ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਉਹ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰਨ। ਹੁਣ ਜੋ ਸਾਡੇ ਕਲਾਇੰਟ ਹੈਗੇ ਉਹ ਇਸ ਤੋਂ ਵੀ ਜ਼ਿਆਦਾ ਸੇਵ ਕਰ ਰਹੇ ਨੇ। ਮੇਰਾ ਫੋਨ ਨੰਬਰ ਹੈਗਾ 6473944369, 647-394-4439, ਤੇ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਪਾਲਿਸੀ ਲੈਣ ਵੇਲੇ ਅਸੀਂ ਕਈ ਵਾਰ ਸਿਰਫ ਲੋ ਰੇਟਸ ਹੀ ਦੇਖਦੇ ਹਾਂ, ਜੋ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈਗਾ ਉਹ ਕਵਰੇਜ ਤੇ ਡਿਸਕਾਊਂਟ ਹੁੰਦੇ ਨੇ। ਬਿਕੋਜ਼ ਕਈ ਵਾਰ ਕੀ ਹੁੰਦਾ ਕਿ ਪ੍ਰੀਮੀਅਮ ਘੱਟ ਕਰਨ ਦੇ ਚੱਕਰ ਵਿੱਚ ਮੋਸਟ ਇੰਪੋਰਟੈਂਟ ਕਵਰੇਜ ਹੁੰਦੀਆਂ ਜੋ ਬ੍ਰੋਕਰ ਉਹ ਮਿਸ ਕਰ ਦਿੰਦੇ ਆ, ਜਿਵੇਂ ਕਿ ਕਲੇਮ ਫੋਰਗਿਵਨੈਸ ਤੇ ਮਾਈਨਰ ਕਨਵੈਕਸ਼ਨ ਪ੍ਰੋਟੈਕਸ਼ਨ, ਜਿਹਦੇ ਨਾਲ ਫਸਟ ਐਟ ਫਾਲਟ ਐਕਸੀਡੈਂਟ ਤੇ ਮਾਈਨਰ ਕਨਵੈਕਸ਼ਨ ਵੇਵ ਆਫ ਹੋ ਜਾਂਦੇ ਆ, ਨਹੀਂ ਤਾਂ ਰਿਨਿਊਅਲ ਤੇ ਕਾਫੀ ਜ਼ਿਆਦਾ ਪ੍ਰਾਈਸ ਵੱਧ ਕੇ ਆ ਜਾਂਦਾ। ਉਸੇ ਤਰ੍ਹਾਂ ਡਿਸਕਾਊਂਟ ਵੀ ਰਿਵਿਊ ਕਰਿਆ ਕਰੋ ਕਿ ਜੋ ਡਿਸਕਾਊਂਟ ਤੁਹਾਨੂੰ ਮਿਲ ਰਿਹਾ ਤੁਸੀਂ ਉਹਨਾਂ ਲਈ ਕੁਆਲੀਫਾਈ ਕਰਦੇ ਹੋ ਜਾਂ ਨਹੀਂ, ਕਿਉਂਕਿ ਕੱਲ੍ਹ ਨੂੰ ਕਲੇਮ ਲੈਣ ਵੇਲੇ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਕਾਫੀ ਜ਼ਿਆਦਾ ਪ੍ਰੋਬਲਮ ਆ ਸਕਦੀ ਹੈ। ਸੋ ਅਗਰ ਕਿਸੇ ਨੂੰ ਵੀ ਆਪਣੀ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਤੇ ਜ਼ਿਆਦਾ ਤੋਂ ਜ਼ਿਆਦਾ ਸੇਵ ਕਰਨਾ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਫੋਨ ਨੰਬਰ ਹੈਗਾ 6477-3944-369, 647-394-4369। ਥੈਂਕ ਯੂ ਨਵੀ ਫੋਰ ਯੋਰ ਟਾਈਮ।
1: ਥੈਂਕ ਯੂ ਜੀ, ਥੈਂਕ ਯੂ। 647-394-4369 ਤੇ ਕਾਲ ਜ਼ਰੂਰ ਕਰੋ, 6473944369। ਜੀ ਕਾਲ ਕਰ ਰਹੇ ਨਾ, ਪਲੀਜ਼ ਕੱਟਿਆ ਨਾ ਕਰੋ ਜਲਦੀ। ਬਹੁਤ ਸਾਰੇ ਸੱਜਣ ਆਏ, ਤੁਸੀਂ ਕਾਲ ਕੀਤੀ ਮੇਰੇ ਤੋਂ, ਕਾਲ ਅਟੈਂਡ ਜਦੇ ਨਹੀਂ ਹੋਈ ਤੇ ਕੱਟੀ ਗਈ। ਨੰਬਰ ਹੈ ਆਪਣਾ 905-673-3337, 9258। ਹੈਲੋ,
4: ਹੈਲੋ
1: ਜੀ, ਵੈਲਕਮ।
4: ਹਾਂਜੀ, ਗੁੱਡ ਮਾਰਨਿੰਗ ਜੀ। ਮੈਨੂੰ ਲੱਗਦਾ ਕੰਟਰੈਕਟਰ ਸਹੀ ਹੈ ਤੇ ਉਹਨੂੰ ਪੈਸੇ ਚਾਰਜ ਕਰਨੇ ਚਾਹੀਦੇ ਆ। ਇੱਦਾਂ ਤਾਂ ਹੈ ਕਿ ਕੋਈ 3000 ਦਾ ਕੰਮ ਹੈ ਤੇ 350 ਐਕਸਟਰਾ ਦਾ ਆਲਮੋਸਟ 10% ਹੈ ਜੀ। 30,000 ਦਾ ਕੰਮ ਕਰਾ ਕੇ ਆਪਾਂ ਐਕਸਪੈਕਟ ਕਰੀਏ ਕਿ ਹਾਂ ਵੀ 200-300 ਵੇਵ ਆਫ ਕਰਤੇ, ਉਹ ਮੈਨੂੰ ਸਮਝ ਆਉਂਦਾ, ਪਰ ਇੰਨੇ ਤਾਂ ਤੁਹਾਨੂੰ ਦੇਣੇ ਚਾਹੀਦੇ ਆ।
1: ਤੁਹਾਨੂੰ ਲੱਗਦਾ ਨੀ ਵੀ ਜੇ ਤੁਸੀਂ ਹੁਣ 300-400 ਦਾ ਕੰਮ ਚਲੋ ਵਿੱਚ ਹੀ ਕਰ ਦੋਗੇ ਵੀ ਅਗਲਾ ਬੰਦਾ ਖੁਸ਼ ਹੋ ਕੇ ਗਾਹਾਂ ਦੀ ਗਾਹਾਂ ਤੁਹਾਨੂੰ ਹੋਰ ਵੀ ਰੈਫਰ ਕਰੂਗਾ, ਗਾਹਾਂ ਦੀ ਗਾਹਾਂ ਤੁਹਾਡਾ ਨਾਮ ਹੋਰ ਵੀ ਉਹ ਲੋਕਾਂ ਤੱਕ ਪਹੁੰਚਦਾ ਕਰੂਗਾ?
4: ਦੇਖੋ ਜੀ, ਗੱਲ 3-4 ਹਜ਼ਾਰ ਦੇ ਕੰਮ ਚ ਮੈਨੂੰ ਬਚੇਗਾ ਕਿਵੇਂ? ਤੈਨੂੰ ਦੇਖੋ ਪਹਿਲੇ ਸਾਰੇ ਲੇਬਰਸ ਨੂੰ ਪੈਸੇ ਦੇਣ ਤੋਂ ਬਾਅਦ ਮੈਨੂੰ ਲੱਗਦਾ ਬਚੂਗਾ 20-30%। ਉਸ ਚ ਵੀ ਤੁਸੀਂ ਜੇ 350 ਦਾ ਕੰਮ ਆਪਣੇ ਪੱਲਿਓ ਕਰ ਦੋਗੇ ਤੇ ਮੈਨੂੰ ਲੱਗਦਾ ਤੁਹਾਨੂੰ ਤੁਹਾਡੀ ਦਿਹਾੜੀ ਬਚੇਗੀ। I understand ki customer service te reference kam karte hai, but not at the cost ki tusi apne hi jebo paise pa do.
1: ਠੀਕ ਹੈ, ਸੋ ਚਾਰਜ ਕਰਨਾ ਚਾਹੀਦਾ। ਓਕੇ ਸਰ, ਬਹੁਤ ਸ਼ੁਕਰੀਆ ਤੁਹਾਡਾ। ਭਾਅ ਜੀ ਕਹਿੰਦੇ ਜੇ ਤਾਂ ਵੱਡੀ ਕੋਈ ਰਕਮ ਹੋਵੇ ਵੀ 30-35 ਹਜ਼ਾਰ ਮਿਲ ਰਿਹਾ, ਨਹੀਂ ਪਰ ਜੇ 30-35 ਹਜ਼ਾਰ ਮਿਲ ਰਿਹਾ ਫਿਰ ਉਹ ਵੀ 200-300 ਤੁਸੀਂ ਹੋਰ ਕੱਟ ਆਫ ਕਰ ਦੇਵੋਗੇ, ਉਹਦਾ ਵੀ ਕੋਈ ਡਿਫਰੈਂਸ ਇੰਨਾ ਜ਼ਿਆਦਾ ਆਈ ਥਿੰਕ ਨਹੀਂ ਪੈਂਦਾ। ਇੱਕ ਮੈਂ ਤੁਹਾਨੂੰ ਏਰੀਅਨ ਮਿਲਸ ਐਕਿਰਾ ਦਾ ਨੰਬਰ ਦੇਵਾਂ, ਗੱਡੀ ਲੈਣੀ ਹੈ ਬਈ ਐਕਿਰਾ ਦੀ, ਏਰੀਅਨ ਮਿਲਸ ਐਕਿਰਾ, ਨੰਬਰ ਹੈ 9058-228-5800, 9058-228-5800। ਏਰੀਅਨ ਮਿਲਸ ਐਕਿਰਾ, ਜਗਦੀਪ ਭੱਲਾ, ਕਰਨ ਸ਼ਰਮਾ ਸਾਡੇ ਮਿੱਤਰ ਨੇ, ਇਹਨੂੰ ਫੋਨ ਜ਼ਰੂਰ ਤੁਸੀਂ ਕਰੋ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ ਜਾਂ ਟਰੱਕ ਦੀ ਕੋਈ ਵੀ ਰਿਪੇਅਰ, ਈਗਲ ਟਰੱਕ ਨੂੰ ਤੁਸੀਂ ਜ਼ਰੂਰ ਚੇਤੇ ਕਰਨਾ। ਲੋਕੇਟਡ ਹੈ ਤੁਹਾਡੇ ਲਈ 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਅਤੇ ਜੇਮਸ ਨੋ ਪਾਰਕਵੇ ਇਨ ਮਿਲਟਨ, 403 ਤੋਂ ਉੱਤਰ ਅਨੁਸਾਰ। ਬੜੇ ਵੱਡੇ ਵੱਡੇ ਡਿਸਕਾਊਂਟ ਨੇ, ਸਾਡਾ ਨਾਮ ਲੈ ਦਿਓ, ਈਗਲ ਟਰੱਕ, 6266। ਹੈਲੋ,
5: ਹਾਂਜੀ ਭਾਜੀ, ਦੇਖੋ ਟੈਕਨੀਕਲੀ ਤਾਂ ਕੰਟਰੈਕਟਰ ਸਹੀ ਆ, ਹਨਾ, ਉਹਨੇ ਜਿਹੜੀ ਗੱਲ ਕੀਤੀ ਉਹ ਕੰਮ ਕਰਤਾ, ਹੁਣ ਅੱਗੇ ਰੈਫਰੈਂਸ ਉਹਦਾ ਦੇਣਾ ਜਾਂ ਨਹੀਂ ਦੇਣਾ ਉਹਦੇ ਕੰਮ ਦੇ ਬੇਸ ਤੇ ਦੇਖੋ। ਜੇ ਉਹਨੇ ਕੰਮ ਵਧੀਆ ਕੀਤਾ ਜਾਂ ਤਾਂ ਉਹ ਵਧੀਆ ਕੰਮ ਹੈ, ਹੁਣ ਤੁਸੀਂ ਉਹਨੂੰ ਫੇਵਰ ਦੇਣ ਨੂੰ ਕਹਿੰਦੇ ਹੋ, ਜੇ ਉਹਦਾ ਮਨ ਬਣਦਾ ਤਾਂ ਉਹ ਫੇਵਰ ਦੇ ਦੇ, ਜੇ ਉਹ ਦੇ ਸਕਦਾ ਦੇ ਦੇਵੇ, ਹਨਾ, ਤੇ ਜੇ ਨਹੀਂ ਦੇ ਸਕਦਾ ਤਾਂ ਉਹ ਕਿਤੇ ਗਲਤ ਨਹੀਂ ਹੈਗਾ। ਹਾਂਜੀ ਠੀਕ ਹੈ,
1: ਠੀਕ ਹੈ। ਨੰਬਰ ਹੈ ਆਪਣਾ 9056733337। ਚਲੋ ਕੁਝ ਹੋਰ ਕਾਲਾਂ ਥੋੜੀਆਂ ਲੈਣੇ ਆ। ਗੱਲ ਅਸੀਂ ਅੱਜ ਕਰ ਰਹੇ ਹਾਂ ਇੱਕ ਕੰਟਰੈਕਟਰ ਵਰਸਿਸ ਕਲਾਇੰਟ ਦੀ। ਸੋ ਇੱਕ ਕੰਟਰੈਕਟਰ ਹੈ, ਉਹ ਕਿਸਦੇ ਘਰੇ ਕੰਕਰੀਟ ਦਾ ਕੰਮ ਕਰ ਰਿਹਾ, ਕੰਕਰੀਟ ਦਾ ਕੰਮ ਕਰ ਰਿਹਾ ਉਹ $3,350 ਦਾ, ਤੇ ਕੰਮ ਕਰਦੇ ਕਰਦੇ ਜਿਹੜਾ ਮਾਲਕ ਹੈ ਘਰ ਦਾ, ਜਿਹੜਾ ਕਲਾਇੰਟ ਹੈ, ਉਹ ਕਹਿੰਦਾ ਕਿ ਯਾਰ ਮੇਰੀ ਬੈਕਯਾਰਡ ਦੇ ਵਿੱਚ ਪੈਟੀ ਹੋਇਆ ਉਹਨੂੰ ਮੜ ਜੇ ਤੂੰ ਲੈਵਲ ਕਰ ਦੀ, ਤੁਸੀਂ ਆਏ ਤਾਂ ਹੋਏ ਹੋ। ਕੰਟਰੈਕਟਰ ਉਹਨੂੰ ਕਹਿੰਦਾ ਕਿ ਭਾਜੀ ਅਸੀਂ ਕਰ ਤਾਂ ਦੇਵਾਂਗੇ, ਉਹਦਾ $300 ਵੱਧ ਹੋਊਗਾ। ਉਹ ਬੰਦਾ ਕਹਿੰਦਾ ਯਾਰ ਮੈਂ ਤੈਨੂੰ ਆਲਰੇਡੀ $3,350 ਮੈਂ ਦੇ ਰਿਹਾ, ਵੀ ਤੈਨੂੰ 300 ਖਾਤਰ ਐਂ ਕਹਿਣਾ ਚਾਹੀਦਾ ਮੈਨੂੰ? ਉਹ ਕਹਿੰਦਾ ਭਾਜੀ ਮੇਰਾ ਲੇਬਰ ਲੱਗਣਾ, ਸਾਨੂੰ ਟਾਈਮ ਚਲੋ 1-2 ਘੰਟੇ ਲੱਗਣਗੇ, ਟਾਈਮ ਤਾਂ ਲੱਗੂਗਾ ਸਾਡਾ। ਸੋ ਕਲਾਇੰਟ ਅਪਸੈਟ ਹੈ ਕਿ ਯਾਰ ਮੈਂ ਇੰਨਾ ਪੈਸਾ ਦੇ ਰਿਹਾ ਵੀ ਇਹ ਮੇਰੇ ਤੋਂ $300 ਕਿਉਂ ਵੱਧ ਮੰਗ ਰਿਹਾ? ਜਿਹੜਾ ਕੰਟਰੈਕਟਰ ਹੈ ਉਹਨੂੰ ਲੱਗਦਾ ਕਿ ਨਹੀਂ ਯਾਰ, ਜੇ ਅਸੀਂ ਮਿਹਨਤ ਕਰ ਰਹੇ ਹਾਂ ਸਾਡਾ 1-2 ਘੰਟੇ ਸਾਡੇ ਵੱਧ ਲੱਗ ਜਾਣਗੇ ਤਾਂ ਅਸੀਂ ਪੈਸਾ ਤਾਂ ਲੈਣਾ ਹੀ ਹੈ, ਹੁਣ ਫ੍ਰੀ ਦੇ ਵਿੱਚ ਕਿਹੜਾ ਕੰਮ ਕਰਦਾ? ਹੁਣ ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 9056733337। ਕੀ ਕੰਟਰੈਕਟਰ ਗਲਤ ਹੈ ਜਾਂ ਕਲਾਇੰਟ ਗਲਤ ਹੈ, ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337, 9056733337, 9056733337, 9056733337 ਆਪਣਾ ਫੋਨ ਨੰਬਰ ਹੈ, 905-673-3337। ਐਚ ਕੇ ਮੂਵਰਸ ਨੂੰ ਯਾਦ ਰੱਖੋ ਜ਼ਰੂਰ, ਜੇ ਤੁਸੀਂ ਵਧੀਆ ਟੌਪ ਦੀ ਨੰਬਰ 1 ਮੂਵਿੰਗ ਕੰਪਨੀ ਦੀ ਭਾਲ 'ਚੋਂ, ਐਚ ਕੇ ਮੂਵਰਸ ਜਿਨ੍ਹਾਂ ਕੋਲ 30 ਸਾਲ ਦਾ ਐਕਸਪੀਰੀਅੰਸ ਹੈ ਬਈ, 416-524-6704 ਨੰਬਰ ਹੈ, 416-524-6704 ਨਵਾਂ ਕਰ ਲਿਆ, ਮੂਵ ਹੋ ਰਹੇ ਹੋ, ਬਸ ਇਹਨਾਂ ਨੂੰ ਘੁਮਾਓ ਫੋਨ, ਹੋਰ ਕਿਤੇ ਨਹੀਂ ਕਰਨ ਦੀ ਲੋੜ ਫੋਨ। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਖੁੱਲ੍ਹਾ। ਸਬਜ਼ੀ ਮਾਰਕੀਟ 'ਤੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਆਦਿ ਮਿਲ ਰਹੀਆਂ ਨੇ, ਆਫਕੋਰਸ ਤੁਹਾਨੂੰ ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ 1 ਫ੍ਰੀ, 24 ਘੰਟੇ ਖੁੱਲ੍ਹੇ ਆ, 24/7। 10 Lord Mel Gate, ਸੈਂਡਰਵੁੱਡ ਮੈਕਲੋਗਲਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ। 1848, ਹੈਲੋ,
6: ਤੁਹਾਡੀ
1: ਕੱਟੀ ਗਈ ਵੀਰੇ। 7958, ਹੈਲੋ,
7: ਹੈਲੋ, ਹੇ ਨਵੀ,
1: ਹੈਲੋ ਬ੍ਰਦਰ,
7: ਮਾਰਨਿੰਗ, ਸਤਿ ਸ਼੍ਰੀ ਅਕਾਲ,
1: ਗੁੱਡ ਮਾਰਨਿੰਗ।
7: I look at this situation like this. It's like a service job. If you go to an Indian restaurant and you pay for $100 worth of food, and then you tell the restaurant, okay, I paid $100, give me another $10 plate. Because I already paid $100. It doesn't make sense.
1: Yeah, true.
7: You're going to get what you paid for, right? And somebody has to do a little bit of more work. If they have integrity in their work and they want to do a good job for it, your work, they should be paid.
1: So why do you think people try to take advantage of contractors? You're right, restaurant te jaake koi nahi kehnda vi main $100 da khana khada, mainu $10 da hor free do, par contractors naal why do you think people do this?
7: I don't even think it's just contractors, even people in the food business that come to people's parties and set up events, they take advantage of them as well too, because they feel like they have more control because the person is coming to them thinking that they really need their business. I've had friends in the food industry that were crying because they told me of situations like this, some guy saying, oh, I'm paying you this much, I want you to do this for me now. And she's like, I'm stuck, like, I don't know what to do, I need this because I'm a growing business.
1: Yeah. Yeah, yeah.
7: But at the same time, he's asking me to do 2-3 other things.
1: So it happens in every industry.
7: Yeah, it mostly happens with our people, I feel like.
1: So, nahi, thank you, brother. Thank you for your call.
6: ਜਿਹੜੇ ਜਾਇਜ਼ ਪੈਸੇ ਮਿਲੇ ਆ, ਵਿਚ ਇਜ਼ ਓਕੇ, ਬਿਗ ਮੋਡਰਨ ਬਿਗ ਇਨਫ ਜੋਬ ਹੈਗੀ ਆ, ਵਿਚ ਇਜ਼ ਓਕੇ, ਉਹ ਐਕਸਟਰਾ ਕੰਮ ਕਰ ਦੂਗਾ। ਜੇ ਤੁਸੀਂ ਪਹਿਲਾਂ ਹੀ 10 ਕੰਟਰੈਕਟਰ ਸੱਦੇ ਆ, ਤੇ ਉਸ ਤੋਂ ਬਾਅਦ ਤੁਸੀਂ ਆ ਕਹਿੰਦੇ ਮੇਰੇ ਕੋਲ ਆਹ ਕੋਡ ਆ ਜੀ, ਇਹਨੂੰ ਵੀ ਬੀਟ ਕਰਕੇ ਦਿਓ, ਠੀਕ ਹੈ ਨਾ, ਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਕੰਟਰੈਕਟਰ ਆਪਣੇ ਕੋਲੋਂ ਪਾ ਕੇ ਕਿਉਂ ਐਕਸਟਰਾ ਕੰਮ ਕਰੂਗਾ? ਜੇ ਕੰਟਰੈਕਟਰ ਮੰਗਦਾ $100, ਤੁਸੀਂ ਉਹਨੂੰ ਦਿੰਦੇ 70 ਆ, ਠੀਕ ਆ, ਉਸ ਤੋਂ ਬਾਅਦ ਤੁਸੀਂ ਫਿਰ ਐਕਸਪੈਕਟ ਕਰਦੇ ਆ ਵੀ ਐਕਸਟਰਾ ਕੰਮ ਵੀ ਕਰਕੇ ਦੇ, ਉਹ ਭਾਜੀ ਫਿਰ ਗੱਲ ਮੈਚ ਨਹੀਂ ਕਰਦੀ।
1: ਸੋ ਆਪਾਂ ਆਲਰੇਡੀ ਘੱਟ ਤੋਂ ਘੱਟ ਰੇਟ ਲੈ ਲੈਂਦੇ ਹਾਂ, ਮਾਰਕੀਟ ਦੇ ਵਿੱਚ ਕੰਪੀਟ ਕਰ ਲੈਂਦੇ ਹਾਂ, ਫਿਰ ਜਾ ਕੇ ਫ੍ਰੀ ਚ ਵੀ ਭਾਲਦੇ ਹਾਂ ਕੁਛ ਨਾ ਕੁਛ।
6: ਬਿਲਕੁਲ ਭਾਜੀ, ਹੁੰਦਾ ਹੈ ਏਦਾਂ, ਸਾਡੇ ਨਾਲ ਵੀ ਏਦਾਂ, ਅਸੀਂ ਵੀ ਕੰਟਰੈਕਟਰ ਹਾਂ, ਅਸੀਂ ਜਾਈਦਾ ਆ, ਉਹ ਕਹਿੰਦੇ ਸਾਨੂੰ ਆਹ ਪ੍ਰਾਈਸ ਮਿਲੀ ਆ, ਠੀਕ ਹੈ ਨਾ, ਇੱਕ ਦੀ ਨੀ ਕਹਿੰਦੇ, ਫਿਰ ਆਪਾਂ ਮਾਰਕੀਟ ਪਲੇਸ ਤੋਂ ਬੰਦੇ ਲੱਭ ਕੇ ਫਿਰ ਆਪਾਂ ਉਹ ਕੰਪੇਅਰ ਉਸ ਕੰਪਨੀ ਨਾਲ ਕਰਦੇ ਆ ਜਿਹੜੇ 10-15 ਸਾਲ ਹੋ ਗਏ ਕੰਮ ਕਰਦੇ ਆ ਉਹਨੂੰ, ਠੀਕ ਹੈ ਨਾ, ਉਸ ਤੋਂ ਬਾਅਦ ਚ ਆਪਾਂ ਕਹਿੰਦੇ ਹਾਂ ਲੈਸੇ ਸਾਨੂੰ $10 ਮਿਲਿਆ ਜੀ ਮਾਰਕੀਟ ਪਲੇਸ ਤੋਂ, ਤੁਸੀਂ ਇਹਨੂੰ ਬੀਟ ਕਰ ਦੋਗੇ? ਚਲੋ ਬੰਦੇ ਕੋਲ ਕੰਮ ਘੱਟ ਹੁੰਦਾ, ਬੰਦਾ ਕਹਿੰਦਾ ਯਾਰ ਕੋਈ ਗੱਲ ਨੀ, ਚੱਲ ਲੈ ਲੈਂਦੇ ਆ ਕੰਮ ਥੋੜਾ ਬਹੁਤਾ ਕਰਕੇ, ਹੈ ਨਾ, ਮਿਲ ਜਾਂਦਾ ਆਪਾਂ ਨੂੰ ਕੰਮ, ਫਿਰ ਐਂਡ ਤੇ ਆਪਾਂ ਕਹਿੰਦੇ ਹਾਂ ਹਾਂ ਵੀ ਇਹ ਵੀ ਕਹਿੰਦੇ ਹਾਂ ਆਹ ਵੀ ਐਕਸਟਰਾ ਕੰਮ ਕਰਕੇ ਵੀ ਦੇ ਭਾਜੀ ਦੋਨੇ ਚੀਜ਼ਾਂ ਤਾਂ ਕਿੱਦਾਂ ਚੱਲਣੀਆਂ ਪਹਿਲਾਂ
1: ਨਹੀਂ ਠੀਕ ਹੈ ਤੁਹਾਡੀ ਗੱਲ ਮੈਂ ਮੰਨਦਾ ਨਹੀਂ ਬਿਲਕੁਲ ਥੈਂਕ ਯੂ ਨਹੀਂ ਆਪਾਂ ਆਲਰੇਡੀ ਥੈਂਕ ਯੂ ਵੀਰੇ ਆਪਾਂ ਆਲਰੇਡੀ ਨੈਗੋਸ਼ੀਏਟ ਕਰ ਕਰ ਕਰ ਕਰ ਕਰ ਕਰ ਰੇਟ ਥੱਲੇ ਲੈ ਕੇ ਆਉਣੇ ਆ ਤੇ ਫਿਰ ਚਲੋ ਜੀ ਸਾਨੂੰ ਫ੍ਰੀ ਦੇ ਵਿੱਚ ਵੀ ਕੁਛ ਨਾ ਕੁਛ ਕਰਕੇ ਦੋ ਇਹ ਵੀ ਪਾਲਦੇ ਆ ਫੈਸ਼ਨ ਆਈ ਕਿਊ ਕੁੜਤੇ ਪਜਾਮੇ ਚਾਹੀਦੇ ਆ ਕੋਟ ਪੈਂਟ ਚਾਹੀਦੇ ਆ ਇੱਕ ਲੋ ਦੂਜਾ 30% ਡਿਸਕਾਊਂਟ ਤੇ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਅਤੇ ਤੁਸੀਂ ਜਾਓ ਏਅਰਪੋਰਟ ਐਂਡ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਫੈਸ਼ਨ ਆਈ ਕਿਊ ਤੇ ਪਹੁੰਚੋ ਤੇ ਵਧੀਆ ਟੌਪ ਦੀਆਂ ਜ਼ਬਰਦਸਤ ਡੀਲਾਂ ਤੁਸੀਂ ਜ਼ਰੂਰ ਲਓ ਜੀ 1706 ਹੈਲੋ
8: ਭਾਜੀ ਚੱਕਰ ਪਤਾ ਕੀ ਆ ਅੱਜ ਕੱਲ ਉਹ ਸਟੇਜ ਤੇ ਮੈਂ ਪਰਸਨਲੀ ਉਹ ਸਟੇਜ ਤੇ ਆ ਕਿ ਮੈਂ ਕੋਈ ਵੀ ਸਰਵਿਸ ਲੈਣੀ ਆ ਨਾ ਅੱਜ ਦੇ ਰੇਟ ਚ ਮੈਨੂੰ ਕੋਈ 50% ਵੱਧ ਕਹਿ ਦੇ ਮੈਂ ਦੇਣ ਨੂੰ ਰੈਡੀ ਆ ਬਟ ਮੈਨੂੰ ਸਰਵਿਸ ਵਧੀਆ ਮਿਲੇ ਜਿਹੜੀ ਬਹੁਤ ਰੇਅਰ ਮਿਲਦੀ ਆ ਮੈਨੂੰ ਕੋਈ ਇਮੀਗ੍ਰੇਸ਼ਨ ਸਰਵਿਸ ਹੋ ਗਈ ਕੋਈ ਆਪਣੀ ਗੱਡੀ ਦਾ ਮਕੈਨਿਕ ਹੋ ਗਿਆ ਮੈਨੂੰ ਨੀ ਅੱਜ ਤੱਕ ਉਹੋ ਜਿਹਾ ਬੰਦਾ ਲੱਭਿਆ ਕਿ ਜਿਹਨੂੰ ਮੈਂ ਬਲਾਈਂਡਲੀ ਦੇ ਆਵਾਂ ਗੱਡੀ ਤੇ ਮੈਨੂੰ ਪਤਾ ਨੀ ਸਹੀ ਨੁਕਸ ਕੱਢ ਕੇ ਤੇ ਆਹ ਮੈਨੂੰ ਪੈਸੇ ਚਾਰਜ ਕਰਕੇ ਤੇ ਗੱਡੀ ਸਹੀ ਫੜਾ ਦੇਣੀ ਹੈ ਪਰ ਜਿੰਨੀ ਵਾਰੀ ਗਿਆ ਮੈਨੂੰ ਤੀਜੀ ਚੌਥੀ ਵਾਰ ਜਾਣਾ ਹੀ ਪੈਂਦਾ ਉੱਥੇ ਵਾਪਸ ਕਿਉਂਕਿ ਉਹ ਗਲਤ ਕਰਤਾ ਜਾਂ ਉਹਨੂੰ ਲੱਭਾ ਹੀ ਨੀ ਇਸ਼ੂ ਕੀ ਆ ਰਾਈਟ ਸੋ ਉਹ ਜਿਹੜਾ ਰੈਫਰੈਂਸ ਹੈ ਨਾ ਹਮੇਸ਼ਾ ਉਹਦੇ ਬੇਸ ਤੇ ਦੇਣੀ ਚਾਹੀਦੀ ਹੈ ਕਿ ਟਾਈਮਲੀ ਮੈਨਰ ਤੇ ਕੰਮ ਕੀਤਾ ਪ੍ਰੋਫੈਸ਼ਨਲਿਜ਼ਮ ਪੂਰਾ ਸੀ ਜੋ ਜੋ ਕਿਹਾ ਸਾਰਾ ਵਧੀਆ ਸਾਰੇ ਕਹਿ ਰਹੇ ਕਿ ਬਹੁਤ ਸੋਹਣਾ ਬਣਾਇਆ ਤੇਰਾ ਡਰਾਈਵ ਹੈ ਰਾਈਟ ਕੁਛ ਕੀਤਾ ਕੰਕਰੀਟ ਦਾ ਕੰਮ ਉਹਦੇ ਬੇਸ ਤੇ ਰੈਫਰੈਂਸ ਦੇਣੀ ਚਾਹੀਦੀ ਬਜਾਏ ਇਹ ਨਹੀਂ ਕਿ ਉਹਨੇ ਮੇਰੇ ਕੋਲ 200 ਘੱਟ ਲਿਆ ਸੀ ਜਾਂ ਵੱਧ ਲਿਆ ਸੀ
1: ਠੀਕ ਹੈ
8: ਜੇ ਸਾਡਾ ਵੀ ਕੰਮ ਨਹੀਂ ਸਹੀ ਕੀਤਾ ਅਗਲੇ ਦੇ ਵੀ ਘੱਟ ਲੈ ਕੇ ਉਹਦਾ ਵੀ ਸਹੀ ਨਹੀਂ ਕਰੂਗਾ ਉਹਦਾ ਕੀ ਫਾਇਦਾ ਫਿਰ ਕਿਹੋ ਜਿਹੀ ਰੈਫਰੈਂਸ ਆ
1: ਨਹੀਂ ਠੀਕ ਹੈ ਵੀ ਆਪਾਂ ਨੂੰ ਬਿਲਕੁਲ ਤੁਹਾਡੀ ਗੱਲ ਇਹ ਵੀ ਠੀਕ ਹੈ ਕਿ ਆਪਾਂ ਕੁਆਲਿਟੀ ਆਫ ਕੰਮ ਤੇ ਫੋਕਸ ਕਰਨਾ ਬਿਲਕੁਲ ਭੁੱਲ ਚੁੱਕੇ ਆ
8: ਐਗਜੈਕਟਲੀ ਕਿਉਂਕਿ ਉਹ ਵੀ ਆਪਾਂ ਕੱਲ ਨੂੰ ਰੈਫਰੈਂਸ ਦਵਾਂ ਕੱਲ ਨੂੰ ਕਹੂਗਾ ਯਾਰ ਵਾਕੇ ਬੰਦਾ ਭੇਜਿਆ ਤੂੰ ਕੰਮ ਬਹੁਤ ਸੋਹਣਾ ਕੀਤਾ ਇਹਨੇ ਬੰਦਾ ਨੂੰ ਵੱਧ ਦਿੰਦਾ ਸੋ 100-200 ਹੈ ਨਾ ਕੰਮ ਵਧੀਆ ਹੋਵੇ ਤੇ
1: ਨਹੀਂ ਗੱਲ ਠੀਕ ਹੈ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਵੀ ਤੇ ਇੱਕ ਤੁਸੀਂ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਕੈਨੇਡੀ ਅਤੇ ਮੇਫੀਲਡ ਦੇ ਨਾਲ ਫਰੈਸ਼ ਫੂਡ ਸੈਂਟਰ ਤੇ ਜਾਓ ਮਨਪਸੰਦ ਦੀ ਗਰੋਸਰੀ ਆਪਣੀ ਕਰੋ ਤੁਸੀਂ ਐਨਕਾਂ ਲੈਣੀਆਂ ਨੇ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਓਆਰ ਹੈ ਤੁਹਾਨੂੰ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਚਾਹੀਦੀਆਂ ਸਨ ਗਲਾਸਿਸ ਚਾਹੀਦੀਆਂ ਜਾਣਾ ਕਿੱਥੇ ਹੈ ਬਿਯੋਂਡ ਆਈਓਆਰ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ 905-793-3937 ਨਿਊ ਹਾਈਟਸ ਕਿਚਨ ਕਿਚਨ ਦੀਆਂ ਆਪਾਂ ਕੰਟਰੈਕਟਰ ਦੀਆਂ ਗੱਲਾਂ ਕਰ ਰਹੇ ਹਾਂ ਵਧੀਆ ਟੌਪ ਦੀ ਕਿਚਨ ਚਾਹੁੰਦੇ ਹੋ ਵਧੀਆ ਟੌਪ ਦੀ ਸਰਵਿਸ ਚਾਹੁੰਦੇ ਹੋ ਤਾਂ ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ ਕਾਲ ਕਰਨੀ ਹੈ ਤੁਸੀਂ ਜਸਪਾਲ ਰਾਏ ਭਾਜੀ ਨੂੰ ਵਧੀਆ ਕਿਚਨ ਕਾਊਂਟਰ ਟੌਪ ਵੈਨਿਟੀਜ਼ ਆਪਣੇ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੇ ਨੇ ਤਾਂ ਨੰਬਰ ਹੈ ਨਿਊ ਹਾਈਟਸ ਕਿਚਨ ਦਾ
8: 4168599120 4168599120 ਜੀ 9190 ਹਾਂਜੀ ਵੀਰੇ ਹਾਂਜੀ ਭਾਜੀ ਕਿੱਦਾਂ ਵਧੀਆ ਵੀਰੇ ਵਧੀਆ ਕੀ ਹਾਲ ਹੈ ਗੁੱਡ ਮੈਨ ਗੁੱਡ ਭਾਜੀ ਮੈਂ ਤਾਂ ਇੱਕੋ ਚੀਜ਼ ਦੇਖਦਾ ਆ ਕਿ ਜੇ ਭਾਜੀ ਤੁਹਾਡੇ ਬਜਟ ਵਿੱਚ ਕੰਮ ਬਣੇਗਾ ਨਾ ਜੇ ਕਸਟਮਰ ਦੇ ਬਜਟ ਤੋਂ ਵੀ ਬਾਹਰ ਜਾ ਰਿਹਾ ਤੇ
9: ਪਤਾ ਹੀ ਆ, ਚਾਰਜਸ ਕੱਢ ਕੇ ਲੇਬਰ ਕੱਢ ਕੇ ਤੇ ਬਚਦਾ ਤੇ 200-400 ਹੀ ਉਹਨੂੰ ਬਚਿਆ ਹੋਣਾ ਪਹਿਲਾਂ ਤਾਂ, ਠੀਕ ਨੀ ਜੀ, ਉਹੀ 200-400 ਜਿਹੜਾ ਉਹਨੂੰ ਬਚਿਆ ਉਹਦੇ ਵਿੱਚ ਤੁਸੀਂ 350 ਵਾਲਾ ਕੰਮ ਉੱਥੋਂ ਐਕਸਟਰਾ ਕਰਾ ਰਹੇ। ਇੱਕ ਤਾਂ ਪ੍ਰਾਈਜ਼ ਤੇ ਵੀ ਡਿਪੈਂਡ ਕਰਦਾ ਭਾਜੀ, ਜੇ ਤਾਂ $35,000 ਦਾ ਕੰਮ ਹੋਵੇ ਬੰਦਾ ਕਈ ਵਾਰੀ $1,000 ਦਾ ਵੀ ਫ੍ਰੀ ਕੰਮ ਕਰ ਦਿੰਦਾ ਵਿੱਚ, ਕਿਉਂਕਿ ਸਾਡੇ ਨਾਲ ਕਦੇ ਕਦੇ ਹੁੰਦਾ ਆ ਏਦਾਂ ਕਿ ਕਈ ਚੀਜ਼ਾਂ ਜਿੱਦਾਂ ਕਈ ਵਾਰ ਬੰਦਿਆਂ ਦੀਆਂ ਬੈਕ ਯਾਰਡਾਂ 'ਚ ਕੰਮ ਕਰਦੇ ਜਾਂ ਫਰੰਟ ਤੇ ਕੁਛ ਨਾ ਕੁਛ ਟੁੱਟਾ ਹੁੰਦਾ, ਸਾਨੂੰ ਪਤਾ ਹੁੰਦਾ ਕਿ ਜੇ ਅਸੀਂ ਆਹ ਸੈੱਟ ਨਾ ਕੀਤਾ ਤੁਹਾਡੀ ਯਾਰ ਕੰਕਰੀਟ ਹੀ ਸੈੱਟ ਨਹੀਂ ਬਹਿਣੀ, ਤੋ ਉਦੋਂ ਬੈਟਰ ਇਹਨੂੰ ਆਪ ਹੀ ਕਰ ਦਿਓ ਕਸਟਮਰ ਦੇ, ਕਈ ਵਾਰੀ ਕਹਿਣ ਤੋਂ ਬਿਨਾਂ ਵੀ ਕਰ ਦੀਦਾ। ਕਈ ਵਾਰੀ ਕਸਟਮਰ ਵੀ ਧੱਕਾ ਕਰ ਜਾਂਦੇ ਭਾਜੀ, ਕਿਉਂਕਿ ਜਦੋਂ ਅੰਡਰ ਬਜਟ ਸਾਰਾ ਕੁਛ ਚੱਲ ਜਾਂਦਾ ਨਾ ਭਾਜੀ, ਫਿਰ ਕਸਟਮਰ ਦੀ ਜਗ੍ਹਾ ਫਿਰ ਜਿਹੜਾ ਕੰਟਰੈਕਟ ਹੁੰਦਾ ਉਹ ਮਟੀਰੀਅਲ ਚੋਂ ਪੈਸੇ ਪੂਰੇ ਕਰਦਾ ਹੁੰਦਾ, ਕਿਉਂਕਿ ਕਿਸੇ ਨੇ ਵੀ ਆਪਣੀ ਜੇਬ ਚੋਂ ਨੀ ਪੈਸੇ ਕੱਢ ਕੇ ਜੋਬ ਕਰਕੇ ਦੇਣੀ। ਹੁਣ ਜੇ ਮੇਰੇ ਅੰਦਰ ਹੀ ਨੀ ਹੋਊਗਾ ਭਾਜੀ, ਮੈਂ ਤਾਂ ਓਬਵੀਅਸਲੀ ਫਿਰ ਜਾਂ ਤਾਂ ਮੈਂ ਕੰਕਰੀਟ 'ਚ ਕੁਛ ਨਾ ਕੁਛ ਘਬਰਾ ਕਰੂੰਗਾ, ਜਾਂ ਕੰਕਰੀਟ ਜੋ ਪੈਸੇ ਆਪਣੇ ਤਾਂ ਮੈਂ ਤਾਂ ਉਨੇ ਹੀ ਬਚਾਉਣੇ ਆ, ਭਾਵੇਂ ਮੈਂ 10,000 ਵਾਲੀ ਜੋਬ ਕਰ ਲਵਾਂ, ਭਾਵੇਂ ਮੈਂ $1,000 ਵਾਲੀ ਜੋਬ ਕਰ ਲਵਾਂ, ਪੈਸੇ ਮੈਂ ਉਨੇ ਹੀ ਫਿਰ ਵੀ ਬਚਾਉਣੇ ਆ। ਕਿਉਂਕਿ ਜਿੰਨਾ ਲੋਕੀ ਨਾ ਜਿੰਨੀ ਲੋਕ ਸਸਤੀ ਚੀਜ਼ ਨੂੰ ਦੌੜਦੇ ਆ, ਉਹ ਚੀਜ਼ ਖਰਾਬ ਵੀ ਉਨੀ ਜਲਦੀ ਹੁੰਦੀ ਆ ਭਾਜੀ। ਜੇ ਕੋਈ ਮੈਨੂੰ ਕਹਿ ਦੇਵੇ ਨਾ ਸਵੇਰ ਨੂੰ ਸੁੱਤਾ ਉੱਠ ਕੇ $6 ਨੂੰ ਜੋਬ ਪਾ ਦੇ, ਭਾਜੀ ਮੈਨੂੰ ਪਤਾ ਆ ਕਿ 6 ਡਾਲਰ ਨੂੰ ਜੋਬ ਤਾਂ ਮੈਂ ਪਾ ਦੂੰਗਾ, ਪਰ ਉਹ ਰਹਿਣੀ ਮੈਨੂੰ ਵੀ ਪਤਾ ਇੱਕੋ ਸੀਜ਼ਨ ਵੀ ਨੀ ਰਹਿਣੀ, ਪੂਰੀ ਗਰਮੀ ਗਰਮੀ ਰਹਿ ਜਾਣੀ ਆ, ਸਮਰ ਦਸੰਬਰ ਚ ਚਿਪ ਹੋ ਜਾਣੀ, ਤੁਸੀਂ ਕਈ ਲੋਕਾਂ ਦੀਆਂ ਜੋਬਾਂ ਦੇਖੀਆਂ ਚਿਪ ਹੋਈਆਂ
1: ਨੈਗੋਸ਼ੀਏਟ ਕਰਕੇ ਰੇਟ ਵਧੀਆ ਤੋਂ ਵਧੀਆ ਲੈ ਲਿਆ, ਫਿਰ ਆਏ ਨਾ ਭਾਲੋ ਕਿ ਸਾਨੂੰ ਹੋਰ ਵੀ ਫਾਇਦੇ ਹੋਣ। ਇੱਕ ਵਾਰ ਫਿਰ ਸੁੱਖ ਭਾਜੀ ਸਾਡੇ ਨਾਲ ਨੇ, ਅੱਜ ਸ਼ਾਮੀ 6 ਵਜੇ ਪੰਜਾਬੀ ਦਾਰਾ ਲਾਈਵ ਆਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ 294 ਵਾਕਰ ਡਰਾਈਵ ਤੇ ਏਅਰਪੋਰਟ ਕੁਈਨ ਦੇ ਨੇੜੇ। ਸੋ ਸੁਖ ਭਾਜੀ ਵੈਲਕਮ।
10: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਜਿਸ ਚ ਬਹੁਤ ਸਾਰੀ ਇਨਵੈਂਟਰੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਇਸ ਵਿਕਣ ਦੇ ਉੱਪਰ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਇੰਗ ਕਰਨੀ ਆ, ਹਾਈ ਐਂਡ ਬੈਡਰੂਮ ਸੈੱਟ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ ਜਿਹੜੇ ਕਲੀਅਰ ਆਊਟ ਕੀਤੇ ਜਾ ਰਹੇ ਆ, ਤੇ ਇੱਕ ਤੁਹਾਨੂੰ ਕੁਈਨ ਸਾਈਜ਼ ਬੈੱਡ ਦੀ ਡੀਲ ਦਿੰਦੇ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਲੈਣਾ, ਜਿਹਦੀ ਰੈਗੂਲਰ ਕੀਮਤ 700-800 ਡਾਲਰ ਸੀ, ਤੰਬੂ ਟੈਂਟ ਸੇਲ ਦੇ ਵਿੱਚੋਂ ਇੱਕੋ ਹੀ ਪੀਸ ਹੈ, ਲੈ ਜਾਓ ਚੱਕ ਕੇ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਸਿਰਫ 199 ਦਿੱਤਾ ਜਾਣਾ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਤੰਬੂ ਟੈਂਟ ਸੇਲ ਦੇ ਵਿੱਚੋਂ ਕਲੀਅਰ ਆਊਟ ਕੀਤੀ ਜਾ ਰਹੀ ਆ, ਸੋ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਨਵੀਂ ਭਾਜੀ।
1: ਕਿਆ ਬਾਤ ਹੈ, ਜ਼ਰੂਰ ਸਾਰੇ ਪਹੁੰਚੋ ਤੇ ਵਧੀਆ ਟੌਪ ਦੀਆਂ ਡੀਲਾਂ ਲਓ। ਅੱਜ ਸ਼ਾਮੀ ਮਾਸਟਰ ਸਲੀਮ ਸਾਹਿਬ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ ਪਰਫੋਰਮ ਕਰ ਰਹੇ, ਬੜੀ ਵਧੀਆ ਸ਼ਾਮ ਹੋਊਗੀ, ਬਹੁਤ ਸੋਹਣਾ ਸ਼ੋਅ ਹੋਊਗਾ, ਤੁਸੀਂ ਪਛਤਾਓਗੇ ਨਹੀਂ। ਹਜੇ ਟਿਕਟਾਂ ਨਹੀਂ ਲਈਆਂ, ਅੱਜ ਵਿਹਲੇ ਹੋ ਯਾਰ, ਆਜੋ ਮਿਲਦੇ ਹਾਂ ਉੱਥੇ, ਤੇ ਵਧੀਆ ਕਮਾਲ ਕਮਾਲ ਕਮਾਲ ਦੀ ਗਾਇਕੀ ਜਾਂ ਤਾਂ ਹੋਵੇ ਯਾਰ ਕਿ ਸ਼ੋਅ ਕੋਈ ਐਸਾ ਵੀ ਬੰਦੇ ਨੇ ਬਸ ਸੀ ਡੀ ਲਾਉਣੀ ਹੈ, ਇਹ ਸ਼ੋਅ ਐਸਾ ਬੰਦਾ ਮੈਂ ਕਹਿੰਦਾ ਕਿਆ ਗਰਾਰੀਆਂ, ਕਿਆ ਕਮਾਲ ਦੀ ਸੁਰੀਲੀ ਗਾਇਕੀ ਹੋਵੇਗੀ, ਬਹੁਤ ਹੀ ਸ਼ਾਨਦਾਰ ਵੈਨਿਊ ਹੈ, ਤੁਸੀਂ ਬਸ ਟਿਕਟਾਂ ਲੈ ਲਓ ਸ਼ਾਮੀ ਯਾਰ, ਸਿਰਫ $50 ਦੇ ਵਿੱਚ ਟਿਕਟ ਮਿਲ ਰਹੀ ਹੈ ਤੁਹਾਨੂੰ। ਸੋ ਕਾਲ ਕਰ ਲਓ 6477839873, 6477839873, ਮਾਸਟਰ ਸਲੀਮ ਲਾਈਵ ਅੱਜ ਮਿਸੀ ਸਾਗਰ ਕਨਵੈਨਸ਼ਨ ਸੈਂਟਰ ਵਿਖੇ ਤੁਹਾਡੇ ਸਭ ਲਈ ਪਰਫੋਰਮ ਕਰ ਰਹੇ ਹੈ। ਸੋ ਹੋ ਜਾਓ ਕੈਮ ਤੇ ਸ਼ਾਮ ਨੂੰ 6 ਵਜੇ ਸਲੀਮ ਸਾਹਿਬ ਦੇ ਨਾਮ ਐਂਡ ਵਧੀਆ ਟੌਪ ਦੀਆਂ ਡੀਲਾਂ। ਕੈਲੇਡਨ ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ, 10 ਸਾਲ ਦੀ ਵਾਰੰਟੀ ਮਿਲ ਰਹੀ ਹੈ। 6476782754 ਕੈਲੇਡਨ ਮਿਤਸੂਬਿਸ਼ੀ ਨੂੰ ਤੁਸੀਂ ਯਾਦ ਜ਼ਰੂਰ ਰੱਖੋ। ਅਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਬੜਾ ਵਧੀਆ ਇੱਕ ਡਰਾਅ ਆ ਰਿਹਾ, ਰਕਸ਼ਾ ਬੰਧਨ 25 ਤੋਂ ਲੈ ਕੇ 30 ਤਰੀਕ ਤੱਕ ਏਅਰਲਾਈਨ ਦੀਆਂ ਟਿਕਟਾਂ ਆਦਿ ਗਿਫਟ ਸਿੰਪਲੀ ਇੰਡੀਅਨ, 275 ਗਾਰਡਨ ਬਰੁਕ ਟ੍ਰੇਲ, 85 ਮਾਉਂਟਪੈਲੀਅਰ ਸਟਰੀਟ, 15 ਫੈਂਡਰਵੇ। ਜੁੜੇ ਰਹੋ, ਵਿਲ ਬੀ ਬੈਕ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ, ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ।
11: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
12: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ, ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
13: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
12: ਤੈਨੂੰ ਇਹ ਸਭ ਕਿਵੇਂ ਪਤਾ?
13: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
12: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
13: saveonenergy.ca/eap

0: ਭੈਣ ਜੀ ਤੀਜਾ ਵਿਆਹ ਕਹਿਣ ਦਾ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ
1: ਮੈਨੂੰ ਪਤਾ ਹੈ ਕਿਉਂ ਮੈਂ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
2: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਉਂਟਨੈਸ਼ ਐਂਡ ਬੁਵੇਰਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699
3: 905-6712-9056712000.
4: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
5: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ ਜਿੱਥੇ ਤੁਸੀਂ ਟਰੱਕ ਵਾਸ਼ ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45 ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850 ਸਾਰੀਆਂ ਰੀਅਰ ਡਰਮ and rear brake change at $750 and AC recharge is at just $180 so reach out to them call at 905-452-9955 ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬ੍ਰੈਂਪਟਨ ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ ਯੂ ਕੈਨ ਕਾਲ ਦੈਮ ਦੇਅਰ ਨੰਬਰ ਇਜ਼ 905-452-9955
6: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ
7: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ
6: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ
7: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
6: 905-671-2000
7: ਫੇਅਰਡੀਲ ਨਾਲ ਹੱਥ ਮਿਲਾਓ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ
8: 6'2" लंबे दारा सिंह जी ने अपने जीवन काल में करीब 500 मैच खेले उसमें से एक भी मैच नहीं हारे
9: इसी तरह तवा किचन का दारा सिंह पराठा भी हार नहीं मान रहा चैंपियन इन पराठा मार्केट
10: जो कि मिल रहा है 2410 एट तवा किचन 30 रैम्बलर ड्राइव ब्रैम्पटन क्लोज टू कैनेडी एंड स्टील्स 905-451-2600 905-451-2600
11: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ ਜੀ ਹਾਂ ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ ਲੈਦਰ ਸੋਫਾ ਸੋਫੇ ਡਬਲ ਬੈਡ ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ ਉਹ ਵੀ ਵਾਜਿਬ ਰੇਟਾਂ ਤੇ ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ 120 ਡੈਲਟਾ ਪਾਰਕ ਬੁਲੇਵਾਰਡ ਬ੍ਰੈਂਪਟਨ ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ 24 ਰੀਗਨ ਰੋਡ ਬ੍ਰੈਂਪਟਨ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056 905-803-8056
12: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਆਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੋਟ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਆਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ ਟਰਾਈ ਤਵਾ ਕਿਚਨ ਫੋਰ ਦਾ ਬੈਸਟ ਕੇਟਰਿੰਗ ਇਨ ਟਾਊਨ ਫਰੈਸ਼ ਫੂਡ ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ ਬੁੱਕ ਯੋਰ ਨੈਕਸਟ ਇਵੈਂਟ ਨਾਉ 50 Sunnyvale Gate, Brampton, 905-790-1699, 905-790-1699.
13: ऑटो ओनर्स क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए
14: ऑल स्टेट इंश्योरेंस के
3: दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। पॉल स्ट्रीट इंश्योरेंस के दीक्षा गुलेरिया 6476562810, दैट इज 6476562810।
8: 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
9: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट,
1: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 9054512600, 905-400-5526।
14: की गल सिमरन, बड़ी पतली हो गई है, कुछ खांदी खुंदी नहीं?
15: ले दस, काम तो जामा के घरे रोटियां बनावा।
14: तो टिफिन लवा ला,
15: घर दा स्वाद कित्थों मिलदा वारो।
14: मतलब तू तवा किचन दा फूड नहीं टेस्ट कीता? तवा किचन, बिल्कुल घर वर्गा स्वाद। कस्टमाइज्ड टिफिन पैकेजेस अवेलेबल, फूड क्वालिटी ते क्वांटिटी एकदम लाजवाब।
2: 50 सनीवेल गेट, ब्रैम्पटन, माउंटनेश एंड बुवेडा इंटरसेक्शन, या विजिट करो www.tawakitchen.ca, 905-790-1699, 905-790-1699, tawakitchen.ca।
16: ड्राइव कर रहे हो? शो नो एंजॉय कर रहे हो? कुछ भूल रहे हो?
17: ड्राइविंग लाइसेंस?
16: नो।
17: पुलिस ऑफिसर?
16: नो नो।
17: ट्रैफिक लाइट्स?
16: नो।
17: देन
2: डायमंड इंश्योरेंस दे पवन कौर गिल दा ए मैसेज। मोस्ट ऑफ इंटरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ली। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900, 6473259100, पवन कौर गिल फ्रॉम डायमंड इंश्योरेंस।
18: जिंदगी एक सफर है सुहाना।
19: जदो असी फूड डिलीवर करदे आ कस्टमर्स नु, ते उना दे रिव्यूज या व्यूज अक्सर ए हुंदे ने।
20: हेलो जी, मेरा नाम है गुरप्रीत कौर। मैं तवा किचन तो कैटरिंग करवाई सी, सच मनो स्वाद ही आ गया, गरम गरम फ्रेश फूड। अगर तुसी भी कैटरिंग करवानी है तो प्लीज मैं रिकमेंड करूंगी तवा किचन नू। इना दी सर्विस एक्सीलेंट है, ताई ताई कहंदे ने टेस्ट ढाबे वर्गा ते प्रेपरेशन घर वर्गी।
2: 50 सनीवेल गेट, ब्रैम्पटन, माउंटनेश एंड बुवेडा इंटरसेक्शन, या विजिट करो www.tawakitchen.ca, 905-790-1699, 905-790-1699, tawakitchen.ca।
21: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95-922-00200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
22: सुनो जी, किथे हो? 11:30 हो गया रात दे, घरे नहीं आना अज?
21: मैं सेविंग कर रहा, नाले ग्रोसरी खरीद रहा, नजारा आ रहा हैगा।
22: झूठ बोलन दी आदत नहीं की तुहाडी? रात नु 11:30 केड़ा ग्रोसरी स्टोर खुला होया?
21: फ्रेश ग्रोसरी डिपो रात दे 12 बजे तक खुलदे ने, जिन्ना दा कहंदे एक डोर तो बड़ो दूजे तो निकलो, सेविंग 100 डॉलर दी। 905-458-1331, स्टेपल बुश स्टॉर रूम ते स्टेपल बुश दा इंटरसेक्शन, फ्रेश ग्रोसरी डिपो, 905-458-1300।
22: छोटा मोटा कर्जा या
23: यार, आजकल इकोनॉमी बहुत टफ चल रही है, ट्रकिंग इंडस्ट्री स्लो है, बिल्डर क्लोजिंग्स रुक रहे ने, कई बिजनेसेस लॉस विच जा रहे ने, जिथे सेविंग्स तक खत्म होने लग जांदी है। पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इनसॉल्वेंसी प्रोसेस। तुहानू डेट नू प्रॉपर्ली असेस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने। इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो। ज्यादा इन्फॉर्मेशन लई अज ही कॉल करो 416-518-3200।
24: रखो याद 905-671-2000, 905-671-2000, मिस्टर संधू।
0: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8104-1 F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141-416-302-9941
4: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221
5: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ
6: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ ਨਿੰਬੂ ਮਿਰਚਾਂ ਟੰਗੋ ਪਰ ਕਿਰਪਾ ਤਾਂ ਹੋਈ ਨਹੀਂ
24: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ
25: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ
26: ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 to 10 ਵਜੇ ਤੱਕ ਐਵਰੀ ਸੈਟਰਡੇ 10 to 1 ਵਜੇ ਤੱਕ ਪ੍ਰਾਈਮ ਟਾਈਮ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200

ਬਗਲੀਆਂ ਤੇ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨੂੰ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾ ਵੱਲ ਤੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਣ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: सूरत मुल्कन सी एच एल ओ डिजिटल ए एम फ्रिक्वेंसी रही टोरंटो पेंसिलवेनिया न्यूयॉर्क वाशिंगटन न्यूजर्सी तक जिसे सुन रहे हो उत्थे बॉर्डर टू बॉर्डर रेंज सारनिया के बॉर्डर तो लैके सानू नैगरा फॉल के बॉर्डर तक जिस लंडन किचन वाटल कैम्ब्रिज वुडस्टॉक ब्रेंटफोर्ड हैमिल्टन ਤੁਸੀਂ ਜੀ ਟੀ ਐਂਟਾਰ ਦੇ ਨਾਲ ਨਾਲ ਨੌਰਥ ਵਿੱਚ ਬੈਰੀ ਤੋਂ ਮਸਕੋਕਾ ਐਂਡ ਓਵਨ ਸਾਊਂਡ ਦੇ ਏਰੀਏ ਦੇ ਵਿੱਚ ਔਰ ਦੂਸਰੇ ਪਾਸੇ ਲਿੰਡਜ਼ੀ ਪੀਟਰਬਰੋ ਹੁੰਦੇ ਹੋਏ ਤੁਸੀਂ ਈਸਟ ਦੇ ਵਿੱਚ ਸਾਨੂੰ ਸੁਣਦੇ ਹੋ ਬੈਲਵਲ ਤੱਕ ਦੇ ਏਰੀਏ ਦੇ ਵਿੱਚ ਅਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਪ੍ਰਾਈਮ ਟਾਈਮ ਦੇ ਵਿੱਚ ਡਿਜੀਟਲ ਫ੍ਰੀਕੁਐਂਸੀ ਰਾਹੀਂ ਆਕਾਸ਼ਵਾਣੀ ਦੇ ਲਹਿਰ ਦੇ ਉੱਤੇ ਅਮਨਦੀਪ ਸਿੰਘ ਬੈਨੀਪਾਲ ਮੁਖਾਤਬ ਆਪ ਸਭ ਦੇ ਨਾਲ ਇਸ ਸਮੇਂ ਪੀਅਰਸਨ ਏਅਰਪੋਰਟ ਦਾ ਟਰੈਕ 6 ਫੈਡਕਸ ਜਿੱਥੇ ਆਪਣੀ ਉਡਾਨ ਭਰਨ ਲੱਗੀ ਹੈ 401 ਮੂਵਿੰਗ ਲੈਟ ਸਲੋ ਔਰ ਡੇਰੀ ਰੋਡ ਦੇ ਉੱਤੇ ਵੀ ਅੱਛਾ ਖਾਸਾ ਟ੍ਰੈਫਿਕ ਨਜ਼ਰ ਆ ਰਿਹਾ ਆਪ ਸਭ ਅੱਜ ਦੇ ਇਸ ਖੂਬਸੂਰਤ ਸਵੇਰ ਨੂੰ ਇੰਜੋਏ ਕਰੋਗੇ ਔਰ ਅੱਜ ਦਾ ਦਿਨ ਯਾਦਗਾਰ ਬਣ ਕੇ ਨਿਬੜੇਗਾ ਅਤੇ ਚਲੀਏ ਫਿਰ ਅੱਜ ਦੇ ਇਸ ਦਿਨ ਦੀ ਸ਼ੁਰੂਆਤ ਕਰਦੇ ਹਾਂ ਕੁਛ ਖਬਰਾਂ ਨੇ ਜਿਨ੍ਹਾਂ ਦੀ ਜ਼ਿਕਰ ਵੀ ਕਰਾਂਗੇ ਅਤੇ ਕੁਛ ਗੱਲਾਂ ਬਾਤਾਂ ਮੇਰੇ ਨਾਲ ਬ੍ਰਿਜੀ ਹੈ ਸਭ ਤੋਂ ਪਹਿਲਾਂ ਐਕਸਪ੍ਰੈਸ ਸ਼ੋਅ ਹੋਗਾ ਸੁਪਰ ਫਾਸਟ ਤਾਂ ਤੁਸੀਂ ਵੀ ਪਾਰਟੀਸਪੇਟ ਕਰੋਗੇ ਅਤੇ ਨਾਲ ਨਾਲ ਗੱਲਾਂ ਬਾਤਾਂ ਹੋਣਗੀਆਂ ਬ੍ਰਿਜੀ ਕੈਸੇ ਹੈ ਆਪ ਬ੍ਰਿਜੀ ਹੈਲੋ ਸੋ ਮੇਰੇ ਨਾਲ ਹੋਰ ਤੇ ਬਿਜੀ ਤੇ ਮਨਜੀਤ ਜੀ ਤੁਸੀਂ ਆਨ ਏਅਰ ਹੋ ਤੁਸੀਂ ਆਪਣਾ ਮੈਸੇਜ ਦਿਓ ਪਲੀਜ਼ ਥੈਂਕ ਯੂ
1: ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਤੁਸੀਂ ਬ੍ਰਾਂਡ ਨਿਊ ਘਰ ਬਾਏ ਕੀਤਾ ਤਾਂ 5 ਸਟੇਨਲੈਸ ਸਟੀਲ ਅਪਲਾਈਸਿਸ ਦਾ ਜੇ ਕੋਂਬੋ ਦੇਖ ਰਹੇ ਹੋ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫ੍ਰਿਜ ਹੈ ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਟੌਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਸਟੇਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਨਵੇਂ ਡਿਜ਼ਾਈਨ ਦੇ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਸੋ ਇਹਦੇ ਵਿੱਚ ਪੂਰਾ ਬਿਲਟ ਇਨ ਅਪਲਾਈਸਿਸ ਦਾ ਕੋਂਬੋ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਰੈਗੂਲਰ ਪ੍ਰਾਈਸ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ 65 ਇੰਚ ਦਾ ਐਲ ਜੀ ਬ੍ਰਾਂਡ ਦਾ ਐਲ ਈ ਡੀ ਸਮਾਰਟ 4K ਟੀਵੀ ਹੈ ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ $649 ਚ ਸਪੈਸ਼ਲ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਈਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ
0: ਥੈਂਕ ਯੂ ਸੋ ਮਚ ਔਰ ਅਪਲਾਈਸ ਜੰਕਸ਼ਨ ਇਸ ਵੀਕਐਂਡ ਤੇ ਪਹੁੰਚਣਾ ਤੇ ਅਪਲਾਈਸਿਸ ਦੇ ਉੱਪਰ ਸਪੈਸ਼ਲ ਡੀਲਸ ਜਿਹੜੇ ਤੁਸੀਂ ਲੈ ਸਕਦੇ ਹੋ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਕੰਮਾਂ ਦੇ ਵਿੱਚ ਹੈਗੇ ਨੇ ਪਰ ਉਹ ਚਾਹੁੰਦੇ ਨੇ ਕਿ ਕੁਛ ਚੇਂਜ ਜ਼ਿੰਦਗੀ 'ਚ ਆਵੇ ਪਰ ਸਾਰੇ ਲੋਕ ਚਾਹੁੰਦੇ ਨੇ ਚੇਂਜ ਝੋਲੀ ਦੇ ਵਿੱਚ ਬੈਠੇ ਬੈਠੇ ਕੁਰਸੀ ਦੇ ਉੱਤੇ ਜਾਂ ਆਰਾਮ ਨਾਲ ਕਿਤੇ ਮੰਜੇ 'ਤੇ ਲੇਟਿਆਂ ਸਾਨੂੰ ਮਿਲ ਜਾਵੇ ਚੇਂਜ ਦੇ ਲਈ ਮਹਾਤਮਾ ਬੁੱਧ ਵੀ ਆਪਣੇ ਘਰੋਂ ਨਿਕਲੇ ਸੀ ਅਤੇ ਚੇਂਜ ਲਈ ਭਗਤ ਸਿੰਘ ਵੀ ਘਰੋਂ ਨਿਕਲੇ ਸੀਗੇ ਸੋ ਇਹ ਚੇਂਜ ਜਿਹੜੀ ਹੈਗੀ ਹੈ ਤੁਹਾਡੀ ਜ਼ਿੰਦਗੀ ਵਾਸਤੇ ਹੁੰਦੀ ਹੈ ਤਾਂ ਜੋ ਸਮਾਜ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਵਿਕਸਿਤ ਕਰ ਸਕੋ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਦਾ ਦਰ ਪਦਰ ਜਿਹੜਾ ਤੁਸੀਂ ਇੱਕ ਮਿਆਰ ਉੱਚਾ ਕਰ ਸਕੋ ਅਤੇ ਇਸ ਚੇਂਜ ਦਾ ਪਾਠ ਹੈਗਾ ਕਿ ਮਾਸਟਰ ਯੂਅਰ ਜੋ ਐਗਜ਼ਾਮ ਤੁਸੀਂ ਆਪਣੇ ਐਗਜ਼ਾਮ ਦੇ ਉੱਤੇ ਖੁਦ ਕਬਜ਼ਾ ਕਰ ਸਕਦੇ ਹੋ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਦਾ LLQP ਤੁਸੀਂ ਕੋਈ ਵੀ ਰੀਅਲ ਸਟੇਟ ਏਜੰਟ ਦਾ ਲਾਇਸੈਂਸ ਕੋਈ ਵੀ ਮੋਰਗੇਜ ਬ੍ਰੋਕਰੇਜ ਜਾਂ ਮੋਰਗੇਜ ਏਜੰਟ ਦਾ ਲਾਇਸੈਂਸ ਕੋਈ ਵੀ ਕਾਰ ਇੰਸ਼ੋਰੈਂਸ ਰੀਬੋ ਦਾ ਲਾਇਸੈਂਸ ਕੋਈ ਵੀ ਕਾਰ ਡੀਲਰਸ਼ਿਪ ਦਾ ਲਾਇਸੈਂਸ ਤੁਸੀਂ ਲੈਣਾ ਚਾਹੁੰਦੇ ਹੋ ਕਾਰ ਸੇਲ ਪਰਚੇਜ਼ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਕੋਈ ਵੀ ਤੁਸੀਂ ਜੋ ਆਰਕੀਟੈਕਟਸ ਵਗੈਰਾ ਹੈਗੇ ਨੇ ਡਿਜ਼ਾਈਨਰਸ ਨੇ ਜਿਹੜੇ ਤੁਹਾਡੀਆਂ ਡਰਾਇੰਗਸ ਸਭ ਤੋਂ ਪਹਿਲਾਂ ਸਬਮਿਟ ਹੁੰਦੀਆਂ ਅਗਰ ਕੋਈ ਕੰਸਟਰਕਸ਼ਨ ਹੁੰਦੀ ਹੈ ਤਾਂ ਇਹਨਾਂ ਦੀ ਵੇਟਿੰਗ ਬੜੀ ਲੰਬੀ ਚੱਲਦੀ ਤੁਸੀਂ ਕੰਟਰੈਕਟਰ ਹੋ ਕੰਸਟਰਕਸ਼ਨ ਕੰਪਨੀ ਦੇ ਮਾਲਕ ਹੋ ਤੁਸੀਂ ਕੋਈ ਵੀ ਇਹ ਲਾਇਸੈਂਸ ਲੈਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਔਰ ਜ਼ਰੂਰ ਜੋ ਗੱਲ ਕਰ ਸਕਦੇ ਹੋ ਮਾਸਟਰ ਯੂਅਰ ਐਗਜ਼ਾਮ ਦੇ ਉੱਤੇ ਅਤੇ ਇਸ ਸਮੇਂ ਮੇਰਾ ਨਾ ਕੈਸੇ ਆਪ
2: बढ़िया है पाजी, आप कैसे हैं?
0: मैं भी बढ़िया, बहुत अच्छा। चर्दी कला बोलते हैं हम इसको, ठीक है, कि एनर्जी इज सराउंडिंग मी, मेरे आसपास एनर्जी ही एनर्जी है, उस कुदरत की बख्शी हुई। सो ना, सबसे पहले मैं जानना चाहता हूँ कि आप एक बार फिर से बता दें कौन कौन सा लाइसेंस है जिसमें आप हेल्प करते हैं।
2: पाजी, मेरा कंपनी नाम का मास्टर और एग्जाम्स है ना।
0: हाँ जी।
2: आवर स्पेशलिटी इज दो तो तीन महीने को लेकर रियल एस्टेट लाइसेंस में कर सकता हूँ पूरा।
0: हाँ।
2: फ्रॉम स्क्रैच। फॉर थैंक यू सो मच, वी गॉट लाइक सो मेनी क्लाइंट्स लास्ट मंथ। वी हैव पीपल गॉट लाइक 10 people आर रियल एस्टेट नाउ।
0: हाँ जी।
2: थैंक यू सो मच। हमारा तरफ से लाइक रेडियो नाम का बोल तो मेरा फ्लैट 20% में डिस्काउंट कर दूँ।
0: और लाइसेंस कौन कौन सा है वो बोल दीजिए।
2: लाइसेंस में लाइक रीबो है ना, रीबो, रीबो लाइसेंस, मॉर्गेज एजेंट लाइसेंस।
0: रीबो और मॉर्गेज एजेंट लाइसेंस को कितना टाइम लगता है? अप्रोक्सीमेट टाइम,
2: अप्रोक्सीमेटली 3 weeks।
0: 3 weeks लगते हैं और सक्सेस रेट काफी हाई है।
2: 95% है पाजी,
0: 95% सक्सेस
2: रेट, वेरी हैप्पी।
0: सो कोई भी बंदा कम पढ़ा लिखा है, कुछ है, तो वो आपसे बात कर सकता है। बहुत सारे ये लोग सोच लेते हैं कि ये चीज मेरे लिए नहीं है, ठीक है। छोटे जो कोई भी 10वीं पास है, कोई भी मेरे वर्ग का है अनपढ़ बंदा, तो तुसी जरूर कॉन्टैक्ट करना है। जिंदगी से सब कुछ तुहाडे लई बनया है, तुसी निराश नहीं हो सकते। मास्टर योर एग्जाम, तुसी एक कॉल करके दसो कि मेरा नाम आहा है, आ मेरी पढ़ाई है, इन्नी मैनू इंग्लिश आउंदी है, इन्ना टाइम का एक्सपीरियंस हैगा, मैं किहड़ा एग्जाम क्लीयर कर सकता ते किन्नी की इनकम हो सकती है। सो तुसी आर्किटेक्ट का एग्जाम कर दे, आर्किटेक्ट के एग्जाम को क्या बोलते हैं, BNSI क्या बोलते हैं?
2: BCIN पाजी।
0: BCIN, BCIN दे विच लोग तुहाडी मेहनत करदे काम वास्ते, तुसी लोकां कोल नहीं जांदे, लोग तो चल के आते हैं। तुम कोई कॉन्ट्रैक्टर कंपनियां ये लाइसेंस ना लेना चाहते, थोड़ी नॉलेज बहुत है, बहुत छेती एग्जाम क्लीयर कर जाओगे। 437-376-5656 437-376-5656 437-376-5656 437-376-5656 बाहरले किसी शहर चो, नो वरीज अबाउट इट, थोड़े शहर के भी तुम एग्जाम कर सकते हो, किसी भी शहर के ट्यूशन तुम देंगे ने 437-376-5656 से। बस हंबला ही मारना, हिम्मत ही मारनी है, गले करनी है, बस रिजल्ट आपे मिल जूगा। 437-376-5656 से तुसी कॉल कर रही है। ब्रिजी, आप मेरे को होल्ड रख के नहीं जा सकते ऐसे, आप होल्ड पे डाल के मेरे को नहीं जा सकते। ब्रिजी कैसे हो आप? ब्रिजी हेलो, क्या कर रहे हैं आप यार? आज 2 बार हो गया आप होल्ड रख के चले जाते हो।
2: जी,
0: आप फोन होल्ड पे नहीं रख के जा सकते जब रेडियो पे कॉल कर रहे हैं।
2: जी।
0: हाँ जी। सो ब्रिजी मेरे नाल है, तुसी अगर किसी दे भी बॉडी दे विच की आ, तुसी ना एक पोस्चर दे विच रहने हो, एक पोस्चर दे विच रहने दे नाल थोड़े किसी दे कोई हल्का जा कुब पैन लग गया, किसी दे कोई तुरदा टेढ़े पैर रख के आ, बड़ा कुछ हैगा अपने, तुसी ना बॉडी नू मेनटेन करना हुंदा। बॉडी ना अपने आप दे विच एक कार मंगो, हाँ जे कार दी एक व्हील बैलेंसिंग दे विच टायर दा हिसाब किताब खराब हो गया, गड्डी टेढ़ी चलनी, ब्रेक मारे तो एक पासे नूं खिंचना, या उहदा एक पासे दे टायर घसाउणे शुरू कर दिंदे आ, बाहरले पासों टायर घसाउंदी आ, अंदरों घसाउंदी नहीं। सेम एज अवर बॉडी, तुहानूं अपनी बॉडी नूं टैंपल समझना पैणा ते तुहाडी रूह नूं ईश्वर समझना पैणा हैगा। मंदिर साफ सुथरा नहीं हैगा तां ईश्वर नाल जुड़ोगे किवें? यानी कि बॉडी च प्रॉब्लम ने, पेन है, दर्द है, अच्छा छोटी छोटी दर्द सियाटिका बन जाते, सियाटिका की है, लाइफ टाइम पेन रहने लग जाते बॉडी दे, पर पहला असी ध्यान नहीं दिता छोटे छोटे लैवल से, छोटे छोटे लैवल पर ध्यान दो। ब्रिजी नाल मेरी ऐड चलती है, इन्हें अपना रेट नहीं चेंज करना, तो मैं ये मार्केटिंग एडवरटाइजमेंट नहीं कर रहा, मैं लोगों तक पहुँचा रहा, ये साड़ी सेवा भी है। मैनू एक बारी मेरे दोस्त कहते कि ब्रिजी ना तेरा इन्ना क्यों है, मैं क्या यार जिस दिन फर्स्ट डे मेरे को आया सी, इन्हें कहा मेरे को ज़्यादा पैसे नहीं है, मैंने कहा तेरा हुनर बहुत वधिया, इन्हें मेरे मालिश करके दिखाई, मैं कि लोग बहुत परेशान ने, कम्मां ते बहिंदे ने, सारा सारा दिन खड़दे आ, सारा सारा दिन बहिंदे ने, तू उन्हां दी सेवा करी। मार्केट च उस वेले $150 तो घट कोई मालिश नहीं करता सी, $150 $120 तो मिनिमम रेट सीगा, $55 च इस आदमी ने काम शुरू किया, छोटे तो वड्डे लैवल ते अपना काम लेके गया। मैं एक चीज़ पहला कह देवा, कोई आके कहे ना हाइजीनिक नहीं सीगा, वो बड़ा साफ सुथरा नहीं सी, तुसी मालिश वाली जगह ते आए हो, तुसी कोई जनानियां तो मसाज कराने लई किसी क्लब च नहीं गए हुए, तुसी रियल मालिश वाली जगह ते गए हो जिथे तेलां दी खुशबू आउंदी हो रहनी आ, ये तेल जड़ी बूटियां दे ने स्ट्रोंग ने तां ही थोड़े तक खुशबू आउंदी आ, तुसी उत्थे महसूस नहीं अपनी बॉडी नूं फिट करन जा रहे हैगे हो, ख्याल रखियो इस चीज़ का। और इन्हां दे जो तुसी मालिश करवानी है ਜਾਓ, ਜਾ ਕੇ ਪ੍ਰੋਪਰਲੀ ਸ਼ਾਵਰ ਲਓ, ਤੁਸੀਂ ਫੀਲ ਕਰੋਗੇ ਰਾਤ ਨੂੰ ਕਿ ਅੱਜ ਮੈਂ ਬਹੁਤ ਵਧੀਆ ਕੰਮ ਕਰਕੇ ਆਇਆ। $55 ਸਾਰੇ ਚਾਰਜ ਕਰਦਾ। ਵੀਕਐਂਡ ਦੀਆਂ ਲਿਮਿਟਡ ਅਪਾਇੰਟਮੈਂਟਸ ਨੇ, ਕੋਈ ਲਿਮਿਟਡ, ਹੁਣੇ ਕਾਲ ਕਰ ਲਿਓ ਸਾਰੇ। ਬ੍ਰਿਜੀ ਨੰਬਰ ਤਿੰਨ ਵਾਰ ਬੋਲ ਦਿਓ, 647-619-1369 ਤੇ ਕਾਲ ਨਹੀਂ ਮਿਲਦੀ, ਟੈਕਸਟ ਮੈਸੇਜ ਕਰ ਦਿਓ। ਵੀਕਐਂਡ 'ਤੇ ਜਾਓ, ਹਸਬੈਂਡ ਵਾਈਫ ਦੋਨੋਂ ਜਾਓ, ਕੁੜੀਆਂ ਬਹੁਤ ਵਧੀਆ ਨੇ ਇਹਨਾਂ ਦੇ ਦੋ, ਲੇਡੀਜ਼ ਨੂੰ ਲੇਡੀਜ਼ ਹੈਲਪ ਕਰਦੇ ਨੇ, ਔਰ ਮੈਨ ਦੇ ਵਾਸਤੇ ਬ੍ਰਿਜੀ ਹੁਣੇ ਆਪ ਹੈਗੇ ਨੇ। 647-619-1369, ਹਸਬੈਂਡ ਵਾਈਫ ਦੋਨੋਂ ਜਾਓ ਇੱਕੋ ਟਾਈਮ 'ਤੇ, ਅਤੇ ਇਕੱਠੇ ਤੁਸੀਂ ਬੜਾ ਵਧੀਆ ਇੰਜੋਏ ਕਰੋਗੇ। ਅਤੇ 647-619-1369 ਦੇ ਉੱਤੇ ਕਾਲ ਕਰਨੀ ਆ। ਔਰ ਮੇਰੇ ਨਾਲ ਜੋ ਮੈਂ ਕਹਿੰਦਾ ਹੁੰਦਾ ਕਿ ਕੰਸਟਰਕਸ਼ਨ ਕਰਾਉਣੀ ਆ ਤਾਂ ਬੰਦਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਭਾਅ ਜੀ ਉਹ ਪੈਸੇ ਲੈ ਗਿਆ, ਉਹ ਹੁਣ ਮੈਨੂੰ ਐਂ ਕਰਦਾ, ਮੇਰੇ ਕੋਲ ਕੇਸ ਆ, ਆਪਣੇ ਰੇਡੀਓ ਤੋਂ ਹੀ ਲਿਸਨਰ ਆ ਮੇਰੀ, ਇਹਨਾਂ ਨੇ ਬੰਦਾ ਫੜਿਆ, ਕਿਤੇ ਦੋ ਟਾਈਲਾਂ ਲਾਤੀਆਂ ਰੰਗ ਬਿਰੰਗੀਆਂ, ਕਿਤੇ ਕੋਈ ਚੀਜ਼ ਤੋੜ ਕੇ ਰੱਖਤੀ, ਕਿਤੇ ਬਿਜਲੀ ਦੀਆਂ ਪਾਈਪਾਂ, ਕੰਧ ਇੱਧਰ ਨੂੰ ਘੁਮਾਤੀ, ਉੱਧਰ ਨੂੰ ਘੁਮਾਤੀ, ਅਤੇ ਹੁਣ ਇਹਨਾਂ 'ਤੇ ਕੇਸ ਕਰਨ ਨੂੰ ਫਿਰਦਾ, ਇਹਨਾਂ ਨੂੰ ਮੈਸੇਜ ਲਿਖ ਕੇ ਭੇਜ ਰਿਹਾ, ਚੰਗਾ ਭਲਾ ਦਾੜਾ ਸਾਜਿਆ ਸਿੰਘ ਬੰਦਾ, ਹੁਣ ਕਹਿੰਦਾ ਮੈਂ ਤੇਰੇ 'ਤੇ ਕੇਸ ਕਰੂੰਗਾ, ਨਹੀਂ ਤਾਂ ਮੈਨੂੰ ਹੋਰ ਪੈਸੇ ਦੇ, ਤੇਰੇ ਘਰ ਦੇ ਉੱਤੇ ਲੀਨ ਪਾ ਦੂੰਗਾ, ਕੇਸ ਨਹੀਂ ਕਰਨਾ ਲੀਨ ਪਾਊਂਗਾ। ਪਲੀਜ਼ ਸਰਟੀਫਾਈਡ ਅਤੇ ਜਿਹੜੇ ਲੋਕ ਚੰਗੇ ਨੇ ਉਹਨਾਂ ਨਾਲ ਹੀ ਕੰਮ ਕਰੋ। ਇਹ ਮਹਿਕਮਾ ਇਹੋ ਜਿਹਾ, ਤੁਹਾਡੇ ਵਾਸ਼ਰੂਮ ਦਾ ਪਾਣੀ ਉਦੋਂ ਪਤਾ ਲੱਗਦਾ ਜਦੋਂ ਔਨ ਕਰਦੇ ਹੋ, ਕਹਿੰਦੇ ਦੋ ਦਿਨ ਔਨ ਨਾ ਕਰਿਓ ਹਜੇ ਵਾਸ਼ਰੂਮ ਨੂੰ, ਜਦੋਂ ਔਨ ਕਰਦੇ ਹੋ ਪਤਾ ਲੱਗਦਾ ਵੀ ਪ੍ਰਣਾਲੀ 'ਚ ਤਾਂ ਪਾਣੀ ਜਾ ਹੀ ਨਹੀਂ, ਪਾਣੀ ਤਾਂ ਖੂੰਜੇ 'ਚ ਇਕੱਠਾ ਹੋਈ ਜਾ ਰਿਹਾ, ਅਤੇ ਤੁਰਤੋ $5,000 ਲੈ ਕੇ ਤੁਰਦੇ ਬਣਦੇ ਨੇ ਅਗਲੇ। ਐਚ ਐਸ ਪੀ ਕੰਸਟਰਕਸ਼ਨ ਜਗਜੀਤ ਸਿੰਘ ਪਨੇਸਰ, ਪਨੇਸਰ ਸਾਹਿਬ ਚੜ੍ਹਦੀ ਕਲਾ ਜੀ, ਓਕੇ। ਲੀਗਲ ਬੇਸਮੈਂਟ ਕਿਸੇ ਨੇ ਕਰਾਉਣੀ ਹੈ, ਬਣੀ ਬਣਾਈ ਬੇਸਮੈਂਟ ਲੀਗਲ ਕਰਾਉਣੀ ਹੈ ਅਗਰ ਕਿਸੇ ਨੇ,
2: ਬਿਲਕੁਲ ਜੀ।
0: ਫਲੋਰਿੰਗ ਦਾ ਕੰਮ, ਵਾਸ਼ਰੂਮ ਰੈਨੋਵੇਟ ਜਾਂ ਕਿਚਨ ਦਾ ਕੋਈ ਵੀ ਕੰਮ ਹੈਗਾ। ਅੱਛਾ, ਮੇਜਰ ਕੰਮ ਕੀ ਹੈਗਾ? ਤੁਹਾਡੇ ਕੋਲ ਘਰ ਪਿਆ, ਹੁਣ ਤੁਸੀਂ ਸੋਚਦੇ ਸੀ ਅੱਗੇ ਕਿ ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਹੋਰ ਰੈਂਟਲ ਪ੍ਰੋਪਰਟੀ ਖੜੀ ਕਰ ਲਈਏ, ਨਾ ਉੱਥੇ ਜਾ ਹੋਵੇ ਨਾ ਆ ਹੋਵੇ, ਤੁਸੀਂ ਆਪਣੇ ਹੀ ਘਰ ਨੂੰ ਰੈਂਟਲ ਪ੍ਰੋਪਰਟੀ 'ਚ ਕਨਵਰਟ ਕਰ ਸਕਦੇ ਹੋ। ਤੁਸੀਂ ਜੇ ਤੁਹਾਡਾ ਨਵਾਂ ਘਰ ਆ, ਸਪੋਜ਼ ਤਿੰਨ ਮੰਜ਼ਿਲਾ, ਐਗਜ਼ਾਮਪਲ ਫਸਟ ਫਲੋਰ ਉੱਪਰ, ਫਿਰ ਗਰਾਊਂਡ ਫਲੋਰ 'ਤੇ ਥੱਲੇ, ਉਹਨੂੰ ਵੀ ਟ੍ਰਾਈਪਲੈਕਸ 'ਚ ਅਪਰੂਵ ਕਰਾ ਸਕਦੇ ਹੋ। ਮਿਸਿਸਾਗਾ ਅਤੇ ਈਟੋਬਿਕੋ ਦੇ ਅਤੇ ਪੀਲ ਦੇ ਵਿੱਚ ਇਹ ਕੰਮ ਕਰਦੇ ਨੇ। ਤੁਸੀਂ ਆਪਣੇ ਘਰ ਨੂੰ ਐਕਸਟੈਂਡ ਕਰਨਾ, ਪਿੱਛੇ ਨੂੰ ਵਧਾਉਣਾ, ਗਰਾਜ ਦੇ ਉੱਪਰ ਕੰਮ ਕਰਾਉਣਾ, ਸਿੰਗਲ ਫਲੋਰ ਦਾ ਘਰ ਆ, ਬੰਗਲੋ ਆ, ਉਹਨੂੰ ਡਬਲ ਫਲੋਰ ਕਰਨਾ, 2 ਲੱਖ ਦੀ ਮੋਰਗੇਜ ਆ, 2 ਲੱਖ ਰੀਫਾਈਨਾਂਸ ਕਰਾਓ, ਹੋਰ ਉੱਪਰ ਚੱਕ ਲਓ, ਨਾਲ ਇੱਕ ਯੂਨਿਟ ਸਾਈਡ 'ਤੇ ਹੋਰ ਰੈਂਟਲ ਵਾਲਾ ਬਣਾ ਲਓ, ਉਹ ਰੈਂਟਲ ਯੂਨਿਟ ਤੁਹਾਡੀ 2.5 ਲੱਖ ਦੀ ਮੋਰਗੇਜ ਕੱਢੀ ਜਾਵੇ ਸਾਈਡ ਤੋਂ। ਪਲੈਨਿੰਗ ਨਾਲ ਕੰਮ ਕਰਦੇ ਆ। ਐਚ ਐਸ ਪੀ ਕੰਸਟਰਕਸ਼ਨ ਜਗਜੀਤ ਸਿੰਘ ਪਨੇਸਰ, ਇੱਥੋਂ ਲੋਕਲ ਕਾਲਜ ਦੇ ਵਿੱਚ ਡਿਗਰੀਆਂ ਕੀਤੀਆਂ, ਇੰਡੀਆ 'ਚੋਂ ਇੰਜੀਨੀਅਰਿੰਗ ਕੀਤੀ, ਲੋਕਲ ਕਾਲਜ ਦੇ ਵਿੱਚੋਂ ਕੰਸਟਰਕਸ਼ਨ ਦੀਆਂ ਪੜ੍ਹਾਈਆਂ ਕਰਕੇ, ਐਗਜ਼ਾਮ ਪਾਸ ਕਰਕੇ, 1 ਸਾਲ ਪੜ੍ਹਾਈ ਕਰਕੇ ਫਿਰ ਮਾਰਕੀਟ 'ਚ ਆਇਆ। ਆਪਣਾ ਘਰ ਬਾਰ ਹੈਗਾ, ਬਾਲ ਬੱਚੇ ਵਾਲੇ ਹੈਗੇ ਨੇ, ਇਹ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਪੈਸੇ ਲੈ ਕੇ ਭੱਜਣ ਵਾਲਾ ਬੰਦਾ ਨਹੀਂ ਹੈ। 416-670-0709 ਐਂਡ 'ਚ ਕੁਛ ਹੋਰ ਕਹਿਣਾ ਚਾਹੁੰਦੇ ਹੋ?
2: ਹਾਂਜੀ, ਮੈਂ ਇਹ ਕਹਿਣਾ ਜੀ, ਆਪਾਂ ਅੱਜ ਕੱਲ੍ਹ ਨਾ ਜਿੱਦਾਂ ਮਾਰਕੀਟ ਦੇ, ਸਪੈਸ਼ਲੀ ਕੰਸਟਰਕਸ਼ਨ ਦੀ ਮਾਰਕੀਟ ਵਿੱਚ ਬਹੁਤ ਸਾਰੇ ਬੰਦੇ, ਜਿੱਦਾਂ ਭਾਜੀ ਨੇ ਕਹਿ ਗਿਆ ਨਾ, ਪੈਸੇ ਲੈ ਕੇ ਭੱਜ ਜਾਂਦੇ ਆ। ਸਾਨੂੰ ਇੱਦਾਂ ਕਾਲਾਂ ਆਉਂਦੀਆਂ ਕਿ ਕਿਸੇ ਦਾ ਕੰਮ ਵਿੱਚ ਛੱਡ ਗਏ ਜੀ, ਆ ਕੇ ਤੁਸੀਂ ਦੇਖ ਲਓ, ਤੁਸੀਂ ਫਿਨਿਸ਼ ਕਰ ਦਿਓ। ਮੈਂ ਜਸਟ ਇਹੀ ਕਹਿਣਾ, ਜੋ ਵੀ ਸਾਡੇ ਸਾਰੇ ਲਿਸਨਰ ਹੈਗੇ, ਤੁਸੀਂ ਉਹਨਾਂ ਨੂੰ ਹੀ ਹਾਇਰ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਹੀ ਕਰੋ, ਬਟ ਜਿਹੜਾ ਵੀ ਤੁਹਾਨੂੰ ਹੈਗਾ, ਮਤਲਬ ਜਿਹੜਾ ਕਿ ਤੁਹਾਨੂੰ ਪ੍ਰੋਪਰ ਇੱਕ ਕੰਟਰੈਕਟ ਬਣਾ ਕੇ ਦੇਵੇ, ਹਾਂ ਵੀ ਇੰਨੇ ਚ ਤੁਹਾਡਾ ਕੰਮ ਫਿਨਿਸ਼ ਹੋ ਜਾਣਾ, ਇੰਨੀ ਇੰਨੀ ਪੇਮੈਂਟ ਜਾਣੀ ਆ, ਪੇਮੈਂਟ ਜਿਹੜੀਆਂ ਜਾਣੀਆਂ ਉਹ ਇੰਨੇ ਇੰਨੇ ਟਾਈਮ ਤੇ ਆਉਣੀਆਂ ਆ, ਤੇ ਮਤਲਬ ਕਿ ਇੰਨੇ ਟਾਈਮ ਪੀਰੀਅਡ ਤੁਹਾਨੂੰ ਇੱਕ, ਮਤਲਬ ਕਹਿੰਦਾ ਮਤਲਬ ਕਿ ਇੱਕ ਟਾਈਮ ਪੀਰੀਅਡ ਦੇ ਕੇ ਜਾਵੇ ਕਿ ਇੰਨੇ ਟਾਈਮ 'ਚ ਤੁਹਾਡਾ ਕੰਮ ਡਨ ਹੋ ਜਾਣਾ, ਤੇ ਉਨੇ
0: ਕੀ ਲਾਊਗਾ। ਐ ਨੀ ਗਾ ਬਾਅਦ ਚੋਂ ਕਿਹੜਾ, ਮੈਂ ਆ ਤਾਂ ਕਿਹਾ ਹੀ ਨਹੀਂ ਸੀਗਾ।
2: ਹਾਂਜੀ,
0: ਕਿਹੜਾ ਫੱਟਾ ਕਿੱਥੇ ਮੇਖ ਲੱਗਣੀ ਆ? ਨੰਬਰ ਬੋਲ ਦੋ ਤਿੰਨ ਵਾਰ ਭਾਜੀ ਆਪਣਾ।
2: ਹਾਂਜੀ, 416-670-0709, 416-671-0709,
0: 416-671-0709. HSP ਕੰਸਟਰਕਸ਼ਨ ਕਰਨਾ ਹੈਗਾ, ਤੇ ਬਾਈ ਜੀ 1 ਮਿੰਟ ਦੇ ਵਿੱਚ ਤੁਸੀਂ ਆਪਣਾ ਮੈਸੇਜ ਦੇ ਦਿਓ ਜੀ। ਫਰੈਸ਼ ਗਰੋਸਰੀ ਡਿਪੂ ਆ, ਆਟੇ ਦਾ ਬੈਗ ਬਹੁਤ ਮਹਿੰਗਾ ਹੋ ਗਿਆ, ਆਲੂਆਂ ਦੀ ਬੋਰੀ, ਆਮ ਘਰਾਂ ਦੀ ਰਸੋਈਆਂ 'ਚ ਗੱਲ ਚੱਲਦੀ ਹੁੰਦੀ ਆ, ਆਲੂਆਂ ਦੀ ਬੋਰੀ 6 ਰੁਪਏ ਦੀ ਸੀ, ਹੁਣ 10 ਦੀ ਕਰਤੀ, ਪਿਆਜ਼ ਅੱਗੇ 7 ਦੇ ਹੁੰਦੇ ਸੀ, 13 ਦੇ ਕਰਤੇ, ਆ ਸੀ ਸਿਰਫ 30-40 ਸੈਕਿੰਡ ਬੋਲਣਾ, ਆਪੇ $150 ਬਚਦਾ ਦਿਖੂਗਾ। 2 ਲੋਕੇਸ਼ਨ ਨੇ ਫਰੈਸ਼ ਗਰੋਸਰੀ ਡਿਪੂ ਦੀਆਂ, ਇੱਕ ਹੈਗੀ ਆ ਜਿਹੜੀ ਵਿਟਵੀ ਦੇ ਵਿੱਚ, ਡਰਮ ਰੀਜਨ ਦੇ ਵਿੱਚ, ਅਤੇ ਇੱਕ ਹੈਗੀ ਆ ਬਰੈਂਪਟਨ 'ਚ, ਪੀਲ 'ਚ। ਬਾਈ ਜੀ 30 ਸੈਕਿੰਡ 'ਚ ਨਿਬੇੜ ਦਿਓ ਕੰਮ।
3: ਹਾਂਜੀ ਹਾਂਜੀ, ਅਮਨ ਭਾਅ ਜੀ ਸਤਿ ਸ਼੍ਰੀ ਅਕਾਲ, ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਫਰੈਸ਼ ਗਰੋਸਰੀ ਡਿਪੂ ਦਾ ਫਲਾਇਰ ਆਲਰੇਡੀ ਫਲਿੱਪ ਦੇ ਉੱਤੇ ਹੈਗਾ ਜੀ, ਤੁਸੀਂ ਬਿਲਕੁਲ ਜਾ ਕੇ ਚੈੱਕ ਕਰ ਸਕਦੇ ਹੋ। ਪੰਜ ਚੀਜ਼ਾਂ ਦੱਸਣ ਜਾ ਰਹੇ ਹਾਂ ਜੀ। ਸਭ ਨੂੰ ਪਹਿਲਾਂ ਦੇਸੀ ਘਿਓ, ਤੁਹਾਨੂੰ ਪਤਾ ਹੀ ਹੈ ਕਿ ਫਰੈਸ਼ ਗਰੋਸਰੀ ਡੀਪੂ ਇੱਕ ਸਟੋਰ ਹੈ ਜਿੱਥੇ ਹਮੇਸ਼ਾ ਹੀ ਇਹਦੀ ਡੀਲ ਰੀਜਨੇਬਲ ਪ੍ਰਾਈਸ ਪ੍ਰਾਈਸ ਟੂ ਪ੍ਰਾਈਸ ਲੱਗੀ ਹੁੰਦੀ ਆ। ਸੋ ਨਾਨਕ ਦੇਸੀ ਘਿਓ ਤੁਹਾਨੂੰ ਮਿਲਣਾ ਜੀ ਸਿਰਫ $23.99 1.6 ਕੇਜੀ ਵਾਲਾ, ਜਿਹੜਾ ਕਿ ਮਿਨੀਮਮ $30 ਦਾ ਤੁਹਾਨੂੰ ਬਾਹਰ ਮਿਲਦਾ। ਸੋ ਸਿਰਫ $24 ਮਤਲਬ $6 ਤੁਹਾਡੇ ਮਿਨੀਮਮ ਡੱਬੇ ਦੇ ਮਗਰ ਬਚਣੇ ਬਚਣੇ ਆ ਜੀ। ਇਦੋਂ ਇਲਾਵਾ ਤੁਸੀਂ ਵਾਘ ਬੱਕਰੀ ਚਾਏ ਲੈ ਕੇ ਜਾਣੀ ਆ, ਸਿਰਫ $10 ਦਾ ਬੈਗ ਜਿਹੜਾ ਤੁਹਾਨੂੰ ਮਿਲਣਾ, ਜਿਹੜਾ ਕਿ ਮਿਨੀਮਮ $16 to $17 ਦਾ ਬਾਹਰ ਮਿਲਦਾ ਜੀ। ਮਸਟਰਡ ਆਇਲ ਦੇ ਵਿੱਚ 5 ਲੀਟਰ ਦੇ ਵਿੱਚ ਸਿਰਫ $19.99 ਦੇ ਵਿੱਚ ਤੁਸੀਂ ਲਕਸ਼ਮੀ ਮਸਟਰਡ ਆਇਲ ਔਰ ਤੇਜ ਮਸਟਰਡ ਆਇਲ ਲੈ ਕੇ ਜਾ ਸਕਦੇ ਹੋ, ਜਿਹੜੇ ਕਿ ਮਿਨੀਮਮ $30 ਦੇ ਬਾਹਰ ਲੱਗੇ ਹੁੰਦੇ ਆ ਜੀ। ਤੁਹਾਨੂੰ ਸਿਰਫ $20 ਦੇ ਵਿੱਚ ਮਤਲਬ $10 ਪਰ ਜਾਰ ਮਗਰ ਤੁਹਾਡੇ ਬਚਣੇ ਆ ਜੀ ਫਰੈਸ਼ ਗਰੋਸਰੀ ਡੀਪੂ ਦੇ ਉੱਤੇ। ਇਦੋਂ ਇਲਾਵਾ ਸ਼ੱਕਰ ਲੈ ਕੇ ਜਾਣੀ ਹੈ ਤਾਂ ਦੀਪ ਦੀ ਸ਼ੱਕਰ 2 LB ਦੀ ਸਿਰਫ $4 ਦੇ ਵਿੱਚ ਲੱਗੀ ਹੋਈ ਹੈ ਜੀ, ਜਿਹੜੀ ਕਿ ਮਿਨੀਮਮ $6 ਦੀ ਬਾਹਰ ਹੁੰਦੀ ਹੈ। ਸੋ ਪ੍ਰਾਈਸ ਜਿਹੜਾ ਆ ਆਲਮੋਸਟ ਤੁਹਾਡੇ ਡਾਲਰਾਂ ਦੇ ਵਿੱਚ ਸੇਵ ਹੋਣੇ ਆ ਜੀ, ਸੈਂਟਾਂ ਦੇ ਵਿੱਚ ਡੀਲਾਂ ਨਹੀਂ ਲੱਗੀਆਂ ਹੋਈਆਂ ਸਾਡੇ ਕੋਲ। ਜਾਂਦੇ ਜਾਂਦੇ ਲਾਸਟ ਜਿਹੜੀ ਡੀਲ ਦੱਸਣ ਜਾ ਰਹੇ ਹਾਂ ਜੀ, ਉਹਦੇ ਵਿੱਚ ਟਾਟਾ ਟੀ ਗੋਲਡ ਵਨ ਆਫ ਦਾ ਬੈਸਟ ਪ੍ਰੀਮੀਅਮ 1 KG ਦਾ ਪੈਕ ਜਿਹੜਾ ਆ ਜੀ $18 ਦਾ ਤੇ $17 ਦਾ ਪੈਕ ਬਾਹਰ ਲੱਗਿਆ, ਜਿਹੜਾ ਤੁਹਾਨੂੰ $12 ਦੇ ਵਿੱਚ ਮਿਲਣਾ ਜੀ ਫਰੈਸ਼ ਗਰੋਸਰੀ ਡੀਪੂ ਦੇ ਉੱਤੇ। ਤੇ ਡਾਬਰ ਦਾ ਮਸਟਰਡ ਆਇਲ 5 ਲੀਟਰ ਵਾਲਾ ਸਿਰਫ $25 ਚ ਮਿਲਣਾ, ਜਿਹੜਾ ਕਿ $34 to $35 ਦਾ ਬਾਹਰ ਵੱਡੇ ਸਟੋਰਾਂ ਚ ਲੱਗਿਆ ਹੋਇਆ। ਇਹ ਤੁਹਾਨੂੰ ਮਿਲਣਾ ਕਿੱਥੇ ਜੀ? ਸਿਰਫ ਫਰੈਸ਼ ਗਰੋਸਰੀ ਡੀਪੂ ਦੇ ਉੱਤੇ। ਪਹੁੰਚਣਾ ਕਿੱਥੇ ਆ? 31 Steeple Bush Avenue ਬਰੈਂਪਟਨ ਦੇ ਉੱਤੇ। ਸੈਕਿੰਡ ਲੋਕੇਸ਼ਨ ਜਿਹੜੀ ਹੈਗੀ ਹੈ ਜੀ 1618 ਡੰਡਾਸ ਸਟਰੀਟ ਈਸਟ ਵਿਟਬੀ ਦੇ ਵਿੱਚ ਹੈਗੀ ਹੈ ਜੀ। ਫੋਨ ਨੰਬਰ ਬਰੈਂਪਟਨ ਵਾਲਿਆਂ ਦਾ ਹੈਗਾ ਜੀ 905-458-1300 ਔਰ ਵਿਟਬੀ ਦਾ ਹੈਗਾ ਜੀ 905-556-1651। ਸੋ ਸੇਵਿੰਗ ਕਰਨੀ ਆ ਦਾਲਾਂ ਦੇ ਉੱਤੇ, ਆਟਿਆਂ ਦੇ ਉੱਤੇ, ਹਮੇਸ਼ਾ ਹੀ ਡੀਲਾਂ ਸਾਡੀਆਂ ਵਧੀਆ ਲੱਗੀਆਂ ਹੁੰਦੀਆਂ। ਪਹੁੰਚਣਾ ਇੱਕੋ ਜਗ੍ਹਾ, ਫਰੈਸ਼ ਗਰੋਸਰੀ ਡੀਪੂ, ਫਰੈਸ਼ ਗਰੋਸਰੀ ਡੀਪੂ, ਫਰੈਸ਼ ਗਰੋਸਰੀ ਡੀਪੂ। ਥੈਂਕ ਯੂ ਅਮਨ ਭਾਜੀ।

0: ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
2: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

0: ਚਲੇ ਹਮ 530 ਨਾਲ ਤੇਰੀ ਆਵਾਜ਼ ਨੂੰ ਸੁਣ ਰਹੇ ਹੋ ਮੈਂ ਅਮਰਦੀਪ ਸਿੰਘ ਬੈਨੀਪਾਲ ਸਮੇਂ ਤੁਸੀਂ ਆਕਾਸ਼ਵਾਣੀ ਦੇ ਲੈਣਾ ਦੇ ਉੱਤੇ ਡਿਜੀਟਲ ਫ੍ਰੀਕੁਐਂਸੀ ਰਾਹੀਂ ਸਾਨੂੰ ਅਮਰੀਕਾ ਔਰ ਕੈਨੇਡਾ ਦੇ ਵਿੱਚ ਤਕਰੀਬਨ 1000 ਕਿਲੋਮੀਟਰ ਦੇ ਰੇਡੀਅਸ 'ਚ ਈਸਟ ਵੈਸਟ ਸਾਊਥ ਨੌਰਥ ਦੇ ਵਿੱਚ ਅਪਰੋਕਸੀਮੇਟ ਜੋ 1.8 million ਜਿਹੜੇ 1800,000 ਲੋਕ ਨੇ ਉਹਨਾਂ ਤੱਕ ਇਹ ਆਵਾਜ਼ ਪਹੁੰਚਦੀ ਹੈ ਰੇਡੀਓ ਰਾਹੀਂ ਔਰ ਅਲੱਗ ਅਲੱਗ ਸ਼ਹਿਰਾਂ ਪਿੰਡਾਂ ਕਸਬਿਆਂ ਅਤੇ ਰਾਜਾਂ ਦੇ ਵਿੱਚ ਔਨਲਾਈਨ ਸਨ ਤੁਸੀਂ radioawazToronto.com ਦੇ ਉੱਤੇ ਜਾਂ am530.ca ਦੇ ਉੱਤੇ ਪੰਜਾਬੀ ਲੈਣਾ ਕਿਸੇ ਵੀ ਵੈਬ ਪੇਜ ਦੇ ਉੱਤੇ ਲਿਸਨ ਲਾਈਵ 'ਤੇ ਕਲਿੱਕ ਕਰਕੇ ਸੁਣ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਇਹ ਆਵਾਜ਼ ਸੁਣ ਰਹੇ ਹੋ ਲੌਂਗ ਦਾ ਲਿਸ਼ਕਾਰਾ ਅਤੇ ਮੇਰਾ ਸੰਤੋਸ਼ ਆ ਚੁੱਕਿਆ ਸੰਤੋਸ਼ ਸਤਿ ਸ਼੍ਰੀ ਅਕਾਲ ਜੀ
1: ਸਵਾਰੀਆਂ
0: ਸੋ ਲੌਂਗ ਦਾ ਲਿਸ਼ਕਾਰਾ ਦੀ ਮੈਂ ਗੱਲ ਕਰ ਰਹੀ ਸੀ ਸੰਤੋਸ਼ ਨੂੰ ਆਪਣੇ ਸਵਾਲ ਦੀ ਪੈ ਜਾਂਦੀ ਹੁੰਦੀ ਕਿ ਲਿਆਵਾਂ ਕਿ ਨਾ ਲਿਆਵਾਂ
1: ਓਕੇ ਇੱਕ ਸੀਰੀਅਲ ਵੀ ਆਉਂਦਾ ਹੁੰਦਾ ਸੀ ਨਾ ਲੌਂਗ ਦਾ ਲਿਸ਼ਕਾਰਾ ਮੈਨੂੰ ਤਾਂ ਸੌਂਗ ਤੋਂ
0: ਸੰਤੋਸ਼ ਜੀ ਪਲੀਜ਼ ਤੁਸੀਂ ਫਿਲਮ ਦਾ ਹੁਣ ਸਾਡਾ ਮਜ਼ਾ ਨਾ ਖਰਾਬ ਕਰੋ ਪਲੀਜ਼ ਸੀਰੀਅਲ ਕੋਈ ਨਹੀਂ ਫਿਲਮ ਆਈ ਸੀਗੀ ਮੈਂ ਫਿਲਮ ਦੇ ਬਾਰੇ ਦੱਸਣ ਲੱਗਿਆ ਸੀ ਕਿ ਫਿਲਮ ਕਿਹਨੂੰ ਕਹਿੰਦੇ ਨੇ ਬਹੁਤ ਟਾਈਮ ਬਾਅਦ ਲੋਕਾਂ ਨੇ ਸਤਲੁਜ ਦੇਖੀ ਲੋਕਾਂ ਦੇ ਇਮੋਸ਼ਨਸ ਜਿਹੜੇ ਨੇ ਉਹ ਜਾਗਰੂਕ ਹੋਏ ਉਹਨਾਂ ਦੇ ਵੀ ਜਿਨ੍ਹਾਂ ਨੇ ਉਸ ਸਟੇਟ 'ਚ ਕਦੇ ਰਿਹਾ ਵੀ ਨਹੀਂ ਹੈਗਾ ਕੋਈ ਵਸਿਆ ਵੀ ਨਹੀਂ ਉਹ ਲੋਕ ਵੀ ਹੈਰਾਨ ਬਰ ਹੈਰਾਨ ਰਹਿ ਗਏ ਕਿ ਸੱਚਾਈ ਕੀ ਸੀ ਲੌਂਗ ਦਾ ਲਿਸ਼ਕਾਰਾ ਜਿਹੜੀ 1983-1986 ਦੇ ਵਿੱਚ ਇਹ ਫਿਲਮ ਜਿਹੜੀ ਕੰਪਲੀਟ ਹੋਈ 3 ਸਾਲ ਲੱਗ ਗਏ ਨੂੰ ਬਣਨ ਨੂੰ ਇਸ ਫਿਲਮ ਦੇ ਡਾਇਰੈਕਟਰ ਪ੍ਰੋਡਿਊਸਰ ਸੀਗੇ ਹਰਪਾਲ ਟਵਾਣਾ ਜਿਹੜੇ ਕਿ ਨਾਵਲਕਾਰ ਵੀ ਰਹੇ ਨੇ ਟਵਾਣਾ ਸਾਹਿਬ ਲਿਖਦੇ ਵੀ ਰਹੇ ਨੇ ਲੇਖਕ ਸੀਗੇ ਰਵਿੰਦਰ ਪੀਪੜ ਅਤੇ ਹਰਪਾਲ ਟਵਾਣਾ ਇਹਨਾਂ ਨੇ ਲਿਖੀ ਸੀ ਫਿਲਮ ਅਤੇ ਇਹ ਡਰਾਮਾ ਐਂਡ ਰੋਮਾਂਸ ਦਾ ਮਿਕਸਚਰ ਸੀਗਾ ਰਾਜ ਬੱਬਰ ਨੇ ਇਹਦੇ ਵਿੱਚ ਰਾਜੇ ਦਾ ਰੋਲ ਅਦਾ ਕੀਤਾ ਸੀ ਹਰਪ੍ਰੀਤ ਦਿਓਲ ਆ ਉਹਨੇ ਪ੍ਰੀਤੋ ਬਣ ਕੇ ਰੋਲ ਅਦਾ ਕੀਤਾ ਸੀ ਓਮਪੁਰੀ ਸਾਹਿਬ ਦੀ ਆਵਾਜ਼ ਜਿੱਥੇ ਘਸਮਾਣ ਪਾਉਂਦੀ ਸੀ ਪੰਜਾਬੀ ਉਹਨਾਂ ਦੀ ਉਹ ਕਹਿੰਦੇ ਆ ਕਿ ਓਮਪੁਰੀ ਛਾ ਗਿਆ ਜਿੱਤੂ ਬਣ ਕੇ ਆਇਆ ਸੀ ਇਸ ਫਿਲਮ 'ਚ ਗੁਰਦਾਸ ਮਾਨ ਨੇ ਚੰਨੇ ਦਾ ਬਣਜਾਰੇ ਦਾ ਰੋਲ ਅਦਾ ਕੀਤਾ ਸੀ ਨੀਨਾ ਟਵਾਣਾ ਸਰਦਾਰਨੀ ਸਰੂਪ ਕੌਰ ਸੀਗੀ ਜਿਹੜੀ ਮੇਨ ਰੋਲ ਦੇ ਵਿੱਚ ਸੀਗੀ ਨੀਨਾ ਟਵਾਣਾ ਜੋ ਹਰਪਾਲ ਟਵਾਣਾ ਉਹਨਾਂ ਦੀ ਸੁਪਤਨੀ ਵੀ ਨੇ ਅਤੇ ਉਹ ਤੋਂ ਇਲਾਵਾ ਨਿਰਮਲ ਰਿਸ਼ੀ ਜਿਹਨਾਂ ਗੁਲਾਬੋ ਜਿਹਨੂੰ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਫਿਲਮਾਂ ਦੇ ਵਿੱਚ ਇਹ ਗੁਲਾਬੋ ਮਾਸੀ ਬਣੇ ਸੀ ਪੁਆੜੇ ਪਾਉਣ ਵਾਲੇ ਅਤੇ ਮੇਹਰ ਮਿੱਤਲ ਕੋਮੇਡੀਅਨ ਦੇ ਤੌਰ 'ਤੇ ਰੂੜੀਆ ਕੁੱਬਾ ਸੀਗਾ ਅਤੇ ਸਰਦਾਰ ਸੋਹੀ ਤਾਇਆ ਨਾਹਰ ਜਿਹੜਾ ਬਣਿਆ ਸੀਗਾ ਸੋ ਇਹ ਫਿਲਮ ਨੇ ਸੰਤੋਸ਼ ਗੱਲ ਇਹ ਕਰਨ ਵਾਲੀ ਹੈ ਕਿ ਫਿਲਮ ਦਾ ਮਿਆਰ ਕੀ ਸੀ ਪਹਿਲਾਂ 3 ਸਾਲ 'ਚ ਬਣੀ ਇਹ ਟੌਪ ਦੇ ਐਕਟਰਸ ਜਿਹੜੇ ਦੇ ਵਿੱਚ ਕੰਮ ਕਰ ਰਹੇ ਸੀਗੇ ਸਾਰੇ ਜਿਹੜੇ ਵੀ ਆਰਟਿਸਟ ਸੀਗੇ ਕਹਾਣੀ ਬੜੀ ਜ਼ਬਰਦਸਤ ਸੀ ਕਿ ਰਾਜ ਬੱਬਰ ਬਾਹਰੋਂ ਪੜ੍ਹ ਕੇ ਆਉਂਦੇ ਨੇ ਉਸ ਸਮੇਂ ਦੇ ਵਖਰੇਵੇਂ ਸੀ ਜਿਹੜੇ ਊਚ ਨੀਚ ਦੇ ਉਹਨਾਂ ਦੇ ਆਧਾਰ 'ਤੇ ਦੀ ਕਹਾਣੀ ਸੀ ਕਿ ਉਹਨੂੰ ਇੱਕ ਲੜਕੀ ਜਿਹੜੀ ਉਹਦੇ ਘਰ 'ਚ ਕੰਮ ਕਰਦੀ ਸੀ ਹਰਪ੍ਰੀਤ ਦਿਓਲ ਪ੍ਰੀਤੋ ਨਾਂ ਸੀ ਉਹਦਾ ਉਹਨਾਂ ਪਿਆਰ ਹੋ ਜਾਂਦਾ ਸਰਦਾਰਨੀ ਸਰੂਪ ਕੌਰ ਜਿਹੜੀ ਮਾਂ ਉਹਨੂੰ ਬਰਦਾਸ਼ਤ ਨਹੀਂ ਹੁੰਦਾ ਇਹ ਫਿਲਮ ਉਹਦੇ ਆਸ ਪਾਸ ਘੁੰਮਦੀ ਆ ਅਤੇ ਭੇਦਭਾਵ ਇੱਜ਼ਤ ਸੱਚਾ ਪਿਆਰ ਇਹ ਸਭ ਕੁਛ ਜਿਹੜਾ ਇੱਕ ਮਿਕਸਚਰ ਸੀ ਇਹਦਾ ਸਭ ਤੋਂ ਵੱਡੀ ਗੱਲ ਸੀ ਕਿ ਇਹਦਾ ਮਿਊਜ਼ਿਕ ਸੀ ਜਿਹੜਾ ਫਿਲਮ ਦਾ ਅੱਜ ਜਿਹੜਾ ਤੁਸੀਂ ਗਾਣਾ ਸੁਣ ਰਹੇ ਸੀ ਹੁਣੇ ਲੌਂਗ ਦਾ ਲਿਸ਼

ਸਾਰਾ ਦਾ ਜਿਹੜਾ ਮਿਊਜ਼ਿਕ ਸੀਗਾ ਉਹ ਸਾਰਾ ਹੀ ਸੰਤੋਸ਼ ਜਿਹੜਾ ਹੈਗਾ ਜ਼ਬਰਦਸਤ ਸੀ, ਜੋ ਛੱਲਾ ਗੁਰਦਾਸ ਮਾਨ ਦਾ ਅੱਜ ਤੱਕ ਸੁਣਦੇ ਆ ਰਹੇ ਹਾਂ। ਇਹ ਛੱਲਾ ਸਾਰਿਆਂ ਨੂੰ ਹੈਰਾਨੀ ਹੋਊਗੀ, ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਸੀਗਾ, ਜਿਹਦੀ ਮੈਂ ਗੱਲ ਕਰ ਦਿੰਦਾ ਕਿ ਸ਼ਹਿਰ ਤੇਰੇ ਤਰਕਾਲਾਂ ਟਲੀਆਂ ਗਲ ਲੱਗ ਰੋਈਆਂ, ਤੇਰੀਆਂ ਗਲੀਆਂ ਯਾਦਾਂ ਦੇ ਵਿੱਚ ਮੁੜ ਮੁੜ ਸੁਲਗਣ, ਮਹਿੰਦੀ ਲੱਗੀਆਂ ਤੇਰੀਆਂ ਤਲੀਆਂ, ਮੱਥੇ ਦਾ ਦੀਵਾ ਨਾ ਬਲਿਆ। ਕਿਸਮਤ ਦੀ ਗੱਲ ਕਰਦਾ ਕਿ ਤੇਲ ਤਾਂ ਪਾਇਆ ਪਰ ਪਰ ਪਲੀਆਂ, ਐਫਰਟਸ ਬਹੁਤ ਕੀਤੇ, ਇਸ਼ਕ ਤੇਰੇ ਦੀ ਸਾਲਗਿਰਾ ਤੇ ਇਹ ਕਿਸ ਘੱਲੀਆਂ ਕਾਲੀਆਂ ਕਲੀਆਂ, ਅਤੇ ਅੱਜ ਵਿਛੜਿਆਂ ਨੂੰ ਸਾਲ ਹੋ ਗਿਆ, ਸਾਲਗਿਰਾ ਹੋ ਗਈ, ਕਿਸ ਘੱਲੀਆਂ ਕਾਲੀਆਂ ਕਲੀਆਂ ਅੱਖਾਂ ਦੇ ਵਿੱਚ ਹੰਝੂ ਨੇ ਜਿਹੜੇ। ਅਤੇ ਗੁਰਦਾਸ ਮਾਨ ਦੇ ਸ਼ਿਵ ਕੁਮਾਰ ਬਟਾਲਵੀ ਦਾ ਛੱਲਾ ਜਿਹੜਾ ਆਪਾਂ ਸੁਣਦੇ ਹਾਂ ਇਹ ਫਿਲਮ ਦੇ ਵਿੱਚ, ਹੈਰਾਨ ਹੋਵੋਗੇ ਕਿ ਸ਼ਿਵ ਕੁਮਾਰ ਬਟਾਲਵੀ ਨੇ ਜਿਹੜਾ ਲਿਖਿਆ। ਫਿਰ ਇਹਦਾ ਸੀ ਮੈਂ ਕੰਡਿਆਲੀ ਥੋਰਵੇ ਜਗਜੀਤ ਸਿੰਘ ਨੇ ਗਾਇਆ ਸੀ। ਫਿਰ ਇਹਦਾ ਸੀ ਇਸ਼ਕ ਹੈ ਲੋਕੋ, ਜਗਜੀਤ ਸਿੰਘ ਦਾ ਬੜਾ ਪਿਆਰਾ ਇਸ਼ਕ ਹੈ ਲੋਕੋ, ਸੁਣਾ ਸਕਦਾ ਮੈਂ ਲੋਕਾਂ ਨੂੰ। ਅਤੇ ਇੱਕ ਸੀ ਨਾ ਇੰਦਰਜੀਤ ਹਸਨਪੁਰੀ ਉਹਨਾਂ ਦੁਆਰਾ ਲਿਖਿਆ ਗਈ ਸੀ, ਸਾਰੇ ਪਿੰਡ 'ਚ ਪਵਾੜੇ ਪਾਏ, ਬੜਾ ਚੱਲਿਆ ਸੀ ਇਹ ਫਿਲਮ ਨੇ, ਬੜਾ ਰੈਵਨਿਊ ਜਨਰੇਟ ਕੀਤਾ। ਪਰ ਉਹਦੇ ਨਾਲ ਨਾਲ ਇੱਕ ਯਾਦਗਾਰ ਫਿਲਮ ਹੈ, ਇਹਦਾ ਮੈਂ ਜ਼ਿਕਰ ਇਸ ਲਈ ਕੀਤਾ, ਬਹੁਤ ਸਾਰੇ ਲੋਕ ਨੇ 1980s ਤੋਂ ਬਾਅਦ ਦੇ ਪੈਦਾ ਹੋਏ ਨੇ, ਤੁਸੀਂ ਇਹ ਫਿਲਮ ਨੂੰ ਜ਼ਰੂਰ ਦੇਖ ਸਕਦੇ ਹੋ ਔਰ ਖੂਬ ਇੰਜੋਏ ਕਰ ਸਕਦੇ ਹੋ।

0: ਸੋ ਇਸ ਫਿਲਮ ਨੂੰ ਮਿਊਜ਼ਿਕ ਜਿਹੜਾ ਹੈਗਾ ਜਗਜੀਤ ਸਿੰਘ ਅਤੇ ਉਹਨਾਂ ਦੀ ਸੁਪਤਨੀ ਚਿਤਰਾ ਨੇ ਦਿੱਤਾ ਸੀਗਾ, ਔਰ ਇਹ ਫਿਲਮ ਯਾਦਗਾਰ ਫਿਲਮ ਹੈ। ਕੁਛ ਨਾ ਕੁਛ ਐਸੀਆਂ ਫਿਲਮਾਂ ਦੀ ਮੈਂ ਪੰਜਾਬੀ ਦੀਆਂ ਦੀ ਗੱਲ ਕਰਦਾ ਰਹੂੰਗਾ। ਰੇਡੀ ਵਾਸ ਸੁਣ ਰਹੇ ਹੋ ਤੁਸੀਂ 9:39 ਸਟੂਡੀਓ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਹੋ ਸ਼ੋਅ, ਜਿਸ ਵਿੱਚ ਇੱਕ ਸੈਕਿੰਡ ਵੀ ਪਰੇ ਨਹੀਂ ਜਾ ਸਕਦੇ, ਜਾਓਗੇ ਤਾਂ ਬਹੁਤ ਕੁਛ ਮਿਸ ਕਰੋਗੇ। ਸੰਤੋਸ਼ ਜੀ, ਆਪਕਾ ਕਿਆ ਵਿਚਾਰ, ਅੱਜ ਕਾ ਆਪਕਾ ਕਿਆ ਸਵਾਲ ਹੈ ਬਤਾਈਏ ਆਪ।
1: ਅਮਨ ਜੀ, ਮੇਰਾ ਸਵਾਲ ਹੈਗਾ ਆ ਕਿ ਮੈਂ ਕਿਤੇ ਗਈ
0: ਓਏ ਹੋਏ
1: ਕਾਫੀ ਸ਼ਾਪ ਤੇ,
0: ਮੈਂ ਪਹਿਲਾਂ ਹੀ ਦੱਸਣਾ ਕੋਈ ਨਾ ਕੋਈ ਪੰਗਾ ਪਿਆ ਹੋਣਾ, ਮੈਂ ਅਸੀਂ ਨਿਬੇੜਦੇ ਹਾਂ। ਹਾਂਜੀ ਬੋਲੋ।
1: ਮੈਂ ਕਾਫੀ ਸ਼ਾਪ ਤੇ ਗਈ, ਮੈਂ $100 ਦਾ ਨੋਟ ਸੀਗਾ ਮੇਰੇ ਕੋਲ।
0: ਅੱਛਾ।
1: ਤੇ ਮੈਂ ਆਪਦੇ ਬੈਗ ਤੋਂ $100 ਦਾ ਨੋਟ ਕੱਢਿਆ ਤੇ ਮੈਂ ਫਿਰ ਮੈਂ ਸੋਚਾਂ ਚ ਪੈ ਗਈ ਕਿ ਮੈਂ ਕੀ ਕਰਾਂ, ਤੇ ਮੈਂ ਕੀ ਕੀਤਾ, ਮੈਂ $5 ਦੀ ਕਾਫੀ ਲੈ ਲਈ ਤੇ $10 ਦਾ ਸੈਂਡਵਿਚ ਲੈ ਲਿਆ।
0: ਠੀਕ ਹੈ।
1: ਹੁਣ ਤੁਸੀਂ ਸਾਰਿਆਂ ਦੱਸਣਾ ਮੇਰੇ ਕੋਲ ਪੈਸੇ ਕਿੰਨੇ ਬਚੇ।
0: $100 ਦਾ ਨੋਟ ਮੈਂ ਸੋਚਿਆ ਕਿਸੇ ਕਹੋਗੇ ਵੀ ਨਕਲੀ ਨਿਕਲਿਆ। ਅੱਛਾ, $100 ਦਾ ਤੁਸੀਂ ਨੋਟ ਕੀਤਾ, $5 ਦੀ
1: $5 ਦੀ ਕਾਫੀ ਤੇ $10 ਦਾ ਸੈਂਡਵਿਚ ਲਿਆ ਮੈਂ ਕੱਲ।
0: ਹਾਂ।
1: ਤੇ ਮੇਰੇ ਪਰਸ ਤੋਂ $100 ਦਾ ਨੋਟ ਕੱਢਿਆ ਸੀਗਾ ਮੈਂ ਤੇ ਮੈਂ ਬਾਏ ਕੀਤਾ ਤੇ ਹੁਣ ਮੈਨੂੰ ਦੱਸੋ ਕਿ ਮੇਰੇ ਕੋਲ ਕਿੰਨੇ ਪੈਸੇ ਬਚ ਗਏ।
0: ਮਾਈ ਗੋਡ, ਇਹ ਤਾਂ ਬਹੁਤ ਟਫ ਕੁਐਸਚਨ ਹੈ।
1: ਇਹ
0: ਤਾਂ ਦੂਸਰੀ ਜਮਾਤ ਵਾਲੇ ਜਵਾਕ ਵਾਲਾ ਕੁਐਸਚਨ ਹੈ, ਬੜਾ ਔਖਾ ਕੁਐਸਚਨ ਹੈ। ਪਰ ਫਿਰ ਵੀ ਚਲੋ, ਤੁਸੀਂ ਡਰਾਓ ਨਾ, ਸਭ ਨੂੰ ਪਹਿਲਾਂ ਆਨਸਰ ਦੇ ਲੈਂਦੋ। ਸਟੂਡੀਓ ਨੰਬਰ 905-673-3333, 905-673-3333, 905-673-3333।

0: ਫਸਟ ਕਾਲ ਮਨਜੀਤ ਸਿੰਘ ਹੋਣਾ ਦੀ। ਮਨਜੀਤ ਜੀ ਸਤਿ ਸ਼੍ਰੀ ਅਕਾਲ, ਤੁਹਾਡੇ ਸਾਹਮਣੇ ਕੀ ਜਵਾਬ ਹੈ ਜੀ? ਮਨਜੀਤ ਹੈਲੋ
1: ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ, ਇਹਨਾਂ ਕੋਲ $100 ਬਚਿਆ।
0: $100 ਬਚਿਆ, ਥੈਂਕ ਯੂ ਮਨਜੀਤ ਜੀ। ਤੇ ਸੋਡੀ ਸਾਹਿਬ ਕਹਿੰਦੇ $100 ਬਚਿਆ, 514 ਵਾਲੇ ਆਏ ਨੇ, ਮੋਂਟਰੀਅਲ ਸੇ ਕਾਲ ਹੈ। ਹਾਂਜੀ ਬੋਲੋ।
2: ਹਾਂਜੀ, ਇਹਨਾਂ ਕੋਲ 15 ਘੱਟ 100 ਬਚ ਗਿਆ ਜੀ।
0: 15 ਘੱਟ 100 ਬਚ ਗਿਆ। ਤੇ ਟੇਕ ਬਹਾਦਰ ਜੀ ਤੁਸੀਂ ਕੀ ਕਹੋਗੇ? ਟੇਕ ਬਹਾਦਰ
3: ਬੜਾ, ਹਾਂਜੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਹਾਂਜੀ,
3: ਤੇ ਆਪਣੇ ਬੜਾ ਔਖਾ ਸੰਤੋਖ ਜੀ ਨਾਲ ਸਵਾਲ ਪਾ ਦਿੱਤਾ ਜੀ, $85 ਜੀ।
0: $85?
3: ਹਾਂਜੀ ਹਾਂਜੀ।
0: 905-673-33

0: ਸੋ ਅਰਵਿੰਦਰ ਜੀ ਤੁਸੀਂ ਕੀ ਕਹੋਗੇ? ਅਰਵਿੰਦਰ
1: ਹੈਲੋ,
0: ਹਾਂਜੀ
1: ਜੀ, ਇਹਨਾਂ ਕੋਲ ਬਚੇ ਜੀ $83.05
0: ਥੈਂਕ ਯੂ ਸੋ ਮਚ ਐਂਡ ਨੈਕਸਟ ਕਾਲ ਹੈਲੋ 74 71 905-673-3337 ਤੇ ਸੰਤੋਸ਼ ਦੇ ਸੁਲਝੇ ਜਿਹੇ ਸਵਾਲ ਹੁੰਦੇ ਨੇ ਤੇ ਤੁਹਾਡੇ ਜਵਾਬ ਹੁੰਦੇ ਨੇ। ਹੈਲੋ ਜੀ।
2: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਸੁਖਵੀਰ ਸੋਤਾ ਬੋਲਦਾ ਜੀ।
0: ਹਾਂਜੀ,
2: ਇਹਨਾਂ ਦੇ ਕੋਲ $100 ਬਚਿਆ ਜੀ।
0: $100 ਬਚਿਆ, ਬਸ ਠੀਕ ਹੈ ਸੋਤਾ ਸਾਹਿਬ, ਆਪਾਂ ਫਿਲਾਸਫੀ ਬਾਅਦ ਚੋਂ ਕਰਾਂਗੇ, ਤੁਸੀਂ ਜਵਾਬ ਦੇਣਾ, ਕੈਲਕੂਲੇਸ਼ਨ ਦਾ ਕੁਐਸਚਨ ਹੈ, ਬਸ ਆਪਣਾ ਜਵਾਬ ਦੇ ਦਿਓ। ਆ ਜੀ, ਕਿਉਂਕਿ ਜਦੋਂ ਤੁਸੀਂ ਬਾਕੀ ਦਾ ਜਵਾਬ ਦੋਗੇ ਸਾਰਿਆਂ ਨੂੰ ਕਨਫਿਊਜ਼ ਕਰ ਦੋਗੇ। ਮੇਰੇ ਨਾਲ ਚਰਨਪ੍ਰੀਤ ਦਾ ਸਮੇਂ। ਚਰਨਪ੍ਰੀਤ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
3: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਕੀ ਹਾਲ ਹੈ?
3: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਸੋ ਇਹ ਮੁੰਡਾ ਇੱਕ ਐਸਾ, ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਪੂਰੀ ਕਮਿਊਨਿਟੀ ਦਾ, ਪੂਰੀ ਕਮਿਊਨਿਟੀ ਦਾ। ਔਰ ਮੈਨੂੰ ਨਾ, ਮੈਂ ਬ੍ਰਿਜੀ ਨੂੰ ਕਦੇ ਕਦੇ ਪੁੱਛਦਾ ਹੁੰਦਾ ਕਿਉਂਕਿ ਉਹ ਦੂਜੀ ਕਮਿਊਨਿਟੀ ਦਾ, ਮੈਂ ਕਿਹਾ ਬ੍ਰਿਜੀ ਮੇਰੇ ਕੋਲ ਲੋਕ ਕਿਤਨਾ ਮਾੜਾ ਚੰਗਾ ਕਿਤਨਾ ਬੋਲਤੇ ਹੈ, ਬੁਰਾ ਕਿਤਨਾ ਬੋਲਤੇ ਹੈ, ਬੜਾ ਹੱਸਦਾ ਹੁੰਦਾ। ਕਹਿੰਦਾ ਮੈਂ ਜ਼ਿੰਦਗੀ ਮੇਂ ਇੱਕ ਆਦਮੀ ਮਿਲਾ ਹੂੰ ਜਿਸਕੋ ਬੁਰਾ ਬੋਲਨੇ ਵਾਲੇ ਲੋਕ ਬਹੁਤ ਥੋੜ੍ਹੇ ਦੇਖੇ ਮੈਨੇ, 2-3-4, ਆਪਕੋ ਅੱਛਾ ਬੋਲਨੇ ਵਾਲਾ ਲੋਕ ਬਹੁਤ ਹੈ ਜੀ, 1000 ਕੇ ਕਰੀਬ ਲੋਕ ਮੇਰੇ ਪਾਸ ਆਇਆ, ਸਭੀ ਆਪਕਾ ਬੜਾ ਅੱਛਾ ਬੋਲਤਾ ਹੈ ਜੀ। ਮੈਂ ਕਿਹਾ ਮੈਂ ਅੱਛਾ ਹੈ ਨਹੀਂ, ਮੈਂ ਗਲੀਆਂ ਦਾ ਰੋੜਾ ਕੂੜਾ, ਮੇਰੇ ਸਾਹਿਬ ਦੀਆਂ ਵਡਿਆਈਆਂ, ਇਹ ਤਾਂ ਪਰਮੇਸ਼ਵਰ ਦੀਆਂ ਵਡਿਆਈਆਂ ਨੇ ਕਿ ਤਿਣਕੇ ਜਿੰਨੀ ਕਦਰ ਨਾਲ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ, ਜੋ ਕੁਛ ਮਿਲਿਆ ਜੋ ਕੁਛ ਹੈ ਉਸ ਪਰਮੇਸ਼ਵਰ ਦੀ ਮਿਹਰਬਾਨੀ ਹੈ। 1150 ਰੁਪਏ ਲੈ ਕੇ ਇੱਕ ਅਨਪੜ੍ਹ ਆਦਮੀ 10ਵੀਂ ਕਲਾਸ ਪੜ੍ਹਿਆ ਇਸ ਮੁਲਕ 'ਚ ਉਤਰਿਆ ਹੋਵੇ, ਅਤੇ ਇਹ ਉਸ ਪਰਮੇਸ਼ਵਰ ਦੀਆਂ ਹੀ ਮਿਹਰਬਾਨੀਆਂ ਕਿ ਮੈਂ ਗਲੀਆਂ ਦਾ ਰੋੜਾ ਕੂੜਾ, ਮੇਰੇ ਸਾਹਿਬ ਦੀਆਂ ਵਡਿਆਈਆਂ, ਤਿਣਕੇ ਜਿੰਨੀ ਕਦਰ ਨਾਲ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਪੱਲੇ ਕੀ ਹੈ ਮੇਰੇ, ਕੱਖ ਨਹੀਂ ਹੈਗਾ ਤੁਹਾਡੇ ਵਾਂਗੂ, ਆ ਮੈਂ ਤੁਹਾਡੇ ਵਾਂਗੂ, ਆ ਤੁਸੀਂ ਮੇਰੇ ਵਾਂਗੂ ਆ। ਇਹ ਜਿਹੜੇ ਕੋਈ ਵੀ ਸਿਫਤ ਸਲਾਹ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ, ਜਿੱਥੇ ਗੁਰੂ ਪਾਤਸ਼ਾਹ ਗੁਰਬਾਣੀ 'ਚ ਸਮਝਾਉਂਦੇ ਨੇ ਆਪਾਂ ਨੂੰ, ਸਿਫਤ ਸਲਾਹ ਦੀ ਗੱਲ ਕਿੱਥੇ ਹੁੰਦੀ ਹੈ, ਤੁਹਾਨੂੰ ਲੋਕਾਂ ਲਈ ਕ੍ਰੈਡੀਬਲ ਬਣਨਾ ਪੈਂਦਾ। ਪਰਸਨਲੀ ਮੈਂ ਲਾਈਫ 'ਚ ਜਿੱਦਾਂ ਦਾ ਮਰਜ਼ੀ ਹੋਵਾਂ, ਪਰ ਇੱਕ ਲਾਈਫ ਜਿਹੜੀ ਮੇਰੀ ਸਮਾਜ ਦੇ ਵਿੱਚ ਚੱਲਦੀ ਪਈ ਹੈ, ਉਹਦੇ 'ਚ ਕੋਸ਼ਿਸ਼ ਕੀਤੀ ਕਿ ਹਨੇਰੇ ਦੂਰ ਹੋਣ, ਕਿ ਕੰਮ ਦਿਲਿਆਂ ਨੂੰ ਦਿਲ ਨਾ ਪਰਿਆਂ ਨੂੰ ਪਰ ਦਈ, ਜਾਂ ਖੁਦਾ ਸਭ ਬੇਕਰਿਆਂ ਨੂੰ ਕਰ ਦਈ, ਹਰ ਸੁਹਾਗਣ ਦਾ ਜ਼ਿੰਦਾ ਰਹੇ ਸੁਹਾਗ, ਉਮਰ ਬੀਤੀ ਜਾ ਰਹੀ ਨੂੰ ਵਰ ਦਈ, ਤੋਤਲੇ ਬੋਲਾਂ ਦਾ ਰਾਖਾ ਖੁਦ ਬਣੀ, ਖੌਫ ਹਰ ਕਾਤਿਲ ਦੇ ਚਿਹਰੇ ਭਰ ਦਈ, ਬੇੜੀਆਂ ਅਤੇ ਝਾਂਜਰਾਂ 'ਚੋਂ ਇਸ ਵਰੇ ਮੁਕਤ ਕੈਦੀ ਕਸਬਿਆਂ ਨੂੰ ਕਰ ਦਈ। ਅਤੇ ਉਸ ਪਰਮੇਸ਼ਵਰ ਦੀ ਬਖਸ਼ਿਸ਼ ਹੈ, ਪਤਾ ਨਹੀਂ ਕਿੱਥੋਂ ਇਹ ਆਉਂਦਾ, ਕੁਛ ਨਹੀਂ ਲਿਖਦਾ, ਕੁਛ ਨਹੀਂ ਪੜ੍ਹਦਾ, ਕੁਛ ਨਹੀਂ ਯਾਦ ਕਰਦਾ, ਬਸ ਆਪਣੇ ਆਪ ਉਚਾਰਨ ਹੋਈ ਜਾਂਦਾ, ਇਹ ਪਰਮੇਸ਼ਵਰ ਦੀ ਕਿਰਪਾ ਹੁੰਦੀ ਹੈ। ਤੁਸੀਂ ਮੈਨੂੰ ਔਫ ਏਅਰ ਮਿਲ ਲਿਓ, ਮੈਂ ਡਿਫਰੈਂਟ ਹੋਊਂਗਾ, ਔਨ ਏਅਰ ਮਿਲੋਂਗੇ ਡਿਫਰੈਂਟ ਹੋਊਂਗਾ। ਇਹ ਦੋ ਰੂਪ ਨਹੀਂ ਹੈਗੇ ਮੇਰੇ, ਗਿਰਗਟ ਨਹੀਂ ਹੈਗਾ, ਇਨਸਾਨ ਹਾਂ ਮੈਂ, ਪਰ ਇਹ ਪਰਮੇਸ਼ਵਰ ਦੀ ਦਇਆ, ਉਸ ਦੀ ਕਿਰਪਾ, ਬਲੀਵ ਮੀ, ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਕਹੂੰਗਾ ਕਿ ਬੜੀ ਮਿਹਰਬਾਨੀ ਆਪ ਸਭ ਦੀ ਕਿ ਤੁਸੀਂ ਇਸ ਲੜਕੇ ਦਾ ਬਿਜ਼ਨਸ ਉੱਥੇ ਪਹੁੰਚਾਇਆ। 24 ਸਾਲਾਂ ਦਾ ਇਹ ਮੁੰਡਾ ਕੰਮ ਸ਼ੁਰੂ ਕਰਦਾ ਤਵਾ ਕਿਚਨ ਦੇ ਵਿੱਚ, 26 ਤੋਂ 27 ਸਾਲ ਦਾ, 4 ਲੋਕੇਸ਼ਨ ਅਤੇ 5ਵੀਂ ਹਾਈ ਐਂਡ ਲੋਕੇਸ਼ਨ ਲੈ ਕੇ ਹਾਜ਼ਰ ਆ। ਜਦੋਂ ਲੋਕਾਂ ਨੇ ਜਿੰਦੇ ਟੰਗੇ ਜਾ ਰਹੇ ਆ ਬਿਜ਼ਨਸ ਵਾਸਤੇ, ਇਹ ਬਿਜ਼ਨਸ ਵਧਾ ਰਿਹਾ ਲੌਜਿਕ ਦੇ ਨਾਲ, ਮਿਹਨਤ ਦੇ ਨਾਲ। ਰਾਤ ਕਿੰਨੇ ਵਜੇ ਫ੍ਰੀ ਹੋਇਆ ਕਾਕਾ ਤੂੰ?
3: ਹਾਂਜੀ, 2 ਵਜੇ
0: ਰਾਤ 2 ਵਜੇ ਟੈਕਸ ਮੈਸੇਜ ਆਇਆ ਹੋਇਆ ਮੈਨੂੰ ਕਿ ਮੈਂ ਸੌਂ ਰਿਹਾ, ਮੈਂ ਲੇਟ ਕਾਲ ਕਰੂੰਗਾ ਰੇਡੀਓ ਦੇ ਉੱਤੇ, ਪਲੀਜ਼ ਪਿਕ ਅਪ ਮਾਈ ਕਾਲ। 2 ਵਜੇ ਤੱਕ ਕੀ ਕਰਦੇ ਰਹੇ?
3: ਹਾਂਜੀ, ਆਪਣਾ ਲਾਈਵ ਕੇਟਰਿੰਗ ਸੀਗੀ ਜੀ ਕੱਲ੍ਹ ਸਾਡੀ ਮਿਸੀ ਸਾਗਾ ਦੇ ਪਾਸੇ, ਅਤੇ ਉਸ ਤੋਂ ਬਾਅਦ ਆਪਣਾ ਰੈਸਟੋਰੈਂਟ 'ਤੇ ਸਮਾਨ ਸਮੂਨ ਸਮੇਟਣਾ, ਕਰਦੇ ਕਰਦੇ 2 ਵੱਜ ਜਾਂਦੇ ਜੀ ਰਾਤ ਨੂੰ।
0: ਸੋ ਇਸ ਸਵੇਰੇ ਫਿਰ ਉੱਠਿਆ ਹੈ, ਇੱਥੇ ਤੁਹਾਡੇ ਚੈੱਕ ਕਰ ਲਿਓ, 24 ਸਾਲਾਂ ਦੀਆਂ ਅੱਖਾਂ ਨਹੀਂ ਖੁੱਲਦੀਆਂ, ਗਿੱਡਾਂ ਨਹੀਂ ਨਿਕਲਦੀਆਂ, ਅਯਾਸ਼ੀਆਂ 'ਚੋਂ ਮਨ ਨਹੀਂ ਮੁੱਕ ਰਹੇ ਹੈਗੇ, ਉਹ ਮੇਰਾ ਫਰਿੰਡ, ਇੱਕ ਫਰਿੰਡ ਬਹੁਤ ਨੇ ਇੱਥੇ, ਜਨਾਨੀਆਂ ਦੇ ਫਰਿੰਡ ਬਹੁਤ ਨੇ ਜਿਹੜੀਆਂ ਨਵੀਆਂ ਆਈਆਂ ਨੇ, ਅਤੇ ਇਹ ਫਰਿੰਡ ਵੀ ਬਹੁਤ ਹੁੰਦੇ ਨੇ, ਮਤਲਬ ਇੱਡੇ ਚੰਗੇ ਫਰਿੰਡ ਨੇ, ਸਵੇਰੇ ਘਰ ਦੇ ਬਾਹਰ ਕਾਰ ਲਾ ਕੇ ਕਾਲੀ ਸ਼ੀਸ਼ਿਆਂ ਲਈ ਖੜ੍ਹ ਜਾਂਦੇ ਨੇ, 2-2 ਵਜੇ ਤੱਕ ਸੁੱਤੀਆਂ ਵਿਚਾਰੀਆਂ ਸਵੇਰੇ ਠਾਲ ਕੇ ਉਹਨਾਂ ਨੂੰ ਨਾਲ ਬਿਠਾ ਕੇ ਫਿਰ ਲਿਆਉਂਦੇ ਨੇ। ਜਾਂ ਤਾਂ ਯਾਸ਼ੀ ਕਰ ਲਓ ਇਸ ਮੁਲਕ 'ਚ, ਜਾਂ ਇਸ ਮੁਲਕ 'ਚ ਮਿਹਨਤ ਪਲੈਨਿੰਗ ਦੇ ਨਾਲ ਕਰੋ, ਯਾਨੀ ਕਿ ਗਰਦਨ ਤੋਂ ਥੱਲੇ ਅਤੇ ਗਰਦਨ ਤੋਂ ਉੱਤੇ ਦੋਨੋਂ ਜਗ੍ਹਾ ਤੁਹਾਡਾ ਮਾਇੰਡਫੁੱਲ ਹੋ ਕੇ ਚੱਲਣਾ ਬਹੁਤ ਜ਼ਰੂਰੀ ਆ। ਤਵਾ ਕਿਚਨ ਇੱਕ ਐਸਾ ਸਟੇਸ਼ਨ ਹੈ ਜਿੱਥੇ ਕਾਰਪੋਰੇਟ ਸ਼ੈੱਫ ਜਿਹੜੀ ਹੈਗੀ ਆ, ਇੱਕ ਲੇਡੀ ਕਾਰਪੋਰੇਟ ਸ਼ੈੱਫ ਹੈ ਜਿਹੜੀ ਕਿ ਇੰਡੋ ਪਾਕਿਸਤਾਨੀ ਫੂਡ 'ਚ ਸਪੈਸ਼ਲਾਈਜ਼ ਕਰਦੀ ਹੈ, ਜਿਸ ਨੇ ਜਪਾਨ ਤੋਂ ਲੈ ਕੇ ਜੋ ਕੰਮ ਕੀਤਾ, ਸਿੰਗਾਪੁਰ ਦੇ ਵਿੱਚ ਕੀਤਾ ਕੰਮ, ਅਤੇ ਉਸ ਤੋਂ ਬਾਅਦ ਦਾਦੇ ਅਤੇ ਬਾਅਦ ਫਾਦਰ ਅਤੇ ਤੀਸਰੀ ਜਨਰੇਸ਼ਨ ਦੇ ਵਿੱਚ ਖਾਣਾ ਬਣਾਉਣ ਵਾਲੇ ਇਹ ਸਪੈਸ਼ਲਾਈਜ਼ ਕਰਨ ਵਾਲੇ ਲੋਕ ਨੇ, ਐਵੇਂ ਨਹੀਂ ਇਹਨਾਂ ਦਾ ਕੰਮ ਵਧਿਆ ਹੈਗਾ। ਅਤੇ ਤੁਸੀਂ ਚੰਦਪ੍ਰੀਤ ਆਪ ਖੁਦ ਸ਼ੈੱਫ ਨੇ, ਅਤੇ ਇਹਨਾਂ ਦੇ ਤੰਦੂਰ ਦਾ ਸ਼ੈੱਫ ਜਿਹੜਾ ਅਲੱਗ ਹੁੰਦਾ, ਉਹਦਾ ਕੰਮ ਹੁੰਦਾ ਮੈਰੀਨੇਸ਼ਨ, ਆਟੇ ਬਣਾਉਣੇ, ਇਹਨਾਂ ਦੇ ਨਾਨ ਕਿਉਂ ਇੰਨੇ ਵਿਕਦੇ ਨੇ, ਨਾਨ ਦੇ ਵਿੱਚ ਕਰੀਮ ਅਤੇ ਮਲਾਈਆਂ ਪਾਉਂਦੇ ਨੇ, ਉਹ ਮਲਾਈਆਂ ਪਾਉਣ ਨਾਲ ਜਿੱਦਾਂ ਦੇ ਨਾਨ ਬਣਦੇ ਨਾ, ਤੁਹਾਡੇ ਮੂੰਹ ਨੂੰ ਟੇਸਟ ਲੱਗ ਜਾਂਦਾ। ਤੁਸੀਂ ਇਹਨਾਂ ਦਾ ਤਵਾ ਚਿਕਨ ਖਾਓ। ਇੱਥੇ ਟੋਰੋਂਟੋ 'ਚ ਕਿਸੇ ਰੈਸਟੋਰੈਂਟ ਦੀ ਕੋਈ ਚੀਜ਼ ਮਸ਼ਹੂਰ ਦੱਸੋ ਮੈਨੂੰ, ਇਹਨਾਂ ਦੀ ਤਵਾ ਚਿਕਨ ਇੰਨਾ ਮਸ਼ਹੂਰ ਆ ਜਿਵੇਂ ਲੁਧਿਆਣੇ ਡੱਬੂ ਚਿਕਨ ਵਾਲਾ ਦਾ ਡੱਬੂ ਦਾ ਚਿਕਨ ਮਸ਼ਹੂਰ ਸੀ, ਜਿਵੇਂ ਅਮਨ ਚਿਕਨ ਵਾਲਾ ਦਾ ਅਮਨ ਚਿਕਨ ਮਸ਼ਹੂਰ ਸੀਗਾ, ਜਿਵੇਂ ਚਾਵਲਿਆਂ ਦੀ ਗ੍ਰੇਵੀ ਮਸ਼ਹੂਰ ਸੀ, ਤਰੀ ਮਸ਼ਹੂਰ ਸੀ ਉਹਨਾਂ ਦੀ, ਇੱਦਾਂ ਹੀ ਪ੍ਰਕਾਸ਼ ਵਾਲਿਆਂ ਦੀ, ਅਤੇ ਇੱਦਾਂ ਹੀ ਇਹਨਾਂ ਦੀ ਤਵਾ ਚਿਕਨ ਦੀ, ਜਿਹਨੇ ਗ੍ਰੇਵੀ ਖਾ ਲਈ, ਤਰੀ ਖਾ ਲਈ, ਤਵਾ ਚਿਕਨ ਖਾ ਲਿਆ। ਬੋਨ ਵਾਲਾ ਚਿਕਨ ਹੈ ਇਹਨਾਂ ਦਾ, ਬੋਨਲੈਸ ਚਿਕਨ ਨਹੀਂ ਹੈਗਾ ਇਹ, ਨਜ਼ਾਰੇ ਲੈਂਦਾ ਉਹ। ਮੇਥੀ ਮਲਾਈ ਮੁਰਗ, ਇਹਨਾਂ ਦੀ ਕੋਈ ਇਹੋ ਜਿਹੀ ਮਹਿਫਿਲ ਹੋਵੇ ਜਿੱਥੇ ਨਹੀਂ ਜਾਂਦਾ ਇਹਨਾਂ ਦਾ, ਬਜ਼ੁਰਗ ਵੀ ਖਾ ਲੈਂਦੇ, ਬੱਚੇ ਵੀ ਖਾ ਲੈਂਦੇ ਆ। ਇਸ ਰੈਸਟੋਰੈਂਟ ਨੇ ਤੁਹਾਨੂੰ ਟੇਸਟ ਦਿੱਤਾ, ਕਾਰਨ ਕੀ ਆ? ਸਭ ਤੋਂ ਮਹਿੰਗੇ ਆਟੇ, ਸਭ ਤੋਂ ਮਹਿੰਗਾ ਤੇਲ, ਫਰੀਜ਼ਰ ਚੱਕ ਦਿੱਤੇ ਅੰਦਰੋਂ, ਵਾਕ ਇਨ ਫਰੀਜ਼ਰ ਨਹੀਂ, ਰੋਜ਼ ਖਾਣਾ ਬਣੂੰਗਾ ਤਾਂ ਟੇਸਟੀ ਕਿਉਂ ਨਹੀਂ ਹੋਊਗਾ ਬਈ? ਤੁਸੀਂ ਆਪ ਇੱਕ ਫਰੀਜ਼ਰ 'ਚ ਰੱਖ ਕੇ ਦਾਲ ਖਾ ਲਿਓ ਅਤੇ ਇੱਕ ਅੱਜ ਬਣੀ ਹੋਈ ਦਾਲ ਖਾ ਲਿਓ, ਜ਼ਮੀਨ ਅਤੇ ਅਸਮਾਨ ਦਾ ਫਰਕ ਹੈ। ਤੁਹਾਡੇ ਪੇਟ ਰੈਂਟ 'ਤੇ ਨਹੀਂ ਲਏ ਹੋਏ, ਲੀਜ਼ 'ਤੇ ਨਹੀਂ ਹੈਗੇ, ਤੁਹਾਡੇ ਪੇਟ ਤੋਂ ਬਿਮਾਰੀਆਂ ਸਟਾਰਟ ਹੁੰਦੀਆਂ ਨੇ। ਇਹ ਮਕਸਦ ਨੂੰ ਲੈ ਕੇ ਕਿ ਜਿੱਥੇ ਮਾਲਕ ਖੁਦ ਨਹੀਂ ਖਾ ਸਕਦੇ ਉਹੋ ਜਿਹਾ ਖਾਣਾ ਲੋਕਾਂ ਨੂੰ ਨਹੀਂ ਵੇਚਣਾ ਹੈਗਾ। ਇੱਥੇ ਮਾਲਕ ਟਿਫਨ ਬਣਵਾ ਬਣਵਾ ਕੇ ਘਰੋਂ ਲੈ ਕੇ ਆਉਂਦੇ ਨੇ, ਤੁਹਾਡੇ ਲਈ ਖਾਣੇ ਅਲੱਗ ਬਣਦੇ ਨੇ ਰੈਸਟੋਰੈਂਟ 'ਚ, ਕਿਉਂ ਨਹੀਂ ਤੁਹਾਨੂੰ ਬਿਮਾਰੀਆਂ ਲੱਗਣਗੀਆਂ? ਤਵਾ ਕਿਚਨ ਬਹੁਤ ਵਧੀਆ ਕੋਸ਼ਿਸ਼ ਕਰਕੇ, ਚੰਗਾ ਖਾਣਾ ਬਣਾ ਕੇ, ਚੰਗੀ ਕੇਟਰਿੰਗ ਕਰਕੇ, ਆਪਾਂ ਮੰਗਦੇ ਹਾਂ ਮੰਗੋ ਨਹੀਂ, ਜਿਹੜਾ ਆਪਾਂ ਲੰਗਰ ਲਾਉਣੇ ਵਾਲੀ ਕੌਮ ਹੈ, ਪੂਰਾ ਸਾਲ ਲੰਗਰ ਚੱਲਦਾ ਲੁਧਿਆਣੇ, ਪੂਰਾ ਸਾਲ। ਇਸ ਰੈਸਟੋਰੈਂਟ ਵਾਲੇ, ਅਸੀਂ ਰੇਡੀਓ ਵਾਲੇ ਅਤੇ ਤੁਸੀਂ ਸੰਗਤ ਜਿਹੜੀ ਨਾਲ ਵਿੱਚ ਮਿਲ ਕੇ, 15 ਰੁਪਈਏ ਪਰ ਰੋਜ਼ ਦੇ ਨਾਲ ਦੁਨੀਆ ਉੱਥੇ ਰੋਟੀ ਖਾਂਦੀ ਹੈ। 70-100 ਬੰਦੇ ਜਿੰਨੇ ਆ ਗਏ, ਉਹ ਬਾਲਟੀਆਂ ਦੇ ਵਿੱਚ ਜਿੰਨਾ ਖਾਣਾ ਹੁੰਦਾ ਉਹ ਖਾ ਕੇ ਜਾਂਦੇ ਨੇ ਸਾਰੇ। ਦੁਆਵਾਂ ਦਿੰਦੇ ਨੇ ਤੁਹਾਨੂੰ 7 ਸਮੁੰਦਰ ਪਾਰ ਬੈਠਿਆਂ ਨੂੰ, ਅਤੇ ਤੀਸਰਾ ਸਾਲ ਇਸ ਦਸੰਬਰ 'ਚ ਆਉਣਾ ਲੰਗਰ ਨੂੰ ਚੱਲਦਿਆਂ ਨੂੰ। ਅਤੇ ਇਹ ਲੰਗਰ ਕਦੋਂ ਸ਼ੁਰੂ ਹੋਇਆ ਸੀ? ਵੰਡ ਛਕੋ ਤੋਂ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਤੋਂ। ਕਿਵੇਂ ਬੰਦ ਹੋ ਜਾਣਗੇ? ਦੇਖ ਲਿਓ, ਕਦੇ ਵੀ ਨਹੀਂ ਹੋਣੇ। ਨਾ ਮੈਂ ਕਦੇ ਉੱਥੇ ਗਿਆ, ਨਾ ਤੁਸੀਂ ਕਦੇ ਉੱਥੇ ਗਏ ਹੋ। ਮੈਂ ਲੁਧਿਆਣੇ ਗਿਆ ਪਰ ਮੈਂ ਉੱਥੇ ਨਹੀਂ ਗਿਆ। ਹੌਮੇ ਹੋ ਜਾਂਦੇ ਆ ਬੰਦੇ ਨੂੰ ਕਿ ਅਸੀਂ ਕਰਦੇ ਪਏ ਹਾਂ ਔਰ ਸਾਡੇ ਵੱਲੋਂ ਕੀਤਾ ਹੋਇਆ। ਮੈਂ ਕਿਹਾ ਜਾਣਾ ਹੀ ਨਹੀਂ ਗਾ, ਆਪਾਂ ਨਹੀਂ ਜਾਣਾ ਹੈਗਾ, ਆਪਾਂ ਗਏ ਹੀ ਨਹੀਂ ਉੱਥੇ। ਚਲੋ, ਤਵਾ ਕਿਚਨ ਦੀ ਕੇਟਰਿੰਗ, ਇਹਨਾਂ ਦੀ ਖੀਰ ਤੁਸੀਂ ਟਰਾਈ ਕਰਕੇ ਦੇਖਿਓ। ਖੀਰ ਨਹੀਂ ਟੋਰੋਂਟੋ 'ਚ ਮਿਲ ਦਿੰਦੀ, ਰਿਸ਼ੀ ਢਾਬੇ ਵਾਲੀ ਖੀਰ। ਨਿਊਟਰੀ ਕੁਲਚਾ ਇੰਨਾ ਵਿਕਦਾ ਇਹਨਾਂ ਦਾ ਚੌੜੇ ਬਾਜ਼ਾਰ, ਅੱਧੇ ਰੈਸਟੋਰੈਂਟ ਦੇ ਟੋਰੋਂਟੋ ਦਿਆਂ ਨੇ ਇਹਨਾਂ ਦੀ ਕਾਪੀ ਕੀਤੀ ਹੈ। ਤੁਸੀਂ ਦੱਸੋ ਪਹਿਲਾਂ ਕੀ ਹੁੰਦਾ ਸੀਗਾ? ਦਾਲ ਦੇ ਦਿਉ, ਸਬਜ਼ੀ ਦੇ ਦਿਉ ਜੀ, ਪਾਲਕ ਪਨੀਰ ਆ, ਫਲਾਣਾ ਪਨੀਰ ਆ, 35 ਆਈਟਮ ਇਹ ਲੈ ਕੇ ਆਏ। ਫਿਰ ਉਹ ਤੋਂ ਬਾਅਦ ਆਹ ਅੰਮ੍ਰਿਤਸਰੀ ਕੁਲਚਾ, ਕੜਕੜ ਕੜਕੜ ਕੜਕੜ ਕੜ ਐ ਆਵਾਜ਼ਾਂ ਕੱਢ ਦਿੰਦੇ ਨੇ ਵਿੱਚ। ਉਹ ਪਲਾਸਟਿਕ ਦੇ ਅੰਮ੍ਰਿਤਸਰੀ ਕੁਲਚੇ ਨੇ ਜਿਹੜੇ ਆਵਾਜ਼ਾਂ ਕੱਢਦੇ ਆ, ਚੜ ਚੜ ਚੜ ਚੜ ਚੜ ਚੜ ਚੜ ਚੜ ਚੜ, ਤਾਂ ਉਦੋਂ ਹੂ ਜਿਹੜਾ ਰੋਟੀ ਸੁੱਕ ਜੂਗੀ, ਸੁੱਕੀ ਰੋਟੀ ਕਰ ਦਿੰਦੇ ਤੜ ਤੜ ਤੜ ਤੜ ਤੜ ਤੜ। ਉਈ ਉੱਲੂ ਬਣਾਈ ਜਾਂਦੇ ਲੋਕਾਂ ਨੂੰ ਵੀਡੀਓ ਬਣਾ ਬਣਾ ਕੇ, ਆਹ ਖਾ ਲਿਆ, ਲੈ ਲਾ ਲੋ। ਮੈਂ ਨਹੀਂ ਕਹਿੰਦਾ ਕਿ ਬਾਕੀ ਗਲਤ ਕੰਮ ਕਰਦੇ ਆ, ਗਲਤ ਚੀਜ਼ ਨੂੰ ਸਹੀ ਬਣਾ ਕੇ ਨਾ ਦਿਖਾਓ। ਤਵਾ ਕਿਚਨ 'ਤੇ ਪਹੁੰਚੋ ਅਤੇ ਲਗਾਤਾਰ ਕੇਟਰਿੰਗਸ ਦੇ ਵਿੱਚ ਬਿਜ਼ੀ ਨੇ, ਆਪਣੇ ਘਰ ਦੇ ਫੰਕਸ਼ਨਸ ਇਹਨਾਂ ਨੂੰ ਸੰਭਾਲੋ। ਇਹ ਇੰਨੇ ਜ਼ਿੰਮੇਵਾਰ ਬੰਦੇ ਨੇ, ਤੁਹਾਡੇ ਇੱਕ ਇੱਕ ਮਹਿਕਮਾਨ ਨੂੰ ਸੈਟਿਸਫਾਈਡ ਕਰਾ ਕੇ ਤੋਰਦੇ ਆ। ਕਿਉਂ? ਇਹ ਬਹੁਤ ਸੈਲਫਿਸ਼ ਲੋਕ ਨੇ, ਤਵਾ ਕਿਚਨ ਵਾਲੇ ਬਹੁਤ ਸਵਾਰਥੀ ਨੇ। ਉਹਦਾ ਕਾਰਨ ਇਹ ਆ, ਇਹਨਾਂ ਨੂੰ ਪਤਾ ਇਸ ਕੇਟਰਿੰਗ 'ਚੋਂ 2 ਕੇਟਰਿੰਗ ਅਸੀਂ ਹੋਰ ਕੱਢਣੀਆਂ ਨੇ। ਇਹਨਾਂ ਨੂੰ ਬਿਜ਼ਨਸ ਕਰਨਾ ਹੁੰਦਾ ਅਤੇ ਇਹਨਾਂ ਨੂੰ ਲੋਕਾਂ ਨੂੰ ਖੁਸ਼ ਕਰਨਾ ਹੁੰਦਾ। ਤਵਾ ਕਿਚਨ, ਹਾਂਜੀ ਚੰਪੇ ਜੀ, ਨੰਬਰ ਦੇ ਦਿਓ ਆਪਣਾ ਕੇਟਰਿੰਗ ਵਾਸਤੇ।
4: ਹਾਂਜੀ ਸਰ, ਕਿਸੇ ਦੀ ਵੀ ਕੋਈ ਇਵੈਂਟ ਹੈਗਾ ਵਾ, ਆਪਣਾ ਬਰਥਡੇ ਪਾਰਟੀ ਹੈਗੀ ਹੈ, ਜਾਂ ਫਿਰ ਆਪਣਾ ਬੇਬੀ ਸ਼ਾਵਰ ਹੈਗਾ ਹੈ, ਕਿਸੇ ਦੇ ਘਰੇ ਅਖੰਡ ਪਾਠ ਦਾ ਭੋਗ ਹੈਗਾ ਹੈ, ਜਾਂ ਫਿਰ ਕੋਈ ਵਿਆਹ ਦਾ ਪ੍ਰੋਗਰਾਮ ਹੈ, ਕੱਲੇ ਕੱਲੇ ਪ੍ਰੋਗਰਾਮ 'ਚ ਕੋਈ ਵੀ ਹੈਗਾ ਵਾ, ਪ੍ਰੋਪਰ ਟੇਕ ਕੇਅਰ ਕਰਕੇ ਤੁਹਾਡੇ ਗੈਸਟ ਦੀ, ਤੇ ਮੇਕ ਸ਼ੋਰ ਕਰਕੇ ਕਿ ਤੁਹਾਡੇ ਸਾਰੇ ਗੈਸਟ ਰੱਜ ਕੇ ਜਾਣ, ਰੱਜ ਕੇ ਅਸੀਂ ਤਾਂ ਭੇਜੀ ਜਾਵੇ ਕਿ ਜੇ ਕੋਈ ਵੀ ਬੰਦਾ ਭੁੱਖਾ ਚਲਾ ਗਿਆ ਉਹਨੂੰ ਟੇਸਟ ਬਾਰੇ ਪਤਾ ਹੀ ਨਹੀਂ ਲੱਗਣਾ ਜੀ। ਅਸੀਂ ਆਪ ਚਾਹੁੰਦੇ ਕਿ ਜਿੰਨੇ ਬੰਦੇ ਆਏ ਪ੍ਰੋਪਰ ਰੱਜ ਕੇ ਜਾਣ, ਕਿ ਉਹਨਾਂ ਨੂੰ ਪਤਾ ਲੱਗੇ ਕੱਲੇ ਕੱਲੇ ਨੂੰ ਕੀ ਟੇਸਟ ਹੈਗਾ, ਕੀ ਆਪਣਾ ਘਰ ਵਰਗਾ ਟੇਸਟ ਹੁੰਦਾ, ਪ੍ਰੋਪਰ ਟੇਸਟ ਢਾਬੇ ਵਰਗਾ, ਪ੍ਰਿਪਰੇਸ਼ਨ ਘਰ ਵਰਗੀ, ਕੱਲੀ ਕੱਲੀ ਚੀਜ਼ ਉੱਦਾਂ ਹੀ ਬਣਾਈ ਜਾਂਦੀ ਜਿੱਦਾਂ ਅਸੀਂ ਆਪ ਖਾ ਸਕੀਏ ਤੇ ਲੋਕਾਂ ਨੂੰ ਵੀ ਉਹੀ ਖਵਾਉਂਦੇ ਆ ਜੀ। ਤੇ ਕੇਟਰਿੰਗ ਕਰਾਉਣੀ ਤੁਸੀਂ ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦਿਓ। ਉਸ ਤੋਂ ਇਲਾਵਾ ਜੇ ਕਿਸੇ ਨੇ ਚਾਹੁੰਦੇ ਘਰੇ ਨੀ ਖੱਪ ਪਾਉਣਾ, ਕਿਸੇ ਦੇ ਘਰੇ ਬਰਥਡੇ ਪਾਰਟੀ ਹੈਗੀ ਹੈ, ਬੇਬੀ ਸ਼ਾਵਰ ਹੈਗਾ ਹੈ, ਤੁਸੀਂ 100-125 ਬੰਦੇ ਦੀ ਕੋਈ ਗੈਦਰਿੰਗ ਹੈਗੀ ਹੈ ਤੁਹਾਡੀ, ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ। ਜਗ੍ਹਾ ਦੇ ਵਿੱਚ ਤੁਹਾਨੂੰ ਨਜ਼ਾਰਾ, ਵਿੱਚ ਹੀ ਤੁਹਾਨੂੰ ਹਾਲ ਮਿਲ ਜੂਗਾ, ਵਿੱਚ ਬਾਰ ਦੇ ਨਾਲ ਨਾਲ ਡੀਜੇ ਲਾਈਟ ਦੇ ਨਾਲ, ਆਪਣਾ ਸਟੇਜ ਤੇ ਖੁੱਲੇ ਵਾਸ਼ਰੂਮਸ ਦੇ ਨਾਲ, ਅਨਲਿਮਿਟਿਡ ਪਾਰਕਿੰਗ ਦੇ ਨਾਲ। ਤੁਹਾਨੂੰ ਪੈਟੀਓ 'ਚ ਕੁਛ ਤੁਸੀਂ ਸਪੈਸ਼ਲ ਕਰਨਾ ਚਾਹੁੰਦੇ ਹੋ, ਜਿੱਦਾਂ ਕਿ
0: ਤੁਸੀਂ ਇੰਡੀਆ ਮੰਗੋ, ਇਹਨਾਂ ਦੇ ਫੰਕਸ਼ਨ ਦੇਖਿਓ, ਵੀਡੀਓ ਬਣੀ ਹੈ, ਲੋਕ ਬਾਹਰ ਬੈਠ ਕੇ ਖਾਣਾ ਖਾਂਦੇ ਨੇ ਆਹ ਅੱਜ ਕੱਲ੍ਹ ਵਾਲੇ ਮੌਸਮ 'ਚ। ਤੇ ਪੈਟੀਓ ਦੇ ਵਿੱਚ ਬੈਠ ਕੇ ਬਾਹਰ ਟੇਬਲ ਲਵਾ ਲੈਂਦੇ ਆ, 15 ਜਾਣੇ ਜਨਮ ਦਿਨ ਮਨਾ ਰਹੇ ਆ, 20 ਜਾਣੇ ਖਾ ਰਹੇ ਨੇ, ਇੱਦਾਂ ਹੈ। ਤੁਸੀਂ ਅੱਜ ਸ਼ਾਮ ਨੂੰ ਵੀ ਇਹਨਾਂ ਦੇ ਪਾਰਟੀਜ਼ ਬੁੱਕ ਹੈਗੀਆਂ, ਕੱਲ੍ਹ ਨੂੰ ਵੀ ਆ, ਪਰਸੋਂ ਨੂੰ ਵੀ ਆ, ਤੁਸੀਂ ਕੋਈ ਵੀ ਟਾਈਮ ਜਾ ਕੇ ਦੇਖਿਓ। 150 ਬੰਦੇ ਤੱਕ ਦੀ ਗੈਦਰਿੰਗ ਜਿਹੜੀ ਆ ਇਨ ਐਂਡ ਆਊਟਡੋਰ ਦੇ ਵਿੱਚ ਇਕੱਠੀ ਕਰ ਲੈਂਦੇ ਨੇ, ਅਤੇ ਸਪੈਸ਼ਲ ਚੱਲ ਰਿਹਾ ਇਹਨਾਂ ਦਾ। ਜੇ ਤੁਸੀਂ ਕੋਈ ਪਾਰਟੀ ਬੁੱਕ ਕਰਦੇ ਹੋ, ਇਸ ਸਮੇਂ ਇੱਕ ਬੀਅਰ ਆ ਜਿਹਨੂੰ ਬਦਮਾਸ਼ ਬੀਅਰ ਕਹਿੰਦੇ ਨੇ, ਬਦਮਾਸ਼ ਵਾਲੇ ਤੁਹਾਡੇ ਲਈ ਸਪੈਸ਼ਲ ਬੀਅਰ ਡ੍ਰੌਪ ਕਰਕੇ ਜਾਂਦੇ ਜਦੋਂ ਤੁਸੀਂ ਫੰਕਸ਼ਨ ਬੁੱਕ ਕਰਦੇ ਹੋ ਨਾ, ਅਤੇ ਤੁਸੀਂ ਇਹਨਾਂ ਦੀ ਬੁਕਿੰਗ 'ਤੇ ਦੱਸ ਦਿਓ ਕਿ ਸਾਨੂੰ ਬਦਮਾਸ਼ ਤੋਂ ਬੀਅਰ ਜ਼ਰੂਰ ਮੰਗਵਾ ਦਿਓ। ਬਦਮਾਸ਼ ਬੀਅਰ ਤੁਸੀਂ ਪਿੱਕ ਕਰੋਗੇ ਬੜੀ ਜਲਦੀ ਕਿਸੇ ਵੀ LCBO ਦੇ ਉੱਤੋਂ, ਔਰ ਅਸੀਂ ਸ਼ੋਅ ਰਾਹੀਂ ਬਦਮਾਸ਼ ਵਾਲਿਆਂ ਦੀ ਪ੍ਰਮੋਸ਼ਨ ਵੀ ਕਰ ਰਹੇ ਹਾਂ। ਜਿਹੜੇ ਲੋਕ ਪੀਂਦੇ ਨੇ ਬਈ ਪੀਓ, ਜਿਹੜੇ ਨਹੀਂ ਪੀਂਦੇ ਨਾ ਪੀਓ, ਅਤੇ ਇਹ ਬੀਅਰ ਜਿਹੜੀ ਹੈ ਜਿਸ 'ਚ ਅਲਕੋਹਲ ਦੀ ਮਾਤਰਾ ਬਹੁਤ ਸੀਮਤ ਜੀ ਹੁੰਦੀ ਹੈ, ਤੁਸੀਂ ਬਦਮਾਸ਼ ਬੀਅਰ ਪਿੱਕ ਕਰ ਸਕਦੇ ਹੋ। ਕ੍ਰਾਫਟ ਬੀਅਰ ਹੈ, ਇੱਥੋਂ ਦੀ ਕੈਨੇਡਾ ਦੀ ਬਣੀ ਹੋਈ ਬੀਅਰ ਹੈ, ਲੋਕਲ ਮੇਡ ਇਨ ਕੈਨੇਡਾ, ਅਤੇ ਇਹਦੇ ਉੱਤੇ ਗੱਲਬਾਤ ਫਿਰ ਕਰਾਂਗੇ। ਅਤੇ ਚਰਨਪ੍ਰੀਤ ਆਪਣਾ ਨੰਬਰ ਦਿਓ ਜੀ ਤੁਸੀਂ। ਤੁਸੀਂ 100 ਬੰਦੇ 50 ਬੰਦੇ ਬੂਥ ਬਣੇ ਹੋਏ ਨੇ ਪ੍ਰਾਈਵੇਟ ਮੀਟਿੰਗ ਦੇ ਵਿੱਚ। ਕੱਲ੍ਹ ਮੈਂ ਇਹਨਾਂ ਦਾ ਬੂਥ ਪਿੱਕ ਕੀਤਾ ਸੀ, ਅੱਜ ਫਿਰ ਮੇਰਾ ਬੁੱਕ ਆ। ਅਮੈਰੀਕਾ ਤੋਂ ਡਾਕਟਰਸ ਆ ਰਹੇ ਨੇ, ਇੱਥੇ ਫਾਰਮਾਸਿਸਟ ਅਤੇ ਇਮੀਗ੍ਰੇਸ਼ਨ ਕੰਪਨੀ, ਤਿੰਨ ਚਾਰੇ ਜਾਣੇ ਸੀ, ਫਿਰ ਇੱਕ ਬੈਂਕ ਦੇ ਨਾਲ, RBC ਬੈਂਕ 'ਤੇ ਮੇਰੀ ਮੀਟਿੰਗ ਆ, ਜੋ ਵੀ ਇਹਨਾਂ 'ਤੇ ਮੈਂ ਉੱਥੇ ਬੂਥ 'ਚ ਬੁੱਕ ਕੀਤੀ ਹੈ। ਪ੍ਰਾਈਵੇਟ ਬੂਥ ਨੇ ਰਿੰਗ ਮਾਰੋ, ਖਾਣਾ ਆ ਜਾਂਦਾ, ਗੱਲਬਾਤ ਖੁੱਲ੍ਹੀ ਹੁੰਦੀ ਹੈ, ਇੱਦਾਂ ਦਾ ਮਾਹੌਲ ਨਹੀਂ ਕਿਤੇ ਮਿਲ ਰਿਹਾ। ਅਤੇ ਮੋਟਰਾਂ 'ਤੇ ਜਾਓ, ਉੱਥੇ ਆਲੇ ਦੁਆਲੇ ਲੋਕ ਝਾਕਦੇ ਨੇ, ਕਾਪੀ ਪੈਨ ਜਾ, ਉੱਥੇ ਬੈਠੋ। ਜੇ ਕੋਈ ਤੁਹਾਡੀ ਮੀਟਿੰਗ ਆ, ਬੁੱਕ ਕਰੋ, ਪ੍ਰਾਈਵੇਸੀ ਨਾਲ ਅੰਦਰ ਇਕੱਲੇ ਬੈਠ ਕੇ ਆਪਣੀ ਗੱਲਬਾਤ ਕਰੋ, ਲਗਜ਼ਰੀ ਖਾਣਾ ਖਾਓ, ਲਗਜ਼ਰੀ ਮੀਟਿੰਗ ਕਰੋ। ਸੋ ਨੰਬਰ ਦਿਓ ਜੀ ਆਪਣਾ ਫਿਰ।
1: ਹਾਂਜੀ, ਫੋਨ ਨੰਬਰ ਹੈਗਾ ਜੀ 6476338878, 647-633-8878 ਤੇ ਤੁਸੀਂ ਕਾਲ ਕਰ ਸਕਦੇ। ਕੋਈ ਵੀ ਛੋਟੇ ਇਵੈਂਟ ਤੋਂ ਲੈ ਕੇ 10-15 ਬੰਦੇ ਦੀ ਗੈਦਰਿੰਗ ਤੋਂ ਲੈ ਕੇ,
0: ਤੁਸੀਂ ਕੰਮ ਤੇ ਅੱਜ ਆਪਣੇ ਕੇਟਰਿੰਗ ਮੰਗਾਉਣੀ ਆ, ਕੰਮ ਤੇ ਵੀ ਕੇਟਰਿੂੰਗ ਬਹੁਤ ਦੁਨੀਆ ਮੰਗਾਉਂਦੀ ਆ ਕਿ ਭੇਜ ਦਿਓ ਜੀ 20 ਬੰਦਿਆਂ ਖਾਣਾ, 10 ਖਾਣਾ ਦਾ, 647-633-8878, ਜਾਂ ਤਵਾ ਕਿਸੇ ਵੀ ਲੋਕੇਸ਼ਨ ਕਾਲ ਕਰ ਸਕਦੇ। ਥੈਂਕ ਯੂ ਸੋ ਵੈਰੀ ਮਚ।

0: ਸੋ ਕੋਈ ਵੀ ਵਕੇਸ਼ਨ 'ਤੇ ਜਾਣਾ ਚਾਹੁੰਦੇ ਹੋ ਤੁਸੀਂ ਟਿਕਟ ਬੁੱਕ ਕਰਾਉਣੀ ਹੈ ਸਪੈਸ਼ਲੀ ਇੰਡੀਆ ਦੀ ਆਉਣ ਔਰ ਜਾਣ ਦੀ, ਇਹ ਤੁਹਾਨੂੰ ਔਨਲਾਈਨ ਟਿਕਟਸ ਬਹੁਤ ਮਹਿੰਗੀਆਂ ਮਿਲਦੀਆਂ, ਤੁਸੀਂ ਕੋਮਲ ਨੂੰ ਕਾਲ ਕਰਨੀ ਹੈ 905-239-7711 9523977711। ਘੁੰਮਣ ਫਿਰਨ ਦਾ ਦੂਸਰਾ ਨਾਮ ਆ ਕੋਮਲ ਔਲ ਇੰਗ ਟਰੈਵਲ ਤੋਂ 905-239-7711। ਔਰ ਨਾਲ ਨਾਲ ਟਰੂ ਨੋਟ ਦਾ ਨੰਬਰ ਨੋਟ ਕਰੋ, ਜਿੰਨੇ ਵੀ ਕੰਟਰੈਕਟਰ ਵੀ ਸੁਣ ਰਹੇ ਨੇ ਤੁਹਾਡੀ ਅਗਰ ਵੇਸਟ ਹੁੰਦੀ ਹੈ, ਬਜਰੀ ਹੈ ਤੁਹਾਡਾ, ਸੋਰੀ ਨੋਟ ਬਜਰੀ, ਡਰਾਈਵੇ ਪੱਟਦੇ ਹੋ, ਰੋੜੇ ਬੱਟੇ ਜਿਹੇ ਹੁੰਦੇ ਨੇ, ਤੁਸੀਂ ਲੁੱਕ ਪੱਟ ਦਿੰਦੇ ਹੋ, ਲੁੱਕ ਪੱਟ ਕੇ ਕੌਂਕਰੀਟ ਪਾ ਰਹੇ ਹੋ, ਟਰੂ ਨੋਟ ਦੇ ਯਾਰ 'ਚ ਸਿੱਟ ਕੇ ਆਓ, ਜਾ ਕੇ 3 ਮਿੰਟ 'ਚ ਵਿਹਲਾ ਕਰ ਦੇਣਗੇ। ਅਤੇ ਨਾਲ ਨਾਲ ਕਿਸੇ ਨੇ ਵੀ ਗ੍ਰੈਵਲ ਪਾਉਣੀ ਹੈ, ਲੈਂਡਸਕੇਪਿੰਗ ਕਰਾਉਣੀ ਹੈ, ਮਿੱਟੀ ਪਾਉਣੀ ਹੈ, ਬਦਰਾ ਕਰਾਉਣਾ ਯਾਰਡ, ਜਾਂ ਤੁਸੀਂ ਆਪਣੀ ਪਾਰਕਿੰਗ ਬਣਾਉਣੀ ਹੈ, ਟਰੂ ਨੋਰਥ 416-803-0623, ਵੱਡੀ ਔਰ ਛੋਟੀ ਜੋਬ ਲਈ 416-803-0623 ਤੁਸੀਂ ਜਸ ਨਾਲ ਗੱਲ ਕਰਨੀ ਹੈ, ਬਹੁਤ ਹੀ ਨਿੱਘੇ ਇਨਸਾਨ ਨੇ, 416-803-0623 ਟਰੂ ਨੋਰਥ। ਹਾਈਲੈਂਡ ਆਟੋ ਰਿਪੇਅਰ ਸੈਂਟਰ, ਗੈਰੀ ਗਰੇਵਾਲ ਦੀ ਸ਼ੋਪ, ਤੁਸੀਂ ਜਾਣਾ, 19 ਸਾਲ ਦਾ ਮਾਰਕੀਟ 'ਚ ਐਕਸਪੀਰੀਅੰਸ ਹੋ ਚੁੱਕਿਆ, ਤੁਸੀਂ ਆਇਲ ਚੇਂਜ, ਇੰਜਨ, ਟਰਾਂਸਮਿਸ਼ਨ, ਕੋਈ ਵੀ ਵੱਡੀ ਤੋਂ ਛੋਟੀ ਰਿਪੇਅਰ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-463-6363 ਨਾਨਕ ਡੱਕ ਕਲੀਨਿੰਗ। ਡੱਕ ਕਲੀਨਿੰਗ ਲਈ ਜਿੰਨੇ ਵੀ ਅੱਜ ਕਾਲ ਨੇ, ਅੱਜ ਮੈਂ 10 ਕੂਪਨ ਕੱਢਣ ਲੱਗਿਆ, 10 ਲੋਕ ਜਿਹੜੇ ਵੀ ਕਾਲ ਕਰਨੇ ਕਿਸੇ ਵੀ ਸ਼ਹਿਰ 'ਚੋਂ, ਤੁਹਾਡਾ ਫਰਨਸ ਦਾ ਫਿਲਟਰ ਜਿੰਨੇ ਦਾ ਮਰਜ਼ੀ ਹੋਵੇ, ਫਰੀ ਚੇਂਜ ਕਰਕੇ ਜਾਣਗੇ ਨਾਨਕ ਡੱਕ ਕਲੀਨਿੰਗ। ਡੱਕ ਕਲੀਨਿੰਗ ਨਾਲ ਕੈਮਰੇ ਨਾਲ ਡੱਕ ਕਲੀਨਿੰਗ ਹੋਊਗੀ। 416-729-1521 4 ਸਾਲ ਹੋ ਗਏ ਸਾਨੂੰ ਇਹਨਾਂ ਨੂੰ ਮਾਰਕੀਟਿੰਗ ਕਰਦਿਆਂ। ਡੈਂਟਿਸਟਰੀ ਐਟ ਰੈਂਬਲਰ, 1.5 ਸਾਲ ਹੋ ਗਿਆ ਸਾਨੂੰ ਇਹਨਾਂ ਨੂੰ ਮਾਰਕੀਟਿੰਗ ਕਰਦਿਆਂ। ਦੰਦਾਂ ਦੀ ਕੋਈ ਵੀ ਪ੍ਰੋਬਲਮ ਹੈ, ਸਪੈਸ਼ਲੀ ਬੱਚਿਆਂ ਦੇ ਜਾਂ ਦੰਦ ਨਿਕਲ ਰਹੇ ਅਤੇ ਨਵੇਂ ਆ ਰਹੇ ਨੇ, ਤੁਹਾਡਾ ਕੋਈ ਜ਼ੋਰ ਨਹੀਂ ਲੱਗਣਾ, ਆਪਣੇ ਪਰਿਵਾਰ 'ਚ ਮੈਂ ਬੱਚੇ ਨੂੰ 2 ਵਾਰ ਲੈ ਕੇ ਗਿਆ, ਕਿਉਂਕਿ ਥੱਲੇ ਵਾਲੀਆਂ ਜਾੜਾਂ ਜਦੋਂ ਨਿਕਲਦੀਆਂ ਉੱਪਰਲੇ ਦੰਦ ਨਿਕਲਣ ਵਾਲੇ ਹੁੰਦੇ ਨੇ, ਬੱਚਾ ਬਹੁਤ ਤਕਲੀਫ 'ਚ ਹੁੰਦਾ, ਤੁਹਾਨੂੰ ਦੱਸਦਾ ਨਹੀਂ ਹੈਗਾ, ਉਹ ਜਾਓ ਡਾਕਟਰ ਸੈਕਿੰਡਸ ਦੇ ਵਿੱਚ ਕੱਢ ਦਿੰਦੇ ਨੇ ਬੱਚੇ ਨੂੰ ਕੋਈ ਤਕਲੀਫ, ਸੈਕਿੰਡ 'ਚ, ਮਤਲਬ 30 ਸੈਕਿੰਡ 'ਚ ਜ਼ਾਹਰ ਕਰਦੇ ਨੇ, ਜਿਹੜੀ 4 ਦਿਨ 5 ਦਿਨ ਲਮਕਦੀ ਰਹਿੰਦੀ ਉਹਦੇ ਮੂੰਹ 'ਚ, ਉਹ ਜੀਭਾਂ ਲਾ ਲਾ ਕੇ ਪੇਨ ਫੀਲ ਕਰਦਾ। ਤੁਸੀਂ ਕਿਸੇ ਨੇ ਵੀ ਬੱਚਿਆਂ ਦੇ ਦੰਦ ਚੈੱਕ ਕਰਾਉਣੇ ਨੇ, ਜਿੰਨੇ ਵੀ ਲੋਕ ਜਾਣਗੇ, ਚਾਹੇ ਜਾੜੇ ਕਢਾਉਣੀ ਆ, ਤੁਹਾਨੂੰ ਇੱਕ $100 ਦਾ ਬ੍ਰਸ਼ ਅਤੇ ਪੇਸਟ ਮਿਲੂਗਾ, ਇਲੈਕਟ੍ਰਿਕ ਬ੍ਰਸ਼, ਬੱਚੇ ਸ਼ੌਂਕ ਨਾ ਕਰਨਗੇ। ਰੇਡੀਓ ਆਵਾਜ਼ ਦਾ ਰੈਫਰੈਂਸ ਦੇ ਦਿਓ, ਕਿਉਂ ਰੇਡੀਓ ਆਵਾਜ਼ 'ਤੇ ਸੁਣਿਆ ਸੀ, ਅਸੀਂ ਆਪਣੇ ਵੱਲੋਂ ਇਹ ਗਿਫਟ ਦਿੰਦੇ ਹਾਂ ਰੇਡੀਓ ਵੱਲੋਂ। ਡੈਂਟਿਸਟਰੀ ਐਟ ਰੈਂਬਲਰ 905-400-5182-11 ਸਟੀਲ ਐਂਡ ਕੈਨੇਡੀ ਦਾ ਇੰਟਰਸੈਕਸ਼ਨ। ਅਤੇ ਨਾਲ ਨਾਲ ਤੁਸੀਂ ਆਟੋ ਇੰਸ਼ੋਰੈਂਸ ਕਟਾਉਣੀ ਆ ਤਾਂ ਤੁਸੀਂ 647-325-9900 ਪਵਨ ਕੌਰ ਗਿੱਲ ਦਾ ਨੰਬਰ ਨੋਟ ਕਰੋ। 3 ਮਿੰਟ $1,000 ਦੀ ਸੇਵਿੰਗ ਹੋ ਸਕਦੀ ਹੈ, 647-325-9900। ਮਿਲਟਨ ਫੋਰਡ ਕਹਿੰਦਾ ਪੁਰਾਣੀ ਗੱਡੀ ਕੋਈ ਵੀ ਖੜੀ ਕਰ ਜਾਓ, ਬਫਲੋ ਤੋਂ ਟਰੱਕ ਚੁਕਾਉਣ ਲੱਗਿਆ, ਬਫਲੋ ਤੋਂ ਲੈਣ ਆ ਰਹੇ ਨੇ। ਅਨਿਲ ਚੋਪੜਾ ਦੀ ਟੀਮ 416-302-4941 ਫੋਰਡ ਦਾ ਟੋਪ ਡੀਲਰਸ਼ਿਪ ਮਿਲਟਨ ਦੇ ਵਿੱਚ। ਅਤੇ ਨਾਲ ਨਾਲ ABS ਆਟੋਕਲੇਜ਼ਨ, ਟਰੱਕ ਜਾਂ ਟ੍ਰੇਲਰ ਦੀ ਬਾਡੀ ਵਰਕ ਜਾਂ ਪੇਂਟ ਜਾਂ ਸੇਫਟੀ ਦਾ ਕੰਮ ਹੈ, ABS ਦੀ ਆਪਣੀ ਏਕੜ 'ਚ ਬਣੀ ਹੋਈ ਵਰਕਸ਼ਾਪ ਕੈਂਬਰਿਜ ਦੇ ਵਿੱਚ ਆ, 401 ਦੇ ਉੱਪਰ ਜਾਂਦੇ ਜਾਂਦੇ ਕੰਮ ਕਰਾਓ। ਅਤੇ ਕਿਚਨ ਹੋਟਲ ਕੈਂਬਰਿਜ ਲੰਡਨ ਦੇ ਏਰੀਆ 'ਚ ਕੋਈ ਵੀ ਐਕਸੀਡੈਂਟ ਹੋ ਗਿਆ, ਇਹਨਾਂ ਨੂੰ ਕਾਲ ਕਰੋ 416-520-1946। ਬੋਲਟਨ ਸਪਰਿੰਗ ਸ਼ੋਪ, ਪਟੇ ਕਮਾਣੀਆਂ ਦਾ ਕੰਮ ਟਰੱਕਾਂ ਦਾ, ਫਾਇਰ ਟਰੱਕ ਦਾ ਕੰਮ ਕਰਦੇ ਨੇ, ਓਨਟਾਰੀਓ ਸਰਕਾਰ ਦੇ ਜਿਹੜੇ ਟਰੱਕ ਹੁੰਦੇ ਨੇ ਉਹਨਾਂ ਦਾ ਕੰਮ ਕਰਦੇ ਨੇ। ਬੋਲਟਨ ਸਪਰਿੰਗ ਸ਼ੋਪ 905-857-8222 9058578222 905-857-8222 ਦੇ ਉੱਤੇ ਤੁਸੀਂ ਜਿਹੜੀ ਹੈਗੀ ਹੈ ਕਾਲ ਕਰ ਰਹੇ ਹੋ।
1: ਸਾਰੇ ਪਿੰਡ 'ਚ ਪੁਆੜੇ ਪਾਏ, ਉਹ ਸਾਰੇ ਪਿੰਡ 'ਚ ਪੁਆੜੇ ਪਾਏ, ਆਏ ਨੀ ਤੇਰੇ।
0: ਸੋ ਲੌਂਗ ਦਾ ਲਿਸ਼ਕਾਰਾ ਦਾ ਬੈਕਗਰਾਊਂਡ ਮਿਊਜ਼ਿਕ ਅੱਜ ਮੈਂ ਲਿਆ, ਬੜੀ ਸੋਹਣੀ ਗੱਲਬਾਤ ਰਹੀ। ਅਸ਼ੋਕ ਸੈਣੀ ਹੁਣੇ ਨੇ ਜਿਹੜੇ CPSC ਜੇ ਨੇ, ਤੁਸੀਂ ਇਹਨਾਂ ਦੀ ਸਲਾਹ ਦੇ ਨਾਲ ਟੈਕਸ ਦੇ ਡਾਲਰ ਤਾਂ ਬਚਾਓਗੇ ਹੀ, ਅੱਛਾ ਅਕਾਊਂਟੈਂਟ ਤੁਹਾਨੂੰ ਬਹੁਤ ਸਾਰੇ ਰਿਬੇਟ ਔਰ ਟੈਕਸ ਬੈਨੀਫਿਟਸ ਗਵਰਨਮੈਂਟ ਤੋਂ ਲੈ ਕੇ ਦੇ ਸਕਦਾ। ਅਸ਼ੋਕ ਸੈਣੀ ਪੁਰਾਣੇ CPSC ਜੇ ਤੋਂ ਖੁਸ਼ ਨਹੀਂ, ਇਹਨਾਂ ਕੋਲ ਪਹੁੰਚੋ, 15 ਸਾਲ ਦਾ ਐਕਸਪੀਰੀਅੰਸ। ਕੁਈਨ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 905-458-9905-458-1399। ਅਤੇ ਕਸਟਮ ਸੋਫੇ, ਪੁਰਾਣੇ ਸੋਫਿਆਂ ਨੂੰ ਨਵੇਂ ਬਣਾਓ ਅਤੇ ਸਿੱਟੋ ਨਾ ਉਹਨਾਂ ਨੂੰ, ਉਹਨਾਂ ਦੀ ਕੀਮਤ ਵੀ ਬਚਾਓ ਅਤੇ ਉਹਨਾਂ ਦੀ ਉਮਰ ਵੀ ਵਧਾਓ ਅਤੇ ਨਵਾਂ ਡਿਜ਼ਾਈਨ ਪਾ ਲਓ ਅਤੇ RSG ਕਸਟਮ ਸੋਫਾ। ਅਤੇ ਕਸਟਮ ਸੋਫੇ ਤਿਆਰ ਕਰਨੇ ਆ, RSG ਕਸਟਮ ਸੋਫਾ ਤੁਹਾਡੇ ਲਈ ਚਾਈਨਾ ਦੇ ਰੇਟ 'ਤੇ ਕੰਮ ਕਰਕੇ ਦੇ ਦੇਣਗੇ। 647-705-1317 6477051317 ਦੇ ਉੱਤੇ ਤੁਸੀਂ ਕੋਂਟੈਕਟ ਕਰਨਾ ਹੈਗਾ। ਪੰਜਾਬ ਟੈਕਸਲੀਸ਼ਨ ਜਗਜੀ ਸਾਚਾ 416-720-3642 ਦੇ ਉੱਤੇ ਕਾਲ ਕਰੋਗੇ। ਗ੍ਰੀਨ ਵੈਲੀ ਗਾਰਡਨ ਸੈਂਟਰ, ਬਾਹਰੋਂ ਫੁੱਲ ਬਰਸਾਓ, ਮੇਰਾ ਮਹਿਬੂਬ ਆਇਆ ਹੈ, ਫੁੱਲ ਤਾਂ ਹੀ ਬਰਸਾਓਗੇ ਜੇ ਲੱਗੇ ਹੋਣਗੇ। ਆਪਣੇ ਘਰਾਂ ਨੂੰ ਫੁੱਲਾਂ ਨਾਲ ਭਰ ਦਿਓ, ਬੈਕਯਾਰਡ ਅਤੇ ਫਰੰਟ ਯਾਰਡ ਦੀ ਫੋਟੋ ਲੈ ਕੇ ਜਾਓ। ਇੱਕ ਅਵੇਅਰਨੈਸ ਕੈਂਪਸ ਚਲਾਇਆ ਸੀ ਅਸੀਂ ਜਿਹੜਾ ਬਹੁਤ ਚੱਲਿਆ, ਗ੍ਰੀਨ ਵੈਲੀ ਗਾਰਡਨ ਸੈਂਟਰ, ਫੁੱਲ ਅਤੇ ਫਲਾਂ ਵਾਲੇ ਦਰਖਤ ਲਾਓ ਆਪਣੇ ਬੈਕਯਾਰਡ ਦੇ ਵਿੱਚ। ਕੰਸਲਟੇਸ਼ਨ ਦੇਣਗੇ ਜੋਤੀ ਤੋਂ ਉਹਦੀ ਟੀਮ, 647-222-5601 ਇਸ ਵੀਕਐਂਡ ਉੱਤੇ ਲਾਈਵ ਔਨ ਲੋਕੇਸ਼ਨ ਵੀ ਹੈ 647-222-5601 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਔਰ ਮੈਨੂੰ ਕੰਟੈਕਟ ਕਰਨਾ ਕਿਸੇ ਨੇ ਕਿਸੇ ਕੋਲ ਕਰਜ਼ਾ ਹੈਗਾ ਉਹਨੂੰ ਮਾਫ਼ ਕਰਾਉਣਾ ਜਾਂ ਬੈਡ ਡੈਟਸ ਨੇ ਤੁਸੀਂ ਕਰਜ਼ਾ ਮਾਫ਼ ਕਰਾਉਣ ਲਈ 416-500-5182 ਸੰਤੋਸ਼ ਕੋਲ ਦੋ ਬਾਇਰ ਨੇ ਬ੍ਰੈਂਟਨ ਦੇ ਵਿੱਚ ਅਗਰ ਕੋਈ ਵੀ ਘਰ 'ਚ ਫਸਿਆ ਹੋਇਆ ਚੁੱਪ ਚੁਪੀਤੇ ਕਾਲ ਕਰੋ ਐਵੈਲਿਊਸ਼ਨ ਕਰਾਓ ਤੁਹਾਨੂੰ ਵਧੀਆ ਵੈਲਿਊਸ਼ਨ 'ਤੇ ਤੁਹਾਡਾ ਘਰ ਵੇਚ ਦੇਣਗੇ ਸੰਤੋਸ਼ ਨੰਬਰ ਦਿਓ ਆਪਣਾ
2: 416-473-4242
0: ਤੇ ਕਾਲ ਕਰਨੀ ਆ ਔਰ ਮੈਨੂੰ ਕਿਸੇ ਨੇ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਢੰਗ ਨਾਲ ਚੱਜ ਨਾਲ 416-500-1800-416-518-3200 ਤੁਹਾਡੇ ਬਿਜ਼ਨਸ ਨੂੰ ਮੈਂ ਉੱਪਰ ਲੈ ਕੇ ਜਾ ਸਕਦਾ 15 ਸਾਲ ਦਾ ਮੇਰਾ ਐਕਸਪੀਰੀਅੰਸ ਹੈ 416-518-3200 ਇੰਨਾ ਹੀ ਕਹਿੰਦੇ ਹੋਏ ਚਾਹੂੰਗਾ
3: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-5000-005

0: Bradford in Brampton, 2945 Thunderwood Parkway East Brampton, 20 Gillingham Drive Brampton. Call 647-966-9566 Noble Bradford Brampton.
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955
2: ਚਾਰ ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
6: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
7: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340।
8: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
9: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340।
10: You're listening to Grimtas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ 24 ਜੁਲਾਈ ਹੋ ਗਈ ਜੀ ਤੇ ਸਾਵਣ ਦਾ ਮਹੀਨਾ ਚੱਲ ਰਿਹਾ ਤੇ ਉਹਦੀ ਅੱਜ ਹੋ ਗਈ ਜੀ 9 ਤਰੀਕ ਤੇ ਅੱਜ ਦਿਨ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੋ ਗਿਆ ਜੀ ਹੈਪੀ ਫਰਾਈਡੇ ਤੇ ਫਰਾਈਡੇ ਦੀ ਫਿਰ ਬੜੀ ਵੇਟ ਰਹਿੰਦੀ ਹੈ ਨਾ। ਸੋ ਬਿਲਕੁਲ ਜੀ ਅੱਜ ਤੁਹਾਡਾ ਮਨੋਰੰਜਨ ਪੂਰਾ ਕਰਾਂਗੇ ਤੇ ਗੀਤ ਸੰਗੀਤ ਤੁਹਾਡੇ ਲਈ ਪੇਸ਼ ਕਰਾਂਗੇ। ਤੁਸੀਂ ਵੀ ਕੋਈ ਗੀਤ ਸੰਗੀਤ ਸੁਣਨਾ ਨਾ, ਭਾਵੇਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਚਾਹੇ ਵਟਸਐਪ ਤੇ ਮੈਸੇਜ ਕਰ ਦਿਓ, ਚਾਹੇ ਟੈਕਸਟ ਮੈਸੇਜ ਕਰ ਦਿਓ ਤੇ ਫਿਰ ਗੀਤ ਤੁਹਾਡੇ ਲਈ ਲਾਵਾਂਗੇ। ਪਰ ਐਨ ਵਧੀਆ ਜਿਹਾ ਗੀਤ ਹੋਵੇ, ਹੈ ਨਾ। ਸੋ ਤੁਸੀਂ ਮੇਰੇ ਨੰਬਰ ਨੂੰ ਕਰ ਲਓ ਨੋਟ, 647-765-2340 6477-6520340 ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਜੇ ਕਾਲ ਕਰਨੀ ਹੈ ਕਾਲ ਵੀ ਕਰ ਸਕਦੇ ਹੋ ਸਟੂਡੀਓ ਦੇ ਵਿੱਚ, 647-874-1313 ਆਪਣੇ ਸਟੂਡੀਓ ਦਾ ਨੰਬਰ ਹੈ, 6478741313 ਤੇ ਤੁਹਾਡੀ ਸਾਡੀ ਗੱਲਬਾਤ ਹੋਣੀ ਹੈ ਜੀ ਸਟੂਡੀਓ ਦੇ ਵਿੱਚ। ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਤਾਂ ਬਹੁਤ ਹੀ ਸੋਹਣਾ ਹੈ ਜੇ ਤੁਸੀਂ ਬਾਹਰ ਦੇਖੋ ਨਾ ਇਸ ਸਮੇਂ, ਕਿਉਂਕਿ ਕਈ ਤਾਂ ਹੁੰਦਾ ਕਿ ਬੜੀ ਲੇਟ ਉੱਠਦੇ ਆ, ਸੁੱਤੇ ਪਏ ਰਹਿੰਦੇ ਆ। ਪਰ ਜੇ ਤੁਸੀਂ ਅੱਛਾ, ਫਿਰ ਕਈ ਨਾ ਖਿੜਕੀਆਂ ਦੇ ਵੀ ਪੂਰੇ ਕਰਟਨ ਲਾਏ ਹੋਏ, ਬਲਾਇੰਡਸ ਬੰਦ ਤੇ ਜਮਾ ਹੀ ਬਾਹਰ ਦਾ ਨਜ਼ਾਰਾ ਨਹੀਂ, ਕਈ ਤਾਂ ਦੇਖਣਾ ਹੀ ਨਹੀਂ ਚਾਹੁੰਦੇ, ਪਤਾ ਨਹੀਂ, ਹੈ ਨਾ। ਸੋ ਬਹੁਤ ਵਧੀਆ ਧੁੱਪ ਜਿਹੜੀ ਨਿਕਲੀ ਹੋਈ ਹੈ ਤੇ ਬੜਾ ਪਲੈਜ਼ੈਂਟ ਜਿਹਾ ਜਿਹੜਾ ਮੌਸਮ ਹੈ। 21 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ, ਸਨੀ ਡੇ ਹੈ ਪੂਰਾ, ਹਾਈ ਜਾਣਾ 25 ਡਿਗਰੀ, ਲੋਅ ਜਾਣਾ 11 ਡਿਗਰੀ ਸੈਲਸੀਅਸ ਤੱਕ ਤੇ ਹਵਾ ਜਿਹੜੀ ਹੈ ਬੜੀ ਆਰਾਮ ਦੇ ਨਾਲ, ਜਿਵੇਂ ਕਹਿੰਦੇ ਨਾ ਹੌਲੀ ਹੌਲੀ ਚੱਲ ਰਹੀ ਹੈ 15 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ। ਸੋ ਬਹੁਤ ਖੂਬਸੂਰਤ ਮੌਸਮ ਦੇ ਵਿੱਚ ਗੁੰਤਾਸ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਤੇ 8:51 ਤੇ ਅੱਜ ਸਨਸੈਟ ਹੋਣਾ ਔਰ ਇਹਦੇ ਨਾਲ ਨਾਲ ਰਾਤ ਨੂੰ ਟੈਂਪਰੇਚਰ ਹੈਗਾ ਜੀ 20, 19, 17, 16 ਤੇ ਕੱਲ ਸਵੇਰੇ 6 ਵਜੇ 16 ਡਿਗਰੀ ਸੈਲਸੀਅਸ ਟੈਂਪਰੇਚਰ ਤੁਸੀਂ ਕਰੋਗੇ ਜੀ ਇੰਜੋਏ। 6:01 ਤੇ ਸਨਰਾਈਜ਼ ਕੱਲ੍ਹ ਨੂੰ ਹੋਵੇਗਾ ਤੇ ਕੱਲ੍ਹ ਦਾ ਟੈਂਪਰੇਚਰ ਵੀ ਵਧੀਆ ਸ਼ੋਅ ਹੋ ਰਿਹਾ, 17, 18, 19, 20 ਸਵੇਰੇ ਤੇ, ਪਰ ਬੱਦਲ ਵੀ ਹੈਗੇ ਸਵੇਰੇ, ਬੱਦਲ ਤੇ ਧੁੱਪ ਹੈ। ਸੋ ਅੱਜ ਦਾ ਦਿਨ ਤਾਂ ਪੂਰਾ ਸਨੀ ਡੇ ਹੈ ਜੀ, ਕਰੋ ਇੰਜੋਏ ਸਾਡੇ ਨਾਲ।

ਇਹ ਗੀਤ ਨਾ ਪੁਰਾਣੀ ਮੂਵੀ ਹੈ ਕਾਫੀ, ਵੈਸੇ ਗੀਤ ਤੇ ਫਿਲਮ ਬੜੀ ਮਕਬੂਲ ਹੋਈ ਸੀ। ਵੈਸੇ ਜੇ ਕਿਸੇ ਤੋਂ ਪਛਾਣ ਹੋਇਆ ਜ਼ਰੂਰ ਦੱਸੋ, ਪਰ ਮੈਨੂੰ ਲੱਗਦਾ ਨਹੀਂ ਪਛਾਣ ਹੋਊਗਾ ਤੁਹਾਡੇ ਕੋਲੋਂ ਕਿਹੜਾ ਗੀਤ ਹੈ ਤੇ ਕਿਹੜੀ ਫਿਲਮ ਇਹ ਹੋ ਸਕਦੀ ਹੈ। ਤੇ ਤੁਹਾਡੇ ਨਾਲ ਗੱਲਾਂ ਬਾਤਾਂ ਗੀਤ ਸੰਗੀਤ ਇਦਾਂ ਹੀ ਪੇਸ਼ ਕਰੀ ਜਾਵਾਂਗੇ ਆਪਾਂ ਤੁਹਾਡੇ ਨਾਲ। ਤੇ ਜੇ ਤੁਸੀਂ ਨੰਬਰ ਨੋਟ ਕਰ ਲਓ ਪਹਿਲਾਂ ਤਾਂ ਇੱਕ, ਕਿਉਂਕਿ ਜਿਹੜਾ ਦੀਪਾਂਸ਼ ਦਾ ਨੰਬਰ ਹੈ ਨਾ ਉਹ ਮੈਂ ਤੁਹਾਨੂੰ ਪਹਿਲਾਂ ਦੇ ਦਵਾਂ, ਕਿਉਂਕਿ ਥੋੜੀਆਂ ਬਹੁਤੀਆਂ ਟਿਕਟਾਂ ਮੇ ਵੀ ਬਚ ਗਈਆਂ ਹੋਣ। ਤੇ ਕੱਲ ਰੇਟ ਹੀ ਇੰਨੇ ਵਧੀਆ ਸੀਗੇ, ਦੀਪਾਂਸ਼ ਕਹਿੰਦੇ ਆ ਕਿ ਕਮਾਲ ਦੇ ਰੇਟ। ਜੇ ਤੁਸੀਂ ਲੈਣੇ ਆ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕੰਟੈਕਟ ਕਰੋ। ਤੇ ਫਿਰ ਖੁਸ਼ਖਬਰੀ ਤੁਹਾਡੇ ਲਈ ਇਹ ਹੈਗੀ ਹੈ ਕਿ 1585 ਦੀ ਤੁਹਾਨੂੰ ਟਿਕਟ ਹੈ, ਰਾਊਂਡ ਟ੍ਰਿਪ ਹੈ, ਜਾਣਾ ਵੀ ਆਉਣਾ ਵੀ ਵਿੱਚੇ ਹੀ ਹੈ ਇਹਦੇ। ਸੋ ਤੁਸੀਂ ਜਾਣਾ ਕਿੱਥੇ ਆ, ਸਿੱਧਾ ਪੰਜਾਬ ਉਤਰਨਾ ਜਾ ਕੇ ਲੁਧਿਆਣੇ ਹਲਵਾਰਾ ਜਿਹੜਾ ਆਪਣਾ ਏਅਰਪੋਰਟ ਹੈਗਾ। ਸੋ ਤੁਸੀਂ ਟਿਕਟਾਂ ਕਰਾ ਲਓ ਫਟਾਫਟ ਬੁੱਕ। ਇਹਦੇ 'ਚ ਨਾ ਇੱਕ ਸਟੋਪ ਹੈ ਉਹ ਵੀ ਦਿੱਲੀ ਰੁਕਣਾ 3 ਘੰਟੇ ਦੇ ਲਈ, ਉਹ ਤੋਂ ਬਾਅਦ ਸਿੱਧਾ ਫਿਰ ਤੁਸੀਂ ਲੁਧਿਆਣੇ ਪਹੁੰਚ ਜਾਣਾ ਹਲਵਾਰਾ ਏਅਰਪੋਰਟ 'ਤੇ। ਸੋ 1585 ਦੀ ਟਿਕਟ ਤੁਹਾਨੂੰ ਇਹ ਮਿਲਣੀ ਹੈ। ਏਅਰ ਫੇਅਰ ਬੜੇ ਹੀ ਕਮਾਲ ਦੇ ਆ, ਇੰਡੀਆ ਨੂੰ ਤੁਸੀਂ ਜਾਣਾ ਚਾਹੁੰਦੇ ਹੋ ਨਾ ਤਾਂ ਬਸ ਤੁਸੀਂ ਦੀਪਾਂਸ਼ ਨੂੰ ਕਰੋ ਕਾਲ, ਕਿਉਂਕਿ ਇਹ ਸਪੈਸ਼ਲ ਦੀਵਾਲੀ ਫੇਅਰ ਹੈ ਤੁਹਾਡੇ ਲਈ। ਔਰ ਤੁਸੀਂ ਜਾਓਗੇ ਤਾਂ ਫਿਰ ਸਪਟੈਂਬਰ ਡਿਪਾਰਚਰ ਹੈ, ਨਵੰਬਰ ਰਿਟਰਨ ਹੈ। ਸਪਟੈਂਬਰ ਦੇ ਵਿੱਚ ਤੁਸੀਂ ਜਾਣਾ ਹੈ, ਨਵੰਬਰ ਦੇ ਵਿੱਚ ਆਉਣਾ, ਠੀਕ ਹੈ ਨਾ। ਸੋ ਸਤੰਬਰ 'ਚ ਜਾ ਕੇ ਨਵੰਬਰ 'ਚ ਵਾਪਸ ਆਓ, ਆਰਾਮ ਨਾਲ 2 ਕੁ ਮਹੀਨੇ ਲਾ ਕੇ ਆਓ ਅਤੇ ਜਿਹੜੇ ਸਾਰੇ ਫੈਸਟੀਵਲ ਹੈ ਵਧੀਆ ਮਨਾ ਕੇ ਆਓ। ਅਤੇ ਨੰਬਰ ਤੁਸੀਂ ਨੋਟ ਕਰੋ ਦੀਪਾਂਸ਼ ਦਾ, 905-673-1400 'ਤੇ ਗੱਲਬਾਤ ਕਰਨੀ, 9056731400 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ।

0: ਨਹੀਂ ਪਛਾਣਿਆ ਗਿਆ ਹੈ ਨਾ। ਸੋ ਹੁਣ ਗੀਤ ਸ਼ੁਰੂ ਹੋਣ ਵਾਲਾ ਸੀ, ਮੈਂ ਕਿਹਾ ਇੱਕ ਮਿੰਟ ਵੇਟ ਕਰ ਲੈਂਦੀ, ਮੈਂ ਜ਼ਿਆਦਾ ਨਹੀਂ ਕਰਨੀ ਕਿਉਂਕਿ ਆਪਣਾ ਟਾਈਮ ਵੀ ਬੜਾ ਸੀਮਿਤ ਹੁੰਦਾ। 10:12 ਹੋ ਚੁੱਕੇ ਆ ਤੇ ਜੇ ਇਹ ਗੀਤ ਪਛਾਣ ਹੋਇਆ ਫਟਾਫਟ ਦੱਸੋ। 647-874-1313 ਸਟੂਡੀਓ ਦਾ ਨੰਬਰ ਹੈ, 6478741313 ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋ ਸਕਦੀ ਹੈ। ਤੇ ਅੱਜ ਨਾ ਬੜੇ ਜਿਵੇਂ ਰੋਜ਼ ਹੀ ਕੋਈ ਨਾ ਕੋਈ ਸਪੈਸ਼ਲ ਦਿਨ ਹੁੰਦਾ, ਸੋ ਅੱਜ ਨੈਸ਼ਨਲ ਡਰਾਈਵ ਥਰੂ ਡੇ ਹੈ। ਸੋ ਦੇਖੋ ਜਿਹੜਾ ਡਰਾਈਵ ਥਰੂ ਹੈ ਉਹ ਵੈਸੇ ਕਿੰਨਾ ਵਧੀਆ ਜਿਹੜੀ ਫੈਸਿਲਿਟੀ ਹੈ ਆਪਾਂ ਨੂੰ ਮਿਲੀ ਹੋਈ ਹੈ। ਅਦਰਵਾਈਜ਼ ਤਾਂ ਤੁਸੀਂ ਆਪਣੀ ਗੱਡੀ ਪਾਰਕ ਕਰੋ ਹੈ ਨਾ, ਫਿਰ ਤੁਸੀਂ ਅੰਦਰ ਜਾਣਾ ਅਤੇ ਜੋ ਵੀ ਖਾਣ ਪੀਣ ਨੂੰ ਲੈਣਾ, ਫਿਰ ਚਾਹੇ ਟਿਮ ਹੋਟ ਹੈ ਨਾ, ਕਿਤੇ ਵੀ ਜਿੱਥੇ ਜਿੱਥੇ ਜਿੱਥੇ ਸੁਵਿਧਾਵਾਂ ਦਿੱਤੀਆਂ ਹੋਈਆਂ ਹੈ ਨਾ। ਸੋ ਫਿਰ ਤੁਸੀਂ ਆਪਣਾ ਗੱਡੀ 'ਚ ਬੈਠੇ ਬੈਠੇ ਹੈ ਨਾ ਤੁਸੀਂ ਜਿਹੜਾ ਆਰਡਰ ਕਰ ਸਕਦੇ ਹੋ, ਅਤੇ ਫਿਰ ਆਪਣੀ ਜੋ ਵੀ ਖਾਣ ਪੀਣ ਦਾ ਆਰਡਰ ਕੀਤਾ ਉਹਨੂੰ ਆਪਣਾ ਫੜੋ, ਅਤੇ ਚਾਹੇ ਜਾਂਦੇ ਜਾਂਦੇ ਤੁਸੀਂ ਆਪਣਾ ਖਾਈ ਪੀ ਜਾਓ ਥੋੜ੍ਹਾ ਬਹੁਤਾ, ਅਤੇ ਚਾਹੇ ਫਿਰ ਕਿਤੇ ਰੁਕ ਕੇ ਹੈ ਜਾਂ ਆਫਿਸ 'ਚ ਪਹੁੰਚ ਕੇ। ਪਰ ਜਿਹੜਾ ਇਹ ਡਰਾਈਵ ਥਰੂ ਦਾ ਸਿਸਟਮ ਹੈ ਬੜਾ ਵਧੀਆ, ਅਤੇ ਅੱਜ ਨੈਸ਼ਨਲ ਡਰਾਈਵ ਥਰੂ ਡੇ ਹੈ। ਪਰ ਬਹੁਤੇ ਸਾਡੇ ਕਈ ਲਿਸਨਰ ਇੱਦਾਂ ਦੇ ਹੋਣਗੇ ਜਿਨ੍ਹਾਂ ਨੇ ਕਦੇ ਵੀ ਡਰਾਈਵ ਥਰੂ 'ਤੇ ਜਾ ਕੇ ਆਰਡਰ ਨਹੀਂ ਕੀਤਾ ਹੋਊਗਾ ਅਤੇ ਕੋਈ ਖਾਣ ਪੀਣ ਵਾਲੀ ਚੀਜ਼ ਬਾਏ ਨਹੀਂ ਕੀਤੀ ਹੋਊਗੀ। ਸੋ ਕੋਈ ਹੈਗੇ ਇੱਦਾਂ ਦੇ ਕਿ ਆਮ ਤੌਰ 'ਤੇ ਤਾਂ ਆਪਾਂ ਦੇਖਦੇ ਹਾਂ ਕਿ ਜਾਂਦੇ ਆ ਸਾਰੇ ਹੈ ਨਾ ਤਕਰੀਬਨ, ਪਰ ਵਿੱਚ ਵਿਚਾਲੇ ਕੋਈ ਨਾ ਕੋਈ ਹੋਊਗਾ ਇੱਦਾਂ ਜਿਹੜਾ ਕਹੂਗਾ ਕਿ ਮੈਂ ਕਦੇ ਆਰਡਰ ਦਿੱਤਾ ਹੀ ਨਹੀਂ ਡਰਾਈਵ ਥਰੂ 'ਤੇ। ਕਿਉਂਕਿ ਨਾ ਮੈਨੂੰ ਇੱਕ ਵਾਰੀ ਯਾਦ ਹੈ ਮੈਂ ਦਲਜੀਤ ਦੁਸਾਂਝ ਦਾ ਦੇਖ ਰਹੀ ਸੀਗੀ, ਸੋ ਉਹ ਕਹਿੰਦਾ ਮੈਂ ਕਦੇ ਵੀ ਨਹੀਂ ਗਿਆ ਡਰਾਈਵ ਥਰੂ 'ਤੇ, ਕਦੇ ਆਰਡਰ ਨਹੀਂ ਦਿੱਤਾ ਜਾ ਕੇ, ਅਤੇ ਮੈਨੂੰ ਨਹੀਂ ਪਤਾ ਕਿਵੇਂ ਆਰਡਰ ਦਿੰਦੇ ਆ ਅਤੇ ਫਿਰ ਕਿਵੇਂ ਆਪਾਂ ਚੀਜ਼ ਜਿਹੜੀ ਆ ਕੋਈ ਵੀ ਆਰਡਰ ਦੇ ਕੇ ਫਿਰ ਆਪਾਂ ਨੇ ਪੇ ਕਰਨਾ ਹੁੰਦਾ ਅੱਗੇ ਜਾ ਕੇ, ਅਤੇ ਆਪਣਾ ਜੋ ਵੀ ਆਪਾਂ ਚਾਹ ਪਾਣੀ ਜਾਂ ਖਾਣਾ ਪੀਣਾ ਜੋ ਵੀ ਆਰਡਰ ਕਰਦੇ ਹਾਂ ਹੈ ਨਾ ਉਹ ਆਪਾਂ ਫਿਰ ਉਹਨਾਂ ਤੋਂ ਲੈ ਲੈਂਦੇ ਹਾਂ, ਰਿਸੀਵ ਕਰ ਲੈਂਦੇ ਹਾਂ। ਪਰ ਹੈ ਸਾਡੇ ਕੋਈ ਲਿਸਨਰ ਜਿਨ੍ਹਾਂ ਨੇ ਕਦੇ ਵੀ ਡਰਾਈਵ ਥਰੂ 'ਤੇ ਜਾ ਕੇ ਚਾਹ ਕੌਫੀ ਖਾਣਾ ਪੀਣਾ ਡੋਨਟ ਵਗੈਰਾ ਕੁਛ ਵੀ ਤਾਂ ਹੋਵੇ ਤੇ ਦੱਸ ਸਕਦੇ ਹੋ ਤੁਸੀਂ, ਅੱਜ ਨੈਸ਼ਨਲ ਡਰਾਈਵ ਥਰੂ ਡੇ ਹੈ। ਸੋ ਲਓ ਜੀ ਮਨਜੀਤ ਸਾਡੇ ਨਾਲ ਜੁੜ ਗਿਆ ਅਪਲਾਇੰਸ ਜੰਕਸ਼ਨ ਤੋਂ, ਇਹਨਾਂ ਨਾਲ ਆਪਾਂ ਗੱਲਬਾਤ ਕਰ ਲੈਂਦੇ ਹਾਂ ਥੋੜ੍ਹੀ ਜਿਹੀ। ਅਤੇ ਅਪਲਾਇੰਸ ਜੰਕਸ਼ਨ 'ਤੇ ਤੁਸੀਂ ਪਹੁੰਚਣਾ ਕਿਉਂਕਿ ਡੀਲਸ ਹਮੇਸ਼ਾ ਅਪਲਾਇੰਸਿਸ ਦੀਆਂ ਤੁਹਾਨੂੰ ਬਹੁਤ ਕਮਾਲ ਦੀਆਂ ਦਿੰਦੇ ਆ ਅਤੇ ਸਰਵਿਸ ਵੀ ਨੰਬਰ 1 ਹੈ। ਅਤੇ ਮਨਜੀਤ ਕੀ ਹਾਲ ਚਾਲ ਤੁਹਾਡਾ?
1: ਬਸ ਵਧੀਆ ਜੀ ਸੁਰਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ 5 ਪੀਸ ਦਾ ਅਪਲਾਇੰਸ ਬੰਡਲ ਹੈ। ਸੋ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ ਜਾਂ ਤੁਸੀਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਚੇਂਜ ਕਰਨੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਇਸ ਟਾਈਮ ਕਾਫੀ ਕਸਟਮਰ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਨਵੇਂ ਡਿਜ਼ਾਈਨ ਦੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਕਿਚਨ ਰੈਨੋਵੇਟ ਕਰ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ ਨਾਲ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਦੇ ਵਿੱਚ ਤੁਸੀਂ ਲਗਾ ਸਕਦੇ ਹਾਂ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 65 ਇੰਚ 65 ਇੰਚ ਦਾ LG ਬ੍ਰਾਂਡ ਦਾ LED ਸਮਾਰਟ ਨੈਨੋ ਸੈੱਲ 4K ਟੀਵੀ ਹੈ ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ $649 ਦੇ ਵਿੱਚ ਐਕਸਕਲੂਸਿਵ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਤੇ ਲਓ ਜੀ ਬਿਲਕੁਲ ਤੁਸੀਂ ਅਪਲਾਈਂਸ ਜੰਕਸ਼ਨ ਤੇ ਪਹੁੰਚਣਾ ਤੇ ਅਪਲਾਈਂਸ ਜੰਕਸ਼ਨ ਤੇ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਜਿਹੜੀਆਂ ਡੀਲਸ ਹੈਗੀਆਂ ਉਹ ਮਿਲਣੀਆਂ। ਨੰਬਰ ਮੈਂ ਇੱਕ ਵਾਰ ਫੇਰ ਦੇ ਦਿੰਦੀ ਹਾਂ 905-450-0054 ਤੇ ਤੁਸੀਂ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ। 905-450-0054 ਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ।

0: ਅੱਛਾ ਦੇਖੋ, ਪੈਸਿਆਂ ਦਾ ਵੀ ਕਿੰਨਾ ਖੇਲ ਹੈ ਕਿ ਜਦੋਂ ਅਸੀਂ ਨਾ, ਕਈ ਤਾਂ ਕਹਿੰਦੇ ਵੀ ਅਸੀਂ ਲੋਟਰੀ ਪਾਈ ਜਾਂਦੇ ਹਾਂ, ਸਾਡੀ ਕੋਈ ਲੋਟਰੀ ਕਦੀ ਨਿਕਲੀ ਨਹੀਂ ਹੈ ਨਾ, ਪਰ ਕਈਆਂ ਦੀ ਥੋੜ੍ਹੀ ਬਹੁਤੀ ਨਿਕਲਦੀ ਰਹਿੰਦੀ ਹੈ। ਅਤੇ ਹੁਣ ਦੇਖੋ, ਕਿਸੇ ਨੇ ਨਾ ਜਦੋਂ ਮਦਰਸ ਡੇ ਸੀਗਾ, ਲੋਟਰੀ ਦੀ ਟਿਕਟ ਖਰੀਦੀ ਲੋਟੋ ਮੈਕਸ ਦੀ। ਸੋ ਲੋਟੋ ਮੈਕਸ ਦਾ ਜੈਕਪੋਟ ਜਿਹੜਾ ਉਹਨਾਂ ਦਾ ਨਿਕਲਿਆ, $70 million, $70 million। ਤੇ ਜ਼ੀਰੋਆਂ, ਮੈਂ ਕਹਿੰਦੀ ਹਾਂ ਜ਼ੀਰੋਆਂ ਨੂੰ ਕਾਊਂਟ ਕਰਦੇ ਕਰਦੇ ਥੱਕ ਜਾਂਦੇ ਹੋਣੇ ਆ। 70 million ਦੇ ਵਿੱਚ ਦੇਖੋ ਕਿੰਨੀਆਂ ਜ਼ੀਰੋਆਂ ਲੱਗਦੀਆਂ। ਤੇ ਇਹ ਰਿਟਾਇਰਡ ਬ੍ਰੈਂਪਟਨ ਦਾ ਕਪਲ ਸੀਗਾ ਜਿਹਦੀ ਇਹ ਲੋਟਰੀ ਨਿਕਲੀ ਹੈ ਜੀ, ਤੇ ਆਡਰੇ ਐਂਡ ਵਿਲਸ। ਸੋ ਇਹਨਾਂ ਦੀ ਲੋਟਰੀ ਨਿਕਲੀ ਹੈ। ਤੇ ਕਹਿੰਦੇ ਜਦੋਂ ਨਾ ਚੈੱਕ ਕੀਤਾ, ਜਦੋਂ ਆਪਾਂ ਲੋਟਰੀ ਚੈੱਕ ਕਰਦੇ ਹਾਂ ਸਕੈਨ ਕਰਕੇ, ਕਹਿੰਦੇ ਸਾਨੂੰ ਲੱਗਿਆ ਵੀ $70 ਦੀ ਲੋਟਰੀ ਜਿਹੜੀ ਉਹ ਨਿਕਲੀ ਹੈ, ਪਰ ਕਹਿੰਦੇ ਉਹ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਦੇਖਿਆ ਤੇ ਦੇਖਿਆ ਇਹ ਤਾਂ $70 million ਦੀ ਨਿਕਲੀ ਆ। ਸੋ ਲੋਟੋ ਮੈਕਸ ਜੈਕਪੋਟ ਜਿਹੜਾ ਨਿਕਲਿਆ ਜੀ, ਇਹ 8 ਮਈ ਨੂੰ ਡਰਾਅ ਨਿਕਲਿਆ ਹੋਣਾ। ਸੋ ਦੇਖ ਲਓ ਕਿੰਨੇ ਲੱਕੀ ਰਹੇ। ਤੇ ਉਹਨਾਂ ਨੇ ਕਹਿੰਦੇ ਆ ਵੀ ਨਾ ਜਮਾਇਕਾ ਦੇ ਹੋਣੇ ਆ ਉਹ ਪਿੱਛੋਂ, ਤੇ ਕਹਿੰਦੇ ਜਦੋਂ ਅਸੀਂ ਕੈਨੇਡਾ ਆਏ ਸੀ ਨਾ, ਸਾਡੇ ਕੋਲ ਕੁਛ ਵੀ ਨਹੀਂ ਸੀਗਾ। ਤੇ ਦੇਖ ਲਓ ਵੀ ਰੱਬ ਨੇ ਇੰਨੀ ਮਿਹਰ ਕੀਤੀ ਹੈ ਕਿ ਸਾਡੀ ਇਹ ਲੋਟਰੀ ਨਿਕਲੀ ਹੈ। ਤੇ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਕੀ ਕਰੋਗੇ ਇਹਦਾ, ਹੈ ਨਾ। ਇੱਕ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਜਮਾਇਕਾ ਦੇ ਵਿੱਚ ਆਪਣਾ ਘਰ ਬਣਾਵਾਂਗੇ, ਜਦੋਂ ਫਿਰ ਇੱਥੇ ਜਿਵੇਂ ਠੰਡ ਪੈਂਦੀ ਹੈ ਸਾਰੇ ਜਾਂਦੇ ਆ ਨਾ, ਜਦੋਂ ਸਨੋ ਪੈਂਦੀ ਹੈ ਆਪਣੇ ਆਪਣੇ ਬੈਕ ਹੋਮ ਘੁੰਮਣ ਫਿਰਨ, ਕਹਿੰਦੇ ਫਿਰ ਅਸੀਂ ਉੱਥੇ ਜਾ ਕੇ ਰਿਹਾ ਕਰਾਂਗੇ ਹੈ। ਸੋ ਨਾਲ ਹੀ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਹੈਗਾ ਅਸੀਂ ਇੱਕ ਤਾਂ ਇਹ ਬਣਾਵਾਂਗੇ, ਇੱਕ ਇੱਥੇ ਐਨ ਵਧੀਆ ਆਪਣਾ ਜਿਵੇਂ ਕਿਚਨ ਵਗੈਰਾ ਬਣਾ ਕੇ ਰੈਨੋਵੇਟ ਕਰਕੇ, ਫਿਰ ਆਪਣੇ ਸਕੇ ਸੰਬੰਧੀਆਂ ਨੂੰ, ਆਪਣੀ ਫੈਮਿਲੀ ਨੂੰ, ਫਰੈਂਡਸ ਨੂੰ ਬੁਲਾ ਕੇ ਫਿਰ ਖਾਇਆ ਪੀਆ ਕਰਾਂਗੇ ਹੈ। ਸੋ ਦੇਖ ਲਓ ਕਿੰਨਾ ਵਧੀਆ ਉਹਨਾਂ ਨੇ ਕੀਤਾ। ਤੇ ਬਿਲਕੁਲ ਜੀ, ਲੱਕੀ ਕੋਈ ਕੋਈ ਹੁੰਦਾ। ਵੈਸੇ ਲੋਟਰੀ ਵੀ ਕਈਆਂ ਦੀ ਨਿਕਲਦੀ ਨਹੀਂ, ਕਈਆਂ ਦੀ ਨਿਕਲਦੀ ਰਹਿੰਦੀ ਥੋੜ੍ਹੀ ਬਹੁਤੀ ਹੈ ਨਾ। ਸੋ ਵੈਸੇ ਤਾਂ ਉਹੀ ਗੱਲ ਹੈ, ਜੇ ਲੋਟਰੀ ਪਾਵਾਂਗੇ ਨਿਕਲੂਗੀ ਤਾਂ ਹੀ, ਜੇ ਕਦੀ ਪਾਈ ਨਾ ਹੋਵੇ ਤੇ ਫਿਰ ਕਿੱਥੋਂ ਨਿਕਲਣੀ ਆ। ਸੋ ਕਈ ਪਾਉਂਦੇ ਰਹਿੰਦੇ ਆ, ਸੋ ਇਸ ਕਰਕੇ ਲੋਟਰੀ ਭਾਈ ਪਾਉਂਦੇ ਰਹੋ, ਯੂ ਨੈਵਰ ਨੋ ਕਦੋਂ ਜਿਹੜੀ ਲੋਟਰੀ ਆ ਤੁਹਾਡੀ ਨਿਕਲ ਆਵੇ ਹੈ। ਸੋ ਵਧੀਆ ਹੀ ਆ। ਲਓ ਜੀ, ਹੁਣ ਆਪਾਂ ਚੱਲਦੇ ਹਾਂ ਨਰਦੇਵ ਸਿੱਧੂ ਜੀ ਦੇ ਕੋਲ ਤੇ ਲੈਂਦੇ ਹਾਂ ਮੌਰਗੇਜ ਦੀ ਜਾਣਕਾਰੀ। ਨਰਦੇਵ ਜੀ, ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ
1: ਤੁਹਾਨੂੰ ਸਾਰਿਆਂ ਨੂੰ ਹੈਪੀ ਫਰਾਈਡੇ। ਤੇ ਆਪਾਂ ਗੱਲਬਾਤ ਕਰਾਂਗੇ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ। ਸਿਕਿਓਰ ਲਾਈਨ ਆਫ ਕ੍ਰੈਡਿਟ ਉਹਨਾਂ ਭੈਣ ਭਰਾਵਾਂ ਨੂੰ ਬਣਾ ਕੇ ਦੇ ਸਕਦੇ ਹਾਂ ਜਿਨ੍ਹਾਂ ਕੋਲੇ ਆਪਣਾ ਘਰ ਹੈਗਾ, ਘਰ 'ਚ ਉਹਨਾਂ ਦੇ ਐਕੁਟੀ ਹੈਗੀ ਹੈ, ਉਹ ਬੇਸ਼ੱਕ ਸੈਲਫ ਇੰਪਲਾਇਡ ਹੈ, ਬੇਸ਼ੱਕ ਪੇਰੋਲ ਤੇ ਕੰਮ ਕਰਦੇ ਹੈ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਉਹ ਆਪਣੀ ਇਨਕਮ ਕਿਸੇ ਕਾਰਨ ਕਰਕੇ ਨਹੀਂ ਸ਼ੋਅ ਕਰ ਸਕਦੇ, ਐਜ ਲੌਂਗ ਐਜ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਟੀ ਹੈਗੀ ਹੈ, ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਜਿਹੜੀ ਮੌਰਗੇਜ ਪਹਿਲਾਂ ਤੁਹਾਡੀ ਚੱਲ ਰਹੀ ਹੈ, ਬੇਸ਼ੱਕ ਕਿਸੇ ਬੈਂਕ ਤੋਂ ਚੱਲ ਰਹੀ ਹੈ, ਬੇਸ਼ੱਕ ਕਿਸੇ ਹੀ ਲੈਂਡਰ ਤੋਂ ਚੱਲ ਰਹੀ ਹੈ, ਉਹ ਉਸੇ ਤਰ੍ਹਾਂ ਚੱਲੀ ਜਾਏਗੀ। ਉਹਦੇ ਨਾਲ ਨਾਲ ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਬਣਾ ਕੇ ਦੇ ਦਾਂਗੇ, ਜਦੋਂ ਫਿਰ ਤੁਹਾਨੂੰ ਲੋੜ ਹੈ ਉਦੋਂ ਤੁਸੀਂ ਉਹਨੂੰ ਵਰਤ ਸਕਦੇ ਹੋ। ਜਦੋਂ ਵਰਤੋਗੇ ਜਿੰਨਾ ਪੈਸਾ ਜਿੰਨੇ ਟਾਈਮ ਵਾਸਤੇ ਵਰਤੋਗੇ ਉਹਨੇ ਪੈਸੇ ਤੇ ਉਹਨੇ ਹੀ ਟਾਈਮ ਵਾਸਤੇ ਤੁਹਾਨੂੰ ਵਿਆਜ ਪਏਗਾ, ਨਹੀਂ ਵਰਤਦੇ ਕੋਈ ਤੁਹਾਨੂੰ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ। ਤੇ ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈਗੀ ਹੈ, ਇਹ ਤੋਂ ਪੈਸਾ ਚੱਕ ਕੇ ਤੁਸੀਂ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਬੇਸ਼ੱਕ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈ, ਕੋਈ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਹੈ, ਉਹਨਾਂ ਨੂੰ ਪੇ ਆਫ ਕਰਨਾ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਆਪਣੇ ਘਰ 'ਚ ਲੀਗਲ ਬੇਸਮੈਂਟ ਬਣਾਉਣੀ ਹੈਗੀ, ਕੋਈ ਹੋਰ ਰੈਨੋਵੇਸ਼ਨ ਦਾ ਕੰਮ ਕਰਨਾ, ਉਹਦੇ ਵਾਸਤੇ ਪੈਸੇ ਯੂਜ਼ ਕਰਨੇ ਆ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਖਰੀਦੀ ਸੀਗੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ, ਜਾਂ ਹੁਣ ਉਹਦੀ ਅਪਰੇਜ਼ਲ ਵੈਲਿਊ ਘੱਟ ਆ ਰਹੀ ਹੈ ਉਹਦੇ ਵਾਸਤੇ ਪੈਸੇ ਚਾਹੀਦੇ, ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲੇ ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਸੀਂ ਫਸਟ ਟਾਈਮ ਬਾਇਰ ਹੋ, ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੈਗੇ ਹੋ, ਘਰ ਲੈਣਾ ਚਾਹੁੰਦੇ ਹੈਗੇ ਹੋ, ਦੇਖਣਾ ਚਾਹੁੰਦੇ ਕਿੰਨੇ ਦਾ ਘਰ ਲੈ ਸਕਦੇ, ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਜਾਂ ਤੁਸੀਂ ਘਰ ਆਲਰੇਡੀ ਖਰੀਦਿਆ ਹੋਇਆ ਉਹਦੀ ਹੁਣ ਕਲੋਜ਼ਿੰਗ ਨੇੜੇ ਆ ਰਹੀ ਹੈਗੀ, ਉਹਦੀ ਮੌਰਗੇਜ ਕਰਵਾਉਣੀ ਹੈ, ਜਾਂ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਜਾਂ ਉਹਨੂੰ ਰੀਫਾਈਨੈਂਸ ਕਰਨਾ, ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472-94-5503। ਟਾਈਮ ਦੇਣ ਲਈ ਧੰਨਵਾਦ ਜੀ, ਹੈਵ ਅ ਗੁੱਡ ਵੀਕਐਂਡ
0: ਜੀ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ।
1: ਥੈਂਕ ਯੂ,
0: ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੌਰਗੇਜ ਸੰਬੰਧੀ। ਤੇ ਲਓ ਜੀ ਆਪਾਂ ਨੈਕਸਟ ਕਾਲ ਤੇ ਚੱਲਦੇ ਹਾਂ ਤੇ ਸਾਡੇ ਨਾਲ ਨੈਕਸਟ ਕਾਲਰ ਹੈ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਕੈਸੀ ਹੈ ਆਪ?
0: ਜੀ ਜੀ ਸਰ, ਬਹੁਤ ਅੱਛੇ ਹੈ, ਆਪ ਸੁਣਾਏ?
1: ਮੈਂ ਬਿਲਕੁਲ ਠੀਕ ਹੂੰ। ਮੁਸਲਸਲ ਨਿਊਜ਼ ਵਗੈਰਾ ਮੇ ਇਸਮੇ ਕਾਮੋ ਮੇ ਉਲਝਾ ਹੁਆ ਥਾ, ਦੋ ਦਿਨ ਨਹੀਂ ਕਾਲ ਕਰ ਪਾਇਆ ਆਪਕੋ, ਇਨਵੈਂਟਰੀ ਵੀ ਥੀ ਵੇਅਰਹਾਊਸ ਮੇ। ਬਹਰਹਾਲ ਮੈਂ ਇਹ ਬੋਲ ਰਹਾ ਥਾ, ਵੋ 70 ਮਿਲੀਅਨ ਡਾਲਰ ਜੋ ਉਠਾ ਉਸ ਬੰਦੇ ਕੇ ਲੀਏ ਬਾਤ ਕਰਨੇ ਫੋਨ ਕੀਆ ਕਿ ਯੇ ਸਾਰੇ ਪ੍ਰੋਗਰਾਮ ਤੋ ਬਤਾ ਰਹਾ ਬਰਫ ਮੇ ਵਹਾਂ ਜਾਊਂਗਾ।

0: किया मैं भी करूंगा, ये तरगीब होती, कभी छुपाना नहीं चाहिए, दान पुण्य बता के दो, याद रखना इसमें बड़ी गहरी फलसफी बात है। और दूसरी बात, अगर मुझे इतना पैसा मिलता ना बीबी, यकीन मानिए मैं सिर्फ $500,000 के यूनानी मेडिसिन इंडिया से यहाँ मंगा के, यहाँ के जो लोग बेचारे दिमाग चल जाता, दिमाग चले हुए लोग हैं, आप देखेंगे टोकरी में डाल के ब्रेम्पटन में रोड पे बीच में खींच के जा रहा, गोरी गोरे बुढ़े काले, ये दरअसल इनका दिमाग चल जाता, इनके जहन में ये रहता कि सारा सामान का बोझ अब हमें उठाना है, बस वो वहां अटके रहते, उनको वहां से बाहर निकालो, उनको एक नॉर्मल लाइफ में लाओ, ताकि लोगों को भी पता चले हमारे पास ऐसे ऐसे मेडिसिन है, लोग इस्तेमाल ही नहीं कर रहे।
1: बिल्कुल बिल्कुल जी, थैंक यू सर।
0: तो काम करो, कुछ देश के लिए करो, कौम के लिए करो, उन्नति के लिए करो, प्रगति के लिए करो, कोई बात है। और जहीन लोगों को बिठाओ, बुड्ढों को हटाओ, जिनकी अकल मारी गई है उनको हटाओ, वरना पूरी दुनिया में नुकसान करते। कल रात में $182 से मैं गैस डलवाया, क्या आप समझते खुशी से मैं दुआ दिया ट्रंप को? सोचिए कभी आप ये इस बारे में।
1: बिल्कुल बिल्कुल जी,
0: तो ये है बातें। थैंक यू सो मच, आपका भी शुक्रिया
1: जी। थैंक यू सर, बहुत बहुत धन्यवाद। लो जी नेक्स्ट कॉल थे, पर चलते हैं। हां जी भाजी की हाल चाल?
2: हां जी भाजी ठीक ठाक, सत श्रीकाल।
1: हां जी सत श्रीकाल।
2: हां जी मैं कहा जी खबर देख लो किदां दी आ रही है जी।
1: हां जी नाम बड़े
2: कहंदे सी जदों ट्रंप कहंदा सी मैं टैरिफ ला देने आ कनेडा दे, कि ड्रग दा आउंदी आ ना, साडे लोकी इत्थे बड़ा रौला पाया जी, ये ड्रग तंग करदा सानू, ट्रंप झूठ बोलदा फलाना। ਹੁਣ ਅੱਜ ਦੱਸੋ ਟਰੰਪ ਸਹੀ ਨਿਕਲਿਆ ਕਿ ਰੇਡੀਓ ਚੈਨਲ ਜਾਂ ਹੋਰ ਸਾਰੇ ਪੱਤਰਕਾਰ ਝੂਠੇ ਨਿਕਲੇ ਆ ਜੀ? ਬਿਲਕੁਲ ਕੁਆਂਟਲ ਟਨ ਦੇ ਹਿਸਾਬ ਹਾਂ
1: ਦੇਖ ਲੋ, 1700 ਕਿਲੋ ਹੈ,
2: 140 ਮਿਲੀਅਨ ਦੀ। ਇਹਦਾ ਮਤਲਬ ਫੇ ਜਿਹੜੇ ਮੈਂ ਤਾਂ ਕਹਿੰਦਾ ਜੀ ਗੌਰਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ, ਇੱਕ ਘਰ ਵਾਲੇ ਤੋਂ ਲੈ ਕੇ 10 ਘਰ ਹੁਣ ਚਾਹੇ 20 ਘਰ ਹੁਣ, ਉਹ ਕਦੋਂ ਕੈਨੇਡਾ ਚ ਆਇਆ, ਉਹਦਾ ਬੈਂਕ ਦਾ ਬੈਲੈਂਸ ਜੋ ਅਕਾਊਂਟ ਆ, ਕੱਲੀ ਕੱਲੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ ਇੱਥੇ।
1: ਬਿਲਕੁਲ
2: ਕੱਲੇ ਕੱਲੇ ਬੰਦੇ ਦੀ ਹੋਣੀ ਚਾਹੀਦੀ, ਕੱਲੇ ਕੱਲੇ ਇਨਸਾਨ ਦੀ, ਉਹ ਕੋਈ ਗੱਡੀਆਂ ਕਿੱਦਾਂ, ਕਿੱਥੋਂ ਪੈਸਾ ਹੈ, ਕਾਰਾਂ ਸੋਨਾ ਕਿੰਨਾ, ਇਹ ਦੇਖੋ ਜੀ ਅੱਧਾ ਬ੍ਰਹਮਪੁਰ ਖਾਲੀ ਹੋਜੂ ਇਹ ਸਭ ਜਿੱਦਾਂ ਇਹ ਹਾਲਾਤ ਚੱਲ ਰਹੇ ਆ, ਤੇ ਸਾਰੀ ਮਹਿੰਗੀ ਡਰਾਈਵਰ ਹੀ ਆ ਜਿਹੜੇ ਫੜੇ ਆ, ਜਿਹੜੇ ਪਿੱਛੇ ਇਹਨਾਂ ਦੇ ਹਲੇ ਉਹ ਕੋਈ ਨੀ ਫੜਿਆ।
1: ਅੱਛਾ
2: ਇਹ ਸਾਰੇ ਡਰਾਈਵਰ ਆ ਜੀ ਮੋਰਲੇ।
1: ਪਰ ਉਹੀ ਗੱਲ ਹੈ ਵੀ ਇਹ ਵੀ ਥੋੜੋ ਹੁਣ ਇਹਨਾਂ ਨੇ ਕੁਛ ਕੀਤਾ ਹੋਊਗਾ, ਜਿਹੜੇ ਪਿੱਛੇ ਜਿਨ੍ਹਾਂ ਦਾ ਹੱਥ ਹੈ, ਜਿਨ੍ਹਾਂ ਦੇ ਕੋਲ ਪਾਵਰ ਹੈ, ਉਹਨਾਂ ਨੇ ਕੀਤਾ ਹੋਊਗਾ ਤੇ ਫਿਰ ਅੱਗੇ ਇਹ ਆ ਗਏ, ਏਦਾਂ ਨੀ ਹੋ ਸਕਦਾ।
2: ਹਾਂਜੀ ਹਲੇ ਕਹਿੰਦੇ ਆ, ਮੈਂ ਓਬੀਪੀ ਦੀ ਸੁਣਦਾ ਸਟੇਟਮੈਂਟ ਰਾਤੀ, ਉਹ ਕਹਿੰਦੇ ਇਨਵੈਸਟੀਗੇਸ਼ਨ ਚੱਲਦੀ ਆ ਹਲੇ, ਅਸੀਂ ਵੀ ਹਲੇ ਹੋਰ ਬੰਦੇ 2-3 ਭਗੌੜੇ ਵੀ ਆ ਵਿੱਚੋਂ ਹਲੇ, ਹਨਾ
1: ਠੀਕ ਹੈ,
2: ਤੇ ਹਲੇ ਇਨਵੈਸਟੀਗੇਸ਼ਨ ਕਾਫੀ ਲੰਬੀ ਚੱਲਣੀ ਆ ਇਹ। ਉਹ ਕਹਿੰਦੇ ਹੋਰ ਵੀ ਨਾਲ 2-3 ਇਨਵੈਸਟੀਗੇਸ਼ਨ ਇਹਦੇ ਚੱਲਦੀਆਂ, ਇਹ ਸਾਰਾ ਇੱਕੋ ਹੀ ਜੁੜ ਗਈ ਆ ਜੀ, ਵੈਨਕੂਵਰ ਤੋਂ ਲੈ ਕੇ ਟੋਰਾਂਟੋ ਤੱਕ ਨਾ
1: ਜੀ।
2: ਜੇ ਹੁਣ ਟਰੰਪ ਡੰਡਾ ਚਾੜਦਾ ਤਾਂ ਮੈਂ ਕਹਿੰਦਾ ਚੰਗਾ ਹੀ ਕਰ ਰਿਹਾ ਜੋ ਕਰ ਰਿਹਾ ਟਰੰਪ, ਹੁਣ ਜਿਨ੍ਹਾਂ ਨੇ 2 ਨੰਬਰ ਦੇ ਕਰਨੇ ਕੰਮ ਕਰਨੇ ਉਹ ਤਾਂ ਚੀਕਾਂ ਮਾਰਨੀਆਂ ਹੀ ਆ ਜੀ, ਹਨਾ
1: ਜੀ ਜੀ। ਪਰ ਟਰੰਪ ਧੱਕਾ ਕਰਦਾ ਧੱਕਾ ਫੜੇ ਹੀ ਜਾਂਦੇ ਆ, ਇਹ ਵੀ ਤਾਂ ਹੈ ਨਾ ਨਾਲ।
2: ਪਰ ਭੈਣ ਜੀ ਜਿਹੜਾ ਗੰਦ ਆ ਨਾ ਇਹ ਸਾਫ ਕਰਨਾ ਹੀ ਪੈਣਾ, ਇਹ ਗੌਰਮੈਂਟਾਂ ਹੀ ਕਰ ਸਕਦੀਆਂ ਨਾ
1: ਜੀ ਜੀ ਜੀ,
2: ਕਿਉਂਕਿ ਜੇ ਗੌਰਮੈਂਟ ਨੇ ਅੱਜ ਤੋਂ 15 ਸਾਲ ਪਹਿਲਾਂ ਸਖਤੀ ਕੀਤੀ ਹੁੰਦੀ ਹੈ, ਨੌਬਤੀ ਨਹੀਂ ਆਉਣੀ ਸੀ ਇੱਥੇ।
1: ਚਲੋ ਹੁਣ ਦੇਖਦੇ
2: ਜੋ ਅੱਜ ਰੀਅਲ ਸਟੇਟ ਦਾ ਹਾਲ ਆ,
1: ਇਨਵੈਸਟੀਗੇਸ਼ਨ ਚ ਪਤਾ
2: ਲੱਗ ਜੀ ਹੁਣ
1: ਨਿਕਲਦਾ।
2: ਹਾਂਜੀ ਹਾਂਜੀ ਇਹ ਤਾਂ ਨਿਕਲੂਗਾ, ਹੁਣ ਇਹਨਾਂ ਨੂੰ ਦੇਖ ਲਓ ਤਾਂ ਬੇਲ ਸਿਸਟਮ ਇਹਨਾਂ ਨੇ ਚੇਂਜ ਕੀਤਾ, ਹੁਣ ਅੰਟਾਰੀਓ ਦੀ ਗੌਰਮੈਂਟ ਦੱਸੀ ਨਹੀਂ ਰਹੀ ਲੋਕਾਂ ਨੂੰ, ਅਸੀਂ ਅੰਟਾਰੀਓ ਚ ਲਾਗੂ ਕੀਤਾ ਕਿ ਨਹੀਂ ਕੀਤਾ ਇਹ ਨਵਾਂ ਕਾਨੂੰਨ।
1: ਨਹੀਂ ਉਹ ਤਾਂ ਹੁਣ 15 ਜੁਲਾਈ ਤੋਂ ਹੋਣਾ ਹੀ ਸੀਗਾ ਉਹ ਤਾਂ।
2: ਭੈਣ ਜੀ ਇਹਨਾਂ ਨੇ ਪਤਾ ਨੀ ਜੀ, ਲੋਕੀ ਵਿੱਚੇ ਰੌਲਾ ਪਈ ਜਾਂਦਾ ਜੀ, ਬਿੱਲਾਂ ਜਿਵੇਂ ਜਮਾਨਤ ਮਿਲੀ ਜਾਂਦੀ ਆ, ਅੱਧੇ ਕਹਿੰਦੇ ਨਹੀਂ ਮਿਲਦੀ, ਹੁਣ ਇਹ ਕਲੀਅਰ ਕਰਨ ਨਾ ਆ ਕੇ ਇਹਨਾਂ ਦੇ ਜਿਹੜੇ MPP ਆ।
1: ਚਲੋ ਦੇਖਦੇ ਆ,
2: ਇਹ ਦੱਸਣ ਆ ਗਏ ਭੈਣ ਜੀ, ਹੈ ਨਾ। ਥੈਂਕ ਯੂ
1: ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਇਹ ਨਾ ਜਿਹੜੀਆਂ ਇੱਦਾਂ ਦੀਆਂ ਖਬਰਾਂ ਹੈਗੀਆਂ, ਇਸ ਆਪਣਾ 1700 ਕਿਲੋ ਡਰੱਗ ਜਿਹੜੀ ਫੜੀ ਗਈ ਆ, ਨਾਲ ਉਹਦੇ ਹਥਿਆਰ ਵੀ ਹੈ, ਨਕਦੀ ਵੀ ਹੈ, ਔਰ ਇਹਦੀ ਕੀਮਤ ਪਤਾ ਕਿੰਨੀ ਦੱਸੀ ਗਈ, $140 million। ਤੇ ਇੰਨੇ ਨਸ਼ੇ ਵੈਸੇ ਕੌਣ ਕਿੱਥੋਂ ਲਿਆਈ ਜਾਂਦਾ ਤੇ ਕਿੱਥੇ ਖਪਤ ਹੋਈ ਜਾਂਦੀ ਹੈ, ਹੈ ਅੱਗੇ ਕਿਤੇ ਖਪਤ ਇਹਦੀ ਹੁੰਦੀ ਹੋਣੀ ਨਾ, ਤਾਂ ਹੀ ਉਹ ਚੀਜ਼ ਦੀ ਸਪਲਾਈ ਹੁੰਦੀ ਹੈ, ਜੇ ਉਹ ਚੱਲਦੀ ਹੈ ਅੱਗੇ ਵਿਕਦੀ ਹੈ, ਅੱਗੇ ਉਹਨੂੰ ਕੋਈ ਕੰਜ਼ਿਊਮ ਕਰਦਾ, ਤੇ ਪਤਾ ਨਹੀਂ ਕਿਵੇਂ ਸਾਰਾ ਸਿਸਟਮ ਹੈ ਜਿਹੜਾ ਉਹ ਵਰਕ ਕਰਦਾ। ਤੇ ਚਲੋ ਹੁਣ ਇਨਵੈਸਟੀਗੇਸ਼ਨ ਹੋਣੀ ਅਸਲ 'ਚ ਤਾਂ ਪਤਾ ਲੱਗੂਗਾ। ਤੇ 21 ਪੰਜਾਬੀਆਂ ਦੇ ਨਾਮ ਹੈ, 21 ਪੰਜਾਬੀਆਂ ਦੇ ਨਾਮ ਹੈ, ਇਹ ਅੰਦਾਜ਼ਾ ਲਾ ਲਓ ਕਿੱਧਰ ਨੂੰ ਆਪਾਂ ਸਾਰੇ ਜਾ ਰਹੇ ਹਾਂ। ਤੇ ਲਓ ਜੀ ਆਪਾਂ ਹੁਣ ਚੱਲੀਏ ਪੰਜਾਬ ਇੰਸ਼ੋਰੈਂਸ, ਤੇ ਸਾਡੇ ਨਾਲ ਰਾਣਾ ਭਾਜੀ ਜੁੜੇ ਆ RDSP ਦੀ ਜਾਣਕਾਰੀ ਲੈ ਕੇ। ਭਾਜੀ ਸਤਿ ਸ਼੍ਰੀ ਅਕਾਲ।
3: ਥੈਂਕ ਯੂ ਸੋ ਮਚ ਭੈਣ ਜੀ, ਮੇਰੇ ਵੱਲੋਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ RDSP ਦੀ ਇੱਕ ਏਦਾਂ ਦੀ ਗ੍ਰਾਂਟ ਹੈ ਜੋ ਕਿ ਇੱਕ

0: ਫੈਡਰਲ ਗਵਰਨਮੈਂਟ ਵੱਲੋਂ ਸਪੋਰਟ ਹੈ ਉਹਨਾਂ ਸਭ ਲੋਕਾਂ ਦੀ ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਆ, ਤੇ $90,000 ਦੀ ਗ੍ਰਾਂਟ ਜਿਹੜੀ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈਗੀ ਹੈ। ਐਂਡ ਇਹਦੇ ਲਈ ਸਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਪਹਿਲਾਂ ਜਿਹੜੀ ਇਹ ਗ੍ਰਾਂਟ ਹੈ ਸਿਰਫ ਤੇ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਸੀ ਉਹਨਾਂ ਲਈ ਇਹਨਾਂ ਨੇ ਸਟਾਰਟ ਕੀਤਾ ਸੀ, ਲੇਕਿਨ ਲੇਟਰ ਔਨ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਸ਼ਾਮਿਲ ਕੀਤਾ ਗਿਆ ਹੈਗਾ। ਐਂਡ ਉਹਨਾਂ ਦੇ ਕੋਲ ਜਿਹੜਾ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੋਣਾ ਚਾਹੀਦਾ ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਕੋਈ ਵੀ ਪਰਸਨ, ਉਹਨਾਂ ਨੇ ਕਿਹਾ ਹੈਗਾ ਵੀ ਅਗਰ ਕੈਨੇਡਾ ਦੇ ਵਿੱਚ ਕੋਈ ਰੈਜੀਡੈਂਟ ਹੈਗਾ, ਅਗਰ ਉਹਨਾਂ ਨੂੰ ਜਿਹੜਾ ਡੇਲੀ ਜਿਹੜੀ ਰੂਟੀਨ ਦਾ ਆਪਾਂ ਵਰਕ ਕੋਈ ਕਰ ਰਹੇ ਹਾਂ, ਮੰਨ ਲਓ ਦੇਖਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਖਾਣਾ ਖਾਣ ਦੇ ਵਿੱਚ ਸਾਨੂੰ ਹੈਲਪ ਦੀ ਲੋੜ ਪੈ ਰਹੀ ਹੈ, ਵਾਕ ਕਰਨ ਦੇ ਵਿੱਚ ਸਾਨੂੰ ਜਿਹੜਾ ਹੈਗਾ ਇਸ਼ੂ ਆ ਰਿਹਾ, ਤੇ ਆਪਾਂ T2201 ਫਾਰਮ ਡਾਕਟਰ ਤੋਂ ਸਾਈਨ ਕਰਵਾ ਕੇ ਉਸ ਤੋਂ ਬਾਅਦ CRA ਨੂੰ ਭੇਜਣਾ ਹੁੰਦਾ। 2 ਮਹੀਨੇ ਤੱਕ ਉਹ ਸਰਟੀਫਿਕੇਟ ਇਸ਼ੂ ਕਰ ਦਿੰਦੇ ਨੇ DTC, ਤੇ ਉਸ ਤੋਂ ਬਾਅਦ ਸਾਰੀਆਂ ਗ੍ਰਾਂਟ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਨਾਲ ਨਾਲ ਜਿਹੜੇ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਐਂਡ ਉਹ ਸਪੈਸ਼ਲ ਨੀਡ ਵਾਲੇ ਨੇ, ਜਾਂ ਆਪਾਂ ਕਹਿ ਲਈਏ ਉਹਨਾਂ ਦੇ ਪੇਰੈਂਟਸ ਕੋਲ DTC ਸਰਟੀਫਿਕੇਟ ਹੈਗਾ, ਤੇ ਹਰੇਕ ਬੱਚੇ ਦਾ $3,480 ਤੱਕ ਜਿਹੜਾ ਹਰ ਸਾਲ ਪੇਰੈਂਟਸ ਨੂੰ ਐਕਸਟਰਾ ਮਿਲ ਰਿਹਾ ਹੈਗਾ। ਐਂਡ ਜਿਹੜੇ ਬੱਚੇ 18 ਸਾਲ ਤੋਂ ਅਬਵ ਹੈਗੇ ਨੇ ਉਹਨਾਂ ਦਾ $2,450 ਜਿਹੜਾ ਹੈਗਾ ਹਰ ਸਾਲ ਗਵਰਨਮੈਂਟ ਵੱਲੋਂ ਦਿੱਤਾ, ਜਿਹੜਾ ਕਿ ਬੈਨੀਫਿਟ ਪਿਛਲੇ ਸਾਲ ਗਵਰਨਮੈਂਟ ਨੇ ਸਟਾਰਟ ਕੀਤਾ ਸੀ। ਅਗਰ ਤੁਸੀਂ ਇਹ ਵੀ ਅਪਲਾਈ ਨਹੀਂ ਕੀਤਾ ਸਾਨੂੰ ਅਪਲਾਈ ਕਰਨਾ ਪਏਗਾ, ਤੇ ਪਿਛਲੇ ਜਿਹੜਾ ਸਾਲ ਤੋਂ ਜਿਹੜੀਆਂ ਮਿਸਿੰਗ ਪੇਮੈਂਟ ਹੈਗੀਆਂ ਨੇ ਉਹ ਵੀ ਆਪਾਂ ਨੂੰ ਮਿਲ ਜਾਣਗੀਆਂ। ਅਵੇਅਰ ਹੈ ਜਿਹੜੀ $90,000 ਦੀ ਗ੍ਰਾਂਟ ਆਪਾਂ ਅਜੇ ਤੱਕ ਨਹੀਂ ਅਪਲਾਈ ਕੀਤੀ, ਤੇ ਪਿਛਲੇ 10 ਸਾਲ ਦੀ ਅਗਰ ਸਾਡੀ ਐਲੀਜੀਬਿਲਿਟੀ ਬਣਦੀ ਹੈ ਉਹ 10 ਸਾਲ ਦੀ ਗ੍ਰਾਂਟ ਵੀ ਸਾਨੂੰ ਪਿਛਲੇ ਸਾਲਾਂ ਦੀ ਵੀ ਮਿਲ ਸਕਦੀ ਹੈ। ਕਿੱਦਾਂ ਪੋਸੀਬਲ ਹੈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਅਗਰ ਤੁਹਾਡੇ ਮਾਈਂਡ ਚ ਕੋਈ ਵੀ ਸਵਾਲ ਹੋਵੇ, 416-910-9000, 416-910-9000, ਵੈਬਸਾਈਟ ਹੈ pinjabinsurance.ca। ਤੇ ਨਾਲ ਨਾਲ ਭਾਜੀ ਮੈਂ ਕੁਛ ਕਾਮਨ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਅਪਲਾਈ ਕੀਤੀ ਜਾ ਸਕਦੀ ਹੈ। ਤਾਂ ਤੁਹਾਡੀ ਸਰਕਲ, ਤੁਹਾਡੇ ਫੈਮਿਲੀ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਹੈ ਜਿਨ੍ਹਾਂ ਦੀ ਉਮਰ 59 ਸਾਲ ਤੋਂ ਘੱਟ ਹੈ ਐਂਡ ਕੰਡੀਸ਼ਨ ਦੇ ਅੰਡਰ ਉਹਨਾਂ ਨੂੰ ਕੋਈ ਇਸ਼ੂ ਹੈਗਾ, ਤੇ ਡੈਫੀਨੇਟਲੀ ਉਹਨਾਂ ਨੂੰ ਇਸ ਗ੍ਰਾਂਟ ਦਾ ਫਾਇਦਾ ਹੋ ਸਕਦਾ, ਕਿਉਂਕਿ $90,000 ਬਹੁਤ ਵੱਡਾ ਇੱਕ ਅਮਾਊਂਟ ਹੈ ਜੋ ਕੈਨੇਡਾ ਦੀ ਫੈਡਰਲ ਗਵਰਨਮੈਂਟ ਹੈਲਪ ਕਰ ਰਹੀ ਹੈ ਉਹਨਾਂ ਦੇ ਫਿਊਚਰ ਲਈ, ਤਾਂ ਕਿ ਜਿਹੜੇ ਲੋਕ ਡਿਸੇਬਲ ਨੇ ਫਿਜ਼ੀਕਲੀ ਜਾਂ ਮੈਂਟਲੀ ਉਹਨਾਂ ਦੇ ਫਿਊਚਰ ਨੂੰ ਜਿਹੜਾ ਸਟਰੋਂਗ ਬਣਾਇਆ ਜਾ ਸਕੇ, ਤਾਂ ਕਿ ਉਹ ਲੋਕ ਕਿਸੇ ਤੇ ਕੱਲ੍ਹ ਨੂੰ ਫਾਈਨੈਂਸ਼ੀਅਲ ਡਿਪੈਂਡੈਂਟ ਨਾ ਹੋਣ। ਐਂਡ ਜਿਹੜੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਕੋਈ ਬੈਨੀਫਿਟਸ ਮਿਲ ਰਹੇ ਨੇ ਉਹ ਵੀ ਮਿਲਦੇ ਰਹਿਣਗੇ, ਉਹਨਾਂ ਦੇ ਵਿੱਚ ਵੀ ਕੋਈ ਰੁਕਾਵਟ ਨਹੀਂ। ਇਹ ਅਡੀਸ਼ਨਲ ਗ੍ਰਾਂਟ ਹੈ ਜਿਹੜੀ ਤੁਹਾਨੂੰ ਮਿਲ ਸਕਦੀ ਹੈ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਇੰਸੂਲਿਨ ਡਿਪੈਂਡੈਂਟ, 2023 ਤੋਂ ਪਹਿਲਾਂ ਜਿਹੜੇ ਲੋਕ ਇੰਸੂਲਿਨ ਐਵਰੀਡੇ ਲੈਂਦੇ ਸੀ ਉਹਨਾਂ ਨੂੰ ਇਹ ਗ੍ਰਾਂਟ ਨਹੀਂ ਸੀ ਮਿਲਦੀ। ਲੇਟਰ ਔਨ ਤੇ ਇਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਅਗਰ ਤੁਹਾਡੇ ਪਰਿਵਾਰ 'ਚ ਕੋਈ ਮੈਂਬਰ ਹੈ ਜਿਨ੍ਹਾਂ ਦੀ ਉਮਰ 59 ਸਾਲ ਤੋਂ ਘੱਟ ਹੈ, ਇੰਸੂਲਿਨ ਡਿਪੈਂਡੈਂਟ ਨੇ, ਉਹ ਵੀ $90,000 ਦੀ ਗ੍ਰਾਂਟ ਅਪਲਾਈ ਕਰ ਸਕਦੇ ਨੇ। ਇਸ ਤੋਂ ਇਲਾਵਾ ਆਪਾਂ ਸਪੈਸ਼ਲ ਨੀਡ ਵਾਲੇ ਬੱਚਿਆਂ ਦੀ ਗੱਲ ਕੀਤੀ, ਔਟਿਜ਼ਮ, ਡਾਊਨ ਸਿੰਡਰੋਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸੇਬਿਲਿਟੀ, ਕਰੋਨਿਕ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਿਸ, ਸਵੇਅਰ ਆਰਥਰਾਈਟਿਸ, ਕੌਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਇਸ ਤੋਂ ਇਲਾਵਾ ਕੋਈ ਕੈਂਸਰ ਦਾ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਲੰਬਾ ਚੱਲ ਰਿਹਾ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਜਿਹਨਾਂ ਲੋਕਾਂ ਨੂੰ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ, ਇੱਕ ਲੰਬੀ ਲਿਸਟ ਹੈ ਭੈਣ ਜੀ। ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਵੈਦਰ ਯੂ ਆਰ ਕੁਆਲੀਫਾਈ ਫਾਰ ਦਿਸ ਗ੍ਰਾਂਟ ਔਰ ਨਾਟ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਈਵਨ ਭੈਣ ਜੀ ਅਗਰ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਉਮਰ 59 ਸਾਲ ਤੋਂ ਘੱਟ ਹੈ ਐਂਡ ਉਹ ਡਿਸੇਬਲ ਹੋ ਗਏ, ਐਂਡ ਉਹਨਾਂ ਨੂੰ ਵੀ ਜਿਹੜਾ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ, 416-910-9000,
1: 416-910-9000 ਤੇ ਵੈਬਸਾਈਟ ਹੈ ਪੰਜਾਬ ਇੰਸ਼ੋਰੈਂਸ.ca. ਥੈਂਕ ਯੂ ਸੋ ਮਚ ਪੰਜੀ ਸਮਾਂ ਦੇਣ ਲਈ।
2: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਇੱਕ ਮੈਂ ਨੰਬਰ ਤੁਹਾਨੂੰ ਦਵਾਂ ਨੋਬਲ ਫਰੈਸ਼ ਫੂਡ ਦਾ। ਨੋਬਲ ਫਰੈਸ਼ ਫੂਡ ਜਿਹੜੇ ਕਿ
1: ਮਾਹੌਲ ਹੁੰਦਾ, ਮਤਲਬ ਕਿ ਇੰਨੇ ਘੱਟ ਰੇਟ ਹੁੰਦੇ ਆ, ਚਾਹੇ ਤੁਸੀਂ ਸਬਜ਼ੀ ਲੈਣੀ ਹੈ, ਵੱਖੋ ਵੱਖਰੀਆਂ ਸਾਰੀਆਂ ਤਾਜ਼ੀਆਂ ਤਾਜ਼ੀਆਂ ਤੁਹਾਨੂੰ ਸਬਜ਼ੀਆਂ ਮਿਲਣਗੀਆਂ, ਫਲ ਫਰੂਟ ਬੜੇ ਵਧੀਆ ਵਧੀਆ, ਅਤੇ ਡਰਾਈ ਫਰੂਟ ਲੈਣੇ ਆ ਉਹ ਵੀ ਤੁਹਾਨੂੰ ਪੈਕਟਸ ਦੇ ਵਿੱਚ ਲੈਣੇ ਆ, ਮਸਾਲੇ ਉਹ ਵੀ ਮਿਲ ਜਾਣਗੇ, ਖੁੱਲ੍ਹੇ ਲੈਣਾ ਚਾਹੁੰਦੇ ਹੋ ਜਿਵੇਂ ਅਜਵੈਣ ਸੌਂਫ, ਕੋਈ ਤੁਸੀਂ ਅਚਾਰ ਬਣਾਉਣਾ ਉਹਦੇ ਵਾਸਤੇ ਤੁਹਾਨੂੰ ਜ਼ਿਆਦਾ ਕੁਆਂਟਿਟੀ 'ਚ ਚੀਜ਼ ਚਾਹੀਦੀ ਹੁੰਦੀ ਹੈ ਨਾ, ਸੋ ਤੁਸੀਂ ਜ਼ਰੂਰ ਕਾਲ ਕਰਨੀ ਹੈ ਜੀ। ਅਤੇ ਤੁਸੀਂ ਜਾਣਾ ਦੋ ਲੋਕੇਸ਼ਨ ਆ, ਇੱਕ ਗਲਿੰਗਮ ਡਰਾਈਵ 'ਤੇ ਹੈ ਜਿੱਥੇ ਪਾਸਪੋਰਟ ਔਫਿਸ ਹੈਗਾ, ਹੈ ਨਾ, ਅਤੇ ਇੱਕ ਹੈਗੀ ਆਪਣੀ ਸੈਂਡਲਵੁੱਡ ਪਾਰਕਵੇ 'ਤੇ। ਸੋ ਉੱਥੇ ਜਾਓ ਕਿਤੇ ਵੀ, ਬਾਕੀ ਜੇ ਜਾਣਕਾਰੀ ਕੋਈ ਚਾਹੀਦੀ ਹੈ, ਕਿਉਂਕਿ ਨਾ ਇਹਨਾਂ ਕੋਲ ਆਟੇ ਦਾਲਾਂ ਮਸਾਲੇ ਜਿਹੜੇ ਫਲ ਫਰੂਟ ਸਬਜ਼ੀਆਂ ਸਾਰਾ ਕੁਛ, ਫੋਲਡਿੰਗ ਬੈੱਡ ਬੜਾ ਕੁਛ ਹੈ, ਅਤੇ ਰੇਟ ਬੜੇ ਘੱਟ ਹੈ। ਨੰਬਰ ਤੁਸੀਂ ਨੋਟ ਕਰੋ 2898010566, 2998010566, 2 ਤੁਸੀਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਕੋਈ ਡਾਇਰੈਕਸ਼ਨ ਪੁੱਛਣੀ ਹੈ, ਕੋਈ ਗੱਲਬਾਤ ਕਰਨੀ ਹੈ, ਕੋਈ ਬਲਕ ਦੇ ਵਿੱਚ ਤੁਸੀਂ ਸਮਾਨ ਲੈਣਾ ਚਾਹੁੰਦੇ ਹੋ ਉਹਦੇ ਬਾਰੇ ਪਹਿਲਾਂ ਪੁੱਛਣਾ, ਹੈ ਨਾ, ਸੋ 2898010566, 2998010566 ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰੋਗੇ ਗਰੋਸਰੀ ਲੈਣ ਦੇ ਲਈ ਨੋਬਲ ਫਰੈਸ਼ ਫੂਡ 'ਤੇ।

0: ਲਓ ਜੀ ਹੁਣ ਆਪਾਂ ਚੱਲਦੇ ਹਾਂ ਪਰਮਜੀਤ ਦਿਓਲ ਜੀ ਦੇ ਕੋਲ ਕਿਉਂਕਿ ਇਹਨਾਂ ਦੇ ਕੋਲ ਲਿਸਟਿੰਗਸ ਬੜੀਆਂ ਕਮਾਲ ਦੀਆਂ ਹੁੰਦੀਆਂ ਰੀਅਲ ਐਸਟੇਟ ਬ੍ਰੋਕਰ ਹੈ ਜੀ ਜੇਕਰ ਤੁਸੀਂ ਵੀ ਕੋਈ ਬਾਇੰਗ ਸੈਲਿੰਗ ਕਰਨੀ ਹੈ ਆਪਣਾ ਰੀਅਲ ਐਸਟੇਟ ਦੇ ਵਿੱਚ ਜਾਣਕਾਰੀ ਤੁਹਾਨੂੰ ਕੋਈ ਵੀ ਚਾਹੀਦੀ ਹੈ 416-993-7378 ਤੇ ਗੱਲਬਾਤ ਹੋ ਸਕਦੀ ਹੈ ਪਰਮਜੀਤ ਜੀ ਸਵਾਗਤ ਤੁਹਾਡਾ
1: ਸਤਿ ਸ੍ਰੀ ਅਕਾਲ ਜੀ ਮੇਰੇ ਬਣੀਓ ਗੁਰਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਸਰੋਤੇ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਰੀਸੈਂਟਲੀ ਅੱਜ ਹੀ ਲਿਸਟ ਕੀਤਾ ਗਿਆ ਵਾ ਇਹ ਕਮਰਸ਼ੀਅਲ ਯੂਨਿਟ ਤੁਹਾਨੂੰ 1400 ਸਕੁਅਰ ਫੁੱਟ ਦਾ ਬਿਲਕੁਲ ਵੇਡ ਅਤੇ ਟੋਰਬਰਮ ਏਰੀਏ ਦੇ ਵਿੱਚ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ ਜਿਸ ਦੇ ਵਿੱਚ ਰੈਸਟੋਰੈਂਟ ਦਾ ਜਿਹੜਾ ਕਿ ਕੰਮ ਚੱਲ ਰਿਹਾ ਵਾ ਹੁੱਡ ਵਗੈਰਾ ਲੱਗੀ ਹੋਈ ਹੈ ਸਾਰਾ ਕੁਛ ਆ ਇਹ ਕਮਰਸ਼ੀਅਲ ਯੂਨਿਟ ਫਾਰ ਸੇਲ ਤੇ ਲਿਆਂਦਾ ਗਿਆ ਬਹੁਤ ਹੀ ਲੋਐਸਟ ਪ੍ਰਾਈਸ ਦੇ ਉੱਤੇ ਅਗਰ ਤੁਸੀਂ ਯੂਨਿਟ ਖਰੀਦਣਾ ਚਾਹੁੰਦੇ ਹੋ ਜਾਂ ਯੂਨਿਟ ਦੇ ਨਾਲ ਰੈਸਟੋਰੈਂਟ ਦਾ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਲੇਕ ਸ਼ੋਰ ਤੇ ਲਿਸਟ ਕੀਤਾ ਗਿਆ ਮਿਸਾਗਾ ਦੇ ਵਿੱਚ ਇਹ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਮਿਲਦੇ ਆ ਵਾ ਜਿਸ ਦੀ ਸੇਲ ਵੀ ਬਹੁਤ ਗੁੱਡ ਆ ਰੈਂਟ ਸਿਰਫ $4,100 ਪਰ ਮੰਥ ਲੀਜ਼ ਜਿਹੜੀ ਆ ਉਹ 5+5 ਤੇ ਆਸਕਿੰਗ ਪ੍ਰਾਈਸ ਸਿਰਫ $69,000 ਰੱਖੀ ਗਈ ਆ ਸਟਿਲ ਨੈਗੋਸ਼ੀਏਬਲ ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਇੱਕ ਲਿਸਟ ਕੀਤਾ ਹੋਇਆ ਹੋਰ ਬਿਊਟੀ ਸਲੋਨ ਦੋ ਬ੍ਰਾਮਟਨ ਦੇ ਵਿੱਚ ਅਤੇ ਇੱਕ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਤੇ ਲਾਸਟ ਦੇ ਵਿੱਚ ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਤੁਹਾਨੂੰ ਡਿਕਸੀ ਅਤੇ ਇਗਲੈਂਗਟਨ ਏਰੀਏ ਦੇ ਵਿੱਚ ਮਿਲ ਰਿਹਾ ਵਾ ਜਿਸ ਦੀ ਸੇਲ ਤੁਹਾਨੂੰ $10,000 ਪਰ ਵੀਕ ਗਰੰਟੀ ਨਾਲ ਮਿਲੇਗੀ ਰੈਂਟ ਸਿਰਫ $4,800 ਪਰ ਮੰਥ ਹੋਵੇਗਾ ਲੀਜ਼ ਲੌਂਗ ਟਰਮ ਤੁਸੀਂ ਇਸ ਨੂੰ ਫਰੈਂਚਾਈਜ਼ ਵੀ ਰੱਖ ਸਕਦੇ ਹੋ ਤੁਸੀਂ ਇਸ ਨੂੰ ਅਨਬ੍ਰੈਂਡਡ ਵੀ ਕਰ ਸਕਦੇ ਹੋ ਆਪਣਾ ਬ੍ਰੈਂਡ ਵੀ ਸਟਾਰਟ ਕਰ ਸਕਦੇ ਹੋ ਜਾਂ ਤੁਸੀਂ ਇਸ ਦੇ ਨਾਲ ਯੂਨਿਟ ਵੀ ਖਰੀਦਣਾ ਚਾਹੁੰਦੇ ਹੋ ਉਹ ਵੀ ਲਿਸਟ ਕੀਤਾ ਗਿਆ ਵਾ ਉਹਦੀ ਵੀ ਪ੍ਰਾਈਸ ਬੜੀ ਲੋਅ ਆ ਸਿਰਫ ਆਸਕਿੰਗ ਪ੍ਰਾਈਸ $499,000 ਯੂਨਿਟ ਦੀ ਪ੍ਰਾਈਸ ਆ ਤੇ ਬਿਜ਼ਨਸ ਦੀ ਪ੍ਰਾਈਸ ਵੀ ਬੜੀ ਲੋਅ ਰੱਖੀ ਗਈ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਦੋਵੇਂ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕਸ ਜੀ
0: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੇ ਲਓ ਜੀ ਮੈਂ ਨੰਬਰ ਤੁਹਾਨੂੰ ਆਲ ਟਰੱਕ ਲਿਊਬ ਐਂਡ ਵਾਸ਼ ਦਾ ਦਵਾਂ ਕਿਉਂਕਿ ਜੁਲਾਈ ਮੰਥ ਦੇ ਲਈ ਬੜੀ ਸਪੈਸ਼ਲ ਤੁਹਾਨੂੰ ਆਫਰ ਇਹ ਦੇ ਰਿਹਾ ਜਿਹਦੇ ਵਿੱਚ ਹਰ ਇੱਕ ਆਇਲ ਚੇਂਜ ਦੇ ਨਾਲ ਨਾ ਤੁਸੀਂ ਜੇ ਇਹ ਸਰਵਿਸ ਇਹਨਾਂ ਦੀ ਲੈਂਦੇ ਹੋ ਤਾਂ ਤੁਹਾਨੂੰ ਫ੍ਰੀ ਟਿਮ ਹੋਟਨ ਦਾ ਕਾਰਡ ਮਿਲਣਾ ਹੁਣੇ ਮੈਂ ਗੱਲ ਕੀਤੀ ਤੁਹਾਡੇ ਨਾਲ ਕਿ ਅੱਜ ਬੜਾ ਸਪੈਸ਼ਲ ਦਿਨ ਹੈ ਜਿਵੇਂ ਡਰਾਈਵ ਥਰੂ ਡੇ ਅੱਜ ਹੈ ਨਾ ਸੋ ਡਰਾਈਵ ਥਰੂ ਤੇ ਕਈ ਜਾਂਦੇ ਕਈ ਤਾਂ ਕਦੀ ਅੰਦਰ ਗਏ ਨਹੀਂ ਉਹ ਡਰਾਈਵ ਥਰੂ ਤੇ ਗੱਡੀ 'ਚ ਬੈਠੇ ਬੈਠੇ ਹੀ ਹੈ ਸੋ ਇਹ ਚੀਜ਼ ਨੂੰ ਦੇਖ ਕੇ ਨਾ ਇੰਡੀਆ ਦੇ ਵਿੱਚ ਵੀ ਕਈ ਵਾਰ ਆਪਾਂ ਦੇਖਦੇ ਹਾਂ ਕਿ ਉੱਥੇ ਵੀ ਜੇ ਹੁਣ ਜਿਵੇਂ ਰੇਹੜੀਆਂ 'ਤੇ ਕੋਈ ਅੰਬ ਲੈਣੇ ਕੋਈ ਕੁਛ ਹੈ ਨਾ ਕੋਈ ਫਲ ਫਰੂਟ ਵਾਲੇ ਖੜ੍ਹੇ ਹੁੰਦੇ ਆ ਅਤੇ ਬਸ ਉਹਨੂੰ ਵਿੱਚ ਬੈਠੇ ਬੈਠੇ ਹੀ ਔਡਰ ਦਿੰਦੇ ਆ ਉਹ ਆਪਣਾ ਜਿਵੇਂ ਦੇ ਮਰਜ਼ੀ ਫਿਰ ਆਪਣੀ ਹਿਸਾਬ ਦੇ ਨਾਲ ਹੈ ਕਈ ਵਾਰੀ ਖਰਾਬ ਵੀ ਹੁੰਦੇ ਅੰਬ ਅਤੇ ਉਹ ਲੁਕੋ ਲੁਕੋ ਕੇ ਪਾ ਕੇ ਬੈਗ ਦੇ ਵਿੱਚ ਅਤੇ ਫੜਾ ਦਿੰਦੇ ਆ ਪੈਸੇ ਲੈ ਕੇ ਚਲੇ ਜਾਂਦੇ ਆ ਅਤੇ ਬੰਦਾ ਕਹਿੰਦਾ ਹੁਣ ਮੈਂ ਗੱਡੀ 'ਚੋਂ ਨਹੀਂ ਉੱਠਣਾ ਮੈਨੂੰ ਬੈਠੇ ਬੈਠੇ ਨੂੰ ਹੀ ਜਿਹੜੀ ਸਰਵਿਸ ਮਿਲ ਰਹੀ ਉਹ ਹੀ ਠੀਕ ਆ ਪਰ ਜਦੋਂ ਘਰ ਜਾ ਕੇ ਦੇਖਦੇ ਫਿਰ ਕਹਿੰਦੇ ਲੈ ਅੱਧੀਆਂ ਚੀਜ਼ਾਂ ਤਾਂ ਖਰਾਬ ਹੀ ਨਿਕਲ ਗਈਆਂ ਅੱਧੇ ਅੰਬ ਤਾਂ ਖਰਾਬ ਹੀ ਨਿਕਲ ਗਏ ਆ ਜ਼ਿਆਦਾ ਪੱਕੇ ਹੋਏ ਸੋ ਇਹ ਵੀ ਨਾ ਬੜਾ ਵਧੀਆ ਤੁਹਾਨੂੰ ਹੁਣ ਟਿਮ ਹੋਟਲ ਦਾ ਕਾਰਡ ਇਹਨਾਂ ਨੇ ਦੇਣਾ ਜੇ ਤੁਸੀਂ ਆਇਲ ਸਰਵਿਸ ਇਹਨਾਂ ਤੋਂ ਲੈਂਦੇ ਹੋ ਆਇਲ ਚੇਂਜ ਸਰਵਿਸ ਅਤੇ ਬਾਕੀ ਤੁਸੀਂ ਟਰੱਕ ਸਰਵਿਸ ਕਰਵਾਉਂਦੇ ਹੋ ਅਤੇ ਟਰੱਕ ਵਾਸ਼ 'ਤੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲ ਜਾਣਾ ਬਾਕੀ ਏਸੀ ਰੀਚਾਰਜ ਕਰਾਓ ਕਿਉਂਕਿ ਹਾਲੇ ਗਰਮੀ ਗਈ ਨਹੀਂ ਹੈ ਵੈਸੇ ਕਈ ਵਾਰ ਮੌਸਮ ਥੋੜ੍ਹਾ ਜਿਹਾ ਵਧੀਆ ਜਿਹਾ ਹੋ ਜਾਂਦਾ ਪਰ ਜਦੋਂ ਤੁਸੀਂ ਸਾਰਾ ਦਿਨ ਡਰਾਈਵ ਕਰਨਾ ਜਦੋਂ ਆਫਟਰਨੂਨ ਦੁਪਹਿਰ ਦਾ ਸਮਾਂ ਹੁੰਦਾ ਫਿਰ ਤਾਂ ਬੜੀ ਗਰਮੀ ਲੱਗਦੀ ਹੈ ਨਾ ਸੋ ਏਸੀ ਦੀ ਲੋੜ ਤਾਂ ਹੁੰਦੀ ਜੇ ਏਸੀ ਰੀਚਾਰਜ ਕਰਾਉਣਾ ਸਾਡੇ ਟਰੱਕ ਡਰਾਈਵਰ ਵੀਰ ਭੈਣਾਂ ਨੇ $185 ਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਜੇ ਕੈਟ ਬੈਟਰੀਜ਼ ਤੁਸੀਂ ਇੰਸਟਾਲ ਕਰਾਉਣੀ ਹੈ ਤਾਂ ਸਿਰਫ $850 'ਚ ਕਰਕੇ ਦੇਣਗੇ ਅਤੇ ਸਰਵਿਸ ਵਾਸ਼ ਰਿਪੇਅਰ ਅੰਡਰ ਵਨ ਰੂਫ ਹੈ ਸਾਰੀਆਂ ਸਰਵਿਸਿਜ਼ ਤੁਹਾਨੂੰ ਇੱਕੋ ਛੱਤ ਥੱਲੇ ਮਿਲਦੀਆਂ ਤੁਸੀਂ ਆਪਣੇ ਟਰੱਕਾਂ ਨੂੰ ਐਨ ਨੌ ਵਾਰ ਨੌ ਰੱਖੋ ਅਤੇ ਨਾਲੇ ਆਪਣੀ ਪੋਕਿਟ ਜਿਹੜੀ ਆ ਉਹ ਵੀ ਬਚਾਓ ਯਾਨੀ ਕਿ ਤੁਹਾਡਾ ਜਿਹੜੇ ਇਸ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਹਾਂਜੀ ਖਰਚੇ ਵਧੇ ਹੋਏ ਆ ਅਤੇ ਪਰ ਤੁਸੀਂ ਜੇ ਆਲ ਟਰੱਕ ਲਿਊਬ ਐਂਡ ਵਾਸ਼ 'ਤੇ ਜਾਓਗੇ ਅਤੇ ਤੁਹਾਡੀ ਜੇਬ ਵੀ ਤੁਹਾਨੂੰ ਕਹੂਗੀ ਥੈਂਕ ਯੂ ਤੇ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਹਨਾਂ ਦਾ, ਜਾਣਾ ਤੁਸੀਂ 71 ਸਟੈਫਰਡ ਡਰਾਈਵ ਬ੍ਰੈਮਟਨ ਤੇ ਹੈਗਾ, ਤੇ 905-452-9555 ਨੰਬਰ ਹੈ, 9054529955 ਤੇ ਗੱਲਬਾਤ ਕਰਨੀ ਹੈ। ਟਿਕਟਾਂ ਦੇ ਲਈ ਤੁਹਾਨੂੰ ETN ਟਰੈਵਲਸ ਦਾ ਮੈਂ ਨੰਬਰ ਦੇ ਦਵਾਂ, ਇਹ ਸਵੇਰੇ 9 ਵਜੇ ਓਪਨ ਹੋ ਜਾਂਦੇ, ਦੇਖ ਲਓ ਕਿੰਨੀ ਅਰਲੀ ਓਪਨ ਕਰ ਲੈਂਦੇ ਆ ETN ਟਰੈਵਲਸ, ਤੇ ਤੁਸੀਂ ਪਹੁੰਚੋ, ਕੋਈ ਗੱਲਬਾਤ ਕਰਨੀ ਬੈਠ ਕੇ, ਜਾਂ ਫਿਰ ਤੁਸੀਂ ਫੋਨ ਦੇ ਥਰੂ ਵੀ ਟਿਕਟਾਂ ਬੁੱਕ ਕਰਾ ਸਕਦੇ ਹੋ, ਗੱਲਬਾਤ ਕਰਨੀ ਹੈ ਉਹਨਾਂ ਨੇ ਤੁਹਾਨੂੰ ਈਮੇਲ ਕਰ ਦੇਣੀਆਂ ਟਿਕਟਾਂ। ਜੇ ਤੁਸੀਂ ਕੋਈ ਗੱਲਬਾਤ ਉਂਝ ਪੁੱਛਣੀ ਹੈ, ਸਰਵਿਸ ਵੀ ਨੰਬਰ 1 ਇਹਨਾਂ ਦੀ ਹਮੇਸ਼ਾ, ਕਦੇ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਓ, 905-463-1301। ਬੈਕ ਹੋਮ ਜਾਣਾ, ਹੁਣ ਜਾਣਾ, ਅਪ ਟੂ ਦਸੰਬਰ ਜਾਂ ਲੋਹੜੀ ਦੇ ਸਮੇਂ ਤੁਸੀਂ ਆਲਰੇਡੀ ਐਡਵਾਂਸ ਦੇ ਵਿੱਚ ਬੁੱਕ ਜਿਹੜੀਆਂ ਟਿਕਟਾਂ ਹੈਗੀਆਂ ਉਹ ਬੁੱਕ ਕਰਾ ਸਕਦੇ ਹੋ, ਤੇ ਬਾਕੀ ਕੋਈ ਟੂਰ ਟ੍ਰਿਪ ਕਰੂਜ਼ ਤੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਫੇਰ ਤਾਂ ਨਜ਼ਾਰੇ ਬੰਨ ਹੋ ਜਾਣਾ ਜੀ। ਬਹੁਤ ਘੱਟ ਰੇਟ ਤੇ ਤੁਹਾਨੂੰ ਪੈਕੇਜ ਐ ਵਧੀਆ ਦੇਣਗੇ। 905-463-1301 ਤੇ 9054631301 ਤੇ ਤੁਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਮੈਂ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਭਾਜੀ ਦਾ ਨੰਬਰ ਵੀ ਦੇ ਦਵਾਂ, ਅੱਜ ਫਰਾਈਡੇ ਦਾ ਦਿਨ ਹੈ, ਤੁਸੀਂ ਵੀਕਐਂਡ ਤੇ ਕਦੇ ਵੀ ਜਾ ਸਕਦੇ ਹੋ, ਅਪੁਆਇੰਟਮੈਂਟ ਬਣਾਓ ਤੇ ਇਹਨਾਂ ਕੋਲ ਜਾਓ ਤਾਂ ਕਿ ਤੁਹਾਨੂੰ ਵੇਟ ਨਾ ਕਰਨੀ ਪਵੇ, ਹੈ ਨਾ, ਕਿਉਂਕਿ ਜਿਹੜਾ ਵੀ ਉੱਥੇ ਜਾਂਦਾ ਹੈ ਉਹਨੂੰ ਅੱਧਾ ਪੌਣਾ ਘੰਟਾ ਆਰਾਮ ਦੇ ਨਾਲ ਗੱਲਬਾਤ ਕਰਦੇ ਆ, ਫਿਰ ਸਮਾਂ ਲੱਗ ਜਾਂਦਾ, ਕਈ ਵਾਰ ਵੇਟ ਕਰਨੀ ਪੈਂਦੀ ਹੈ। ਤੇ ਬਾਕੀ ਤੁਹਾਡੀ ਡੀਲ ਵਧੀਆ ਬਣਨੀ ਹੈ, ਕਿਉਂਕਿ ਇਹਨਾਂ ਕੋਲ 2019, 2020 ਤੇ 2022 ਦੇ ਜਿਹੜੇ ਟਰੱਕ ਹੈ ਬਿਲਕੁਲ ਰੈਡੀ ਖੜੇ ਹੈ, ਤੇ ਤੁਸੀਂ ਜਾਓਗੇ ਤਾਂ ਫਾਈਨਾਂਸਿੰਗ ਵੀ ਇਹਨਾਂ ਨੇ ਔਨ ਦਾ ਸਪੋਟ ਹੀ ਕਰ ਦੇਣੀ ਹੈ। ਤੁਸੀਂ ਨੰਬਰ ਨੋਟ ਕਰ ਲਓ, 416-819-6000-416-819-6000। ਤੇ ਜੇ ਤੁਸੀਂ ਚਾਹੁੰਦੇ ਹੋ ਵਧੀਆ ਸੋਫੇ ਬਣਾਉਣੇ, ਸੋਫੇ ਤਾਂ ਤੁਸੀਂ ਜਾਓਗੇ ਨਾ ਸੋਫਾ ਸਟੂਡੀਓ ਤੋਂ ਬਿਨਾਂ ਤੁਹਾਨੂੰ ਕਿਤੇ ਵੀ ਵਧੀਆ ਸੋਫੇ ਮਿਲ ਨਹੀਂ ਸਕਦੇ, ਇਹ ਗਰੰਟੀ ਦਿੰਦੇ ਆ ਸਗਨਦੀਪ ਕਿ, ਕਿਉਂਕਿ ਸੋਫੇ ਇਹਨਾਂ ਨੇ ਬਣਾਉਣੇ ਗਰੰਟੀ ਵਰੰਟੀ ਨਾਲ, ਜਿਵੇਂ ਕਹਿੰਦੇ ਆ ਵੀ ਹਾਂ ਦਿਲ ਭਰ ਜਾਂਦਾ ਵੀ ਹੈ ਭਾਈ ਹੁਣ ਸੋਫੇ ਬਦਲਾਈਏ ਅਸੀਂ, ਪਰ ਉਹਨਾਂ ਨੂੰ ਹੋਇਆ ਕੁਛ ਵੀ ਨਹੀਂ ਹੁੰਦਾ, ਬਿਲਕੁਲ ਨਵੇਂ ਨਕੋਰ ਰਹਿੰਦੇ ਆ। ਬਾਕੀ ਤੁਹਾਡੀ ਰੱਖ ਰਖਾਵ ਤੇ ਜਿਹੜਾ ਉੱਪਰ ਕੱਪੜਾ ਜਿਹੜਾ ਫੈਬਰਿਕ ਹੁੰਦਾ, ਜੇ ਉਹ ਗੰਦਾ ਹੋ ਜਾਂਦਾ ਉਂਝ ਤੁਸੀਂ ਲੈਦਰ ਦੇ ਵੀ ਬਣਵਾ ਸਕਦੇ ਹੋ, ਮਰਜ਼ੀ ਹੈ ਤੁਹਾਡੀ, ਪਰ ਕਈ ਵਾਰ ਨਾ ਲੈਦਰ ਦੇ ਇੱਥੇ ਆਪਾਂ ਨੂੰ ਲੱਗਦਾ ਵੀ ਠੰਡੇ ਠੰਡੇ ਜੇ ਲੱਗੀ ਜਾਂਦੇ ਆ, ਕਿਉਂਕਿ ਮੋਸਟਲੀ ਠੰਡ ਜ਼ਿਆਦਾ ਟਾਈਮ ਰਹਿੰਦੀ, ਗਰਮੀ ਤਾਂ ਥੋੜ੍ਹੀ ਜਿਹੀ ਰਹਿੰਦੀ ਹੈ। ਤੇ ਬਾਕੀ ਹਰੇਕ ਦੀ ਆਪਣੀ ਇੱਛਾ ਹੁੰਦੀ ਕਿੱਦਾਂ ਦੇ ਤੁਸੀਂ ਚਾਹੁੰਦੇ ਹੋ। ਬਾਕੀ ਗਰੰਟੀ ਵਰੰਟੀ ਦੇ ਨਾਲ ਇਹਨਾਂ ਨੇ ਜਿਹੜੇ ਫੋਮ ਤੇ ਸਪਰਿੰਗ ਖਰਾਬ ਹੀ ਨਹੀਂ ਹੋਣਗੇ, ਕਹਿੰਦੇ ਬੱਚੇ ਚਾਹੇ ਉੱਪਰ ਟੱਪਣ ਕੁੱਦਣ ਜੋ ਮਰਜ਼ੀ ਤੇ ਐਨ ਵਧੀਆ ਰਹਿਣਗੇ ਸੋਫੇ। ਸੋ ਬੱਚਿਆਂ ਨੂੰ ਕੁੱਦਣ ਵੀ ਦਿਆ ਕਰੋ, ਉਹਨਾਂ ਨੇ ਹੀ ਕੁੱਦਣਾ, ਤੇ ਕਈ ਵਾਰ ਕਈ ਕਹਿ ਦਿੰਦੇ ਆ ਲੈ ਬੱਚਿਆਂ ਨੂੰ ਅਕਲ ਨਹੀਂ ਸਿਖਾਈ, ਤੇ ਬੱਚੇ ਹੀ ਕੁੱਦਣਗੇ ਟੱਪਣਗੇ, ਵੱਡੇ ਜਦੋਂ ਕਰਨਗੇ ਫਿਰ ਉਹ ਕਹਿੰਦੇ ਇਹਨੂੰ ਕੀ ਹੋ ਗਿਆ, ਹੈ ਠੀਕ ਵੀ ਹੈਗਾ ਕਿ ਨਹੀਂ, ਹੈ ਫਿਰ ਉਹ ਤੇ ਸ਼ੱਕ ਕਰਨ ਲੱਗ ਜਾਂਦੇ ਆ। ਸੋ ਸਗਨਦੀਪ ਸੋਫਾ ਸਟੂਡੀਓ ਨੂੰ ਤੁਸੀਂ ਕਰੋ ਕੰਟੈਕਟ, 905-799-8877, 905-799-8877 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ।

ਲਓ ਜੀ, ਹੁਣ ਤੁਹਾਨੂੰ ਇੱਕ ਨੰਬਰ ਦਈਏ ਬੜਾ ਵਧੀਆ, ਕਿਉਂਕਿ ਅੱਜ ਹੈਗਾ ਫਰਾਈਡੇ ਤੇ ਕੱਲ ਨੂੰ ਸੈਟਰਡੇ ਤੇ ਫਿਰ ਉਹ ਤੋਂ ਬਾਅਦ ਆ ਗਿਆ ਸੰਡੇ। ਸੰਡੇ ਨੂੰ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਜੀ 26 ਜੁਲਾਈ ਨੂੰ PL ਪ੍ਰਾਈਮ ਲੁੱਕ ਸਟੂਡੀਓ ਦੀ। ਇਹ ਬਿਊਟੀ ਸੈਲੋਨ ਜਿਹੜਾ ਓਪਨ ਹੋਣ ਜਾ ਰਿਹਾ ਜੀ, ਤੇ ਇੱਥੇ ਸਰਵਿਸਿਜ਼ ਤੁਹਾਨੂੰ ਇੰਨੀਆਂ ਵਧੀਆ ਵਧੀਆ ਮਿਲਣੀਆਂ ਨਾ, ਕਿਉਂਕਿ ਮੈਨੂੰ ਭੈਣ ਜੀ ਨੇ ਸਾਰਾ ਭੇਜਿਆ ਹੋਇਆ ਜੀ ਫਲਾਇਰ, ਤੇ ਥਰੈਡਿੰਗ ਵੈਕਸਿੰਗ ਦਾ ਰੇਟ ਬੜਾ ਘੱਟ ਹੈ, ਫੇਸ਼ੀਅਲ ਦੇ ਮੈਂ ਤੁਹਾਨੂੰ ਕਈ ਦਿਨ ਤੋਂ ਦੱਸਦੀ ਆ ਰਹੀ ਹਾਂ, ਵੈਕਸਿੰਗ ਦੇ ਰੇਟ ਬੜੇ ਘੱਟ ਹੈ, ਤੇ ਬਾਕੀ ਤੁਸੀਂ ਹੇਅਰ ਟ੍ਰੀਟਮੈਂਟ ਕਰਾਉਣਾ, ਹੇਅਰ ਕਲਰ ਕਰਾਉਣਾ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਤੁਸੀਂ ਰੂਟ ਟੱਚ ਅਪ ਕਰਾਓ, ਫੁੱਲ ਹੇਅਰ ਕਲਰ ਕਰਾਉਣਾ, ਹਾਈਲਾਈਟਸ ਕਰਾਉਣੀਆਂ, ਜਾਂ ਫਿਰ ਕੋਈ ਵੀ ਵਾਲਾਂ ਦੇ ਨਾਲ ਸੰਬੰਧਿਤ ਕੋਈ ਟ੍ਰੀਟਮੈਂਟ ਹੈ ਜਿਵੇਂ ਹੇਅਰ ਸਪਾ, ਕੈਰਟੀਨ ਤੁਸੀਂ ਕਰਾਉਣਾ ਵਾਲਾਂ ਨੂੰ, ਹੇਅਰ ਬੋਟੋਕਸ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ, ਤੇ ਬੜੇ ਹੀ ਸੋਹਣੇ ਜਿਹੜੇ ਤੁਹਾਡੇ ਵਾਲ ਹੋ ਜਾਣਗੇ। ਬਾਕੀ ਤੁਸੀਂ ਹੇਅਰ ਸਟਾਈਲ ਵੀ ਵੱਖ ਵੱਖ ਜੇ ਕਰਾਉਣਾ ਉਹ ਵੀ ਕਰਾ ਸਕਦੇ ਹੋ, ਤੇ ਨਾਲ ਦੀ ਨਾਲ ਜਿਹੜਾ ਹੈਗਾ ਬ੍ਰਾਈਡਲ ਮੇਕਅਪ ਦੀ ਸਰਵਿਸ ਵੀ ਹੈਗੀ ਹੈ। ਤੁਸੀਂ ਕਿਸੇ ਪਾਰਟੀ ਤੇ ਜਾਣਾ ਤਿਆਰ ਹੋ ਕੇ ਉਹ ਵੀ ਇਹ ਕਰ ਦੇਣਗੇ, ਵਿਆਹ ਸ਼ਾਦੀ ਹੈ ਤੁਹਾਡੀ ਹੈ ਨਾ, ਤੇ ਬ੍ਰਾਈਡਲ ਮੇਕਅਪ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ ਵੀ ਕਰ ਦੇਣਗੇ, ਤੇ ਬੜੇ ਇਹਨਾਂ ਦੇ ਵਾਜਿਬ ਜੇ ਰੇਟ ਹੈਗੇ ਆ। ਬਾਕੀ ਹੁਣ ਤਾਂ ਇਹਨਾਂ ਨੇ 20% ਆਫ ਲਾਉਣਾ, ਤੁਸੀਂ ਅੱਜ ਹੀ ਕਾਲ ਕਰੋ, ਤੇ ਫਿਰ ਤੁਸੀਂ ਇਹਨਾਂ ਕੋਲ ਜਾਣਾ ਹੈਗਾ ਸੰਡੇ ਵਾਲੇ ਦਿਨ। ਇਹ ਹੈਗੇ ਜੀ ਫਿੰਚ ਐਵਨਿਊ ਤੇ, 6640 ਫਿੰਚ ਐਵਨਿਊ ਯੂਨਿਟ 2 ਈਟੋਬਿਕੋ ਦੇ ਵਿੱਚ ਇਹਨਾਂ ਦਾ ਸਲੋਨ ਹੈ ਜਿਹੜਾ, ਉਹ ਐਨ ਤਿਆਰੀ ਇਹਨਾਂ ਨੇ ਫੁੱਲ ਕਰ ਲਈ ਹੈ। ਤੁਸੀਂ ਉੱਥੇ ਜਾਓ ਤੇ ਸਰਵਿਸਿਜ਼ ਲਓ, 20% ਆਫ ਤੁਹਾਨੂੰ ਮਿਲਣਾ, ਬੜੇ ਕਮਾਲ ਦੀ ਸਰਵਿਸਿਜ਼ ਦੇਣਗੇ ਕੱਲ੍ਹ ਨੂੰ, ਸੋਰੀ ਸੰਡੇ ਨੂੰ, ਮੇ ਬੀ ਇਹ ਹੋਰ ਵੀ ਡਿਸਕਾਊਂਟ ਤੁਹਾਨੂੰ ਜ਼ਿਆਦਾ ਦੇ ਦੇਣ। ਤੁਸੀਂ ਬਸ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਾ ਲਓ, ਫਿਰ ਤੁਸੀਂ ਇਸ ਡਿਸਕਾਊਂਟ ਨੂੰ ਪਾ ਸਕੋਗੇ। ਬਾਕੀ ਇਹ ਹੁੰਦਾ ਕੋਈ ਨਵਾਂ ਕੰਮ ਕਾਜ, ਕੋਈ ਬਿਜ਼ਨਸ ਖੋਲਦਾ ਤੇ ਉਹਨੂੰ ਹੱਲਾਸ਼ੇਰੀ ਦੇਣੀ ਬੜੀ ਜ਼ਰੂਰੀ ਹੁੰਦੀ ਹੈ, ਤੇ ਤੁਸੀਂ ਕਾਲ ਕਰਕੇ ਵਧਾਈ ਵੀ ਦੇ ਸਕਦੇ ਹੋ ਇਹਨਾਂ ਨੂੰ, ਨਾਲੇ ਅਪੁਆਇੰਟਮੈਂਟ ਬਣਾ ਸਕਦੇ ਹੋ, ਚਾਹੇ ਸਾਡੀਆਂ ਬੀਬੀਆਂ ਭੈਣਾਂ ਹੈਗੀਆਂ, ਚਾਹੇ ਸਾਡੇ ਵੀਰ ਹੈ, ਕਿਉਂਕਿ ਇਹ ਯੂਨੀਸੈਕਸ ਸੈਲੋਨ ਹੈਗਾ, ਮੇਲ ਫੀਮੇਲ ਦੋਨਾਂ ਵਾਸਤੇ ਹੀ ਆ। 416-722-4215 ਚੰਨੀ ਭੈਣ ਜੀ ਹੈ ਜੀ, ਉਹਨਾਂ ਨੂੰ ਤੁਸੀਂ ਕਾਲ ਕਰਨੀ ਹੈ ਤੇ ਆਪਣੀ ਅਪੁਆਇੰਟਮੈਂਟ ਬੁੱਕ ਕਰਨੀ ਹੈ ਤੇ ਨਾਲੇ ਵਧਾਈ ਵੀ ਦੇਣੀ ਹੈ। 416-722-4215 416-722-4215 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।

ਲਓ ਜੀ, ਕੈਂਟ੍ਰੈਕ ਦੇ ਜਗਤਾਰ ਰਮਨ ਜੀ ਨੂੰ ਵੀ ਤੁਸੀਂ ਕੰਟੈਕਟ ਕਰੋ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਹਾਨੂੰ ਜੋਬ ਮਿਲੇ। ਏਜ ਲਾਇਸੈਂਸ ਹੋਲਡਰ ਹੋ ਤੁਸੀਂ ਤੇ ਤੁਹਾਨੂੰ ਜੋਬ ਮਿਲ ਸਕਦੀ ਹੈ ਇਹਨਾਂ ਨੂੰ, ਕਿਉਂਕਿ ਕੁਝ ਡਰਾਈਵਰਸ ਜਿਹੜੇ ਹਾਇਰ ਕਰ ਰਹੇ ਆ। ਸੋ ਵਧੀਆ ਗੇੜੇ, ਵਧੀਆ ਪੇ ਤੇ ਸਰਵਿਸ ਨੰਬਰ 1 ਹੈ ਜੀ ਇਹਨਾਂ ਦੀ। ਤੁਸੀਂ ਗੱਲਬਾਤ ਕਰੋਗੇ ਤਾਂ ਜਗਤਾਰ ਰਮਨ ਜੀ ਬੜੀ ਵਧੀਆ ਗੱਲਬਾਤ ਤੁਹਾਡੇ ਨਾਲ ਕਰਨਗੇ, ਪਰ ਤੁਹਾਡੇ ਕੋਲ ਤਜਰਬਾ ਹੋਵੇ 2 ਸਾਲ ਦਾ ਤੇ CVOR ਤੁਹਾਡਾ ਕਲੀਨ ਕਲੀਅਰ ਹੋਣਾ ਚਾਹੀਦਾ। ਨੰਬਰ ਹੈਗਾ ਜੀ ਕੈਂਟ੍ਰੈਕ ਦੇ ਜਗਤਾਰ ਰਮਨ ਜੀ ਨੂੰ ਕੰਟੈਕਟ ਕਰਨ ਲਈ 647-292-5757 ਤੇ ਗੱਲ ਕਰੋ, 6472925757। ਬਾਕੀ ਤੁਹਾਨੂੰ ਕੋਈ ਵੀ ਨੰਬਰ ਚਾਹੀਦਾ ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਵਧੀਆ ਪੈਕੇਜ ਤੁਹਾਨੂੰ ਦੇਵਾਂਗੇ ਜੀ। ਤੇ ਨੰਬਰ 1 ਪ੍ਰੋਗਰਾਮ ਆਪਣਾ ਹੁੰਦਾ ਰੱਬ ਦੀ ਕਿਰਪਾ ਦੇ ਨਾਲ ਤੇ ਤੁਹਾਡੀ ਸਭ ਦੀ ਦੁਆ ਦੇ ਨਾਲ, ਅਸੀਸ ਦੇ ਨਾਲ, ਪਿਆਰ ਦੇ ਨਾਲ। ਤੇ ਨੰਬਰ ਮੇਰਾ ਤੁਸੀਂ ਨੋਟ ਕਰ ਲਓ, 6477652340-647-365-2340 ਮੇਰਾ ਨੰਬਰ ਹੈ। ਤੇ ਬਾਕੀ ਤੁਹਾਨੂੰ ਕੋਈ ਵੀ ਇੰਸ਼ੋਰੈਂਸ ਦੀ ਨੀਡ ਹੈ, ਜਿਵੇਂ ਮੈਂ ਕਹਿੰਦੀ ਹੁੰਦੀ ਹਾਂ, ਜ਼ਰੂਰ ਆਪਣੀ ਇੰਸ਼ੋਰੈਂਸ ਕਰਾ ਕੇ ਰੱਖਿਆ ਕਰੋ, ਚਾਹੇ ਟਰਮ ਇੰਸ਼ੋਰੈਂਸ ਲਓ, ਪਰ ਲਓ ਜ਼ਰੂਰ, ਬੜੀ ਤੁਹਾਨੂੰ ਅਫੋਰਡੇਬਲ ਪ੍ਰਾਈਸ ਤੇ ਮਿਲਣੀ ਹੈ। ਜਿੰਨੀ ਤੁਸੀਂ ਚਾਹੁੰਦੇ ਹੋ ਨਾ ਆਪਣੀ ਮੋਰਗੇਜ ਲੋਨ ਉਹਨਾਂ ਨੂੰ ਕਵਰ ਕਰਨਾ, ਤੇ ਜ਼ਰੂਰ ਓਨੀ ਕੁ ਆਪਣੀ ਇੰਸ਼ੋਰੈਂਸ ਰੱਖੋ ਤਾਂ ਕਿ ਪਰਿਵਾਰ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਮੇਰਾ ਨੰਬਰ 647-362-340, 6477-652340। ਤੇ ਆਟੋ ਇੰਸ਼ੋਰੈਂਸ ਲਈ ਨੰਬਰ 647-919-1002। ਤੇ ਤੁਹਾਡਾ ਵੀਕਐਂਡ ਵਧੀਆ ਹੋਵੇ ਜੀ, ਮਿਲਦੇ ਹਾਂ ਤੁਹਾਨੂੰ ਮੰਡੇ ਨੂੰ, ਸਤਿ ਸ਼੍ਰੀ ਅਕਾਲ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।

0: ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰਮ ਟੌਪ ਚੋਇਸ ਇੰਸ਼ੋਰੈਂਸ ਏਜੰਸੀ।
1: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: एच के मूवर्स का हो साथ, लोकल एंड लॉन्ग डिस्टेंस के लिए टेंशन लेने की नहीं है बात। एच के मूवर्स होम ऑफिस अपार्टमेंट्स एंड डिलीवरी, बिग और स्मॉल, वी मूव इट ऑल। वी ऑल्सो शिप कार्स, वी ऑल्सो डू स्टोरेज। 30 years एक्सपीरियंस, वी सर्व विद अ स्माइल। एच के मूवर्स, गिव अस अ कॉल। मिस्टर हरमिंदर 416-524-6704, 416-524-6704।
5: हासल फ्री मूविंग के लिए एच के मूवर्स।
6: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
7: ਟੌਪ ਫਾਈਨੈਂਸ਼ੀਅਲ ਲਿੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
4: ਕ੍ਰਿਟੀਕਲ, ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫਾਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
7: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-300-3100
4: Yamilo 70 Delta Park Boulevard Unit 11 Brampton।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015
1: ਅੱਜ
2: ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
3: Toronto's number one station.

0: ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਹੇ ਅੱਲਾਹ ਤਾਲਾ ਈਸ਼ਵਰ ਪਰਮਾਤਮਾ ਜੀਸਸ ਮਹਾਰਾਜ ਜੀ ਤੁਹਾਡੀ ਸਾਡੇ ਸਾਰੇ ਬੱਚਿਆਂ ਦੇ ਉੱਤੇ ਤੁਹਾਡਾ ਮਿਹਰ ਭਰਿਆ ਹੱਥ ਹੋਵੇ ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਸਿੰਘ ਹਰਜੀਤ ਦੀ ਆਵਾਜ਼ ਦੇ ਨਾਲ ਤੁਸੀਂ ਜੁੜ ਗਏ ਹੋ ਔਰ ਅੱਜ ਫਰਾਈਡੇ ਦੇ ਇਸ ਖੂਬਸੂਰਤ ਮੌਸਮ ਦੇ ਵਿੱਚ ਫਰਾਈਡੇ ਦੇ ਇਸ ਖੂਬਸੂਰਤ ਦਿਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਉਸ ਗੁਰੂ ਸਾਹਿਬਾਂ ਦਾ ਈਸ਼ਵਰ ਅੱਲਾ ਤਾਲਾ ਪਰਮਾਤਮਾ ਦੇਵੀ ਦੇਵਤਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਹੋੜ ਦੇ ਦਿੱਤਾ ਸਾਰੇ ਜਣੇ ਅਰਦਾਸ ਕਰਿਆ ਕਰੋ ਸਵੇਰੇ ਉੱਠ ਕੇ ਇਹ ਪਰਵਰਦਿਗਾਰ ਆਪ ਦਾ ਸ਼ੁਕਰਾਨਾ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਅੱਖਾਂ ਸਾਡੀਆਂ ਹੋਰ ਖੁੱਲ੍ਹ ਗਈਆਂ ਨਹੀਂ ਤਾਂ ਇਸ ਤਰ੍ਹਾਂ ਦੀ ਦੁਨੀਆਂ ਦੇ ਵਿੱਚ ਆਏ ਦਿਨ ਗੱਲਾਂ ਸੁਣਦੇ ਹਾਂ ਰਾਤੀ ਬੰਦਾ ਪਿਆ ਅਤੇ ਰਾਤੀ ਸੁੱਤਾ ਹੀ ਰਹਿੰਦਾ ਸਵੇਰੇ ਘਰ ਵਾਲੀ ਜਗਾਉਂਦੀ ਉੱਠਦਾ ਨਹੀਂ ਬੰਦਾ ਇਹ ਸ਼ੁਕਰਾਨਾ ਬੜਾ ਜ਼ਰੂਰੀ ਹੈ ਗੁਰੂ ਸਾਹਿਬਾਂ ਦਾ ਕਰਨਾ ਹਰ ਵੇਲੇ ਸ਼ੁਕਰ ਅਤੇ ਦੁੱਖ ਵੇਲੇ ਅਰਦਾਸ ਇਹ ਸਾਨੂੰ ਦੱਸਿਆ ਗਿਆ ਹੈ ਇਹ ਕਰਨੀ ਹੈ ਔਰ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਫਰਾਈਡੇ ਦਿਨ ਦੇ ਵਿੱਚ ਤੁਹਾਡੇ ਸਾਰਿਆਂ ਵਾਸਤੇ ਦਿਨ ਮੁਬਾਰਕਬਾਦ ਹੋਵੇ ਖੁਸ਼ੀਆਂ ਵਾਲਾ ਹੋਵੇ ਔਰ ਤੁਸੀਂ ਸਾਰੇ ਜਣੇ ਖੁਸ਼ ਰਹੋ ਤੁਹਾਡੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਔਰ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਬਾਬਾ ਜੀ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ ਲਓ ਜੀ ਅੱਗੇ ਹੁਣ ਕੰਮ ਕਰੀਏ ਸ਼ੁਰੂ ਅਰਦਾਸ ਕਰ ਦਿੱਤੀ ਸਭ ਤੋਂ ਪਹਿਲਾਂ ਅਰਦਾਸ ਤੋਂ ਬਾਅਦ ਹੀ ਸਾਰੇ ਕੰਮ ਹੁੰਦੇ ਆ ਘਰ ਦੇ ਵਿੱਚ ਖੁਸ਼ੀ ਦੇ ਸਮਾਗਮ ਕਰਾਉਣੇ ਹੋਣ ਅਰਦਾਸ ਹੁੰਦੀ ਹੈ ਘਰ ਦੇ ਦੁੱਖ ਕੋਈ ਆ ਜਾਵੇ ਕੋਈ ਜ਼ਿੰਦਗੀ ਦਾ ਆਖਰੀ ਸਮਾਂ ਆ ਜਾਵੇ ਫਿਰ ਅੰਤਿਮ ਅਰਦਾਸ ਹੁੰਦੀ ਹੈ ਅਰਦਾਸ ਬੜੀ ਜ਼ਰੂਰੀ ਹੈ ਅਰਦਾਸ ਦੇ ਨਾਲ ਹੀ ਜ਼ਿੰਦਗੀ ਚੱਲਦੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ ਕਹਿੰਦੇ ਗੁਰੂ ਦਾ ਜਿਹੜਾ ਪਿਆਰ ਹੈ ਨਾ ਗੁਰੂ ਦਾ ਜਿਹੜਾ ਸਿੱਖ ਹੈ ਉਹ ਜਿੱਥੇ ਮਰਜ਼ੀ ਬੈਠਾ ਹੋਵੇ ਜਿੱਥੇ ਮਰਜ਼ੀ ਉਸ ਤੇ ਦੁਨੀਆਂ ਦੇ ਵਿੱਚ ਵਾਸਾ ਹੋਵੇ ਉਹ ਆਪਣੇ ਗੁਰੂ ਦੇ ਅੱਗੇ ਅਰਦਾਸ ਕਰ ਸਕਦਾ ਹੈ ਇਹ ਧੰਨ ਗੁਰੂ ਨਾਨਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਰਦਾਸ ਹੈ ਬੇਨਤੀ ਹੈ ਅਰਜੋਈ ਹੈ ਆਪਣੇ ਬੱਚਿਆਂ ਦੇ ਸੀਸ 'ਤੇ ਮਿਹਰ ਭਰੇ ਹੱਥ ਰੱਖਿਓ ਕੋਈ ਮੁਸ਼ਕਲ ਆ ਗਈ ਹੈ ਅਰਦਾਸ ਕੋਈ ਕੰਮ ਨਹੀਂ ਸਵਰ ਰਿਹਾ ਅਰਦਾਸ ਪਰ ਹੋਰ ਸੱਜੇ ਖੱਬੇ ਨਹੀਂ ਕਿਤੇ ਜਾਣਾ ਇੱਕ ਗੱਲ ਦਾ ਪੱਕਾ ਵਾਅਦਾ ਕਰ ਲਿਓ ਕੋਈ ਤੁਹਾਨੂੰ ਕਹੀ ਜਾਵੇ ਹੱਥਾਂ 'ਚ ਆਹ ਪਾ ਲਓ ਆਹ ਪਾ ਲਓ ਆਹ ਪਾ ਲਓ ਉਹ ਨਹੀਂ ਗੱਲ ਜਾਣੀ ਜੇ ਤੁਸੀਂ ਗੁਰੂ ਦੇ ਸਿੱਖਿਆਂ 'ਤੇ ਜਿਹੜੇ ਕਰਦੇ ਆ ਉਹਨਾਂ ਨੂੰ ਸੌ ਸੌ ਵਾਰੀ ਕਰਨ ਜਮ ਜਮ ਵਾਰੀ ਕਰਨ ਉਹਨਾਂ ਦਾ ਫਰਜ਼ ਬਣਦਾ ਹੈ ਕਰਨਾ ਕਿਉਂਕਿ ਉਹਨਾਂ ਦੇ ਧਰਮ ਦੇ ਵਿੱਚ ਦੱਸਿਆ ਗਿਆ ਹੈ ਇਹ ਚੀਜ਼ਾਂ ਪਰ ਜਿਹੜੇ ਜੇ ਗੁਰੂ ਦੇ ਤੁਸੀਂ ਸਿੱਖ ਆ ਜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੁਸੀਂ ਮੱਥਾ ਟੇਕਦੇ ਆ ਫਿਰ ਇਹ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਬਾਕੀ ਆਪ ਸਾਰਿਆਂ ਦੀ ਮਰਜ਼ੀ ਹੈ 905-673-33-37 ਸਟੂਡੀਓ ਦਾ ਨੰਬਰ ਆ ਅੱਜ ਫਰਾਈਡੇ ਦਿਨ ਫਰਾਈਡੇ ਦਾ ਫਾਰਮੈਟ ਕੀ ਹੁੰਦਾ ਹੈ ਫਰਾਈਡੇ ਦੇ ਸ਼ੋਅ ਦਾ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਅਤੇ ਅੱਜ ਤਾਂ ਧੁੱਪ ਵੀ ਬੜੀ ਸੋਹਣੀ ਚੜ੍ਹੀ ਹੈ ਅੱਜ ਦਿਨ ਚੜ੍ਹਿਆ ਹਰਜੀਤ ਜੀ ਸਿੰਘ ਹਰਜੀਤ ਜੀ ਅੱਜ ਦਿਨ ਚੜ੍ਹਿਆ ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ ਪੰਜਾਬੀ ਵਿਰਸਾ ਹੈਲੋ
1: ਹਾਂਜੀ ਭਾਜੀ
0: ਆਓ ਜੀ ਕੀ ਹਾਲ ਆ ਪਿਆਰੇ ਹੋ
1: ਵਧੀਆ ਵਧੀਆ ਤੁਸੀਂ ਸੁਣਾਓ
0: ਕੱਲ ਤੁਹਾਡੀ ਗੈਰ ਹਾਜ਼ਰੀ ਲੱਗੀ ਸੀ ਭਾਜੀ
1: ਹਾਂਜੀ ਮੈਨੂੰ ਪਤਾ ਆ
0: ਕੋਈ ਮੈਂ ਦੇ ਲਓ ਮੈਨੂੰ ਇੰਨਾ ਯਾਦ ਹੁੰਦਾ ਹੁਣ ਮੈਂ ਨਾ ਇੱਥੇ ਆਪਣੇ ਇੱਥੇ ਇੱਕ ਨਵਾਂ ਫੋਲਡਰ ਤਿਆਰ ਕਰ ਲਿਆ ਜਿਹਦੀਆਂ ਕਾਲ ਨਹੀਂ ਆਉਂਦੀਆਂ ਮੇਰਾ ਕੰਪਿਊਟਰ ਰਾਈਟ ਵੀ ਉੱਥੇ ਗੈਰ ਹਾਜ਼ਰੀ ਲਾ ਦਿੰਦਾ ਰੈਡ ਕਲਰ ਦੇ ਨਾਲ
1: ਫੋਲਡਰ ਤੇ ਲਾਤਾ ਮਿਸਿੰਗ ਗਾਇਬ ਫੋਲਡਰ
0: ਹੈ ਮਿਸਿੰਗ ਆਈ ਫੋਲਡਰ ਹੈ ਇਹ ਦਿਸ ਇਜ਼ ਨਾਈਸ ਇਹ ਬਹੁਤ ਵਧੀਆ ਜੀ ਸਰ ਹੋਰ ਕੀ ਹਾਲ ਚਾਲ ਹੈ ਵੀਰੇ
1: ਵਧੀਆ ਵਧੀਆ ਵਧੀਆ ਮੈਂ ਕਿਹਾ ਫਿਰ ਦੱਸੀਏ ਤੇਰੇ ਕਲਾਕਾਰ
0: ਸਰ ਦੱਸਣੇ ਹੀ ਪੈਣੇ ਅੱਜ ਫਿਰ ਤੁਸੀਂ ਇੱਦਾਂ ਥੋੜਾ ਗੱਲ ਹੋਣੀ ਹੈ ਕਿਤੇ
1: ਚਲੋ ਠੀਕ ਆ ਫਿਰ ਪਹਿਲੇ ਆਪਾਂ ਕਰ ਲਏ ਜੀ ਅਮਰਿੰਦਰ ਗਿੱਲ
0: ਠੀਕ ਆ
1: ਦੂਸਰੇ ਕਰ ਲਏ ਜੀ ਜੈਜ਼ੀ ਬੀ
0: ਜੈਜ਼ੀ ਬੀ ਸਾਹਿਬ ਵਾਹ ਬਈ ਵਾਹ
1: ਤੇ ਤੀਸਰੇ ਕਰ ਲਏ ਜੀ ਜੈਜ਼ੀ ਬੀ ਦੇ ਉਸਤਾਦ ਕੁਲਦੀਪ ਮਾਨਕ ਜੀ
0: ਇਹ ਕੁਲਦੀਪ ਮਾਨਕ ਵੀ ਹੋ ਗਿਆ ਜੈਜ਼ੀ ਬੀ ਵੀ ਠੀਕ ਹੋ ਗਿਆ ਤੇ ਅਗਲਾ ਤੁਸੀਂ ਅਮਰਿੰਦਰ ਗਿੱਲ ਸੱਜੇ ਪਾਸੇ ਹੋਰ ਹੀ ਪਾਸੇ ਨੂੰ ਲੈ ਗਏ ਤੁਸੀਂ
1: ਕੋਈ ਗੱਲ ਨੀ ਭਾਜੀ ਹਰ ਇੱਕ ਬੰਦੇ ਦਾ ਆਪਣਾ ਆਪਣਾ ਟੇਸਟ ਆ
0: ਦੋ ਬੰਦੇ ਵੈਨਕੂਵਰ ਦੇ ਚੁਣ ਲਏ ਇੱਕ ਬੰਦਾ ਪੰਜਾਬ ਤੋਂ ਚੁਣ ਲਿਆ ਤੁਸੀਂ ਦੋ ਬੰਦੇ ਦਾ ਵੈਨਕੂਵਰ ਦੇ ਪੱਕੇ
1: ਦੇਖਦੇ ਆ ਨਾ ਫਿਰ ਵੋਟਾਂ ਕਿੱਧਰ ਪੈਂਦੀਆਂ
0: ਚਲੋ ਠੀਕ ਆ ਬਈ ਬੜੀ ਮਿਹਰਬਾਨੀ ਅੱਛਾ ਦੇਖੋ ਗੱਲ ਦੇਖੋ ਕੈਸੀ ਕਮਾਲ ਦੀ ਹੈ ਜਿਵੇਂ ਹੁਣ ਮੈਂ ਅੱਗੇ ਗੱਲ ਕਰਦਾ ਨਾ ਆਪਸ ਵਿੱਚ ਆਪਾਂ ਜਦੋਂ ਪਰਿਵਾਰਕ ਤੌਰ ਤੇ ਗੱਲ ਕਰਦੇ ਕਿੰਨਾ ਵਧੀਆ ਗੱਲ ਲੱਗੀ ਹੈ ਮਿਸਿੰਗ ਆਈ ਫੋਲਡਰ ਵਾਹ ਬਈ ਵਾਹ ਬੜੀ ਮਿਹਰਬਾਨੀ ਬੀਬਾ ਬਵਾਈ ਜੀ ਥੈਂਕ ਯੂ ਵੈਰੀ ਮਚ ਲਓ ਜੀ ਇਹ ਤਿੰਨ ਆਰਟਿਸਟ ਅੱਜ ਚੁਣੇ ਗਏ ਆ ਇੱਕ ਆਰਟਿਸਟ ਕਮਾਲ ਦੀ ਗੱਲ ਤਿੰਨੇ ਆਰਟਿਸਟ ਵੈਸੇ ਤਾਂ ਆਪਣੇ ਆਪ ਦੇ ਚੋਟੀ ਦੇ ਆਰਟਿਸਟ ਆ ਔਰ ਦੇਖਦੇ ਹਾਂ ਕਿ ਅੱਜ ਕਿਹੜਾ ਆਰਟਿਸਟ ਤੁਹਾਨੂੰ ਜ਼ਿਆਦਾ ਪਸੰਦ ਆਉਂਦਾ ਪੰਜਾਬੀ ਵਿਰਸਾ ਲਓ ਜੀ ਪਹਿਲੀ ਕਾਲ ਹੈਲੋ ਬੇਟੀ ਦਾ ਵਨੀਤ ਕੌਰ
2: ਗਿੱਲ
0: ਅੱਛਾ ਵਾਹ ਜੀ ਵਾਹ ਕਿੰਨੇ ਸਾਲ ਦੀ ਹੋ ਗਈ ਬੇਟੀ ਆਪਣੀ
2: ਹਾਂਜੀ 6 ਸਾਲ ਦੀ ਹੋ ਗਈ ਜੀ
0: ਵਾਹ ਜੀ ਵਾਹ ਅੱਜ ਫਿਰ ਕਿੱਥੇ ਜਾ ਰਹੇ ਬੇਟੀ ਨੂੰ ਲੈ ਗਏ
2: ਅੱਜ ਦੇਖਦੇ ਆ ਬਾਹਰ ਕਿਤੇ ਜੀ ਰੈਸਟੋਰੈਂਟ
0: ਅੱਛਾ ਚਲੋ ਬੜਾ ਚੰਗੀ ਗੱਲ ਆ ਬਈ ਬੇਟੀ ਵਾਸਤੇ ਬੱਚੀਆਂ ਜਿਹੜੀਆਂ ਹੁੰਦੀਆਂ ਇਹ ਘਰ ਦੀਆਂ ਕਹਿੰਦੇ ਹੁੰਦੇ ਕੰਜਕਾਂ ਹੁੰਦੀਆਂ ਔਰ ਇਹਨਾਂ ਨੂੰ ਜ਼ਰੂਰ ਇਹਨਾਂ ਦਾ ਮਾਣ ਸਤਿਕਾਰ ਕਰਿਆ ਕਰੋ ਬਹੁਤ ਜ਼ਿਆਦਾ ਸਤਿਕਾਰ ਜ਼ਰੂਰੀ ਹੈ ਇਹਨਾਂ ਦਾ ਬਹੁਤ ਜ਼ਿਆਦਾ ਬੜੀ ਮਿਹਰਬਾਨੀ ਵੀਰੇ ਜੀ ਤੁਹਾਡੀ ਬੇਟੀ ਵਾਸਤੇ ਔਰ ਬਾਬਾ ਜੀ ਕਰਨ ਉਹ ਬਸ ਬਹੁਤ ਵਧੀਆ ਹੋਵੇ ਪੜ੍ਹ ਲਿਖੇ ਤੁਹਾਡਾ ਸੁਖਵਿੰਦਰ ਸਿੰਘ ਤੁਹਾਡਾ ਨਾਮ ਆ ਰਿਹਾ ਮੇਰੇ ਆਈ ਡੀ ਤੇ ਤੁਹਾਡਾ ਨਾਮ ਰੋਸ਼ਨ ਕਰੇ ਠੀਕ ਹੈ ਸਰ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਵਿਰਸਾ ਨੈਕਸਟ ਕਾਲ ਤੇ ਜਾਂਦੇ ਹਾਂ ਹੈਲੋ ਹੈਲੋ ਹੈਲੋ ਜੀ
3: ਹਾਂਜੀ ਸਤਿ ਸ੍ਰੀ ਅਕਾਲ ਹਰਜੀਤ ਜੀ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ
3: ਹਾਂਜੀ ਉਹ ਫਰਮਾਇਸ਼ ਕਰਨੀ ਸੀਗੀ ਵੀ ਦੀਵਾਨਾ ਫੋਲਡਰ ਦਾ ਕੋਈ ਵੀ ਸੌਂਗ ਲਗਾ ਦੋ
0: ਨਹੀਂ ਅੱਜ ਫਰਾਈਡੇ ਨਾ 3 ਆਰਟਿਸਟ ਚੁਣੇ ਗਏ ਆ ਇੱਕ ਅਮਰਿੰਦਰ ਗਿੱਲ ਸਾਹਿਬ ਆ ਇੱਕ ਕੁਲਦੀਪ ਮਾਨਕ ਸਾਹਿਬ ਆ ਇੱਕ ਜੈਜ਼ੀ ਵੀ ਆ ਇਹਨਾਂ ਵਿੱਚੋਂ ਚੁਣਨਾ ਪੈਣਾ ਜੇ ਇੱਕ ਆਰਟਿਸਟ ਤੁਹਾਨੂੰ ਕਿਹੜਾ ਜ਼ਿਆਦਾ ਪਸੰਦ ਆ
3: ਜੀ ਅਮਰਿੰਦਰ ਗਿੱਲ ਦਾ ਲਗਾ
0: ਦੋ ਚਲੋ ਅਮਰਿੰਦਰ ਗਿੱਲ ਲਾ ਦੇਣੇ ਜੀ ਥੈਂਕ ਯੂ ਨੈਕਸਟ ਕਾਲ ਤੇ ਜਾਂਦੇ ਆ ਹੈਲੋ
2: ਚੜ੍ਹਦੀ
0: ਕਲਾ ਜੈ ਜੈ ਕਾਰ ਆ ਤੁਸੀਂ ਆਵਾਜ਼ ਦਿੱਲੇ ਆ ਮੇਰੀ
2: ਕੁਲਦੀਪ ਬਣ ਚੱਲੂਗਾ ਜੀ
0: ਓ ਬਾ ਬਈ ਕਿਆ ਬਾਤ ਹੈ
2: ਸਾਡੇ ਕਰਦੇ ਸਰ 15 ਮਿੰਟ
0: ਚਲੋ ਚੰਗੀ ਗੱਲ ਆ ਬਈ ਕੁਲਦੀਪ ਮਾਨਕ ਸਾਹਿਬ ਵਾਸਤੇ ਕਾਲ ਆ ਗਈ ਹੈ ਦੇਖੋ 5 ਕਾਲਜ ਦੇ ਵਿੱਚੋਂ 3 ਕਾਲਜ ਇੱਧਰ ਫੈਸਲਾ ਕਰਦੀ ਆਪਾਂ ਤਾਂ ਉਹੀ ਆਰਟਿਸਟ ਲਾ ਦੇਣਾ ਠੀਕ ਹੈ ਵੋਟਾਂ ਤੁਸੀਂ ਪਾਉਣੀਆਂ ਇਹ ਪੰਜਾਬੀ ਵਿਰਸਾ ਦਾ ਪਲੇਟਫਾਰਮ ਆ ਇੱਥੇ ਫੈਸਲੇ ਹੋ ਜਾਂਦੇ ਆ ਤੁਸੀਂ ਫੈਸਲੇ ਕਰਨੇ ਆ ਇਹ ਨਵੀਂ ਅਸੀਂ ਬੜੇ ਸਾਲਾਂ ਤੋਂ ਇਹ ਜਿਹੜੀ ਹੈ ਨਾ ਰੀਤ ਚਲਾਈ ਹੋਈ ਹੈ ਸੰਗਰਾਂਦ ਵਾਲੇ ਦਿਨ ਤੁਹਾਨੂੰ ਪਤਾ ਇੱਥੇ ਹੁਕਮਨਾਮਾ ਲਿਆ ਜਾਂਦਾ ਗੁਰੂ ਸਾਹਿਬਾਂ ਦਾ ਫਰਾਈਡੇ ਵਾਲੇ ਦਿਨ ਤੁਹਾਡਾ ਪੂਰਾ ਮਾਹੌਲ ਮਨਾਉਣ ਵਾਸਤੇ ਔਰ ਤੁਹਾਨੂੰ ਸਾਰਿਆਂ ਦੀਆਂ ਵੋਟਾਂ ਲਈਆਂ ਜਾਂਦੀਆਂ ਔਰ ਇੱਕ ਦੀ ਅਗਲੀ ਕਾਲ ਦੇਖਦੇ ਹਾਂ ਕਿੱਧਰ ਜਾਂਦੀ ਹੈ ਹੈਲੋ
2: ਹੈਲੋ
0: ਜੀ ਸਰ
2: ਭਾਈ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜਸਵਿੰਦਰ ਜੀ ਕੀ ਹਾਲ ਹੈ ਵੀਰਾ ਜੀ
2: ਅਗਲੀ
0: ਕਾਲ ਦੇਖਦੇ ਕਿੱਧਰ ਜਾਂਦੀ ਹੈ ਚੌਥੀ ਕਾਲ ਹੈਲੋ ਸਤਿ ਸ੍ਰੀ ਅਕਾਲ ਵੀਰਾ ਜੀ ਕੀ ਹਾਲ ਆ ਕਿਰਪਾ ਗੁਰੂ ਸਾਹਿਬ ਵੀਰੇ
1: ਅਮਰਿੰਦਰ ਗਿੱਲ
0: ਲੈ ਵੀ ਅੱਜ ਤਾਂ ਮੁਕਾਬਲਾ ਚੋਟੀ ਦਾ ਚੱਲ ਰਿਹਾ 2 ਕਾਲਜ ਅਮਰਿੰਦਰ ਗਿੱਲ ਸਾਹਿਬ ਵਾਸਤੇ ਆ ਗਈਆਂ 2 ਕਾਲਜ ਨਹੀਂ ਪਹਿਲਾਂ ਕਿੰਨੀਆਂ ਕਾਲ ਸੀ ਇਹ ਤਾਂ 5 ਕਾਲਜ ਹੋ ਗਈਆਂ ਫਿਰ ਕਿੱਦਾਂ ਕਰੀਏ ਹੁਣ ਹਿਸਾਬ ਦਾ ਕਿੱਦਾਂ ਕਰੀਏ ਨਹੀਂ 2 ਕਾਲ ਅਮਰਿੰਦਰ ਗਿੱਲ ਵਾਸਤੇ ਆਈਆਂ 2 ਕਾਲਜ ਆਈਆਂ ਹੈਗੀਆਂ ਆਪਣਾ ਰੱਬ ਕਰੇ ਤੁਹਾਡਾ ਭਲਾ ਵੀਰ ਮੇਰੇ ਹੋ ਮਾਨਕ ਸਾਹਿਬ ਵਾਸਤੇ ਅਤੇ 4 ਹੀ ਹੋਈਆਂ ਨਾ 5ਵੀਂ ਕਾਲ ਕਰੂਗੀ ਫੈਸਲਾ ਕਿੱਦਾਂ ਜਾਣਾ ਆਪਾਂ ਠੀਕ ਹੈ ਨਾ 905-673-33-37 ਆ ਲਓ ਉਹ ਚਲੋ ਭਾਈ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਰ
4: ਕਿਰਪਾ ਮਾਲਕ ਦੀ ਜੀ ਕਿਰਪਾ
0: ਵਾਹ ਜੀ ਮੈਨੂੰ ਪਤਾ ਤੁਹਾਡੀ ਵੋਟ ਕਿੱਦਾਂ ਜਾਣੀ ਆ ਪੱਕੀ ਗੱਲ ਮੈਨੂੰ ਪਤਾ
4: ਮੈਨੂੰ ਵੀ ਪਤਾ
0: ਫਿਰ ਚਲੋ ਤੂੰਬੀ ਖੜਕੀ ਨਾ ਤੁਹਾਡੀ ਵੋਟ ਜਾਣੀ ਉਹ ਤਾਂ ਜਦੋਂ ਤੂੰਬੀ ਖੜਕਣੀ ਆ ਬੜੀ ਮਿਹਰਬਾਨੀ ਵੀਰਾ ਜੀ ਜਿਉਂਦੇ ਰਹੋ ਜੁਗ ਜੁਗ ਜੀਓ ਨੈਕਸਟ ਕਾਲ ਹੈਲੋ ਹੈਲੋ ਹਾਂਜੀ
1: ਅਮਰਿੰਦਰ ਗਿੱਲ
0: ਥੋੜਾ ਜਿਹਾ ਲੇਟ ਹੋ ਗਏ ਤੁਸੀਂ ਅਮਰਿੰਦਰ ਗਿੱਲ ਸਾਹਿਬ ਵਾਸਤੇ ਅਜੇ ਕੁਲਦੀਪ ਮਾਨਕ ਸਾਹਿਬ ਜਿੱਤ ਗਏ ਭਾਜੀ ਬੜੀ ਮਿਹਰਬਾਨੀ ਸਰ ਥੈਂਕ ਯੂ ਵੈਰੀ ਮਚ ਗੁੱਸਾ ਨਹੀਂ ਕਰੀਦਾ ਗੁੱਸਾ ਕਰਕੇ ਨਹੀਂ ਗੱਲ ਬਣਦੀ ਹੁੰਦੀ ਤੁਸੀਂ ਤਾਂ ਠਾਹ ਮਾਰੀ ਕਾਲ ਥੱਲੇ ਜਾ ਕੇ ਇੱਦਾਂ ਨਹੀਂ ਪਿਆਰ ਨਾਲ ਥੋੜੀ ਗੱਲ ਜੇ ਤੁਸੀਂ ਪਿਆਰ ਨਾਲ ਕਹਿੰਦੇ ਅਸੀਂ ਅਮਰਿੰਦਰ ਗਿੱਲ ਲਾ ਵੀ ਦੇਣਾ ਸੀ ਕੋਈ ਇੱਦਾਂ ਦੀ ਗੱਲ ਨਹੀਂ

ਸਲਾਮ ਪੰਜਾਬੀ ਵਿਰਸਾ ਸੁਣ ਰਹੇ ਆ। ਅੱਜ ਇੱਕ ਮੈਂ ਕੰਪਲੀਮੈਂਟਰੀ ਐਡ ਕਰਨੀ ਆ ਸਿਰਫ, ਕਿਉਂਕਿ ਮੈਂ ਉਹਨਾਂ ਦੇ ਬਿਜ਼ਨਸ ਦੀ ਐਡ ਨਹੀਂ ਕਰ ਰਿਹਾ, ਕਿਉਂਕਿ ਜਦੋਂ ਮੈਨੂੰ ਇਹ ਕੰਪਨੀ ਕਹੇਗੀ ਐਡ ਕਰਨ ਵਾਸਤੇ ਉਦੋਂ ਕਰੂੰਗਾ ਮੈਂ ਇਸ ਕੰਪਨੀ ਦੀ ਐਡ। ਹਾਲੇ ਸਿਰਫ ਅੱਜ ਮੈਂ ਉਹਨਾਂ ਨੂੰ ਸੈਂਪਲ ਜਿਹਾ ਦੇ ਰਿਹਾ ਥੋੜ੍ਹਾ ਜਿਹਾ, ਔਰ ਇਹ ਸੈਂਪਲ ਇਹ ਹੈ ਕਿ ਇਸ ਵੀਕ ਦੇ ਜਿਨ੍ਹਾਂ ਨੇ ਆਪਣੇ ਘਰਾਂ ਦੀ ਡਕਟ ਕਲੀਨਿੰਗ ਕਰਾਉਣੀ ਆ। ਮੈਂ ਗਾਣਾ ਪਤਾ ਕਿਉਂ ਬੰਦ ਕੀਤਾ ਪਿੱਛੇ, ਇਹ ਤੁਹਾਨੂੰ ਸਿਰਫ ਇੱਕ ਸੁਨੇਹਾ ਪੱਤਰ ਦੇਣ ਵਾਸਤੇ ਕੀਤਾ ਕਿ ਜਿਨ੍ਹਾਂ ਨੇ ਘਰਾਂ ਦੀ ਡਕਟ ਕਲੀਨਿੰਗ ਕਰਾਉਣੀ ਆ, ਇਹ ਅੱਜ ਵਾਸਤੇ ਸਿਰਫ 5 ਬੰਦੇ ਕਾਲ ਕਰਨਗੇ, ਉਹਨਾਂ ਦੀ ਇਹ ਰੇਟ ਇਹ ਡਕਟ ਕਲੀਨਿੰਗ ਹੋਣੀ ਆ ਬ੍ਰੈਂਪਟਨ ਸ਼ਹਿਰ ਦੇ ਵਿੱਚ, ਸਿਰਫ 5 ਬੰਦਿਆਂ ਵਾਸਤੇ। 6ਵਾਂ ਬੰਦਾ ਜੇ ਕਾਲ ਕਰੂਗਾ ਰੇਟ ਨਹੀਂ ਮਿਲਣਾ, ਮੈਂ ਤੈਨੂੰ ਹੁਣ ਦੱਸ ਰਿਹਾ। ਔਰ ਮੈਂ ਵੀ ਇਹਨਾਂ ਕੋਲ ਕੋਈ ਪੈਸਾ ਨਹੀਂ ਲੈ ਰਿਹਾ ਵੀਰ ਮੇਰਿਓ, ਮੈਂ ਵੀ ਇਹਨਾਂ ਦੇ ਕੋਲ ਬਿਲਕੁਲ ਫ੍ਰੀ ਕਰ ਰਿਹਾ ਇਹਨਾਂ ਦੀ ਐਡਵਰਟਾਈਜਮੈਂਟ ਓਨਲੀ ਫੋਰ ਟੂਡੇ। ਸਿਰਫ ਇਹ ਮੇਰੇ ਵੀਰਾਂ ਨੇ ਨਵਾਂ ਕੰਮ ਖੋਲਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ 5 ਬੰਦਿਆਂ ਦਾ ਰੇਟ ਹੋਏਗਾ ਅੱਜ ਸਿਰਫ, ਔਰ ਇਹ ਰੇਟ ਤੁਹਾਨੂੰ ਮੁੜ ਕੇ ਨਹੀਂ ਮਿਲਣਾ, ਇਹ ਰੇਟ ਸਿਰਫ ਅੱਜ ਵਾਸਤੇ ਹੈ। ਮੈਂ ਦੱਸਦਾ ਯਾਰ, ਹਲੇ ਬੰਦੇ ਮੈਨੂੰ ਮੈਸੇਜ ਕਰ ਰਹੇ ਆ।

0: ਭਾਜੀ ਜਿਹੜੇ ਤੁਸੀਂ ਨਾਂ ਦੱਸੀ ਜਾਂਦੇ ਨਾ ਕਿਹੜੇ ਕਿਹੜੇ ਬੰਦਿਆਂ ਨੇ ਐਡ ਇੰਨੇ ਪੈਸੇ ਨੇ ਕਰਦੇ ਆ, ਇਹ ਰੇਡੀਓ ਸਟੇਸ਼ਨ ਆ ਭਾਜੀ AM 530, ਇੱਥੇ ਨਹੀਂ ਇਹ ਰੇਡੀਓ 'ਚ ਐਡਾਂ ਚੱਲਦੀਆਂ, ਇਹ ਜਿਹੜੀਆਂ ਇੰਨੇ ਕੁ ਥੋੜੇ ਪੈਸੇ 'ਚ ਐਡਾਂ ਕਰਦੇ ਨਾ ਭਾਜੀ ਉੱਥੇ ਕਰੋ, ਇੱਥੇ ਤਾਂ ਹਜ਼ਾਰਾਂ ਡਾਲਰ ਹਿਸਾਬ ਨਾਲ ਐਡਾਂ ਹੁੰਦੀਆਂ 530 ਦੇ, ਖਾਸ ਕਰਕੇ ਜੇ ਪੰਜਾਬੀ ਵਿਰਸਾ 'ਚ ਐਡ ਕਰਨੀ ਹੋਵੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ?
1: ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ ਠਾਕ, ਤੁਸੀਂ ਦੱਸੋ?
0: ਬੰਦਾ ਮੈਨੂੰ ਮੈਸੇਜ ਕਰ ਰਿਹਾ ਕਹਿੰਦੇ ਭਾਜੀ ਉਹ ਰੇਡੀਓ ਸਟੇਸ਼ਨ ਇੰਨੇ ਪੈਸੇ ਮੰਗਦੇ ਆ। ਮੈਂ ਕਿਹਾ ਭਰਾਵਾ ਉੱਥੋਂ ਕਰਾਓ, ਜੇ ਪੰਜਾਬੀ ਵਿਰਸਾ 'ਚ ਐਡ ਕਰਨੀ ਹੈ ਤੇ ਵਿਧੀ ਛਾਵੜਾ ਨੂੰ ਪੁੱਛ ਲਓ, ਦੋ ਦੋ ਦਿਨ ਆਉਂਦੇ ਹੁਣ ਅਗਲੇ, ਹਜ਼ਾਰਾਂ ਡਾਲਰ ਦਿੰਦੇ ਆ ਤਦ ਐਡਾਂ ਚੱਲਦੀਆਂ। ਤੇ ਇਹ AM 530 ਆ ਭਾਜੀ, ਇਹ ਕੋਈ ਹੈ ਨਾ, ਮੈਂ ਇੱਥੇ ਸ਼ਰਿਆਮ ਔਨ ਏਅਰ ਕਹਿਣ ਨੂੰ ਮੈਨੂੰ ਕੋਈ ਇਤਰਾਜ਼ ਨਹੀਂ, ਇਹ IP ਬਾਕਸ ਨਹੀਂ ਹੈ, ਘਰ ਦਾ ਚੈਨਲ ਨਹੀਂ ਹੈ, ਜਿੱਥੇ ਕੋਈ ਬੈਠੇ ਤੁਸੀਂ ਜੋ ਮਰਜ਼ੀ ਬੋਲੀ ਜਾਓ, ਭਾਵੇਂ ਦੋ ਦੋ ਘੰਟੇ ਬੋਲੀ ਜਾਓ, ਕਾਲ ਇੱਕ ਵੀ ਨਹੀਂ ਆਉਣੀ। ਕਿਉਂ ਜੀ? ਹਜ਼ਾਰਾਂ ਡਾਲਰ ਮਹੀਨੇ ਦਾ ਇੱਥੇ ਖਰਚਾ ਹੈ ਜੇ ਅਸੀਂ ਇੱਥੇ ਬਹਿੰਦੇ ਆ ਕੇ, ਤੇ ਜੇ ਅਸੀਂ ਨਾ ਕਮਾਈਏ ਪੈਸੇ ਤੇ ਅਸੀਂ ਕਿੱਥੋਂ ਚਲਾਉਣੇ ਘਰ ਦੇ ਖਰਚੇ ਪਾਣੀ ਬਈ, ਠੀਕ ਹੈ ਨਾ? ਪਰ ਇਹ ਸਾਡਾ ਵੀਰ ਬੜਾ ਪਿਆਰਾ ਹੈ। ਲਓ ਜੀ, 5 ਬੰਦੇ ਸਿਰਫ ਕਾਲ ਕਰਨ, ਅੱਜ ਇਹਨਾਂ ਨੂੰ ਦੱਸ ਦਿਓ ਕਿ ਪੰਜਾਬੀ ਵਿਰਸਾ ਜੀ ਕਿੰਨੇ ਕੁ ਲਿਸਨਰ ਆ, ਤੇ ਬੰਦਾ ਫਿਰ ਮੈਨੂੰ ਸੋਮਵਾਰ ਤੋਂ ਕਵੇ ਹਰਜੀਤ ਭਾਜੀ ਐਡ ਤੁਸੀਂ ਸ਼ੁਰੂ ਕਰ ਦਿਓ, ਠੀਕ ਹੈ ਨਾ? ਜੇ ਨਹੀਂ ਜੀ ਤੇ ਵਿਧੀ ਛਾਵੜਾ ਨੂੰ ਪੁੱਛ ਲਓ, ਠੀਕ ਹੈ ਨਾ? ਅੱਗੇ ਇੱਕ ਦਿਨ ਆਉਂਦੇ ਸੀ ਮੰਗਲਵਾਰ, ਹੁਣ ਫਰਾਈਡੇ ਨਾਲ ਲੈ ਲਿਆ ਇਹਨਾਂ ਨੇ, ਇਹਨਾਂ ਨੂੰ ਪਤਾ ਕਿ ਪੰਜਾਬੀ ਵਿਰਸਾ ਦੇ ਰੇਡੀਓ ਦੇ ਲਿਸਨਰ ਕਿੰਨੇ ਆ। ਜਿਨ੍ਹਾਂ ਨੇ ਡਕਟ ਕਲੀਨਿੰਗ ਸਿਰਫ ਬ੍ਰੈਂਪਟਨ ਵਾਲਿਆਂ ਵਾਸਤੇ ਹੈ, 5 ਬੰਦੇ ਸਿਰਫ ਜਿਹੜੇ ਪਹਿਲੇ ਕਾਲ ਕਰਨਗੇ ਉਹਨਾਂ ਨੂੰ ਮੈਂ ਰੇਟ ਦੇ ਰਿਹਾ, ਤੇ ਉਸ ਤੋਂ ਬਾਅਦ ਰੇਟ ਨਹੀਂ ਕਿਸੇ ਨੂੰ ਮਿਲਣਾ। ਮੈਂ ਫਿਰ ਦੁਬਾਰਾ ਕਹਿ ਰਿਹਾ, ਬ੍ਰੈਂਪਟਨ ਦੇ ਵਿੱਚ ਜਿਹਦਾ ਦਾ ਘਰ 2500 ਸਕੇਅਰ ਫੁੱਟ ਘਰ ਹੈ, ਥੱਲੇ ਥੱਲੇ 2500 ਤੋਂ ਘੱਟ ਹੋਵੇ, ਜੇ 2500 ਤੋਂ ਉੱਪਰ ਰਹੇਗਾ ਘਰ ਤੁਹਾਡਾ ਫਿਰ ਰੇਟ ਮਹਿੰਗਾ ਹੋ ਜਾਊਗਾ। ਸਿਰਫ 5 ਬੰਦੇ ਕਾਲ ਕਰਨ ਜਿਨ੍ਹਾਂ ਨੇ ਅੱਜ ਇਹ ਡੀਲ ਲੈਣੀ ਹੈ, 2500 ਸਕੇਅਰ ਫੁੱਟ ਤੋਂ ਥੱਲੇ ਥੱਲੇ ਜਿਹਦਾ ਘਰ ਹੋਏਗਾ, $99 ਦੇ ਵਿੱਚ ਡਾਕਟਰ ਕਲੀਨਿੰਗ, ਠੀਕ ਹੈ ਰੇਟ?
1: 99?
0: ਹਾਂਜੀ। $2500 ਸਕੇਅਰ ਫੁੱਟ ਤੋਂ ਥੱਲੇ ਘਰ ਹੋਣਾ ਚਾਹੀਦਾ, ਇਹ ਵੀ ਨਾਲ ਹੀ ਸ਼ਰਤ ਆ। ਨੰਬਰ ਨੋਟ ਤੁਸੀਂ ਕਰ ਲਓ, ਬਸ ਨੰਬਰ ਹੀ ਦੇਣਾ ਮੈਂ, ਬਾਕੀ ਮੈਨੂੰ ਪਤਾ ਤੁਸੀਂ, ਮੈਂ ਤਾਂ 5 ਕਾਲਾਂ ਕਹੀਆਂ, ਇਹ ਪਤਾ ਨਹੀਂ ਕਿੰਨੀਆਂ ਗੱਲ ਆ ਜਾਣ ਨਾਲੇ, ਭਾਊ ਨੂੰ ਪਤਾ ਵੀ ਲੱਗ ਜਾਊਗਾ ਕਿ ਰੇਡੀਓ ਸਟੇਸ਼ਨ ਪੰਜਾਬੀ ਵਿਰਸਾ ਦੇ ਲਿਸਨਰ ਕਿੰਨੇ ਆ। 647-239-1514, 6472391514 'ਤੇ ਕਾਲ ਕਰ ਲਿਓ। ਇਹ ਨੰਬਰ ਦੇ ਉੱਤੇ ਬ੍ਰਹਮਟਨ ਨਿਵਾਸੀਆਂ ਵਾਸਤੇ ਆ, 2500 ਸਕੇਅਰ ਫੁੱਟ ਤੋਂ ਥੱਲੇ ਥੱਲੇ ਜਿਹੜਾ ਘਰ ਆ, ਜੇ 3000 ਸਕੇਅਰ ਫੁੱਟ ਘਰ ਆ $125, ਠੀਕ ਆ ਜੀ? ਇਹ ਰੇਟ ਮੈਂ ਲਾਏ ਅੱਜ ਆਪਣੇ, ਮੈਂ ਇਹਨਾਂ ਨੂੰ ਪੁੱਛਿਆ ਨਹੀਂ, ਇਹ ਸਿਰਫ ਸੈਂਪਲ ਹੀ ਨਾ ਦੇਣਾ ਅੱਜ ਕਿ ਭਾਈ ਆ ਚੱਕੋ, ਇੱਦਾਂ ਕੱਲ ਆਉਂਦੀਆਂ ਹੁੰਦੀਆਂ ਜਿਹੜਾ ਪੰਜਾਬੀ ਵਿਰਸਾ 'ਚ ਐਡ ਕਰੇ। $99 ਦੇ ਵਿੱਚ ਸਿਰਫ 5 ਕਾਲਸ ਹੋਣਗੀਆਂ, $100 'ਚ ਡਕ ਕਲੀਨਿੰਗ ਹੋਣੀ ਆ ਅੱਜ, ਕੱਲ ਤੇ ਪਰਸੋਂ, ਤੇ ਮੰਡੇ ਨੂੰ ਨਵਾਂ ਰੇਟ ਆ ਜਾਊਗਾ, ਮੈਂ ਗਰੰਟੀ ਕਿਆ ਕਰਦਾ। 647-239-1514, 6472391514, ਜੇ 3000 ਸਕੇਅਰ ਫੁੱਟ ਦਾ $125।

0: ਕੀ ਹਾਲ ਚਾਲ ਠੀਕ ਹੋ
1: ਬਿਲਕੁਲ ਠੀਕ ਹੈ ਜੀ ਜੀ ਸਤਿ ਸ਼੍ਰੀ ਅਕਾਲ
0: ਸਾਰੇ ਸੈਟ ਆ
1: ਸੁਣ ਰਹੇ ਨੇ ਹਾਂਜੀ ਬਿਲਕੁਲ ਸੈਟ ਹੈ
0: ਚਲੋ ਵੈਰੀ ਗੁੱਡ ਆਈ ਲੱਗਦੇ ਆ ਥੋੜੇ ਜਿਹੇ ਮਾਯੂਸ ਜਿਹਾ ਲੱਗਦੇ ਥੋੜੇ
1: ਮਾਯੂਸ ਤਾਂ ਨਹੀਂ ਆ
0: ਦੇਖਿਆ ਵਰਡ ਮੈਂ ਕਿਹੜਾ ਹਿੰਦੀ ਦਾ ਕੱਢਿਆ ਮਾਯੂਸ
1: ਤੁਸੀਂ ਅੱਜ ਕੱਲ੍ਹ ਹਿੰਦੀ ਦੇ ਵਰਡਸ ਬੋਲਣ ਲੱਗ ਗਏ ਹੋ ਮੈਂ ਦੇਖਿਆ
0: ਹਨਾ
1: ਹਾਂ ਪਿਛਲੀ ਵਾਰੀ ਵੀ ਕਿਹਾ ਸੀ ਕੁਛ ਇੱਕ ਵਰਡ ਯੂਜ਼
0: ਦਿੱਲੀ ਵਾਲੇ ਨਾਲ ਰਹਿ ਕੇ ਦਿੱਲੀ ਵਾਲੇ ਨਾਲ ਇਹ ਲੈਂਗੁਏਜ ਹੋ ਗਈ
1: ਠੀਕ ਹੈ ਹਿੰਦੀ ਦੇ ਵਰਡਸ ਵੀ ਯੂਜ਼ ਕਰਦੇ ਚਾਹੀਦੇ
0: ਲੈਂਗੁਏਜ ਸਾਰੀਆਂ ਸਾਡੀਆਂ ਆਪਣੀਆਂ ਆ ਮੇਨ ਤਾਂ ਕੰਸਰਨ ਇਹ ਆ ਸਾਡੀਆਂ ਹਿੰਦੁਸਤਾਨ ਦੀਆਂ ਲੈਂਗੁਏਜ ਕਿੰਨੀਆਂ ਲੈਂਗੁਏਜ ਹੋਣਗੀਆਂ ਹਿੰਦੁਸਤਾਨ ਟੋਟਲ
1: 28
0: ਅੱਛਾ ਤੁਹਾਨੂੰ ਪਤਾ 28 ਲੈਂਗੁਏਜ ਹੈ ਨਾ
1: ਬਿਲਕੁਲ
0: ਆਪਾਂ ਤਾਂ ਮੇਨ ਆਹੀ ਦੋ ਤਿੰਨ ਪਤਾ ਨਹੀਂ ਉਰਦੂ ਹੋ ਗਈ ਆਪਣੇ ਉੱਥੇ ਬੁਲਾਉਂਦੇ ਜ਼ਿਆਦਾ ਇੱਕ ਹਿੰਦੀ ਹੋ ਗਈ ਇੱਕ ਪੰਜਾਬੀ ਹੋ ਗਈ ਗੁਜਰਾਤੀ ਹੋ ਗਏ ਇੱਕ
1: ਉੜੀਸੀ ਹੈ ਬੰਗਾਲੀ ਹੈ ਗੁਜਰਾਤੀ ਦੀ ਹੋ ਗਈ ਤੇ ਹੋਰ ਸਾਊਥ ਸਾਈਡ ਕਿੰਨੀ ਲੈਂਗੁਏਜ ਹੈ ਮਲਿਆਲਮ ਹੈ ਤੇ ਕਨੇਡਾ ਦਾ ਕਾਈਂਡ ਆਫ ਲੈਂਗੁਏਜਸ ਕਿੰਨੀਆਂ ਨੇ ਮੈਨੂੰ ਲਿਸਟ ਅੱਛਾ
0: ਇਹ ਕਨਫਰਮ ਆ 28 ਲੈਂਗੁਏਜ ਆਪਣੇ ਇੰਡੀਆ ਦੇ ਵਿੱਚ ਚਲੋ ਬੜੀ ਅੱਛੀ ਗੱਲ ਹੈ
1: ਜ਼ਿਆਦਾ ਵੀ ਹੋਣੀਆਂ ਨੇ ਇੱਕ ਅਧਿਕ ਘੱਟ ਹੋ ਜਾ ਸਮ ਟਾਈਮਸ ਨੰਬਰ ਚੇਂਜ ਹੁੰਦੇ ਨੇ ਬਟ ਮੈਨੂੰ ਨਹੀਂ ਲੱਗਦਾ 28 ਤੋਂ ਘੱਟ ਹੋਣੀਆਂ ਨੇ
0: ਕੀ ਕਹਿਣਾ ਚਾਹੋਗੇ ਸਭ ਤੋਂ ਅੱਜ ਵੀਕਐਂਡ ਦੇ ਜਿਹੜੇ ਪਰਿਵਾਰਾਂ ਨੇ ਤੁਹਾਨੂੰ ਮਿਲਣਾ ਹੈ ਡੇਲ ਮੁੰਡੀ ਸਾਹਿਬ ਵੀ ਆ ਗਏ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਵਿਧੀ ਛਾਬੜਾ ਜੀ ਵੀਕਐਂਡ ਦੇ ਜਿਹੜੇ ਪਰਿਵਾਰਾਂ ਨੇ ਤੁਹਾਨੂੰ ਮਿਲਣਾ ਹੈ ਪਲੀਜ਼ ਉਹ ਥੋੜੀ ਡਿਟੇਲ ਦੱਸੋ ਮੈਂ ਚਾਹੂੰਗਾ ਸ਼ੁਰੂ ਇੱਥੋਂ ਕਰੋ ਜਿਹੜੇ ਪਰਿਵਾਰਾਂ ਨੇ ਇਸ ਵੀਕਐਂਡ ਦੇ ਇੰਡੀਆ ਤੋਂ ਆ ਰਹੇ ਆ ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਅੱਗੇ ਵੀ ਜ਼ਿਕਰ ਕਰਦਾ ਹੁਣ ਪਰਿਵਾਰਾਂ 'ਚ ਪ੍ਰੋਬਲਮਸ ਆਵੇ ਨਾ ਪਰ ਜਦੋਂ ਇਹ ਪ੍ਰੋਬਲਮਸ ਆਉਂਦੀ ਹੈ ਨਾ ਤੇ ਫਿਰ ਪਤਾ ਲੱਗਦਾ ਕੀ ਭਾਅ ਵਿਖਦੀ ਹੈ ਚੀਜ਼ਾਂ ਨਾ ਤੇ ਇਸ ਕਰਕੇ ਮੈਂ ਕਹੂੰਗਾ ਵਿਧੀ ਛਾਬੜਾ ਨੂੰ ਦੱਸੋ ਡਿਟੇਲ ਇਹ ਸਭ ਤੋਂ ਪਹਿਲਾਂ ਜੀ ਪਲੀਜ਼
1: ਵਿਜ਼ਿਟਰ ਇੰਸ਼ੋਰੈਂਸ ਦੇ ਅੰਦਰ ਇਹ ਮੈਂਡੇਟਰੀ ਇੰਸ਼ੋਰੈਂਸ ਨਹੀਂ ਹੈ ਤੇ ਲੋਕੀ ਸੋਚਦੇ ਨੇ ਕਿ ਅੱਛਾ ਠੀਕ ਹੈ ਜਦੋਂ ਪੇਰੈਂਟਸ ਨੇ ਇੱਥੇ ਆ ਜਾਣਾ ਉਸ ਟਾਈਮ ਦੇਖ ਲਾਂਗੇ ਜਾਂ ਠੀਕ ਹੈ ਕੋਈ ਗੱਲ ਨਹੀਂ ਸਾਡੇ ਪੇਰੈਂਟਸ ਨੂੰ ਕੋਈ ਇਲਨੈਸ ਤਾਂ ਹੈ ਹੀ ਨਹੀਂ ਤੇ ਚਾਹੀਦੀ ਕਿਉਂ ਹੈ ਸਾਨੂੰ ਤਾਂ ਅਫਕੋਰਸ ਜਿਹੜੀ ਵਿਜ਼ਟਰ ਇੰਸ਼ੋਰੈਂਸ ਹੈ ਇਸੇ ਕਰਕੇ ਚਾਹੀਦੀ ਹੈ ਕਿਉਂਕਿ ਤੁਹਾਡੇ ਪੇਰੈਂਟਸ ਜਾਂ ਤੁਹਾਡਾ ਕੋਈ ਵੀ ਪਰਿਵਾਰ ਦਾ ਮੈਂਬਰ ਇੱਥੇ ਜਿਹੜਾ ਆ ਰਿਹਾ ਉਹਨਾਂ ਦੇ ਕੋਲੋਂ ਹੈਲਥ ਕਾਰਡ ਨਹੀਂ ਹੈ ਤੇ ਅਗਰ ਕੋਈ ਇਲਨੈਸ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ ਤੁਹਾਨੂੰ ਉਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਹੀ ਜਾਣਾ ਉਹਦੇ ਬਾਅਦ ਜਿਹੜਾ ਹਸਪੀਟਲ ਦਾ ਬਿੱਲ ਆਉਣਾ ਹੈ ਉਹ ਤੁਸੀਂ ਪੇ ਕਰਨਾ ਸੋ ਇਟ ਇਜ਼ ਬੇਸਿਕਲੀ ਅ ਫਾਈਨੈਂਸ਼ੀਅਲ ਕ੍ਰੰਚ ਜਿਹੜਾ ਤੁਸੀਂ ਜਿਹੜਾ ਹੈ ਲੈ ਕੇ ਆਪਣੇ ਉੱਤੇ ਤੁਸੀਂ ਪਾ ਰਹੇ ਹੋ ਇਸ ਚੀਜ਼ ਨੂੰ ਇੰਸ਼ੋਰੈਂਸ ਕੀ ਹੁੰਦੀ ਇੰਸ਼ੋਰੈਂਸ ਰਿਸਕ ਨੂੰ ਕਵਰ ਕਰਨ ਲਈ ਤੁਸੀਂ ਲੈਂਦੇ ਹੋ ਹਰ ਚੀਜ਼ ਲਈ ਇੰਸ਼ੋਰੈਂਸ ਬਣੀ ਹੈ ਮੈਂ ਬਹੁਤ ਸੁਣਦੀ ਹਾਂ ਕਿ ਇੰਨੀ ਤਾਂ ਪਤਾ ਨਹੀਂ ਕਿੰਨੀ ਇੰਸ਼ੋਰੈਂਸ ਬਣੀ ਹੈ ਅਸੀਂ ਹਰ ਚੀਜ਼ ਦੀ ਲੈ ਕੇ ਇੰਸ਼ੋਰੈਂਸ ਹੁਣ ਲਈਏ
0: ਜੀ
1: ਤੁਸੀਂ ਹਰ ਚੀਜ਼ ਦੀ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਤੁਸੀਂ ਇਹ ਸੋਚੋ ਕਿਸ ਚੀਜ਼ ਦੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ ਤੇ ਅਫਕੋਰਸ ਤੁਹਾਡੀ ਜਦੋਂ ਫੈਮਿਲੀ ਆ ਰਹੀ ਹੈ ਤੇ ਉਹ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੀ ਚਾਹੀਦੀ ਹੈ ਜਿਹੜੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਹੈ
0: ਜੀ ਜੀ
1: ਹੁਣ ਤੁਹਾਨੂੰ ਇੰਪੋਰਟੈਂਸ ਮੈਂ ਸਮਝਾ ਚੁੱਕੀ ਹਾਂ ਬਟ ਹੁਣ ਹੁੰਦਾ ਕਿ ਇਹਦੇ ਵਿੱਚ ਵੀ ਹੁਣ ਮੈਂ ਬਹੁਤ ਦੇਖਿਆ ਅੱਜ ਕੱਲ੍ਹ ਰੀਸੈਂਟਲੀ ਬਹੁਤ ਹੋਣਾ ਸ਼ੁਰੂ ਹੋ ਗਿਆ ਕੁਛ ਮਹੀਨਾ ਪਹਿਲਾਂ ਕਿ ਸਾਨੂੰ ਤੁਸੀਂ ਕੋਰਟ ਦੇ ਦਿਓ ਅਸੀਂ ਦੇਖ ਲਾਂਗੇ ਜਿਵੇਂ ਅਸੀਂ ਗੱਡੀ ਦੀ ਇੰਸ਼ੋਰੈਂਸ ਲੈਣੇ ਆ ਨਾ ਕੋਰਟ ਦੇ ਦਿਓ ਅਸੀਂ ਦੇਖ ਲਾਂਗੇ ਸਾਡੀ ਜਿਹੜੀ ਵਿਜ਼ਿਟਰ ਮੈਡੀਕਲ ਇੰਸ਼ੋਰੈਂਸ ਹੈ ਉਹ ਇੰਜ ਨਹੀਂ ਚੱਲਦੀ ਕੋਰਟ ਜਿਹੜਾ ਹੁੰਦਾ ਹੈ ਉਹ ਬੇਸ ਹੁੰਦਾ ਹੈ ਤੁਹਾਡੇ ਏਜ ਗਰੁੱਪ ਤੇ ਨੰਬਰ 1
0: ਠੀਕ ਹੈ
1: ਨੰਬਰ 2 ਤੁਹਾਡੀ ਹੈਲਥ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਹਾਡੀ ਹੈਲਥ ਦੇ ਇਸ਼ੂਜ਼ ਕਿੰਨੇ ਨੇ ਅਗਰ ਕਿਸੇ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ ਉਹਦੇ ਵਿੱਚ ਕੋਈ ਹਾਰਟ ਕਿਡਨੀ ਜਾਂ ਕੋਈ ਹੋਰ ਕੰਡੀਸ਼ਨ ਆਉਂਦੀ ਹੈ ਫਿਰ ਤੁਹਾਨੂੰ ਉਹਦੇ ਇਲਾਵਾ ਕੋਈ ਤੁਸੀਂ ਸਰਜਰੀ ਕੀਤੀ ਹੋਈ ਹੈ ਪਾਸ ਦੇ ਵਿੱਚ ਜਾਂ ਹੋਰ ਕੋਈ ਮੈਡੀਕਲ ਤੁਹਾਡੇ ਇਸ਼ੂਜ਼ ਕਿਹੜੇ ਨੇ ਠੀਕ ਹੈ ਨੰਬਰ 3 ਆਉਂਦਾ ਹੈ ਤੁਹਾਨੂੰ ਚਾਹੀਦੀ ਕਿੰਨੀ ਕਵਰੇਜ ਹੈ ਤੁਹਾਨੂੰ ਸਿਰਫ ਅਗੇਨ ਮੈਂ ਲਾਸਟ ਟਾਈਮ ਵੀ ਟਿਊਜ਼ਡੇ ਵੀ ਇਹੀ ਗੱਲ ਕੀਤੀ ਸੀਗੀ ਫੋਰ ਦ ਸੇਕ ਆਫ ਬਾਇੰਗ ਪਾਲਿਸੀ ਤੁਸੀਂ ਉਹ ਚਾਹੀਦੀ ਹੈ ਤੁਹਾਨੂੰ ਜਾਂ ਤੁਹਾਨੂੰ ਇੱਕ ਪ੍ਰੋਪਰ ਕਵਰੇਜ ਚਾਹੀਦੀ ਹੈ ਆਪਣੇ ਪੇਰੈਂਟਸ ਦੇ ਏਜ ਦੇ ਹਿਸਾਬ ਦੇ ਨਾਲ ਜਿਹੜੇ ਪੇਰੈਂਟਸ ਦੀ ਏਜ 70 ਤੋਂ ਉੱਤੇ ਹੈ ਉਹਨਾਂ ਨੂੰ ਤੁਸੀਂ $1,00,000 ਦੀ ਕਵਰੇਜ ਲੈ ਲਓ ਦੈਟ ਇਜ਼ ਅ ਗੁੱਡ ਕਵਰੇਜ ਬਟ ਜਿਹੜੀ ਕਵਰੇਜ ਹੈ ਉਹ 1,000,000 ਤੱਕ ਵੀ ਅਵੇਲੇਬਲ ਹੈ ਮੇਰੇ ਕਲਾਇੰਟਸ ਉਹ ਵੀ ਹੈਗੇ ਜਿਨ੍ਹਾਂ ਦੇ ਪੇਰੈਂਟਸ ਨੂੰ ਕੋਈ ਹੈਲਥ ਇਸ਼ੂ ਸੀਗਾ ਤੇ ਉਹਨਾਂ ਨੂੰ ਮੈਂ ਹਾਫ ਆਫ 1,000,000 ਦੀ ਕਵਰੇਜ ਦਿੱਤੀ ਹੈ ਐਂਡ ਦੇ ਕੰਸਿਡਰ ਦੈਟ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ 70 ਸਾਲ ਦੇ ਉੱਤੇ ਹੋ ਚੁੱਕੇ ਨੇ ਪੇਰੈਂਟਸ ਤੇ ਅਗਰ ਕੋਈ ਮੇਜਰ ਇਲਨੈਸ ਹੋ ਜਾਂਦੀ ਹੈ ਤੇ $1,00,000 ਤੋਂ ਉੱਤੇ ਵੀ ਬਿੱਲ ਆ ਸਕਦਾ ਸੋ ਇਹ ਡਿਪੈਂਡ ਕਰਦਾ ਇੰਡੀਵਿਜੁਅਲ ਸਿਚੁਏਸ਼ਨ ਤੇ ਇਸੇ ਕਰਕੇ ਜਦੋਂ ਮੈਂ ਆਪਣਾ ਪੂਰਾ ਕੰਮ ਕਰਦੀ ਹਾਂ ਜਿਹਦੇ ਵਿੱਚ ਮੈਨੂੰ ਕਾਲ ਆਉਂਦੀ ਹੈ ਤੇ ਮੇਰੀ ਇਹ ਜੌਬ ਹੈ ਕਿ ਮੈਂ ਤੁਹਾਨੂੰ 15-20 ਮਿੰਟ ਦੇ ਕੇ ਪੂਰਾ ਸਮਝਾਵਾਂ ਕਿ ਉਹ ਪਾਲਿਸੀ ਦੇ ਅੰਦਰ ਹੈ ਕੀ ਤੁਹਾਨੂੰ ਮਿਲ ਕੀ ਰਿਹਾ ਨਾ ਕਿ ਮੈਂ ਕੋਰਟ ਦੇ ਉੱਤੇ ਕਿਉਂਕਿ ਮੈਂ ਇਹ ਨਹੀਂ ਹੈ ਕਿ ਮੈਂ ਸਭ ਤੋਂ ਮਹਿੰਗੀ ਤੁਹਾਨੂੰ ਕੰਪਨੀ ਉਹ ਦਵਾਂਗੀ ਕਿ ਕੋਰਟ ਕੀ ਪ੍ਰੀਮੀਅਮ ਇੰਨਾ ਮਹਿੰਗਾ ਪ੍ਰੀਮੀਅਮ ਡਿਪੈਂਡ ਕਰਦਾ ਤੁਹਾਡੀ ਕੰਡੀਸ਼ਨ ਦੇ ਉੱਤੇ ਜਿਹੜੀ ਕੰਪਨੀ ਹਾਰਟ ਦਾ ਕੰਡੀਸ਼ਨ ਕਵਰ ਹੀ ਨਹੀਂ ਕਰਦੀ ਤੁਸੀਂ ਉਸ ਕੰਪਨੀ ਤੋਂ ਲੈ ਲਓਗੇ ਅਗਰ
0: ਵੈਸੇ ਇਸ ਗੱਲ ਦੀ ਤੁਹਾਡੀ ਸਿਫਤ ਆ ਮੈਂ ਦੇਖਿਆ ਆਪਣੇ ਵਿਧੀ ਜੀ ਤੁਸੀਂ ਜਿਹੜੀਆਂ ਚੀਜ਼ਾਂ ਛੋਟੀਆਂ ਚੀਜ਼ਾਂ ਨਹੀਂ ਇਹ ਬੜੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਡੀਟੇਲਸ ਦੇ ਵਿੱਚ ਜਿਸ ਵੇਲੇ ਤੁਸੀਂ ਜਾਣਦੇ ਆ ਕੱਲ ਨੂੰ ਕੋਈ ਕਲੇਮ ਆ ਜਾਵੇ ਉਹ ਚੀਜ਼ ਤੁਹਾਡੀ ਬਿਮਾਰੀ ਕਵਰ ਹੀ ਨਾ ਹੋਵੇ ਤੇ ਕੀ ਫਾਇਦਾ ਤੁਹਾਡੇ ਪੈਸੇ ਦਿੱਤੇ ਦਾ
1: 2 ਦਿਨ ਪਹਿਲਾਂ ਦੀ ਗੱਲ ਹੈ ਕਿਸੇ ਨੇ ਮੈਨੂੰ ਪੁੱਛਿਆ ਕਿ ਮੇਰੇ ਪੇਰੈਂਟਸ ਜਿਹੜੇ ਨੇ ਉਹ ਤਾਂ ਬਿਲਕੁਲ ਠੀਕ ਨੇ ਉਹਨਾਂ ਨੇ ਸਿਰਫ ਬਲੱਡ ਪ੍ਰੈਸ਼ਰ ਦੀ ਦਵਾਈ ਲੈਣੀ ਹੈ ਤੇ ਅਗਰ ਮੈਂ ਨਾ ਨਾ ਲਵਾਂ ਪ੍ਰੀ ਐਗਜ਼ਿਸਟਿੰਗ ਦੇ ਨਾਲ ਤੁਸੀਂ ਮੈਨੂੰ ਕੋਡ ਦਿੱਤਾ, ਮੈਂ ਤਾਂ ਬੇਸਿਕ ਹੀ ਲੈ ਲੈਣੀ, ਮੈਂ ਕਿਹਾ ਮੈਂ ਤੁਹਾਨੂੰ ਦੇਣੀ ਨਹੀਂ ਪਾਲਿਸੀ, ਕਿਉਂਕਿ ਮੈਂ ਤਾਂ ਦੇਵਾਂਗੀ ਨਹੀਂ ਪਾਲਿਸੀ ਜਦੋਂ ਮੈਨੂੰ ਪਤਾ ਹੈ ਕਿ
0: ਤੁਹਾਡੇ
1: ਦੇਵਾਂਗੀ ਨਹੀਂ ਪਾਲਿਸੀ ਜਦੋਂ ਮੈਨੂੰ ਪਤਾ ਹੈ ਕਿ
0: ਤੁਸੀਂ ਇੱਦਾਂ ਲਾਲਚ ਨਹੀਂ ਕਰਦੇ ਵੀ ਮੇਰੀ ਕਮਿਸ਼ਨ ਆਏ। ਕਦੀ ਨਹੀਂ,
1: ਜਿੰਨੇ ਮੈਨੂੰ ਸੁਣ ਰਹੇ ਨੇ ਅਗਰ ਤੁਸੀਂ ਮੇਰੇ ਤੋਂ ਕਦੀ ਵੀ ਡੀਲ ਕੀਤਾ ਤੁਹਾਨੂੰ ਪਤਾ ਹੋਏਗਾ ਇਹ ਚੀਜ਼ ਮੈਂ ਨਹੀਂ ਕਰਦੀ ਲਾਲਚ, ਮੈਨੂੰ ਹੈ ਹੀ ਨਹੀਂ ਲਾਲਚ, ਮੈਂ ਤੁਹਾਨੂੰ
0: ਕੰਮ ਤੁਸੀਂ ਕਰਦੇ ਆ ਵੀ ਸਟੇਟ ਫਾਰਵਰਡ ਕੰਮ ਕਰਦੇ ਆ ਵੀ
1: ਸਟੇਟ ਫਾਰਵਰਡ, ਮੈਂ ਬਹੁਤ ਪੈਸ਼ਨੇਟ ਆ ਆਪਣੇ ਕੰਮ ਲਈ, ਮੈਂ ਮੈਨੂੰ ਪਤਾ ਜਿਹੜਾ ਮੈਂ ਕੰਮ ਕਰ ਰਹੀ ਹਾਂ ਉਸ ਬਹੁਤ ਹੀ ਵਧੀਆ ਹੈ, ਉਹ ਆਪਣੀ ਕਮਿਊਨਿਟੀ ਦਾ ਜਿਹੜਾ ਹੈਲਪ ਹੋ ਰਹੀ ਹੈ ਇਹਦੇ ਵਿੱਚ, ਮੈਂ ਤੁਹਾਨੂੰ ਅਗਰ ਕੁਛ ਪ੍ਰੋਡਕਟ ਦੇਣਾ ਹੈ ਤੁਹਾਡੀ ਨੀਡ ਦੇ ਹਿਸਾਬ
0: ਨਾਲ ਤੇ ਪ੍ਰੋਪਰ, ਇਹ ਤੁਸੀਂ ਬੜੀ ਅੱਛੀ ਗੱਲ ਕਹੀ ਹੈ, ਕਈ ਵੀ ਤੇ ਅਸੀਂ ਪਾਲਿਸੀ ਵੇਚਣ ਦੇ ਲਾਲਚ ਦੇ ਵਿੱਚ ਅਸੀਂ ਕਹਿ ਦਿੰਦੇ ਚਲੋ ਕੋਈ ਨਹੀਂ ਯਾਰ ਤੁਸੀਂ ਪਾਲਿਸੀ,
1: ਬਹੁਤ ਹੁੰਦਾ ਮੈਂ ਦੇਖਿਆ ਬਹੁਤ ਹੁੰਦਾ ਇਹ ਚੀਜ਼, ਲੇਕਿਨ ਮੈਨੂੰ ਮੈਂ ਨਹੀਂ ਕਰ ਸਕਦੀ ਇਹ ਚੀਜ਼ ਤੇ ਮੈਂ ਮਨਾ ਕਰਤਾ, ਮੈਂ ਕਿਹਾ ਮੈਂ ਬੇਸ ਪਾਲਿਸੀ ਦੇਣਾ ਨਹੀਂ, ਲੇਕਿਨ ਫਿਰ ਕਲਾਇੰਟ ਨੇ ਵੀ ਮੇਰੇ ਤੋਂ ਹੀ ਪਾਲਿਸੀ ਲਿੱਤੀ, ਕਿਉਂ, ਕਿਉਂਕਿ ਟਰੱਸਟ ਬਣ ਜਾਂਦਾ ਹੈ ਨਾ, ਉਹਨਾਂ ਨੂੰ ਪਤਾ ਕਿ ਮੈਂ ਜਿਹੜੇ ਬੰਦੇ ਦੇ ਨਾਲ ਡੀਲ ਕਰ ਰਹੇ ਹਾਂ ਉਹ ਬੰਦਾ ਸਹੀ ਆ।
0: ਕੱਲ ਨੂੰ ਕੋਈ ਰੱਬ ਨਾ ਕਰੇ ਕੋਈ ਕਲੇਮ ਆ ਜਾਵੇ ਫਿਰ ਤਾਂ ਪਾਲਿਸੀ ਪੈਸੇ ਜਾਂਦਾ, ਫਾਇਦਾ ਹੀ ਕੋਈ ਨਹੀਂ।
1: ਮੈਂ ਤੁਸੀਂ ਮੈਨੂੰ ਹੀ ਫੋਨ ਕਰਨਾ ਨਾ, ਕਿਉਂਕਿ ਮੈਂ ਤਾਂ ਫੋਨ ਚੱਕਣਾ, ਐਤਾ ਨਹੀਂ ਕਿ ਮੈਂ ਫੋਨ ਹੀ ਨਹੀਂ ਚੱਕਾਂਗੀ, ਮੈਂ ਤਾਂ ਫੋਨ ਚੱਕਣਾ,
0: ਪਤਾ ਲੱਗ ਗਿਆ ਕਲੇਮ ਆ ਗਿਆ ਤੇ ਫੋਨ
1: ਆ ਜਾਵੇ 100% ਮੈਂ ਤੁਹਾਡੀ ਹੈਲਪ ਕਰਾਂਗੀ, ਕਿਉਂ ਨਹੀਂ ਕਰਾਂਗੀ, ਮੈਂ ਤੁਹਾਨੂੰ ਸਰਵਿਸ ਵੀ ਤਾਂ ਦੇਣੀ ਆ।
0: ਲਓ ਜੀ, ਇਹ ਵਿਧੀ ਛਾਬੜਾ ਜੀ ਦੇ, ਦੇਖੋ ਇਹ ਫੀਲਿੰਗਸ ਵੀ ਹੁੰਦੀਆਂ ਕਈ ਵਾਰੀ, ਬੰਦੇ ਦਾ ਸਟਾਈਲ ਵੀ ਹੁੰਦਾ ਕੰਮ ਕਰਨ ਦਾ, ਔਰ ਸ਼ਰਿਆ ਮੌਨੇ ਨਹੀਂ ਕਹੀ ਜਾਂਦੇ, ਜੇ ਤੁਸੀਂ ਵੀ ਕਹਿ ਦੋ ਨਾ ਇਹ ਪਾਲਿਸੀ ਇਹਨਾਂ ਨੇ ਨਹੀਂ ਵੇਚਣੀ, ਇਹਨਾਂ ਨੂੰ ਕੋਈ ਲਾਲਚ ਨਹੀਂ ਵੀ 100-200 ਕੋਈ ਇੰਸ਼ੋਰੈਂਸ ਦੀ ਕੋਈ ਤੁਹਾਡੀ ਵਿੱਚੋਂ ਕਮਿਸ਼ਨ ਬਣਨੀ ਆ। ਨੰਬਰ ਵਿਧੀ ਜੀ ਕਿਹੜੇ ਨੰਬਰ ਤੁਹਾਨੂੰ, ਜੇ ਇਹਨਾਂ ਨੇ ਇਸ ਵੀਕ ਅੰਦਰ ਤੁਹਾਨੂੰ ਮਿਲਣਾ ਹੋਵੇ ਪਲੀਜ਼ ਨੰਬਰ ਦਿਓ।
1: 416-524-3535 416-524-3535 ਮੇਰਾ ਨੰਬਰ ਹੈ।
0: ਨੰਬਰ ਇੱਕ ਵਾਰੀ ਦੁਬਾਰਾ ਪਲੀਜ਼ ਦਿਓ,
1: 416-524-3535 416-524-3535।
0: ਉਹ ਇੱਕ ਮੂਵੀ 'ਚ ਗੱਲ ਸੀ,
1: ਹਾਂਜੀ,
0: ਬਸ ਆਹੀ ਗੱਲ ਨਾ ਮੈਨੂੰ ਕੁੜੀ ਦੀ ਜੱਚ ਗਈ ਹੈ, ਉਹ ਕਹਿੰਦਾ ਉਹਦਾ ਗੱਲ ਮੈਨੂੰ ਬਸ ਮੁੰਡੇ ਦੀ ਆਹੀ ਗੱਲ ਮੈਨੂੰ ਜੱਚ ਗਈ ਹੈ, ਤੇ ਅੱਜ ਬਸ ਮੈਨੂੰ ਵੀ ਨਾ ਆਹ ਕੁੜੀ ਦੀ ਇਹੀ ਗੱਲ ਜੱਚ ਗਈ ਹੈ, ਕਿਆ ਬਾਤ ਹੈ। 416-534-3535 ਜਿਹੜੇ ਕਿ ਪਰਿਵਾਰ ਖੁਸ਼ੀ ਖੁਸ਼ੀ ਡੇਲ ਮੁੰਡੀ ਸਾਹਿਬ ਨੂੰ ਕਾਲ ਕਰਦੇ ਆ, ਤੇ ਇਸ ਕਰਕੇ ਡੇਲ ਮੁੰਡੀ ਸਾਹਿਬ ਨੰਬਰ ਵੀ ਇੰਨਾ ਪਿਆਰਾ ਨੰਬਰ ਹੈ, 416-300-1313। ਤੇ ਡੇਲ ਮੁੰਡੀ ਸਾਹਿਬ ਜੀ ਕੀ ਹਾਲ ਚਾਲ ਹੈ, ਵੈਲਕਮ ਸਰ
2: ਜੀ। ਬੜਾ ਸ਼ੁਕਰੀਆ ਤੁਹਾਨੂੰ ਸਾਰੇ ਭੈਣਾਂ ਭਰਾਵਾਂ ਨੂੰ ਬੜੇ ਆਦਰ ਪਿਆਰ ਸਤਿਕਾਰ ਦੇ ਨਾਲ, ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕੁਮ ਪ੍ਰਵਾਨ ਹੋਵੇ ਜੀ
0: ਜੀ।
2: ਐਂਡ ਜਿਵੇਂ ਮੈਂ ਤੁਹਾਡੀ ਹੁਣੇ ਕਨਵਰਸੇਸ਼ਨ ਤੁਹਾਡੀ ਸੁਣ ਰਿਹਾ ਸੀ, ਸੋ ਬੜੀ ਟਿਕਾ ਕੇ ਬੜੀਆ ਟਿਕਾਓ ਜਿਹੜੀ ਗੱਲ ਕੀਤੀ ਕਿ ਜਿਹੜਾ ਗਲਤ ਪ੍ਰੋਡਕਟ ਆ ਜਿਹੜੀ ਤੁਹਾਨੂੰ ਚੀਜ਼ ਦੀ ਲੋੜ ਹੀ ਨਹੀਂ ਤੁਸੀਂ ਲੈਣੀ, ਕਿਉਂ ਐਵੇਂ ਫ੍ਰੀ ਦੇ ਉੱਤੇ ਵਰਡਨ ਪਾ ਲੈਣਾ, ਸੋ ਜਿੰਨੀ ਚੀਜ਼ ਦੀ ਲੋੜ ਆ ਉਸ ਤਰੀਕੇ ਦੇ ਨਾਲ ਤੁਸੀਂ ਉਹ ਚੀਜ਼ ਨੂੰ ਬਾਏ ਕਰੋ। ਔਰ ਬੜੀ ਵਧੀਆ ਗੱਲ ਸੀ, ਆਈ ਇੰਜੋਇਡ ਯੂਰ ਕਨਵਰਸੇਸ਼ਨ। ਤੇ ਹਰਜੀਤ ਜੀ, ਆਪਾਂ ਥੋੜੀ ਜਿਹੀ ਗੱਲਬਾਤ ਕਰੀਏ, ਜੇ ਹਮੇਸ਼ਾ ਤੁਸੀਂ ਦੱਸਦੇ ਕਿ ਜਦੋਂ ਵੀ ਅਸੀਂ ਕੁਛ ਲੈ ਕੇ ਆਉਂਦੇ ਹਾਂ ਵਧੀਆ ਪ੍ਰੋਡਕਟ ਹੀ ਲੈ ਕੇ ਆਉਂਦੇ ਹਾਂ। ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਆਪਾਂ ਪਹਿਲੇ ਰਿਅਲਟਰ ਕਹਿ ਲਾ ਪੂਰੇ ਕੈਨੇਡਾ ਦੇ ਵਿੱਚ ਜਿਹਨਾਂ ਨੇ ਆਪਣੇ ਪ੍ਰੋਡਕਟ ਦੀਆਂ ਪ੍ਰਾਈਸਾਂ $3,00,000 ਤੋਂ ਲੈ ਕੇ $5,00,000 ਦੇ ਵਿੱਚ ਘਟਾਈਆਂ, ਬਿਲਡਰਾਂ ਨਾਲ ਫਾਈਟ ਕੀਤੀ, ਕੋਰਟ 'ਚ ਗਏ, ਬਿਲਡਰ ਘੜੀਸੇ,
0: ਆਪਾਂ
2: ਬਿਲਡਰ ਘੜੀਸੇ ਵੀ ਨਹੀਂ ਮਾਰਕੀਟ ਚੇਂਜ ਹੋ ਗਈ, ਜਦੋਂ ਅਸੀਂ ਪ੍ਰੋਡਕਟ ਵੇਚਿਆ ਸੀ ਉਦੋਂ ਮਾਰਕੀਟ ਦੀ ਪ੍ਰਾਈਸ ਆ ਸੀ, ਹੁਣ ਮਾਰਕੀਟ ਦੀ ਪ੍ਰਾਈਸ ਘੱਟ ਗਈ ਆ, ਇਹ ਫੇਰ ਨਹੀਂ ਆ, ਚਾਹੇ ਸਾਡਾ ਕੋਈ ਇਨਵੈਸਟਰ ਆ, ਚਾਹੇ ਸਾਡਾ ਕੋਈ ਐਂਡ ਯੂਜ਼ਰ ਆ, ਤੇ ਚਾਹੇ ਸਾਡੇ ਕਿਸੇ ਭੈਣ ਭਰਾ ਨੇ ਉੱਥੇ ਜਾ ਕੇ ਰਹਿਣਾ, ਚਾਹੇ ਉਹਨਾਂ ਨੇ ਰੈਂਟ ਕਰਨਾ, ਆਹ ਜਿਹੜੀ ਪ੍ਰਾਈਸ ਆ ਉਹ ਅੱਜ ਦੀ ਤਰੀਕ ਦੇ ਨਾਲ ਉਹ 12 ਨਹੀਂ ਖਾਂਦੀ ਇਹਨਾਂ ਲੋਕਾਂ ਨੂੰ। ਔਰ ਕਾਫੀ ਕੁਛ ਹੋਇਆ ਜੀ, ਸਾਡੇ ਖਿਲਾਫ਼ ਕੰਪਲੇਂਟਾਂ ਵੀ ਬਹੁਤ ਹੋਈਆਂ, ਬਿਲਡਰ ਨੇ ਪੂਰਾ ਜ਼ੋਰ ਲਾਇਆ ਕਿ ਕਿਸੇ ਨਾ ਕਿਸੇ ਤਰ੍ਹਾਂ ਨੇਲ ਡਾਊਨ ਕੀਤਾ ਜਾਵੇ, ਪਰ ਮੈਂ ਕਹਿੰਦਾ ਕਿ ਜਦੋਂ ਅਸੀਂ ਸ਼ੇਰ ਜਿੱਡਾ ਦਿਲ ਲੈ ਕੇ ਜਾਂਦੇ ਹਾਂ, ਇੱਕ ਮਾਇੰਡ ਸੈੱਟ ਕਰ ਲਿਆ ਕਿ ਆਹ ਚੀਜ਼ ਤੇ ਅਸੀਂ ਲੜਨਾ ਤੇ ਇਹਨੂੰ ਠੀਕ ਕਰਨਾ ਆਪਣੀ ਕਮਿਊਨਿਟੀ ਲਈ, ਭਾਈਚਾਰੇ ਲਈ, ਆਪਣੇ ਲੋਕਾਂ ਲਈ, ਸਾਡੇ ਖੜਨੇ ਦਾ ਟਾਈਮ ਹੋਣ ਆਇਆ, ਅਸੀਂ ਚਲ ਠੋਕ ਵਜਾ ਕੇ ਖੜੇ, ਕੋਈ ਪੈਸਾ ਨਹੀਂ ਦੇਖਿਆ, ਕੋਈ ਚੀਜ਼ ਨਹੀਂ ਦੇਖੀ, ਕੋਈ ਕੋਰਟ ਨਹੀਂ ਦੇਖਿਆ, ਕੋਈ ਲਾਇਸੈਂਸ ਨਹੀਂ ਦੇਖਿਆ, ਇੱਕ ਲੀਡਰਸ਼ਿਪ ਉੱਥੇ ਜਾ ਕੇ ਦਿਖਾਈ, ਹਾਂ ਭਾਈ ਜੇ ਤੁਹਾਨੂੰ ਪ੍ਰੋਡਕਟ ਲੈ ਕੇ ਦਿੱਤਾ ਸੀ ਅਸੀਂ ਤੁਹਾਡੇ ਨਾਲ ਖੜਦੇ ਹਾਂ ਤੇ ਅਸੀਂ ਇਹਦੇ ਲਈ ਫਾਈਟ ਵੀ ਕਰਾਂਗੇ। ਔਰ ਫਾਈਟ ਕੀਤੀ, ਔਰ ਮੈਨੂੰ ਬੜੀ ਖੁਸ਼ੀ ਆ ਰੇਡੀਓ ਤੇ ਦੱਸਦੇ ਨੂੰ, 2 ਸਾਲ ਤਾਂ ਸਾਡੇ ਲੱਗੇ ਟਣਕਾ ਕੇ ਚੀਜ਼ ਨੂੰ ਖੜਕਾ ਕੇ ਜਿਹੜਾ ਪ੍ਰਾਈਸਾਂ ਜ਼ਰੂਰ ਘਟਾਈਆਂ, ਔਰ ਮੈਂ ਆਪਣੇ ਆਪ ਤੇ ਵੀ ਬੜਾ ਪ੍ਰਾਊਡ ਫੀਲ ਕਰਦਾ ਕਿ ਸਾਡੇ ਕੋਲੋਂ ਹੋ ਗਿਆ। ਔਰ

0: ਅਪਰੇਜ਼ਲ 1.1-1.2 million ਆ ਰਹੀ, ਕੋਈ ਅਪਰੇਜ਼ਲ ਦਾ ਇਸ਼ੂ ਨਹੀਂ। ਸੋ ਇਹ ਮੈਨੂੰ ਆਪਣੇ ਆਪ ਨੂੰ ਵੀ ਇੱਕ ਲਾਈਫ ਦੇ ਵਿੱਚ ਖੁਸ਼ੀ ਮਹਿਸੂਸ ਹੋਵੇਗੀ ਕਿ ਅਸੀਂ ਆਪਣੇ ਭਾਈਚਾਰੇ ਲਈ ਇਹ ਚੀਜ਼ ਕੀਤੀ ਆ। ਹੁਣ ਦੂਸਰਾ ਜਿਹੜਾ ਅੱਜ ਦਾ ਪ੍ਰੋਡਕਟ ਸਰਜੀਤ ਜੀ ਆਪਾਂ ਲੈ ਕੇ ਆਏ ਹਾਂ, ਇਹ ਵਨ ਆਫ ਦਾ ਬੈਸਟ ਪ੍ਰੋਡਕਟ ਹੈਗਾ। ਇਹ ਤਿੰਨ ਘਰ ਤੁਹਾਨੂੰ ਇੱਕ ਘਰ ਚ ਮਿਲਦੇ ਆ। ਇਹ ਟਾਊਨ ਹਾਊਸ ਦਾ ਪ੍ਰੋਡਕਟ ਆ, ਡਿਫਰੈਂਟਲੀ ਡਿਜ਼ਾਇਨ ਆ। ਹਰੇਕ ਬਿਲਡਰ ਕੱਲੇ ਕੱਲੇ ਕਹਿੰਦੇ ਸਟੈਕ ਹਾਊਸ ਕਰਕੇ ਤੁਹਾਨੂੰ ਵੇਚਦੇ, ਨਹੀਂ ਇੱਥੇ ਇੱਕੋ ਹੀ ਵੇਚਿਆ ਜਾਣਾ। ਇੱਕ ਦੇ ਵਿੱਚ ਤੁਹਾਨੂੰ ਤਿੰਨ ਘਰ ਮਿਲਣੇ। ਤੁਸੀਂ ਫਸਟ ਟਾਈਮ ਬਾਹਰ ਹੋ, ਤੁਸੀਂ ਇਨਵੈਸਟਰ ਹੋ, ਤੁਸੀਂ ਆਪਣੀ ਜ਼ਿੰਦਗੀ ਸ਼ੁਰੂ ਕਰਨੀ, ਸਟੂਡੈਂਟ ਆਏ ਸੀਗੇ ਤੁਸੀਂ, ਜਾਂ ਤੁਸੀਂ ਪੀ ਆਰ ਤੇ ਆ, ਤੁਹਾਨੂੰ ਹੁਣ ਪੀ ਆਰ ਤਾਜ਼ੀ ਤਾਜ਼ੀ ਮਿਲੀ, ਤੁਸੀਂ ਚਾਹੁੰਦੇ ਆਪਣੇ ਘਰ ਦੇ ਵਿੱਚ ਰਹੀਏ ਤੇ ਤੁਹਾਡੇ ਘਰ ਦੀਆਂ ਕਿਸ਼ਤਾਂ ਵੀ ਆਟੋਮੈਟਿਕਲੀ ਚੱਲੀ ਜਾਣ। ਆਹ ਪ੍ਰੋਡਕਟ ਤੁਹਾਡੇ ਲਈ ਬਹੁਤ ਵਧੀਆ ਤਿਆਰ ਹੋਇਆ। ਇਹ ਮੈਂ ਕਹਿੰਦਾ ਥੋੜੇ ਹੀ ਸਾਡੇ ਕੋਲ ਯੂਨਿਟ ਨੇ, ਉਹ ਕੋਈ 100 ਦੇ ਕਰੀਬ ਇਹ ਯੂਨਿਟ ਬਣਨਾ। ਸੋ ਜਿੰਨੇ ਵੀ ਭੈਣ ਭਰਾ ਪੂਰੇ ਅੰਟਾਰੀਓ ਦੇ ਵਿੱਚ ਸੁਣਦੇ ਨੇ, ਪ੍ਰਾਈਸ ਸੁਣ ਕੇ ਵੀ ਤੁਸੀਂ ਇਸ ਚੀਜ਼ ਲਈ ਹੈਰਾਨ ਹੋ ਜਾਣਾ, ਇਹ ਵਨ ਆਫ ਦਾ ਬੈਸਟ ਪ੍ਰੋਡਕਟ ਹੈਗਾ ਜੀ। 416-313-1313 ਦੇ ਉੱਤੇ ਕਾਲ ਕਰ ਲਓ, 416-313-1313 ਦੇ ਉੱਤੇ ਕਾਲ ਕਰਕੇ ਤੁਸੀਂ ਇਹ ਪ੍ਰੋਡਕਟ ਦੀ ਸਾਡੇ ਤੋਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਬੜਾ ਸ਼ੁਕਰੀਆ ਜੀ।
1: ਚੰਗਾ ਕੀਤਾ ਤੁਸੀਂ ਡੇਲ ਜੀ, ਪੂਰੀ ਡਿਟੇਲ ਦੱਸਿਆ ਹੈ। ਔਰ ਮੈਂ ਚਾਹੂੰਗਾ ਇੱਕ ਵਾਰੀ ਨੰਬਰ ਦੁਬਾਰਾ ਦੇ ਦਿਓ ਆਪਣਾ, ਤਾਂ ਕਿ ਤੁਹਾਡੇ ਨਾਲ ਇਸ ਵੀਕਐਂਡ ਦੇ ਵੀ ਸੰਪਰਕ ਸਾਰੀਆਂ ਫੈਮਿਲੀਜ਼ ਕਰ ਸਕਣ ਜੀ।
0: 416-313-1313 ਇਹ ਪ੍ਰੋਡਕਟ ਲਈ ਮੈਂ ਪ੍ਰਾਇਓਰਟੀ ਕਰਦਾ ਕਿ ਜਿਹੜੇ ਭੈਣਾਂ ਭਰਾਵਾਂ ਨੇ ਆਪਣੀ ਲਾਈਫ ਸ਼ੁਰੂ ਕਰਨੀ ਆ, ਜਾਂ ਤੁਸੀਂ ਸਟੂਡੈਂਟ ਆਏ ਸੀ, ਤੁਸੀਂ ਸੋਚਦੇ ਹੁਣ ਪੱਕੇ ਹੋ ਗਏ ਆਪਣਾ ਘਰ ਲੈ ਲਈਏ, ਪਰ ਡਰ ਜਿਹਾ ਬੈਠਾ ਮਨ ਦੇ ਵਿੱਚ, ਇਹ ਪ੍ਰੋਡਕਟ ਉਹਨਾਂ ਲਈ ਬਹੁਤ ਵਧੀਆ ਹੋਊਗਾ। 416-313-1313
1: ਬੜੀ ਮਿਹਰਬਾਨੀ ਜੀ ਡੇਲ ਜੀ, ਥੈਂਕ ਯੂ ਵੈਰੀ ਮੱਚ ਤੁਸੀਂ ਇਸ ਨੰਬਰ ਤੇ ਕਾਲ। ਇੱਕ ਕਾਲ ਮੇਰੀ ਹੋਰ ਸੀ, 514 ਨੰਬਰ ਸੀ ਏਰੀਆ ਕੋਡ, ਦੁਬਾਰਾ ਕਰ ਲਿਓ ਵੀਰੇ ਕਾਲ ਜਿਹੜੇ ਸੁਣ ਰਹੇ ਸੀ। ਵੱਡੇ ਭਾਜੀ ਸਤਿੰਦਰਪਾਲ ਸਿੰਘ ਸਿੱਧਵਾ ਸਾਹਿਬ ਦਾ ਮੈਸੇਜ ਵੀ ਆਇਆ ਔਰ ਗੱਡੀ 'ਚ ਜਾ ਰਹੇ ਸੀ, ਕਹਿੰਦੇ ਹਰਜੀਤ ਜੀ ਬਹੁਤ ਕਮਾਲ ਕੀਤੀ ਪਈ ਹੈ, ਪੰਜਾਬੀ ਵਿਰਸਾ ਦਾ ਟ੍ਰੈਫਿਕ ਜੈਮ ਹੈ। ਔਰ ਬੜੀ ਮਿਹਰਬਾਨੀ ਵੱਡੇ ਵੀਰਾ ਜੀ, ਔਰ ਥੈਂਕ ਯੂ ਵੈਰੀ ਮੱਚ। ਔਰ ਤੁਸੀਂ ਵੀ ਜਿਵੇਂ ਕਹਿੰਦੇ ਹੁੰਦੇ ਵੀ ਇਸ ਪੰਜਾਬੀ ਵਿਰਸਾ ਦੇ ਪਰਿਵਾਰ ਦੇ ਵਿੱਚ ਹੋ, ਔਰ ਤੁਹਾਡਾ ਵੀ ਅਸੀਂ ਇੱਥੇ ਬਹੁਤ ਬਹੁਤ ਧੰਨਵਾਦ ਵੀ ਕਰ ਰਹੇ ਹਾਂ। ਔਰ ਸ਼ਾਮਾਂ ਨੂੰ ਪੰਜਾਬੀ ਲਹਿਰਾਂ, ਤੁਹਾਨੂੰ ਪਤਾ ਕਿ ਇਸੇ ਚੈਨਲ ਤੋਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਾਡਾ ਛੋਟਾ ਵੀਰ ਨਵੀਂ ਸਿੱਧੂ ਪੇਸ਼ ਕਰਦਾ ਹੈ, ਔਰ ਕਦੀ ਕਦੀ ਭਾਜੀ ਵੀ ਹਾਜ਼ਰੀ ਲਵਾ ਦਿੰਦੇ ਹੁੰਦੇ ਆ, ਔਰ ਜਿਸ ਵੇਲੇ ਭਾਜੀ ਆਉਂਦੇ ਆ ਤਾਂ ਫਿਰ ਢਾਡੀ ਵਾਰਾਂ ਤੁਹਾਡੇ ਦਿਲ ਦੀ ਜਿਵੇਂ ਕਹਿੰਦੇ ਨਾ ਜਾਨ ਹੁੰਦੀਆਂ ਢਾਡੀ ਵਾਰਾਂ, ਔਰ ਜਿਵੇਂ ਦਿਲ ਦੀ ਧੜਕਣ ਹੁੰਦੀ ਹੈ ਨਾ ਧੜਕਦੀ ਹੈ, ਅਤੇ ਇਸੇ ਤਰ੍ਹਾਂ ਸਾਡੇ ਪੰਜਾਬੀਆਂ ਦੀਆਂ ਫਿਰ ਦਿਲਾਂ ਦੀਆਂ ਧੜਕਣਾਂ ਜਦੋਂ ਫਿਰ ਪਾਪਾ ਜੀ ਦੀਆਂ ਵਾਰਾਂ ਲੱਗਦੀਆਂ ਇੱਥੇ ਕਲਗੀਧਰ ਦੀ ਹੋਵੇ, ਭਾਵੇਂ ਬੰਦਾ ਸਿੰਘ ਬਹਾਦਰ ਸਾਹਿਬ ਦੀਆਂ ਵਾਰਾਂ ਹੋਣ, ਅਤੇ ਫਿਰ ਜਿਸ ਵੇਲੇ ਪੰਜਾਬੀ ਲਹਿਰਾਂ ਵਿੱਚ ਸ਼ਾਮਾਂ ਨੂੰ ਇਹ ਫਿਰ ਵਾਰਾਂ ਲੱਗਦੀਆਂ, ਅਤੇ ਫਿਰ ਸਾਰੇ ਜਣੇ ਬਈ ਇੱਕਦਮ ਫਿਰ ਪੂਰ ਜ਼ੋਰ ਜਿਵੇਂ ਕਹਿੰਦੇ ਵੀ ਜੋਸ਼ ਭਰ ਜਾਂਦਾ। ਤੁਸੀਂ ਤਾਂ ਵਾਰਾਂ ਘੱਟ ਸੁਣੀਆਂ ਹੋਣੀਆਂ ਨਾ, ਦਿੱਲੀ ਵਾਲੇ ਹੋ ਨਾ, ਦਿੱਲੀ ਵਾਲੇ ਘੱਟ ਸੁਣਦੇ। ਇਹ ਨਾ ਜਿਹੜੀਆਂ ਢਾਡੀ ਵਾਰਾਂ ਹੁੰਦੀਆਂ ਨਾ, ਇਹਦੇ 'ਚ ਗੁਰੂ ਸਾਹਿਬਾਂ ਦੀ ਹਿਸਟਰੀ ਬਿਆਨ ਕੀਤੀ ਜਾਂਦੀ ਹੈ।
2: ਮੈਂ ਸੁਣੀ ਹੈ ਮੈਂ ਦਰਬਾਰ ਸਾਹਿਬ ਗਈ ਸੀਗੀ ਜਦੋਂ, ਮੈਂ 2 ਵਾਰੀ ਹੋਇਆ ਮੇਰੇ ਨਾਲ।
1: ਦਰਬਾਰ ਸਾਹਿਬ ਦੇ ਅੰਦਰ ਨਹੀਂ ਇਹ ਢਾਡੀ ਵਾਰਾਂ ਹੁੰਦੀਆਂ? ਢਾਡੀ ਵਾਰਾਂ ਸੁਣਦੇ ਆ ਨਾ ਤੁਸੀਂ ਇੱਕ ਤਰ੍ਹਾਂ ਪੂਰੇ ਜੋਸ਼ ਦੇ ਵਿੱਚ, ਕਿਉਂਕਿ ਜਿਹੜੇ ਢਾਡੀ ਸਿੰਘ ਹੁੰਦੇ ਆ ਨਾ ਉਹ ਪੂਰੇ ਉਸ ਵੇਲੇ ਪੂਰੇ ਫਾਰਮ ਵਿੱਚ ਹੁੰਦੇ ਆ। ਜਿਸ ਵੇਲੇ ਸਰੰਗੀ ਚੱਲਦੀ ਹੁੰਦੀ ਨਾਲ, ਤੇ ਜਿਸ ਵੇਲੇ ਫਿਰ ਕਹਿੰਦੇ ਹੁੰਦੇ ਆ ਵੀ ਕਮਾਲ ਕਮਾਲ ਦੀਆਂ ਹਿਸਟਰੀਆਂ, ਗੁਰੂ ਸਾਹਿਬਾਂ ਦੀਆਂ ਜੀਵਨੀਆਂ, ਗੁਰੂ ਸਾਹਿਬ ਦੀਆਂ ਜੰਗਾਂ ਦੇ ਬਾਰੇ ਪੂਰੀ ਡਿਟੇਲ ਚ ਜਾਣਕਾਰੀ ਦਿੱਤੀ ਜਾਂਦੀ ਹੈ ਨਾ, ਤੇ ਫਿਰ ਜਿਹੜੇ ਬੰਦੇ ਬੈਠੇ ਹੁੰਦੇ ਨਾ ਅੱਗੇ ਸੰਗਤ ਦੇ ਰੂਪ ਦੇ ਸੁਣ ਰਹੇ ਹੁੰਦੇ ਆ, ਉਹ ਬਿਲਕੁਲ ਕੀਲੇ ਜਾਂਦੇ ਆ।
2: ਕੀ ਕਿਹਾ ਜਾਂਦਾ ਇਹਨੂੰ?
1: ਢਾਡੀ ਵਾਰਾਂ।
2: ਮੈਨੂੰ ਇਹ ਨਹੀਂ ਪਤਾ ਸੀ।
1: ਹਾਂ ਮੈਂ ਤਾਂ ਦਿੱਲੀ ਵਾਲੇ ਹੋ, ਤੁਸੀਂ ਘੱਟ ਸੁਣੀ।
2: ਮਤਲਬ ਮੈਨੂੰ ਯਾਦ ਆ ਰਿਹਾ ਪੂਰਾ, ਮੈਂ ਸੁਣੀ ਹੈ, 2 ਵਾਰੀ ਹੋਇਆ ਮੇਰੇ ਨਾਲ ਇਹ ਚੀਜ਼, ਲੇਕਿਨ ਮੈਨੂੰ ਨਹੀਂ ਪਤਾ ਇਹਨੂੰ ਢਾਡੀ ਵਾਲਾ ਮੈਨੂੰ ਕਹਿੰਦੇ ਨੇ।
1: ਕੋਈ ਗੱਲ ਨਹੀਂ, ਤੁਹਾਨੂੰ ਸੁਣਾਉਂਦੇ ਹਾਂ, ਅੱਜ ਵੀ ਸੁਣਾਉਂਦੇ ਹਾਂ। ਭਾਜੀ ਤੁਸੀਂ ਪ੍ਰੋਗਰਾਮ ਸੁਣਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਇੱਕ ਵਾਰੀ ਇੱਥੇ ਫਿਰ ਦੱਸ ਦਿੰਦੇ, ਇਸ ਵੀਕਐਂਡ ਦੇ ਹੰਸ ਰਾਜ ਹੰਸ ਸਾਹਿਬ ਆਪਣੇ ਸ਼ਹਿਰ ਦੇ 'ਚ ਆ ਰਹੇ ਆ, ਔਰ ਵਿਧੀ ਛਾਬੜਾ ਜੀ ਸਪੈਸ਼ਲੀ ਤੌਰ 'ਤੇ ਆਲਰੇਡੀ ਸਪੋਂਸਰ ਕਰਤਾ ਹੈ ਇਹਨਾਂ ਨੇ, ਥੈਂਕ ਯੂ ਵੈਰੀ ਮੱਚ ਤੁਹਾਡਾ। ਔਰ ਤੁਸੀਂ ਵੀ ਟਿਕਟਾਂ ticketmaster.ca ਤੋਂ ਲੈ ਲਓ। 17 September ਨੂੰ ਇਹ ਸ਼ੋਅ ਹੋਏਗਾ, ਔਰ ਇੰਨਾ ਕੁ ਖੂਬਸੂਰਤ ਐਡੀਟੋਰੀਅਮ ਹੈ ਇਹ ਵਾਲਾ, ਇੰਨਾ ਕੁ ਵਧੀਆ ਮਿਸੀ ਸਾਗਰ ਦੇ ਵਿੱਚ ਹੈ ਲਿਵਿੰਗ ਆਰਟ ਸੈਂਟਰ, ਜਿੱਥੇ ਹਰ ਇੱਕ ਸੀਟ ਤੇ ਬੈਠ ਬੈਠ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਵਾਕਈ ਯਾਰ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਕੀ ਜਾਦੂ ਹੈ। ਮੈਂ ਭਾਜੀ ਨੂੰ ਵੀ ਰਿਕੁਐਸਟ ਕਰੂੰਗਾ ਔਨ ਏਅਰ ਹੀ ਜੇ ਸੁਣਦੇ ਪਏ ਆ ਦੋ ਕੁ ਲਾਈਨਾਂ ਔਰ ਆ ਕੇ ਨਾਲੇ ਸੁਣਾਓ ਸਾਨੂੰ ਢਾਡੀ ਵਾਰਾਂ ਦੀ ਨਾਲੇ ਵਿਧੀ ਛਾਬੜਾ ਨੂੰ ਪਤਾ ਲੱਗੇ ਤੇ ਨਾਲੇ ਕੁਛ ਜਨਾਬ ਹੰਸ ਰਾਜ ਹੰਸਾ ਦੇ ਵੀ ਗੱਲ ਕਰੋ ਕਿਉਂਕਿ ਤੁਹਾਡਾ ਬੜਾ ਤਜਰਬਾ ਹੈ ਰੇਡੀਓ ਲਾਈਨ ਦਾ ਔਰ

ਤੁਸੀਂ ਬੜੇ ਆਰਟਿਸਟ ਨਾਲ ਇੰਟਰਵਿਊ ਕੀਤੀ ਹੈ ਔਰ ਮੈਂ ਚਾਹੂੰਗਾ ਕਿ 2 ਮਿੰਟ ਜੇ ਸਮਾਂ ਹੈ ਆਪ ਜੀ ਦੇ ਪਾਸ ਤੇ ਜ਼ਰੂਰ, ਅੱਜ ਫਰਾਈਡੇ ਹੈ, ਨਾਲੇ ਫਤਿਹ ਸਾਂਝੀ ਹੋ ਜਾਏਗੀ ਸਾਰਿਆਂ ਨਾਲ, ਨਾਲੇ ਮੈਂ ਚਾਹੂੰਗਾ ਕਿ ਮੁਖੜਾ ਕਿਸੇ ਢਾਡੀ ਵਾਰ ਦਾ ਜ਼ਰੂਰ ਸੁਣਾ ਕੇ ਜਾਓ ਤੇ ਨਾਲੇ ਆਪਾਂ ਥੋੜੀ ਜਿਹੀ ਗੱਲਬਾਤ ਹੰਸ ਰਾਜ ਹੰਸ ਬਾਰੇ ਵੀ ਕਰੋ, ਕਿਉਂਕਿ ਟਿਕਟਾਂ ਆਨਲਾਈਨ ਆਲਰੇਡੀ ਸਟਾਰਟ ਹੋ ਗਈਆਂ ticketmaster.ca ਤੇ ਇਸ ਵੀਕਐਂਡ ਦੇ ਟਿਕਟਾਂ ਤੁਸੀਂ ਆਪਣੀਆਂ ਮਨ ਪਸੰਦ ਦੀਆਂ ਲੈ ਸਕਦੇ ਆ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਕੌਰ।

0: ਓਹੋ, ਇਹ ਵੀ ਕੈਸੀ ਇੱਕ ਚੀਜ਼ ਹੈ ਜਿਹੜੀ ਕਿ ਕਹਿੰਦੇ ਆ ਵੀ ਇਹ ਚੀਜ਼ ਖਾਣ ਨਾਲ ਕਦੀ ਬੰਦੇ ਨੂੰ ਅਟੈਕ ਨਹੀਂ ਆਉਂਦਾ।
1: ਕਿਹੜੀ ਚੀਜ਼?
0: ਤੁਸੀਂ ਨਾ ਪੁੱਛੋ, ਤੁਹਾਡੇ ਕੰਮ ਦੀ ਚੀਜ਼ ਨਹੀਂ ਹੈ। ਤੁਸੀਂ ਐਵੇਂ ਨਾ ਐਵੇਂ ਪੁੱਛੀ ਜਾ ਕਰੋ, ਹਰ ਚੀਜ਼ਾਂ ਬਾਰੇ ਨਹੀਂ ਤੁਹਾਨੂੰ ਤੁਸੀਂ ਦੱਸਣਾ।
1: ਹਾਂ, ਇਹ ਚੀਜ਼ ਮੇਰੇ ਸਾਹਮਣੇ ਰੇਡੀਓ ਤੇ ਬੋਲ ਰਹੇ, ਮੈਨੂੰ ਲੱਗਿਆ ਕੋਈ ਖਾਣ ਦੀ ਚੀਜ਼ ਹੋਏਗੀ।
0: ਤੁਹਾਨੂੰ ਥੋੜਾ ਦੱਸਣਾ ਸੀ ਰੇਡੀਓ ਦਾ, ਤੁਸੀਂ ਕਿਹੜਾ ਸੁਣ ਰਹੇ?
1: ਕੋਈ ਹੈਲਦੀ ਚੀਜ਼ ਹੋਏਗੀ ਖਾਣ ਦੀ, ਮੈਨੂੰ ਕੀ ਪਤਾ।
0: ਐਵੇਂ ਤੁਸੀਂ ਖਾ ਲਈ ਹੋਰ ਕੰਮ ਖਰਾਬ ਕਰੋਗੇ, ਠੀਕ ਹੈ ਨਾ? ਇਹੋ ਜਿਹੀਆਂ ਚੀਜ਼ਾਂ ਨਹੀਂ ਤੁਸੀਂ ਸਵੇਰੇ ਸਵੇਰੇ ਗੱਲ ਕਰਦੇ। ਉਹ ਤਾਂ ਗਾਣਾ ਲਾਇਆ ਨਾ ਮੈਂ, ਸਿਰਫ ਮੈਂ ਤਾਂ ਨਾਮ ਹੀ ਨਹੀਂ ਬੋਲਿਆ। ਮੈਂ ਕਿਹਾ ਨਾ ਚੀਜ਼ ਮਹਿੰਗੀ ਬਣੀ ਹੁੰਦੀ, ਮੈਂ ਨਾਮ ਬੋਲਿਆ, ਮੈਂ ਤਾਂ ਨਾਮ ਹੀ ਨਹੀਂ ਬੋਲਿਆ। ਰੇਡੀਓ ਕਰਦੇ ਨਾ ਫਿਰ ਥੋੜਾ ਸੀਕਰੇਟ ਵੀ ਰੱਖਣਾ ਚਾਹੀਦਾ ਪ੍ਰੋਗਰਾਮ, ਠੀਕ ਹੈ ਨਾ ਜੀ? ਵਿਧੀ ਚਾਵਲਾ ਜੀ, ਹੋਰ ਕੀ ਕਰਨਾ ਚਾਹੋਗੇ? ਮੈਂ ਚਾਹੁੰਦਾ ਕਿ ਇਸ ਵੀਕ ਦੇ ਨਾ, ਦੇਖੋ ਛੁੱਟੀ ਹੁੰਦੀ ਹੈ, ਸਾਰੇ ਪਰਿਵਾਰ ਨਾ ਮਿਲ ਸਕਦੇ ਆ, ਸਾਰੇ ਨਾ ਘਰ ਵਿੱਚ ਸਾਰੀ ਫੈਮਿਲੀ ਹੁੰਦੀ ਹੈ, ਤੇ ਉਹ ਮੈਂ ਚਾਹੁੰਦਾ ਕਿ ਤੁਹਾਨੂੰ ਸਾਰੇ ਜਣੇ ਬੈਠ ਕੇ ਆਰਾਮ ਦੇ ਨਾਲ ਤੁਸੀਂ ਨਾਲੇ ਉਹਨਾਂ ਕੋਲ ਕਾਫੀ ਪੀਓ, ਚਾਹ ਤੁਸੀਂ ਘੱਟ ਪੀਂਦੇ ਆ, ਠੀਕ ਹੈ ਨਾ?
1: ਤੁਹਾਨੂੰ ਕਿਵੇਂ ਪਤਾ?
0: ਦਿੱਲੀ ਵਾਲੇ ਚਾਹ ਨਹੀਂ ਪੀਂਦੇ ਜ਼ਿਆਦਾ, ਕਾਫੀ ਜ਼ਿਆਦਾ ਪੀਂਦੇ ਆ। ਸਹੀ ਹੈ ਨਾ?
1: ਹਾਂਜੀ।
0: ਪੰਜਾਬੀ ਵਿਰਸਾ, ਹੈਲੋ, ਤੁਸੀਂ ਕਿਹੜੇ ਡਾਕਟਰ ਕਿਹੜੇ ਆ? ਨਹੀਂ, ਤੁਸੀਂ ਕਿਹੜੇ ਡਾਕਟਰ ਆ? MBBS ਆ ਜੀ, MD ਆ?
2: ਲੋਕਲ ਬੰਦੇ ਜੀ, ਆਪਾਂ ਤਾਂ
0: ਲੋਕਲ ਡਾਕਟਰ, ਪਿੰਡ RMD ਡਾਕਟਰ, RMD ਜਿਹੜੇ ਪਿੰਡਾਂ 'ਚ ਬੈਠੇ ਹੁੰਦੇ RMD ਡਾਕਟਰ ਜੀ। ਵਿਧੀ ਜੀ, ਹੋਰ ਕੀ ਕਹਿਣਾ ਚਾਹੋਗੇ ਇਸ ਵੀਕਐਂਡ ਤੇ? ਪਲੀਜ਼, ਜਿਹੜੀ ਸਾਡੀਆਂ ਫੈਮਿਲੀ ਨੂੰ ਤੁਹਾਡੀ ਨੀਡ ਹੈ, ਉਹਨਾਂ ਨੂੰ ਤੁਸੀਂ ਜ਼ਰੂਰ ਮਿਲੋ, ਪਲੀਜ਼। ਹੈ
1: ਮੈਂ ਬਿਲਕੁਲ, ਤੁਸੀਂ ਅਗਰ ਆਪਣੀ ਕੋਈ ਪਾਲਿਸੀ ਰਿਵਿਊ,
0: ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਈਸਟ ਵਾਲੀ ਸਾਈਡ ਦੇ ਸ਼ਹਿਰ ਬੋਲੋ, ਕਿੱਥੇ ਕਿੱਥੇ ਸਰਵਿਸ ਹੈਗੀਆਂ ਤੁਹਾਡੀਆਂ?
1: ਜੀ ਬਿਲਕੁਲ, ਮੇਰੀ ਜਿਹੜੀ ਈਸਟ ਵਾਲੀ ਸਾਈਡ ਤੇ ਗੱਲ ਕਰਦੀ ਹਾਂ ਤੇ ਮਾਰਕਮ, ਜੈਕਸ ਪਿਕਰਿੰਗ, ਵਿਟਬੀ, ਔਸ਼ਵਾ, ਲਿੰਜੀ, ਪੀਟਰ ਬਰੋ, ਬੋਮਨਵੈਲ, ਐਵਰੀਵੇਅਰ ਆਈ ਕੈਨ ਪ੍ਰੋਵਾਈਡ ਦ ਸਰਵਿਸ, ਅਤੇ ਮੇਰੇ ਕਲਾਇੰਟਸ ਉੱਥੇ ਵੀ, ਈਸਟ ਦੀ ਸਾਈਡ ਵੀ ਸਾਰੇ ਨੇ। ਅਤੇ ਮੈਂ ਜਿਹੜੀ ਦੂਜੀ ਗੱਲ ਕਰਨਾ ਚਾਹ ਰਹੀ ਸੀਗੀ, ਲਾਸਟ ਫਰਾਈਡੇ ਵੀ ਮੈਂ ਇਹਦੇ ਬਾਰੇ ਗੱਲ ਕੀਤੀ ਸੀਗੀ, ਅਤੇ ਮੈਂ ਪ੍ਰੋਮਿਸ ਕੀਤਾ ਸੀ ਐਵਰੀ ਫਰਾਈਡੇ ਮੈਂ ਇਸ ਟੋਪਿਕ ਦੇ ਉੱਤੇ ਜ਼ਰੂਰ ਗੱਲ ਕਰਾਂਗੀ, ਕਿਉਂਕਿ ਇਹ ਟੋਪਿਕ ਕਾਫੀ ਵਾਈਡ ਹੈ ਅਤੇ ਕਾਫੀ ਵੱਡਾ ਹੈ, ਅਤੇ ਇਹਦੇ ਕੋਈ ਬਹੁਤ ਸਾਰੇ ਕੁਐਸਚਨਸ ਹੁੰਦੇ ਨੇ, ਅਤੇ ਅਗਰ ਤੁਸੀਂ ਵੀ ਇਹਦੇ ਬਾਰੇ ਕੋਈ ਵੀ ਕੁਐਸਚਨ ਹੈ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ। ਅਤੇ ਮੈਂ ਗੱਲ ਕਰ ਰਹੀ ਹਾਂ RDSP ਦੀ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ। ਹੁਣ 90,000 ਗ੍ਰਾਂਟ ਸੁਣ ਕੇ ਬੜਾ ਹੀ ਜ਼ਿਆਦਾ ਅਟਰੈਕਟਿਵ ਲੱਗਦੀ ਹੈ ਚੀਜ਼ ਕਿ $90,000 ਦੀ ਗ੍ਰਾਂਟ ਤੁਸੀਂ ਮਿਸ ਕਰ ਰਹੇ ਹੋ। ਮੈਂ ਇਸ ਚੀਜ਼ ਦੀ ਅਵੇਅਰਨੈਸ ਐਵਰੀ ਫਰਾਈਡੇ ਮੈਂ ਜ਼ਰੂਰ ਬੋਲਾਂਗੀ, ਕਿਉਂਕਿ ਇਹ ਸਾਰਿਆਂ ਲਈ ਨਹੀਂ ਬਣੀ ਹੈ, ਇਹ ਸਿਰਫ ਉਹਨਾਂ ਲਈ ਬਣੀ ਹੈ ਜਿਹਨਾਂ ਨੂੰ ਕੋਈ ਇਸ਼ੂ ਹੈ ਵਾਕਿੰਗ ਦੇ ਵਿੱਚ, ਜਾਂ ਕੋਈ ਸਪੀਕਿੰਗ ਦੇ ਵਿੱਚ, ਵਿਜ਼ਨ ਦੇ ਵਿੱਚ, ਡਰੈਸਿੰਗ ਦੇ ਵਿੱਚ, ਫੀਡਿੰਗ ਦੇ ਵਿੱਚ, ਇਹ ਸਾਰੀ ਤਰੀਕੇ ਦੀ ਕਿਸੇ ਨਾ ਤਰੀਕੇ ਦੀ ਡਿਸੇਬਿਲਿਟੀ ਤੁਹਾਨੂੰ ਹੁੰਦੀ ਹੈ, ਇਸੇ ਕਰਕੇ ਤੁਹਾਨੂੰ ਇਸ ਤਰੀਕੇ ਦਾ ਕੋਈ ਇਸ਼ੂ ਹੁੰਦਾ ਜਿਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਪ੍ਰੋਬਲਮ ਹੁੰਦੀ ਹੈ। ਹੁਣ ਡਿਸੇਬਿਲਿਟੀ ਦੇ ਵਿੱਚ ਬਹੁਤ ਵੱਡੀ ਲਿਸਟ ਹੈ, ਕੁਛ ਵੀ ਹੋ ਸਕਦਾ, ਈਦਰ ਉਹ ਫਿਜ਼ੀਕਲੀ ਹੋ ਸਕਦੀ ਹੈ ਜਾਂ ਮੈਂਟਲੀ ਹੋ ਸਕਦੀ ਹੈ, ਮੈਂਟਲ ਹੈਲਥ ਦਾ ਵੀ ਇਸ਼ੂ ਹੋ ਸਕਦਾ। ਅਤੇ ਬਹੁਤ ਦੇਖਿਆ ਅਸੀਂ ਬੱਚਿਆਂ ਦੇ ਵਿੱਚ ਔਟਿਜ਼ਮ ਹੈ, ADHD ਦੀ ਪ੍ਰੋਬਲਮ ਹੈ, ਲਰਨਿੰਗ ਡਿਸੇਬਿਲਟੀ ਹੈ, ਬਾਈਪੋਲਰ ਡਿਸਆਰਡਰ ਹੋ ਜਾਂਦਾ, ਜਾਂ ਕਿਸੇ ਨੂੰ ਡਾਊਨ ਸਿੰਡਰਮ ਹੈ, ਡਾਇਬਿਟੀਜ਼ ਦਾ। ਜਦੋਂ ਵੀ ਮੈਂ ਗੱਲ ਕਰਦੀ ਮੈਨੂੰ ਜ਼ਰੂਰ ਕਾਲ ਆਉਂਦਾ ਕਿ ਸਾਨੂੰ ਡਾਇਬਿਟੀਜ਼ ਹੈ Type 2। ਮੈਂ ਸਾਫ਼, ਮੈਂ ਔਨ ਏਅਰ ਕਹਿ ਰਹੀ ਹਾਂ, Type 2 ਡਾਇਬਿਟੀਜ਼ ਨਹੀਂ ਐਲੀਜੀਬਲ ਕਰਦੇ, ਇਟ ਇਜ਼ ਫੋਰ Type 1 ਡਾਇਬਿਟੀਜ਼, ਜਾਂ ਤੁਸੀਂ ਇੰਸੂਲਿਨ 'ਤੇ ਹੋ, ਜਦੋਂ ਇੰਸੂਲਿਨ 'ਤੇ ਡਿਪੈਂਡੈਂਟ ਹੋ, ਡਿਮੈਂਸ਼ੀਆ ਹੋ ਗਿਆ, ਡਿਪਰੈਸ਼ਨ ਹੋ ਗਿਆ, ਐਪੀਲੈਪਸੀ ਹੋ ਗਿਆ, ਹੇਅਰਿੰਗ ਲੋਸ ਹੋ ਗਿਆ, ਇਹਦੇ ਵਿੱਚ ਬਹੁਤ ਵੱਡੀ ਲਿਸਟ ਹੁੰਦੀ ਹੈ। ਸਭ ਤੋਂ ਪਹਿਲਾਂ ਇਹਦੀ ਕੁਆਲੀਫਿਕੇਸ਼ਨ ਹੈ ਕਿ ਤੁਹਾਡੇ ਕੋਲੋਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਅਗਰ ਜਿੰਨੇ ਵੀ ਮੈਨੂੰ ਪੇਰੈਂਟਸ ਸੁਣ ਰਹੇ ਨੇ, ਜਾਂ ਤੁਸੀਂ, ਤੁਹਾਡੀ ਏਜ 49 ਤੋਂ ਘੱਟ ਹੈ, ਅਗਰ ਤੁਹਾਨੂੰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਗਵਰਨਮੈਂਟ ਨੇ ਇਸ਼ੂ ਕੀਤਾ ਹੋਇਆ, ਤੁਸੀਂ ਅੱਜ ਹੀ ਮੈਨੂੰ ਕੋਂਟੈਕਟ ਕਰੋ, ਤੁਸੀਂ ਅਗਰ RDSP ਪਲਾਨ ਆਪਣਾ ਨਹੀਂ ਖੋਲਿਆ ਹੋਇਆ, ਕਿਉਂਕਿ ਤੁਹਾਨੂੰ $90,000 ਜਿਹੜਾ ਹੈ ਤੁਸੀਂ ਉਹਦੇ ਲਈ ਐਲੀਜੀਬਲ ਹੋ ਸਕਦੇ ਹੋ। ਹੁਣ 90,000 ਟੋਟਲ ਸਾਰਿਆਂ ਨੂੰ ਨਹੀਂ ਮਿਲਦਾ, ਰੀਜ਼ਨ ਉਹਦਾ ਹੈ ਕਿਉਂਕਿ ਜਾਂ ਤਾਂ ਤੁਸੀਂ ਲੇਟ ਹੋ ਗਏ ਇਸ ਅਕਾਊਂਟ ਨੂੰ ਓਪਨ ਕਰਨ ਲਈ, ਜਾਂ ਤੁਹਾਡਾ ਡਿਸੇਬਿਲਟੀ ਕ੍ਰੈਡਿਟ ਜਿਹੜਾ ਸਰਟੀਫਿਕੇਟ ਹੈ ਇਸ਼ੂ ਤੁਹਾਨੂੰ ਲੇਟ ਹੋਇਆ, ਅਤੇ ਤੁਸੀਂ ਵੀ ਲੇਟ ਹੋ ਗਏ RDSP ਅਕਾਊਂਟ ਓਪਨ ਕਰਨ ਲਈ। ਸੋ ਇੰਨਾ ਸੌਖਾ ਨਹੀਂ ਹੁੰਦਾ ਕਿ ਹਰ ਕਿਸੇ ਨੂੰ ਹੀ 90,000 ਮਿਲ ਸਕਦੇ ਨੇ, ਇਹਦਾ ਇੱਕ ਪ੍ਰੋਸੈਸ ਹੈ 20 ਸਾਲਾਂ ਦਾ।
0: ਬਿਲਕੁਲ,
1: 20 ਸਾਲ ਤੁਹਾਨੂੰ ਸਾਡੇ ਨਾਲ, ਮੈਨੂੰ ਤੁਹਾਡੇ ਨਾਲ ਕਮਿਟਮੈਂਟ ਕਰਨੀ ਪੈਂਦੀ ਹੈ ਇਸ ਚੀਜ਼ ਦੀ, ਇਹ ਨਹੀਂ ਕਿ ਮੈਂ 20 ਸਾਲ ਉਹ ਕਮਿਟਮੈਂਟ ਕਰ ਕਰਦੀ ਹਾਂ ਤੁਹਾਡੇ ਨਾਲ, ਮੇਰੇ ਜਿਹੜੇ ਕਲਾਇੰਟਸ ਨੇ ਆਰਡੀਐਸਪੀ ਵਾਲੇ, ਉਹਨਾਂ ਨੂੰ ਪਤਾ ਹੈ ਕਿ 20 ਸਾਲ ਦੇ ਅੰਦਰ ਮੈਂ ਤੁਹਾਨੂੰ ਉਹ ਗ੍ਰਾਂਟਸ ਲੈ ਕੇ ਦੇਣੀ ਹੀ ਦੇਣੀ ਹੈ। ਜਾਂ ਅਗਰ ਤੁਹਾਡੇ ਕੋਲੋਂ ਆਲਰੇਡੀ ਡੀਟੀਸੀ ਇਸ਼ੂ ਹੋਇਆ ਹੋਇਆ, ਲੈਟਸ ਅਗਰ 5 ਸਾਲ ਪਹਿਲਾਂ ਡੀਟੀਸੀ ਇਸ਼ੂ ਹੋਇਆ ਸੀਗਾ ਤੁਹਾਨੂੰ, ਤੇ ਉਹ ਤੁਸੀਂ 1 ਸਾਲ ਦੇ ਅੰਦਰ ਪਿਛਲੇ 3 ਸਾਲ ਦੀ ਮੈਂ ਤੁਹਾਨੂੰ ਗ੍ਰਾਂਟ ਲੈ ਕੇ ਦੇ ਸਕਦੀ ਹਾਂ,
0: ਠੀਕ ਹੈ।
1: ਤੇ ਉਹਦੇ ਨਾਲ ਨਾਲ ਬੌਂਡ ਵੀ ਹੋ ਜਾਂਦਾ ਹੈ। ਬੌਂਡ ਦੇ ਅੰਦਰ ਪਹਿਲਾਂ ਤੁਹਾਡੀ ਇਨਕਮ ਜਿਹੜੀ ਸੀਗੀ ਉਹ 37,750 ਤੁਹਾਡੀ ਇਨਕਮ ਜਾਂ ਉਹਦੇ ਤੋਂ ਘੱਟ ਹੁੰਦੀ ਸੀਗੀ, ਫਿਰ ਤੁਹਾਨੂੰ ਬੌਂਡ ਮਿਲਦੇ ਸੀਗੇ।
0: ਜੀ ਜੀ।
1: ਹੁਣ ਜਿਹੜਾ ਇਨਕਮ ਕ੍ਰਾਈਟੀਰੀਆ ਚੇਂਜ ਹੋ ਗਿਆ, ਇਹਦੇ ਵਿੱਚ ਹੁਣ ਇਨਕਮ ਕ੍ਰਾਈਟੀਰੀਆ ਹੋ ਗਿਆ ਹੈ 38,237। ਸੋ ਅਗਰ ਤੁਹਾਡੀ ਇਨਕਮ ਇਹਦੇ ਵਿੱਚ 38,237 ਜਾਂ ਉਹਦੇ ਤੋਂ ਘੱਟ ਹੈ, ਤੇ ਤੁਹਾਨੂੰ ਬੌਂਡ ਵੀ ਮਿਲ ਸਕਦੇ ਨੇ।
0: ਉਹ ਜਦੋਂ ਤੁਹਾਡੇ ਕੋਲ ਲੈਪਟਾਪ ਹੋਏਗਾ ਤੁਸੀਂ ਹੋਰ ਵੀ ਡੀਟੇਲ ਸਾਰਾ ਕੁਝ ਦੱਸ ਸਕਦੇ ਹੋ ਨਾ।
1: ਬਹੁਤ ਡੀਟੇਲ ਹੈ ਇਸ ਪਲਾਨ ਦੀ। ਅਗਰ ਤੁਹਾਡਾ ਕੋਈ ਪਾਰਟਿਕੂਲਰ ਕੁਐਸਚਨ ਹੈ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਤੁਸੀਂ ਫੋਨ ਤੇ ਵੀ ਪੁੱਛ ਸਕਦੇ ਹੋ। ਮੈਂ ਔਨ 에ਅਰ ਵੀ ਉਸ ਕੁਐਸਚਨ ਬਾਰੇ ਡਿਸਕਸ ਕਰਾਂਗਾ। ਮੈਂ ਕਿਹਾ ਐਵਰੀ ਫਰਾਈਡੇ। ਨੰਬਰ ਮੇਰਾ ਹੈ 416-524-3535, 416-524-3535।
0: ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਸਰ। ਅੱਜ ਫਰਾਈਡੇ ਹੈ ਔਰ ਫਰਾਈਡੇ ਦਿਨ ਕੀ ਇੱਦਾਂ ਦਾ ਸਪੈਸ਼ਲ ਹੈ ਕਿ ਕੱਲ ਅੱਜ ਸ਼ਾਮਾਂ ਨੂੰ ਐਤਵਾਰ ਨੂੰ ਦੁਪਹਿਰ ਅਸੀਂ ਤੁਹਾਡੇ ਕੋਲ ਆਵੇ, ਕਿਹੜੀ ਕਿਹੜੀ ਚੀਜ਼ਾਂ ਤੁਸੀਂ ਦਿਓਗੇ ਸਰ ਸਾਨੂੰ?
3: ਹਰਜੀਤ ਜੀ, 4 ਸਾਈਜ਼ ਮੇਰੇ ਕੋਲ ਆਏ ਆ ਜੀ, 50 ਇੰਚ ਟੀਵੀ, 55 ਇੰਚ ਟੀਵੀ, 65 ਇੰਚ ਟੀਵੀ ਤੇ 75 ਇੰਚ ਟੀਵੀ।
0: ਠੀਕ ਹੈ,
3: 4 ਸਾਈਜ਼ ਹੈ। ਇਹਦੇ ਚ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤੀ ਹੈ, ਤੇ ਤੁਸੀਂ ਵੀ ਜ਼ਰਾ ਗੌਰ ਨਾਲ ਸੁਣਨਾ
0: ਜੀ ਜੀ,
3: ਅੱਜ ਤੱਕ ਮੈਨੂੰ ਦੱਸਣਾ ਇਹ ਪ੍ਰਾਈਸ ਕਦੀ ਅਨਾਉਂਸ ਹੋਈ ਹੈ ਕਿ ਨਹੀਂ। ਪਰ ਇਹਦੇ ਚ ਮੈਂ ਇੱਕ ਚੀਜ਼ ਪਹਿਲੇ ਕਲੀਅਰ ਕਰਦਾ ਕਿ ਐਵਰੀ ਸਾਈਜ਼ 6 ਟੀਵੀ ਹੈ ਜੀ। 50 ਇੰਚ ਦੇ ਵੀ 6 ਟੀਵੀ ਹੈ, 55 ਇੰਚ ਵੀ 6 ਟੀਵੀ ਹੈ, 65 ਇੰਚ ਵੀ 6 ਟੀਵੀ ਹੈ, ਤੇ 75 ਇੰਚ ਵੀ 6 ਟੀਵੀ ਓਨਲੀ ਫਾਰ ਦਿਸ ਵੀਕਐਂਡ।
0: ਠੀਕ ਹੈ।
3: 50 ਇੰਚ ਇਹ ਗੂਗਲ ਟੀਵੀ ਹੈ ਜੀ, ਸਾਰੇ ਦੇ ਸਾਰੇ ਸਮਾਰਟ ਟੀਵੀ, ਗੂਗਲ ਕਰੋਮ ਕਾਸਟ ਬਿਲਟ ਇਨ ਇਹਦੇ ਚ, ਔਰ ਇਹ ਲੇਟੈਸਟ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਹੈ। 50 ਇੰਚ ਜਿਹੜਾ ਜੀ 299 ਦਾ।
0: ਬੱਲੇ ਬੱਲੇ ਬੱਲੇ ਬੱਲੇ, ਉਹ ਰੁਕਿਓ ਰੁਕਿਓ ਰੁਕਿਓ ਕਰ, ਕਿੰਨੇ ਇੰਚ ਦਾ ਟੀਵੀ?
3: $299 ਦਾ 50 ਇੰਚ ਸਮਾਰਟ ਟੀਵੀ, ਗੂਗਲ ਫੀਚਰ ਦੇ ਨਾਲ। ਗੂਗਲ ਟੀਵੀ ਹੈ, ਐਪ ਸਟੋਰ ਤੁਹਾਨੂੰ ਮਿਲੇਗਾ, ਅਨਲਿਮਿਟਿਡ ਐਪਸ ਡਾਊਨਲੋਡ ਕਰ ਸਕਦੇ ਹੋ। ਸਮਾਰਟ ਟੀਵੀ, ਵਾਈ ਫਾਈ ਕਨੈਕਟਿਵਿਟੀ ਦੇ ਨਾਲ, ਕਰੋਮ ਕਾਸਟ ਬਿਲਟ ਇਨ ਹੈ। 50 ਇੰਚ 299 ਦਾ, 55 ਇੰਚ 399 ਦਾ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ,
3: ਅੱਗੇ ਵੀ ਸੁਣੋ ਹਲੇ, 65 ਇੰਚ 599 ਦਾ,
0: ਓਹੋ,
3: ਤੇ 75 ਇੰਚ 699 ਦਾ।
0: ਕਮਾਲ ਕਰਦੇ ਤੁਸੀਂ ਅੱਜ ਦਾ ਮਹਾਰਾਜ। ਅੱਜ ਟੀਵੀ ਕਿੰਨੇ ਕਿੰਨੇ ਆ?
3: 6 ਟੀਵੀ ਹੈ ਜੀ 75, 6 ਟੀਵੀ ਹੈ 65, ਜਿਹੜਾ ਕਿ 699 ਚ 75, 599 ਚ 65, ਤੇ 299 ਦਾ 50।
0: ਅੱਛਾ ਗੱਲ ਸੁਣੋ ਸੁਲਤਾਨ ਜੀ, ਗੱਲ ਸੁਣੋ, ਕਿਸੇ ਨੇ ਘਰਾਂ ਚ ਨਵਾਂ ਘਰ ਲਿਆ ਹੁੰਦਾ, ਕਿਸੇ ਨੇ ਜਾਣਾ ਹੁੰਦਾ, ਅਗਲਾ ਟੀਵੀ ਲੈ ਜਾਵੇ 299 ਦਾ ਨਵਾਂ, ਤੁਹਾਡੇ ਕੋਲ ਹੋਰ ਕੀ ਚਾਹੀਦਾ? ਨਾਲੇ ਅਗਲੇ ਖੁਸ਼ ਹੋ ਜਾਣਗੇ, ਕਮਰੇ ਚ ਟੀਵੀ ਲਾ ਦੇਣਗੇ 299 ਦਾ।
3: ਨਹੀਂ, ਲੈ ਕੇ ਕਿਉਂ ਜਾਣਾ ਜੀ, ਅਸੀਂ ਡਿਲੀਵਰ ਫ੍ਰੀ ਕਰਾਂਗੇ।
0: ਓ,
3: ਤੁਹਾਨੂੰ ਐਡਰੈਸ ਦੇ ਦੇਣ ਜਿੱਥੇ ਕਹਿਣ, ਅਸੀਂ ਡਿਲੀਵਰ ਫ੍ਰੀ ਕਰ ਦਾਂਗੇ।
0: ਅੱਛਾ,
3: ਫ੍ਰੀ ਡਿਲੀਵਰੀ ਹੈ, 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਬਲੈਕ ਫਰਾਈਡੇ, ਬਲੈਕ ਫਰਾਈਡੇ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ। ਸਿਰਫ ਮੈਂ 100 ਟੀਵੀ ਵੈਸੇ ਆਰਡਰ ਚ ਪਾਇਆ ਸੀ ਜੀ, ਪਰ ਸਾਨੂੰ ਸਿਰਫ ਔਰ ਸਿਰਫ 24 ਟੀਵੀ ਮਿਲੇ ਆ, ਜਿਹਦੇ ਚ 6 6 6 ਟੀਵੀ ਈਚ ਸਾਈਜ਼ ਉਹਨਾਂ ਨੇ ਦਿੱਤੇ ਆ। 24 ਲੱਕੀ ਕਸਟਮਰ ਮਿਕਸ ਲੋਟ ਦੇ ਵਿੱਚੋਂ ਵਨ ਸ਼ਾਟ ਡੀਲ ਦਾ ਫਾਇਦਾ ਚੁੱਕ ਸਕਦੇ ਆ ਜੀ। 905-450-2828 ਤੇ ਰਾਈਟ ਵੇ ਕਾਲ ਕਰ ਲਓ, ਹੋਲਡ ਕਰਾ ਲਓ, ਡਿਲੀਵਰ ਕਰਾ ਲਓ, ਸ਼ੋਰੂਮ ਚ ਜਾ ਕੇ ਚੈੱਕ ਕਰੋ, ਕੰਪੇਅਰ ਕਰੋ, ਪਿਕਚਰ ਕੁਆਲਿਟੀ ਦੇਖੋ, ਫਿਰ ਡਿਲੀਵਰੀ ਸਕੈਜੂਅਲ ਕਰਨਾ। 905-450-2828, 905-450-2828।
0: ਓ ਮਹਾਰਾਜ ਜੀ, ਇੱਕ ਟੀਵੀ ਤਾਂ ਵੀ ਭੁੱਲ ਹੀ ਗਏ।
3: ਨਹੀਂ, ਉਹ 98 ਇੰਚ ਮੇਰੇ ਕੋਲ 2 ਟੀਵੀ ਸਿਰਫ ਸਟਾਕ ਚ ਜੀ,
0: ਤੇ ਫਿਰ
3: 98 ਇੰਚ ਜਿਹੜਾ ਇਹ ਵੀ ਦਵਾਂਗੇ, ਚਲੋ $3500 ਵਾਲਾ।
0: ਮੈਨੂੰ ਸਭ ਪਤਾ ਜਿਹੜਾ ਤੇ ਭੁੱਲ ਜਾਂਦੇ ਨਾ ਵਿੱਚ ਵਿੱਚ, ਮੈਨੂੰ ਤੁਹਾਡੀ ਸਕੀਮ ਪਤਾ ਲੱਗ ਜਾਂਦੀ, ਮੈਂ ਫਿਰ ਤਦ ਹੀ ਤੁਹਾਨੂੰ ਫੜ ਲੈਂਦਾ ਉਹਨਾਂ ਨਾਲ ਹੀ ਰਾਈਟ ਵੇ। ਉਹ ਕਿੰਨੇ ਦਾ ਦਿਓਗੇ ਹੁਣ ਉਹ ਵੀ ਦੱਸੋ।
3: 1999 ਦਾ ਜੀ, 98 ਇੰਚ ਵੀ ਲੈਣਾ ਤੇ 2 ਲੱਕੀ ਕਸਟਮਰ ਕੈਨ ਗੈਟ ਇਟ, $1500 ਦੀ ਸੇਵਿੰਗ ਹੈ।
0: ਨੰਬਰ ਦਿਓ ਮੈਨੂੰ ਸਰ
3: ਨਾਲ ਨਾਲ। ਹਰਜੀਤ ਜੀ, ਮੈਂ 905-450-2828, ਜਿਹਨਾਂ ਘਰਾਂ ਦੀਆਂ ਕਲੋਜ਼ਿੰਗਸ ਹੋ ਰਹੀਆਂ ਉਹ ਮਿਸ ਨਾ ਕਰਨ। ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ। ਤੁਹਾਨੂੰ $2000 ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ ਬਾਏ ਕਰਨ ਤੇ ਸੇਵ ਕਰੋਗੇ ਕਿਉਂਕਿ $5,000 ਤੋਂ $29.99 ਚ ਮਿਲਣਾ ਤੇ $29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ $17.99 ਚ ਲੈਣਾ, $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਮਿਲਣਾ। ਇਹਦੇ ਲਈ ਪਹੁੰਚਣਾ ਜੀ ਤੁਸੀਂ ਓਨਲੀ ਫੋਰ ਦਿਸ ਵੀਕਐਂਡ
0: ਜੀ,
3: ਅੱਜ ਸ਼ਾਮ 7 ਵਜੇ ਤੱਕ ਸਟੋਰ ਓਪਨ ਹੈ। ਫਸਟ ਕਮ ਫਸਟ ਸਰਵ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828 ਜੀ।
0: ਬਹੁਤ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ ਸੁਲਤਾਨ ਜੀ,
3: ਥੈਂਕ ਯੂ ਵੈਰੀ ਮਚ,
0: ਥੈਂਕ ਯੂ ਵੈਰੀ ਮਚ। ਗੁਰੂ ਜੀ ਪਤਾ ਨਹੀਂ ਕਹਾਂ ਰਹਿਤੇ ਹੈ, ਗੁਰੂ ਜੀ ਬਿਜ਼ੀ ਬਹੁਤ ਰਹਤੀ ਹੈ ਅੱਜ ਕੱਲ, ਹਮੇ ਗੁਰੂ ਜੀ ਕੀ ਲੋੜ ਹੈ, ਗੁਰੂ ਜੀ ਬਿਜ਼ੀ ਬਹੁਤ ਹੈ। ਗੁਰੂ ਜੀ ਕਿਆ ਹਾਲ ਹੈ?
4: ਨਮਸਤੇ ਭਾਈਆ, ਨਮਸਤੇ ਭਾਈਆ, ਬਹੁਤ ਅੱਛਾ ਹੈ।
0: ਕਹਾਂ ਰਹਿਤੇ ਹੋ ਆਪ, ਸਾਰਾ ਸਾਰਾ ਵੀਕ ਨਹੀਂ ਆਤੇ ਆਪ, ਆਪਕੀ ਤੋ ਹਮੇ ਲੋੜ ਬਹੁਤ ਹੈ, ਸਭੀ ਲੋਗੋਂ ਕੋ ਜੀ।
4: ਸਹੀ ਬਾਤ, ਸਹੀ ਬਾਤ ਭਾਈਆ, ਕਿਉਂਕਿ ਹਮ ਅੱਛਾ ਕੰਮ ਕਰਤਾ ਹੈ, ਭਗਵਾਨ ਆਸ਼ੀਰਵਾਦ ਦੇ
0: ਜੀ ਜੀ,
4: ਸਾਰਾ ਲੋਕ ਅੱਛਾ ਹੋ ਰਹਾ ਹੈ। ਹਮਾਰਾ ਸ਼ੋ ਸੁਣ ਕੇ ਬਹੁਤ ਲੋਕ ਆ ਕੇ, ਬਹੁਤ ਲੋਕ ਇਲਾਜ ਹੋ ਗਿਆ ਤਾ, ਸਾਰਾ ਇਲਾਜ ਹਮ ਹਰਬਲ ਸੇ ਕਰ ਰਹਾ ਹੈ। ਇਹ ਹਰਬਲ ਸਾਰਾ ਇੰਡੀਆ ਸੇ ਲੇਕਰ ਆ ਕੇ ਹਿਮਾਲਿਆ ਪਰਵਤੋਂ ਕੋ ਉਪਰ ਜਾ ਕੇ ਉਧਰ ਸੇ ਉਹ ਹਰਬਲ ਲੇਕਰ ਆ ਕੇ ਉਧਰ ਸੇ ਹਮ ਪ੍ਰੋਸੈਸ ਕਰਕੇ ਉਹ ਲੇਕਰ ਆ ਕੇ ਲੋਕੋਂ ਕੋ
0: ਬਹੁਤ ਲੋਕੋਂ ਕੋ ਗੁਰੂ ਜੀ ਬਹੁਤ ਲੋਕੋਂ ਕੋ ਜੁਆਇੰਟ ਪੇਨ ਹੈ, ਸ਼ੂਗਰ ਹੈ, ਐਸੀ ਚੀਜ਼ੇ ਹੈ, ਜੋ ਕੋਲੈਸਟ੍ਰੋਲ ਹੈ, ਇਸਕਾ ਕਿਆ ਇਲਾਜ ਆਪਕੇ ਪਾਸ ਹੈ?
4: ਯਸ ਜੀ, ਜੁਆਇੰਟ ਪੇਨ ਕੇ ਲਈ ਬਤਾਤਾ ਹੂੰ
0: ਜੀ।
4: ਜੁਆਇੰਟ ਪੇਨ ਮੇ ਆਰਥਰਾਇਟਿਸ ਹੋ ਜਾਤਾ ਹੈ, ਰੋਮਾਟਿਕ ਆਰਥਰਾਇਟਿਸ, ਐਸਟ੍ਰੋ ਆਰਥਰਾਇਟਿਸ, ਉਸਮੇ ਕਿਆ ਹੋਤਾ ਹੈ, ਬੋਨਸ ਕੋ ਅੰਦਰ ਹੋਲਸ ਹੋ ਜਾਤਾ ਹੈ, ਬੋਨਸ ਕੋ ਅੰਦਰ ਕਾਟਲੇਜ ਚੁੱਟ ਜਾਤਾ ਹੈ, ਕਾਟਲੇਜ ਡਰਾਈਵ ਹੋ ਜਾਤਾ ਹੈ, ਸਵੈਲਿੰਗ ਹੋ ਜਾਤਾ ਹੈ, ਜੁਆਇੰਟ ਮੇ ਦਰਦ ਹੋ ਜਾਏ, ਨੀ ਮੇ ਦਰਦ ਹੋਤਾ ਹੈ, ਹਿਪ ਮੇ ਦਰਦ ਹੋਤਾ ਹੈ, ਐਂਗਲਸ ਮੇ ਦਰਦ ਹੋਤਾ ਹੈ, ਨੈਕ ਮੇ ਦਰਦ ਹੋਤਾ ਹੈ, ਪੈਰੋ ਮੇ ਸੁਨ ਹੋ ਜਾਤਾ ਹੈ, ਸੁਜਨ ਹੋ ਜਾਤਾ ਹੈ, ਉਸਕੇ ਲਈ ਔਰ ਹਮਾਰਾ ਹਾਥੋਂ ਮੇ ਵੀ ਬਹੁਤ ਦੇਰ ਲੈਪਟਾਪ ਕਰੇ ਤੋ ਵੀ ਸੁਨ ਹੋ ਜਾਤਾ ਹੈ, ਸੁਜਨ ਵੀ ਹੋ ਜਾਤਾ ਹੈ, ਬਲੱਡ ਸਰਕੂਲੇਸ਼ਨ ਕਮ ਹੋ ਜਾਤਾ ਹੈ, ਉਸਕੋ ਮਤਲਬ ਕਿਆ ਹੈ, ਵਾਤਾ ਵਿਆਜੀ ਬੋਲਤਾ ਹੈ, ਬਲੱਡ ਸਰਕਲ ਕਮ ਹੋ ਕੇ ਆਰਥਰਾਇਟਿਸ ਜ਼ਿਆਦਾ ਬਣ ਜਾਤਾ ਹੈ
0: ਜੀ ਜੀ।
4: ਲੋਕੋਂ ਕੋ ਇਸ ਲੋਕੋਂ ਕੋ ਹਮਾਰਾ ਪਰ ਬਹੁਤ ਅੱਛਾ ਇਲਾਜ ਹੈ, ਉਹ ਲੇ ਤੋ ਵਿਦ ਇਨ 1 ਵੀਕ ਕੋ ਅੰਦਰ ਸਾਰਾ ਵਾਤਾ ਦੇ ਸਾਰਾ ਉਹ ਕਮ ਹੋ ਜਾਏਗਾ, ਬਹੁਤ ਲੋਕੋਂ ਕੋ ਕਮ ਹੋ ਗਏ ਥਾ। ਔਰ ਸ਼ੂਗਰ ਕੇ ਲਈ ਬਤਾਇਆ ਥਾ, ਸ਼ੂਗਰ ਹਮਾਰਾ ਬਾਡੀ ਕੋ ਉਹ ਪ੍ਰਾਂਕ੍ਰਿਆਸ ਕੋ ਡੈਮੇਜ ਕਰਤਾ ਹੈ, ਪ੍ਰਾਂਕ੍ਰਿਆਸ ਕੋ ਡੈਮੇਜ ਕਰਨੇ ਕੇ ਕਾਰਨ ਸੇ ਹਮਾਰਾ ਸ਼ੂਗਰ ਹਮਾਰੇ ਸ਼ਰੀਰ ਮੇ ਹੋਤਾ ਹੈ, ਉਸਕੋ ਸ਼ੂਗਰ ਕੋ ਵੀ ਹਮ ਕੰਟਰੋਲ ਕਰਨੇ ਕੇ ਲਈ ਹਮਾਰਾ ਪਾਸ ਇਲਾਜ ਹੈ, ਉਹ 48 ਹਰਬਲ ਸੇ ਬਣਾ ਕੇ ਮੈਂ ਦੇਤਾ ਹੂੰ, ਉਸਸੇ ਬਹੁਤ ਲੋਕੋਂ ਕੋ ਸ਼ੂਗਰ ਕੰਟਰੋਲ ਹੋ ਗਿਆ ਥਾ, ਵਿਦਆਊਟ ਵੋ ਇੰਜੈਕਸ਼ਨ ਡਾਲਤੇ ਵੋ ਵੀ ਬੰਦ ਕਰ ਰਹਾ ਹੈ, ਮੈਟਫੋਰਮਿਨ ਵਿਟਫੋਰਮਿਨ ਸਾਰਾ ਬੰਦ ਕਰਕੇ ਹਮਾਰਾ ਮੈਂ ਕੰਟਰੋਲ ਹੋ ਰਹਾ ਹੈ।
0: ਠੀਕ ਹੈ,
4: ਵੈਸਾ ਬਾਡੀ ਤਾਕਤ ਕਮ ਹੈ ਸ਼ੂਗਰ ਪੇਸ਼ੈਂਟ ਕੋ ਲਈ।
0: ਕਿਸ ਨੰਬਰ ਪੇ ਆਪਕੋ ਕਾਲ ਕੀਆ ਜਾ ਸਕਤਾ ਹੈ?
4: ਮੇਰਾ ਏਕ ਹੀ ਨੰਬਰ ਹੈ, 437 438 3399।
0: ਦੁਬਾਰਾ ਬੋਲੇ ਨੰਬਰ ਜੀ ਜੀ,
4: 437 438 3399।
0: ਅੱਛਾ, ਇੱਕ ਬਾਤ ਔਰ ਗੁਰੂ ਜੀ, ਜੈਸੇ ਕੋਲੈਸਟ੍ਰੋਲ ਹੈ, ਅੱਜ ਕੱਲ ਲੋਕੋਂ ਕਾ ਕੋਲੈਸਟ੍ਰੋਲ ਬਹੁਤ ਹਾਈ ਹੋ ਜਾਤਾ ਹੈ, ਉਸਕਾ ਆਪ ਕਿਤਨੇ ਦਿਨ ਮੇ ਆਪ ਠੀਕ ਕਰ ਦੇਤੇ ਹੋ ਕੋਲੈਸਟ੍ਰੋਲ ਆਪਣਾ?
4: ਯੈਸ ਭਾਈਆ, ਕੋਲੈਸਟ੍ਰੋਲ ਕੋ ਲਈ ਹਮਕੋ ਰਿਜ਼ਲਟ ਬਤਾਏ ਵਿਦ ਇਨ 1 ਮੰਥ ਮੇ 30 ਡੇਸ ਹਮਾਰਾ ਯੇ ਹਮਾਰਾ ਵੋ ਦਵਾ ਲੇ ਕਰ ਆਪ ਚੈੱਕ ਕਰ ਸਕਤਾ ਹੈ, HDL, LDL, ਨਾਨ LDL, ਨਾਨ HDL, ਸਾਰਾ ਕੋ ਸਾਰਾ ਨਾਰਮਲ ਹੋ ਜਾਤਾ ਹੈ, ਵੈਸਾ ਕਮ ਸੇ ਕਮ 300-400 ਲੋਕੋਂ ਕੋ ਵੋ ਵੈਸਾ ਹੋ ਗਿਆ, ਨਾਰਮਲ ਹੋ ਗਿਆ ਥਾ।
0: ਠੀਕ ਹੈ,
4: ਨਾਰਮਲ ਹੋ ਗਿਆ। ਔਰ ਕੋਲੈਸਟ੍ਰੋਲ ਦਵਾ ਕੇ ਹਮ ਦੇਨੇ ਕੇ ਟਾਈਮ ਮੇ ਉਸਕੋ ਸਾਥ ਹਮਾਰਾ ਹਾਥ ਕੋ ਅੰਦਰ ਕੈਲਸ਼ੀਅਮ ਬਣ ਜਾਤਾ ਹੈ, 20% 30% ਆਲਮੋਸਟ ਸਾਰਾ ਲੋਕੋਂ ਕੋ 25% ਨਾਰਮਲ ਹੈ ਹਮਾਰਾ ਵੋ ਬਲਾਕੇਜ, ਕਿਉਂਕਿ ਹਮ ਹਮਾਰਾ ਵੋ ਹੋਤਾ ਹੈ 25% ਕੋ ਜ਼ਿਆਦਾ ਹੋ ਜਾਏ ਤਾਂ ਵੋ ਬਲਾਕੇਜ ਬੋਲਤਾ ਹੈ, ਵੋ ਵੀ 25% ਵੀ ਕਲੀਨ ਹੋ ਜਾਏਗਾ, ਹਮਾਰਾ ਵੋ ਨੇਚਰਲ ਦਵਾ ਦੇ।
0: ਇੱਕ ਚੀਜ਼ ਔਰ ਥੀ
4: ਹਮਾਰਾ
0: एक चीज
4: हमारा दवा में लहसुन होता है, लहसुन होता है, अर्दक होता है,
0: अच्छा,
4: सौंफ होता है, काला जीरा होता है, वैसा और जड़ी बूटिया से बनाकर रहता है, कोलेस्ट्रॉल भी कम होता है, हाथ में भी ब्लॉकेज भी नहीं होता है, हाथ को भी ताकत हो जाता है, हाथ मसल भी ताकत हो जाता है, इसलिए बॉडी में भी ब्लड सर्कुलेशन अच्छा से होता है, ब्रेन को ओनली हाथ को दवा में हाथ को नहीं भाई, हमारा ब्रेन में भी ब्लॉकेज सारा कम होकर प्रेशर कम होता है, बॉडी ताकत हो जाता है।
0: नंबर एक बार फिर दें अपना सर।
4: यस भैया, मेरा नंबर 437-438-3399
0: 437-438-3399 बहुत बहुत शुक्रिया गुरुजी आपका, थैंक यू वेरी मच सर, थैंक यू। हंसराज हंस अपने शहर आ रहे हैं, इस वीकेंड अपनी टिकटा चक लो, तुम परिवार बैठे आना है, अपने यार दोस्त सजना मित्रों कॉल कर लो, लिविंग आर्ट सेंटर मिसी साहब इन्ना ज्यादा ब्यूटीफुल हॉल है, इतने कली कली सीट से बह के तुम ये लगना कि हंसराज हंस साढ़े सामने साड़ी नाल दी सीट पर ही बैठा, इदा का फील होना थानू। हंसराज हंस साहब मास्टर ज्वेलर वाले स्पॉन्सर कर रहे हैं शो नू, विधि छाबड़ा स्पॉन्सर कर रहे हैं हंसराज हंस। नंबर दियो जी अपना कीते
1: जी, बिल्कुल 416-524-3535 मेरा नंबर है, 416-524-3535 ताड़ी कोई भी लाइफ इंश्योरेंस, विजिटर इंश्योरेंस, सुपरवीजा इंश्योरेंस, आरडीएसपी बारे कोई भी क्वेश्चन है ताड़े या इन्वेस्टमेंट बारे, तुसीं मैनूं कॉल या टेक्स्ट कर सकदे हो, नंबर 416-524-3535।
0: जिन्होंने विधि छाबड़ा मिलना इस वीकेंड जरूर मिलो, और जिन्होंने मैनू मिलना मैनू ही फोन कर लियो, क्योंकि असीं भी बिजनेसमैन को जाने ना, 647-448-1000 जे तुसीं हंसराज हंस नाल फोटो खिचाउणी चाहुंदे आ, मीट एंड गीट करना चाहते हैं, ते नाल बह के रोटी खानी चाहते हैं हंसराज हंस साहब के नाल, ते फिर भी मैनू कॉल करनी पैनी है, 647-448-1000 टिकटा टिकट मास्टर.ca सितंबर 18।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todlin Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
6: 647-739-8710।
8: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਣਾ ਹੈ।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
11: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
12: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
13: ਲਓ ਜੀ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ 10 ਵਾਲੀ ਲੋਕੇਸ਼ਨ ਤੇ। ਤੰਦੂਰੀ ਗ੍ਰਿਲ ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 ਤੋਂ 3 ਵਜੇ ਤੱਕ।
14: ਮੈਂ ਕਿਹਾ ਕਿੱਥੇ ਜਾ ਰਹੀ ਹੈ?
15: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਮਟਨ ਕੈਸ਼ ਐਂਡ ਕੈਰੀ ਚੱਲੀ ਸੀ।
14: ਬ੍ਰੈਮਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
15: 100 ਕੈਨੇਡੀ ਰੋਡ, ਬ੍ਰੈਮਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਮਟਨ ਕੈਸ਼ ਐਂਡ ਕੈਰੀ, 416-700-9100।
16: ਫਿੱਟੇ ਮੂੰਹ ਤੇਰੇ।
17: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
18: ਕੰਡੀਸ਼ਨਸ ਅਪਲਾਈ।
19: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ 'ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
20: ਖਾਣੇ ਦਾ ਵਿੱਚ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ।
21: ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
0: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
18: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
22: I am Dave Tatla, and you are not.
23: Ladies and gentlemen, introducing from CHLO AM 530, the number one radio host in the world.

0: ਗੱਲ ਇੱਦਾਂ ਬਾਈ, ਜਿਹੜੇ ਮਸ਼ਹੂਰ ਬੰਦੇ ਆ ਉਹਨਾਂ ਦਾ ਜਨਮ ਦਿਨ ਅਖਬਾਰਾਂ ਚ ਛਪ ਜਾਂਦਾ, ਜਿਹੜੇ ਤੁਹਾਡੇ ਮੇਰੇ ਵਰਗੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ। July 24, 1969 ਚ ਜੈਨੀਫਰ ਲੋਪੇਜ਼ ਦਾ ਜਨਮ ਦਿਨ ਹੋਇਆ, ਜਨਮ ਹੋਈ ਸੀ, ਸੋ ਅੱਜ ਉਹਦਾ ਜਨਮ ਦਿਨ ਆ। ਹੈਪੀ ਬਰਥਡੇ। ਗੋਲਡਨ ਲਾਈਨ ਟਰੈਕਟਰ ਵਾਲੇ ਸਾਡੇ ਵੀਰ ਕੋਂਪੈਕਟ ਟਰੈਕਟਰ ਵੇਚਦੇ ਨੇ, ਆਪਣੇ ਹੈਬਿਟਨ ਤੇ ਚਾਰ ਪੰਜ ਖੜੇ ਨੇ ਮਾਡਲ, ਵੱਖ ਵੱਖਰੇ ਮਾਡਲ ਨੇ। $20,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ। ਬੜੇ ਅੱਛੇ ਟਰੈਕਟਰ ਨੇ ਜਿਨ੍ਹਾਂ ਨੇ ਏਕੜ 2 ਏਕੜ ਚ ਮਕਾਨ ਆ, 3-4 ਏਕੜ ਚ ਮਕਾਨ ਆ, ਜਾਂ ਉਈ 8-10 ਏਕੜ ਚ ਫਾਰਮਿੰਗ ਦਾ ਕੰਮ, ਅੱਜ ਕੱਲ੍ਹ ਹਰੇਕ ਹੀ ਗਾਜਰਾਂ ਬੀਜੀ ਜਾਂਦਾ, ਉਹਦੇ ਲਈ ਇਹ ਟਰੈਕਟਰ ਕੰਮ ਰਹੇ। ਲੋਡਰ ਦਾ ਕੰਮ ਕਰਦੇ ਨੇ, ਲੈਂਡਸਕੇਪਿੰਗ ਦਾ ਕੰਮ ਕਰਦੇ ਨੇ। ਤੁਸੀਂ ਲੋਡਰ ਲਵਾ ਲਓ, ਸਨੋ ਬਲੇਡ ਲਵਾ ਲਓ, ਸਨੋ ਬਲੋਅਰ ਲਵਾ ਲਓ, ਇਸ ਤਰ੍ਹਾਂ ਦੀ ਅਟੈਚਮੈਂਟ ਵੀ ਨਾਲ ਮਿਲਦੀਆਂ ਨੇ। ਫਾਈਨੈਂਸਿੰਗ ਮੌਕੇ 'ਤੇ ਕਰ ਦਿੰਦੇ ਆ। ਤੁਸੀਂ ਤੇਜ ਬਾਈ ਨੂੰ ਫੋਨ ਕਰ ਲਓ, 647-622-1754। ਲੈਂਡਸਕੇਪਿੰਗ ਵਾਲੇ ਦਾ ਸੁਨੇਹਾ ਸੁਣਿਆ ਸੀ, ਉਹਨਾਂ ਦਾ ਨੰਬਰ ਹੈ 647-784-1213, 647-784-1213, 647-784-1213, Landscaping. ਟੈਂਟ ਲਵਾਉਣੇ ਆ ਤਾਂ ਇੱਕੋ ਇੱਕ ਨਾਮ ਅਸੀਂ ਰੈਕਮੈਂਡ ਕਰਦੇ ਹਾਂ ਪਰਸਨਲੀ, ਜਸ਼ਨ ਟੈਂਟ, 416-294-2857, ਇਹਨਾਂ ਦਾ ਨੰਬਰ ਹੈ। ਐਵਰੇਜ ਟਰਾਂਸਪੋਰਟ ਵਾਲੇ ਇਹਨਾਂ ਨੂੰ ਜੀ ਕ੍ਰੋਸ ਬਾਰਡਰ ਏਜ਼ ਡਰਾਈਵਰ ਚਾਹੀਦੇ ਨੇ, ਬਹੁਤ ਸਾਰੇ ਚਾਹੀਦੇ ਨੇ, ਡੇਲੀ ਹੋਮ ਰਨ ਹੈ ਅਤੇ 3,000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰਸ ਦੀ ਲੋੜ ਹੈ। ਸੁਨਹਿਰੀ ਮੌਕਾ ਵੱਡੀ ਕੰਪਨੀ ਨਾਲ ਕੰਮ ਕਰਨ ਦਾ, 8462929, 905-8462929, extension 4 ਹੈ। ਖਬਰ ਆ ਰਹੀ ਹੈ ਕਿ ਇੱਕ 2 ਸਾਲ ਦਾ ਬੱਚਾ ਸਵਿਮਿੰਗ ਪੂਲ 'ਚ ਜਾ ਡਿੱਗਿਆ ਔਰ ਉਸਦੀ ਮੌਤ ਹੋ ਗਈ। ਇੱਥੇ ਇੱਕ ਕਾਨੂੰਨ ਹੈ ਆਪਣੇ, ਜਦੋਂ ਸਵਿਮਿੰਗ ਪੂਲ ਬਣਾਉਂਦੇ ਆ ਗਾਰਡਨ ਦੇ ਆਪਦੇ ਪਿੱਛੇ, ਉਹਦੇ ਆਲੇ ਦੁਆਲੇ ਫੈਂਸ ਹੋਣੀ ਚਾਹੀਦੀ ਆ, ਉਹਨੂੰ ਤਾਲਾ ਲੱਗਿਆ ਹੋਣਾ ਚਾਹੀਦਾ। ਬਿਨਾਂ ਤਾਲਾ ਲੱਗੇ, ਬਿਨਾਂ ਫੈਂਸ ਲੱਗੇ ਜੇ ਸਵਿਮਿੰਗ ਪੂਲ ਆ, ਉਹ ਗੈਰ ਕਾਨੂੰਨੀ ਵੀ ਦੱਸਿਆ ਜਾ ਰਿਹਾ। ਲਓ ਜੀ, ਸਬ ਡਿਵੀਜ਼ਨ ਆਈ ਆ ਜਿੱਥੇ ਸਿਰਫ ਲੋਟ ਵਿਕਦੇ ਨੇ, ਘਰ ਨਹੀਂ ਵਿਕਦੇ। ਘਰ ਤੁਸੀਂ ਆਪਣਾ ਬਣਾਉਣਾ ਹੈ, ਆਪਣੇ ਮਰਜ਼ੀ ਦਾ ਬਣਾਉਣਾ ਹੈ, ਆਪਣੇ ਡਿਜ਼ਾਈਨ ਦਾ ਬਣਾਉਣਾ ਹੈ, ਆਪਣੇ ਸਟਾਈਲ ਦਾ ਬਣਾਉਣਾ ਹੈ। ਹਾਂ ਹਾਂ, 8-10 ਹਜ਼ਾਰ ਸਕੁਅਰ ਫੁੱਟ ਦਾ ਬਣਾ ਸਕਦੇ ਹੋ, 1.25 ਏਕੜ ਤੋਂ ਇਹ ਲਾਟ ਸ਼ੁਰੂ ਹੁੰਦੇ ਨੇ। ਜਾਣਕਾਰੀ ਲਈ ਜਤਿੰਦਰ ਗੰਧਮ ਨੂੰ ਫੋਨ ਕਰ ਲਓ, 416-265-22, 265-22, ਬ੍ਰੈਂਟੋਂ ਤੋਂ ਸਿਰਫ 37 ਮਿੰਟ ਦੂਰ ਹੈ। ਯੂ ਆਰ ਨਾਟ ਇੰਡੀਅਨ ਫੂਡ ਲੈਂਡ ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜ਼ਬਰਦਸਤ ਸੇਲ ਲੱਗ ਚੁੱਕੀ ਹੈ ਜੀ। ਸ਼ੇਰ ਆਟਾ 699 ਦਾ 10 ਪਾਊਂਡ, ਇੰਡੀਆ ਗੇਟ ਬਾਸਮਤੀ ਰਾਈਸ 999 ਦੇ 10 ਪਾਊਂਡ, ਬਰਾਡ ਦੇਸੀ ਘਿਓ 2299 ਦਾ 1.8 kg, ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 899 ਦੀ 1 ਕਿਲੋ, ਕਾਲੇ ਅਤੇ ਚਿੱਟੇ ਚਨੇ 299 ਦੇ 4 ਪਾਊਂਡ ਈਚ, ਗੋਭੀ 199 ਅਤੇ ਹਿੰਦੁਸਤਾਨੀ ਭਿੰਡੀਆਂ 299 ਦੀਆਂ ਪਾਊਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
1: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
2: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ, 416-277-4616 ਤੇ।
1: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, 416-277-4616।
3: ਬਾਬਾ ਜੀ, ਤੁਸੀਂ ਤੇ ਸਾਸਨ ਵਿੱਚ ਕਿਹਾ ਸੀ ਕਿ ਹੰਕਾਰ ਕਰਨਾ ਬਹੁਤ ਵੱਡਾ ਪਾਪ ਹੈ, ਪਰ ਜਦੋਂ ਮੈਂ ਸ਼ੀਸ਼ਾ ਦੇਖਦੀ ਹਾਂ ਤੇ ਮੈਂ ਸੋਚਦੀ ਹਾਂ, ਹਾਏ ਮੈਂ ਕਿੰਨੀ ਸੋਹਣੀ ਆ, ਤੇ ਮੈਨੂੰ ਹੰਕਾਰ ਹੋ ਜਾਂਦਾ, ਦੱਸੋ ਮੈਂ ਕੀ ਕਰਾਂ?
4: ਬੇਟੀ, ਇਹ ਹੰਕਾਰ ਨਹੀਂ, ਗਲਤ ਫਹਿਮੀ ਹੈ, ਤੇ ਤੈਨੂੰ ਪਤਾ ਗਲਤ ਫਹਿਮੀ ਪਾਪ ਨਹੀਂ ਹੁੰਦੀ।
5: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
6: ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
5: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870, ਪੈਗੀ ਪੱਲੇ।
7: ਲੁਧਿਆਣਿਓ ਟੈਂਟ ਕਰਾ ਆਂਦਾ, ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
8: ਜਸ਼ਨ ਟੈਂਟਸ ਦੇ ਨਾਲ।
7: ਵਿਆਹ ਹੋਵੇ, ਬਰਥਡੇ ਪਾਰਟੀ,
8: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
7: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
8: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
7: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
8: 416-294-2857।
7: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 ਤੋਂ 3 ਵਜੇ ਤੱਕ। ਗੱਲ ਇੱਦਾਂ ਹੈ, ਇਹ ਜਿਹੜੀ ਕੋਟੇਜ ਹੈ ਖੂਬਸੂਰਤ ਵੀ ਹੈ, ਵਧੀਆ ਵੀ ਹੈ, ਸਭ ਕੁਝ ਠੀਕ ਹੈ। ਇੱਕ ਇਸ਼ੂ ਉਹਨਾਂ ਲਈ ਹੈ ਜਿਨ੍ਹਾਂ ਨੇ ਦੇਖਣੀ ਆ, ਜਿਨ੍ਹਾਂ ਨੇ ਖਰੀਦਣੀ ਆ। ਉਹ ਇਸ਼ੂ ਇਹ ਹੈ ਕਿ ਇਹ ਖਾਲੀ ਨਹੀਂ ਪਈ ਵੀ ਜਦੋਂ ਮਰਜ਼ੀ ਜਾ ਕੇ ਦੇਖ ਲਓ, ਇਹ ਘਰ ਨਹੀਂ ਆ ਵੀ ਜਦੋਂ ਮਰਜ਼ੀ ਜਾ ਕੇ ਦੇਖ ਲਓ, ਇਹ ਆਲਰੇਡੀ ਰੈਂਟਡ ਹੈ। ਆਹ ਸਾਰਾ ਮਹੀਨਾ ਬੁੱਕ ਹੈ, ਅਗਲਾ ਮਹੀਨਾ ਬੁੱਕ ਹੈ, ਇੱਕ ਦਿਨ ਸਿਰਫ ਕਹਿ ਕੇ ਉਹਨਾਂ ਤੋਂ ਕਿਰਾਇਆ ਤਾਂ ਕਿ ਤੁਸੀਂ ਉੱਥੇ ਜਾ ਕੇ ਦੇਖ ਸਕੋ। ਸੋ ਇਹਦੇ ਲਈ ਤੁਸੀਂ ਜਤਿੰਦਰ ਗੰਦਮ ਨਾਲ ਗੱਲ ਕਰ ਲਓ। ਕੱਲ੍ਹ ਨੂੰ 1 ਤੋਂ 3 ਜਤਿੰਦਰ ਨੇ ਉੱਥੇ ਹੋਣਾ ਕੌੜੇ ਤੇ ਕੋਸ਼ਿਸ਼ ਕਰਾਂਗਾ ਮੈਂ ਵੀ ਨਾਲ ਚੱਕਰ ਲਾ ਲਾਂ, ਬਹਾਨੇ ਨਾਲ ਗੇੜੇ ਕੱਢਾਵਾਂਗੇ ਉਧਰ ਹੰਸਵਲ। 416-265-2222 ਇਹਨਾਂ ਦਾ ਨੰਬਰ ਹੈ। ਖਬਰਾਂ ਚੋਂ ਖਬਰ ਇਹ ਹੈ, ਕੈਲੀਫੋਰਨੀਆ ਦੇ ਵਿੱਚ ਇੱਕ ਲੜਕੀ ਨੂੰ ਰੈਟਲ ਸਨੇਕ, ਜਿਹੜੀ ਪੂਛ ਜੀ ਹੈਲਦੀ ਹੁੰਦੀ ਕਰਦਾ ਹੁੰਦਾ, ਉਹਨੇ ਦੰਦੀ ਵੱਢੀ। ਐਂਡ ਦੋਸਤ, ਉਹ ਜਿਹੜੇ ਸਨੇਕ ਆ ਬਹੁਤ ਖਤਰਨਾਕ, ਸਾਰੇ ਸਭ ਖਤਰਨਾਕ, ਇੱਥੇ ਇਨਸਾਨ ਖਤਰਨਾਕ ਆ, ਉਹ ਸੱਪਾਂ ਵਰਗੇ ਕੰਮ ਕਰਦੇ ਆ, ਅਜੇ ਕੀ ਕਹਿੰਦੇ ਅੰਡੇ ਚੋਂ ਨਿਕਲਦੇ ਨੀ, ਪਹਿਲਾਂ ਡੰਗ ਮਾਰਨ ਨੂੰ ਤਿਆਰ ਨੇ। ਖੈਰ ਕਾਰਨੀ ਜਿਹੜਾ ਹੈ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਤੁਹਾਡੇ ਲਈ ਵੱਧ ਤੋਂ ਵੱਧ ਤੁਹਾਡੀ ਮਦਦ ਕੀਤੀ ਜਾਏ ਵੱਖੋ ਵੱਖਰੇ ਢੰਗ ਨਾਲ। ਇਹ ਗੱਲ ਠੀਕ ਆ, ਅਸੀਂ ਭਾਲਦੇ ਹਾਂ, ਸਾਨੂੰ ਤਾਂ ਅੱਜ ਮਦਦ ਚਾਹੀਦੀ ਆ, ਰਾਈਟ ਵੇ ਹੁਣੀ ਸਾਨੂੰ 2000 ਦਾ ਚੈੱਕ। ਉਹ ਜਦੋਂ ਟੂਡਾ 2000 ਦਾ ਚੈੱਕ ਦਿੰਦਾ ਸੀ ਉਦੋਂ ਵਧੀਆ ਸੀ, ਬਾਅਦ ਚ ਗਾਲਾਂ ਕੱਢਣ ਲੱਗ ਗਏ। ਬਿਜ਼ਨਸਮੈਨ ਨੂੰ 60-60 ਹਜ਼ਾਰ ਦਿੰਦਾ ਸੀ ਉਦੋਂ ਵਧੀਆ ਸੀ, ਜਦੋਂ ਮੋਗੇ ਪੈਦੇ ਹੋਏ ਗਾਲਾਂ ਕੱਢ। ਇਨਸਾਨੀਅਤ ਫਿਤਰਤ ਆ, ਸਾਨੂੰ ਤਾਂ ਹਰ ਚੀਜ਼ ਫ੍ਰੀ ਚਾਹੀਦੀ ਆ, ਟੈਕਸ ਫ੍ਰੀ, ਪੈਟਰੋਲ ਫ੍ਰੀ, ਆਹ ਫ੍ਰੀ, ਉਹ ਫ੍ਰੀ। ਪਰ ਜਿਨ੍ਹਾਂ ਨੇ ਉਖਲੀ ਚ ਸਿਰ ਲਏ ਆ, ਮੁਦਕਰ ਪੈਂਦੇ ਆ, ਇਹ ਨੀ ਕਹਿੰਦੇ ਭਾਈ ਸਾਹਿਬ ਸਾਡਾ ਕਸੂਰ ਆ, ਅਸੀਂ ਪੈਰ ਜ਼ਿਆਦਾ ਚੱਕ ਲਏ। ਪਿੱਛੇ ਜੇ ਕਾਰਨੀ ਜਹਾਜ਼ਾਂ 'ਚ ਜਾਂਦਾ, ਜਹਾਜ਼ 'ਚ ਹੀ ਜਾਣਾ, ਹੁਣ ਤੁਰ ਕੇ ਤਾਂ ਜਾਣ ਹੋ ਰਿਹਾ, ਦੇਸ਼ਾਂ ਤੋਂ ਦੇਸ਼, ਦੇਸ਼ ਤੋਂ ਵਿਦੇਸ਼, ਜਿੱਥੇ ਵੀ ਜਾਂਦਾ। ਉਹਨੇ ਜੀ ਇੰਨੇ ਪੈਸੇ ਆਪਦੇ ਖਾਣ 'ਤੇ ਲਾਤੇ, ਨਾ ਹੁਣ ਭੁੱਖਾ ਮਰ ਜੇ, ਹੈਲੋ ਹੁਣ ਭੁੱਖਾ ਮਰ ਜੇ, ਨਾ ਹੁਣ ਦਾਲ ਚੌਲ ਲੈ ਲਵੇ ਜਾਂ 399 ਦੇ ਛੋਲੇ ਭਟੂਰੇ ਖਾ ਲਵੇ, ਕਿੰਤੂ ਪ੍ਰੰਤੂ ਕਰਨੋਂ ਨਹੀਂ ਹਟਦੇ। ਕਿੰਤੂ ਪ੍ਰੰਤੂ ਕਰਨਾ ਨਾ ਉਹਨਾਂ ਲੋਕਾਂ ਨਾਲ ਕਰੋ ਜਿਹੜੇ ਡਰੱਗ ਦਾ ਕੰਮ ਕਰਦੇ ਨੇ, ਜਿਹੜੇ 20-25 ਆਪਣੇ ਫੜੇ ਨੇ, ਉਹਨਾਂ ਦੇ ਰਿਸ਼ਤੇਦਾਰ ਵੀ ਹੋਣਗੇ, ਉਹਨਾਂ ਦੇ ਭੈਣ ਭਰਾ ਵੀ ਹੋਣ। ਉਹ ਬੱਲੇ, ਤੁਸੀਂ ਤਾਂ ਯਾਰ ਦੋਸਤ ਹੋ ਉਹਨਾਂ ਦੇ, ਕਦੇ ਕਿਹਾ ਉਹਨਾਂ ਨੂੰ ਆਹ ਕੰਮ ਕਿਉਂ ਕਰਦੇ ਹੋ? ਨਹੀਂ ਨਾ, ਫਿਰ ਕਹਿੰਦੇ ਕੈਨੇਡਾ ਮਾੜਾ ਹੋ ਗਿਆ। ਯਾਰ ਹੱਦ ਹੋ ਗਈ ਤੁਹਾਡੇ ਤੇ। ਆਲਮੋਸਟ 140 ਮਿਲੀਅਨ ਜਿਹੜੀ ਡਰੱਗ ਆ ਉਹ ਫੜੀ ਆ, 1.7 ਟਨ ਕੋਕੇਨ ਹੈ ਇਹਦੇ 'ਚ। ਆਪਣੇ ਬੰਦਿਆਂ ਦੇ ਨਾਮ ਬੜੇ ਵਧੀਆ ਵਧੀਆ ਗੂੰਜਦੇ ਆ, 32 ਮੇਰੇ ਖਿਆਲ 30, 34, 32, 55 ਵੱਖ ਵੱਖਰੇ ਨਾਮ ਆ, ਵੱਖ ਵੱਖਰੀਆਂ ਉਹਨਾਂ ਨੇ, ਸਦਕੇ ਜਾਈਏ ਤੁਹਾਡੇ ਭਾਈ ਸਾਹਿਬ। ਫਿਰ ਪੰਜਾਬ 'ਚ ਕਹਿਣਗੇ ਪੰਜਾਬ 'ਚ ਚਿੱਟਾ ਆ ਗਿਆ ਜੀ, ਪੰਜਾਬ 'ਚ ਸਰਕਾਰ ਨੇ ਚਿੱਟਾ ਲਿਆ ਆਉਂਦਾ। ਹੈਲੋ, ਇੱਥੇ ਕੌਣ ਲਿਆਉਂਦਾ? ਹੈਂ, ਸਰਕਾਰ ਤਾਂ ਨਹੀਂ ਲਿਆਉਂਦੀ ਨਾ, ਇੱਥੇ ਕੌਣ ਲਿਆਉਂਦਾ? ਨਾ ਹੁਣ ਨਹੀਂ ਬੋਲਦੇ, ਕੀ ਹੋ ਗਿਆ? ਟਰੱਕਾਂ ਦਾ ਤੇਲ ਚੇਂਜ ਕਰਾ ਲਓ, ਬਾਕੀ ਗੱਲਾਂ ਛੱਡੋ।
9: ਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ ਕੁਇਕ ਟਰੱਕ ਲਿਊਬ.com, QTL, ਬਿਕਾਜ਼ ਵੀ ਕੇਅਰ।
0: If
10: एवरेस्ट ट्रांसपोर्टेशन हायर कर रहे ने क्रॉस बॉर्डर एसी ड्राइवर्स बहुत ही शानदार अपॉर्चुनिटी डेडिकेटेड ऑटो पार्ट्स डेली होम रन्स सेम ट्रक ते ट्रेलर्स लगभग 3000 माइल पर वीक मिलेंगे स्टार्टिंग फ्रॉम कुशावा इचोविको अते बॉल्टन जे तुहाडे कोल भी है वैलिड एसी लाइसेंस क्लीन CBOR ते एब्स्ट्रैक्ट US बॉर्डर एलिजिबिलिटी ते फास्ट कार ता आज ही एवरेस्ट ट्रांसपोर्टेशन नो कॉल करो 9058462229 एक्सटेंशन है 4 या फिर 9053348222 यानी 905-846-229 ते या फिर कॉल करो 905-334-82 एक्सटेंशन है 4
0: आई एम देव टाकला And you are not. Indian Foodland di navi location Sandalwood te Highway 10 wali location te zabardast sale lag chuki hai ji. Share atta 699 da 10 pound, India Gate Basmati rice 999 te 10 pound, Broad Desi Ghee 2299 da 1.8 kg, Tata Tea Premium ya Gold 899 di 1 kilo, Kale ate Chitte Chane 299 de 4 pound each, Gobi 199 Hindustani Pindiyan 299 di a pound milengiyan. Eh sale sirf Sandalwood te Highway 10 wali location te hai. Saving da dusra na Indian Fruitland.
4: ਭਰਾਵਾ ਇੱਕ ਦਿਨ ਤਾਂ ਮੈਂ ਨਾ ਜਗੋਂ ਤੇਰਵੇਂ ਹੋ ਗਈ ਬਈ ਉਹ ਕਿਦਾਂ ਘਰ ਵਾਲੀ ਮੈਨੂੰ ਕਹਿੰਦੇ ਕੋਈ ਐਸੀ ਚੀਜ਼ ਲੈ ਕੇ ਆਈ ਬਾਜ਼ਾਰੋਂ ਜਿਹਦੇ ਨਾਲ ਮੈਂ ਤੈਨੂੰ ਸੋਹਣੀ ਲੱਗਾ ਹੋਰ ਲੱਗਾ ਮੈਂ ਕਿਹਾ ਜੀ ਮੈਂ ਖੂਬਸੂਰਤ ਲੱਗਾ ਤਾਂ ਫਿਰ ਕਿਸੇ ਮੈਂ ਆਉਂਦਾ ਹੋਇਆ ਆਪਣੇ ਵਾਸਤੇ ਬਿਸਕੀ ਦੀ ਬੋਤਲ ਲੈ ਆਇਆ
11: ਫਿੱਟੇ ਮੂੰਹ ਤੇਰੇ
0: ਜੇ ਡਰੱਗ ਦਾ ਕੰਮ ਕਰਦੇ ਆ ਹੁਣ ਕਿਉਂ ਨਹੀਂ ਕਹਿੰਦੇ ਇਹ ਸਾਡਾ ਦੋਸਤ ਸੀ ਸਾਡਾ ਰਿਸ਼ਤੇਦਾਰ ਆ ਝਾੜਾਂ ਕਿਉਂ ਨਹੀਂ ਪਾਉਂਦੇ ਜਿਹੜੇ ਡਰੱਗ ਦਾ ਕੰਮ ਕਰਦੇ ਆ ਉਹਨਾਂ ਨੂੰ ਇਹ ਵੀ ਪਤਾ ਕਿ ਉਹਨਾਂ ਨੇ ਜਿਹੜੇ ਵਾਈਫ ਆ ਉਹਨਾਂ ਨੂੰ ਇਹ ਵੀ ਪਤਾ ਵੀ ਡੱਕਾ ਮੈਂ ਤੋੜਦੀ ਨੀ ਇਹ ਟਰੱਕ ਤੇ ਜਾਂਦਾ ਤੇ ਘਰ ਏਡੇ ਏਡੇ ਲੈ ਲਏ ਵੱਡੇ ਵੱਡੇ ਪੰਜ ਪੰਜ ਦਸ ਦਸ ਹਜ਼ਾਰ ਸਕੁਅਰ ਫੁੱਟ ਦੇ ਵੱਡੀਆਂ ਵੱਡੀਆਂ ਗੱਡੀਆਂ ਲੈ ਲਈਆਂ ਰੇਂਜ ਲੈ ਲਈਆਂ ਆਹ ਲੈ ਲਈਆਂ ਹੁਣ ਫੜ ਲਏ ਨਾ 15-20 ਜਣੇ ਆਪਣੇ ਨਾਮ ਵੀ ਆ ਗਏ ਹੁਣ ਇਹ ਨਾਮ ਇਹਨਾਂ ਦੇ ਪਿੰਡ ਵਾਲਿਆਂ ਨੂੰ ਭੇਜੋ ਵੀ ਤੁਹਾਡਾ ਮੁੰਡਾ ਕੈਨੇਡਾ ਜਾ ਕੇ ਕਾਲੀਆਂ ਰੇ ਪੈਂਦੇ ਐਨਕਾਂ ਲਾ ਕੇ ਆਹ ਕੰਮ ਕਰਦਾ ਖੈਰ ਪੈਸੇ ਬਚਾਉਣ ਦਾ ਕੰਮ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਗ੍ਰੈਂਡ ਫਰਨੀਚਰ ਤੇ ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ ਹਾਂਜੀ ਸਰ
12: ਬਹੁਤ ਸ਼ੁਕਰੀਆ ਧੰਨਵਾਦ ਦੇ ਭਾਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਇਸ ਵੀਕਡ ਦੇ ਉੱਪਰ ਤੰਬੂ ਟੈਂਟ ਸੇਲ ਲੱਗ ਚੁੱਕੀ ਆ ਜਿਸ ਚ ਬਹੁਤ ਸਾਰੀ ਇਨਵੈਂਟਰੀ ਕਲੀਨ ਆਊਟ ਕੀਤੀ ਜਾ ਰਹੀ ਆ ਫਸਟ ਕਮ ਫਸਟ ਸਰਵ ਦੇ ਵਿੱਚ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਖਤ ਲੱਕੜੀ ਦਾ ਟੇਬਲ ਤੇ 6 ਚੇਅਰਾਂ ਸਿਰਫ $99 ਦਾ ਆ ਕੇ ਰਾਈਟ ਵਿੱਚ ਚੱਕ ਕੇ ਲੈ ਜਾਓ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਟੇਬਲ ਤੇ 6 ਚੇਅਰਾਂ ਸਿਰਫ $99 ਦਾ ਐਕਸਟੈਂਡ ਚੇਅਰ ਚਾਹੀਦੀ ਆ $20 ਦੇ ਵਿੱਚ ਡਾਇਨਿੰਗ ਚੇਅਰਾਂ $5 ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾ ਰਹੀਆਂ ਸੋ ਫਸਟ ਕਮ ਫਸਟ ਸਰਵੇ ਡੀਲਾਂ ਦਿੱਤੀਆਂ ਜਾ ਰਹੀਆਂ ਕੁਈਨ ਸਾਈਜ਼ ਦਾ ਮੈਟਰਸ ਔਰਥੋਪੈਡਿਕ ਡੀਲਕਸ ਮੈਟਰਸ ਮੈਂਬਰੀ ਫੋਮ ਪਿਲੋ ਟ੍ਰੋਪ ਦੇ ਨਾਲ ਜਿਹਦੀ ਰੈਗੂਲਰ ਕੀਮਤ $500 ਸੀ ਸਿਰਫ $20 ਦੇ ਕੁਈਨ ਸਾਈਜ਼ ਦਾ ਮੈਟਰਸ $20 ਦੇ ਵਿੱਚ ਚੱਕ ਲਓ ਬੜੀਆਂ ਪ੍ਰਾਈਸ ਨੇ ਸੋ ਤੰਬੂ ਟੈਂਟ ਸੇਲ ਦੇ ਵਿੱਚ ਸਾਰੀਆਂ ਜਿਹੜੀਆਂ ਚੀਜ਼ਾਂ ਕਲੀਅਰ ਆਊਟ ਕੀਤੀਆਂ ਜਾ ਰਹੀਆਂ ਸੋ ਘੁਮਾ ਲਓ ਗੱਡੀਆਂ ਤੇ ਰਾਈਟ ਵਿੱਚ ਤੁਸੀਂ ਆਪਣੇ ਡੀਲਾਂ ਨੂੰ ਲੌਕ ਕਰ ਸਕਦੇ ਹੋ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $99 ਦਾ ਕੁਈਨ ਸਾਈਜ਼ ਦਾ ਮੈਟਰਸ ਸਿਰਫ $20 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ ਸੋ ਫਟਾਫਟ ਪਹੁੰਚੋ ਤੰਬੂ ਟੈਂਟ ਸੇਲ ਦੇ ਵਿੱਚ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਵੱਲੋਂ ਗੱਡੀਆਂ ਘੁਮਾ ਲਓ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਦੇ ਭਾਜੀ
0: ਬੜੀ ਮਿਹਰਬਾਨੀ ਭਰਾ ਥੈਂਕ ਯੂ ਬਲਦੇਵ ਜੀ ਵੈਲਕਮ ਟੂ ਦਾ ਸ਼ੋਅ ਸਰ
13: ਜਿਹੜੇ ਹੁਣ ਜੀ ਨਹੀਂ ਲੱਗਦਾ ਜਿੱਦਣ ਦੀ ਗੇਮ ਮੁੱਕੀ ਆ
0: ਤੁਸੀਂ ਹੁਣ ਬਲੂ ਜੀ ਵਾਲੇ ਪਾਸੇ ਆ ਜਾਓ ਇਹਨਾਂ ਦੀ ਜਿਹੜੀ ਤੰਗ ਆ ਉਹ ਤੇ ਬਹਿ ਜਾਓ ਮੁਰਗੀ ਦੇ ਅੰਡੇ ਤਾਂ ਦੇਖੇ
13: ਖਾਦੇ ਵੀ ਆ
0: ਚੂਚਾ ਬਾਅਦ ਚ ਨਿਕਲਦਾ ਸਾਲਾ ਅੱਖਾਂ ਪਹਿਲਾਂ ਕੱਢਣ ਲੱਗ ਗਏ ਅੱਜ ਕੱਲ ਦੇ ਚੂਚੇ ਥੈਂਕ ਯੂ ਭਰਾ
13: ਹੈਵ ਅ ਗ੍ਰੇਟ ਵੀਕਐਂਡ
0: ਯੂ ਟੂ ਐਨੀਹਾਓ ਪੰਜਾਬੀ ਬਾਈ ਨੇ ਚਦਾ ਸੁਨੇਹਾ ਸੁਣੋ ਪਹਿਲਾਂ।
2: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
1: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੂਟ 9057944667।
0: ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 416-991-5939 ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਬੱਲੇ ਵੇ ਸ਼ੇਰਾ। ਕੁੱਤੇ ਦਾ ਵਧੀਆ ਹੁੰਦੇ ਆ, ਕੁੱਤੇ ਦਾ ਵਧੀਆ ਹੁੰਦੇ ਆ। ਇੰਡੀਅਨ ਫਰੂਟਲੈਂਡ ਦੀ ਗੱਲ ਸੁਣ ਲਓ, ਦਿਨ ਰਹਿ ਗਏ ਦੋ। ਜਿਹੜੀ ਇਹਨਾਂ ਦੀ ਸੱਤਵੀਂ ਲੋਕੇਸ਼ਨ ਆ ਸੈਂਡਲਵੁੱਡ ਤੇ ਹਾਈਵੇ 10 ਕੋਲੇ, ਉੱਥੇ ਜਿਹੜੀ ਸੇਲ ਆ ਇਹ 26 ਨੂੰ ਖਤਮ ਹੋ ਜਾਣੀ ਆ। ਪੈਸੇ ਨਹੀਂ ਹੈ, ਪੈਸੇ ਬਚਾ ਲਓ। ਸੇਲ, ਪੈਸੇ ਬਚਾਉਣ ਦਾ ਦੂਜਾ ਨਾਮ ਹੈ, ਸੇਵਿੰਗ ਦਾ ਦੂਜਾ ਨਾਮ ਹੈ ਇੰਡੀਅਨ ਫਰੂਟਲੈਂਡ। ਸ਼ੇਅਰ ਆਟਾ 699 ਦਾ, ਠੀਕ ਹੈ। ਇੰਡੀਅਨ ਡੈਲੀਬਾਈਟ ਐਵਰੀ ਡੇ ਰਾਈਸ ਹੈ 699 ਦੇ। ਇੰਡੀਅਨ ਗੇਟ ਪ੍ਰੀਮੀਅਮ ਰਾਈਸ 999 ਦੇ। ਬਰਾੜ ਦਹੀਂ ਜਿਹੜਾ ਹੈ 499 ਦਾ, ਔਰ ਦੀਪ ਸੋਨਾ ਮਸੂਰੀ ਰਾਈਸ ਸਿਰਫ 999 ਦਾ, ਉਹ ਵੀ 20 ਪਾਊਂਡ। ਤੇ ਜਿਹੜੀ ਚਿੱਟੀ ਖਾਂਡਾ ਬਾਂਸੀ ਵਾਲਿਆਂ ਦੀ, ਉਹ 999 15 ਪਾਊਂਡ ਹੈ ਜੀ। ਬਰਾੜ ਦੀ ਰਸਮਲਾਈ 699 ਦੀ, ਬਰਾੜ ਦਾ ਘਿਓ 2299 ਦਾ, ਤੇ ਟਾਟਾ ਟੀ ਪ੍ਰੀਮੀਅਮ ਲੈ ਲਓ ਜਾਂ ਗੋਲਡ ਲੈ ਲਓ, ਇਹ ਸਿਰਫ 899 ਦੀ ਇੱਕ ਕਿਲੋ ਹੈ, ਠੀਕ ਹੈ। ਇਹ ਜਿਹੜੀ ਸੱਤਵੀਂ ਲੋਕੇਸ਼ਨ ਹੈ ਇੰਡੀਅਨ ਫਰੂਟਲੈਂਡ ਦੀ, ਉੱਥੇ ਹੀ ਸੇਲ ਚੱਲ ਰਹੀ ਹੈ। ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040 647-429-4040
14: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ ਦੋ ਚੌਂਦਾ ਕਮੰਡ ਤੋੜਨਾ ਹੈ।
0: ਤੋੜਤਾ ਜੀ ਤੋੜਤਾ, ਫੱਟੇ ਚੱਖ ਤੇ ਮਰੋੜਤਾ।
14: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 ਤੋਂ 3 ਵਜੇ ਤੱਕ।
0: ਕੱਲ ਨੂੰ 1 ਤੋਂ 3 ਲੱਗੇਗਾ, ਉੱਥੇ ਜਿਹੜੇ ਜਿਹਨਾਂ ਨੇ ਲੈਣੀ ਆ ਜਾਂ ਦੇਖਣੀ ਆ, ਕੱਲ੍ਹ ਦਾ ਦੇਣਾ, ਉਦੋਂ ਬਾਅਦ ਫੇਰ ਬੁੱਕ ਆ। ਹੁਣ ਇਹ ਤਾਂ ਹੈ ਨਹੀਂ ਵੀਕ ਦੇ ਵਿਚਾਲੇ ਜਾਂ ਵੀਕਐਂਡ ਦੇ ਕਰ ਲਓ, ਕਿਉਂਕਿ ਵੀਕ ਡੇ ਦੇ ਵਿਚਾਲੇ ਵੀਕਐਂਡ ਤੇ ਵੀ ਫੁੱਲ ਆ, ਏਅਰ ਬੀ ਐਨ ਬੀ ਚੜੀ ਹੋਈ ਆ। ਤਕਰੀਬਨ ਜਤਿੰਦਰ ਜੀ ਦੱਸਦੇ ਵੀ $1,00,000 ਦੇ ਕਰੀਬ ਸਾਲ ਦਾ ਕਮਾਉਂਦੀ ਆ। ਸੋ ਚੈੱਕ ਕਰਨਾ ਹੈ, ਜਤਿੰਦਰ ਗੰਦਮ ਬਾਈ ਨੂੰ ਫੋਨ ਕਰ ਲਓ 416-265-2222। ਟਰੱਕ ਖਰੀਦਣਾ ਤਾਂ ਆਹ ਸੁਣ ਲਓ,
15: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
16: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
15: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
17: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
15: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
17: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
18: ਸਭ ਤੋਂ ਵਧੀਆ ਅੰਮ੍ਰਿਤਸਰੀ ਫਿਸ਼ ਕਿੱਥੋਂ ਮਿਲਦੀ ਹੈ?
19: ਤੇ ਅੰਮ੍ਰਿਤਸਰੋਂ ਹੀ ਮਿਲਦੀ ਆ, ਹੋਰ ਕਿੱਥੋਂ ਮਿਲਣੀ ਆ?
18: ਰਹੇ ਨਾ ਬੁੱਧੂ ਦੇ ਬੁੱਧੂ, ਉਹ ਮਿਲਦੀ ਹੈ ਤੰਦੂਰੀ ਗ੍ਰਿਲ ਮੀਟ ਸ਼ਾਪ ਤੋਂ। ਚਲੋ ਚਲੀਏ ਤੰਦੂਰੀ ਗ੍ਰਿਲ ਮੀਟ ਸ਼ਾਪ ਤੇ। 9985 ਮੈਕਵੀਨ ਡਰਾਈਵ, 15 ਫੈਂਡਰ ਵੇ, 45 ਟੈਸਟ ਡਰਾਈਵ।
20: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰ

0: ਗੱਲ ਸੁਣ ਲਾ, ਮੈਂ ਤੇਰੇ ਘਰ ਵਾਲੇ ਤੋਂ ਬੜਾ ਤੰਗ ਹੋਇਆ ਪਿਆ।
1: ਕਿਉਂ, ਉਹਨਾਂ ਨੇ ਕੀ ਕਹਿਤਾ?
0: ਲੈ, ਮੈਨੂੰ ਕਹਿੰਦੇ ਰਹਿੰਦੇ, ਅੱਛਾ ਫੇ ਹੋਰ ਕੋਈ ਗੱਲ ਸੁਣਾ, ਗੱਲ ਸੁਣਾ, ਗੱਲ ਸੁਣਾ, ਤੇ ਜਦੋਂ ਮੈਂ ਗੱਲਾਂ ਸੁਣਾ ਦਿੱਤੀਆਂ ਫੇਰ ਐਡਾ ਭੂਪੜੇ ਜਿਹੜਾ ਮੂੰਹ ਕਰ ਲੈਂਦੇ ਆ
2: ਫਿੱਟੇ ਮੂੰਹ ਤੇਰੇ।

0: ਬੈਂਕਿੰਗ ਇੰਡਸਟਰੀ ਨਾਲ ਰਿਲੇਟਡ ਸੀ ਮੁੰਡਾ ਜਿਹਦਾ ਨਾਮ ਸੀ ਤਰਨਪ੍ਰੀਤ। ਪਿਛਲੇ ਦਿਨੀ ਜੁਲਾਈ 15 ਨੂੰ ਉਹਦੀ ਲਾਸ਼ ਲੇਕ ਅੰਟੇਰੀਓ ਚ ਮਿਲੀ ਆ, ਸਟੋਨੀ ਕ੍ਰੀਕ ਦੇ ਨੇੜੇ। 2022 ਚ ਇਮੀਗ੍ਰੇਸ਼ਨ ਲੈ ਕੇ ਇੱਥੇ ਆਇਆ ਸੀ। ਖੈਰ ਕਹਿੰਦੇ ਉੱਥੇ ਨਹੀਂ ਮਾਰਿਆ ਸੀ, ਉਸਨੂੰ ਬ੍ਰੈਂਪਟਨ ਚ ਮਾਰਿਆ ਗਿਆ। ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਹੈ। ਰੀਸੈਂਟਲੀ ਉਹ ਕੈਨੇਡਾ ਤੋਂ US ਲਈ ਲੋਡ ਲੈ ਕੇ ਆਉਂਦਾ ਜਾਂਦਾ ਸੀ। ਪੁਲਿਸ ਨੇ ਅਜੇ ਬਾਕੀ ਡਿਟੇਲ ਰਿਲੀਜ਼ ਨਹੀਂ ਕੀਤੀ। ਫਿਰ ਕਹਿੰਦੇ ਜੀ ਕੈਨੇਡਾ ਮਾੜਾ ਹੋ ਗਿਆ। ਕਿਹਨੇ ਕੀਤਾ ਬਾਈ ਜੀ? ਕੱਲ 18-20 ਆਪਣੇ ਡਰੱਗ ਵਾਲੇ ਫੜੇ ਆ, ਕਿਹਨੇ ਕੀਤਾ ਬਾਈ ਜੀ? ਜਿਨ੍ਹਾਂ ਨੇ ਡਰੱਗ ਵਾਲੇ ਫੜੇ ਆ ਉਹਨਾਂ ਦੇ ਦੋਸਤਾਂ ਨੂੰ ਪਤਾ ਨੀ, ਉਹਨਾਂ ਦੇ ਘਰਦਿਆਂ ਨੂੰ ਪਤਾ ਨੀ, ਹੁਣ ਇਹਨਾਂ ਦੇ ਮਾਂ ਬਾਪ ਨੂੰ ਵੀ ਪਤਾ ਲੱਗ ਗਿਆ। ਹੁਣ ਇੰਡੀਆ ਚ ਬੜੀ ਅੱਛੀ ਪਰਵਰਿਸ਼ ਕੀਤੀ ਹੋਣੀ ਹੈ ਇਹਨਾਂ ਦੀ, ਬੜੇ ਲਾਲਚੀ ਲੋਕ ਨੇ। ਗੱਲ ਲਾਲਚ ਤੋਂ ਆਈ ਆ ਯਾਰ, ਪੈਸਾ ਧੇਲਾ ਹੋਣਾ ਬੜਾ ਜ਼ਰੂਰੀ ਆ। ਜੇ ਜੇਬ ਖਾਲੀ ਹੋਵੇ ਨਾ ਤੁਰਨਾ ਮੁਸ਼ਕਲ ਹੋ ਜਾਂਦਾ, ਇੰਨੀ ਭਾਰੀ ਹੁੰਦੀ ਆ। ਖਾਲੀ ਜੇਬ ਸਭ ਤੋਂ ਭਾਰੀ ਆ, ਤੁਰਨਾ ਮੁਸ਼ਕਲ ਹੋ ਜਾਂਦਾ। ਕਮਲ ਜੀ ਜੀ ਪੈਸੇ ਪਾਓ ਸਾਡੀ ਜੇਬ ਚ ਮੇਰਾ ਵੀਰ, ਦੋਨੇ ਹੱਥਾਂ ਨਾਲ ਪਾਓ।
1: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਮੈਂ ਕਿਹਾ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ, ਪਰ ਪੈਸੇ ਪਾਓ ਜੇਬ ਚ।
1: ਦੇਵ ਜੀ ਹੁਣ ਖਾਲੀ ਜੇਬ ਨਾਲ ਤੁਰਨਾ ਔਖਾ ਤੇ ਖਾਲੀ ਬੰਦੂਕ ਨਾਲ ਜੰਗ ਨੀ ਜਿੱਤੀ ਜਾਂਦੀ। ਇਹ ਦੋਵੇਂ ਗੱਲਾਂ ਤਾਂ ਹੈਗੀਆਂ ਸੱਚ, ਹਨਾ ਜੀ। ਹੁਣ ਖਾਲੀ ਬੰਦੂਕ ਦਾ ਦੇਵ ਜੀ ਕੀ ਮਤਲਬ ਆ? ਵੀ ਮੰਨ ਲਓ ਘਰ ਆਪਾਂ ਲੈਣਾ ਸ਼ੁਰੂ ਕਰਤਾ, ਹਨਾ, ਚੱਲ ਜਿਹੜੇ ਬੰਦਿਆਂ ਨੇ ਪਹਿਲਾਂ ਟ੍ਰਾਂਜੈਕਸ਼ਨ ਕੀਤੀ ਉਹਨਾਂ ਨੂੰ ਪਤਾ ਲੱਗ ਜਾਂਦਾ, ਉਹਨਾਂ ਨੂੰ ਵੀ ਐਂਡ ਤੇ ਜਾ ਕੇ ਪਤਾ ਲੱਗਦਾ ਵੀ ਟ੍ਰਾਂਜੈਕਸ਼ਨ ਦੇ ਵਿੱਚ ਸਭ ਤੋਂ ਮੇਨ ਇੰਪੋਰਟੈਂਟ ਪਾਰਟ ਹੈਗੀ ਮੌਰਗੇਜ, ਹਨਾ। ਜੇ ਮੌਰਗੇਜ ਹੀ ਨਾ ਹੋਈ ਤਾਂ ਤੁਹਾਡਾ ਪਹਿਲਾਂ ਘਰ ਬਾਏ ਵੇਖਿਆ, ਉਹਨੂੰ ਪਸੰਦ ਕੀਤਾ, ਉਹਦੇ ਤੇ ਆਫਰ ਪਾਈ, ਉਹਦੇ ਤੇ ਡਰਾਫਟ ਦਿੱਤਾ, ਫਿਰ ਤੁਸੀਂ ਉਹਨਾਂ ਨਾਲ ਲੜ ਘੁਲ ਕੇ ਆਪਦਾ ਡਰਾਫਟ ਵਾਪਸ ਲਿਆ, ਫਿਰ ਤੁਹਾਨੂੰ ਪੈਨਲਟੀ ਪਾ ਤੀ। ਇਹ ਚੀਜ਼ਾਂ ਦੇ ਵਿੱਚ ਤਾਂ ਕੁਛ ਨੀ ਕੱਢਣ ਪਾਉਣ ਨੂੰ ਨਿਕਲਦਾ ਗਾ, ਹਨਾ। ਸੋ ਜੇ ਕਹਿਣ ਦਾ ਮਤਲਬ ਜੇ ਤੁਹਾਡੀ ਮੌਰਗੇਜ ਅਪਰੂਵਡ ਆ, ਤੁਹਾਡੀ ਬੰਦੂਕ ਦੇ ਵਿੱਚ ਗੋਲੀ ਤਾਂ ਹੀ ਪੈਣੀ ਆ, ਤਾਂ ਹੀ ਤੁਸੀਂ ਕੁਛ ਕਰ ਸਕਦੇ ਆ। ਜੇ ਤੁਹਾਡੀ ਮੌਰਗੇਜ ਅਪਰੂਵਡ ਆ, ਤੁਹਾਨੂੰ ਪਤਾ ਆਹ ਸਾਨੂੰ ਰੇਟ ਆਫ ਇੰਟਰਸਟ ਮਿਲਿਆ ਹੋਇਆ, ਆਹ ਸਾਡੇ ਕੋਲ ਬੈਂਕ ਆ, ਆਹ ਸਾਡੀ ਕਿਸ਼ਤ ਬਣਨੀ ਆ, ਆਹ ਅਸੀਂ ਘਰ ਵੇਖਣ ਚੱਲੇ ਆ, ਉੱਥੇ ਤਾਂ ਤੁਹਾਡੀ ਕੋਈ ਤੱਕ ਵੀ ਬਣਦੀ ਆ, ਹਨਾ। ਸੋ ਜਿਹੜੀ ਘਰ ਦੀ ਟ੍ਰਾਂਜੈਕਸ਼ਨ ਇੱਕ ਵਾਰ ਗਲਤ ਹੋ ਗਈ, ਇਹ ਕੋਈ ਛੋਲੇ ਫਲੀਆਂ ਵਾਲੀ ਟ੍ਰਾਂਜੈਕਸ਼ਨ ਨਹੀਂ। ਵੀ 2 ਕਿਲੋ ਸਮਾਨ ਆ ਜਿਹੜਾ ਘਰੇ ਗਲਤ ਆ ਗਿਆ ਤਾਂ ਜਾਂ ਤਾਂ ਗਾਰਬੇਜ ਕਰ ਦਿਓ ਜਾਂ ਕੋਈ ਨਾ ਮੋੜ ਆਵਾਂਗੇ, ਹਨਾ। ਇਹ ਤਾਂ ਦੇਵ ਜੀ ਇਹੋ ਜਿਹੀ ਟ੍ਰਾਂਜੈਕਸ਼ਨ ਆ, ਜੇ ਤੁਹਾਡੀ ਇੱਕ ਵੀ ਗਲਤ ਹੋ ਗਈ ਤਾਂ ਮੈਂ ਤੁਹਾਨੂੰ ਇਹ ਕਹਿ ਸਕਦਾ ਵੀ ਤੁਹਾਡਾ ਜ਼ਿੰਦਗੀ ਦਾ ਜਿਹੜਾ ਤੁਹਾਡਾ ਫੈਸਲਾ ਗਲਤ ਹੋ ਜਾਣਾ, ਤੁਹਾਡੇ ਸਾਰੇ ਫਾਈਨਾਂਸ ਵਿਗੜ ਜਾਣੇ ਆ, ਹਨਾ। ਜਿੰਨਾ ਤੁਹਾਨੂੰ ਵਿਆਹ ਕਰਾਉਣ ਮੌਕੇ ਜਿਵੇਂ ਕਹਿੰਦੇ ਹੁੰਦੇ ਇੱਕ ਲੜਕੇ ਤੇ ਲੜਕੀ ਦਾ ਪਰਿਵਾਰ ਵੇਖਣਾ ਜ਼ਰੂਰੀ ਆ, ਇਹ ਉਦਾਂ ਹੀ 30 ਸਾਲ ਤੋਂ। ਦੇਵ ਜੀ ਵਿਆਹ ਦਾ ਤਾਂ ਅੱਜ ਕੱਲ੍ਹ ਮੈਨੂੰ ਪਤਾ ਨੀਗਾ ਵੀ 30 ਸਾਲ ਚੱਲਦਾ ਜਾਂ ਨਹੀਂ ਚੱਲਦਾ, ਪਰ ਤੁਹਾਡੀ ਮੌਰਗੇਜ ਜ਼ਰੂਰ 30 ਸਾਲ ਬੈਂਕ ਨਾਲ।
0: ਮੌਰਗੇਜ ਨਹੀਂ ਹਿਲਦੀ ਹੈਗੀ, ਪੇਮੈਂਟ ਜਦੋਂ ਬੈਂਕ ਚੋਂ ਨਿਕਲਦੀ ਆ ਨਾ, ਕੀ ਕਹਿੰਦੇ ਹੁੰਦੇ ਆ, ਦਿਲੋਂ ਚੋਂ ਹਾਹ ਜੀ ਨਿਕਲਦੀ ਆ, ਹਾਏ 4000 ਨਿਕਲ ਗਈ, ਹਾਏ 5000 ਨਿਕਲ ਗਈ।
1: ਬਿਲਕੁਲ, ਹੁਣ ਦੇਵ ਜੀ ਤੁਸੀਂ ਇੱਕ ਗੱਲ ਵੇਖੋ, 4000 ਦੀ ਪੇਮੈਂਟ ਤੁਹਾਡੀ ਜਾਣੀ ਹੈ, ਜੇ ਤੁਹਾਨੂੰ ਬੈਸਟ ਰੇਟ ਮਿਲ ਜੂ, ਤੁਹਾਨੂੰ ਬੈਸਟ ਬੈਂਕ ਮਿਲ ਜੂ, ਤੁਹਾਨੂੰ ਐਮੋਟਾਈਜੇਸ਼ਨ ਸਾਰਾ ਕੁਝ ਸਹੀ ਮਿਲ ਜੂ, ਜੇ ਤੁਹਾਡੀ $200 ਜਾਂ $300 ਦਾ ਵੀ ਪੇਮੈਂਟ ਦਾ ਫਰਕ ਪੈਂਦਾ ਤੇ 1 ਸਾਲ ਦਾ $4000 ਦਾ ਫਰਕ ਪੈ ਗਿਆ, ਤੇ 30 ਸਾਲਾਂ ਤੇ ਜਾ ਕੇ ਤੁਹਾਡਾ $1,20,000 ਦੇ ਨੇੜੇ ਦਾ ਤੁਹਾਡਾ ਫਰਕ ਪੈ ਜਾਣਾ। ਸੋ ਇਹ ਟ੍ਰਾਂਜੈਕਸ਼ਨ ਤਾਂ ਹੀ ਕਹਿੰਦਾ ਬਹੁਤ ਇੰਪੋਰਟੈਂਟ ਆ। ਸੋ ਕੋਈ ਵੀ ਭੈਣ ਭਰਾ ਘਰ ਵੇਖ ਰਿਹਾ, ਜੇ ਸਦਕੇ ਵੇਖੇ ਤੁਹਾਡੀ ਮੌਰਗੇਜ ਕਿੱਦਾਂ ਹੋਣੀ ਆ, ਤੁਹਾਨੂੰ ਕੀ ਰੇਟ ਆਫ ਇੰਟਰਸਟ ਲੱਗਣਾ, ਕੀ ਇਹਦਾ ਪ੍ਰੋਸੈਸ ਆ, ਕੀ ਲੈਂਡ ਟ੍ਰਾਂਸਫਰ ਟੈਕਸ ਹੁੰਦਾ, ਕੀ ਲੋਇਰ ਦੀ ਫੀਸ ਹੁੰਦੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈ ਨੰਬਰ 1416-300

0: Hold on.
1: ਪਹਿਲਾਂ ਤਾਂ ਨਾਰਾਜ਼ਗੀ ਤੁਹਾਡੇ ਨਾਲ ਆਪਣੀ ਜੀ ਕੱਟੀ ਤੁਹਾਡੇ ਨਾਲ
0: ਮਹਾਰਾਜ। ਦੂਸਰੀ ਗੱਲ ਦੇਵ ਜੀ, ਬਹੁਤ ਸਾਰੇ ਭੈਣ ਭਰਾਵਾਂ ਨੇ ਨਾ ਕਈ ਵਾਰੀ ਸੈਕਿੰਡ ਮੋਰਗੇਜ ਲਈ ਹੁੰਦੀ ਆ, ਜਾਂ ਉਹਨਾਂ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਇੱਥੋਂ ਤੱਕ ਚੜੇ ਹੁੰਦੇ। ਮੰਨ ਲਓ ਕਿਸੇ ਦਾ $25,000 ਦਾ ਕ੍ਰੈਡਿਟ ਕਾਰਡ, ਉਹ $25,000 ਯੂਜ਼ ਕਰੀ ਬੈਠਾ ਨਾ, ਜਦੋਂ ਇਹ ਕੰਡੀਸ਼ਨ ਤੇ ਆ ਜਾਓ ਉਦੋਂ ਫਿਰ ਦੇਵ ਜੀ ਜਿਵੇਂ ਕਹਿ ਰਹੇ ਹੁੰਦੇ ਨਾ, ਗੋਲੀ ਗੱਪੇ ਵਾਲਾ ਕੰਮ ਨਹੀਂ ਰਹਿੰਦਾ, ਆਪਰੇਸ਼ਨ ਵਾਲਾ ਕੰਮ ਬਣ ਜਾਂਦਾ, ਕਿਉਂਕਿ ਉਦੋਂ ਤੁਹਾਡਾ ਕ੍ਰੈਡਿਟ ਸਕੋਰ ਵੀ ਲੋਅ ਹੋਣ ਲੱਗ ਪੈਂਦਾ, ਤੁਹਾਨੂੰ ਰੇਟ ਆਫ ਇੰਟਰਸਟ ਵੀ 36% ਪੈਣ ਲੱਗ ਪੈਂਦਾ ਨਾ, ਇੰਨੇ ਜ਼ਿਆਦਾ ਰੇਟ ਆਫ ਇੰਟਰਸਟ ਦੀ ਪੇਮੈਂਟ ਵੀ ਜ਼ਿਆਦਾ ਬਣ ਜਾਂਦੀ ਆ। ਜਦੋਂ ਤੁਹਾਡਾ ਸਕੋਰ ਲੋ ਹੋ ਗਿਆ ਫਿਰ ਭਾਵੇਂ ਤੁਸੀਂ ਘਰ ਦੇ ਵਿੱਚ ਜਿੰਨੀ ਮਰਜ਼ੀ ਐਕਟੀ ਚੱਕੀ ਫਰੋ, ਭਾਵੇਂ ਤੁਹਾਡੇ ਘਰ ਦੇ ਵਿੱਚ 4 ਲੱਖ 5 ਲੱਖ, ਜਦੋਂ ਤੁਹਾਨੂੰ ਲੋ ਸਕੋਰ ਦੇ ਉੱਤੇ ਬੈਂਕ ਨੇ ਮੋਰਗੇਜ ਨਹੀਂ ਦੇਣੀ, ਫਿਰ ਉੱਥੇ ਕੀ ਕਰੋਗੇ ਜਾ ਕੇ, ਹਨਾ। ਸੋ ਕੋਈ ਵੀ ਭੈਣ ਭਰਾ ਇਸ ਕੰਡੀਸ਼ਨ ਦੇ ਵਿੱਚ ਆ ਗਿਆ ਵੀ ਉਹਦਾ ਕ੍ਰੈਡਿਟ ਸਕੋਰ ਲੋ ਹੋਈ ਜਾਂਦਾ, ਜਾਂ ਉਹਨੇ ਪ੍ਰਾਈਵੇਟ ਮੋਰਗੇਜ ਚੱਕੀ ਸੀ, ਜਾਂ ਨਿੱਕੇ ਮੋਟੇ ਫਾਈਨੈਂਸ਼ੀਅਲ ਇੰਸਟੀਟਿਊਟ ਦੇ ਉੱਤੋਂ ਪੈਸੇ ਲਏ ਸੀਗੇ, ਅੱਜ ਉਹਦਾ ਨਹੀਂ ਕੋਈ ਹੱਲ ਹੋ ਰਿਹਾ, ਉਹ ਕਾਲ ਕਰ ਲਿਓ 416-356-1870 416-356-1870, ਤੁਹਾਡਾ ਹੱਲ ਜ਼ਰੂਰ ਹੋ ਜਾਣਾ। ਤੇ ਤੀਸਰੀ ਗੱਲ, ਜਿਹੜੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਵੀ ਬੁੱਕ ਕਰਾਇਆ, ਉਹ ਆਪਣੇ ਉਹਦੀ ਲੈਂਡਰ ਦੀ ਵੇਟ ਨਾ, ਵੈਂਡਰ ਦੀ ਵੇਟ ਨਾ ਕਰੀ ਚੱਲੋ, ਕਲੋਜ਼ਿੰਗ ਡੇਟ ਦੀ ਤੁਹਾਨੂੰ ਲੈਟਰ ਆਊਗੀ, ਤੁਸੀਂ 3 ਸਾਲ ਪਹਿਲਾਂ ਮੋਰਗੇਜ ਕਰਵਾ ਕੇ ਰੱਖ ਸਕਦੇ ਹੋ, ਮੋਰਗੇਜ ਤੁਹਾਡੀ 3 ਸਾਲ ਅਪਰੂਵਡ ਰਹੂਗੀ। ਸੋ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੀ ਟ੍ਰਾਂਜੈਕਸ਼ਨ ਸਾਫ਼ ਸੁਥਰੀ ਕਰਾਉਣੀ ਹੈ, ਕਿਉਂਕਿ ਇੱਕ ਤਾਂ ਅਪਰੇਜ਼ਲ ਘੱਟ ਆਉਂਦੇ ਆ, ਤੇ ਦੇਵ ਜੀ ਦੂਜਾ ਉਤੋਂ ਕਹਿ ਦਈਏ ਵੀ ਤੁਸੀਂ ਮੋੜ ਗਏ ਤੇ ਰਾਹ ਗਲਤ ਪੈ ਗਏ, ਤਾਂ ਉਹਦੇ ਵਿੱਚ ਰਹਿ ਕੀ ਜਾਣਾ, ਹਨਾ। ਸੋ ਅਪਰੇਜ਼ਲ ਜਿਹੜੀ ਘੱਟ ਆਉਣੀ ਉਹ ਤਾਂ ਫਸਟ ਥਿੰਗ ਆ, ਪਰ ਦੂਜੀ ਗੱਲ ਆ ਤੁਹਾਨੂੰ ਉਹਦੇ ਵਿੱਚ ਮੋੜਗੇ ਦੀ ਟ੍ਰਾਂਜੈਕਸ਼ਨ ਬਿਲਕੁਲ ਪ੍ਰੋਪਰ ਤੇ ਸਹੀ ਦੀ ਬਹੁਤ ਜ਼ਿਆਦਾ ਲੋੜ ਆ। ਸੋ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ, ਉਹਦੀ ਟ੍ਰਾਂਜੈਕਸ਼ਨ ਕਿੱਦਾਂ ਕਲੋਜ਼ ਕਰਨੀ ਹੈ, ਕਿੱਦਾਂ ਆਪਾਂ ਬਿਨਾਂ ਪਰੇਸ਼ਾਨੀ ਤੋਂ ਕਲੋਜ਼ ਕਰ ਸਕਦੇ ਹਾਂ, ਨੰਬਰ 416-356-1870 416-356-1870 ਤੇ ਦੇਵ ਜੀ ਜਿਹੜੀ ਗੱਲ ਕਹੀ ਹੋਊਗੀ ਜੋ ਪੇਪਰਾਂ ਤੇ ਲਿਖ ਕੇ ਦਿੱਤਾ ਹੋਊਗਾ, ਮੈਂ ਡਾਲਰਾਂ ਦੇ ਵਿੱਚ ਨਹੀਂ ਕਹਿ ਸਕਦਾ, ਸੈਂਟਾਂ ਦੇ ਵਿੱਚ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਣ ਦਿੰਦੇ। ਸੋ ਜੋ ਲਿਖਿਆ ਹੋਊਗਾ ਉਹੀ ਤੁਹਾਡਾ ਪੇਪਰ ਵਰਕ ਹੋਊਗਾ, ਉਹੀ ਤੁਹਾਡੇ ਲਾਇਰ ਦੇ ਪੇਪਰ ਵਰਕ ਜਾਣਾ, ਉੱਥੇ ਤੁਸੀਂ ਸਾਈਨ ਕਰਨੇ ਆ। ਸਾਫ਼ ਸੁਥਰਾ ਟ੍ਰਾਂਸਪੇਰੈਂਟ ਜਾਣਕਾਰੀ ਨਾਲ ਨੌਲੇਜ ਨਾਲ ਕੰਮ ਕਰਵਾਉਣ ਲਈ ਨੰਬਰ 416-356-1870 416-356-1870 ਦੇਵ ਜੀ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
1: ਨੋ ਪ੍ਰੋਬਲਮ, ਨੈਕਸਟ ਵੀਕ ਵਿਦ ਅ ਕਾਫੀ ਮਾਈ ਫਰੈਂਡ।
0: ਸ਼ੋਰ ਸਰ, ਸ਼ੋਰ,
1: ਥੈਂਕ ਯੂ। ਲਓ ਜੀ ਅਸੀਂ ਸੁਲਤਾਨ ਹੋਣਾ ਨਾਲ ਲਾਈਨ ਮਿਲਾਉਂਦੇ ਹਾਂ, ਫਿਰ ਸੁਲਤਾਨ ਜੀ ਨਾਲ ਗੱਲ ਕਰਦੇ ਹਾਂ, ਦੇਖਦੇ ਹਾਂ ਅੱਜ ਇਸ ਵੀਕਐਂਡ ਦੇ ਕੀ ਸਪੈਸ਼ਲ ਆ। ਸਟੇ ਟਿਊਨਡ। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002 201-6002। ਲਓ ਜੀ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ 10 ਵਾਲੀ ਲੋਕੇਸ਼ਨ ਤੇ। ਤੰਦੂਰੀ ਗ੍ਰਿਲ।
2: ਲੈ ਯਾਰ, ਮੈਂ ਦੇਖ ਲਿਆ ਪੱਕੀ ਗੱਲ, ਆ ਤੇਰੀ ਜਿਹੜੀ ਸਹੇਲੀ ਆ ਨਾ, ਇਹ ਪੱਕੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੀ ਆ।
3: ਤੈਨੂੰ ਕਿਵੇਂ ਪਤਾ?
2: ਲੈ ਮੈਂ ਉਹਨੂੰ ਹੱਥ ਚੱਕ ਕੇ ਕੱਲ ਮਾੜੀ ਜਿਹੀ ਖਜਰੀ ਜੀ ਸਮਾਇਲ ਦਿੱਤੀ, ਅਗਲੀ ਨੇ ਮੋਹਰੇ ਝਾੜੂ ਚੱਕ ਲਿਆ।
1: ਝਾੜੂ ਵਾਲਿਆਂ ਦੀ ਅੱਜ ਕੱਲ ਬੱਲੇ ਬੱਲੇ ਬਾਈ,
3: ਫਿੱਟੇ ਮੂੰਹ ਤੇਰੇ।
1: ਅੱਗੇ ਚੱਲਦੇ ਹਾਂ, ਬ੍ਰੈਂਪਟਨ ਟੀਵੀ ਅਪਲਾਇੰਸਸ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਕੀ ਹਾਲ ਚਾਲ ਹੈ ਮਹਾਰਾਜ?
4: ਥੈਂਕ ਯੂ ਵੈਰੀ ਮੱਚ ਦੇ ਭਾਜੀ, ਅੱਜ ਖਾਸ ਤੌਰ ਤੇ 4 ਸਾਈਜ਼ ਆਫ ਟੀਵੀ ਸਾਡੇ ਕੋਲ ਪਹੁੰਚੇ ਆ ਜੀ।
1: ਠਹਿਰੋ, ਟੈਲੀਵਿਜ਼ਨ ਦੀ ਵੀ ਗੱਲ ਕਰਨੀ ਆ, ਅੱਜ ਲੌਂਡਰੀ ਸੈਕਸ਼ਨ ਚ ਵੀ ਜਾਣਾ, ਆਪਾਂ ਕਿਚਨ ਵਾਲੇ ਪਾਸੇ ਵੀ ਜਾਣਾ, ਆਪਾਂ ਥੱਲਿਓਂ ਉੱਪਰ ਨੂੰ ਜਾਂਦੇ ਆ, 50 ਇੰਚ ਦਾ ਟੀਵੀ ਜਿਹੜਾ ਹੈ ਉਹ ਕਿੰਨੇ ਦਾ ਦਊਂਗੇ
4: ਜੀ? ਮੈਂ ਬਸ ਛੋਟੀ ਜਿਹੀ ਗੱਲ ਇੰਨੀ ਕਿ ਇੱਕ ਵਾਰੀ ਦੱਸ ਦਵਾਂ ਜੀ ਕਿ 50, 55, 63 4 ਟੀਵੀ ਹੈ, ਪਰ ਸਿਰਫ 6 ਟੀਵੀ 50 ਇੰਚ, 6 ਟੀਵੀ 55, 6 ਟੀਵੀ 65 ਤੇ 6 ਟੀਵੀ 75 ਇਨ ਸਟਾਕ ਹੈ।
1: ਅੱਜ ਛੱਕੇ ਮਾਰਨ ਦਾ ਸ਼ੌਕ ਰੱਖਦੇ ਹੋ ਤੁਸੀਂ 6-6 ਦਾ?
4: ਬਿਲਕੁਲ ਨਹੀਂ ਜੀ, ਵੈਸੇ ਆਰਡਰ ਤਾਂ ਮੈਂ 100 ਪੀਸ ਪਾਇਆ ਸੀ ਪਰ ਸਾਨੂੰ ਮਿਲੇ ਜਿਹੜੇ ਆ ਉਹ 24 ਪੀਸ ਮਿਲੇ, 6 ਆਫ ਈਚ ਸਾਈਜ਼।
1: ਓਕੇ,
4: ਸੋ ਕਿਉਂਕਿ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਹੈ, ਕੰਪਨੀਆਂ ਤੁਹਾਨੂੰ ਪਤਾ ਜਿੰਨਾ ਵੀ ਅਸੀਂ ਮਰਜ਼ੀ ਸਮਾਨ ਮੰਗੀਏ ਉਹਨਾਂ ਨੇ ਦੇਣਾ ਨਹੀਂ ਕਿਉਂਕਿ ਉਹਨਾਂ ਨੇ ਲਿਮਿਟਿਡ ਆਫਰ ਹੁੰਦੀ ਹੈ, ਲਿਮਿਟਿਡ ਸਟਾਕ ਹੁੰਦਾ ਜਿਹੜਾ ਉਹਨਾਂ ਨੇ ਵਨ ਸ਼ਾਟ ਡੀਲ ਚ ਦੇਣਾ ਹੁੰਦਾ।
1: ਠੀਕ ਹੈ,
4: ਸੋ ਜਿੱਦਾਂ ਤੁਸੀਂ ਹੁਣ ਅੱਜ ਪੁੱਛਿਆ 50 ਇੰਚ 50 ਇੰਚ 50 ਇੰਚ 299
1: ਲੈ
4: 299
1: 50 ਇੰਚ
4: ਜੀ।
1: ਓਕੇ, 50 ਇੰਚ 299
4: ਜੀ।
1: ਓਕੇ, ਤੇ 55
4: 55 ਇੰਚ 399 ਔਰ ਇਹ ਸਾਰੇ ਗੂਗਲ ਟੀਵੀ ਹੈ ਜੀ, ਸਮਾਰਟ ਟੀਵੀ, ਵਾਈ ਫਾਈ ਬਿਲਟ ਇਨ, 4K ਸਮਾਰਟ ਟੀਵੀ ਹੈ, ਇਹਨਾਂ ਚ ਕ੍ਰੋਮਕਾਸਟ ਬਿਲਟ ਇਨ ਹੈ ਤੇ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਹੈ। 50 ਇੰਚ 299, 55 ਇੰਚ 399 ਦਾ, ਪਰ 6-6 ਲੱਕੀ ਕਸਟਮਰ ਕੈਨ ਗੈਟ ਇਟ।
1: ਸੋ ਬੇਨਤੀ ਹੈ ਲਿਸਨਰ ਨੂੰ, ਜਿਹਨਾਂ ਨੂੰ ਟੀਵੀ ਚਾਹੀਦੇ ਆ, ਸੱਜੇ ਖੱਬੇ ਨਾ ਦੇਖੋ, ਉੱਪਰ ਥੱਲੇ ਦੇਖਣ ਦੀ ਲੋੜ ਨੀ, ਸੋਚੋ ਸੱਚ ਦੀ ਲੋੜ ਨੀ, ਇਹੋ ਜਿਹੀਆਂ ਪ੍ਰਾਈਸਾਂ ਸੱਜੇ ਖੱਬੇ ਕਿਤੇ ਨੀ ਮਿਲਣੀਆਂ। ਅੱਛਾ, 65 ਇੰਚ ਟੈਲੀਵਿਜ਼ਨ
4: 65 ਇੰਚ ਜੀ 599
1: ਲੈ,
4: ਸਿਰਫ 599 65 ਇੰਚ
1: 65 ਇੰਚ ਸਿਰਫ 599 ਦਾ, ਤੇ 75 ਇੰਚ ਸਰ
4: ਉਹ ਵੀ ਨੀ ਬਲੀਵ ਕਰਨਾ ਤੁਸੀਂ 699
1: ਸਾਈਜ਼ ਵੱਡੇ ਆ, ਪ੍ਰਾਈਸ ਛੋਟੀ ਆ, ਕੀ ਬਾਤ ਹੈ, 699 ਦਾ 75 ਇੰਚ ਟੈਲੀਵਿਜ਼ਨ, ਸੋ 50 299 ਦਾ, 55 399 ਦਾ, 65 599 ਦਾ, 75 ਇੰਚ 699 ਦਾ, ਸਿਰਫ ਤੇ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੋਂ ਮਿਲੇਗਾ। ਚਲੋ ਜੀ,
4: 905-450-2828 ਨੰਬਰ ਹੈ ਜੀ, ਹੁਣੇ ਹੀ ਕਾਲ ਕਰ ਲਓ, ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਫਿਰ ਸ਼ੋਰੂਮ ਚ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਪਿਕਚਰ ਕੁਆਲਿਟੀ ਦੇਖਣਾ, ਫਿਰ ਡਿਲੀਵਰੀ ਸਕੈਜੂਅਲ ਕਰਨਾ ਜੀ, 905-450-2828 ਜੀ।
1: ਅੱਛਾ, ਹੁਣ ਚੱਲਦੇ ਆ ਲਾਂਡਰੀ ਵਾਲੇ ਪਾਸੇ, ਇੱਧਰ ਕੀ ਹੈ ਅੱਜ ਕੱਲ
4: ਲਾਂਡਰੀ ਚ? ਭਾਜੀ ਜੇ ਤਾਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਉਹਦੇ ਚ ਤਾਂ $600 ਦੀ ਸੇਵਿੰਗ ਹੈ ਕਿਉਂਕਿ $1700 ਵਾਲਾ $1099 ਦਾ,
1: ਤੇ
4: ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਜਿਹੜਾ ਕਿ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਮਿਲੇਗਾ, $2600 ਵਾਲਾ ਸਿਰਫ $1799 ਦਾ, ਔਰ ਇਹ ਪਲਾਟੀਨਮ ਸੀਰੀਜ਼ ਪਲਾਟੀਨਮ ਕਲਰ ਦੇ ਵਿੱਚ ਤੁਹਾਨੂੰ ਮਿਲੇਗਾ $1799 ਦਾ, ਔਰ ਇਹਦੇ ਚ $800 ਕਸਟਮਰ ਸੇਵ ਕਰਨਗੇ। ਇਸੇ ਤਰ੍ਹਾਂ ਜਿਹਨਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਜੇ ਆ ਰਹੀਆਂ, ਉਹਨਾਂ ਨੂੰ ਕਿਚਨ ਦੇ ਅਪਲਾਈਂਸਿਸ ਬੰਡਲ ਪੈਕੇਜ ਚ ਚਾਹੀਦੇ ਆ, $2000 ਉਹ ਸੇਵ ਕਰਨਗੇ ਕਿਉਂਕਿ ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ $2999 ਦਾ, ਤੇ ਚਾਹੇ $2999 ਦਾ ਪੈਕੇਜ ਲੈਣਾ ਤਦ ਵੀ 6 ਮਹੀਨੇ ਚ ਪੇ ਕਰਨਾ, ਵਾਸ਼ਰ ਐਂਡ ਡਰਾਇਰ ਚ $800 ਤੁਸੀਂ ਸੇਵ ਕਰਨੇ ਆ ਤਦ ਵੀ 6 ਮਹੀਨੇ ਚ ਪੇ ਕਰਨਾ, 50 ਇੰਚ ਟੀਵੀ 299 ਦਾ ਲੈਣਾ ਜਾਂ 75 ਇੰਚ ਟੀਵੀ 699 ਦਾ ਲੈਣਾ ਤਦ ਵੀ 6 ਮਹੀਨੇ ਚ ਪੇ ਕਰਨੇ ਆ ਜੀ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਤੇ ਫਿਰ ਵਾਕ ਇਨ ਕਰਕੇ ਬਲੈਕ ਫਰਾਈਡੇ ਬਲੈਕ ਫਰਾਈਡੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕ ਲੈਣਾ। ਲਿਮਿਟਿਡ ਇਨਵੈਂਟਰੀ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 905-450-2828 905-450-2828 ਜੀ,
1: 905-450-2828 ਸੌਦਾ ਅੱਜ ਲਓ, ਪੈਸੇ 6 ਮਹੀਨਿਆਂ ਨੂੰ ਦਿਓ। ਇਹ ਕਿਹੜੀ ਦੁਕਾਨ ਤੇ ਲਿਖਿਆ ਕਦੇ ਦੇਖਿਆ? ਬ੍ਰੈਂਪਟਨ ਟੀਵੀ ਅਪਲਾਈਂਸਸ ਤੇ ਹੈਗਾ, 905-450-2828। ਥੈਂਕ ਯੂ ਸਰ,
4: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਆਲਰਾਈਟ ਆਲਰਾਈਟ, ਲਓ ਜੀ ਖਬਰ, ਮੇਨ ਸਟ੍ਰੀਮ ਮੀਡੀਆ ਤੇ ਅਜੇ ਵੀ ਗਰਮ ਹੈ, ਅਜੇ ਵੀ ਫੂਕਾਂ ਨਿਕਲਦੀਆਂ, ਭਾਫਾਂ ਨਿਕਲਦੀਆਂ। ਜਿਹੜਾ ਸਟੈਨ ਚੋ ਸੀ ਡੱਗ ਫੋਰਡ ਦੀ ਸਰਕਾਰ ਦਾ ਚੌਧਰੀ, ਉਹ ਤੇ ਦੋਸ਼ ਸੀ ਵੀ ਇੰਨੇ ਪੈਸੇ ਇਹਨੇ ਹੈ ਤੇ ਖਰਚ ਤੇ ਇੰਨੇ ਹੈ ਤੇ ਖਰਚ ਦੇ ਸਰਕਾਰ ਦੇ, ਜਿਹੜਾ ਉਹਨੂੰ ਅਲਾਓ ਨਹੀਂ ਸੀ। ਉਹ ਕਹਿੰਦਾ ਦੇਖੋ ਮਿੱਤਰੋ ਮੈਥੋਂ ਹੋ ਗਈ ਗਲਤੀ, ਆਹ ਚੱਕੋ ਆਪਦੇ ਪੈਸੇ ਸਾਰੇ ਮੋੜ ਤੇ। ਆਪਣੀ ਨੀਨਾ ਡਾਂਗੜੀ 19,000 ਦੇ ਕਰੀਬ, ਹਰਦੀਪ ਗਰੇਵਾਲ ਜਿਹੜਾ ਐਮ ਪੀ ਪੀ ਆ ਇੱਥੇ ਆਪਣੇ ਬ੍ਰੈਂਪਟਨ ਈਸਟ ਦਾ ਸ਼ਾਇਦ, ਉਹ 28,000 ਉਹ ਪਲੱਸ ਉਹ ਕਹਿੰਦਾ ਜੀ ਜਿਹੜਾ ਉਹਨਾਂ ਦਾ ਅਖਬਾਰ ਆ, ਅਖਬਾਰ ਨੂੰ ਵੀ ਇਸ਼ਤਿਹਾਰ ਦਿੱਤੇ, ਉਹ ਅਖਬਾਰ ਆਪਦਾ ਵਾ ਤੇ ਉਹ ਵੀ ਪੈਸੇ ਘਰੇ ਆ ਗਏ। ਉਹ ਮਿੱਤਰਾ ਸਲਾਹ ਸਲੂਹ ਕਮੇਟੀਆਂ ਕਪੂਟੀਆਂ ਨਾਲ ਛੱਡ ਦੇ, ਚੁੱਪ ਕਰਕੇ ਤੂੰ ਐਂ ਕਰ ਪੈਸੇ ਮੋੜ ਦੇ, ਕਿ ਮੈਥੋਂ ਹੋ ਗਈ ਗਲਤੀ ਬਾਈ, ਆਹ ਚੱਕੋ ਪੈਸੇ। ਜਿਹੜੇ ਅਖਬਾਰ ਵਾਲੇ ਪੈਸੇ ਆ ਉਹ ਵੀ ਕਹੇ ਆਹ ਚੱਕੋ, ਖੜਾ ਛੱਡ ਜੂ ਯਾਰ। ਹੁਣ ਮੈਨੂੰ ਹਰ ਰੋਜ਼ ਆ ਕੇ ਯਾਦ ਕਰਾਉਣਾ ਪੈਂਦਾ ਵੀ ਪੈਸੇ ਨਹੀਂ ਮੋੜਦਾ ਬਾਈ। ਖੈਰ, ਪੈਸੇ ਮੋੜੇ ਨਾ ਮੋੜੇ, ਖਬਰਾਂ ਚ ਖਬਰ ਇਹ ਹੈ, ਖਬਰ ਸੁਣਾਉਂਦੇ ਪਹਿਲਾਂ। ਮੋਦੀ ਨੇ ਨਿੱਜੀ ਤੌਰ ਤੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਨਾਲ ਸੰਪਰਕ ਕਰਦੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਖੇਡਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਖੇਡ ਕੌਣ ਰਿਹਾ ਭਾਈ ਸਾਹਿਬ, ਖੇਡ ਕੌਣ ਰਿਹਾ? ਧਰਮਿੰਦਰ ਨੂੰ ਅਜੇ ਤੱਕ ਕੱਢਿਆ ਨਹੀਂ ਹੈ। ਖੈਰ, ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਤੇ ਅਦਾਲਤੀ ਕਾਰਵਾਈ ਦੇ ਕਲਿੱਪਾਂ ਤੇ ਲਗਾਈ ਪਾਬੰਦੀ। ਕਰ ਲਓ ਕਿ ਉਹਨੂੰ ਭਾਂਡਾ ਕਹਿੰਦੇ ਲਖਟਣੂ ਟਣੂ। ਅਡਮੈਂਟਨ ਚ ਲਿਵ ਇਨ ਪਾਰਟਨਰ ਨੇ ਗਲਾ ਘੁੱਟ ਕੇ ਮਾਰੀ ਸਮਰਾਲਾ ਦੀ ਦਮਨਪ੍ਰੀਤ, ਦੋਸ਼ੀ ਦਿੱਲੀ ਵਾਸੀ ਰਿਤੇਸ਼ ਗ੍ਰਿਫ਼ਤਾਰ। ਹਿਮਾਚਲ ਵਿਚ ਕਾਰ ਤੇ ਡਿੱਗੀਆਂ ਪਹਾੜ ਦੀਆਂ ਚਟਾਨਾਂ 13 ਮਰ ਗਏ। ਸਾਊਦੀ ਪ੍ਰਮਾਣੂ ਸਮਝੌਤੇ ਦੇ ਟਰੰਪ ਦੀ ਨਵੀਂ ਸ਼ਰਤ, ਇਜ਼ਰਾਇਲ ਨਾਲ ਸਬੰਧ ਸੁਧਾਰਨ ਦੇ ਬਿਨਾਂ ਇਹ ਨਹੀਂ ਡੀਲ ਹੋਵੇਗੀ। ਅਮਰੀਕਾ ਨੇ ਭਾਰਤ ਤੇ 10% ਟੈਰਿਫ ਲਾਗੂ ਕਰ ਦਿੱਤਾ। ਵੜਿੰਗ ਦੀ ਅਗਵਾਈ ਚ ਨਹੀਂ ਜਸਕੇਗੀ ਚਰਨ ਸਰਕਾਰ, ਚਰਨਜੀਤ ਚੰਨੀ ਨਾ ਤੇਰੀ ਅਗਵਾਈ ਚ ਜਿੱਤ ਜੂਗੀ। 20 ਜੁਲਾਈ ਨੂੰ ਵਿਦਿਆਰਥੀਆਂ ਤੇ ਹੋਈ ਕਾਰਵਾਈ ਚ ਸ਼ਾਮਲ, ਪੁਲਿਸ ਵਾਲਿਆਂ ਦੀ ਪਛਾਣ ਕਰਨ ਅਤੇ ਕਾਨੂੰਨੀ ਕਾਰਵਾਈ ਲਈ CGPA ਲਾਂਚ ਕਰੇਗੀ ਵੈਬਸਾਈਟ। ਆਹ ਹੋਈ ਨਾ ਗੱਲ, ਬਿੱਲੇ ਲਾ ਤੇ, ਉੱਤੋਂ ਜਿਹੜੇ ਨੰਬਰ ਜੇ ਆਉਂਦੇ ਇਹਨਾਂ ਦੇ ਉਹ ਲਾ ਤੇ ID ਨੰਬਰ ਜੇ। ਪੰਜਾਬ ਦੇ ਵਿਚ ਮੌਨਸੂਨ 30 ਜੁਲਾਈ ਤੱਕ ਚੱਲੇਗਾ। 5 ਦਿਨ ਭਾਰੀ ਮੀਂਹ ਪੈਣ ਦੇ ਸਾਰ ਨਜ਼ਰ ਆ ਰਹੇ ਨੇ। ਹਾਈਵੇ 401 ਤੇ 2 ਟਰਾਂਸਪੋਰਟ ਟਰੱਕਾਂ ਦੀ ਟੱਕਰ ਹੋ ਗਈ ਸਵੇਰੇ ਸਵੇਰੇ, ਇੱਕ ਦੀ ਮੌਤ ਲੰਡਨ ਦੇ ਨੇੜੇ ਤੇੜੇ ਹੋਇਆ। ਬ੍ਰੈਂਪਟਨ ਵਿਚ ਵਾਨ ਕੈਰੇਡਨ ਨਦੀ ਵਿਚ ਜੱਡ ਗਿਆ, ਜਿਹੜੀ ਕੈਰੇਡਨ ਰਿਵਰ ਆਪਣੇ ਉਹ ਚ ਜੱਡ ਗਿਆ, ਬੰਦੇ ਨੂੰ ਬਚਾਇਆ। ਹੁਣ ਇਹ ਨਹੀਂ ਸਮਝਦਾ ਉਹਦੀ ਗੱਡੀ ਸੜਕ ਤੇ ਜਾ ਰਹੀ ਆ, ਉਹ ਕ੍ਰੀਕ ਚ ਕਿਵੇਂ ਪੜ ਗਈ। ਖੈਰ, 1,10,000 ਕਾਰਾਂ ਰੀਕਾਲ ਕੀਤੀਆਂ ਜਾ ਰਹੀਆਂ ਕੈਨੇਡਾ ਚ। ਟੋਪਿਕ ਚ ਹੰਬਰਵੁੱਡ ਦੇ ਰੈਕਸ਼ਨ ਤੇ ਗੋਲੀ ਚੱਲੀ, ਇੱਕ ਬੀਬੀ ਦਾ ਕਤਲ ਕਰ ਦਿੱਤਾ ਗਿਆ ਅੱਜ ਸਵੇਰੇ ਸਵੇਰੇ। ਲੜਾਈ ਵਧਣ ਦੇ ਨਾਲ ਇਰਾਨ ਨੇ ਰਾਕੀ ਸ਼ਹਿਰ ਵਿਚ ਅਮਰੀਕੀ ਬੇਸ ਨੂੰ ਨਿਸ਼ਾਨਾ ਬਣਾਇਆ। ਪ੍ਰੋਗਰੈਸਿਵ ਕੰਜ਼ਰਵੇਟਿਵ ਜਾਂ ਜਾਲੀ ਮੀਡੀਆ ਦੇ ਕਹਿਣ ਪ੍ਰੋਗਰੈਸਿਵ ਕੰਜ਼ਰਵੇਟਿਵ ਕਾਕਸ ਡਿਵਾਈਡਡ ਓਵਰ ਅੰਟੇਰੀਓ ਹੋਟਲ ਸਪੈਂਡਿੰਗ। ਕੈਨੇਡਾ ਅਤੇ ਐਕਵਾਡੋਰ ਓਟਵਾ ਵਿਚ ਮੁਕਤ ਵਪਾਰ ਸਮਝੌਤੇ ਦੇ ਦਸਤਖਤ ਕਰਨ ਲਈ ਤਿਆਰ। ਸਰੀ ਕਤਲੇਆਮ ਦਾ ਸ਼ਿਕਾਰ 28 ਸਾਲਾ ਜਤਿੰਦਰ ਸੰਧੂ, ਇਹ ਕੇਸ ਅਜੇ ਵੀ ਅਨਸੋਲਵਡ ਹੈ। ਫਰੀਦਕੋਟ ਸੀਨੀਅਰ ਸਹਾਇਕ 25,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੇ ਕਾਬੂ। ਉਹ ਮਿੱਤਰਾ, ਰਿਸ਼ਵਤ ਲੈਣੀ ਆ, 2-2.5 ਲੱਖ ਲੈ, 4-5 25,000 ਨਾ ਤੇਰਾ ਕੀ ਬਣਨਾ ਸੀਗਾ, ਫਸ ਗਿਆ ਨਾ ਹੁਣ। ਖੈਰ, ਜਤਿੰਦਰ ਬਾਈ, ਜਿਸ ਚੀਜ਼ ਦਾ ਇੰਤਜ਼ਾਰ ਸੀ, ਜਿਸ ਦੀ ਵੇਟ ਕਰ ਰਹੇ ਸੀ, ਇੱਥੇ ਸ਼ੋਅ ਹੁੰਦੇ ਕਰੀ ਆਉਣਗੇ, ਸ਼ੋਅ ਆ ਰਿਹਾ ਜੀ, ਸ਼ੋਅ ਹੁੰਦਾ ਕੱਖ ਨਹੀਂ ਉਹ ਚ ਲੈਣ ਦੇਣ ਨੂੰ। ਲੇਕਿਨ ਤੁਸੀਂ 25 ਜੁਲਾਈ ਬੁੱਕ ਕੀਤੀ ਹੋਈ ਆ ਕੋਰਟ ਦੇ ਲਈ, ਦੱਸਿਓ ਮਾੜਾ ਜਿਹਾ।
5: ਦੇ ਭਾਜੀ, ਕੱਲ ਸੈਟਰਡੇ ਨੂੰ 25 ਜੁਲਾਈ ਠੀਕ 1 ਵਜੇ ਤੋਂ ਲੈ ਕੇ 3 ਵਜੇ ਤੱਕ ਓਪਨ ਹਾਊਸ ਰਹੇਗਾ। 2 ਘੰਟੇ ਤੁਸੀਂ ਸਾਡੇ ਨਾਲ ਇਸ ਓਪਨ ਹਾਊਸ ਨੂੰ ਜੁਆਇਨ ਕਰ ਸਕਦੇ ਹੋ। ਐਡਰੈਸ 1011 ਰਿਜ ਲਾਈਨ ਡਰਾਈਵ, ਲੇਕਸ ਆਫ ਵੇ, ਮਸਕੋਕਾ ਦੇ ਵਿੱਚ ਹੋਵੇਗਾ। ਦੇ ਭਾਜੀ, 1.5 ਏਕੜ ਪਲੱਸ ਲੋਟ ਦੇ ਵਿੱਚ ਇਹ ਕੋਟੇਜ ਬਣੀ ਹੈ। 2023 ਦੀ ਬਿਲਟ ਹੈ, ਫੁੱਲੀ ਫਰਨਿਸ ਹੈ, ਏਅਰਬੀਐਨ ਵੀ ਤੋਂ 70-80 ਹਜ਼ਾਰ ਦੀ ਇਨਕਮ ਆ ਰਹੀ ਹੈ, ਜਿਹੜੀ ਕਿ ਤੁਹਾਨੂੰ ਅਸੀਂ ਆਲਰੇਡੀ ਪਰੂਫ ਦੇਵਾਂਗੇ। ਦੇ ਭਾਜੀ, ਇਹ ਜਿਹੜੀ ਕੋਟੇਜ ਹੈ ਸਾਰਾ ਸਾਲ 4 ਸੀਜ਼ਨ ਰੈਂਟ ਦੇ ਉੱਪਰ ਰਹਿੰਦੀ ਹੈ। ਕੱਲ ਨੂੰ ਜੇ ਕੋਈ ਵੀ ਸਾਡਾ ਸਰੋਤਾ, ਚਾਹੇ ਇੱਥੇ ਬ੍ਰੈਂਪਟਨ ਦੇ ਲਾਗੇ ਛਾਗੇ ਹੋਵੇ, ਜਾਂ ਤੁਸੀਂ ਬੈਰੀ ਰਹਿੰਦੇ ਹੋ, ਜਾਂ ਕਿਸੇ ਹੋਰ ਸਿਟੀ ਚੋਂ ਇਸ ਕੋਟੇਜ ਨੂੰ ਦੇਖਣਾ ਚਾਹੁੰਦੇ ਹੋ, ਓਪਨ ਹਾਊਸ ਨਾਲ ਜੁਆਇਨ ਕਰੋ, ਆਓ, ਤੁਹਾਨੂੰ ਇਹਦੀ ਹੋਰ ਡਿਟੇਲ ਵੀ ਦੇਵਾਂਗੇ। ਪ੍ਰੋਪਰ ਜਿਹੜੀ ਏਅਰਬੀਐਨਬੀ ਦੀ ਰਿਪੋਰਟ ਆ ਉਹ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਵੇਗੀ। ਜਿਹੜੀ ਦੇ ਭਾਜੀ ਇਹ ਕੋਟੇਜ ਹੈ, ਇਹਦੇ ਵਿੱਚ 3 ਬੈਡਰੂਮ ਨੇ, ਵਾਕਆਊਟ ਬੇਸਮੈਂਟ ਹੈ, ਜਨਰੇਟਰ ਲੱਗਾ ਹੋਇਆ ਹੈ, ਮਸਕੋਕਾ ਰੂਮ ਬਣਿਆ ਹੋਇਆ ਹੈ, ਸਾਰਾ ਸਮਾਨ A to Z ਤੱਕ ਪਿਆ ਹੋਇਆ। ਸੈਲਰ ਨੇ ਦੇ ਭਾਜੀ ਇੱਕ ਚਮਚਾ ਤੱਕ ਕੋਈ ਵੀ ਚੀਜ਼ ਨਹੀਂ ਚੱਕਣੀ, ਜੋ ਐਜ ਇਟ ਇਜ਼ ਹੈ ਉਹ ਸਾਰਾ ਕੁਛ ਨਵੇਂ ਬਾਇਰ ਦੇ ਨਾਂ ਤੇ ਟ੍ਰਾਂਸਫਰ ਹੋ ਜਾਏਗਾ। ਦੇ ਭਾਜੀ, ਖਾਸ ਗੱਲ ਕੀ ਹੈ, ਇਹ ਜਿਹੜੀ ਸਬ ਡਿਵੀਜ਼ਨ ਦੇ ਵਿੱਚ ਇੱਕ ਕਲੱਬ ਹਾਊਸ ਜਿਹੜਾ ਬਣ ਜਾ ਰਿਹਾ ਸੀ, ਜਿਹਦੀ ਕਿ ਕੰਪਲੀਸ਼ਨ ਬੜੀ ਜਲਦੀ ਹੋਣ ਜਾ ਰਹੀ ਹੈ ਆਉਣ ਵਾਲੇ 1-2 ਮਹੀਨੇ ਦੇ ਵਿੱਚ। ਤੇ ਭਾਜੀ, ਉਹ ਜਿਹੜਾ ਕਲੱਬ ਹਾਊਸ ਸਟਾਰਟ ਹੋ ਜਾਏਗਾ, ਉਹਦੇ ਵਿੱਚ ਪੂਲ ਹੈ, ਉਹਦੇ ਵਿੱਚ ਸ਼ਾਵਰਸ ਨੇ, ਉਹਦੇ ਵਿੱਚ ਤੁਸੀਂ ਬਾਰਬੀਕਿਊ ਏਰੀਆ ਆ, ਬਹਿ ਕੇ ਉੱਥੇ ਜਿਹੜੇ ਜਿੰਨੇ ਵੀ ਤੁਹਾਡੇ ਜਿਹੜੇ ਕਲਾਇੰਟਸ ਨੇ ਜਿਹੜੇ ਏਅਰਬੀਨ ਥਰੂ ਜਾਣਗੇ ਇੱਥੇ, ਤੇ ਉੱਥੇ ਵਿੱਚ ਉਹਨੂੰ ਦੇਖ ਸਕਦੇ ਨੇ, ਜਾ ਸਕਦੇ ਨੇ। ਸੋ ਦੇ ਭਾਜੀ, ਇਸ ਕੋਟੇ ਦੀ ਹੋਰ ਜਾਣਕਾਰੀ ਸਾਡਾ ਕੋਈ ਸਰੋਤਾ ਲੈਣਾ ਚਾਹੁੰਦਾ ਹੋਵੇ, ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਪਲੀਜ਼ ਜੇ ਤੁਸੀਂ ਆ ਰਹੇ ਹੋ ਇੱਕ ਵਾਰੀ ਸਾਨੂੰ ਨੋਟੀਫਾਈ ਕਰ ਦਿਓ, ਕਿਉਂਕਿ ਕਈ ਵਾਰੀ ਲੇਟ ਹੋ ਜਾਂਦੇ ਆ, ਜਾਂ ਕਈ ਵਾਰੀ ਪਤਾ ਲੱਗ ਜਾਵੇ ਵੀ ਕਿੰਨੇ ਕਿਤੇ ਤੱਕ ਤੁਸੀਂ ਪਹੁੰਚ ਰਹੇ ਹੋ। ਨੰਬਰ ਸਾਡੇ ਤੇ ਕਾਲ ਕਰਨ ਦੇ ਲਈ, ਟੈਕਸਟ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, 416-265-2222 416-265-2222 ਤੇ ਕਾਲ ਕਰ ਲਿਓ ਜੀ। ਦੇ ਭਾਜੀ,
1: ਆਲਰਾਈਟ ਸਰ, ਅੱਛਾ ਇੱਕ ਬੇਨਤੀ ਆ
5: ਜੀ,
1: ਜਾਂਦੇ ਹੋ ਮੈਨੂੰ ਵੀ ਨਾਲ ਲੈ ਜਿਓ।
5: ਦੇ ਭਾਜੀ, ਤੁਹਾਨੂੰ ਨਾਲ ਲਿਆ ਰਹੇ ਆ, ਤੇ ਸਪੈਸ਼ਲੀ ਦੇ ਭਾਜੀ, ਕਿਉਂਕਿ ਇੰਨੇ ਦਿਨ ਆਪਾਂ ਇਸ ਤੇ ਕੰਮ ਵੀ ਕੀਤਾ। ਦੇ ਭਾਜੀ, ਆਪਾਂ ਤੁਹਾਨੂੰ ਜਿਹੜਾ ਆਪਣਾ ਲੰਚ ਹੈ ਦੇ ਭਾਜੀ, ਜਿਹੜੇ ਬਰਗਰ ਬਣਾਉਂਦੇ ਨੇ ਰਾਈਟ ਹੈਂਡ ਸਾਈਡ ਦੇ ਉੱਪਰ ਜਦੋਂ ਆਪਾਂ ਜਾਂਦੇ ਹਾਂ, ਉਥੋਂ ਹੀ ਕਰਨਾ ਆਪਾਂ ਦੀ ਭਾਜੀ।
1: ਠੀਕ ਹੈ ਸਰ, ਠੀਕ ਹੈ, ਨੰਬਰ ਨੋਟ ਕਰੋ ਜਤਿੰਦਰ ਹੋਣਾ ਨਾ, 416-265-22। ਇਹ ਲਾਸਟ ਤੇ ਓਨਲੀ ਮੌਕਾ ਹੈ, ਮੁੜ ਕੇ ਪਤਾ ਨੀ ਮੁੜ ਕੇ ਕਦੋਂ ਓਪਨ ਹਾਊਸ ਲੱਗਣਾ, ਕਿਉਂਕਿ ਸਾਰੀ ਬੁੱਕ ਹੈ, ਆਹ ਮਹੀਨਾ ਬੁੱਕ ਆ, ਪਿਛਲੇ ਮਹੀਨੇ ਬੁੱਕ ਦੱਸ ਰਹੇ ਸੀ ਜਤਿੰਦਰ ਜੀ, ਅਗਲੇ ਮਹੀਨੇ ਵੀ ਬੁੱਕ ਹੈ। ਸੋ 416-265-22। ਥੈਂਕ ਯੂ ਸਰ।
5: ਛੋਟਾ ਦੀਪ ਭਾਈ ਇੱਕ ਸੁਣਿਆ ਦੀਪ ਜੀ, ਸਾਰੀ ਉਮਰ ਦੀ ਇਨਵੈਸਟਮੈਂਟ ਇੱਕ ਵਾਰੀ ਕਰਕੇ ਦੇ ਲਓ ਦੀਪ ਜੀ, ਹਰੇਕ ਮਹੀਨੇ ਪੈਸੇ ਆਈ ਜਾਣੇ ਆ। ਏਅਰਬੀਨ ਦੇ ਥਰੂ ਤੁਹਾਡੇ ਬੱਚਿਆਂ ਲਈ ਕਰਨਾ ਚਾਹੁੰਦੇ ਹੋ ਜਾਂ ਆਪਣੇ ਲਈ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਕਾਲ ਰਾਈਟ ਵੇ 416-265-22-262-265-22। ਥੈਂਕ ਯੂ ਜੀ।
1: ਥੈਂਕ ਯੂ ਜੀ, ਅੱਗੇ ਚੱਲ ਕੇ ਵਤਨ ਦੂਰ ਚ ਵੀ ਇੱਕ ਵਾਰ ਹਾਜ਼ਰੀ ਲਵਾ ਲਿਓ। ਥੈਂਕ ਯੂ। ਆਲਰਾਈਟ, ਕਾਕਰੋਚ ਪਾਰਟੀ ਨੇ ਔਰਤਾਂ ਤੋਂ ਬਦਸਲੂਕੀ ਦੇ ਸਵਾਲ, ਸਾਦੀ ਜਿਹੜੇ ਵਰਦੀ ਵਾਲੇ ਬੰਦੇ ਸੀ ਇਹ ਕੁੱਟਦੇ ਮਾਰਦੇ ਸੀ, ਇਹ ਕੌਣ ਸੀ? ਜੰਗ ਦੇ ਖਤਰਨਾਕ ਨਵੇਂ ਪੜਾਅ ਵਿੱਚ ਦਾਖਲ ਹੋਣ ਦੇ ਨਾਲ ਜਿਹੜਾ ਤੇਲ $100 ਕਰੂਡ ਆਇਲ ਜਿਹੜਾ ਹੈ ਉੱਪਰ ਚਲਿਆ ਗਿਆ। ਜਨਕ ਜੂਲਰ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸੀ, ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਡਾਲਰ, ਕਰੂਡ ਆਇਲ, ਸੋਨਾ, ਗੱਲ ਕੀ ਸਾਰਾ ਕੁਛ ਉੱਪਰ ਹੀ ਆ ਜੀ। ਔਰ ਜਿਹੜੀ ਪੈਟਰੋਲ ਦੀ ਪ੍ਰਾਈਜ਼ ਅੱਜ ਅੱਧੀ ਰਾਤੋਂ 3 ਸੈਂਟ ਉੱਪਰ ਜਾ ਰਹੀ ਹੈ। ਆਲਰਾਈਟ, ਜੰਤਰ ਮੰਤਰ ਦਵਾਈਆਂ ਅਤੇ ਸੈਨਟਰੀ ਪੈਡ ਯੂਪੀ, ਉੱਤਰਾਖੰਡ, ਕੇਰਲ ਤੋਂ ਭੇਜੇ ਗਏ ਨੇ। ਸਾਰਾ ਦਿਨ ਡਿਲੀਵਰੀ ਵਾਲਿਆਂ ਦਾ ਉੱਥੇ ਲੱਗਿਆ ਰਿਹਾ, ਡਿਲੀਵਰੀ ਤੇ ਡਿਲੀਵਰੀ, ਡਿਲੀਵਰੀ ਤੇ ਡਿਲੀਵਰੀ। ਜੰਤਰ ਮੰਤਰ ਤੇ ਪ੍ਰੋਟੈਸਟ ਕਰਨ ਵਾਲਿਆਂ ਵਿੱਚ 216 ਅਪਰਾਧੀ ਸਨ, ਦਿੱਲੀ ਪੁਲਿਸ ਦਾ ਦਾਅਵਾ। ਉਹ ਤੁਸੀਂ ਅਪਰਾਧੀ ਨਹੀਂ, ਤੁਸੀਂ ਡੰਡੇ ਮਾਰੀ ਜਾਂਦੇ ਨੇ ਹੱਥੇ ਕੁੜੀਆਂ ਦੇ, ਮੁੰਡਿਆਂ ਦੇ, ਬੱਚਿਆਂ ਦੇ, ਉਹ ਸ਼ਰਮ ਕਰੋ। ਚੁੱਲੂ ਪਰ ਪਾਣੀ ਮੈਂ ਭੇਜ ਦੇਣਾ, ਉਹ ਚ ਡੁੱਬ ਕੇ ਮਰ ਜਾਓ, ਹੱਦ ਹੋ ਗਈ ਤੁਹਾਡੀ। ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਫਰਨੀਚਰ ਤੇ। ਬਾਈ ਜੀ ਵੈਲਕਮ ਅਗੇਨ,
6: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਦੇ ਵਿੱਚ ਪਰਿਵਾਰ ਪਹੁੰਚ ਰਹੇ ਨੇ। ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਆ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਦੇ ਭਾਜੀ ਕਲੀਅਰ ਆਊਟ ਕਰ ਰਹੇ ਆ। ਇੱਕ ਮੇਰੇ ਸਾਹਮਣੇ ਟੈਂਟ ਸੇਲ ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਜਿਹੜਾ ਪਿਆ, ਲੈਦਰ ਦਾ, ਬੇਜ ਕਲਰ ਦਾ ਪਾਵਰ ਰਿਕਲਾਈਨਰ ਸੋਫਾ ਐਂਡ ਲਵ ਸੀਟ, 5 ਸੀਟਰ ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, LED ਲਾਈਟਾਂ, ਵਾਇਰਲੈਸ ਚਾਰਜਰ, ਫੁੱਲੀ ਲੋਡਡ ਸੋਫਾ ਐਂਡ ਲਵ ਸੀਟ, ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $3500 ਸੀ, ਇੱਕੋ ਹੀ ਸੈੱਟ ਆ, ਲੈ ਜਾਓ ਟੈਂਟ ਸੇਲ ਦੇ ਵਿੱਚੋਂ, $699 ਦਾ, $699 ਦਰ ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ, ਕੁਈਨ ਸਾਈਜ਼ ਦਾ ਮੈਟਰਸ, ਸਿਰਫ $20 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੀ ਇਨਵੈਂਟਰੀ ਇਸ ਵੀਕਐਂਡ ਦੇ ਉੱਪਰ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਦੇ ਭਾਜੀ।
1: ਬੜੀ ਮਿਹਰਬਾਨੀ ਸਰ, ਥੈਂਕ ਯੂ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਬਰਮ, ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
2: ਹਰ ਵੇਲੇ ਕਹਿੰਦੀ ਰਹਿੰਦੀ ਆ ਮੈਨੂੰ ਮਰ ਜਾ, ਤੈਨੂੰ ਪਤਾ ਜ਼ਿੰਦਗੀ ਦੀ ਵੈਲਿਊ ਮਰਨ ਤੋਂ ਬਾਅਦ ਵੱਧ ਜਾਂਦੀ ਆ।
7: ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੀ।
2: ਮੰਨਣਾ ਹੀ ਪੈਣਾ, ਕਿਉਂਕਿ ਦੇਖ ਲਾ ਜ਼ਿੰਦਾ ਮੁਰਗਾ 90 ਰੁਪਏ ਕਿਲੋ ਤੇ ਚਿਕਨ ਤੰਦੂਰੀ 160 ਰੁਪਏ ਪਲੇਟ
7: ਹੈ। ਫਿੱਟੇ ਮੂੰਹ ਤੇਰੇ।
1: ਟਰੂ ਇਸ ਟਰੂ। ਯੂਪੀ ਵਿੱਚ 3 ਭੈਣਾਂ ਨੇ 21 ਲਾੜੇ ਨਾਲ ਵਿਆਹ ਕੀਤਾ। ਅਰੇ ਯੋਗੀ ਸਾਹਿਬ, ਆਪਕੇ ਸ਼ਹਿਰ ਮੇ ਆਪਕੇ ਸਰਕਾਰ ਕੇ ਨੀਚੇ ਏਕ ਲੜਕਾ 3 ਲੜਕੀਓਂ ਕੇ ਸਾਥ ਸ਼ਾਦੀ ਕਰ ਰਹਾ ਹੈ ਔਰ ਆਪਕੋ ਪਤਾ ਹੀ ਨਹੀਂ ਹੈ, ਹੇ ਯੋਗੀ ਭਾਈ। ਬੰਗਲਾਦੇਸ਼ ਦੇ ਰਾਸ਼ਟਰਪਤੀ ਨੇ ਅਸਤੀਫਾ ਦਿੱਤਾ। ਸਾਊਦੀ ਰਾਜਕੁਮਾਰ ਦੀ ਲੰਡਨ ਦੇ ਹੋਟਲ ਵਿੱਚ ਮੌਤ ਹੋਈ ਸੀ, ਦੱਸਿਆ ਸ਼ਰਾਬ ਅਤੇ ਡਰੱਗ ਸੀ। ਸਿਹਤ ਕਿੰਨੀ ਜ਼ਰੂਰੀ ਹੈ ਤੁਹਾਡੇ ਲਈ, ਜ਼ਰੂਰੀ ਸਮਝਦੇ ਹੋ? ਕਾਰਪੇਟ ਵਿੱਚ ਗੰਦ ਪਿਆ ਹੋਇਆ, ਫਰਨਸ ਗੰਦੀ ਪਈ ਆ, ਸਾਫ਼ ਕਰਾ ਲਓ। ਆਹ ਸੁਣੋ,
8: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ। ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
9: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
10: ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ। ਉੱਪਰ ਵਾਲੇ ਦਾ ਦੁਆ ਕਰਨ ਮਰਿਆ ਫਿਰ ਮਿਲਾਂਗੇ, ਨੰਬਰ ਨੇ 416-677-7607।
11: कमाल का कैच था यार, यकीन ही नहीं आ रहा।
12: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
11: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
12: तुम्हें ये सब कैसे पता?
11: क्योंकि मैंने भी पिछले साल ये लगवाया है।
12: अच्छा, वो क्या वेबसाइट थी?
11: saveonenergy.ca/eap।
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. The opinions expressed in the following program are those of the host and their guests and do not reflect the views and opinions of the management and staff of CHLO AM 530.
14: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is Watno Dur Radio.
15: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਝੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
14: This is Watno Dur Radio.

ਜੀ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਸਾਡੇ ਸਾਰੇ ਪਿਆਰ ਭਰੇ ਲਿਸਨਰਸ ਨੂੰ, ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਰੀ ਗੁੱਡ ਆਫਟਰਨੂਨ ਫਰਾਈਡੇ ਦੀ ਦੁਪਹਿਰ ਦੇ ਵਿੱਚ। ਬਿਲਕੁਲ ਜੀ, ਫਰਾਈਡੇ ਜਿਹੜਾ ਜੀ ਆ ਚੁੱਕਿਆ, ਵੀਕਐਂਡ ਆਫੀਸ਼ੀਅਲੀ ਅੱਜ ਸਟਾਰਟ ਹੋ ਚੁੱਕਿਆ ਹੈਗਾ। ਸੋ ਬਿਲਕੁਲ, ਤੇ ਨਾਲ ਦੀ ਨਾਲ ਜਿਹੜਾ ਜੀ ਇੱਕ ਘੰਟੇ ਦਾ ਆਪਣਾ ਜਿਹੜਾ ਜੀ ਸਾਥ ਰਹੂਗਾ, ਉਹਦੇ ਵਿੱਚ ਅਸੀਂ ਜਿਹੜੇ ਜੀ ਕੁਛ ਕੁ ਸਾਡੇ ਸਪੋਂਸਰਸ ਦੇ ਮੈਸੇਜਸ, ਕੁਛ ਕੁ ਜਿਹੜੇ ਆ ਜੀ ਗੀਤ ਸੰਗੀਤ, ਨਾਲ ਦੀ ਨਾਲ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਕੁਛ ਕੁ ਜਿਹੜੀਆਂ ਜੀ ਉੱਥੇ ਦੀਆਂ ਅਹਿਮ ਖਬਰਾਂ ਸ਼ੇਅਰ ਕਰਾਂਗੇ, ਤੇ ਨਾਲ ਦੀ ਨਾਲ ਕੁਛ ਇੱਥੇ ਦੀ ਨਿਊਜ਼ ਤੇ ਕੁਛ ਇੱਥੇ ਦੀ ਗੱਲਬਾਤ ਜਿਹੜੀ ਜੀ ਅਸੀਂ ਤੁਹਾਡੇ ਨਾਲ ਕਰਾਂਗੇ। ਔਰ ਸਾਡੇ ਨਾਲ ਤੁਸੀਂ ਸਾਂਝ ਜਿਹੜੀ ਜੀ ਪਾ ਸਕਦੇ ਆ 9057990999 ਤੇ, ਔਰ ਸਾਡੀ ਘੜੀ ਦੇ ਮੁਤਾਬਿਕ ਇਸ ਟਾਈਮ ਜਿਹੜਾ ਜੀ 1:08 ਔਰ ਕੁਛ ਜਿਹੜੇ ਜੀ ਸੈਕਿੰਡ ਹੋ ਚੁੱਕੇ ਆ। ਸਾਡੇ ਤੋਂ ਪਹਿਲਾਂ ਤੁਸੀਂ ਜਿਹੜਾ ਜੀ ਦੇਵ ਦਾਤਲਾ ਜੀ ਨੂੰ ਸੁਣ ਕੇ ਹਟੇ ਸੀ, ਹੁਣ 2 ਤੱਕ ਤੁਸੀਂ ਸਾਨੂੰ ਸੁਣੋਗੇ, ਉਹਦੇ ਬਾਅਦ ਤੁਸੀਂ ਜਿਹੜਾ ਜੀ ਰਾਜਵੀਰ ਬੋਪਾ ਰਾਏ ਜੀ ਨੂੰ, ਉਹਨਾਂ ਦੀ ਆਵਾਜ਼ ਵੀ ਜਿਹੜਾ ਜੀ ਸੁਣੋਗੇ। ਸੋ ਹਰ ਇੱਕ ਦਾ ਜਿਹੜਾ ਜੀ ਆਪਣਾ ਆਪਣਾ ਅੰਦਾਜ਼ ਹੈਗਾ ਆ ਰੇਡੀਓ ਪ੍ਰੋਗਰਾਮ ਪੇਸ਼ ਕਰਨ ਦਾ, ਔਰ ਬਿਲਕੁਲ ਜੀ ਅਸੀਂ ਵੀ ਆਪਣੇ ਅੰਦਾਜ਼ ਦੇ ਵਿੱਚ ਜਿਹੜਾ ਜੀ ਅੱਜ ਰੇਡੀਓ ਪ੍ਰੋਗਰਾਮ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੱਥੇ ਕਿ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਆ 25 ਡਿਗਰੀ, ਤੇ ਨਾਲ ਮੋਸਟਲੀ ਜਿਹੜਾ ਜੀ ਅੱਜ ਸਨੀ ਕੰਡੀਸ਼ਨ ਰਹਿਣੀ ਆ, ਆਈ ਮੀਨ ਲਾਈਕ ਧੁੱਪ ਰਹਿਣੀ ਆ, ਗਰਮੀ ਰਹਿਣੀ ਆ। ਔਰ ਨਾਲ ਦੀ ਨਾਲ ਕੱਲ ਨੂੰ ਵੀ ਵੈਦਰ ਇਜ਼ ਰੀਅਲੀ ਨਾਈਸ, 26 ਡਿਗਰੀ ਹੈਗਾ ਆ। ਸੰਡੇ ਨੂੰ 27 ਡਿਗਰੀ ਹੈਗਾ, ਬਟ ਕਹਿੰਦੇ ਆ ਕਿ ਮੀਂਹ ਪੈਣ ਦੇ ਥੋੜੇ ਥੋੜੇ ਜਿਹੜੇ ਜੀ ਆਸ ਹੈਗੇ, ਤੇ ਅਗਲੇ ਵੀਕ ਜਿਹੜਾ ਜੀ ਆਲਮੋਸਟ ਬੁੱਧਵਾਰ ਤੱਕ ਮੀਂਹ ਪੈਣ ਦੀ ਆਸ ਹੈਗੀ ਆ। ਸੋ ਇਹ ਸੀਗੀ ਕੁਛ ਕੁ ਜਿਹੜੀ ਜੀ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਯੋਗ ਨਾਲ ਪੇਸ਼ ਕਰ ਰਹੇ ਹਾਂ, ਨਾਲ ਦੀ ਨਾਲ ਵੁੱਡਵਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਜਿਹੜਾ ਜੀ ਪੂਰਾ ਪੂਰਾ ਸਾਥ ਹੈਗਾ। ਨਾਲ ਦੀ ਨਾਲ ਬਿਲਕੁਲ ਜੀ ਸਾਡੀਆਂ ਜਿੰਨੀਆਂ ਵੀ ਭੈਣਾਂ ਯੂਨੋ ਸੋਨਾ ਲੈਣਾ ਚਾਹੁੰਦੀਆਂ ਆ, ਜਾਂ ਉਹਨਾਂ ਨੇ ਕੋਈ ਡਾਇਮੰਡ ਦੇ ਸਟਡਸ ਜਾਂ ਡਾਇਮੰਡ ਦੀ ਕੋਈ ਰਿੰਗਸ ਬਣਵਾਉਣੀ ਹੈ, ਤਾਂ ਦੱਸ ਦਈਏ ਕਿ ਸਿੰਗਾਪੁਰ ਜਵੈਲਰਸ ਤੇ ਇਸ ਟਾਈਮ ਸਟਰੇਟ ਔਨ ਸਟਰੇਟ 70% ਆਫ ਜਿਹੜਾ ਜੀ ਡਾਇਮੰਡ ਦੀ ਜਵੈਲਰੀ ਤੇ ਲੱਗਾ ਹੋਇਆ ਹੈ। ਫਟਾਫਟ ਆਪਣੇ ਜਿਹੜੇ ਜੀ ਫੋਨ ਘੁਮਾਓ ਤੇ ਇਹ ਡੀਲ ਤੁਸੀਂ ਲੈ ਸਕਦੇ 905-612-1500 ਤੇ। ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਟੈਲੀਟਾਈਮ ਇਲੈਕਟ੍ਰੋਨਿਕਸ ਦੇ ਸਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਭਾਵੇਂ ਤੁਸੀਂ ਘਰਾਂ ਦੇ ਲਈ ਸ਼ਾਨਦਾਰ ਅਪਲਾਈਸਿਸ ਲੈਣੇ ਆ, ਜਾਂ ਤੁਸੀਂ ਟੀਵੀ ਲੈਣਾ ਆ, ਫਰਨੀਚਰ ਲੈਣਾ ਹੈ, ਜਾਂ ਮੈਟਰਸਿਸ ਲੈਣੇ ਆ, ਤਾਂ ਪਹੁੰਚ ਸਕਦੇ ਹਾਂ ਟੈਲੀਟਾਈਮ ਇਲੈਕਟ੍ਰੋਨਿਕਸ ਐਂਡ ਮਾਈ ਫਰਨੀਚਰ, 280 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ। ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਜੀ ਦੇ ਸਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਇੰਸ਼ੋਰੈਂਸ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, TFSA, ਇਨਵੈਸਟਮੈਂਟ ਆਪਸ਼ਨਸ ਤੇ ਗੱਲਬਾਤ ਹੋ ਸਕਦੀ ਆ 416-509-1509 ਤੇ। ਔਰ ਨਾਲ ਨਾਲ ਜਿਹੜਾ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦਾ ਪੂਰਾ ਪੂਰਾ ਸਾਥ ਆ, ਸਪੈਕਸ ਐਕਸਪ੍ਰੈਸ ਦਾ ਵੀ ਜਿਹੜਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੂਰਾ ਪੂਰਾ ਸਾਥ ਹੈਗਾ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਓਨਟੈਰੀਓ ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਜੀ ਸਿੱਖ ਗੇਮਸ ਕੈਨੇਡਾ ਦੇ ਵਿੱਚ ਹੋ ਰਹੇ ਆ, July 31 ਤੋਂ ਲੈ ਕੇ August 3 ਤੱਕ 2026 ਬਰੈਂਪਟਨ ਸੋਕਰ ਸੈਂਟਰ ਦੇ ਵਿੱਚ ਓਪਨਿੰਗ ਸੈਰੇਮਨੀ ਜਿਹੜੀ ਹੈ ਜੀ ਇਹ ਹੈਗੀ ਆ ਸੈਟਰਡੇ August 1 ਨੂੰ 2026 9 ਜਿਹੜਾ ਜੀ ਸਟ੍ਰੇਟ ਓਪਨਿੰਗ ਸੈਰੇਮਨੀ ਹੋ ਜਾਣੀ ਹੈ ਬਰੈਂਪਟਨ ਸੋਕਰ ਸੈਂਟਰ ਦੇ ਵਿੱਚ, ਤੇ ਬਿਲਕੁਲ ਫਰੀ ਐਂਟਰੀ ਵਾਲਾ ਇਹ ਜਿਹੜਾ ਜੀ ਈਵੈਂਟ ਹੈਗਾ, ਕੋਈ ਵੀ ਜਿਹੜੀ ਇਹਦੀ ਫੀਸ ਨਹੀਂ ਹੈਗੀ, ਕੋਈ ਇਹਦੀ ਜਿਹੜੀ ਜੀ ਟਿਕਟ ਨਹੀਂ ਹੈਗੀ ਆ। ਕਲੋਜ਼ਿੰਗ ਸੈਰੇਮਨੀ ਜਿਹੜੀ ਹੈ ਜੀ 3 ਅਗਸਤ ਨੂੰ ਹੈਗੀ, 10 ਤੋਂ ਲੈ ਕੇ ਸ਼ਾਮ ਦੇ 4 ਤੱਕ, ਤੇ ਬਿਲਕੁਲ ਜੀ ਅਸੀਂ ਇਹ ਤੁਹਾਨੂੰ ਸਾਰਾ ਜੀ ਦੱਸ ਦਈਏ ਕਿ ਤੁਸੀਂ ਉਹਨਾਂ ਦਾ ਸਾਥ ਦਿਓ, ਤੁਸੀਂ ਉੱਥੇ ਪਹੁੰਚੋ, ਤੁਸੀਂ ਜਿਹੜੇ ਜੀ ਜਿੰਨੇ ਵੀ ਖਿਡਾਰੀ ਉੱਥੇ ਖੇਡ ਰਹੇ, ਕਿਉਂਕਿ ਵੱਖ ਵੱਖ ਦਿਨਾਂ ਤੇ ਸੋਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਿਟਬਾਲ, ਵੇਟ ਲਿਫਟਿੰਗ, ਗੱਤਕਾ ਜਿਹੜਾ ਜੀ ਹਰ ਇੱਕ ਡਿਫਰੈਂਟ ਦਿਨ ਤੇ ਜਿਹੜਾ ਜੀ ਇਹ ਗੇਮਸ ਹੋਣੇ ਆ। ਸੋ ਬਿਲਕੁਲ ਜੀ ਜ਼ਿਆਦਾ ਜਾਣਕਾਰੀ ਲਈ ਜਾਂ ਤਾਂ ਤੁਸੀਂ ਵਿਜ਼ਿਟ ਕਰੋ www.sikhgamescanada.ca, ਜਾਂ ਤੁਸੀਂ ਕਾਲ ਕਰ ਸਕਦੇ ਅੰਮ੍ਰਿਤਪਾਲ ਸ਼ੇਰਗਿਲ 6478077000 ਤੇ, ਜਾਂ ਤੁਸੀਂ ਹਰਜੀਤ ਸੋਤਾ ਜੀ ਨੂੰ ਕਾਲ ਕਰ ਸਕਦੇ ਆ 4168979625 ਤੇ, ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ ਅੱਜ ਹੈਗਾ ਆ ਫਰਾਈਡੇ, ਔਰ ਮੈਂ ਵੀ ਬਹੁਤ ਐਕਸਾਈਟਿਡ ਆ ਵੀਕਐਂਡ ਲਈ, ਬਿਕਾਜ਼ ਐਵਰੀਵਨ ਹੈਜ਼ ਅ ਪਲਾਨਸ ਔਨ ਵੀਕਐਂਡ, ਕੀ ਕਰਨਾ, ਕਿੱਦਾਂ ਕੰਮ ਜਿਹੜੇ ਜੀ ਕਰਨੇ ਹੈਗੇ ਆ। ਸੋ ਸਾਡੇ ਲਿਸਨਰ ਸਾਡੇ ਨਾਲ ਵੀ ਆਪਣੇ ਪਲਾਨਸ ਜਿਹੜੇ ਜੀ ਸ਼ੇਅਰ ਕਰ ਸਕਦੇ ਆ, ਅਸੀਂ ਕਿਸੇ ਨੂੰ ਨਹੀਂ ਦੱਸਾਂਗੇ ਕਿ ਤੁਸੀਂ ਕੀ ਜਿਹੜਾ ਜੀ ਵੀਕਐਂਡ ਤੇ ਕਿੱਥੇ ਘੁੰਮਣ ਜਾ ਰਹੇ ਆ। ਸੋ ਬਿਲਕੁਲ ਜੀ 9057990999 ਤੇ ਜਿਹੜੀ ਆ ਜੀ ਸਾਡੇ ਨਾਲ ਗੱਲਬਾਤ ਹੋ ਸਕਦੀ ਹੈ।

0: ਜਿਹੜਾ ਜੀ ਇੱਕ ਪਿਆਰਾ ਜਿਹਾ ਗੀਤ ਅਸੀਂ ਸੁਣ ਕੇ ਹਟੇ, ਮੈਂ ਵੀ ਜਿਹੜਾ ਜੀ ਇਹ ਪਹਿਲੀ ਵਾਰੀ ਸੁਣਿਆ, ਮੈਂ ਕਿਹਾ ਆਪਣੇ ਲਿਸਨਰਸ ਨੂੰ ਵੀ ਜਿਹੜਾ ਜੀ ਸੁਣਾਉਂਦੇ ਹਾਂ, ਅਤੇ ਨਾਲ ਦੀ ਨਾਲ ਸੁਖੀ ਜੀ ਸਟੂਡੀਓ ਦੇ ਵਿੱਚ ਆ ਗਏ ਆ। ਸੁਖੀ ਜੀ ਬਹੁਤ ਬਹੁਤ ਸਵਾਗਤ।
1: ਧੰਨਵਾਦ ਜੀ, ਧੰਨਵਾਦ ਕਿਰਨ ਜੀ। ਉਹ ਕਹਿੰਦੇ ਉਹਦੇ ਗਾਣੇ ਦੇ ਬੋਲ ਬੜੇ ਅੱਛੇ ਸੀ ਕਿ ਦਿਲ ਦੀਆਂ ਲੱਗੀਆਂ ਨੂੰ ਰੱਬ ਜਾਣਦਾ, ਤੇ ਪਰ ਤੁਹਾਨੂੰ ਪਤਾ ਅੰਟਾਰੀਓ ਦੇ ਵਿੱਚ ਇੱਕ ਇਹੋ ਜਿਹਾ ਸਟੋਰ ਹੈ ਜਿਹਨੂੰ ਜੱਗ ਜਾਣਦਾ।
0: ਉਹ ਕਿਹੜਾ ਸਟੋਰ ਆ ਜੀ?
1: ਉਹ ਹੈ ਜੀ ਟੈਲੀਟੈਮ।
0: ਓ ਅੱਛਾ, ਜਿਨ੍ਹਾਂ ਦੀ ਹੁਣੇ ਆਪਾਂ ਗੱਲ ਕਰਕੇ ਹਟੇ ਆ ਜੀ। ਓਕੇ,
1: ਟੈਲੀਟੈਮ ਇਲੈਕਟ੍ਰੋਨਿਕ ਤੇ ਉਹ ਅੱਜ ਬੜੇ ਅਰਸੇ ਬਾਅਦ ਕਵਾਂਗਾ ਕਿਉਂਕਿ ਇੰਨਾ ਬਿਜ਼ੀ ਚੱਲ ਰਿਹਾ, ਸਮਾਂ ਹੀ ਨਹੀਂ ਹੁੰਦਾ ਸੋਨੂ ਹੋਣਾ ਕੋਲ। ਤੇ ਅੱਜ ਕਹਿੰਦੇ ਕਿ ਵੀਕਐਂਡ ਆ ਗਿਆ, ਫਰਾਈਡੇ ਦਾ ਦਿਨ ਹੈਗਾ ਔਰ ਜੁਲਾਈ ਮਹੀਨੇ ਦਾ ਇਹ ਲਾਸਟ ਵੀਕਐਂਡ ਹੈ।
0: ਅੱਛਾ ਜੀ।
1: ਹਾਂਜੀ, ਕਹਿੰਦੇ ਜੁਲਾਈ ਮਹੀਨੇ ਦੇ ਲਾਸਟ ਵੀਕਐਂਡ ਦੇ ਉੱਤੇ ਕੁਛ ਨਾ ਕੁਛ ਵਧੀਆ ਅਨਾਉਂਸਮੈਂਟ ਕਰਨੀ ਆ। ਸੋ ਸੋਨੂ ਜੀ ਵੈਲਕਮ ਜੀ, ਆਇਆਂ ਨੂੰ ਕੀ ਹਾਲ ਚਾਲ ਨੇ?
2: ਥੈਂਕ ਯੂ ਸੋ ਮਚ। ਤੁਸੀਂ ਕਹਿਣਾ ਕਿ ਬੜੇ ਚਿਰਾਂ ਬਾਅਦ, ਮੈਨੂੰ ਲੱਗਦਾ ਮੈਨੂੰ ਲੋੜ ਨੀ ਪੈਂਦੀ ਆਉਣ ਦੀ ਕਿਉਂਕਿ ਤੁਹਾਡਾ ਆਪਣਾ ਖੁਦ ਦਾ ਸਟੋਰ ਹੈ। ਮੈਨੂੰ ਬੋਲਣ ਨਾਲ ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਸੁਣਦੇ ਨੇ ਸਾਡੇ ਲਿਸਨਰ। ਸੋ
1: ਨਹੀਂ, ਮੈਨੂੰ ਮੇਰੀ ਮੇਰੀ ਗੱਲ ਸੁਣੋ, ਮੈਨੂੰ ਮੈਨੂੰ ਹੁਣ ਇੰਨਾ ਵੱਡਾ ਵਹਿਮ ਨਾ ਪਾ ਦਿਓ ਕਿ ਮੈਨੂੰ ਜ਼ਿਆਦਾ ਸੁਣਦੇ।
2: ਜੱਗ ਤਾਂ ਜਾਣਦਾ ਟੈਲੀਟੈਮ ਨੂੰ।
1: ਹਾਂਜੀ,
2: ਜੱਗ ਕੀ ਕਹਿੰਦਾ ਤੁਹਾਨੂੰ ਪੂਰੀ ਦੁਨੀਆ ਤੋਂ, ਕਹੋ ਤੋਂ ਵੱਡੀ ਜਿਹੜੀ ਆ ਯੂਨੀਵਰਸ ਤੋਂ ਜ਼ਿਆਦਾ ਮੈਨੂੰ ਲੱਗਦਾ ਤੁਹਾਨੂੰ ਲੋਕੀ ਜਾਣਦੇ ਆ। ਸੋ ਜੇ ਤੁਸੀਂ ਕਹਿਤੀ ਗੱਲ ਜਾਂ ਮੈਂ ਕਰਤੀ, ਮੈਨੂੰ ਲੱਗਦਾ
1: ਸੋਨੂ ਜੀ ਕੁਛ ਚੰਗੀ ਡੀਲ ਦੇਣਗੇ ਜਿਹੜੀ ਕਿ ਬਾਹਰ ਨਹੀਂ ਮਿਲਦੀ। ਅੱਛਾ ਸੋਨੂ ਜੀ, ਮੈਂ ਤੁਹਾਡੇ ਅੱਜ ਗੱਲ ਕਰਾਂਗਾ ਕਿ ਇਲੈਕਟ੍ਰੀਕਲ ਸਮਾਨ ਦੇ ਵਿੱਚ ਹਮੇਸ਼ਾ ਰੋਜ਼ ਅਪਡੇਟ ਹੁੰਦੀ ਆ, ਰੋਜ਼ ਕੁਛ ਨਾ ਕੋਈ ਨਵੀਂ ਚੀਜ਼ ਆਉਂਦੀ ਆ। ਸੋ ਹੁਣ ਕਿਹੜੀ ਨਵੀਂ ਚੀਜ਼ ਤੁਸੀਂ ਅੱਜ ਅਨਾਊਂਸ ਕਰਨੀ ਜਿਹੜੀ ਕਿਤੋਂ ਨਹੀਂ ਮਿਲਦੀ, ਸਿਰਫ ਟੈਲੀਟੈਮ ਤੋਂ ਮਿਲੇਗੀ?
2: ਲੋ ਜੀ, ਫਿਰ ਨਵੀਆਂ ਚੀਜ਼ਾਂ ਜਿਹੜੀਆਂ ਆ ਗਈਆਂ ਨੇ ਲੇਟੈਸਟ, ਜਿਹੜੇ ਟੀਵੀ ਆ ਇਲੈਕਟ੍ਰੋਨਿਕਸ ਦੇ ਵਿੱਚ, ਉਹ ਹੈਗੇ ਇੰਟਰਗ੍ਰੇਟਿਡ ਟੀਵੀ। ਮਤਲਬ ਏਦਾਂ ਦੀ ਟੀਵੀ ਬਣ ਗਏ ਆ ਕਿ ਤੁਹਾਡੇ ਘਰ ਦੇ ਮੁਤਾਬਿਕ ਉਹਦੀ ਲਾਈਟ ਚੇਂਜ ਹੋ ਜਾਂਦੀ ਆ, ਕਲਰ ਚੇਂਜ ਹੋ ਜਾਂਦੇ ਆ, ਤੇ ਤੁਸੀਂ ਅੱਜ ਕੱਲ ਟੀਵੀ ਨਾਲ ਬੋਲ ਵੀ ਸਕਦੇ ਆ। ਜੇ ਤੁਸੀਂ ਰਿਮੋਟ ਨਹੀਂ ਬਦਲਣਾ ਚਾਹੁੰਦੇ, ਸਿੱਧਾ ਬੋਲੋ, ਟੀਵੀ ਆਨ, ਚੈਨਲ ਚੇਂਜ ਕਰੋ ਜਾਂ ਇਨਪੁਟ ਚੇਂਜ ਕਰੋ। ਸੋ ਏਦਾਂ ਦੀਆਂ ਨਵੀਆਂ ਨਵੀਆਂ ਟੈਕਨੋਲੋਜੀ ਵਾਲੇ ਜਿਹੜੇ ਟੀਵੀ ਆ ਸਾਡੇ ਕੋਲ ਪਹੁੰਚ ਗਏ ਆ, ਤੇ ਸਭ ਤੋਂ ਵਧੀਆ ਜਿਹੜੀ ਟੈਕਨੋਲੋਜੀ ਆ ਉਹ ਹੈਗੀ ਓਲੈਡ ਟੀਵੀ ਦੀ।
1: ਓਕੇ,
2: ਜੇ ਤੁਸੀਂ ਭਾਲਦੇ ਆ ਨਵਾਂ ਓਲੈਡ ਟੀਵੀ, ਹੁਣ ਓਲੈਡ ਦੀ ਖਾਸੀਅਤ ਇਹ ਆ ਕਿ ਇਹਦੇ ਵਿੱਚ ਕੋਈ ਰੀਫਰੈਸ਼ ਰੇਟ ਦੀ ਲੋੜ ਨਹੀਂ ਹੈਗੀ। ਚਾਹੇ ਤੁਸੀਂ ਮੂਵੀਆਂ ਦੇਖਣੀਆਂ, ਚਾਹੇ ਤੁਸੀਂ ਵੀਡੀਓ ਗੇਮਸ ਪਲੇ ਕਰਨੀਆਂ, ਚਾਹੇ ਸਪੋਰਟਸ, ਹਾਕੀ ਹੋ ਗਈ, ਕਬੱਡੀ ਹੋ ਗਈ, ਬਾਸਕਟਬਾਲ ਹੋ ਗਿਆ, ਏਦਾਂ ਜਿਹੜੇ ਫਾਸਟ ਮੂਵਿੰਗ ਸਪੋਰਟਸ ਆ, ਤੁਸੀਂ ਇਸ ਟੀਵੀ ਤੇ ਬੜੇ ਆਰਾਮ ਨਾਲ ਦੇਖ ਸਕਦੇ ਆ। ਤੇ ਪਿਕਚਰ ਕੁਆਲਿਟੀ ਡਿਸਟੋਰਟ ਨਹੀਂ ਹੁੰਦੀ ਜਿਹੜੇ ਸਾਡੇ ਆਮ ਐਲਜੀ ਟੀਵੀ ਆ, ਉਹਨਾਂ ਦਾ ਰੀਫਰੈਸ਼ ਰੇਟ ਬਹੁਤ ਸਲੋ ਹੁੰਦਾ ਤੇ ਗਲੇਅਰ ਛੱਡਦਾ ਪਿੱਛੇ, ਤੇ ਉਹ ਕਲੈਰਿਟੀ ਨਹੀਂ ਰਹਿੰਦੀ। ਪਰ ਜਿਹੜੇ ਓਲੈਡ ਟੀਵੀ ਆ, ਪੂਰੀ ਕਲੈਰਿਟੀ ਦੇ ਨਾਲ ਤੁਹਾਨੂੰ ਪਿਕਚਰ ਦਿਖਾਉਂਦਾ। ਸੋ ਜੇ ਤੁਸੀਂ ਭਾਲ ਰਹੇ ਆ ਨਵੇਂ ਓਲੈਡ ਟੀਵੀ ਤੇ ਪਹੁੰਚੋ ਟੈਲੀਟੈਮ ਦੀਆਂ ਕੋਈ ਲੋਕੇਸ਼ਨਾਂ ਉੱਤੇ, ਚਾਰ ਲੋਕੇਸ਼ਨਾਂ ਟੈਲੀਟੈਮ ਦੀਆਂ, ਇਟੋਬਿਕੋ, ਮਿਸਿਸ ਪਾਗਾ ਤੇ ਸਾਡਾ ਆਪਣਾ ਬ੍ਰੈਂਪਟਨ ਦੇ ਵਿੱਚ ਦੋ ਲੋਕੇਸ਼ਨਾਂ ਨੇ। ਜੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਾਲ ਕਰਕੇ ਪੁੱਛ ਵੀ ਸਕਦੇ ਆ। ਨੰਬਰ ਸਾਡਾ ਨੋਟ ਕਰੋ, 9052273550 9052273550। ਤੇ ਡੀਲ ਇਹ ਆ, ਇੱਕ ਬੜੀ ਖਾਸ ਡੀਲ ਆ, ਕਦੀ ਕਿਹਾ ਹੋਗਾ ਸੁੱਕੀ ਕਿ ਅਸੀਂ ਕਦੀ ਫ੍ਰੀ ਅਪਲਾਇੰਸ ਦਿੱਤੇ ਹੋਣ?
1: ਨਹੀਂ,
2: ਫਰਿੱਜ, ਸਟੋਵ, ਡਿਸ਼ਵਾਸ਼ਰ ਤੇ ਨਾਲ ਤੁਹਾਨੂੰ ਲਾਂਡਰੀ ਬਿਲਕੁਲ ਫ੍ਰੀ ਮਿਲੂਗੀ। ਕਿੱਦਾਂ ਮਿਲੂਗੀ? ਤੁਸੀਂ ਸਿਰਫ ਘਰ ਦਾ ਫਰਨੀਚਰ ਖਰੀਦਣਾ, ਮਤਲਬ ਬੈਡ ਸੈੱਟ, ਸੋਫਾ ਸੈੱਟ ਤੇ ਡਾਈਨਿੰਗ ਟੇਬਲ ਸੈੱਟ, ਤੇ ਤੁਹਾਨੂੰ ਘਰ ਦੇ ਜਿਹੜੇ ਅਪਲਾਇੰਸਸ ਆ ਬਿਲਕੁਲ ਫ੍ਰੀ ਮਿਲ ਜਾਣੇ ਆ। ਸੋ ਇਸ ਖਾਸ ਡੀਲ ਵਾਸਤੇ ਤੁਹਾਨੂੰ ਐਸ ਵੀਕਐਂਡ ਪਹੁੰਚਣਾ ਪਊਗਾ ਸਾਡੀ ਬ੍ਰੈਂਪਟਨ ਵਾਲੀ ਲੋਕੇਸ਼ਨ ਤੇ, ਜੋ ਹੈ 280 ਰਦਰਫੋਰਡ ਰੋਡ ਸਾਊਥ ਉੱਤੇ। ਫਰਨੀਚਰ ਤੁਸੀਂ ਖਰੀਦਣਾ, ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ ਬਿਲਕੁਲ ਫ੍ਰੀ ਦਿੱਤਾ ਜਾਊਗਾ। ਜੋ ਤੁਸੀਂ ਸਾਡੇ ਕੋਲ ਪਹੁੰਚੋਗੇ, ਪਹੁੰਚਣਾ ਜ਼ਰੂਰੀ ਆ, ਕਹਿਣਾ ਜ਼ਰੂਰੀ ਆ ਕਿ ਅਸੀਂ ਵਤਨੋਂ ਦੂਰ ਸੁਣ ਕੇ ਆਏ ਹਾਂ ਤੇ ਸਾਨੂੰ ਡੀਲ ਦੱਸੋ ਤੇ ਡੀਲ ਦਿਓ। ਉੱਪਰੋਂ ਦੀ ਗੱਲ ਇਹ ਆ ਕਿ ਜਿੰਨਾ ਮਰਜ਼ੀ ਸਮਾਨ ਖਰੀਦੋ, ਅਪਲਾਇੰਸਿਸ ਵੀ ਫ੍ਰੀ ਲੈ ਲਓ, ਹੁਣ ਤੁਸੀਂ ਫਰਨੀਚਰ ਖਰੀਦ ਲਿਆ, ਅਸੀਂ ਕੋਈ ਜਵਾਨੀ ਵੀ ਨਹੀਂ ਲੈਣੀ ਕਿਉਂਕਿ ਤੁਹਾਨੂੰ ਅਸੀਂ ਦੇਣੀ ਆ ਇੰਟਰਸਟ ਫ੍ਰੀ ਫਾਈਨੈਂਸਿੰਗ, ਜਿੱਥੇ ਤੁਸੀਂ 15 ਮਹੀਨਿਆਂ ਬਾਅਦ ਤੁਹਾਨੂੰ ਪੈਸੇ ਮੋੜ ਸਕਦੇ ਆ ਬਿਨਾਂ ਕੋਈ ਵਿਆਜ ਦਿੱਤੇ ਹੋਏ ਆਨ ਓਏਸੀ। ਸੋ ਇਹ ਡੀਲਾਂ ਲੈਣ ਲਈ ਤੇ ਖਾਸ ਖਾਸ ਨਵੇਂ ਟੀਵੀ ਲੈਣ ਲਈ ਪਹੁੰਚੋ ਟੈਲੀਟੈਮ ਤੇ। ਪਰ ਇਸ ਵੀਕਐਂਡ ਖਾਸ ਆ ਕਿਉਂਕਿ ਫਰਨੀਚਰ ਤੇ ਬਹੁਤ ਵੱਡੀ ਡੀਲ ਲੱਗੀ ਆ, ਤੇ ਅਗਲੇ ਸੈਗਮੈਂਟ ਚ ਅਸੀਂ ਪੂਰੇ ਘਰ ਦਾ ਫਰਨੀਚਰ ਦੀ ਪੈਕੇਜ ਦੀ ਡੀਲ ਵੀ ਦੱਸਾਂਗੇ ਤੇ ਨਾਲ ਜਿਹੜਾ ਅਪਲਾਇੰਸ ਦਾ ਪੈਕੇਜ ਫ੍ਰੀ ਲਾਇਆ ਉਹ ਵੀ ਤੁਹਾਨੂੰ ਦੱਸਾਂਗੇ। ਪਰ ਨੰਬਰ ਨੋਟ ਕਰ ਲਓ ਜਲਦੀ ਜਲਦੀ ਸਾਡਾ 9052273
1: लड़ाई हुई होंगी नहीं बोलता टेलीविजन ना गल्लां कर सकते
2: बिलकुल ਹੁਣ ਇਹ ਵੀ ਆ ਗਿਆ ਮਸ਼ੀਨਾਂ ਨਾਲ ਵੀ ਗੱਲਾਂ ਕਰ ਸਕਦੇ ਜਿਹੜੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨਾ ਉਹਨਾਂ ਨਾਲ ਵੀ ਗੱਲਾਂ ਕਰ ਸਕਦੇ ਆ ਹੁਣ ਜੇ ਤੁਸੀਂ ਤੰਗ ਆ ਥੋੜਾ ਜਿਹਾ
1: ਮੋਟਰਾਂ ਦੇ ਟਿਊਬਲਾਂ ਦੇ ਉੱਤੇ ਤੇ ਉਹ ਆਪਸ ਚ ਗੱਲਾਂ ਕਰਦੀਆਂ ਸੀ ਇਹਦਾ ਮਤਲਬ ਤੁਸੀਂ ਹੁਣ ਮਸ਼ੀਨਾਂ ਨਾਲ ਉਹ ਮਾਹੌਲ ਜਿਹਾ ਬਣਾ ਸਕਦੇ ਹੋ
2: ਉਹ ਬਣਾ ਸਕਦੇ ਆ ਹੁਣ ਤਾਂ ਸੈੱਲ ਫੋਨ ਵੀ ਬੜੀ ਤਰੱਕੀ ਕਰ ਚੁੱਕੇ ਆ
1: ਪ੍ਰੋਗਰਾਮ ਦਾ ਹਿੱਸਾ ਢਿੱਲੋਂ ਵੀਡੀਓ ਦੱਸ ਯੋਗਨਾ ਵੀ ਪੇਸ਼ ਕਰ ਰਹੇ 905-204-1313 ਆ ਔਰ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਬੱਚਿਆਂ ਵਾਸਤੇ ਆਪਣੇ ਵਾਸਤੇ ਟਰੈਵਲ ਇੰਸ਼ੋਰੈਂਸ ਆ ਔਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਹਰਪ੍ਰੀਤ ਸੈਣੀ ਹੋਰਾਂ ਨਾਲ ਗੱਲ ਕਰ ਲਓ 416-817-6500 ਤੇ ਨਾਲ ਹੀ ਰੀਅਲ ਸਟੇਟ ਦੀ ਗੱਲ ਕਰੀਏ ਕਿਰਨ ਜੀ ਅਸੀਂ ਨਾ ਆਪਣਾ ਸੌਦਾ ਵੇਚਣਾ ਆਪ ਭੁੱਲ ਜਾਂਦੇ ਕਈ ਇੰਨਾ ਰੀਅਲ ਸਟੇਟ ਦੇ ਬਿਜ਼ੀ ਅਸੀਂ ਰੇਡੀਓ ਤੇ ਔਰ ਕਈ ਜਿਹੜੇ ਸਾਡੇ ਲਿਸਨਰ ਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਫਾਇਦਾ ਲੈ ਲਓ ਹੁਣ ਖਰੀਦਦਾਰ ਦਾ ਸਮਾਂ ਹੈ ਕਿਉਂਕਿ ਕੀਮਤਾਂ 'ਚ ਗਿਰਾਵਟ ਆਈ ਹੋਈ ਆ ਹਰ ਪ੍ਰੋਪਰਟੀ 4-4, $5-5 lakh ਸਸਤੀ ਮਿਲ ਰਹੀ ਹੈ ਤੁਹਾਨੂੰ ਲੈ ਲਓ ਫਾਇਦਾ ਸਾਡਾ ਵੀ ਫਾਇਦਾ ਲੈ ਲਓ ਕਿਉਂਕਿ ਅਸੀਂ ਤਾਂ ਫਿਰ ਵੀ ਮੀਡੀਆ 'ਚ ਰਹਿਣਾ ਬਾਕੀ ਦੇ ਚਲੋ ਰਿਐਲਟਰ ਵੀਰ ਜਿਹੜੇ ਹੈਗੇ ਉਹ ਕੰਮ ਕਰਦੇ ਹੀ ਕਰਦੇ ਆ ਪਰ ਅਸੀਂ ਤਾਂ ਤੁਹਾਨੂੰ ਮੂੰਹ ਵੀ ਦਿਖਾਉਣਾ ਆਵਾਜ਼ ਵੀ ਸੁਣਾਉਣੀ ਤੁਸੀਂ ਸਾਨੂੰ ਕਦੀ ਵੀ ਫੜ ਸਕਦੇ ਵੀ ਆਹ ਸਾਨੂੰ ਗਲਤ ਡੀਲ ਦਿੱਤੀ ਇਸ ਕਰਕੇ ਸਾਡਾ ਵਿਸ਼ਵਾਸ ਕਰੋ ਨੰਬਰ ਹੈ 416-881-7070 ਤੇ ਗੱਲ ਕਰ ਲਓ ਤੇ ਮਨਪ੍ਰੀਤ ਹੋਰੀ ਵੀ ਆ ਗਏ ਨੇ ਮੈਂ ਕਹਾਂਗਾ ਮਨਪ੍ਰੀਤ ਹੋਰਾਂ ਨਾਲ ਵੀ ਕੁਝ ਗੱਲਾਂ ਬਾਤਾਂ ਕਰੀਏ ਮਨਪ੍ਰੀਤ ਜੀ ਜੀ ਆਇਆਂ ਨੂੰ
3: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਲਿਸਨਰਸ ਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ
1: ਨੂੰ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਤੁਸੀਂ ਸੁਸਤ ਜਿਹਾ ਕਿਉਂ ਬੋਲ ਰਹੇ ਹੋ ਅੱਜ ਰੋਟੀ ਨਹੀਂ ਖਾਧੀ
3: ਸੁਖੀ ਜੀ ਪਤਾ ਨਹੀਂ ਕੀ ਗੱਲ ਅੱਜ ਨੀਂਦ ਨੇ ਬਹੁਤ ਜ਼ੋਰ ਪਾਇਆ
1: ਅੱਛਾ ਨੀਂਦ ਚ ਸੁਪਨਿਆਂ ਚ ਦੁਨੀਆਂ ਚ ਜਾਣਾ ਚਾਹੁੰਦੇ ਹੋ ਤੁਸੀਂ
3: ਓ ਮਾਈ ਗੋਡ ਸੁਪਨਿਆਂ ਦੀ ਦੁਨੀਆ ਸੁਪਨੇ ਸੁਪਨੇ ਤੇ ਜਾਗਦਿਆਂ ਨੂੰ ਵੀ ਆਈ ਜਾਂਦੇ ਸੁਖੀ ਜੀ ਅੱਜ ਕੱਲ ਸੁਪਨੇ ਸੁਪਨੇ ਕਾਹਦੇ ਅੱਜ ਕੱਲ ਤਾਂ ਬੰਦੇ ਨੂੰ ਆਪਣੀ ਲਾਈਫ ਦੀ ਟੈਨਸ਼ਨ ਆ ਸੈਟਲ ਕਿੱਦਾਂ ਕਰਨਾ ਆ ਕੰਮ ਕਾਰ ਕਿਵੇਂ ਕਰਨੇ ਨੇ ਤੇ ਆਪਣੇ ਆਪ ਨੂੰ ਤੰਦਰੁਸਤ ਕਿਵੇਂ ਰੱਖਣਾ ਆ ਮਾੜਾ ਜਿਹਾ ਜੇ ਕਿਸੇ ਨੂੰ ਸਿਹਤ ਦੀ ਕੋਈ ਪ੍ਰੋਬਲਮ ਹੁੰਦੀ ਆ ਤਾਂ ਫਿਟਨੈਸ ਦੀ ਟੈਨਸ਼ਨ ਪੈ ਜਾਂਦੀ ਆ ਉਹਨੂੰ ਉਹਦੇ ਸੁਪਨੇ ਸੁੱਤਿਆਂ ਵੀ ਆਉਂਦੇ ਨੇ ਜਾਗਦਿਆਂ ਨੇ ਜਾਗਦਿਆਂ ਵੀ ਜੇ ਪਰਸ ਖਾਲੀ ਹੋ ਗਿਆ ਬੰਦੇ ਦਾ ਕਿਸੇ ਪਾਸਿਓ
1: ਮੈਨੂੰ ਪਤਾ ਫਿਟਨੈਸ ਤੇ ਬਹੁਤ ਧਿਆਨ ਦਿੰਦੇ ਤੁਹਾਡਾ ਤੁਸੀਂ ਭੋਰਾ ਵੀ ਭਾਰ ਨੀ ਵਧਣ ਦਿੰਦੇ
3: ਸੁਖੀ ਜੀ ਇਹ ਬਖਸ਼ਿਸ਼ ਆ ਇਹ ਜਿਮ ਚਲੇ ਜਾਓ ਨਾ ਜਾਓ ਖਾਓ ਪੀਓ ਹਾਂ ਨਾ ਖਾਣ ਨਾਲ ਜਰੂਰ ਫਰਕ ਪੈਂਦਾ ਆ ਪਰ ਖਾਣ ਦੇ ਨਾਲ ਇਹ ਨੀ ਵੀ ਜਿਹੜਾ ਘਿਓ ਆ ਉਹ ਤੁਸੀਂ ਮਿਣ ਮਿਣ ਕੇ ਖਾਓ ਜਾਂ ਬੂੰਦਾਂ ਦੇ ਨਾਲ ਪਾਓ ਵੀ ਹੈ ਪਤਾ ਨੀ ਕਿੱਧਰ ਨੂੰ ਲੱਗ ਜਾਣਾ ਸੋ ਉਹਦੇ ਤੇ ਕੋਈ ਬੰਦਿਸ਼ ਨੀ ਆ ਰੋਟੀ ਭਾਵੇਂ ਘੱਟ ਹੋਵੇ ਦੁੱਧ ਦਹੀਂ ਤੇ ਦੇਸੀ ਘਿਓ ਇਹ ਫੁੱਲ ਹੁੰਦਾ ਆ
1: ਅੱਛਾ ਮਨਪ੍ਰੀਤ ਜੀ ਅੱਜ ਮੇਰੇ ਨਾ ਦਿਮਾਗ ਚ ਇੱਕ ਗੱਲ ਆਈ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਦੇਖੋ ਹਰ ਬੰਦੇ ਨੂੰ ਫਿਕਰ ਹੈ ਕਿਸੇ ਨੂੰ ਜੇਬ ਖਾਲੀ ਦਾ ਫਿਕਰ ਹੈ ਕਿਸੇ ਨੂੰ ਵਧੇ ਦਾ ਫਿਕਰ ਹੈ ਕਿਸੇ ਨੂੰ ਘਟੇ ਦਾ ਫਿਕਰ ਹੈ ਕਿਸੇ ਨੂੰ ਆਪਣੇ ਪਰਿਵਾਰਕ ਰਿਸ਼ਤਿਆਂ ਦਾ ਫਿਕਰ ਹੈ ਕਿਸੇ ਨੂੰ ਰਾਤ ਦੀ ਰੋਟੀ ਦਾ ਫਿਕਰ ਬਹੁਤ ਸਾਰੀ ਦੁਨੀਆਂ ਫਿਕਰ ਚ ਆ ਇੱਕ ਨਾ ਦੇਖੋ ਔਰ ਖਾਸ ਕਰਕੇ ਸਾਡੇ ਪੰਜਾਬੀ ਜਿਹੜੇ ਪੰਜਾਬੀਆਂ ਦੇ ਲੇਖੇ ਜਿਹੜੀ ਗੱਲ ਆਈ ਆ ਉਹ ਪ੍ਰਦੇਸ ਆਏ ਆ ਪ੍ਰਵਾਸ ਆਇਆ ਬਾਹਰਲੇ ਮੁਲਕਾਂ ਨੂੰ ਨਿਕਲਣ ਆਇਆ ਜਿਹਨਾਂ ਚੋਂ ਮੈਂ ਤੁਹਾਨੂੰ ਗੱਲ ਦੱਸਦਾ ਕਿ ਦੇਖੋ ਉਹ ਸਿਰਫ ਇਸ ਕਰਕੇ ਬਾਹਰ ਨੂੰ ਨਿਕਲਦਾ ਸੀ ਕਿ ਚਲੋ ਬਾਹਰ ਜਾਵਾਂਗੇ ਕਮਾਈ ਕਰਕੇ ਘਰ ਨੂੰ ਲਿਆਵਾਂਗੇ ਘਰ ਬਣਾਵਾਂਗੇ ਫਿਰ ਸਾਰਾ ਟੱਬਰ ਆਰਾਮ ਨਾਲ ਰਵਾਂਗੇ ਉਹ ਪਰ ਕੀ ਹੋ ਗਿਆ ਟੱਬਰ ਖਿਲਰ ਗਿਆ ਮੈਂ ਤੁਹਾਨੂੰ ਦੱਸਦਾ ਇੱਕ ਮਾਤਾ ਨਾਲ ਗੱਲ ਹੋਈ ਮੇਰੀ ਇੰਡੀਆ ਦੇ ਵਿੱਚ ਕੱਲ੍ਹ ਤੇ ਉਹਨੂੰ ਪੁੱਛਿਆ ਮੈਂ ਕਿਹਾ ਕੀ ਹਾਲ ਚਾਲ ਮਾਤਾ ਕਹਿੰਦੀ ਬਹੁਤ ਵਧੀਆ ਕਹਿੰਦੀ ਘਰ ਵਾਲਾ ਮੇਰਾ ਦੁਬਈ ਰਹਿੰਦਾ ਕੰਮ ਕਰਦਾ ਆ ਮੁੰਡੇ ਨੂੰ ਅਸੀਂ ਵੀਜ਼ਾ ਲਵਾ ਕੇ ਕੈਨੇਡਾ ਭੇਜਤਾ ਸਟੂਡੈਂਟ ਵੀਜ਼ੇ ਤੇ ਕੁੜੀ ਸਾਡੀ ਦਾ ਵਿਆਹ ਇੰਗਲੈਂਡ 'ਚ ਕਰਤਾ ਬਸ ਮੌਜਾਂ ਕਰਦੇ ਹੁਣ ਮੈਂ ਇਕੱਲੀ ਰਹਿੰਦੇ ਹਾਂ ਪਤਾ ਨਹੀਂ ਇਕੱਠੇ ਕਦੋਂ ਹੋਣਾ
0: ਸਹੀ ਗੱਲ
3: ਸਹੀ ਗੱਲ ਦੇਖੋ ਮਤਲਬ ਬੜੀ ਇਮੋਸ਼ਨਲ ਗੱਲ ਆ ਤ੍ਰਾਸਦੀ ਵਾਲੀ ਵੀ ਆ ਤੇ ਉਡੀਕ ਦੇਖੋ ਹਨਾ
1: ਦੇਖੋ ਚਾਰ ਘਰ ਦੇ ਜੀ ਆ ਚਾਰਾਂ ਮੁਲਕਾਂ 'ਚ ਬੈਠੇ ਆ ਤੇ ਉਹ ਵਿਚਾਰੀ ਇਕੱਲੀ ਘਰ 'ਚ ਕਹਿੰਦੇ ਹੁੰਦੇ ਨਾ ਘਰ ਬਣਾਉਂਦਾ ਬਣਾਉਂਦਾ ਬੰਦਾ ਘਰ ਚ ਆਰਾਮ ਕਰਨਾ ਭੁੱਲ ਜਾਂਦਾ।
3: ਜੀ ਬਿਲਕੁਲ, ਤੇ ਸੁਖੀ ਜੀ ਵੇਖੋ ਕਿਸੇ ਟਾਈਮ ਉਸ ਘਰ ਚ ਕਿੰਨੀਆਂ ਰੌਣਕਾਂ ਹੋਣਗੀਆਂ ਜਦੋਂ ਦੋਨਾਂ ਜੀਆਂ ਦਾ ਵਿਆਹ ਹੋਇਆ ਹੋਊਗਾ, ਸੱਸ ਸਹੁਰਾ ਹੋਣਗੇ, ਫਿਰ ਬੱਚੇ ਹੋਏ, ਫਿਰ ਰੌਣਕਾਂ, ਹਨਾ ਵੀ ਕਮਰੇ ਇੱਕ ਚ ਇਕੱਠਿਆਂ ਬੈਠਣਾ ਜਾਂ ਵਿਹੜੇ ਚ ਇਕੱਠਿਆਂ ਨੇ ਬੈਠਣਾ, ਤੇ ਹੁਣ ਉਹ ਵੇਖ ਲੋ ਵਿਚਾਰੀ ਕੱਲੀ, ਤੇ ਉਹਦੀ ਉਸ ਆਵਾਜ਼ ਚ ਵੀ ਦਰਦ ਆ ਵੀ ਮੌਜਾਂ ਕਰਦੀ ਆ, ਤੇ ਐਂਡ ਤੇ ਬਸ ਉਹਨੇ ਇਹ ਵੀ ਕਹਿ ਦਿੱਤਾ ਵੀ ਸਾਰੇ ਅਲੱਗ ਅਲੱਗ ਨੇ, ਹੈ ਕੱਲੀ ਰਹਿਣੀ ਆ।
1: ਹਾਂ ਤੇ ਜਦੋਂ
3: ਉਹਦੇ ਵਿੱਚ ਵੀ ਇੱਕ ਉਡੀਕ ਆ, ਸਬਰ
1: ਉਡੀਕ ਹੈ, ਕਈ ਕਈ ਮਾਵਾਂ ਉਡੀਕਦੀਆਂ ਉਡੀਕਦੀਆਂ ਕਬਰਾਂ ਨੂੰ ਜਾਵੜੀਆਂ, ਜਿਨ੍ਹਾਂ ਦੇ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ, ਅੱਜ ਜਾਵਾਂਗੇ, ਕੱਲ ਨੂੰ ਜਾਵਾਂਗੇ, ਪੱਕੇ ਹੋ ਕੇ ਜਾਵਾਂਗੇ, ਜਾਂ ਕਦੋਂ ਪੈਸੇ ਲੈ ਕੇ ਜਾਵਾਂਗੇ, ਉਹਨਾਂ ਆਸਾਂ ਦੇ ਉੱਤੇ ਵਿਚਾਰੀਆਂ ਸਾਰਾ ਕੁਛ ਆ। ਪਰ ਮੈਂ ਕਹਾਂਗਾ ਜੇ ਸਾਰੇ ਪਰਿਵਾਰ 'ਚ, ਜੇ ਮੈਨੂੰ ਤਾਂ ਬਚਪਨ ਦੇ ਕਈ ਦਿਨ ਯਾਦ ਹੈ ਕਿ ਸਾਡਾ ਕਿੱਡਾ ਵੱਡਾ ਪਰਿਵਾਰ ਸੀ, ਭਾਵੇਂ ਚਲੋ ਠੀਕ ਸੀ, ਵਧੀਆ ਸੀ, ਪਰ ਇਕੱਠੇ ਰਹਿੰਦੇ ਸੀ। ਹੁਣ ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਘਰ ਦੇ ਇੱਕ ਦੂਜੇ ਨਾਲ ਜਹਿਲਸਾਂ ਕਰਦੇ ਆ, ਯਾਰ ਇਹ ਤਾਂ ਰੇਡੀਓ ਕਰਨ ਲੱਗ ਗਿਆ, ਉਹ ਯਾਰ ਆਇਆ ਤਾਂ ਰੀਅਲਟਰ ਬਣ ਗਿਆ, ਆਹ ਤਾਂ ਉਹ ਬਣ ਗਿਆ, ਤੁਹਾਡੇ ਆਪਣੇ ਹੀ ਇੱਦਾਂ ਕਰਨ ਲੱਗ ਜਾਂਦੇ।
3: ਬਿਲਕੁਲ ਬਿਲਕੁਲ, ਕਿਉਂਕਿ ਸੁਖੀ ਜੀ ਸਮਝ ਘੱਟ ਹੁੰਦੀ ਹੈ। ਮੈਂ ਤਾਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਟੋਟਲ ਮਿਲਾ ਕੇ ਮਾਮੀਆਂ ਮਾਸੀਆਂ ਚਾਚੀਆਂ ਭੂਆ ਦੇ ਜਿਹੜੇ ਧੀਆਂ ਪੁੱਤ ਨੇ ਜਾਂ ਟੱਬਰ ਦੇ ਜੀ ਨੇ, ਉਹ 40-50 ਕੁ ਹੁੰਦੇ ਨੇ, ਹਨਾ, ਜਾਂ ਲਾ ਲਓ ਕੋਈ 20-25 ਕੁ ਹੁੰਦੇ ਨੇ, ਤੇ ਉਹਨਾਂ ਦੇ ਵਿੱਚੋਂ ਕੀ ਹੁੰਦਾ ਆ ਕਿ ਇੱਕ ਅੱਧਾ ਬੰਦਾ ਕਾਮਯਾਬ ਹੁੰਦਾ ਆ, ਤੇ ਉਸ ਇੱਕ ਅੱਧੇ ਕਾਮਯਾਬ ਬੰਦੇ ਦੇ ਨਾਲ ਬਾਕੀ ਸਾਰਿਆਂ ਦੀ ਜਿਹੜੀ ਘਰ ਦੇ ਜੀ ਹੁੰਦੇ ਨੇ ਉਹਨਾਂ ਦੀ ਟੌਰ ਹੁੰਦੀ ਆ। ਪਰ ਇਹ ਅੱਜ ਕੱਲ ਕੋਈ ਸਮਝਦਾ ਨੀ। ਪਹਿਲੇ ਜ਼ਮਾਨੇ ਚ ਦੇਖੋ ਜੇ ਕਿਸੇ ਦੇ ਘਰ ਚ ਕੋਈ ਅਫਸਰ ਹੁੰਦਾ ਸੀ ਤਾਂ ਬਾਕੀ ਜੀਆਂ ਨੇ ਲਾਣੇ ਨੇ ਦੱਸਣਾ, ਹਨਾ, ਵੀ ਇਹ ਸਾਡਾ ਅਫਸਰ ਆ, ਵੀ ਸਾਡੀ ਉਹਦੇ ਨਾਲ ਹੀ ਟੌਰ ਆ। ਹੁਣ ਜਦੋਂ ਕੋਈ ਤਰੱਕੀ ਕਰਦਾ ਹੈ ਤਾਂ ਲੋਕ ਜਿਹੜੇ ਨੇ ਜੈਲਸ ਕਰਦੇ ਨੇ, ਉਹਨਾਂ ਨੂੰ ਇਹ ਨੀ ਪਤਾ ਲੱਗਦਾ ਵੀ ਇਹਦੇ ਨਾਲ ਸਾਡੀ ਵੀ ਤਾਂ ਟੌਰ ਆ, ਅਸੀਂ ਕਹੀਏ ਬਈ ਇਹ ਸਾਡਾ ਆ, ਤੇ ਸੋ ਉਹੀ ਲੱਤਾਂ ਖਿੱਚਣ ਵਾਲੀ ਗੱਲ ਹੋ ਜਾਂਦੀ।
1: ਪਰ ਨਾ ਸੰਜੀਵ ਆਨੰਦ ਉਹਨਾਂ ਦਾ ਇੱਕ ਸ਼ੇਅਰ ਆ, ਕਹਿੰਦਾ ਆਪਣਿਆਂ ਤੋਂ ਬਚ ਕੇ ਸ਼ੁਕਰ ਮਨਾਈ ਜਾ, ਗੈਰਾਂ ਤੋਂ ਕਾਹਤੋਂ ਡਰਦਾ ਕਿਹੜੇ ਭੇਤੀ ਆ।
3: ਸਹੀ ਗੱਲ ਆ।
1: ਸੋ ਮਨਪ੍ਰੀਤ ਜੀ, ਆਪਾਂ ਤਾਂ ਟੌਪਿਕ ਹੋਰ ਪਾਸੇ ਲੈ ਗਏ, ਪਰ ਸਾਡੇ ਲਿਸਨਰ ਮੈਨੂੰ ਪਤਾ ਨਹੀਂ ਇਸ ਗੱਲ ਨਾਲ ਸਹਿਮਤ ਹੈ ਕਿ ਨਹੀਂ ਜਿਹੜੇ ਟੌਪਿਕ ਤੇ ਗੱਲ ਚੱਲ ਰਹੀ ਹੈ। ਜੇ ਕੋਈ ਸਹਿਮਤ ਹੈਗਾ, ਜੇ ਇਸ ਗੱਲ ਨਾਲ ਸਹਿਮਤ ਆ, ਤੇ ਫੋਨ ਕਰ ਲਓ 905-799-0999 905-799-0999 ਤੇ। ਹੋ ਸਕਦਾ ਮੇਰੇ ਵਰਗੇ ਵਿਚਾਰੇ ਹੋਰ ਵੀ ਕਈ ਹੋਣਗੇ ਜਿਹੜੇ ਕਹਿਣਾ ਚਾਹੁੰਣਗੇ ਆਪਣੇ ਦਿਲ ਦੀਆਂ ਗੱਲਾਂ, ਪਰ ਇਹ ਨਹੀਂ ਪਤਾ ਕਿ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚਦੀ ਕਿ ਅਸੀਂ ਆਪਸ 'ਚ ਹੀ ਗੱਲਾਂ ਕਰੀ ਜਾਂਦੇ ਹਾਂ, ਹੈ ਨਾ। ਤੋ 905-799-0999 ਤੇ ਤੁਸੀਂ ਕਾਲ ਕਰ ਸਕਦੇ ਹੋ। ਤਦ ਤੱਕ ਦੇ ਲਈ ਆਪਾਂ ਕਿਰਨ ਜੀ
0: ਜਿਹੜਾ ਜੀ ਦੱਸ ਨਹੀਂ ਕਿ ਆਉਂਦੀ ਕਿ ਨਹੀਂ ਆਉਂਦੀ ਪਹਿਲਾਂ ਦੇਖਦੇ ਹਾਂ ਕਿੰਨਾ ਕਿ ਸਾਨੂੰ ਸਾਡੀ ਗੱਲ ਕੋਈ ਸੁਣਦਾ ਕਿ ਨਹੀਂ ਸੁਣਦਾ ਬਿਲਕੁਲ ਜੀ ਬਿਲਕੁਲ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਨਹੀਂ ਕਿ ਅੱਜ ਦਾ ਪ੍ਰੋਗਰਾਮ ਮੁਕੇਸ਼ ਚੌਹਾਨ ਮੁਕੇਸ਼ ਚੌਹਾਨ ਦੇ ਨਾਲ 6475127000 ਤੇ, ਔਰ ਨਾਲ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਇਹਨਾਂ ਦਾ ਵੀ ਮੈਸੇਜ ਜਿਹੜਾ ਜੀ ਸਾਂਝਾ ਕਰ ਦਈਏ। ਬਹੁਤ ਵਧੀਆ ਜਿਹੜਾ ਜੀ ਪਰਮਾ ਹੁੰਗਾਰਾ, ਤੁਸੀਂ ਸਾਰਿਆਂ ਨੇ ਸਾਡੇ ਸਾਰੇ ਲਿਸਨਰਸ ਨੇ ਇਹਨਾਂ ਦੇ ਜੋਬ ਫੇਅਰ ਨੂੰ ਦਿੱਤਾ ਸੀ ਤੇ ਬਹੁਤ ਸਾਰੇ ਜਿਹੜੇ ਜੀ ਬੱਚੇ ਤਾਂ ਹਾਇਰ ਵੀ ਹੋ ਗਏ ਆ ਤੇ ਕਾਫੀ ਵਧੀਆ ਜਿਹੜਾ ਜੀ, ਔਰ ਅਗਲੀ ਵਾਰੀ ਜਿਹੜਾ ਜੀ ਫੇਰ ਦੁਬਾਰਾ ਇਹ ਫੇਅਰ ਕਰੂਗੇ। ਤੇ ਨਾਲ ਦੀ ਨਾਲ ਜਿਹੜਾ ਜੀ ਇਹਨਾਂ ਦੇ ਕੋਲ ਬਹੁਤ ਸਾਰੇ ਇਸ ਟਾਈਮ ਅਵੇਲੇਬਲ ਕੋਰਸਿਸ ਹੈਗੇ, ਜਿੱਦਾਂ ਕਿ NACC ਪਰਸਨਲ ਸਪੋਰਟ ਵਰਕਰ 2022 PSW, ਤੇ ਇਹਨਾਂ ਕੋਲ ਜਿਹੜਾ ਜੀ ਹੋਰ ਵੀ ਬਹੁਤ ਸਾਰੇ ਕੋਰਸਿਸ, ਜਿੱਦਾਂ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਹੈਗਾ, ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ ਹੈਗਾ, ਤੇ ਇਹਨਾਂ ਦਾ ਜਿਹੜਾ ਜੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਜਾਂ ECA ਜਾਂ ECE ਦਾ ਵੀ ਪ੍ਰੋਗਰਾਮ ਜਿਹੜਾ ਜੀ ਬਹੁਤ ਜਲਦੀ ਲਾਂਚ ਹੋਣ ਜਾ ਰਿਹਾ। ਕੋਈ ਵੀ ਜਾਣਕਾਰੀ ਲੈਣੀ ਆ ਇਹ ਮੈਡੀਕਲ ਫੀਲਡ ਦੇ ਵਿੱਚ, ਆਪਣਾ ਭਵਿੱਖ ਦੇਖਣਾ ਚਾਹੁੰਦੇ ਹਾਂ, ਤੇ ਗੱਲਬਾਤ 6474991009 ਤੇ ਹੋ ਸਕਦੀ ਆ। ਸਪੈਕਸ ਐਕਸਪ੍ਰੈਸ ਦਾ ਮੈਸੇਜ ਦੇ ਦਈਏ ਕਿ ਭਾਵੇਂ ਤੁਸੀਂ ਪ੍ਰਿਸਕ੍ਰਾਈਬ ਆਈ ਗਲਾਸਿਸ ਬਣਾਉਣੇ ਆ ਜਾਂ ਰੂਟੀਨ ਆਈ ਚੈੱਕਅਪ ਕਰਾਉਣਾ ਹੈਗਾ ਇਹਨਾਂ ਕੋਲ, ਜਿਹੜਾ ਜੀ ਫਰਾਈਡੇ ਔਰ ਸੈਟਰਡੇ ਦੋਨੋਂ ਹੀ ਲੋਕੇਸ਼ਨ ਤੇ 35 ਰੈਜੋਲੂਸ਼ਨ ਡਰਾਈਵ, ਤੇ ਦੂਜੀ 10635 ਕਰੇਡਵਿਊ ਰੋਡ ਤੇ ਜਿਹੜੇ ਜੀ ਡਾਕਟਰਸ ਅਵੇਲੇਬਲ ਹੁੰਦੇ ਆ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 9054600888 ਤੇ ਗੱਲਬਾਤ ਹੋ ਸਕਦੀ ਹੈ ਜੀ।
1: ਤੇ ਲਓ ਫਿਰ ਕੋਈ ਵੀ ਕਾਲ ਨਹੀਂ ਆਈ, ਆਪਾਂ ਸੱਚ ਬੋਲਾਂਗੇ ਨਹੀਂ ਕਿ ਕਈ ਰੇਡੀਓ ਲਗਾਓ ਸਾਡੀਆਂ ਲਾਈਨਾਂ ਫੁੱਲ ਹੋ ਗਈਆਂ, ਫਲਾਣੇ ਦੇ ਮੈਸੇਜ ਆ ਗਏ, ਸਾਨੂੰ ਤਾਂ ਕਿਸੇ ਨੇ ਕਾਲ ਨਹੀਂ ਕੀਤੀ। ਕਿਰਨ ਜੀ ਨਾ ਤੁਹਾਨੂੰ ਕੋਈ ਲਾਈਕ ਕਰਦਾ ਨਾ ਮੈਨੂੰ ਤੇ ਨਾ ਮਨਪ੍ਰੀਤ ਹੋਰਾਂ ਨੂੰ। ਅੱਜ ਫਰਾਈਡੇ ਆ, ਚਲੋ ਮੰਡੇ ਤੋਂ ਨਹੀਂ ਆਉਂਦੇ ਫਿਰ ਭਾਈ।
0: ਕਈ ਵਾਰੀ ਇਦਾਂ ਹੁੰਦਾ ਹੈ ਕਿ ਠੀਕ ਆ ਕੋਈ ਵਿਚਾਰਾ ਡਰਾਈਵ ਕਰ ਰਿਹਾ ਸੁਖੀ ਜੀ,
1: ਨਹੀਂ ਨਹੀਂ ਡਰਾਈਵ ਕਰ ਰਿਹਾ ਤੇ ਜੇ ਅਸੀਂ ਵੀ ਤਾਂ ਇੱਥੇ ਫ੍ਰੀ ਚ ਬੋਲ ਰਹੇ ਹਾਂ, ਜੇ ਕਾਲ ਹੀ ਕਰ ਲੈਣਾ ਤਾਂ ਕੀ ਚੱਕਾ ਹੱਸਜੂ।
0: ਠੀਕ ਹੈ ਜੀ, ਬਿਲਕੁਲ ਜੀ,
1: ਕੋਈ ਨਹੀਂ, ਕੋਈ ਗਲਤ ਮੈਸੇਜ ਨਹੀਂ ਅਸੀਂ ਪੜ੍ਹਦੇ ਕਿ ਆ ਜੀ ਫਲਾਣੇ ਨੇ ਫਲਾਣਾ ਇਦਾਂ, ਜਿੱਦਾਂ ਨਹੀਂ ਫਰਜ਼ੀ ਮੈਸੇਜ ਨਹੀਂ ਪੜ੍ਹਨਾ।
0: ਬਿਲਕੁਲ ਜੀ, 100% ਜੋ ਗੱਲ ਆ ਆਪਾਂ ਜਾਇਜ਼ ਕਰਦੇ ਹਾਂ ਮੂੰਹ ਤੇ ਕਰਦੇ ਹਾਂ, ਔਰ ਹਮੇਸ਼ਾ ਜਿਹੜੇ ਜੀ ਅਸੀਂ ਬੜੇ ਰਾਮ ਪਰਿਵਾਰਕ ਵਾਲੀਆਂ ਪਿਆਰ ਮੁਹੱਬਤ ਵਾਲੀਆਂ ਜਿਹੜੀਆਂ ਜੀ ਗੱਲਾਂ ਕਰੀਦੇ ਆ, ਸੋ ਅਪੀਲ ਕਰਾਂ।
1: ਪਰ ਨਹੀਂ ਚਾਹੁੰਦੇ ਨਾ ਲੋਕ, ਕਹਿੰਦੇ ਤਮਾਸ਼ਾ ਦਿਖਾਓ। ਉਦੋਂ ਤਾਂ ਉੱਠਾ ਉੱਠਾ ਹੁਣ ਆਪਾਂ ਪੁੱਠੀ ਸਿੱਧੀ ਗੱਲ ਕਰ ਦਈਏ ਨਾ, ਠਾ ਠਾ ਕਾਲਾਂ ਆਉਣੀਆਂ, ਚੰਗੀ ਗੱਲ ਨੂੰ ਕੋਈ ਕਾਲ ਨਹੀਂ ਕਰਦਾ।
0: ਬਿਲਕੁਲ ਜੀ, ਸੋ ਇੱਕ ਵਾਰੀ ਫੇਰ ਸਾਡੇ ਲਿਸਨਰਸ ਨੂੰ ਜਿਹੜਾ ਜੀ ਨੰਬਰ ਜ਼ਰੂਰ ਦੇ ਦਈਏ, 9057990999 ਤੇ ਤੁਸੀਂ ਜਿਹੜਾ ਜੀ ਸਾਡੇ ਨਾਲ ਗੱਲਬਾਤ ਕਰ ਸਕਦੇ ਆ। ਔਰ ਮਨਪ੍ਰੀਤ ਜੀ ਨਾਲ ਇੱਕ ਵਾਰੀ ਫੇਰ ਗੱਲਬਾਤ ਕਰਦੇ ਆ। ਮਨਪ੍ਰੀਤ ਜੀ ਸਵਾਗਤ ਹੈ।
1: ਮਨਪ੍ਰੀਤ ਜੀ, ਇੱਕ ਬੜੀ ਖਬਰ ਇਸ ਟਾਈਮ ਵਾਇਰਲ ਹੋ ਰਹੀ ਆ ਹਰ ਮੀਡੀਆ ਦੇ ਉੱਤੇ ਕਿ ਜਿਹੜੇ ਕਿ ਰਵਨੀਤ ਬਿੱਟੂ, ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
3: ਜੀ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਸੁੱਖੀ ਜੀ ਅਹੁਦੇ ਤੋਂ ਅਸਤੀਫਾ ਦਿੱਤਾ। ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਨੇ ਪ੍ਰਧਾਨ ਮੰਤਰੀ ਦੀ ਸਲਾਹ ਤੇ ਕੇਂਦਰੀ ਮੰਤਰੀ ਦਾ ਇਹ ਅਸਤੀਫਾ ਜਿਹੜਾ ਤੁਰੰਤ ਮਨਜ਼ੂਰ ਵੀ ਕਰ ਲਿਆ ਆ। ਔਰ ਰਵਨੀਤ ਬਿੱਟੂ ਨੇ ਆਪਣਾ ਅਸਤੀਫਾ ਜਿਹੜਾ ਪ੍ਰਧਾਨ ਮੰਤਰੀ ਨੂੰ ਸੌਂਪਿਆ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਸ ਨੂੰ ਪ੍ਰਵਾਨ ਕਰਦਿਆਂ ਅਗਲੇਰੀ ਕਾਰਵਾਈ ਰਾਸ਼ਟਰਪਤੀ ਦੇ ਕੋਲ ਪਾਈ ਸੀਗੀ। ਤੇ ਅਸਤੀਫੇ ਨੂੰ ਲੈ ਕੇ ਕਾਫੀ ਕਹਿ ਸਕਦੇ ਹਾਂ ਸਿਆਸੀ ਅਖਾੜਾ ਜਿਹੜਾ ਭਖਿਆ ਹੋਇਆ, ਲੋਕ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਨੇ ਕਿ ਕਿਉਂ ਦਿੱਤਾ, ਕਿਵੇਂ ਦਿੱਤਾ ਅਸਤੀਫਾ, ਕਿਸ ਤਰੀਕੇ ਦੇ ਨਾਲ ਇਹ ਫੇਰ ਬਦਲ ਹੋ ਰਹੇ ਨੇ ਭਾਜਪਾ ਦੀ ਪਾਰਟੀ ਦੇ ਵਿੱਚ, ਜਾਂ ਇਹ ਕੋਈ ਸੋਚੀ ਸਮਝੀ ਵੱਡੀ ਸਿਆਸਤ ਦਾ ਹਿੱਸਾ ਹੋ ਸਕਦਾ ਆ। ਪਰ ਸੁਖੀ ਜੀ, 21 ਮਹੀਨੇ ਦੇ ਵਿੱਚ ਦੋ ਕੇਂਦਰੀ ਮੰਤਰੀਆਂ ਦੇ ਅਸਤੀਫੇ ਹੋ ਚੁੱਕੇ ਨੇ, ਪਹਿਲਾਂ ਜਾਰਜ ਕੁਰੀਅਨ ਤੇ ਹੁਣ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਅਸਤੀਫਾ ਦਿੱਤਾ ਹੈ। ਸੋ ਕਿਤੇ ਨਾ ਕਿਤੇ ਸਾਫ਼ ਹੈ ਕਿ ਕੇਂਦਰ ਸਰਕਾਰ ਤੇ ਸੰਗਠਨ ਦੇ ਪੱਧਰ ਤੇ ਕੋਈ ਬਹੁਤਾ ਵੱਡਾ ਕਹਿ ਸਕਦੇ ਵੀ ਮੰਥਨ ਚੱਲ ਰਿਹਾ।
1: ਪਰ ਠੀਕ ਹੈ, ਮੰਤਰੀਆਂ ਨੇ ਅਸਤੀਫੇ ਦੇ ਜਾਣੇ ਆ, ਪਾਰਟੀਆਂ ਚੇਂਜ ਕਰੀ ਜਾਣੀਆਂ। ਮੈਨੂੰ ਬੜੀ ਖੁਸ਼ੀ ਆ ਕਿ ਸਾਨੂੰ ਇੱਕ ਫੋਨ ਆ ਗਿਆ
0: ਪਹਿਲਾਂ।
1: ਚਲੋ ਨਹੀਂ, ਉਹ ਵਾਪਸ ਕਰ ਲੈਣ, ਪਹਿਲਾਂ ਦੇਖਦੇ ਜੀ ਕੌਣ ਨੇ। ਜੀ ਆਇਆਂ ਨੂੰ ਜੀ, ਹੈਲੋ
4: ਹੈਲੋ,
1: ਹਾਂਜੀ ਹਾਂਜੀ
4: ਹੈਲੋ
1: ਜੀ ਜੀ ਜੀ
4: ਜੀ ਰਾਜਨ ਜੀ, ਸਪੈਕਸ ਐਕਸਪ੍ਰੈਸ
1: ਤੋਂ ਲੈ ਜੀ। ਇਹ ਤਾਂ ਸਪੌਂਸਰ ਦਾ ਹੀ ਫੋਨ ਆ ਗਿਆ, ਮੈਂ ਕਿਹਾ ਲਿਸਨਰ ਦਾ ਹੋਊਗਾ। ਸੋਮਵਾਰ ਤੋਂ ਮੈਨੂੰ ਨੀ ਲੱਗਦਾ ਮੈਂ ਪ੍ਰੋਗਰਾਮ ਕਰਾਂਗਾ, ਸੱਚੀ ਮੈਂ ਮਜ਼ਾਕ ਨੀ ਕਰ ਰਿਹਾ। ਤੁਸੀਂ ਐਡ ਹੋਰ ਕਦੇ ਦੇ ਦਿਓ ਭਾਜੀ।
4: ਨਹੀਂ ਨਹੀਂ, ਤੁਹਾਡਾ ਪ੍ਰੋਗਰਾਮ ਅਸੀਂ ਜ਼ਰੂਰ ਸੁਣਦੇ ਹਾਂ, ਦੇਖਦੇ ਹਾਂ ਸਾਡੀ ਐਡ ਬੋਲਦੇ ਕਿ ਨਹੀਂ ਬੋਲਦੇ।
1: ਨਹੀਂ ਉਹ ਤਾਂ ਤੁਸੀਂ ਤਾਂ ਸੁਣਨਾ ਹੀ ਹੈ ਕਿਉਂਕਿ ਤੁਸੀਂ ਪੈਸੇ ਦਿੰਦੇ ਹੋ। ਚਲੋ ਹੁਣ ਤੁਸੀਂ ਆਪਣੀ ਗੱਲ ਬੋਲੋ ਪਹਿਲਾਂ। ਤੁਸੀਂ ਕਹਿੰਦੇ ਕਹਿੰਦੇ ਦੰਦ ਗਏ ਤਾਂ ਸਵਾਦ ਗਿਆ, ਅੱਖਾਂ ਗਿਆ, ਜਹਾਨ ਗਿਆ। ਸੋ ਪਹਿਲਾਂ ਅੱਖਾਂ ਦੇ ਉੱਤੇ ਗੱਲ ਕਰੀਏ, ਕਿਉਂਕਿ ਅੱਖਾਂ ਇੱਕ ਇਹੋ ਜਿਹੀ ਚੀਜ਼ ਹੈ ਜਦੋਂ ਸਾਹਮਣੇ ਵਾਲੇ ਨੂੰ ਦੇਖਦੀਆਂ। ਭਾਜੀ ਹੁਣ ਹੋਲਡ ਕਰੋ, ਹੁਣ ਮੈਨੂੰ ਮਸਾਂ ਇੱਕ ਹੋਰ ਕਾਲ ਆਈ ਆ, ਇਹ ਵੀ ਕਿਸੇ ਸਪੌਂਸਰ
4: ਦੀ ਹੈ।
1: ਹੈਲੋ
5: ਹੈਲੋ,
1: ਹਾਂਜੀ ਹਾਂਜੀ
5: ਹਾਂਜੀ ਸੁਖੀ ਜੀ, ਮੈਂ ਤਾਂ ਸਿਰਫ ਤੁਹਾਡਾ ਪ੍ਰੋਗਰਾਮ ਆਉਣ ਹੀ ਕੀਤਾ ਜੀ, ਤੁਸੀਂ ਕਾਲਾਂ ਦੀ ਵੇਟ ਕਰਦੇ ਹੋ।
1: ਕੋਈ ਕਾਲ ਨਹੀਂ ਕਰਦਾ ਜੀ, ਸਾਡੇ ਪਤਾ ਨਹੀਂ ਸਾਰੇ ਨਾਰਾਜ਼ ਹੈ ਮੇਰੇ ਨਾਲ ਲੱਗਦਾ।
5: ਨਹੀਂ ਜੀ ਨਹੀਂ, ਮੈਂ ਤਾਂ ਸਿਰਫ, ਮੈਨੂੰ ਤਾਂ ਇਹ ਨਹੀਂ ਪਤਾ ਕਿਸ ਚੀਜ਼ ਤੇ ਵੇਟ ਕਰਦੇ। ਟੌਪਿਕ ਤੁਸੀਂ ਮੈਂ ਕੋਈ, ਤੁਸੀਂ ਕਿਹਾ ਵੀ ਸਪੌਂਸਰ ਦੀ ਕਾਲ ਆ ਗਈ, ਮੈਂ ਚਲੋ
1: ਟੌਪਿਕ ਭਾਜੀ ਬੜਾ ਦਿਮਾਗ 'ਚ ਸੀਗਾ ਕਿ ਦੇਖੋ ਆਪਾਂ ਨਾ ਪੈਸੇ ਦੀ ਦੌੜ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਜਿਹੜਾ ਅਲੱਗ ਅਲੱਗ ਰਹਿਣ ਲੱਗ ਪਏ ਹਾਂ। ਇੱਕ ਕੱਲ੍ਹ ਮੇਰੀ ਗੱਲ ਹੋਈ ਸੀ, ਮੈਂ ਦੁਬਾਰਾ ਗੱਲ ਰਿਪੀਟ ਕਰਦਾ ਕਿਉਂਕਿ ਤੁਸੀਂ ਲੇਟ ਆਨ ਕੀਤਾ। ਕੱਲ੍ਹ ਕਿਸੇ ਨਾਲ ਮਾਤਾ ਨਾਲ ਗੱਲ ਹੋਈ ਕਿ ਉਹ ਕਹਿੰਦੀ, ਮੈਂ ਕਿਹਾ ਕਿੱਦਾਂ ਠੀਕ ਠਾਕ? ਕਹਿੰਦੀ ਹਾਂ ਠੀਕ ਆ, ਮੇਰਾ ਹਸਬੈਂਡ ਦੁਬਈ 'ਚ ਕੰਮ ਕਰਦਾ ਆ, ਮੇਰਾ ਮੁੰਡਾ ਹੁਣ ਸਟੱਡੀ ਵੀਜ਼ੇ ਤੇ ਕੈਨੇਡਾ ਭੇਜ ਦਿੱਤਾ ਸੀ, ਤੇ ਕੁੜੀ ਇੰਗਲੈਂਡ 'ਚ ਵਿਆਹਤੀ ਆ, ਮੈਂ ਇਕੱਲੀ ਆ, ਬਸ ਮੌਜਾਂ ਕਰਦੀ ਆ। ਮਤਲਬ ਫਿਰ ਪਤਾ ਨਹੀਂ ਕਦੋਂ ਇਕੱਠੇ ਹੋਣਾ ਪਰਿਵਾਰਾਂ ਨੇ।
5: ਖੈਰ ਇਹ ਤਾਂ ਹੈ ਜੀ, ਮਤਲਬ ਫਿਊਚਰ ਬਣਾਉਂਦੇ ਬਣਾਉਂਦੇ ਦੁਨੀਆ ਆਪਣੇ ਰਿਲੇਸ਼ਨਸ ਸੈਕੰਡਰੀ ਲੈ ਜਾਂਦੇ ਨੇ ਜੀ।
1: ਬਿਲਕੁਲ, ਫਿਰ ਬਾਅਦ ਚੋਂ ਜਦੋਂ ਦੋ ਨਿਕਲ ਜਾਂਦੇ ਆ ਫਿਰ ਕਹਿੰਦੇ ਆ ਹੁੰਦਾ ਹੁੰਦਾ ਹੁੰਦਾ। ਪਰ ਜਿੰਨਾ ਸਮਾਂ ਹੁੰਦਾ ਮੈਂ ਕਹਾਂ ਕਿ ਆਪਣੇ ਪਰਿਵਾਰ ਨੂੰ ਜ਼ਰੂਰ ਦੇਣਾ ਚਾਹੀਦਾ। ਥੈਂਕ ਯੂ ਭਾਜੀ ਦੀਪ ਭਾਜੀ, ਤੁਸੀਂ ਕਾਲ ਤਾਂ ਕੀਤੀ, ਚਲੋ ਇੱਕ ਲਿਸਨਰ ਤਾਂ ਮੇਰਾ ਹੈਗਾ ਪੱਕਾ। ਥੈਂਕ ਯੂ। ਹੈਲੋ ਹੈਲੋ ਜੀ,
6: ਹਾਂਜੀ ਸੁਖੀ ਜੀ
1: ਜੀ ਜੀ ਹੰਗਾਰੇ ਦੀ ਲੋੜ ਹੁੰਦੀ ਆ ਨਾ, ਜੇ ਤੁਸੀਂ ਹੰਗਾਰਾ ਹੀ ਨੀ ਦੋਗੇ ਤੇ ਅਸੀਂ ਕਿੱਦਾਂ ਗੱਲਬਾਤ ਕਰਾਂਗੇ ਜੀ। ਕਿਉਂਕਿ ਤੁਹਾਡਾ ਨਾ ਜਿਹੜਾ ਟਾਈਮ ਹੁੰਦਾ ਬੜਾ ਕੀਮਤੀ ਟਾਈਮ ਨੇ ਨਹੀਂ ਨਹੀਂ ਕੋਈ ਕੀਮਤੀ ਟਾਈਮ ਨਹੀਂ ਤੁਹਾਡੇ ਤੋਂ ਬਿਨਾਂ ਕਦੀ ਕੀਮਤ ਬੰਦੇ ਤੋਂ ਬਿਨਾਂ ਕਿਹੜੀ ਕੀਮਤ ਹੁੰਦੀ ਹੈ ਜਦੋਂ ਤੁਸੀਂ ਮੈਂ ਸੱਚੀ ਗੱਲ ਕਰਦਾ ਮੈਂ ਇੱਥੇ ਰੇਡੀਓ ਹੋ पक्के होवांगे जावांगे जद तक बेचारी बिरध माता पता नहीं सासरी काल हो जाने।
7: बिलकुल सही गल मैं पढ़ता सी 73-2 च।
1: हांजी
7: मैं अपनी माता जी इत्थे मंगा ली सी नाले पाप।
1: हांजी
7: पढ़ते

0: ਜੇ ਤੁਸੀਂ ਇਹ ਸੋਚਣ ਲੱਗ ਕੇ ਫਿਰ ਤੁਸੀਂ ਗਲਤ ਟਰੈਕ ਤੇ, ਉਹਨਾਂ ਨੂੰ ਕਰੀ ਜਾਣ ਦਾ ਖਿਆਲ ਸੀ।
1: ਨਹੀਂ ਪਰ ਕਈ ਵਾਰੀ ਬੰਦੇ ਨੂੰ, ਦੇਖੋ ਜੀ ਪੈਸੇ ਦੀ ਦੌੜ ਚ, ਪੈਸੇ ਦੀ ਦੌੜ ਚ ਰਿਸ਼ਤੇ ਤਾਂ ਖਰਾਬ ਹੋ ਗਏ ਨਾ।
0: ਰਿਸ਼ਤੇ ਚਲੋ ਪਤਾ ਕੀ, ਜਦੋਂ ਤੁਸੀਂ ਤਾਂ ਪਰਵਾਹ ਨੀ ਕਰਦੇ ਫਿਰ ਅਗਲੇ ਸਮਝ ਜਾਂਦੇ ਆ। ਫਿਰ ਉਹਨਾਂ ਦੇ ਤੁਸੀਂ ਜੇ ਉਹਨਾਂ ਦੇ ਸੁਣ ਕੇ ਆਪ ਦੀ ਜਿਹੜਾ ਤੁਹਾਡਾ ਪੋਜ਼ਿਟਿਵ ਟਾਈਮ ਆ ਉਹ ਤੁਹਾਡਾ ਖਰਾਬ ਹੋਊਗਾ, ਉਹਨੂੰ ਪੋਜ਼ਿਟਿਵ ਟਾਈਮ ਨੂੰ ਪੋਜ਼ਿਟਿਵ ਤੇ ਲਾਓ। ਉਹਨੂੰ ਕਹਿੰਦੇ ਹੋਰ ਜਿਹੜਾ ਖੁਸ਼ ਹੋਣਾ ਤੁਸੀਂ, ਮੈਂ ਤੁਸੀਂ ਮਿਹਨਤ ਕਰਦੇ ਹੋ, ਜਦੋਂ ਹਾਊ ਮਚ ਐਫਰਟ ਜੇ ਦੋ ਮੈਨੂੰ ਪਤਾ
1: ਕਰ ਲਈ ਫਿਰਦਾ ਏਦਾਂ ਕਰ ਲਿਆ ਫਲਾਨਾ ਕਰ ਲਿਆ।
0: ਮੈਂ ਕਹਿੰਦੀ ਮਿਹਨਤ ਨਾ ਲਈ ਆ, ਮੈਂ ਕਹਿੰਦਾ ਕਿਸੇ ਲੁੱਟ ਕੇ ਲਈ ਜਾਂ ਡਰੱਗ ਵੇਚ ਕੇ ਲਈ
1: ਹੈਗਾ। ਹਾਂ ਬਿਲਕੁਲ ਤੁਹਾਡੀ ਗੱਲ ਤਾਂ ਸਿਆਣੀ,
0: ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਲੋਕੀ ਜਾਣਦੇ ਨੇ।
1: ਭਾਜੀ ਮੈਨੂੰ ਪਤਾ ਐਡਾ ਇਕੱਠੀਆਂ ਕਰਨੀਆਂ ਤੇ ਐਡਾ ਵਾਲਿਆਂ ਤੋਂ ਪੈਸੇ ਲੈਣੇ ਤੇ ਰੋਡ ਤੋਂ ਡੋਰ ਟੂ ਡੋਰ ਜਾਣਾ ਕਿੰਨਾ ਔਖਾ ਆ।
0: ਸੁਖੀ ਬਹੁਤ ਔਖਾ, ਮੈਨੂੰ ਆਏ ਉੱਥੇ 60 ਸਾਲ ਹੋਣ ਵਾਲੇ ਨੇ, ਮੈਨੂੰ ਪਤਾ ਹੋ ਡਿਫਿਕਲਟ ਟਫ ਟਾਈਮ ਆਈ ਬੈਂਸ
1: ਜੀ।
0: ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਪੈਨਸ਼ਨ ਵਧੀਆ ਆਉਂਦੀ ਹੈ, ਮੈਂ ਮੌਜ ਨਾਲ ਇੰਜੋਏ ਕਰਦਾ।
1: ਕੀ ਬਾਤ ਕੀ ਬਾਤ ਕੀ ਬਾਤ, ਬਹੁਤ ਚੰਗਾ ਜੀ, ਥੈਂਕ ਯੂ ਥੈਂਕ ਯੂ ਤੁਹਾਡਾ ਸਮਾਂ ਦੇ
0: ਦਿਨ ਦੀ ਛੁੱਟੀ ਦਸ ਤੱਕ ਨੇ ਉਹ ਕਰਿਆ ਕਰੋ।
1: ਥੈਂਕ ਯੂ ਥੈਂਕ ਯੂ ਥੈਂਕ ਯੂ। ਹੈਲੋ
2: ਜਿਹੜੇ ਇੰਡੀਆ ਤੋਂ ਆਏ ਆ ਨਾ 80% ਅਮੀਰ ਬੰਦੇ ਹੀ ਆਏ, ਜਿਹੜੇ ਪਿੰਡਾਂ ਦੇ ਹਿਸਾਬ ਨਾਲ ਦੇਖਿਓ ਉੱਥੋਂ ਜਿਹੜੇ ਐਜੂਕੇਟਡ ਪੜ੍ਹੇ ਲਿਖੇ ਬੰਦੇ ਉਹ ਇੱਥੇ ਆਏ।
1: ਓਕੇ,
2: ਤੇ ਇਹਦਾ ਆਉਣ ਦਾ ਕਾਰਨ ਇਹ ਆ ਵੀ ਜਿਹੜੀ ਸਿੱਖ ਕਮਿਊਨਿਟੀ ਆ ਬੜੀ ਛੋਟੀ ਆ, ਪਹਿਲਾਂ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਵੀ ਦੇਖੋ ਟ੍ਰਬਲ ਦੇਖੀ ਆ
1: ਜੀ।
2: ਮੈਂ 1970 ਦਾ ਮੇਰਾ ਬਰਥ ਆ, ਮੈਂ 80 ਦਾ ਮਾਹੌਲ ਵੀ ਦੇਖਿਆ ਜਦੋਂ ਇਹ ਲੜ ਰਹੀ ਸੀਗੀ ਸਾਨੂੰ ਚੰਡੀਗੜ੍ਹ ਦੇ ਦੋ, ਸਾਨੂੰ ਪਾਣੀ ਦੇ ਦੋ, ਸਾਨੂੰ ਰਾਈਡ ਦੇ ਦੋ।
1: ਤੁਹਾਡੀ ਗੱਲ ਰੋਕ, 70 ਦੇ ਹੋ?
2: ਹਾਂ ਮੈਂ 1970 ਦਾ, ਮੈਨੂੰ 10 ਸਾਲ ਦਿਨ ਹੋਸ਼ ਆ ਗਈ ਸੀ ਉਦੋਂ ਮੈਂ ਦੇਖਦਾ ਸੀਗਾ ਪਾਣੀਆਂ ਤੇ ਮੋਰਚਾ ਰੱਖ ਲੱਗ ਰਿਹਾ
1: ਮਹੀਨਾ ਕਿਹੜਾ ਕਿਤੇ ਆਪਣੀ ਇਕੱਠੀ ਨਾ ਡੇਟ ਆਫ ਬਰਥ ਹੋਵੇ,
2: ਮਾਰਚ ਦਾ,
1: ਮਾਰਚ ਦਾ, ਤੁਸੀਂ ਵੱਡੇ ਹੋ ਮੇਰੇ ਤੋਂ ਥੋੜਾ ਜਿਹਾ।
2: ਹਾਂਜੀ ਹਾਂਜੀ, ਮੈਂ ਉਹ ਵੀ ਟਾਈਮ ਦੇਖਿਆ, ਫਿਰ ਮੈਂ ਉਹ ਵੀ ਟਾਈਮ ਦੇਖਿਆ ਜਦੋਂ ਹਾਲਾਤ ਖਰਾਬ ਹੋ ਗਏ ਸੀਗੇ
1: ਜੀ,
2: ਤੇ ਆਸੇ ਪਾਸੇ ਜਾਣੀ ਵੀ ਆਤੰਕਵਾਦੀ ਕਹਿਣਾ ਜਾਂ ਕੁਛ ਕਹਿਣਾ, ਫਿਰ ਇਸ ਕਰਕੇ ਲੋਕੀ ਉੱਥੋਂ ਜਦੋਂ ਖੁਸ਼ ਨੀ, ਮਨ ਨੀ ਖੁਸ਼ ਤੇ ਨਹੀਂ, ਜਿਹੜੇ ਵੱਡੇ ਵੱਡੇ ਚੰਡੀਗੜ੍ਹ ਤੋਂ ਵੱਡੇ ਵੱਡੇ ਟੀਚਰ ਪ੍ਰੋਫੈਸਰ ਆ ਰਹੇ ਆ, 16-16 ਸਾਲ ਦੀਆਂ ਬੱਚੀਆਂ ਭੇਜ ਰਹੇ ਆ, ਜਾਣੀ ਕਿਸੇ ਨੂੰ ਕੁਰਬਾਨੀ ਹੁੰਦੀ ਹੈ ਅਗਲਾ ਇੰਗਲੈਂਡ ਜਾਂਦੇ ਸੀ ਪੈਸਾ ਕਮਾ ਲਿਆ, ਚੱਲ ਜ਼ਮੀਨ ਲੈ ਲਈ, ਕੋਠੀਆਂ ਪਾ ਲਈਆਂ, ਅਗਲਾ ਕਹਿੰਦਾ ਠੀਕ ਆ। ਪਰ ਹੁਣ ਮਾਹੌਲ ਥੋੜਾ ਜਿਹਾ ਇਸ ਤਰ੍ਹਾਂ ਹੋ ਗਿਆ ਵੀ ਉੱਥੇ ਲੋਕੀ ਖੁਸ਼ ਨੀ ਹੈਗੇ ਉੱਥੇ, ਜਾਣੀ ਇੱਥੇ ਵੀ ਇੰਨੇ ਲੋਕੀ ਹੈਗੇ ਮਿਲੇ ਮਿਲੇ ਦੇ ਘਰ ਫਰੀ ਆ, ਵੀ ਜੇ ਉਹ ਇੱਥੋਂ ਵੇਚ ਕੇ ਵੀ ਜਾਣ ਦੇ ਲੈ ਲੈ ਕੇ ਕਿੰਗ।
1: ਨਹੀਂ ਚਲੋ ਇੱਥੇ ਆਪਾਂ ਚਲੋ ਵਾਪਸ ਜਾਣ ਦੀ ਗੱਲ ਨੀ ਕਰਦੇ, ਪਰ ਉਦਾਂ ਗੱਲ ਕਰਦੇ ਵੀ ਦੇਖੋ ਪਰਿਵਾਰ ਇਕੱਠੇ ਨੀ ਰਹਿ ਰਹੇ ਇੱਕ ਦੂਜੇ ਨਾਲ, ਨਾ
2: ਕੁਰਬਾਨੀ ਪਾ ਜੇ ਨੂੰ ਕੁਰਬਾਨੀ ਕੌਮਾਂ ਨੂੰ ਕੁਰਬਾਨੀ ਨੂੰ ਵਧਦੀਆਂ।
1: ਹਾਂ ਹਾਂ ਥੈਂਕ ਯੂ।
2: ਕੁਰਬਾਨੀਆਂ ਇਹ ਜਿਹੜੀ ਕੁੜੀਆਂ ਨਿੱਕੇ ਨਿੱਕੇ ਭੇਜਣ ਦੀਆਂ ਬੱਸਾਂ ਚੜ੍ਹਦੀਆਂ, ਮੈਨੂੰ ਤਰਸੋਂ ਦਾ ਦੇ ਕੇ ਕੁਰਬਾਨੀ ਆ ਇਹ, ਵਾਹਿਗੁਰੂ ਮਿਹਰ ਕਰੂਗਾ ਸਾਰੇ ਸਿੱਖ ਤਰੱਕੀ ਕਰਨਗੇ। ਅੱਜ ਦੇਖੋ ਸਿੱਖਾਂ ਦੀ ਕਿੱਥੇ ਕਿੱਥੇ ਤੱਕ ਬੁਲੰਦੀ ਹੈ ਸਾਰਾ, ਹੁਣ ਸੈਂਟਰ ਵੀ ਸਿੱਖਾਂ ਤੋਂ ਡਰਨ ਲੱਗ ਗਿਆ ਦੇਖੋ।
1: ਥੈਂਕ ਯੂ ਸਰ, ਥੈਂਕ ਯੂ, ਆਪਾਂ ਅਗਲੀ ਗੱਲ ਲੈ ਰਹੇ। ਥੈਂਕ ਯੂ ਜੀ, ਹੈ ਨਾ ਕਾਲਾਂ ਹੋਰ ਸੀਗੀਆਂ ਹੋਲਡ ਤੇ ਡਿਸਕਨੈਕਟ ਹੋ ਗਈਆਂ, ਔਰ ਜਿੰਨੇ ਵੀ ਮਾਫੀ ਚਾਹਾਂਗੇ ਕਿਉਂਕਿ ਥੋੜੀ ਲੰਬੀ ਗੱਲਬਾਤ ਚੱਲ ਗਈ ਸੀ, ਤੁਸੀਂ ਦੁਬਾਰਾ ਕਾਲ ਕਰ ਸਕਦੇ। ਬੜਾ ਚੰਗਾ ਲੱਗਾ ਵੀ ਵਾਕਈ ਕਿਰਨ ਜੀ, ਮੈਂ ਤਾਂ ਕਹਿੰਦਾ ਹੁੰਦਾ ਕਿਸੇ ਨਾ ਕਿਸੇ ਟੋਪਿਕ ਤੇ ਆਪਾਂ ਗੱਲ ਕਰੀਏ, ਟੋਪਿਕ ਤੁਸੀਂ ਦੱਸਿਆ ਕਰੋ ਕਿਹੜੀਆਂ ਚੀਜ਼ਾਂ ਦੀ ਕਮੀ ਆ, ਆਪਾਂ ਉਹਨੂੰ ਕਮਿਊਨਿਟੀ 'ਚ ਅਵੇਅਰਨੈਸ ਲੈ ਕੇ ਆਈਏ, ਹੈ ਨਾ। ਹਾਂ ਦੁਬਾਰਾ ਕਾਲ ਕਰ ਲੈਣਗੇ, ਹੋਰ ਦੇਖਦੇ ਹਾਂ ਜੀ। ਜੀ ਆਇਆਂ ਨੂੰ ਜੀ, ਹੈਲੋ
3: ਹੈਲੋ ਹੈਲੋ, ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
3: ਮੈਂ ਕੁਲਦੀਪ ਸਿੰਘ ਬੋਲਦਾ ਜੀ, ਇੱਥੋਂ ਪ੍ਰੋਗਰਾਮ ਮੈਂ ਤੁਹਾਡਾ ਸੁਣਦਾ ਹੁੰਦਾ, ਕਾਲ ਥੋੜੀ ਜਿਹੀ ਘੱਟ ਕਰਦਾ, ਪਰ ਕੋਈ ਨੀ ਹੁਣ ਕਰਿਆ ਕਰਾਂਗੇ ਲਗਾਤਾਰ।
1: ਦੇਖੋ ਭਾਜੀ ਜਦੋਂ ਹੁਣ ਘਰ 'ਚ ਪਤਾ ਹੀ ਨਹੀਂ ਵੀ ਬਾਤਾਂ ਪਾਉਣ ਨਾਲ ਹੰਗਾਰਾ ਨਹੀਂ, ਕਦੋਂ ਇਕੱਲੇ ਬੋਲੀ ਜਾਵਾਂਗੇ, ਸਾਨੂੰ ਕੀ ਪਤਾ ਸੁਣਨੇ ਕਿਵੇਂ ਆ।
3: ਮੈਂ ਕਿਹਾ ਤੁਹਾਡਾ ਮੈਂ 200% ਸਹੀ ਆ, ਮਜ਼ਾ ਹੀ ਤਾਂ ਆਉਂਦਾ ਪ੍ਰੋਗਰਾਮ ਕਰਨ ਦਾ ਜੇ ਕੱਲ ਆਉਣ ਗੱਲਬਾਤ। ਕਹਿੰਦੇ ਤੇ ਬਾਤ ਬਾਪੂ ਸਾਡੇ ਕਹਿੰਦੇ ਤੇ ਬਾਤ ਸੁਣਾਉਣੀ, ਜੇ ਕਿਤੇ ਜੇ ਨੀਂਦ ਆਉਣ ਲੱਗ ਜਾਂਦਾ ਉਦਾਂ ਕਹਿੰਦੇ ਕਹਿੰਦੇ ਵੀ ਹਾਂ ਵੀ ਕਹਿੰਦੇ ਕਹਿੰਦੇ ਹਾਂ ਨੂੰ ਮੈਂ ਕੀ ਕਹਿੰਦੇ ਹੁਣ ਮੈਂ ਹਲ ਜੋੜ ਦਵਾਂ, ਹਜ਼ਾਰਾਂ ਤਾਂ ਭਰਦਾ ਨਹੀਂ, ਕਹਿੰਦੇ ਬਾਤ ਕਿੱਥੋਂ ਸੁਣਾਵਾਂ ਹੁਣ।
1: ਸਹੀ ਗੱਲ ਹੈ, ਉਹੀ ਉਹੀ ਨਾ ਵੀ ਅਸੀਂ ਵੀ ਇੱਥੇ ਸਾਡੇ ਸਪੌਂਸਰਾਂ ਦੀਆਂ ਐਡਾ ਉਡਾ ਪੜ ਕੇ ਘਰ ਨੂੰ ਚੱਲ ਜਾ ਕਰਾਂਗੇ, ਅਸੀਂ ਵੀ ਨਾ ਪੜੀਏ ਹੋਰ ਰਿਸਰਚ ਕਰੀਏ ਵੀ ਅੱਜ ਕਿਹੜੇ ਟੌਪਿਕ ਤੇ ਗੱਲ ਕਰਨੀ।
3: ਨਹੀਂ ਨਹੀਂ ਭਾਅ ਜੀ ਮੈਨੂੰ 20-21

0: ਡਿਊਟੀ ਲਾਈ ਹੋਈ ਪਰਮਾਤਮਾ ਨੇ, 12 ਤੋਂ ਇੱਕ ਦੇਵਤਾ ਤਲਾ ਜੀ ਹੁੰਦੇ ਆ ਤੇ 2 ਤੋਂ 3 ਰਾਜਵੀਰ ਜੀ ਹੁੰਦੇ ਆ ਇਸੇ ਸਟੇਸ਼ਨ। ਹਾਂਜੀ
1: ਹਾਂਜੀ
0: ਹਾਂਜੀ
1: ਕੋਈ ਨੀ, ਮੈਂ ਪੱਕੀ ਹਾਜ਼ਰੀ ਲਵਾ ਕਰੂੰਗਾ। ਜੇ ਤੁਸੀਂ ਗੱਲ ਕੀਤੀ ਨਾ, ਕੱਲ ਵੀ ਕੀਤੀ ਸੀ, ਕਹਿੰਦੇ ਸੀ ਬਈ ਪਰਿਵਾਰ ਆ ਉਹਨਾਂ ਦੇ ਹਸਬੈਂਡ ਆਪਣੇ, ਚਲੋ ਰੋਜੀ ਰੋਟੀ ਲਈ ਕੰਮ ਕਰਨਾ ਪੈਂਦਾ ਵੱਖਰੀ ਗੱਲ ਆ, ਵੀ ਉਹ ਦੁਬਈ ਚ ਨੇ ਤੇ ਬੇਟਾ ਕਿਤੇ ਹੋਰ ਆ ਤੇ ਬੇਟੀ ਕਿਤੇ ਹੋਰ ਭੇਜਤੀ।
0: ਹਾਂਜੀ
1: ਸੋਰੀ ਟੂ ਸੇ, ਜੇ ਕਿਸੇ ਨੂੰ ਗਲਤ ਲੱਗੇ ਮੈਂ ਪਹਿਲਾਂ ਹੀ ਮਾਫ਼ੀ ਮੰਗ ਲੈਣਾ।
0: ਕੋਈ ਗੱਲ ਨੀ,
1: ਪਰਿਵਾਰ ਦੇਖੋ ਘੱਟ ਖਾ ਲੋ ਜਿਹੜਾ ਨਾ, ਮੈਂ ਆਪਣੇ ਭਾਜੀ ਦੇਖ ਲੋ ਬਈ ਆਇਆ ਹੋਇਆ 90 ਦਾ ਆਇਆ ਹੋਇਆ, ਮੈਂ ਟਰੱਕ ਦਾ ਲਾਇਸੈਂਸ ਲਿਆ ਸੀ ਪਰ ਮੈਂ ਚੜਿਆ ਨੀ ਟਰੱਕ ਤੇ।
0: ਅੱਛਾ ਜੀ।
1: 2 ਬੇਟੇ ਨੇ ਮੇਰੇ, ਇੱਕ 27 ਸਾਲ ਦਾ, ਇੱਕ 23 ਸਾਲ ਦਾ, ਤੇ ਪਹਿਲਾਂ ਸੋਚਿਆ ਸੀ ਵੀ ਲਾਇਸੈਂਸ ਲੈ ਕੇ ਨਾ ਵੀ ਇੰਡੀਆ ਛੱਡਾਂਗੇ। ਮੈਂ ਵਾਈਫ ਨੂੰ ਕਿਹਾ, 2 ਮਿੰਟ ਲਾਉਂਗਾ ਮੈਂ ਤੁਹਾਡੇ, ਮੈਂ ਵਾਈਫ ਨੂੰ ਕਿਹਾ, ਮੈਂ ਕਿਹਾ ਵੀ ਬ੍ਰਾਂਪਟਨ ਆਪਾਂ ਛੱਡ ਕੇ ਦੇਖਦੇ ਹਾਂ, ਭੂਆ ਜੀ ਇਹਨਾਂ ਉੱਥੇ, ਭੂਆ ਜੀ ਇਹਨਾਂ ਦੇ ਹਨਾ, ਅਸੀਂ ਤੁਸੀਂ ਬਿਲੀਵ ਨੀ ਕਰਨਾ, ਅੱਜ ਉਹ ਸ਼ਾਮ ਨੂੰ ਲੈ ਕੇ ਗਿਆ, ਸਵੇਰੇ 10 ਵਜੇ ਅਸੀਂ 2 ਰੋਂਦੇ ਸੀਗੇ ਤੇ ਜਾ ਕੇ ਬੱਚੇ ਲਿਆਂਦੇ। ਮੈਂ ਕਿਹਾ ਵੀ ਆਪਣੇ ਦੋਵੇਂ ਕੰਮ ਨੇ ਹੋਣਾ, ਆਪਾਂ ਜੇ ਇੰਡੀਆ ਛੱਡ ਤੇ ਮੁੜ ਕੇ ਫਿਰ ਇੱਕਦਮ ਥੋੜੀ ਭੱਜ ਹੁੰਦਾ ਬੰਦੇ ਨੂੰ।
0: ਬਿਲਕੁਲ।
1: ਤੇ ਮੇਰਾ ਖਿਆਲ ਆ ਜਿਹਨੂੰ ਪਰਿਵਾਰ ਦੀ ਵੈਲਿਊ ਹੈਗੀ ਆ ਜੀ, ਹੁਣ ਰੋਟੀ ਪਾਣੀ ਤਾਂ ਅਸੀਂ ਵੀ ਖਾਂਦੇ ਹੀ ਆ, ਪਹਿਲਾਂ ਆਟੋ ਪਾਰਟ ਚ ਵਗੈਰਾ ਕੰਪਨੀਆਂ ਕੰਮ ਕੀਤਾ, 2005 ਦਾ ਮੈਂ ਟੈਕਸੀ ਚਲਾਉਂਦਾ, ਵਧੀਆ ਰੋਟੀ ਪਾਣੀ ਪਰਮਾਤਮਾ ਦੇਈ ਜਾਂਦਾ ਵਾ। ਜਿਹਨੂੰ ਇੱਕ ਵਾਰੀ ਆਦਤ ਪੈ ਗਈ ਨਾ ਵੀ ਸ਼ਾਮ ਨੂੰ ਬਹਿ ਕੇ ਇਕੱਠੇ ਰੋਟੀ ਖਾਣੀ ਆ, ਤੇ ਆਪਣੇ ਪਰਿਵਾਰ ਚ ਚਲੋ ਛੋਟਾ ਮੂੰਹ ਬੜੀ ਬਾਤ ਵਾਲੀ ਗੱਲ ਹੋ ਜਾਣੀ ਆ, ਕਈ ਰਿਸ਼ਤੇਦਾਰ ਆਉਂਦੇ ਆ ਕਜ਼ਨ ਵਗੈਰਾ ਹੁਣ ਬੱਚਿਆਂ ਦੇ, ਉਹ ਕਹਿਣਗੇ ਵੀ ਕੀ ਕਰਨ ਲੱਗਿਆ, ਇੱਦਾਂ ਕੋਈ ਪਲੇਟਾਂ ਰੱਖੂਗਾ, ਕੋਈ ਰੋਟੀ ਲਾਉਣ ਰਿਹਾ ਵਾ ਹਨਾ। ਉਹ ਕਹਿੰਦਾ ਵੀ ਸਾਡੇ ਦਾ ਜਿਹੜੇ ਬਣ ਗਿਆ ਆਪਣੇ ਚੱਕ ਕੇ ਪਲੇਟ ਚ ਪਾ ਕੇ ਕਿਸੇ ਨੇ ਟੀਵੀ ਮੂਹਰੇ ਬੈਠ, ਕਹਿੰਦਾ ਸਾਡੇ ਨੀ ਹੈਗਾ, ਸਾਡੇ ਤਾਂ ਡਾਇਨਿੰਗ ਟੇਬਲ ਤੇ ਬਹਿਣਾ ਸੀ, ਉਹ ਸਾਰੇ ਦਿਨ ਦੀਆਂ ਗੱਲਾਂ ਬਾਤਾਂ ਕਰਨੀਆਂ।
0: ਬਹੁਤ ਚੰਗੀ ਗੱਲ।
1: ਇੱਕ ਜਿਹੜਾ ਡਾਇਨਿੰਗ ਟੇਬਲ ਆ ਇਹ ਆਪਣੀ ਫੈਮਿਲੀ ਦੀ ਅਕੈਡਮੀ ਆ ਜਿੱਦਾਂ, ਉਹਦੇ ਤੇ ਮਤਲਬ
0: ਪਰ ਮੈਨੂੰ ਲੱਗਦਾ
1: ਬੱਚਿਆਂ ਨੂੰ ਕਿਹਾ ਨਾ ਬਈ, ਹਾਂਜੀ ਹਾਂਜੀ, ਮੈਂ ਬੱਚਿਆਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਨੀ ਘਰੇ ਹੈਗਾ, ਮੰਮੀ ਨੀ ਘਰੇ, ਆਪਣੇ ਛੋਟੇ ਭਰਾ ਨੂੰ ਦੱਸ, ਜੇ ਤੂੰ ਕੱਲ ਤੱਕ ਆਪਣੇ ਕੋਲ ਹੀ ਰੱਖ ਲਈ, ਉਹ ਹਾਈਟ ਤੇ ਝੂਠ ਹੋ ਜਾਣਾ, ਸ਼ੇਅਰ ਕਰਨੀ ਆ ਕੇ ਬਸ।
0: ਬਿਲਕੁਲ, ਬਹੁਤ ਘਰਾਂ ਦੇ ਵਿੱਚ ਡਾਇਨਿੰਗ ਟੇਬਲ ਬਹੁਤ ਵਧੀਆ ਰੱਖੇ ਹੋਏ ਆ ਪਰ ਉਹਨਾਂ ਨੂੰ ਬਹਿਣਾ ਨਸੀਬ ਨਹੀਂ ਹੁੰਦਾ।
1: ਬਸ ਬਸ ਬਸ ਬਸ ਬਸ, ਪਰਿਵਾਰ ਨਾਲ ਉੱਪਰ ਚੀਜ਼ ਕਿਹੜੀ ਆ ਜੀ, ਮਤਲਬ ਹਨਾ, ਮਿਹਨਤੀ ਬੰਦੇ ਆ, ਰੋਟੀ ਪਾਣੀ ਨਾਲ ਚੱਲੀ ਜਾਣਾ।
0: ਬਿਲਕੁਲ, ਥੈਂਕ ਯੂ ਭਾਜੀ,
1: ਪਰਿਵਾਰ ਇਕੱਠਾ ਚਾਹੀਦਾ। ਥੈਂਕ ਯੂ ਭਾਜੀ,
0: ਥੈਂਕ ਯੂ ਸਰ, ਥੈਂਕ ਯੂ, ਇਹ ਤਾਂ ਕਾਲ ਕੁਲ ਕਰ ਲਿਆ ਕਰੋ, ਸਾਡਾ ਵੀ ਦਿਲ ਲਗਾ ਰਹਿੰਦਾ।
1: ਮੈਂ ਕਿਹਾ ਆ ਕਰੂ, ਰੋਜ਼ ਆ ਕਰੂ ਫਿਰ।
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਬਾਕੀ ਹੋਰ ਕਾਲਾਂ ਜਿਹੜੀਆਂ ਸੀਗੀਆਂ ਮਾਫ ਕਰਨਾ ਵੀ ਡ੍ਰੌਪ ਹੋ ਗਈਆਂ, ਹੋਰ ਕਰ ਸਕਦੇ ਹੋ, ਦੁਬਾਰਾ ਨੰਬਰ ਦੇ ਦਿੰਦੇ ਤੁਹਾਨੂੰ 9057990999 ਦੇ ਉੱਤੇ, ਦੇਖਦੇ ਜੀ ਅਗਲੀ ਕਾਲ। ਜੀ ਆਇਆਂ ਨੂੰ ਜੀ, ਹੈਲੋ
2: ਹੈਲੋ
0: ਜੀ ਜੀ ਜੀ
2: ਉਹ ਅਸਲ ਚ ਜਿਹੜੇ ਉਹ ਤਾਂ ਦੂਜੇ ਪਰਿਵਾਰਕ ਮੈਂਬਰ ਨੇ, ਉਹਨਾਂ ਨੂੰ ਨਾਲ ਹੀ ਲੈ ਜਾਂਦੇ, ਬੇਬੇ ਨੂੰ ਵਿਚਾਰੀ ਨੂੰ ਕੱਲੀ ਨੂੰ ਕਾਹਤੋਂ ਛੱਡਤਾ।
0: ਇਹੀ ਤਾਂ ਪ੍ਰਵਾਸ ਕਹਿੰਦੇ ਹੁੰਦੇ ਇਹਨੂੰ, ਵੀ ਇਹ ਤਾਂ ਦੂਰੀਆਂ ਵੀ ਇਹੀ ਕਿਸਮਤ ਆ ਹਨਾ, ਵੀ ਦੇਖੋ ਉਹ ਬੇਚਾਰਾ ਦੁਬਈ ਵਾਲਾ ਕਿੱਦਾਂ ਲਿਜਾ ਸਕਦਾ, ਉਹ ਤਾਂ ਆਪ ਬੇਚਾਰਾ ਵਰਕ ਪਰਮਿਟ ਤੇ ਕੰਮ ਕਰਨ ਗਿਆ, ਮੁੰਡਾ ਉਹਨਾਂ ਨੇ ਸਟੱਡੀ ਵੀਜ਼ੇ ਤੇ ਭੇਜ ਦਿੱਤਾ, ਕੁੜੀ ਵਿਆਹ ਕੇ ਇੰਗਲੈਂਡ ਲੈ ਜਾਂਦੀ, ਹੁਣ ਉਹ ਦੱਸੋ।
2: ਚਲੋ ਕੋਈ ਗੱਲ ਨੀ, ਕੁੜੀ ਵੀਜ਼ਾ ਲਵਾ ਲੈ ਥੋੜੇ ਚਿਰ ਵਾਸਤੇ, ਜੋ
0: ਕੁੜੀ ਵਿਚਾਰੀ ਪਤਾ ਨੀ ਉੱਥੇ ਕਿੱਦਾਂ ਬੇਕਰੀ ਚ ਕੰਮ ਕਰਦੀ ਹੋਣੀ, ਕੀ ਕਰਦੀ ਹੋਣੀ, ਪਤਾ ਨੀ ਸਹੁਰਿਆਂ ਚ ਕਿੱਦਾਂ ਗੁਜ਼ਾਰਾ ਹੋਊਗਾ, ਤੁਹਾਨੂੰ ਪਤਾ ਹੀ ਆ ਪ੍ਰਦੇਸ਼ਾਂ ਚ ਕੀ ਹੁੰਦਾ।
2: ਮੇਰੇ 3 ਬੱਚੇ ਨੇ ਤੇ ਜੋ ਹੈਲਪ ਮੇਰੀ ਮਦਰ ਨੇ ਤੇ ਮੇਰੇ ਮਦਰ ਇਨ ਲਾਅ ਨੇ ਮੇਰੀ ਕੀਤੀ ਬੱਚੇ ਰੇਜ਼ ਕਰਨ ਦੇ ਵਿੱਚ,
0: ਬਿਲਕੁਲ ਜੀ, ਬਜ਼ੁਰਗਾਂ ਦੇ ਹੱਥ,
2: ਉਹਨਾਂ ਦੀ ਤਾਂ ਜਿਹੜੇ ਉੱਥੇ ਇੰਡੀਆ ਬਿਠਾ ਰੱਖੇ ਨੇ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਬਾਹਰਲੇ ਮੁਲਕਾਂ ਚ।
0: ਬਿਲਕੁਲ ਜੀ ਬਿਲਕੁਲ, ਔਰ ਤੁਹਾਡਾ ਸੁਨੇਹਾ ਉਹ ਸੁਣ ਰਹੇ ਨੇ ਰੇਡੀਓ, ਹੋ ਸਕਦਾ ਉਹਨਾਂ ਦੇ ਬੱਚਿਆਂ ਤੱਕ ਗੱਲ ਪਹੁੰਚ ਜਾਏ। ਥੈਂਕ ਯੂ ਥੈਂਕ ਯੂ,
2: ਹਾਂਜੀ ਥੈਂਕ ਯੂ ਜੀ ਥੈਂਕ ਯੂ।
0: ਅਗਲੀ ਕਾਲ ਤੇ ਜਾਣੇ ਜੀ ਆਇਆਂ ਨੂੰ ਜੀ, ਹੈਲੋ
3: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
3: ਬਾਈ ਜੀ, ਮੈਂ ਨਾ ਆਲਮੋਸਟ ਹਰ ਇੱਕ ਰੇਡੀਓ ਦੇ ਕਾਲ ਕਰਦਾ, ਬਸ ਜਿਹੜੀ
0: ਪਰ ਸਾਡੇ ਨਾਲ ਨਾਰਾਜ਼ਗੀ ਸੀ ਅੱਜ ਪਹਿਲੇ ਦਿਨ ਕੀਤੀ ਤੁਸੀਂ ਕਾਲ।
3: ਹਾਂਜੀ ਤੁਹਾਡੇ ਰੇਡੀਓ ਦੇ ਪਹਿਲੀ ਵਾਰੀ ਕੀਤੀ ਕਿਉਂਕਿ ਸਮਾਂ ਹੋ ਜਾਂਦਾ ਕੰਮ ਧੰਦੇ ਦਾ।
0: ਹਾਂਜੀ
3: ਪਰ ਅੱਜ ਮੈਂ ਲੰਚ ਕਰਨ ਬਾਹਰ ਆਇਆ ਹੋਇਆ ਸੀਗਾ, ਫਿਰ ਮੈਂ ਕਿਹਾ ਮੈਂ ਭਾਈ ਜੀ ਨੂੰ ਕਾਲ ਕਰਨਾ, ਪਹਿਲਾਂ ਤਾਂ ਤੁਸੀਂ ਕਾਲ ਨਹੀਂ ਆਉਂਦੀਆਂ।
0: ਨਹੀਂ ਮੈਨੂੰ ਦੱਸੋ ਭਾਈ ਜੀ, ਅੱਜ ਹੁਣ ਮੈਂ ਤੁਹਾਡੇ ਨਾਲ ਖੁੱਲ ਕੇ ਗੱਲਾਂ ਕਰਾਂਗਾ, ਜੇ ਤੁਸੀਂ ਕਹਿੰਦੇ ਸਾਰਿਆਂ ਰੇਡੀਓ ਤੇ ਕਾਲ ਕਰਦੇ ਤਾਂ ਮਤਲਬ ਬਾਕੀ ਦੇ ਸਾਰੇ ਸਾਡੇ ਤੋਂ ਵਧੀਆ ਹੀ ਹੋਣਗੇ ਜਿਹਨਾਂ ਨੂੰ ਕਰਦੇ ਹੋ।
3: ਨਹੀਂ ਨਹੀਂ ਜੀ, ਨਹੀਂ ਨਹੀਂ ਨਹੀਂ ਨਹੀਂ ਨਹੀਂ, ਤੁਸੀਂ ਭਾਈ ਉਹ ਕਨਸੈਪਟ ਹੀ ਨਹੀਂ ਸਮਝੇ, ਮਤਲਬ ਉਹਨੂੰ ਤੁਸੀਂ ਆਪਦੇ ਪਰਸਪੈਕਟਿਵ ਨਾਲ ਲੈ ਗਏ। ਬਟ ਮੇਰੀ ਬੇਨਤੀ ਸੁਣੋ ਤੁਸੀਂ
0: ਜੀ,
3: ਜਿਵੇਂ ਹੁਣ ਸਵੇਰੇ ਕਾਰ ਚਲਾ ਕੇ ਜਾਈਦਾ ਕੰਮ ਤੇ, ਜਿਹੜਾ ਉਹ ਟਾਈਮ ਹੁੰਦਾ ਯੂ ਨੋ ਕਹਿ ਲਓ ਤੁਸੀਂ ਵੀ 6 ਤੋਂ ਲੈ ਕੇ 9 ਤੱਕ, ਤੇ ਜਿਹੜਾ ਸ਼ਾਮ ਨੂੰ ਹੁੰਦਾ 3 ਤੋਂ ਲੈ ਕੇ 6 ਤੱਕ, ਹਨਾ, ਇਨ ਬਿਟਵੀਨ, ਤੇ ਫਿਰ ਉਸ ਟਾਈਮ ਦੇ ਉੱਤੇ ਕਾਲ ਕਰ ਲਈ ਦੀ ਹੈ। ਤੇ ਤੁਹਾਡਾ ਜਿਹੜਾ ਟਾਈਮ ਆ ਉਹ ਹੁੰਦਾ ਲੰਚ ਟਾਈਮ, ਉਹ ਅੱਜ ਕੁਦਰਤੀ ਮੈਂ ਰੇਡੀਓ ਆਨ ਸੀਗਾ ਤੇ ਮੈਂ ਕਿਹਾ ਮੈਂ ਬਾਈ ਨਾਲ ਗੱਲ ਕਰਨੀ ਆ, ਹੁਣ ਵੀ ਮੈਂ ਪਾਰਕਿੰਗ ਲੋਟ 'ਚ ਬੈਠਾ, ਮੈਂ ਜਾਣਾ ਹੀ, ਪਰ ਮੈਂ ਕਿਹਾ ਮੈਂ ਗੱਲ ਕਰਕੇ ਹੀ ਜਾਊਂ।
0: ਵਾਹ ਜੀ, ਥੈਂਕ ਯੂ ਭਾਜੀ, ਥੈਂਕ ਯੂ, ਤੁਸੀਂ ਜੌਬ ਤੋਂ ਲੇਟ ਨਾ ਹੋ ਜਾਓ, ਔਰ ਬਹੁਤ ਧੰਨਵਾਦ ਤੁਹਾਡਾ, ਤੁਸੀਂ ਕਾਲ ਕੀਤਾ, ਬਹੁਤ ਜ਼ਿਆਦਾ ਸ਼ੁਕਰੀਆ।
3: ਪਰ ਮੇਰੀ ਤੁਹਾਨੂੰ ਬੇਨਤੀ ਇਹ ਸੀ ਜੀ, ਕੱਲੇ ਜਿਵੇਂ ਓਨਟੇਰੀਓ ਜੇ ਤੁਸੀਂ ਸੂਬੇ ਨੂੰ ਲੈਣੇ ਹੋ ਨਾ, ਮੇਰੀ ਤਾਂ ਉਮਰ ਕਾਫੀ ਹੈ, ਇਸ ਸੂਬੇ ਦੇ ਵਿੱਚ ਮੈਂ ਬੜੇ ਪਲਾਂਟ ਲਾਇਆ, ਮੈਨੂਫੈਕਚਰਿੰਗ ਪਲਾਂਟਸ, ਤੇ ਮੈਂ ਹਰੇਕ ਰੇਡੀਓ ਨੂੰ ਕਾਲ ਕਰਦਾ ਵੀ ਕੋਈ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਇਨੀਸ਼ੀਏਟਿਵ ਹੈਗਾ ਵੀ ਕੋਈ ਇੰਡਸਟਰੀ ਆਉਂਦੀ ਪਈ ਹੈ, ਉਹ ਕਿਉਂਕਿ ਉਹ ਤੁਹਾਡੇ ਟੌਪਿਕ ਨਾਲ ਰੈਲੀਵੈਂਟ ਹੈ। ਉਹਦਾ ਕਾਰਨ ਇਹ ਹੈ, ਜਿਵੇਂ ਹੁਣ ਮੇਰੇ ਮਾਤਾ ਪਿਤਾ ਨੇ ਉਹ ਆਉਂਦੇ ਆ, ਉਹ ਮਸਾਂ ਹੀ 4 ਹਫ਼ਤੇ 6 ਹਫ਼ਤੇ ਰਹਿੰਦੇ ਆ, ਮੁੜ ਕੇ ਉਹ ਚਲੇ ਜਾਂਦੇ ਆ, ਰਹਿੰਦੇ ਨੀ। ਇਹ ਪਿਛਲੇ 10-12-15 ਸਾਲਾਂ ਦੀ ਸਾਡੀ ਇਹ ਬਹੁਤ ਵੱਡੀ ਪ੍ਰੋਬਲਮ ਆ। 3 ਭਰਾ ਅਸੀਂ, ਤਿੰਨੋ ਅਸੀਂ ਇੱਥੇ ਰਹਿੰਦੇ, ਮੈਂ ਓਨਟੇਰੀਓ ਚ ਆ, 2 ਭਰਾ ਮੇਰੇ ਵੈਨਕੂਵਰ ਚ ਨੇ, ਜਿੰਨਾ ਮਰਜ਼ੀ ਕਰ ਲਈਏ ਉਹ ਕਹਿੰਦੇ ਸਾਡਾ ਨੀ ਜੀ ਲੱਗਦਾ। ਫਿਰ ਮੈਂ ਰੇਡੀਓ ਸਟੇਸ਼ਨਾਂ ਨੂੰ ਕਿਹਾ, ਇਕੱਲੇ ਰੇਡੀਓ ਸਟੇਸ਼ਨਾਂ ਨੂੰ ਨੀ ਮੈਂ ਕਿਹਾ, ਮਤਲਬ ਬਾਏ ਦਾ ਸਾਊਂਡ ਆਫ ਇਟ ਯੂ ਕੈਨ ਰੈਕੋਗਨਾਈਜ਼ ਕਿ ਵੀ ਮੈਂ ਜਿਹੜੀ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਿਹੜੀ ਆ ਦੀ ਇਹ ਉਹ ਸਾਰਿਆਂ ਨੂੰ ਅਪਰੋਚ ਆਊਟ ਕੀਤਾ ਵੀ, ਪਰ ਮੈਨੂੰ ਕਿਤੇ ਜਵਾਬ ਨੀ ਮਿਲਿਆ। ਪਰ
0: ਮੈਂ ਚਲੋ ਆਪਾਂ
3: ਕੋਲ ਰੁਜ਼ਗਾਰ ਦੇ ਵਸੀਲੇ ਨੇ ਕਿ ਮੈਂ ਪੰਜਾਬ ਚ ਲੈ ਜਾਵਾਂ ਤੇ ਮੈਂ ਜਾ ਕੇ ਆਪਦੇ ਬੱਚੇ ਉਵੇਂ ਹੀ ਪਾਲ ਲੂ ਜਿਵੇਂ ਮੈਂ ਇੱਥੇ ਪਾਲ ਰਿਹਾ। ਸੋ ਮੇਰੇ ਮਤਲਬ ਇਹ ਹੁੰਦਾ ਵੀ ਜੇ ਤੁਹਾਡੇ ਕੋਲ ਕੋਈ ਹੱਲ ਹੀਲੇ ਹੈ, ਹੱਲ ਹੀਲਾ ਮੈਂ ਇਹ ਨੀ ਕਹਿੰਦਾ ਇੰਡਸਟਰੀ ਲਾ ਦਿਓ, ਪਰ ਜੇ ਕੋਈ ਇਨਫੋਰਮੇਸ਼ਨ ਹੈ ਜ਼ਰੂਰ।
0: ਮੈਂ ਕਿਹਾ ਜੀ ਤੁਹਾਡਾ ਨੰਬਰ ਮੇਰੇ ਕੋਲ ਆ ਗਿਆ, ਮੈਂ ਜਦੋਂ ਰੇਡੀਓ ਖਤਮ ਹੁੰਦਾ ਮੈਂ ਜ਼ਰੂਰ ਤੁਹਾਡੇ ਨਾਲ ਇਸ ਟੌਪਿਕ ਤੇ ਆਪਾਂ ਵਿਸਤਾਰ ਨਾਲ ਗੱਲ ਕਰਾਂਗੇ, ਹੋ ਸਕਦਾ ਆਪਾਂ ਮਿਲ ਕੇ ਕੁਛ ਨਾ ਕੁਛ ਇਹਦਾ ਹੱਲ ਕਰੀਏ। ਥੈਂਕ ਯੂ ਸਰ,
3: ਬਹੁਤ ਸ਼ੁਕਰੀਆ ਬਾਈ,
0: ਥੈਂਕ ਯੂ। ਹੈਲੋ
4: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
4: ਹਾਂਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬੜਾ ਮਨ ਲੱਗਦਾ।
0: ਪੁਰੇਵਾਲ ਸਾਹਿਬ ਤੁਸੀਂ ਕੀ ਹਾਲ, ਤੁਸੀਂ ਤਾਂ ਚਲੋ ਮੇਰੇ ਮੈਨੂੰ ਉਦਾਂ ਵੀ ਕਰ ਲੈਣੇ ਫੋਨ, ਤੁਸੀਂ ਤਾਂ ਭਰਾ ਹੋ, ਪਰ ਨਾ ਮੈਂ ਬਾਕੀਆਂ ਨੂੰ ਅੱਜ ਬਹੁਤ ਚੰਗਾ ਲੱਗਿਆ ਜਿਨ੍ਹਾਂ ਦੇ ਕਾਲਾਂ ਆਈਆਂ, ਮੈਨੂੰ ਲੱਗਿਆ ਵਾਕਈ ਸੁਣ ਰਹੇ ਨੇ ਪ੍ਰੋਗਰਾਮ। ਕਈ ਵਾਰੀ ਕਿਉਂਕਿ ਸਾਡੇ ਜਿਹੜੇ ਸਪੌਂਸਰ ਹੁੰਦੇ ਉਹ ਕਹਿੰਦੇ ਯਾਰ ਤੁਹਾਨੂੰ ਸੁਣਦਾ ਤਾਂ ਕੋਈ ਹੈ ਨਹੀਂ, ਤੁਸੀਂ ਸਾਡੀਆਂ ਐਡਾ ਉਡਾ ਬੋਲ ਕੇ ਚੱਲ ਜਾਂਦੇ ਹੋ। ਫਿਰ ਮੈਂ ਕਿਹਾ ਚੱਲ ਭਰਾਵਾ ਆਪਾਂ ਕੰਮ ਹੋਰ ਲੱਭ ਲੈਂਦੇ ਹਾਂ।
4: ਆਪਾਂ ਤਾਂ ਸ਼ੁਰੂ ਤੋਂ ਸੁਣਦੇ ਜੀ, ਸ਼ੁਰੂ ਤੋਂ, ਤੇ ਇੱਕ ਨੋਟ ਕੀਤਾ ਜੀ, 70 ਵਾਲੇ ਮਾਡਲ ਜ਼ਿਆਦਾ ਆਏ ਹੋਏ ਇੱਥੇ,
0: 70
4: ਵਾਲੇ ਹੀ ਆ
0: ਸਾਰੇ ਆਏ ਆ ਜੀ, ਹੁਣ ਤਾਂ ਮਾਡਲ ਸਾਰੇ।
4: ਮੇਰਾ ਫਰਵਰੀ ਦਾ ਦੇਖ ਲਾ, ਤੁਹਾਡਾ ਛੋਟਾ ਕਿ ਵੱਡਾ?
0: ਤੁਸੀਂ ਵੱਡੇ ਹੋ ਜੀ, ਵੱਡੇ ਹੋ।
4: ਠੀਕ ਆ ਜੀ, ਠੀਕ ਆ, ਚਲੋ ਸੁਣਦੇ ਬਾਕੀ ਨੇ ਗੱਲ ਆ ਜੀ।
0: ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਹੈਲੋ
5: ਹੈਲੋ ਸਰ, ਰਾਣਾ ਬੋਲੇ ਸੀ।
0: ਹਾਂਜੀ ਵਿਸ਼ਵਾਸ ਹੋ ਗਿਆ ਸੁਣਦੇ, ਤੁਸੀਂ ਮੈਨੂੰ ਕੱਲ ਲਾਂਬਾ ਦਿੱਤਾ ਸੀ ਯਾਰ, ਤੁਹਾਨੂੰ ਸੁਣਦਾ ਹੀ ਨੀ ਕੋਈ।
5: ਨਹੀਂ ਲਾਂਬਾ ਨੀ ਦਿੱਤਾ ਜੀ, ਮੈਨੂੰ ਤਾਂ ਪੂਰਾ ਭਰੋਸਾ ਜਿਹਨੇ ਸੁੱਖੀ ਭਾਜੀ ਨੂੰ ਸੁਣਦਾ ਕੁਛ ਹੋਰ ਨੂੰ ਕੋਈ ਸੁਣਦਾ ਹੀ ਨੀ।
0: ਅਵੇਲੇਬਲ
5: ਨੇ ਤਕਰੀਬਨ 4 ਤੋਂ ਲੈ ਕੇ 7 ਤੱਕ, ਤੁਸੀਂ ਉੱਥੇ ਵਾਕ ਇਨ ਵੀ ਕਰ ਸਕਦੇ ਹੋ ਜਾਂ ਫਿਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-88-88। ਤੇ ਜੇ ਗਲਾਸਿਸ ਦੀ ਗੱਲ ਕਰੀਏ ਤੇ ਬਹੁਤ ਵਧੀਆ ਡੀਲ ਚੱਲ ਰਹੀਆਂ ਜੀ, ਖਾਸ ਕਰਕੇ ਸਾਡੇ ਵੈਲਿਊ ਪੈਕੇਜ ਚੱਲ ਰਹੇ ਨੇ, ਵੈਲਿਊ ਪੈਕੇਜ ਦਾ ਸਾਡੇ ਸਰੋਤੇ ਫਾਇਦਾ ਉਠਾ ਸਕਦੇ ਨੇ। $129 ਚ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਮਿਲ ਰਿਹਾ ਹੈ, ਜਿਹਦੇ ਚ ਬ੍ਰਾਂਡਿਡ ਫਰੇਮ ਵੀ ਨੇ ਤੇ ਨਾਲ ਸਿੰਗਲ ਵਿਜਨ ਲੈਂਸਿਸ ਵੀ ਨੇ, ਤੇ $258 ਚ ਤੁਹਾਨੂੰ ਕੰਪਲੀਟ ਪੇਅਰ ਮਿਲ ਰਿਹਾ ਗਲਾਸਿਸ ਦਾ, ਜਿਹਦੇ ਚ ਪ੍ਰੋਗਰੈਸਿਵ ਲੈਂਸਿਸ ਨੇ SLR ਕੰਪਨੀ ਦੇ, ਹਾਈ ਡੈਫੀਨੇਸ਼ਨ ਡਿਜੀਟਲ ਤੇ ਨਾਲ ਬ੍ਰਾਂਡਿਡ ਫਰੇਮ ਹੈ। ਤੇ ਆਪਣੀ ਐਨਕਾਂ ਦੇ ਉੱਤੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਵਾਉਂਦੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਤੇ ਡੀਲਰ ਲੈਣ ਲਈ ਸਾਡੇ ਸਰੋਤੇ ਦੋਨਾਂ ਲੋਕੇਸ਼ਨਾਂ ਚੋਂ ਜਿਹੜੀ ਮਰਜ਼ੀ ਲੋਕੇਸ਼ਨ ਤੇ ਪਹੁੰਚ ਜਾਣ, ਸਪੈਕਸ ਐਕਸਪਰਟ ਦੀਆਂ 2 ਲੋਕੇਸ਼ਨਾਂ ਨੇ, ਪਹਿਲੀ ਲੋਕੇਸ਼ਨ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 4 ਟੈਨੈਂਟ ਸਟੀਲਸ ਕਹਿ ਲਓ, ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਵਾਲਮਟ ਵਾਲ ਪਲਾਜ਼ਾ ਤੇ ਦੂਜੀ ਲੋਕੇਸ਼ਨ 10635 ਕ੍ਰੈਡਿਟ ਵੀ ਰੋਡ ਕ੍ਰੈਡਿਟ ਵੀ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ ਜੀ ਤੇ ਨਾਲ ਦੀ ਨਾਲ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਵੀ ਕਰਦੇ ਆ ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888
0: ਰਾਣਾ ਜੀ ਸਾਡੇ ਨਾਲ ਨੇ ਕਿ ਕਾਫੀ ਜਿਹੜੇ ਤੁਸੀਂ ਸਰਕਾਰ ਤੋਂ ਕਈ ਬੈਨੀਫਿਟ ਲੈ ਸਕਦੇ ਆ ਕਈ ਵਾਰ ਤੁਹਾਨੂੰ ਪਤਾ ਨੀ ਹੁੰਦਾ ਸੋ ਉਹਦੀ ਜਾਣਕਾਰੀ ਲੈ ਕੇ ਹਾਜ਼ਰ ਨੇ ਜੀ ਵੈਲਕਮ ਸਰ
6: ਥੈਂਕ ਯੂ ਸੋ ਮਚ ਸੁੱਖੀ ਭਾਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਡੈਫੀਨੇਟਲੀ ਜਿਹੜੀ ਆਪਾਂ RDSP ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਦੀ ਗੱਲ ਕਰਦੇ ਇੱਕ ਲੌਂਗ ਟਰਮ ਸੇਵਿੰਗ ਪਲਾਨ ਹੈ ਉਹਨਾਂ ਸਭ ਲੋਕਾਂ ਲਈ ਜਿਨ੍ਹਾਂ ਦੀ ਏਜ ਕਹਿ ਲਓ 49 ਸਾਲ ਤੋਂ ਘੱਟ ਹੈਗੀ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਤੇ ਫੈਡਰਲ ਗਵਰਨਮੈਂਟ $90,000 ਤੱਕ ਦੀ ਗ੍ਰਾਂਟ ਦੇ ਰਹੀ ਹੈ ਬਹੁਤ ਹੀ ਵਧੀਆ ਇੱਕ ਪਲਾਨ ਹੈ ਜਿਹਦੇ 'ਚ ਕੀ ਹੈਗਾ ਵੀ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਹਨਾਂ ਦੇ ਫਿਊਚਰ ਲਈ ਜਿਹੜਾ ਇਹ ਪੈਸੇ ਦਿੱਤੇ ਜਾ ਰਹੇ ਨੇ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਜਾਣਕਾਰੀ ਸੀ ਐਂਡ ਪੰਜਾਬ ਇੰਸ਼ੋਰੈਂਸ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰ ਘਰ ਤੱਕ ਆਪਣਾ ਮੈਸੇਜ ਕਨਵੇ ਕਰੀਏ ਤਾਂ ਕਿ ਜਿਹੜੇ ਲੋਕ ਡਿਜ਼ਰਵ ਕਰਦੇ ਨੇ ਉਹਨਾਂ ਤੱਕ ਇਹ ਗ੍ਰਾਂਟ ਪਹੁੰਚ ਸਕੇ ਸੋ ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ ਇੱਕ ਵੀ ਡਾਲਰ ਜਿਹੜੀ ਹੈਗੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ RDSP ਅਕਾਊਂਟ ਓਪਨ ਕਰਨ ਦੇ ਵਿੱਚ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਜਿਵੇਂ ਗਵਰਨਮੈਂਟ ਨੇ ਕਿਹਾ ਹੈਗਾ ਵੀ ਅਗਰ ਕੋਈ ਪਰਸਨ ਜੇ ਕਿਸੇ ਨੂੰ ਆਪਣਾ ਡੇਲੀ ਐਕਟੀਵਿਟੀ ਆਪਾਂ ਕਰਦੇ ਹੈਗੇ ਆ ਡੇਲੀ ਐਕਟੀਵਿਟੀ ਕਰਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਜਿਵੇਂ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਬੋਲਣ ਦੇ ਵਿੱਚ ਕੱਪੜੇ ਪਾਉਣ ਦੇ ਵਿੱਚ ਵਾਕ ਕਰਨ ਦੇ ਵਿੱਚ ਖਾਣਾ ਖਾਣ ਦੇ ਵਿੱਚ ਤੇ ਆਪਾਂ ਇਹਦੇ ਵਿੱਚ ਐਲੀਜੀਬਲ ਹੋ ਸਕਦੇ ਆ ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਜੋ ਕਿ CRA ਵੱਲੋਂ ਇਸ਼ੂ ਕੀਤਾ ਜਾਂਦਾ ਐਂਡ ਜਿਹੜੇ ਸਾਡੇ ਡਾਕਟਰਸ ਹੈਗੇ ਨੇ ਉਹਨਾਂ ਵੱਲੋਂ ਇੱਕ ਫਾਰਮ ਭਰਿਆ ਜਾਂਦਾ ਹੈਗਾ T2201 ਤੇ ਉਸ ਤੋਂ ਬਾਅਦ ਇਹ ਸਾਰੇ ਬੈਨੀਫਿਟ ਲੱਗ ਜਾਂਦੇ ਨੇ ਐਂਡ ਇਸ ਤੋਂ ਇਲਾਵਾ ਜਿਹੜੇ ਬੱਚੇ ਸਪੈਸ਼ਲ ਨੀਡ ਵਾਲੇ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਐਂਡ ਪੇਰੈਂਟਸ ਕੋਲ ਉਹਨਾਂ ਦਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਪੇਰੈਂਟਸ ਨੂੰ $3480 ਜਿਹੜੇ ਹੈਗੇ ਨੇ ਇਸ $90,000 ਤੋਂ ਐਕਸਟਰਾ ਮਿਲ ਰਹੇ ਹੈਗੇ ਨੇ ਐਂਡ ਜਿਨ੍ਹਾਂ ਦੀ ਉਮਰ 18 ਸਾਲ ਤੋਂ ਅਬਵ ਹੈਗੀ ਹੈ ਉਹਨਾਂ ਨੂੰ ਜਿਹੜਾ ਹੈਗਾ $2450 ਗਵਰਨਮੈਂਟ ਨੇ ਪਿਛਲੇ ਸਾਲ ਹੀ ਨਵਾਂ ਬੈਨੀਫਿਟ ਸਟਾਰਟ ਕੀਤਾ ਉਹ ਉਹਨਾਂ ਨੂੰ ਮਿਲ ਸਕਦਾ ਹੈਗਾ ਅਗਰ ਤੁਸੀਂ ਇਹ ਗ੍ਰਾਂਟ ਸਪਲਾਈ ਨਹੀਂ ਕੀਤੀਆਂ ਤੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ 2008 ਤੋਂ ਭਾਜੀ ਇਹ ਗ੍ਰਾਂਟ ਸਟਾਰਟ ਹੋਈ ਹੈ ਪਰ ਬਹੁਤ ਘੱਟ ਲੋਕ ਜੇ ਕੋਈ ਵੀ 3 ਜਾਣੇ ਐਲੀਜੀਬਿਲਟੀ ਰੱਖਦੇ ਸੀ ਸਿਰਫ 1 ਪਰਸਨ ਨਹੀਂ ਹੈ ਜਿਹੜਾ ਅਪਲਾਈ ਕੀਤਾ 2 ਜਾਣਿਆਂ ਨੂੰ ਪਤਾ ਹੀ ਨਹੀਂ ਸੀ ਇਹ ਗ੍ਰਾਂਟ ਕਿੱਦਾਂ ਜਿਹੜਾ ਹੈਗਾ ਲੈ ਸਕਦੇ ਆ ਅਗਰ 49 ਸਾਲ ਤੋਂ ਉਮਰ ਵੱਧ ਗਈ ਤੇ ਇਹ ਗ੍ਰਾਂਟ ਤੁਹਾਨੂੰ ਨਹੀਂ ਮਿਲਣੀ ਸਪੈਸ਼ਲੀ ਜਿਨ੍ਹਾਂ ਦੀ ਉਮਰ ਆਲਰੇਡੀ 47-48-49 ਸਾਲ ਹੋ ਚੁੱਕੀ ਹੈ ਉਹਨਾਂ ਨੂੰ ਕੁਇਕਲੀ ਜਿਹੜਾ ਹੈਗਾ ਐਕਸ਼ਨ ਲੈਣਾ ਪਏਗਾ ਤਾਂ ਕਿ ਜਦੋਂ ਉਹ 50 ਸਾਲ ਦੇ ਹੋ ਗਏ ਉਦੋਂ ਉਹਨਾਂ ਨੂੰ ਇਸ ਗ੍ਰਾਂਟ ਚੋਂ ਕੁਛ ਵੀ ਜਿਹੜਾ ਹੈਗਾ ਨਹੀਂ ਮਿਲਣਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਲਾਸਟ ਵਿੱਚ ਭਾਜੀ ਮੈਂ ਕੁਛ ਕਾਮਨ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਲਈ ਜਾ ਸਕਦੀ ਹੈ ਕਾਫੀ ਲੋਕ ਹੈ ਜਿਹੜੇ ਇਨਸੂਲਿਨ ਡਿਪੈਂਡੈਂਟ ਹੈ 2023 ਤੋਂ ਬਾਅਦ ਉਹਨਾਂ ਨੂੰ ਵੀ ਜਿਹੜਾ ਗਵਰਨਮੈਂਟ ਨੇ ਕਵਰ ਕੀਤਾ ਜਿੱਦਾਂ ਆਪਾਂ ਆਟਿਜ਼ਮ ਦੀ ਗੱਲ ਕੀਤੀ ਹੈਗੀ ਹੈ ਸਪੈਸ਼ਲ ਨੀਡ ਵਾਲੇ ਜਿੰਨੇ ਵੀ ਬੱਚੇ ਹੈਗੇ ਨੇ ADHD ਤੋਂ ਇਲਾਵਾ ਅਲਜ਼ਾਈਮਰ ਦਾ ਇਸ਼ੂ ਹੈ ਐਗਜ਼ਾਈਟੀ ਡਿਸਆਰਡਰ ਹੈ ਅਰਥਰਾਈਟਿਸ ਐਸਥਮਾ ਇਸ ਤੋਂ ਇਲਾਵਾ ਬਾਈਪੋਲਰ ਦਾ ਕੋਈ ਡਿਸਆਰਡਰ ਹੈਗਾ ਬਲਾਈਂਡਨੈਸ ਬਾਊਲ ਡਿਸਆਰਡਰ ਬ੍ਰੇਨ ਇੰਜਰੀ ਕੋਈ ਹੈਗੀ ਹੈ CP ਦਾ ਇਸ਼ੂ ਹੈ ਕੈਂਸਰ ਜਾਂ ਇਸ ਤੋਂ ਇਲਾਵਾ ਕੋਈ ਉਹਨਾਂ ਨੂੰ CP ਦਾ ਇਸ਼ੂ ਹੈਗਾ ਕ੍ਰੋਨਿਕ ਕੋਈ ਉਹਨਾਂ ਦੀ ਪੇਨ ਹੈ ਕੋਰਨ ਡਿਜ਼ੀਜ਼ ਡਾਊਨ ਸਿੰਡਰਮ ਐਂਡ ਇਸ ਤੋਂ ਇਲਾਵਾ ਡਾਇਮੈਂਸ਼ੀਆ ਡਿਪਰੈਸ਼ਨ ਡਿਵੈਲਪਮੈਂਟਲ ਡਿਲੇ ਐਂਡ ਐਪੀਲੈਪਸੀ ਵਗੈਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਨੇ OCD ਇਸ ਤੋਂ ਇਲਾਵਾ ਪੋਲੀਓ ਪਾਰਕਿੰਸਨ ਪੈਰਾਲਾਈਸਿਸ ਅਗਰ ਇਹਨਾਂ ਚੋਂ ਕੋਈ ਇਸ਼ੂ ਹੈ ਸਵੇਰ ਕਿਸੇ ਨੂੰ ਡਿਪਰੈਸ਼ਨ ਹੈਗਾ ਜਾਂ ਕਿਸੇ ਨੂੰ ਕੋਈ ਕੈਂਸਰ ਦਾ ਪੇਸ਼ੈਂਟ ਹੈ ਇਲਾਜ ਉਹਨਾਂ ਦਾ ਲੰਬਾ ਚੱਲ ਰਿਹਾ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ ਈਵਨ ਅਗਰ ਕੋਈ ਪਰਸਨ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਅਨਏਬਲ ਜਿਹੜੇ ਹੈਗੇ ਨੇ ਉਹ ਫਿਜ਼ੀਕਲੀ ਫਿੱਟ ਨਹੀਂ ਰਹੇ ਤਾਂ ਉਮਰ ਅਗਰ 49 ਸਾਲ ਤੋਂ ਘੱਟ ਹੈ ਤੇ ਉਹਨਾਂ ਨੂੰ ਵੀ ਇਸ 49 ਸਾਲ ਜਿਹੜਾ ਆਪਣਾ ਗ੍ਰਾਂਟ ਹੈਗੀ ਹੈ ਜਿਹੜੀ ਕਿ 49 ਦੀ ਏਜ ਤੋਂ ਬਾਅਦ ਉਸ ਤੋਂ ਜਿਹੜੇ ਘੱਟ ਏਜ ਵਾਲੇ ਹੈਗੇ ਨੇ ਉਹਨਾਂ ਨੂੰ ਇਹ ਮਿਲ ਰਹੀ ਹੈ $90,000 ਬਿਗ ਅਮਾਊਂਟ ਹੈ ਜੋ ਫੈਡਰਲ ਗਵਰਨਮੈਂਟ ਹੈਲਪ ਕਰ ਰਹੀ ਹੈ ਅਗਰ ਤੁਹਾਨੂੰ ਕੋਈ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਈ ਪੈਸੇ ਦੇ ਰਹੀ ਹੈ ਉਹ ਵੀ ਮਿਲਦੇ ਰਹਿਣਗੇ ਐਂਡ ਇਹ ਐਡੀਸ਼ਨਲ ਮਨੀ ਹੈ ਜੋ ਤੁਹਾਨੂੰ ਮਿਲ ਸਕਦੀ ਹੈ RDSP ਅਕਾਊਂਟ ਓਪਨ ਕਰਨਾ ਪਏਗਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭਾਜੀ ਸਮਾਂ
0: ਥੈਂਕ ਯੂ ਸਰ

0: ਬਹੁਤ ਹੀ ਵਧੀਆ ਅਲਕਾ ਯਾਗਨਿਕ ਹੁਣਾਂ ਦੀ ਆਵਾਜ਼ ਹੈ ਔਰ ਪਿਆਰ ਪਿਆਰ ਪਿਆਰ ਪਿਆਰ ਹੀ ਹੈਗਾ ਜਿਹੜਾ ਜੇ ਤੁਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਹੋ ਪਿਆਰ ਹੀ ਛੱਡ ਜਾਣਾ ਬਾਅਦ ਚ ਹਰ ਇਨਸਾਨ ਨੇ ਚਲੇ ਜਾਣਾ ਮੁਹੱਬਤ ਕਰਿਆ ਕਰੋ ਇੱਕ ਦੂਜੇ ਦੇ ਨਾਲ ਖਾਸ ਕਰਕੇ ਆਪਣੇ ਆਸ ਪਾਸ ਦੇ ਬੰਦਿਆਂ ਨਾਲ ਤੇ ਸਭ ਤੋਂ ਪਹਿਲੀ ਮੁਹੱਬਤ ਕਰੋ ਆਪਣੇ ਆਪ ਨੂੰ
1: 100%
0: ਜੇ ਤੁਹਾਨੂੰ ਆਪਣੇ ਆਪ ਨਾਲ ਮੁਹੱਬਤ ਨਹੀਂ ਤੁਸੀਂ ਕਿਸੇ ਨੂੰ ਕਿੱਦਾਂ ਕਰ ਲਓਗੇ ਸੋ ਕਿਰਨ ਜੀ ਆਪਾਂ ਸਪੌਂਸਰਾਂ ਦੇ ਸੰਦੇਸ਼ ਥੋੜੇ ਪੜ੍ਹੀਏ ਫਿਰ ਉਸ ਤੋਂ ਬਾਅਦ ਬਹੁਤ ਧੰਨਵਾਦ ਹੈ ਅੱਜ ਬਹੁਤ ਕਾਲਸ ਆਈਆਂ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡੇ ਵੀਰਾਂ ਨੇ ਕਾਲ ਕੀਤੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਉਹ ਸੁਣ ਰਹੇ ਨੇ ਪ੍ਰੋਗਰਾਮ
1: ਬਿਲਕੁਲ ਜੀ ਨਾਲ ਦੀ ਨਾਲ ਜਿਹੜਾ ਜੀ ਦੱਸਦੀ ਕਿ ਅੱਜ ਦਾ ਪ੍ਰੋਗਰਾਮ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਇਹਨਾਂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕੀਤਾ ਨੰਬਰ ਇਹਨਾਂ ਦਾ ਹੈਗਾ 6474991009 ਤੇ ਗੱਲਬਾਤ ਹੋ ਸਕਦੀ ਹੈ ਔਰ ਨਾਲ ਦੀ ਨਾਲ ਮੁਕੇਸ਼ ਚੌਹਾਨ ਅਸੀਂ ਬਾਰ ਬਾਰ ਕੇ ਦੱਸਦੇ ਕਿ ਸਾਡੇ ਕਿਸੇ ਵੀ ਭੈਣ ਭਰਾ ਨੂੰ ਜਿਹੜਾ ਜੀ ਮੋੜ ਕੇ ਸੰਬੰਧੀ ਕਿਸੇ ਵੀ ਤਰੀਕੇ ਦੀ ਗੱਲਬਾਤ ਕਰਨੀ ਆ ਭਾਵੇਂ ਤੁਸੀਂ ਪਹਿਲੀ ਵਾਰੀ ਘਰ ਲੈ ਰਹੇ ਆ ਜਾਂ ਤੁਸੀਂ ਸੈਕਿੰਡ ਮੋਰਗੇਜ ਲੈ ਰਹੇ ਆ ਜਾਂ ਤੁਸੀਂ ਕੋਈ ਅਪਰੇਜ਼ਲ ਕਰਾਉਣੀ ਆ ਜਾਂ ਮਿਸਡ ਮੰਥਲੀ ਮੋਰਗੇਜ ਪੇਮੈਂਟ ਹੋ ਗਈ ਆ ਤੁਹਾਡੇ ਤੇ ਜਿਹੜੇ ਜੀ ਕਰਜ਼ੇ ਆ ਸਾਰਾ ਕੁਛ ਜਿਹੜਾ ਜੀ ਡੀਲ ਤੁਹਾਡੇ ਨਾਲ ਕਰਦੇ ਅਰਜੈਂਟਲੀ ਫੰਡਸ ਦੀ ਲੋੜ ਹੈ ਤੁਹਾਡੇ ਘਰਾਂ ਚੋਂ ਪੈਸਾ ਕੱਢ ਕੇ ਤੁਹਾਡੀ ਹੈਲਪ ਕਰਦੇ ਆ ਸੋ ਨੰਬਰ 6475127000 6475127000 ਤੇ ਗੱਲਬਾਤ ਹੋ ਸਕਦੀ ਆ ਪੀਜ਼ਾ ਡੀਪੂ ਵਧੀਆ ਸਵਾਦ ਪੀਜ਼ਾ ਖਾਣਾ ਚਾਹੁੰਦੇ ਆਪਣੀ ਨੇੜਲੀ ਲੋਕੇਸ਼ਨ ਤੇ ਜਾ ਕੇ ਤੁਸੀਂ ਪੀਜ਼ਾ ਡੀਪੂ ਤੋਂ ਜਿਹੜਾ ਜੀ ਸਵਾਦ ਪੀਜ਼ਾ ਖਾ ਸਕਦੇ ਆ ਨਾਲ ਦੀ ਨਾਲ ਜਿਹੜਾ ਜੀ ਦੱਸਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਜੇਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਜੇਡੀ ਇੰਸ਼ੋਰੈਂਸ ਬਿਲਕੁਲ ਜੀ ਤੁਸੀਂ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਹੈ ਚਾਹੇ ਤੁਸੀਂ ਜਿਹੜਾ ਜੀ ਆਟੋ ਹੋਮ ਲਾਈਫ ਕੁਛ ਵੀ ਜਿਹੜੀ ਜੀ ਇੰਸ਼ੋਰੈਂਸ ਕਰਾਉਣੀ ਹੈਗੀ ਤੇ ਜੇਡੀ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈਗੀ ਆ ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਦ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਜਿਹੜੇ ਕਿ ਫੈਬਰੀਕੇਟਰ ਸਪਲਾਇਰ ਵੀ ਹੈਗੇ ਆ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੀਆਂ ਜਾਂ ਤੁਸੀਂ ਘਰਾਂ ਦਾ ਕੋਈ ਹੋਰ ਕੰਮ ਕਰਾਉਣਾ ਹੈਗਾ ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਇਹਨਾਂ ਦਾ ਨੰਬਰ 4379552200 ਔਰ ਨਾਲ ਦੀ ਨਾਲ ਜੇ ਡੀ ਇੰਸ਼ੋਰੈਂਸ ਦਾ ਨੰਬਰ ਦੇਣਾ ਮੈਂ ਭੁੱਲ ਗਈ ਉਹਨਾਂ ਦਾ ਨੰਬਰ ਜਿਹੜਾ ਜੀ 4169020706 ਤੇ ਜੇ ਤੁਸੀਂ ਇਹਨਾਂ ਦੀ ਟੀਮ ਵੀ ਜੁਆਇਨ ਕਰਨਾ ਚਾਹੁੰਦੇ ਲਾਇਸੈਂਸ ਦਵਾਉਣ ਦੇ ਵਿੱਚ ਰੀਬੋ ਲਾਇਸੈਂਸ ਦਵਾਉਣ ਦੇ ਵਿੱਚ ਇਹ ਤੁਹਾਡੀ ਪੂਰੀ ਪੂਰੀ ਜਿਹੜੀ ਜੀ ਮਦਦ ਕਰਦੇ ਆ ਔਰ ਇੱਕ ਵਾਰੀ ਫਿਰ ਜਿਹੜਾ ਜੀ ਮੈਸੇਜ ਆਪਾਂ ਤੁਹਾਨੂੰ ਤੱਕ ਪਹੁੰਚਾ ਦਈਏ ਓਨਟੈਰੀਓ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਗੇਮਸ ਜਿਹੜੇ ਜੀ ਹੋਣ ਜਾ ਰਹੇ ਜੁਲਾਈ 31st ਤੋਂ ਔਗਸਤ 3 ਤੱਕ ਔਗਸਤ 3 ਤੱਕ 2026 ਦੇ ਵਿੱਚ ਔਰ ਓਪਨਿੰਗ ਸੈਰੇਮਨੀ ਜਿਹੜੀ ਜੀ 1 ਅਗਸਤ ਨੂੰ ਹੈਗੀ ਆ ਬਰੈਂਪਟਨ ਸੋਕਰ ਸੈਂਟਰ ਦੇ ਵਿੱਚ ਤੇ ਸੋਕਰ ਕਬੱਡੀ ਫੀਲਡ ਹਾਕੀ ਵਾਲੀਬਾਲ ਵੇਟ ਲਿਫਟਿੰਗ ਬਾਸਕਿਟਬਾਲ ਤੇ ਗੱਤਕਾ ਜਿਹੜਾ ਜੀ ਇੱਥੇ ਹੋਣ ਜਾ ਰਿਹਾ ਫਰੀ ਐਂਟਰੀ ਹੈਗੀ ਕੋਈ ਵੀ ਜਿਹੜੀ ਜੀ ਟਿਕਟ ਨਹੀਂ ਹੈਗੀ ਸੋ ਬਿਲਕੁਲ ਜੀ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਹੋ ਸਕਦੀ ਹੈ ਅੰਮ੍ਰਿਤਪਾਲ ਜੀ ਦੇ ਨਾਲ 6478077000
0: ਜੀ ਔਰ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ ਪਰਮਾਤਮਾ ਨੇ ਚਾਹਿਆ ਤੇ ਫਿਰ ਸੋਮਵਾਰ ਨੂੰ ਤੁਹਾਡੇ ਨਾਲ ਗੱਲਬਾਤ ਹੋਵੇਗੀ ਆਵਾਜ਼ ਦੇ ਰਾਹੀਂ ਵੈਸੇ ਜੇ ਟੈਲੀਫੋਨ ਦੇ ਰਾਹੀਂ ਤੁਸੀਂ ਫੋਨ ਵੀ ਕਰ ਸਕਦੇ ਹੋ ਬੜਾ ਈਜ਼ੀ ਨੰਬਰ ਹੈ ਸਾਡਾ 9057990999 ਬਹੁਤ ਬਹੁਤ ਧੰਨਵਾਦ ਸਾਰੇ ਲਿਸਨਰ ਦਾ ਬਹੁਤ ਬਹੁਤ ਧੰਨਵਾਦ ਕਾਲਰ ਦਾ ਤੇ ਸਾਰੇ ਸਾਡੇ ਸਪੌਂਸਰਾਂ ਦਾ ਔਰ ਮੇਰੇ ਖਿਆਲ ਕੁਝ ਸਪੌਂਸਰਾਂ ਦੇ ਸੰਦੇਸ਼ ਵੀ ਅੱਜ ਰਹਿ ਗਏ ਨੇ ਕੋਈ ਗੱਲ ਨੀ ਆਪਾਂ ਪਰਮਾਤਮਾ ਹੀ ਜਾਣਦਾ ਉਹਨਾਂ ਦੇ ਨਾਮ ਰੱਬ ਜਾਣਦਾ
1: ਬਿਲਕੁਲ
0: ਸਾਡਾ ਨੰਬਰ ਹੈ 9057990999 ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂਦੇ ਜਾਂਦੇ ਇੱਕ ਬੜਾ ਪਿਆਰਾ ਜਿਹਾ ਗੀਤ ਤੁਹਾਡੇ ਤੱਕ ਸਾਂਝਾ ਕਰਦੇ ਹਾਂ ਤੇ ਕੋਈ ਰੀਅਲ ਸਟੇਟ ਦੀ ਵੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਤੁਸੀਂ ਇਸੇ ਨੰਬਰ ਤੇ ਵੀ ਗੱਲ ਕਰ ਸਕਦੇ ਹੋ 905-799-0999 ਦੇ ਉੱਤੇ ਜੀ

0: चांदी के फैंसी सेट, चांदी की बैंगल्स और चांदी की पायल्स।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर के इंटरसेक्शन पे मुर्दबारे बाय प्लाजा के बीच सिल्वर हट।
0: 6473393521
1: 647-349-3521 4525 अवनीजर रोड ब्रैम्पटन
0: सिल्वर हट।
2: ਵੇ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
3: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
4: ਬਸ ਇੰਨੀ ਗੱਲ ਹੋ ਘਰ

0: ਐਂਡ ਹੋਮ ਫਰਨੀਚਰ
1: ਜਿਹੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ
2: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਜ਼ ਆਫ ਬਿਜ਼ਨੈਸਿਸ ਕਮਰਸ਼ੀਅਲ ਟ੍ਰਾਂਜੈਕਸ਼ਨ ਵਿਦ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ ਤਾਂ ਸੋਚਣ ਦੀ ਲੋੜ ਨਹੀਂ ਇੱਕੋ ਨਾਮ ਯਾਦ ਰੱਖੋ ਲਾਅ ਆਫ ਅਮਨ ਸ਼ਰਮਾ ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ ਅਮਨ ਸ਼ਰਮਾ LLB ਬੈਰਿਸਟਰ ਸੋਲੀਸਿਟਰ ਐਂਡ ਨੋਟਰੀ ਪਬਲਿਕ 25 ਚੈਰੀ ਕ੍ਰਿਸ ਡਰਾਈਵ ਯੂਨਿਟ 6 ਬ੍ਰੈਂਪਟਨ ਕਾਲ 905-913-2355
3: ਮਤਲਬ
4: ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
3: ਨਹੀਂ ਮੈਂ ਮਰ ਜਾ ਉੱਥੇ ਕੀ ਹੁਣ
4: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਡੋਮਿਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
5: ਸਤਿ ਸ੍ਰੀ ਅਕਾਲ ਦੋਸਤੋ ਸਥਾਨਕ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਲ ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਸਹੀ 3 ਵਜੇ ਤੱਕ ਰਾਜਵੀਰ ਬੋਪਰਾ ਜੀ ਵੀ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਗੀਤ ਸੰਗੀਤ ਹੋਏਗਾ ਸਪੋਂਸਰ ਬਾਰੇ ਜਾਣਕਾਰੀ ਦਿੱਤੀ ਜਾਊਗੀ ਪੰਜਾਬ ਦੀ ਧਰਤੀ ਤੋਂ ਵੀ ਖਬਰਾਂ ਪੇਸ਼ ਹੋਣਗੀਆਂ ਅਤੇ ਬੜਾ ਸੋਹਣਾ ਮੌਸਮ ਹੈ ਵੀਕਐਂਡ ਦਾ ਲਾਸਟ ਡੇ ਹੈਗਾ ਅੱਜ ਫਰਾਈਡੇ ਹੈਗਾ ਤੁਸੀਂ ਸਾਰੇ ਆਪ ਆਪਣੇ ਕੰਮਾਂ ਕਾਰਾਂ ਵਿੱਚ ਮਸਤ ਹੋਵੋਗੇ ਇਹ ਵੀ ਉਮੀਦ ਹੋਏਗੀ ਕਿ ਕੱਲ੍ਹ ਨੂੰ ਸੈਚਰਡੇ ਔਰ ਸੰਡੇ ਆ ਰਿਹਾ ਹੈਗਾ ਔਰ ਛੁੱਟੀ ਦਾ ਦਿਨ ਹੋਵੇਗਾ ਸਾਰੇ ਆਪੋ ਆਪਣੇ ਪਰਿਵਾਰਾਂ ਵਿੱਚ ਖੁਸ਼ ਰਹੋ ਜਿੰਦਾਬਾਦ ਰਹੋ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਤਿੰਦਰ ਸਰਤਾਜ ਦੇ ਇੱਕ ਮਿੱਠੇ ਜਿਹੇ ਨਗਮੇ ਦੇ ਨਾਲ ਅਤੇ ਉਸ ਤੋਂ ਬਾਅਦ ਤੁਹਾਡੇ ਨਾਲ ਹੋਰ ਵੀ ਗੱਲਾਂ ਬਾਤਾਂ ਕਰਦੇ ਰਹਾਂਗੇ ਜ਼ਰੂਰ ਸਮੇਂ ਸਮੇਂ 'ਤੇ ਹਾਜ਼ਰੀ ਲਵਾਉਂਦੇ ਰਹਾਂਗੇ ਅਤੇ ਆਓ ਸੁਣਦੇ ਹਾਂ ਪਹਿਲਾਂ ਇੱਕ ਗਾਣਾ ਸਤਿੰਦਰ ਸਰਤਾਜ

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਮਾਲ ਸਾਹਿਬ ਵੀ ਸਾਡੇ ਨਾਲ ਆ, ਤੇ ਮਾਲ ਸਾਹਿਬ ਕੀ ਮੈਂ ਤੁਹਾਡਾ ਹਾਲ ਸਾਹਿਬ ਤੇ ਠੀਕ ਆ ਤੁਹਾਡੀ ਚਾਲ ਸਾਹਿਬ?
1: ਜੀ ਬਿਲਕੁਲ ਜੀ,
0: ਇੱਥੇ ਰੱਖ ਨਹੀਂ ਟਲਦਾ ਗੱਭਰੂ ਚੋਟੀ ਦਾ, ਇੱਥੇ ਰੱਖ ਇੱਥੇ ਰੱਖ, ਇੱਧਰ ਉਹ ਕਿਹੜਾ ਟਲਦਾ, ਇਹ ਕਹਿੰਦਾ ਕਿੱਥੇ ਪੰਦਰੀ ਟੱਚ ਕਰਕੇ ਮੋੜ ਨਹੀਂ ਦੇਣਾ, ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈ, ਇਹ ਕਾਹਨੂੰ ਹਟਦਾ ਮੁੰਡਾ, 294 ਨੰਬਰ, ਏਦਾਂ ਕੌਣ ਕਰਦਾ, ਇਹ ਵੀ ਹੈ ਨਾ, ਇਹ ਵੀ ਹੈ ਨਾ, 294 ਵਾਲਾ ਆ ਗਿਆ ਚੋਟੀ ਦਾ ਗੱਭਰੂ, ਗੱਭਰੂਆ ਜੀ ਆਇਆਂ ਨੂੰ ਵੈਲਕਮ।
2: ਬਿਲਕੁਲ ਬੋਬਰਾ ਸਾਹਿਬ, ਅੱਜ ਤਾਂ ਐਂਟਰੀ ਕਬੱਡੀਆਂ ਨੂੰ ਕੀਤੀ, ਤਾਂ ਰੇਟ ਪਾਉਣ ਚੱਲੇ
0: ਆ, ਇੱਥੇ ਰੱਖ ਇੱਥੇ ਰੱਖ, ਇਹ ਲਾਉਂਦਾ ਲਾਹੌਰੀ ਜਿੰਦਾ ਹਟਦਾ ਨੀ, ਉਹ ਚੱਕ ਦਿਓ ਫਿਰ ਉਹ। ਅੱਛਾ ਮੈਂ ਨਾ ਅੱਜ ਸੱਚੀ ਤੁਹਾਨੂੰ ਪਹਿਲਾਂ ਤਾਂ ਇਹ ਦੱਸਾਂ, ਮੈਂ ਅੱਜ ਗੇੜਾ ਮਾਰਨ ਗਿਆ ਇਹਨਾਂ ਕੋਲੇ
1: ਜੀ,
0: ਇਹ ਇਹਨਾਂ ਦੀ ਖਾਸੀਅਤ ਕਹਿ ਲਓ, ਮੈਂ ਕਿਹਾ ਦਿਖਾਓ ਟੈਂਟ ਕਿੱਥੇ ਲੱਗਿਆ ਹੋਇਆ।
1: ਅੱਛਾ
0: ਮੈਨੂੰ ਨਹੀਂ ਲੱਭਿਆ ਸੱਚੀ, ਮੈਂ ਦੇਖਿਆ ਮੈਨੂੰ ਟੈਂਟ ਨਹੀਂ, ਮੈਨੂੰ ਫਿਰ ਇਹ ਲੈ ਗਿਆ, ਕਹਿੰਦਾ ਬਾਈ ਜੀ ਇੱਥੇ ਟੈਂਟ ਲੱਗਿਆ ਹੋਇਆ। ਬਾਈ ਜੀ ਮੈਂ ਤੁਹਾਡੀ ਇਜਾਜ਼ਤ, ਮੈਂ ਜੋ ਅੱਖੀ ਡੇਟਾ ਹਾਲ ਸੱਚਾ ਬਿਆਨ ਕਰ ਸਕਦਾ ਮੈਂ ਆਪਣੀ ਮਰਜ਼ੀ ਨਾਲ ਜਾਂ ਨਹੀਂ?
2: ਇਜਾਜ਼ਤ ਲੈਣ ਦੀ ਲੋੜ ਨਹੀਂ ਤੁਹਾਡਾ, ਤੁਸੀਂ ਜੋ ਮਰਜ਼ੀ ਕਹਿ ਸਕਦੇ ਸਾਡਾ।
0: ਧੰਨਵਾਦ। ਅੱਛਾ ਮੈਨੂੰ ਲੈ ਕੇ, ਮੈਂ ਕਿਹਾ ਜੀ ਕਿੱਥੇ ਟੈਂਟ, ਮੈਨੂੰ ਤਾਂ ਦੱਸਦਾ ਨਹੀਂ ਕਿਤੇ, ਹੈ ਨਾ
1: ਜੀ।
0: ਕਹਿੰਦਾ ਜੀ ਟੈਂਟ ਹੈਗਾ, ਆ ਜਾਓ। ਮੈਂ ਕਿਹਾ ਦਿਖਾਓ ਤੇ ਟੈਂਟ ਦੇ ਵਿੱਚ ਜਦੋਂ ਇਹਨਾਂ ਜਿੱਥੇ ਉਹ ਹੈਗਾ ਸਟੋਰ, ਉਹਦੇ ਪਿਛਲੇ ਪਾਸੇ ਜਗ੍ਹਾ, ਉੱਥੇ ਉਹ ਟੈਂਟ ਲਾਏ ਹੋਏ ਆ
1: ਜੀ।
0: ਟੈਂਟ ਵੱਡੇ ਟੈਂਟ ਨਹੀਂ ਤੁਹਾਨੂੰ ਦੱਸਣੇ, ਜੇ ਤੁਸੀਂ ਕਹੋ ਵੀ ਬਹੁਤ ਵੱਡੇ ਤੰਬੂ ਲੱਗੇ ਹੋਏ ਨਾ,
1: ਅੱਛਾ
0: ਨਾ, ਉਹ ਟੈਂਟ ਟੈਂਟ ਦੇ ਵਿੱਚ ਜਿਹੜਾ ਮਤਲਬ ਉਹ ਟੈਂਟ ਲੱਗੇ ਹੋਏ ਨੇ
1: ਜੀ,
0: ਉਹਨਾਂ ਦੇ ਵਿੱਚ ਸਮਾਨ ਹੀ ਇੰਨਾ ਪਿਆ ਵਾ, ਬੰਦੇ ਦਾ ਟੈਂਟ ਵੱਲ ਧਿਆਨ ਨਹੀਂ ਜਾਂਦਾ। ਅੱਛਾ ਸਮਾਨ ਜਿਹੜਾ ਵਾ, ਜੇ ਮੈਂ ਹੁਣ ਦੱਸਣ ਲੱਗ ਗਿਆ, ਜੇ ਤੁਸੀਂ ਨੇੜੇ ਤੇੜੇ ਹੈਗੇ ਹੋ ਵੀਰੇ, ਸੱਚੀ ਕਹਿਣਾ, ਜੇ ਤੁਸੀਂ ਨੇੜੇ ਤੇੜੇ ਉਧਰਲੇ ਏਰੀਆ 'ਚ 294 ਵਾਲੇ ਏਰੀਆ 'ਚ ਤੁਸੀਂ 410 ਦੇ ਨੇੜੇ ਤੇੜੇ ਫਿਰਦੇ ਹੋ, ਤੁਸੀਂ ਕਿਤੇ ਆਸੇ ਪਾਸੇ ਫਿਰਦੇ ਹੋ, ਇੱਕ ਘੰਟਾ ਤਾਂ ਮੇਰਾ ਪ੍ਰੋਗਰਾਮ ਇੱਥੋਂ ਲਾਈਵ ਹੈਗਾ ਹੀ ਹੈਗਾ ਵਾ, ਅਤੇ ਤੁਸੀਂ ਆ ਜਾਓ ਇੱਥੇ, ਆ ਕੇ ਤੁਹਾਨੂੰ ਪਤਾ ਲੱਗ ਜਾਣਾ ਕਿ ਭਾਈ ਜਿਹੜੀ ਚੀਜ਼ ਤੁਹਾਨੂੰ ਕਹੀ ਆ ਤੁਹਾਨੂੰ ਮਿਲਦੀ ਹੈ ਜਾਂ ਨਹੀਂ। ਹੁਣ ਉੱਥੋਂ ਮਿਲਣਾ ਕੀ ਆ, ਇਹ ਲੱਖ ਕਹਿਣ, ਪਰ ਜਿਹੜੀਆਂ ਚੀਜ਼ਾਂ ਇਹਨਾਂ ਨੇ ਮੈਨੂੰ ਕਹੀਆਂ ਨੇ ਮੈਂ ਉਹ ਦੱਸਣ ਲੱਗਿਆ
1: ਜੀ,
0: ਉੱਥੋਂ ਬਾਈ ਜੀ $5 ਦਾ ਜਿਹੜਾ ਸਾਈਡ ਟੇਬਲ ਉਹ ਮਿਲ ਜਾਣਾ, ਉੱਥੋਂ $1 ਦੀ ਚੇਅਰ ਵੀ ਪਈ ਆ, ਉੱਥੋਂ $5 ਦੀ ਚੇਅਰ ਵੀ ਪਈ ਆ, ਉੱਥੋਂ $100 ਦੀ ਚੇਅਰ ਵੀ ਪਈ ਆ, ਉੱਥੇ ਰਿਕਲਾਈਨਰ ਵੀ ਪਿਆ, ਉੱਥੇ $199 ਦਾ ਸੋਫਾ ਵੀ ਪਿਆ, ਬਹੁਤ ਕੁਛ ਉੱਥੇ ਪਿਆ, ਆਈ ਜਾਓ ਚੱਕ। $20 ਦਾ ਕਿੰਗ ਦਾ ਮੈਟਰਸ ਪਿਆ ਉੱਥੇ, ਉਹ ਮੁੰਡਾ ਕਹਿੰਦਾ ਬਾਈ ਜੀ ਇਹ ਵੀ ਆਪਾਂ ਨਵਾਂ ਬਿਲਕੁਲ ਬ੍ਰਾਂਡ ਸੀ, ਕਹਿੰਦਾ ਬਾਈ ਇਹ ਵੀ ਲਾ ਤਾਂ ਚੁਕਾ ਦਿਓ, ਕਹਿੰਦਾ 20 ਚੀ ਚੁਕਾ ਦਿਓ। ਉਹ ਮੈਂ ਕਿਹਾ ਭਰਾਵਾ ਇਹਨੂੰ 1 ਕੁਇਨ ਦਾ ਮੈਟਰਸ ਚਾਹੀਦਾ, ਉਹ ਰੱਖ ਨਹੀਂ ਸਾਈਡ ਤੇ ਕਰਕੇ, ਆ ਬਾਕੀ ਪੁੱਛ ਲਓ ਜੇ ਮੈਂ ਝੂਠ ਬੋਲਦਾ ਕੁਛ। ਦੱਸੋ ਬਾਈ ਉਹ ਜਿਹੜਾ ਕਿੰਗੜਾ ਪਿਆ ਹਜੇ?
2: ਬਿਲਕੁਲ ਬੋਬਰਾ ਸਾਹਿਬ, ਸਾਰੰਗ ਰੇਡੀਓ ਦੇ ਲਿਸਨਰ ਲਈ ਸਪੈਸ਼ਲ ਉਹ ਕਿੰਗ ਸਾਈਜ਼ ਦਾ ਮੈਟਰ ਰੱਖਿਆ ਬੋਬਰਾ ਸਾਹਿਬ, ਚੀਜ਼ਾਂ ਤਾਂ ਇੰਨੀਆਂ, ਜੇ ਸ਼ਾਮ 8 ਵਜੇ ਤੱਕ ਆਉਂਦੇ ਜਾਣਾ, ਨਾਲ ਦੀ ਨਾਲ ਚੱਕ ਕੇ ਲਈ ਜਾਣਾ। ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਵੀ ਪਏ ਆ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਬੈੱਡ ਵੀ ਪਿਆ, ਸਿੰਗਲ ਚੇਅਰਾਂ ਜਿਹੜੀਆਂ ਡਾਇਨਿੰਗ ਚੇਅਰਾਂ ਵੀ ਪਈਆਂ, ਕੁਈਨ ਸਾਈਜ਼ ਦੇ ਬੈੱਡ ਵੀ ਪਏ ਆ, ਟਰਕੀ ਡਿਜ਼ਾਈਨ ਦੀਆਂ ਚੇਅਰਾਂ ਵੀ ਪਈਆਂ, ਰੀਅਲ ਲੈਦਰ ਦੀਆਂ ਕੱਲੀਆਂ ਰਿਕਲਾਈਨਰ ਚੇਅਰਾਂ, ਲਵ ਸੀਟ, ਨਾਈਟ ਸੈਂਡ, ਡਰੈਸਰ, ਚੈਸਟਾਂ, ਬਹੁਤ ਕੁਛ ਪਿਆ। ਪਰ ਪਹਿਲੀ ਐਂਟਰੀ ਕਿੰਗ ਸਾਈਜ਼ ਮੈਟਰਸ ਨਾਲ ਕਰਨੀ ਆ, ਇੱਕੋ ਹੀ ਪਰਿਵਾਰ ਨੂੰ ਮਿਲਣਾ ਕਿੰਗ ਸਾਈਜ਼ ਦਾ ਮੈਟਰਸ, ਫੋਮ ਵਾਲਾ ਕਿੰਗ ਸਾਈਜ਼ ਦਾ ਮੈਟਰਸ। ਰਾਈਟ ਵੇ ਆ ਜਾਓ ਤੇ ਰਾਈਟ ਵੇ ਚੱਕ ਕੇ ਲੈ ਜਾਓ, ਜਿਹਦੀ ਰੈਗੂਲਰ ਕੀਮਤ ਬੋਪਰਾ ਸਾਹਿਬ $500 ਸੀ, ਨਾ 500, ਨਾ 400, ਨਾ 300, ਨਾ 250, ਨਾ 220, ਨਾ 200, ਨਾ 180, 170, ਨਾ 150, ਨਾ 120, ਨਾ 100, ਨਾ 90, ਨਾ 80, ਨਾ 70,
0: ਪਾਣੀ
2: 60, ਨਾ 50, ਨਾ 40, ਨਾ 30, ਕਿੰਗ ਸਾਈਜ਼ ਦਾ ਮੈਟਰਸ ਬੋਪਰਾ ਸਾਹਿਬ, $20, $20, $20, $20, $20
0: ਇੱਕ ਪਿਆ,
2: $20 ਤੰਬੂ ਟੈਂਟ ਸੇਲ ਦੇ ਵਿੱਚੋਂ ਲੈ ਜਾਓ ਚੱਕ ਕੇ, ਕਮਾ ਲਓ ਗੱਡੀਆਂ।
0: 294
2: ਜੀ,
0: ਜੇ ਤੁਸੀਂ ਬਾਹਰ ਹੋ ਨਾ ਉੱਥੇ ਸਟੋਰ ਦੇ, ਹੁਣੇ ਅੰਦਰ ਜਾ ਕੇ ਕਾਲ ਕਰ ਲਿਓ, ਮੈਨੂੰ ਦੱਸ ਦਿਓ ਕਿ ਵੀਰੇ ਮੈਨੂੰ ਮਿਲ ਗਿਆ, ਹੁਣੇ ਕਰ ਲਓ।
2: ਬਿਲਕੁਲ ਬਬਰਸਾ ਆ ਜਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ।
0: ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਸਾਡੀਆਂ ਇਸ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ। ਸੋ ਲਾਈਵ ਔਨ ਲੋਕੇਸ਼ਨ 'ਤੇ ਤੁਸੀਂ ਅੱਜ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ 'ਤੇ, ਅਤੇ ਅਸੀਂ ਹੁਣ ਅਗਲੀ ਗੱਲ ਨਾ, ਮੇਰੇ ਇੱਕ ਗੀਤ ਦੀਆਂ ਲਾਈਨਾਂ ਚੇਤੇ ਆਉਂਦੀਆਂ ਸੀ, ਅਤੇ ਮੇਰੇ ਗੀਤ ਦੀਆਂ ਲਾਈਨਾਂ, ਕੱਲ੍ਹ ਮੈਂ ਵਾਕ ਕਰਨ ਲੱਗਿਆ ਅਤੇ ਮੀਂਹ ਪੈਣ ਲੱਗ ਗਿਆ ਬਾਈ
1: ਜੀ,
0: ਜਦੋਂ ਮੀਂਹ ਪੈਣ ਲੱਗ ਗਿਆ ਅਤੇ ਮੈਂ ਕਿਹਾ ਯਾਰ ਇਹਦਾ ਵੀ ਆਨੰਦ ਲੈ ਲੈਣਾ ਚਾਹੀਦਾ ਮੀਂਹ ਦਾ ਵੀ, ਹੈ ਨਾ, ਅਤੇ ਮੀਂਹ ਦਾ ਆਨੰਦ ਲੈਂਦਾ ਰਹਿੰਦਾ ਮੈਨੂੰ, ਮਤਲਬ ਥੋੜ੍ਹਾ ਜਿਹਾ ਤੁਰਿਆ, ਥੋੜ੍ਹਾ ਜਿਹਾ ਭੱਜਿਆ, ਐਂ ਵੀ ਹੁੰਦਾ ਭੇਜ ਨਾ ਜਾਈਏ। ਪਰ ਬਾਅਦ 'ਚ ਮੈਂ ਸੋਚਿਆ ਜਦੋਂ ਬਚਪਨ 'ਚ ਹੁੰਦੇ ਸੀ ਉਦੋਂ ਮੀਂਹ 'ਚ ਨਹਾਉਂਦੇ ਹੁੰਦੇ ਸੀਗੇ,
1: ਥੱਲੇ ਖੜਦੇ ਹੁੰਦੇ,
0: ਪਰਨਾਲੇ ਥੱਲੇ ਖੜਦੇ ਹੁੰਦੇ ਸੀ, ਮੀਂਹ 'ਚ ਨਹਾਉਂਦੇ ਹੁੰਦੇ ਸੀ, ਫਿਰ ਘਰਦੇ ਆ ਜਦੋਂ ਘਰੇ ਆਉਣਾ, ਉਹ ਕਈ ਵਾਰ ਹੱਥਾਂ 'ਤੇ ਮਾਸ ਜਾਂ ਹੋਰ ਤਰ੍ਹਾਂ ਦਾ ਹੁੰਦਾ ਸੀ, ਅਤੇ ਉਹ ਉਹ ਜਦੋਂ ਪੈਰਾਂ ਦੇ ਵਿੱਚ ਉਹ ਕਹਿੰਦੇ ਸੀ ਕਿ ਫਲਾਣੀ ਚੀਜ਼ ਪੈ ਜਾਣਗੀਆਂ, ਪਤਾ ਨਹੀਂ ਤੁਹਾਡੇ ਸਾਰਿਆਂ ਦੇ ਆਪੋ ਆਪੋ ਏਰੀਏ 'ਚ ਅਲੱਗ ਅਲੱਗ ਸ਼ਬਦ ਉਹਨੂੰ ਵਰਤਦੇ ਹੋਣਗੇ, ਬਈ ਉੱਥੇ ਪਾਊਡਰ ਜਿਹਾ ਲਾ ਲੈਂਦੇ ਸੀ ਬਈ ਕੀ ਪੈ ਜਾਣਗੀਆਂ ਪੈਰਾਂ ਦੇ ਵਿੱਚ. ਇੱਕ ਤਾਂ ਉਹ ਸ਼ਬਦ ਕਿਹੜਾ ਸੀਗਾ
3: ਜੀ,
0: ਇੱਕ ਹੁੰਦਾ ਸੀਗਾ ਉਹ, ਮੈਂ ਹੁਣ ਬੈਠਾ ਬੈਠਾ ਸੋਚ ਰਿਹਾ ਸੀ ਵੀ ਯਾਰ ਉਹ ਕਹਿੰਦੇ ਸੀ ਮੀਂਹ 'ਚ ਨਹਾ ਲਾ ਤੇ ਹਟ ਜੋ, ਇਹ ਉਹ ਕੀ ਹਟ ਜੋ ਜੇ ਮੀਂਹ 'ਚ ਨਹਾ ਲਾ,
3: ਮੇਰੇ ਦਿਮਾਗ 'ਚ ਆ
0: ਗਿਆ ਹਾਂ ਵੀ ਮੀਂਹ 'ਚ ਨਹਾ ਲਾ ਕੀ ਹਟ ਜੋ. ਉਹਦੇ 'ਤੇ ਤਾਂ ਗੀਤ ਵੀ ਸੀਗਾ, ਉਹ ਤਾਂ ਗੀਤ ਵੀ ਹੈਗਾ ਉਸ ਸ਼ਬਦ 'ਤੇ ਤਾਂ ਗੀਤ ਵੀ ਹੈਗਾ, ਮੀਂਹ 'ਚ ਨਹਾ ਲਾ ਉਹ ਤੇਰੇ ਹਟ ਜੋ, ਇਹ ਤੂੰ ਮੀਂਹ 'ਚ ਨਹਾ ਲਾ ਹੁਣ, ਹਨਾ
3: ਬਿਲਕੁਲ ਹੈਗਾ.
0: ਤੇ ਮੀਂਹ 'ਚ ਨਹਾ ਲਾ ਜੇ ਮੀਂਹ 'ਚ ਉਹ ਤੂੰ ਗੱਲੇ ਨਾ ਕਰੀ, ਮੀਂਹ 'ਚ ਤੂੰ ਤੇਰੇ ਆਹ ਪੈ ਜੂ, ਪੈਜੂ ਵੀ ਸੀਗਾ ਜਾਂ ਪੈ ਜਾਣਗੀਆਂ ਤੇਰੇ, ਹਨਾ
3: ਨਹੀਂ ਫਿਰ ਉਹਨੂੰ ਕਵਰ ਕਰ ਲਓ,
0: ਹਾਂ ਨਹੀਂ ਕਵਰ ਕਰ ਲਓ ਕੀ ਪੈ ਜਾਣਗੀਆਂ. ਤੇ ਦੇਖੋ ਸਾਡੀ ਫਸਟ ਕਾਲ ਆ ਜਿਹੜੀ ਉਹ ਆ ਗਈ ਆ, ਦੇਖੋ ਤਾਂ ਸਾਡੇ ਕੁਲਦੀਪ ਸਿੰਘ ਜੀ ਸਾਡੇ ਨਾਲ ਨੇ. ਕੁਲਦੀਪ ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ. ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ. ਬਹੁਤ ਬਹੁਤ ਧੰਨਵਾਦ. ਹਾਂ ਅਸੀਂ ਕਹਿੰਦੇ ਸੀ ਉਹ ਤੂੰ ਮੀਂਹ ਚ ਨਹੀਂ ਜੂਆਂ ਪੈ ਜਾਣਗੀਆਂ, ਹਨਾ
3: ਸਰ ਕਵਰ ਕਰ,
0: ਨਹੀਂ ਤਾਂ ਸਰ ਕਵਰ ਕਰ ਲੈ. ਇੱਕ ਤਾਂ ਇਹਨਾਂ ਦਾ ਸਹੀ ਹੋ ਗਿਆ, ਭੌਰੀਆਂ ਦੀ ਥਾਂ ਤੇ ਸਾਡੇ ਇੱਕ ਹੋਰ ਸ਼ਬਦ ਸੀਗਾ,
3: ਹੋਰ ਵੀ
0: ਉਹ ਵੀ ਸ਼ਬਦ ਇੱਕ ਹੋਰ ਸੀ ਵੀ ਭੌਰੀਆਂ ਵੀ ਪਤਾ ਨੀ ਮੀਂਹ ਦੇ ਨਾਲ ਪੈਂਦੀਆਂ ਜਾਂ ਨਹੀਂ ਪੈਂਦੀਆਂ, ਪਰ ਇੱਕ ਸ਼ਬਦ ਹੋਰ ਵੀ ਸੀ ਭੌਰੀਆਂ ਦੇ ਨਾਲ ਲੱਗਦਾ ਮਿਲਦਾ ਜੁਲਦਾ. ਜੇ ਉਹ ਕਿਸੇ ਨੂੰ ਪਤਾ ਤਾਂ ਉਹ ਵੀ ਤੁਸੀਂ 905-564-44 ਤੇ ਕਰਕੇ ਦੱਸਿਓ. ਖਬਰਾਂ ਵੀ ਆਪਾਂ ਟੰਨਾ ਸਰਦੀਆਂ ਲੈ ਕੇ ਆਵਾਂਗੇ. ਤੇ ਉਹ ਕੀ ਪੈ ਜਾਂਦਾ ਸੀ ਯਾਰ ਪੈਰਾਂ ਦੇ ਵਿੱਚ, ਪਾਊਡਰ ਪਾਊਡਰ ਜਿਹਾ ਫਿਰ ਲਾਉਣਾ ਪੈਂਦਾ ਸੀ, ਕਿਉਂਕਿ ਭੌਰੀਆਂ ਲਈ ਤਾਂ ਪਾਊਡਰ ਨਹੀਂ ਸੀ ਆਪਾਂ ਲਾਉਂਦੇ ਨਾ, ਭੌਰੀਆਂ ਲਈ ਤਾਂ ਨਹੀਂ ਸੀ ਪਾਊਡਰ ਲਾਉਂਦੇ. ਅਗਲੀ ਕਾਲ ਤੇ ਚੱਲਦੇ ਆ, ਉਸ ਤੋਂ ਪਹਿਲਾਂ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਜਿਹੜਾ ਇਹ ਹਿੱਸਾ ਵਾ ਇਹ ਖਾਸ ਤੌਰ ਤੇ ਸਪੌਂਸਰ ਕੀਤਾ ਗਿਆ ਸਪੈਸ਼ਲੀ ਤੌਰ ਤੇ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਇਹ ਜਿਹੜਾ ਹਿੱਸਾ ਉਹ ਸਪੌਂਸਰ ਕੀਤਾ ਗਿਆ. ਜੇਕਰ ਤੁਸੀਂ ਡਿਸਪੋਜੇਬਲ ਲੈ ਕੇ ਆਉਣਾ ਚਾਹੁੰਦੇ ਹੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਭਾਈ ਤੁਹਾਡੇ ਘਰਾਂ ਦੇ ਵਿੱਚ ਵੱਡੀਆਂ ਦਾਲਾਂ ਦੀਆਂ ਪੈਕਿੰਗ ਲੱਗਦੀਆਂ ਨੇ ਜਾਂ ਟਿਫਨ ਦਾ ਤੁਸੀਂ ਕੰਮ ਕਰਦੇ ਹੋ, ਡਿਸਪੋਜੇਬਲ ਤੁਹਾਨੂੰ ਜਾਂ ਬਰਥਡੇ ਪਾਰਟੀ ਦਾ ਸਾਰਾ ਹੀ ਸਮਾਨ ਚਾਹੀਦਾ, ਨੰਬਰ ਟੂ ਕਾਲ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 ਤੇ ਗੱਲਬਾਤ ਕੀਤੀ ਜਾ ਸਕਦੀ ਹੈ. ਚੱਲਦੇ ਆਪਾਂ ਅਗਲੀ ਲਾਈਨ ਤੇ. ਸਤਿ ਸ਼੍ਰੀ ਅਕਾਲ ਜੀ. ਮੈਨੂੰ ਲੱਗਦਾ ਬਿਆਈਆਂ ਸ਼ਾਇਦ ਪਤਾ ਨੀ ਪੈਂਦੀਆਂ ਹੋਣਗੀਆਂ, ਪਰ ਮੈਂ ਸ਼ਬਦ ਇੱਕ ਹੋਰ ਉਡੀਕ ਕਰ ਰਿਹਾ. ਸਤਿ ਸ਼੍ਰੀ ਅਕਾਲ ਜੀ.
4: ਸਤਿ ਸ਼੍ਰੀ ਅਕਾਲ ਜੀ.
0: ਜੀ ਬਾਈ ਜੀ
4: ਕਹਿੰਦੇ
0: ਬਿਲਕੁਲ ਬਿਲਕੁਲ ਪਿੱਤ ਮਰ ਜੂਗੀ, ਕਹਿੰਦੇ ਸੀ ਮੀਂਹ ਚ ਨਾ ਲਓਗੇ ਤਾਂ ਪਿੱਤ ਮਰ ਜੂਗੀ. ਅਗਲੀ ਕਾਲ ਤੇ ਚੱਲਦੇ ਆ. ਸਤਿ ਸ਼੍ਰੀ ਅਕਾਲ ਜੀ.
5: ਹਾਂਜੀ ਸਤਿ ਸ਼੍ਰੀ ਅਕਾਲ.
0: ਸਤਿ ਸ਼੍ਰੀ ਅਕਾਲ ਭੈਣ ਜੀ.
5: ਹਾਂਜੀ, ਉਹ ਤੁਸੀਂ ਕਹਿ ਰਹੇ ਸੀ ਨਾ ਕਿ ਮੀਂਹ ਚ ਨਹਾਉਣ ਨਾਲ ਕੀ ਠੀਕ ਹੋ ਜਾਂਦੀ ਆ, ਤਾਂ ਉਹਨੂੰ ਪਿੱਤ ਕਹਿੰਦੇ ਸੀ ਵੀ ਪਿੱਤ ਠੀਕ ਹੋ ਜਾਂਦੀ ਮੀਂਹ ਚ ਨਹਾਉਣ ਨਾਲ.
0: ਪਿੱਤ ਠੀਕ ਹੋ ਜਾਂਦੀ, ਬਿਲਕੁਲ ਭੈਣ ਜੀ ਸਹੀ ਹੈ. ਕਹਿੰਦੇ ਹੁੰਦੇ ਸੀ ਕਿ ਮੀਂਹ ਚ ਨਹਾਉਣ ਨਾਲ ਪਿੱਤ ਠੀਕ ਹੋ ਜਾਂਦੀ ਹੈ ਨਾ.
5: ਹਾਂਜੀ ਹਾਂਜੀ.
0: ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਥੈਂਕ ਯੂ ਵੈਰੀ ਮੱਚ. ਅੱਛਾ ਪਿੱਤ ਬਾਈ ਇੱਥੇ ਤਾਂ ਨਹੀਂ ਕਦੇ ਨਿਕਲੇ ਨਿਕਲੇ, ਹਨਾ ਪਿੱਤ
3: ਅਸਲ ਵਿੱਚ ਉਹ ਗਰਮੀ ਦੇ ਮੌਸਮ 'ਚ ਨਿਕਲਦੇ, ਗਰਮੀ ਇੱਥੇ ਘੱਟ ਹੁੰਦੀ ਆ.
0: ਹਾਂ ਇਹ ਇਹ ਵੀ ਹੋ ਸਕਦਾ ਹਨਾ. ਗੀਤ ਸੀਗਾ ਪਿੱਤ ਨਿਕਲੇ ਪਿੰਡ ਦਾ ਬੁਰਾ ਹਾਲ ਵੇ.
3: ਹਾਂ ਪਿੱਤ ਨਿਕਲੇ ਪਿੰਡ ਦਾ ਬੁਰਾ
0: ਹਾਲ ਵੇ. ਸਤਿ ਸ਼੍ਰੀ ਅਕਾਲ ਜੀ.
6: ਹਾਂਜੀ ਸਤਿ ਸ਼੍ਰੀ ਅਕਾਲ ਜੀ.
0: ਜੀ ਸਤਿ ਸ਼੍ਰੀ ਅਕਾਲ.
6: ਹਾਂਜੀ ਉਹ ਮੀਂਹ ਚੜਾਉਣ ਨਾਲ ਕਰੋਈਆਂ ਕਹਿੰਦੇ ਹੁੰਦੇ ਆ.
0: ਹਾਂ ਕਰਾਈਆਂ ਜਾਂ ਕਰੋਈਆਂ, ਕਰੋਈਆਂ ਜਾਂ ਕਰਾਈਆਂ ਸ਼ਾਇਦ. ਹਾਂ ਜੀ ਜੀ ਜੀ ਹਾਂ ਥੈਂਕ ਯੂ ਬਹੁਤ ਬਹੁਤ ਧੰਨਵਾਦ. ਦੇਖ ਲਓ ਮਾਵਾਂ ਨੂੰ ਪਤਾ ਹੁੰਦਾ ਹਨਾ, ਫਿਰ ਉਹ ਹਟਾਉਂਦੀਆਂ ਸੀ ਨਾ ਜਵਾਕਾਂ ਨੂੰ. ਹੈਲੋ ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ. 5200 ਹੈਲੋ
7: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ.
0: ਜੀ ਵੀਰੇ ਸਤਿ ਸ਼੍ਰੀ ਅਕਾਲ.
7: ਆਪਣੇ ਇੱਧਰ ਕਹਿੰਦੇ ਮਾਲ ਵਿੱਚ ਤਾਂ ਉਮਰਾਂ ਜਿਹੜੇ ਰੀਹ ਹੋ ਜੂਗੀ ਮੀਂਹ ਪਾਣੀ ਦੇ
0: ਦੱਸੇ ਤਾਂ. ਰੀਹ ਹਾਂ ਕਿਆ ਬਾਤ ਆ ਜੀ. ਉਹ ਸੋ ਦੇਖੇ ਸ਼ਬਦ ਕਿੰਨੇ ਸੋਹਣੇ ਸੋਹਣੇ ਆ ਰਹੇ ਆ. ਅੱਛਾ ਮੀਂਹ ਦੇ ਪਾਣੀ ਦੇ ਵਿੱਚ ਬਾਈ ਜੀ ਖੇਡਣਾ ਤਾਂ ਕਮਾਲ ਦਾ ਜਵਾਕਾਂ ਦਾ ਹੁੰਦਾ ਸੀਗਾ, ਤੇ ਪਰ ਹੁਣ ਤਾਂ ਉਹ ਚੀਜ਼ਾਂ ਰਹਿ ਗਈਆਂ. ਹੁਣ ਤਾਂ ਆਪਾਂ ਜਵਾਕ ਨੂੰ ਕਹਿੰਦੇ ਉਹ ਭਿੱਜ ਨਾ ਜਾਈ ਤੂੰ ਛਤਰੀ ਲੈ ਕੇ ਜਾ ਯਾਰ, ਕਦੇ ਕਦੇ ਉਹ ਕਮਾਲ ਦਾ ਬਚਪਨਾ ਜਿਹੜਾ. ਸਤਿ ਸ਼੍ਰੀ ਅਕਾਲ ਜੀ. 5968 ਸਤਿ ਸ਼੍ਰੀ ਅਕਾਲ ਜੀ.
8: ਹਾਂਜੀ ਵੀਰ ਸਤਿ ਸ਼੍ਰੀ ਅਕਾਲ.
0: ਜੀ ਵੀਰੇ ਸਤਿ ਸ਼੍ਰੀ ਅਕਾਲ.
8: ਵੀਰ ਜੀ ਮੈਨੂੰ ਨਾ ਐਵੇਂ ਮਹਿਸੂਸ ਹੋ ਰਿਹਾ ਜਿੱਦਾਂ ਨਾ ਬਹੁਤ ਸ਼ਬਦ ਜਿਹੜਾ ਲੋਪ ਹੋ ਰਹੇ ਆ, ਜਿੱਦਾਂ ਆਪਾਂ ਇੱਥੇ ਯੂਜ਼ ਨਹੀਂ ਕਰਦੇ ਤੇ ਉਹ ਲੋਪ ਜਿਹਾ ਹੋ ਰਹੇ ਆ.
0: ਮਸਲਾ
8: ਚਲੋ ਆ ਮੈਂ ਹੁਣ ਦੱਸਦਾ ਤੁਹਾਨੂੰ, ਮੈਨੂੰ ਵੀ ਬਚਪਨਾ ਯਾਦ ਆ ਗਿਆ ਤੇ ਪਤਾ ਨੀ ਹੁਣ ਕਿਹੜੇ ਇਲਾਕੇ ਚ ਕੀ ਬੋਲਦੇ ਹੋਣਗੇ ਜਿੱਦਾਂ ਤੁਸੀਂ ਕਿਹਾ ਹੀ ਆ, ਤੇ ਇੱਕ ਤਾਂ ਕਰੋਈਆਂ ਸ਼ਬਦ ਬੋਲਦੇ ਹੁੰਦੇ ਸੀ ਸਾਡੇ ਇਲਾਕੇ ਵਿੱਚ।
0: ਹਾਂ ਬਿਲਕੁਲ ਬਿਲਕੁਲ ਉਹੀ ਸ਼ਬਦ ਦੀ ਉਡੀਕ ਕਰ ਰਿਹਾ ਸੀ ਮੈਂ ਬਿਲਕੁਲ।
8: ਹਾਂਜੀ
0: ਉਹੀ ਸ਼ਬਦ ਦੀ ਉਡੀਕ ਕਰ ਰਿਹਾ ਸੀ।
8: ਹਾਂਜੀ ਕਰੋਈਆਂ ਹੋ ਗਿਆ, ਬਾਕੀ ਦਾ ਦੱਸ ਹੀ ਦਿੱਤਾ। ਹਾਂਜੀ
0: ਬਹੁਤ ਸ਼ੁਕਰੀਆ।
8: ਜੂਆਂ ਹੋ ਗਈਆਂ ਤੇ ਪੱਤ ਹੋ ਗਈ।
0: ਅੱਛਾ ਜੂਨ ਜੂਨ ਤੋਂ ਪਹਿਲਾਂ ਵੀ ਇੱਕ ਹੋਰ ਹੁੰਦਾ ਸੀਗਾ, ਥੈਂਕ ਯੂ। ਜੂਨ ਤੋਂ ਪਹਿਲਾਂ ਜੂਨ ਪੈਣ ਤੋਂ ਪਹਿਲਾਂ ਵੀ ਹੁੰਦਾ ਸੀ
3: ਇੱਕ। ਜੂਨ ਦੀ ਉਤਪਤੀ ਕਿਵੇਂ ਹੋਈ?
0: ਹਾਂ ਉਹ ਹੋਰ ਹੁੰਦਾ ਸੀ, ਪਟਾਕਾ ਪਾਉਂਦੇ ਸੀ। ਅੱਛਾ ਜੂਨ ਤੋਂ ਪਹਿਲਾਂ ਵੀ ਜੂਨ ਦੀ ਚਾਚੇ ਦੀ ਕੁੜੀ
3: ਹੋਣੀ ਉਹ? ਨਹੀਂ ਨਹੀਂ ਜੂਨ ਦੀ ਮਾਂ ਗਿਆ
0: ਜੂਨ ਦੀ। ਹਾਂ ਜੂਨ ਦੀ ਮਾਂ
3: ਦੀ ਜੂ ਬਣਦੀ ਸੀ ਨਾ।
0: ਹਾਂ ਉਹਦੇ ਲਈ ਕੰਗੀਆਂ ਵੀ ਅੱਡ ਆਉਂਦੀਆਂ ਸੀ
3: ਬਿਲਕੁਲ।
0: ਅੱਛਾ ਮਾਵਾਂ ਅੱਗੇ ਜਵਾਕਾਂ ਨੂੰ ਫੜ ਫੜ ਕੇ ਜੋਂਡਿਆਂ ਤੋਂ ਲਿਆ ਕੇ ਬਿਠਾ ਕੇ ਕਹਿੰਦੇ ਲਿਆ ਵੇ ਪੁੱਤ ਤੇਰੇ, ਕੱਢ ਦਿਆਂ ਫਿਰ ਮੈਂ ਵੱਟ ਵੀ। ਸਤਿ ਸ੍ਰੀ ਅਕਾਲ ਜੀ। ਜੀ ਵੀਰੇ ਲੀਕ ਹੁੰਦੀ ਸੀ
7: ਪਹਿਲਾਂ
0: ਜੀ, ਫਿਰ ਦਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨੀ ਇਹ, ਉਦਾਂ ਮੈਂ ਵੀ ਲੀਕ ਤੋਂ ਬਣ ਗਈ ਧੱਕ ਧੱਕ ਤੋਂ ਧੋਖਾ ਬਣ ਗਿਆ।
9: ਬੇਸਿਕਲੀ ਜਦ ਤੁਸੀਂ ਬੈਂਕ ਕੋਲ ਜਾਂਦੇ ਹੋ ਨਾ ਜੇ ਸੈਲਫ ਇੰਪਲੋਇਡ ਹੋ, ਉਹਨਾਂ ਨੇ ਦੋ ਤਿੰਨ ਚੀਜ਼ਾਂ ਦੇਖਣੀਆਂ ਨੇ। ਪਹਿਲਾਂ ਤੁਹਾਡਾ ਐਕਸਪੀਰੀਅੰਸ 2 ਸਾਲ ਦਾ ਹੋਣਾ ਚਾਹੀਦਾ। ਐਕਸਪੀਰੀਅੰਸ ਕਿੱਥੋਂ ਚੈੱਕ ਕਰਦੇ ਨੇ? ਆਰਟੀਕਲਸ ਆਫ ਇਨਕਾਰਪੋਰੇਸ਼ਨ ਹੋ ਗਿਆ, ਜਾਂ ਮਾਸਟਰ ਬਿਜ਼ਨਸ ਲਾਇਸੈਂਸ ਹੋ ਗਿਆ, ਜਾਂ ਤੁਹਾਡੇ ਜੀਐਸਟੀ ਨੰਬਰ ਰਜਿਸਟ੍ਰੇਸ਼ਨ ਹੋ ਗਿਆ। ਦੂਜੀ ਗੱਲ, ਉਹਨਾਂ ਨੇ ਸੈਲਫ ਇੰਪਲੋਇਡ ਦੀ ਜਿਹੜੀ ਹੈਗੀ ਹੈ ਉਹ ਲੈਣੀ ਹੈ ਨੋਟਿਸ ਆਫ ਅਸੈਸਮੈਂਟ 2 ਸਾਲਾਂ ਦੀ, ਉਹਦਾ ਉਹਨੂੰ ਐਵਰੇਜ ਕਰਕੇ ਉਹਨਾਂ ਨੇ ਇਨਕਮ ਲੈਣੀ ਹੁੰਦੀ ਹੈ। ਚੱਕਰ ਇੱਥੇ ਹੀ ਆਉਂਦਾ ਰਾਜਵੀਰ ਜੀ, ਉਹ ਜਦ ਨੋਟਿਸ ਆਫ ਅਸੈਸਮੈਂਟ ਲੈਂਦੇ ਨੇ, ਬੰਦਾ ਬੰਦਾ ਕਿਉਂ ਹੈ ਸੈਲਫ ਇੰਪਲੋਇਡ? ਤਾਂ ਕਿ ਉਹ ਆਪਣੇ ਖਰਚੇ ਜਿਹੜੇ ਹੈਗੇ ਨੇ ਰਾਈਟ ਆਫ ਕਰਕੇ ਆਪਣੀ ਜੋ ਟੈਕਸੇਬਲ ਇਨਕਮ ਉਹਨੂੰ ਰਿਡਿਊਸ ਕਰ ਸਕੇ, ਤੇ ਇੱਥੇ ਜਾ ਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ। ਤੇ ਜੇ ਉਹਨਾਂ ਕੋਲ ਆਪਣੀ ਕਾਰਪੋਰੇਸ਼ਨ ਹੈਗੀ ਹੈ, ਜਾਂ ਕਾਰਪੋਰੇਸ਼ਨ 'ਚ ਵੀ ਤੁਸੀਂ ਇਨਕਮ ਦਿਖਾ ਰਹੇ ਹੋ, ਪ੍ਰੋਫਿਟ ਦਿਖਾ ਰਹੇ ਹੈਗੇ ਹੋ, ਤਾਂ ਕਈ ਲੈਂਡਰ ਉਹਨੂੰ ਵੀ ਕੰਸੀਡਰ ਕਰ ਸਕਦੇ ਨੇ। ਹੁਣ ਜੇ ਤੁਸੀਂ ਪਰਚੇਸ ਕਰਨ ਜਾ ਰਹੇ ਹੋ, ਤਾਂ ਦੇਖੋ ਸਾਡੇ ਕੋਲ ਪ੍ਰੋਗਰਾਮ ਹੈਗੇ ਨੇ। ਸਪੋਜ਼ ਕਰੋ ਤੁਸੀਂ ਕੁਛ ਵੀ ਡਿਕਲੇਅਰ ਕੀਤਾ ਨੋਟਿਸ ਆਫ ਅਸੈਸਮੈਂਟ 'ਚ, ਬਟ ਤੁਹਾਡੇ T1 ਜਨਰਲ 'ਚ ਜਾਂ ਇਨਕਮ ਹੈਗੀ ਹੈ, ਗਰੋਸ ਇਨਕਮ ਹੈਗੀ ਹੈ, ਤੇ ਆਪਾਂ ਅੰਡਰ ਸਟੇਟਡ ਇਨਕਮ ਪ੍ਰੋਗਰਾਮ ਵਿਦ 10% ਡਾਊਨ ਤੁਹਾਡੀ ਪਰਚੇਜ ਨੂੰ ਕੁਆਲੀਫਾਈ ਕਰਵਾ ਸਕਦੇ ਹਾਂ। ਪਰਚੇਜ ਦੀ ਉਹਨੇ ਮੈਂ ਗੱਲ ਕਰ ਰਿਹਾ, ਬਟ ਬੰਦਾ ਕਹਿੰਦਾ ਯਾਰ ਇੱਕ ਤੋਂ ਪਹਿਲਾਂ ਮੈਨੂੰ 2 ਸਾਲ ਪੂਰੇ ਨਹੀਂ ਹੋਏ, ਪਲੱਸ ਮੇਰੀ ਪਰਚੇਜ ਨਹੀਂ, ਹੁਣ ਮੈਂ ਰੀਫਾਈਨੈਂਸ, ਮੈਂ ਕੀ ਕਿੱਥੇ ਜਾਵਾਂ? ਤਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ। ਹਾਂ 10% ਨਹੀਂ, 20% ਤੁਸੀਂ ਡਾਊਨ ਪੇਮੈਂਟ ਪਾਓ, ਤਾਂ ਵੀ ਤੁਹਾਡਾ ਕੰਮ ਹੋ ਸਕਦਾ। ਜੇ ਪਰਚੇਜ ਹੈ ਜਾਂ ਰੀਫਾਈਨੈਂਸ ਹੈ, ਉਹਦੇ 'ਚ ਆਪਾਂ ਆਲਟਰਨੇਟਿਵ ਵੀ ਲੈਂਡਰ ਹੋ ਗਿਆ, ਕ੍ਰੈਡਿਟ ਯੂਨੀਅਨਸ ਹੋ ਗਿਆ, ਉਹਨਾਂ ਕੋਲੋਂ ਵੀ ਤੁਹਾਡੀ ਜਿਹੜੀ ਹੈਗੀ ਹੈ ਮੌਰਗੇਜ ਅਪਰੂਵ ਕਰਵਾ ਸਕਦੇ।
10: Amazon Music now includes audio.
9: ਰੀਫਾਈਨੈਂਸ ਲੋ, ਸਾਰਾ ਤੁਹਾਡਾ ਕੰਮ ਉੱਥੇ ਹੋ ਸਕਦਾ ਹੈ, ਪਰ ਡਿਪੈਂਡ ਕਰਦਾ ਤੁਹਾਡੀ ਆਪਣੀ ਸਿਚੁਏਸ਼ਨ ਕਿਸ ਟਾਈਪ ਦੀ ਹੈਗੀ ਹੈ। ਸੈਲਫ ਇੰਪਲੋਇਡ 'ਚ ਇੱਕ ਚੀਜ਼ ਹੋਰ ਦੇਖੋਗੇ ਰਾਜਵੀਰ ਜੀ, ਹੁੰਦਾ ਕੀ ਹੈ ਕਈ ਵਾਰੀ ਨਾ ਆਪਾਂ ਜਿਹੜੇ ਖਿਲਾਰਾ ਜ਼ਿਆਦਾ ਪਾ ਲੈਂਦੇ ਹਾਂ, ਤੇ ਸਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਥੋੜਾ ਓਵਰ ਯੂਟੀਲਾਈਜ਼ ਹੋ ਜਾਂਦੀਆਂ ਨੇ। ਕਿਉਂ? ਕਿਉਂਕਿ ਦੇਖੋ ਬਿਜ਼ਨਸ ਚਲਾਉਣ ਲਈ ਪੈਸੇ ਦੀ ਲੋੜ ਪੈਂਦੀ ਹੈ, ਉਹ ਕਈ ਵਾਰੀ ਪੇਮੈਂਟਾਂ ਨਹੀਂ ਆਉਂਦੀ, ਜਿਸ ਕਰਕੇ ਜਦ ਤੁਹਾਡਾ ਯੂਟੀਲਾਈਜੇਸ਼ਨ ਹੋ ਜਾਂਦਾ ਨਾ, ਕ੍ਰੈਡਿਟ ਵੀ ਹਿੱਟ ਲੈਂਦਾ ਹੈ
0: ਜੀ।
9: ਤੇ ਜਦ ਕ੍ਰੈਡਿਟ ਹਿੱਟ ਲਏਗਾ ਬੈਂਕਾਂ ਨੇ ਨਹੀਂ ਕਰਨਾ, ਘਬਰਾਓ ਨਹੀਂ, ਸੋਲਿਊਸ਼ਨ ਤਾਂ ਵੀ ਹੈਗਾ, ਬੈਂਕ ਹੀ ਇੱਕ ਸੋਲਿਊਸ਼ਨ ਤੁਹਾਡਾ ਨਹੀਂ ਹੈਗਾ, ਤੁਹਾਡੇ ਕੋਲ ਹੋਰ ਵੀ ਲੈਂਡਰ ਹੈਗੇ ਨੇ ਜੇ ਕ੍ਰੈਡਿਟ 'ਚ ਵੀ ਚੈਲੇਂਜ ਹੈਗਾ, ਜੋ ਤੁਹਾਨੂੰ ਕੁਆਲੀਫਾਈ ਕਰ ਸਕਦੇ ਹਾਂ। ਕੋਈ ਵੀ ਤੁਹਾਡੀ ਸਿਚੁਏਸ਼ਨ ਹੋ, ਸਾਡੇ ਕੋਲ ਸੋਲਿਊਸ਼ਨ ਜ਼ਰੂਰ ਰਹਿਣਾ ਹੈ। ਹੋਰ ਜਾਣਕਾਰੀ ਲਈ ਤੁਸੀਂ ਬੇਝਿਜਕ ਮੈਨੂੰ ਕਾਲ ਕਰ ਸਕਦੇ ਹੋ, ਆਪਣੀ ਪੋਜੀਸ਼ਨ ਨੂੰ ਸਿਚੁਏਸ਼ਨ ਨੂੰ ਰਿਵਿਊ ਕਰਵਾ ਸਕਦੇ ਹੋ। ਨਾ ਹੈ ਮੇਰਾ ਗੋਗੀ ਲੋਥਰਾ, ਫੋਨ ਨੰਬਰ ਹੈ 416-262-8937, 416-262-8937। ਬਹੁਤ
0: ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਸਰ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਤੇ ਗੀਤ ਸੰਗੀਤ ਇਉਂ ਹੀ ਹੋਊ। ਟਹਿਣਾ ਸਾਹਿਬ ਦੀਆਂ ਖਬਰਾਂ ਵੀ ਬਿਲਕੁਲ ਤਿਆਰ ਬਰਤਿਆਰ ਆ ਅਤੇ ਟਹਿਣਾ ਸਾਹਿਬ ਦੀਆਂ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ। ਮੋਨਾ ਮਹਿੰਗੀ ਜੀ ਵੀ ਸਾਡੇ ਨਾਲ ਆ ਚੁੱਕੇ ਆ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
11: ਬਿਲਕੁਲ ਰਾਜਵੀਰ ਜੀ, ਟਰਮ ਇੰਸ਼ੋਰੈਂਸ ਦੀ ਜਦੋਂ ਗੱਲ ਕਰਦੇ ਹਾਂ, ਡੈਫੀਨੇਟਲੀ ਜਦੋਂ ਅਸੀਂ ਸੋਚੀਏ ਕਿ ਸਾਡੀਆਂ ਵੱਡੀਆਂ ਤੋਂ ਵੱਡੀਆਂ ਲਾਇਬਿਲਟੀਜ਼ ਹੈਗੀਆਂ ਨੇ, ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕਵਰੇਜ ਚਾਹੀਦੀ ਹੈ, ਜਾਂ ਫਿਰ ਜ਼ਿਆਦਾ ਕਵਰੇਜ ਇਸ ਲਈ ਚਾਹੀਦੀ ਹੈ ਕਿਉਂਕਿ ਇਸ ਟਾਈਮ ਤੇ ਸਾਡੀ ਫੈਮਿਲੀ ਬਹੁਤ ਯੰਗ ਹੈਗੀ ਹੈ। ਸਾਡੀ ਲੱਖ ਦੋ ਲੱਖ ਦੇ ਨਾਲ ਨਹੀਂ ਸਰਨਾ ਹੈਗਾ, ਜੇ ਰੱਬ ਨਾ ਕਰੇ ਕੱਲ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਮੇਨਲੀ ਕਿਤੇ ਹੁੰਦਾ ਹੈਗਾ ਕਿ ਸਾਨੂੰ ਜ਼ਿਆਦਾ ਕਵਰੇਜ ਉਦੋਂ ਚਾਹੀਦੀ ਹੈ ਜਦੋਂ ਅਸੀਂ ਵਰਕਿੰਗ ਈਅਰ ਦੇ ਵਿੱਚ ਹੈਗੇ ਹਾਂ, ਅਸੀਂ ਟਵੰਟੀਜ਼ ਦੇ ਵਿੱਚ ਆ, ਥਰਟੀਜ਼ ਵਿੱਚ ਆ, ਫੋਰਟੀਜ਼ ਹੈ, ਫਿਫਟੀਜ਼ ਹੈਗੇ ਆ, 65 ਜਾਂ 70 ਦੀ ਏਜ ਤੱਕ ਤਾਂ ਸਾਨੂੰ ਜ਼ਰੂਰ ਹਾਇਰ ਅਮਾਊਂਟ ਆਫ ਕਵਰੇਜ ਚਾਹੀਦੀ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ। ਇੱਕ ਤਾਂ ਅਸੀਂ ਆਪਣੀ ਲਾਇਬਿਲਟੀ ਨੂੰ ਕਵਰ ਕਰਨਾ, ਕੋਈ ਮੋਰਗੇਜ ਹੈਗੀ ਆ 5 ਲੱਖ ਦੀ ਆ, ਮਿਲੀਅਨ ਦੀ ਆ, 2 ਮਿਲੀਅਨ ਦੀ, ਉਹਨੂੰ ਕਵਰ ਕਰਨਾ ਹੈ। ਨਾਲ ਦੇ ਨਾਲ ਇਹ ਵੀ ਚੀਜ਼ ਨੂੰ ਅਸੀਂ ਕਵਰ ਕਰਨਾ ਕਿ ਕੱਲ ਨੂੰ ਜੇ ਗੋਡ ਫੋਰਬਿਡ ਕੁਛ ਵੀ ਮਿਸਹੈਪ ਹੋ ਜਾਂਦਾ, ਕੋਈ ਐਕਸੀਡੈਂਟ ਜਾਂ ਨੈਚੁਰਲ ਡੈਥ ਹੋ ਜਾਂਦੀ ਹੈ, ਤਾਂ ਉਸ ਟਾਈਮ ਤੇ ਸਾਡੀ ਜਿਹੜੀ ਇਨਕਮ ਆ ਰਹੀ ਸੀਗੀ ਉਹ ਵੀ ਬੰਦ ਹੋ ਗਈ ਹੈ ਫੈਮਿਲੀ ਦੇ ਲਈ, ਉਸ ਫਾਈਨੈਂਸ਼ੀਅਲ ਸਪੋਰਟ ਵੀ ਬੰਦ ਹੋ ਗਿਆ, ਉਹਨੂੰ ਵੀ ਕਵਰ ਅਪ ਕਰਨਾ ਹੈ। ਸੋ ਇਸੇ ਕਰਕੇ ਟਰਮ ਇੰਸ਼ੋਰੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹਦੇ ਵਿੱਚ ਕਿ ਸਾਨੂੰ ਟਰਮ 5 ਸਾਲ ਦੇ ਟਰਮ ਤੋਂ ਲੈ ਕੇ 50 ਸਾਲ ਤੱਕ ਦੀ ਟਰਮ ਮਿਲ ਸਕਦੀ ਹੁੰਦੀ ਹੈ। ਸੋ ਇਸ ਟਾਈਮ ਤੇ ਕੋਈ ਵੀ ਕਈ ਵਾਰ ਹੁੰਦਾ ਕਿ ਸਾਨੂੰ ਕਾਫੀ ਵਾਰ ਪੇਰੈਂਟਸ ਵੀ ਇਸ ਟਾਈਮ ਤੇ ਕੰਸਲਟ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਲਈ ਕੋਈ ਪਾਲਿਸੀ ਕਰਨਾ ਚਾਹੁੰਦੇ ਹਾਂ, ਮਨੀ ਬੈਕ ਪਾਲਿਸੀ ਲਈ ਹਜੇ ਜੇ ਬਜਟ ਨਹੀਂ ਵੀ ਬਣਦਾ, ਅਸੀਂ ਜੇ 50 ਸਾਲ ਦੀ ਵੀ ਟਰਮ, ਕੋਈ 20-22 ਸਾਲ ਦੇ ਬੱਚੇ ਹੈਗੇ ਆ, ਸੋ ਯੰਗ ਏਜ ਹੈਗੀ ਹੈ 18-19 ਈਅਰ ਓਲਡ ਨੇ, ਉਹਨਾਂ ਨੂੰ ਕਵਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਲਈ ਪ੍ਰੋਟੈਕਸ਼ਨ ਲੈਣਾ ਚਾਹੁੰਦੇ ਹੋ, ਤਾਂ ਟਰਮ ਇੰਸ਼ੋਰੈਂਸ ਬਹੁਤ ਹੀ ਵਧੀਆ ਸੋਲੂਸ਼ਨ ਹੈ। ਛੋਟੇ ਜਿਹੇ ਪ੍ਰੀਮੀਅਮ ਦੇ ਵਿੱਚ ਆਪਾਂ ਨੂੰ ਲੱਖਾਂ ਦੀ ਕਵਰੇਜ ਮਿਲ ਜਾਂਦੀ ਹੈ, $12 per month ਤੋਂ ਪਲਾਨ ਸ਼ੁਰੂ ਹੋ ਜਾਂਦੇ ਨੇ। ਮੈਂ ਕਹੂੰਗੀ ਕਿ ਕੋਈ ਵੀ ਪਰਸਨ, ਚਾਹੇ PR ਹੈਗੇ, ਸਿਟੀਜ਼ਨ ਹੈ, ਰਿਫਿਊਜੀ ਸਟੇਟਸ ਤੇ, ਸਟੂਡੈਂਟ ਵੀਜ਼ਾ ਤੇ ਹੈ, ਜਾਂ ਫਿਰ ਕੋਈ ਵੀ ਤੁਸੀਂ ਇੱਥੇ ਪਰਸਨ ਹੈ, ਵਰਕ ਪਰਮਿਟ ਤੇ ਹੈਗੇ ਹੈ, ਡੈਫੀਨੇਟਲੀ ਇਹਨਾਂ ਪਾਲਿਸੀ ਨੂੰ ਈਜ਼ੀਲੀ ਅਫੋਰਡ ਕਰ ਸਕਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਆਲਰੇਡੀ ਕੋਈ ਪਾਲਿਸੀ ਚੱਲ ਰਹੀ ਹੈ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਫਿਰ ਐਡੀਸ਼ਨਲ ਕੋਈ ਵੀ ਪਾਲਿਸੀ ਲੈਣਾ ਚਾਹੁੰਦੇ ਹੈ ਕਿ ਉਹ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਫੋਰ ਮੋਰ ਡਿਟੇਲਸ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-5509-1509-4165509-1509-1509
0: ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਜਿਗਰਾ ਬੰਬਾ ਮੁੰਡੇ ਦਾ, ਜਿਗਰਾ ਮੁੰਡੇ ਦਾ ਬੰਬ, ਤੇ ਚੋਟੀ ਦਾ ਗੱਭਰੂ ਫੇਰ ਆ ਗਿਆ। ਨਹੀਂ ਰੀਸਾਂ ਇਸ ਨੌਜਵਾਨ ਦੀ, ਮੈਂ ਆਈ ਪੰਪ ਦੇ ਦੇਣਾ, ਦੇਖਿਓ ਸਹੀ। ਪਰ ਇਹਨੇ ਪਹਿਲਾਂ ਇਦੋਂ, ਹੁਣ ਕੀ ਡਰ, ਮੈਂ $5 ਤੋਂ ਕੀ ਘੱਟ ਕਰਾ ਦੇਵਾਂ, ਮੈਨੂੰ ਇਹ ਦੱਸੋ। ਮੈਂ $20 ਤੋਂ ਮੈਟਰਸ ਦਾ ਕੀ ਘੱਟ ਕਰ, ਕੀ ਇਹਨਾਂ ਨੂੰ ਕਹਿ ਦਵਾਂ ਮੈਂ ਨਹੀਂ ਕਹਿੰਦਾ ਮਹਿੰਗਾ ਲਾਉਂਦੇ, ਤੁਸੀਂ ਹੋਰ ਘੱਟ ਕਰੋ ਲਾਈਵ ਲੋਕੇਸ਼ਨ 'ਤੇ, ਕੀ ਕਹਾਂ ਮੈਂ ਇਹਨਾਂ ਨੂੰ। ਇਹ ਕਹਿਣ ਜੋਗਾ ਛੱਡਦੇ ਨਹੀਂ ਕੁਛ ਗੱਲਬਾਤ। ਤੇ ਉਹ ਇੱਕ ਇੱਕ ਡਾਇਨਿੰਗ ਟੇਬਲ ਪਿਆ
1: ਜੀ,
0: ਉਹ ਡਾਇਨਿੰਗ ਟੇਬਲ 6 ਚੇਅਰਾਂ ਨੇ, ਉਹ ਮੈਂ ਹੁਣੇ ਹੀ ਪੁੱਛਦਾ ਬਾਈ ਜੀ।
2: ਜੀ ਬੱਬਰ ਸਾਹਿਬ,
0: ਆ ਜਿਹੜਾ ਡਾਇਨਿੰਗ ਟੇਬਲ ਪਿਆ ਬਾ 6 ਚੇਅਰਾਂ ਵਾਲਾ
2: ਜੀ,
0: ਇਹ ਕਿੰਨੇ ਦਾ ਦੇਣਾ?
2: ਸਿਰਫ ਟੇਬਲ ਦੇ 6 ਚੇਅਰਾਂ, ਟੇਬਲ ਦੇ 6 ਚੇਅਰਾਂ ਇੱਕੋ ਹੀ ਪਰਿਵਾਰ ਨੂੰ ਮਿਲਣਾ। ਰਾਈਟ ਵੀ ਆ ਜਾਓ, $99 $99 $99 $99 ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇਲ ਬੱਬਰ ਸਾਹਿਬ।
0: ਮੇਰੀ ਗੱਲ ਸੁਣ ਲਓ
2: ਜੀ,
0: ਜਿਹੜਾ ਇੱਕ ਇੱਕ ਸਮਾਨ ਇਹਦਾ ਚੁਕਾ ਦੇਣਾ। ਇਹ ਪਤਾ ਕੀ ਤੰਬੂ ਟੈਂਟ ਸੇਲ ਲਾਉਣ ਦਾ ਮਕਸਦ ਸੀਗਾ ਇੱਕ, ਉਹਦਾ ਇਹ ਸੀ। ਹੁਣ ਕਈ ਚੀਜ਼ਾਂ ਮੈਂ ਦੇਖ ਰਿਹਾ ਵਾਂ ਵੀ ਇਹਦੇ 'ਚੋਂ ਇਕੱਲਾ ਹੀ ਸੋਫਾ ਪਿਆ ਵਾ, ਇਕੱਲਾ ਰਿਕਲਾਈਨਰ ਪਿਆ ਵਾ, ਇਕੱਲਾ ਇੱਕ ਇਹ ਆਫਿਸ 'ਚ ਰੱਖਣ ਵਾਲਾ ਬਹੁਤ ਸੋਹਣਾ 3 ਸੀਟਾਂ ਵਾਲਾ, ਉਹ ਜਿਹੜਾ ਆਫਿਸ ਰੱਖਣ ਵਾਲਾ 3 ਸੀਟਾਂ ਵਾਲਾ ਪਿਆ, ਉਹ ਕਿੰਨੇ ਦਾ?
2: ਬਿਲਕੁਲ ਬੱਬਰ ਸਾਹਿਬ, ਇੱਕ 3 ਸੀਟਰ ਸਾਡੇ ਕੋਲ ਇਕੱਲਾ ਸੋਫਾ ਪਿਆ, ਟਰਕੀ ਡਿਜ਼ਾਈਨ ਦਾ, ਸਿਰਫ ਲੈ ਜਾਓ ਚੱਕ ਕੇ, ਕੰਪਲੀਟ ਸੋਫਾ ਸੈਟੀ ਡੀਲ ਦੇ ਰਹੇ ਆ। 3 ਸੀਟਰ ਸੋਫਾ, 2 ਸੀਟਰ ਲਾਫੜ ਨਾਲ ਸਿੰਗਲ ਚੇਅਰ, ਬਲੈਕ ਕਲਰ ਦਾ ਲੈਦਰ ਦਾ ਕਰੋਮ ਲੈਕਚਰ ਨਾਲ, ਜਿਹਦੀ ਰੈਗੂਲਰ ਕੀਮਤ ਬੋਪਰ ਸਾਹਿਬ $1500 ਸੀ। ਇੱਕੋ ਹੀ ਪਰਿਵਾਰ ਨੇ ਮੋਰਚਾ ਮਾਰ ਕੇ ਲੈ ਕੇ ਜਾਣਾ। ਸੋਫਾ ਲਾਫੜ ਤੇ ਚੇਅਰ, ਸੋਫਾ ਲਾਫੜ ਤੇ ਚੇਅਰ, 6 ਸੀਟਾਂ, ਲੈ ਜਾਓ ਚੱਕ ਕੇ, $199 ਤੇ ਇੱਕ ਬੋਪਰ ਸਾਹਿਬ ਪਿਓਰ ਲੈਦਰ ਦੀ ਪਾਵਰ ਰਿਕਲਾਈਨਰ ਚੇਅਰ, ਪਿਓਰ ਲੈਦਰ ਦੀ ਪਾਵਰ ਰਿਕਲਾਈਨਰ ਚੇਅਰ, ਇਹ ਵੀ ਇੱਕੋ ਹੀ ਆ ਤੰਬੂ ਟੈਂਟ ਸੇਲ ਦੇ ਵਿੱਚ, ਪਿਓਰ ਲੈਦਰ ਪਾਵਰ ਰਿਕਲਾਈਨਰ, ਸਿਰਫ $50 $50 $50 ਬੱਬਰ ਸਾਹਿਬ,
0: ਪਾਵਰ ਰਿਕਲਾਈਨਰ ਤਾਂ ਬਾਬਾ ਜੀ ਨਹੀਂ ਦਿੰਦਾ ਉਹਦੀ ਕੱਲੀ ਮਸ਼ੀਨ,
2: ਪਿਓਰ ਲੈਦਰ ਦੀ ਚੇਅਰ $50 ਆ ਜਾਓ। ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇਲ, 294 ਵੋਕ ਡਰਾਈਵ, 294 ਵੋਕ ਡਰਾਈਵ, 294 ਵੋਕ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ, ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇਲ।
0: ਆਈ ਤੇਰਾ ਸੋਚਾ ਗਰਮ ਚਾਹੀਦੀਆਂ ਨੇ, ਡੀਲਾਂ ਪੂਰੀਆਂ ਗਰਮ ਨੇ, ਡੀਲਾਂ ਹੀ ਤੂੰ ਗਰਮ ਕੀ ਹੋਣੀਆਂ। ਯਾਰ ਜਿਹੜੇ ਤੁਹਾਡੇ ਕੋਲ ਦੂਜੇ ਸਾਈਡ ਟੇਬਲ ਜੇ ਪਏ ਆ
2: ਜੀ, ਬਿਲਕੁਲ ਬੱਬਰ ਸਾਹਿਬ ਸੋਲਿਡ ਵੁੱਡ ਦੇ ਨਾਈਟ ਸਟੈਂਡ, ਸਿਰਫ ਲੈ ਜਾਓ 10 10 ਦੇ ਚੱਕ।
0: ਆਏ ਥੇ ਆਏ ਥੇ।

0: ਵੀ ਜਿੱਤ ਲਿਆ ਯਾਰ ਇੰਨੇ ਜਿਹੜੇ ਜਿਹੜੇ ਵੀਰਾਂ ਨੇ ਨਾ। ਅੱਛਾ ਜਿਹੜੇ ਬਾਈ ਕੁਈਨ ਦਾ ਮੈਟਰਸ ਚਾਹੀਦਾ ਦੂਰ ਦੇ ਹੁਣੇ ਕਾਲ ਕਰਕੇ ਡਿਪੋਜ਼ਿਟ ਇਹਨੂੰ ਕਹੋ ਬਾਈ ਹੁਣੇ ਈ ਟ੍ਰਾਂਸਫਰ ਤੁਹਾਡੇ ਅਕਾਊਂਟ ਚ ਆ ਗਏ $15, ਆ ਗਏ $20, ਆ ਗਏ $50, ਆ ਗਿਆ $200, ਇੱਕ 1899 ਦਾ ਬੈੱਡ ਆ। ਹੁਣ ਤੁਸੀਂ ਕਹੋਗੇ ਯਾਰ ਸਿੱਧਾ ਹੀ $5 ਤੋਂ $10 ਤੋਂ 1899, ਪਰ ਉਹ ਬੈੱਡ ਬਾਜ਼ਾਰ ਦੇ ਵਿੱਚ 5,000 ਦਾ 4800 ਦਾ ਤੁਹਾਨੂੰ ਵਿਕਦਾ ਮਿਲਦਾ ਤੇ ਸਭ ਤੋਂ ਵੱਧ ਸੇਲ ਉਹਦੀ ਹੋਈ ਆ ਤੇ 1899 ਚ। ਮਤਲਬ ਲਗਜ਼ਰੀ ਬੈੱਡ ਯਾਰ, ਕਿਆ ਲਾਈਟਾਂ ਲੁੱਟ ਨੇ, ਕਿਆ ਉਹਦੀ ਲੰਬੀ ਢੋ ਆ, ਦੇਖਣ ਸਾਰ ਤੁਸੀਂ ਉਹਨੂੰ ਛੱਡਣਾ ਹੀ ਨਹੀਂ ਹੈ ਜੀ। ਤੁਸੀਂ ਕਹਿਣਾ ਵੀ ਇਹ ਬੈੱਡ ਲੈਣਾ ਹੀ ਲੈਣਾ, 1899 ਚ ਮਿਲਣਾ ਵੀ ਤੁਹਾਨੂੰ ਕਿਤੋਂ ਨਹੀਂ ਹੈ। ਜੇ ਮਿਲ ਗਿਆ ਤਾਂ ਇਹ ਗਰੰਟੀ, ਇਹ ਦਾਅਵੇਦਾਰ ਆ ਕਿ ਇਹ ਬਾਈ ਜੀ, ਜੇ ਬਾਈ ਚਾਂਸ ਤੁਸੀਂ ਕਹਿੰਦੇ 1899 ਚ ਜਿਹੜਾ ਦਿਖਾ ਰਹੇ ਸੀ ਮੈਨੂੰ ਬੈੱਡ, ਵੈਸੇ ਹੀ ਤਾਂ ਉਹ ਲਗਜ਼ਰੀ ਆ। ਜੇ ਤੁਹਾਨੂੰ ਲੱਗੇ ਕਿ ਬੰਦਾ ਕਹਿੰਦਾ ਯਾਰ ਮੈਨੂੰ ਤਾਂ ਬਾਹਰੋਂ ਵੀ ਇੰਨੇ ਦਾ ਹੀ ਮਿਲਦਾ, ਫਿਰ ਦੱਸੋ ਮਾਸਟਰ ਬੈਡਰੂਮ ਚ ਰੱਖਣਾ ਨਾ, ਅੱਖਾਂ ਬੰਦ ਕਰਕੇ ਚੱਕਣ ਵਾਲਾ ਬੈਡ। ਬਹੁਤ ਸਮਾਨ ਪਿਆ ਜੀ, ਤੁਸੀਂ ਚਲੇ ਜਾਇਓ 294 ਵਾਕਰ ਡਰਾਈਵ ਤੇ। ਸਾਰਿਆਂ ਦੇ ਨਾਲ ਲੋਕ ਖਬਰਾਂ ਸੁਣਾ ਦੀ ਯਾਰ, ਤੁਹਾਨੂੰ ਥੋੜੀਆਂ ਖਬਰਾਂ ਨੇ ਜਿਹੜੀਆਂ ਖਬਰਾਂ ਆਪਾਂ ਮਾਲ ਸਾਹਿਬ
1: ਜੀ
0: ਖਬਰਾਂ ਲਓ, ਖਬਰਾਂ ਕਰੋ ਪਲੇ ਥੋੜੀਆਂ, ਕਿਉਂਕਿ ਖਬਰਾਂ ਦੀ ਡਿਮਾਂਡ ਆ ਜਿਹੜੀ ਉਹ ਵੀ ਆ। ਟਣਾ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ।
2: ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਤੇ ਅੱਜ ਦੀ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੰਘੇ ਕੱਲ ਅੱਧੀ ਰਾਤ ਨੂੰ ਇਹ ਗੱਲ ਕਹੀ ਗਈ ਸੀ ਕਿ ਨੀਟ ਪੇਪਰ ਲੀਕ ਮਾਮਲੇ ਦੇ ਉੱਤੇ ਅਸੀਂ ਵੱਡੀ ਕਾਰਵਾਈ ਕਰਾਂਗੇ ਤੇ ਸਖ਼ਤ ਕਾਨੂੰਨ ਲੈ ਕੇ ਆਵਾਂਗੇ, ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੋਊ। ਤੇ ਅੱਜ ਕੇਂਦਰ ਦੀ ਕੈਬਨਿਟ ਦੀ ਮਹੱਤਵਪੂਰਨ ਮੀਟਿੰਗ ਹੋਈ ਆ ਤੇ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ। ਉਹ ਕਹਿੰਦੇ ਜੀ ਕਿ ਹੁਣ ਅਸੀਂ ਸੋਮਵਾਰ ਨੂੰ ਇਹਦਾ ਖਰੜਾ ਜਿਹੜਾ ਇਹਨੂੰ ਕਾਨੂੰਨ ਬਣਾਉਣ ਦੇ ਲਈ ਲੋਕ ਸਭਾ ਦੇ ਵਿੱਚ ਲੈ ਕੇ ਆਵਾਂਗੇ। ਉਹਨਾਂ ਨੇ ਕਿਹਾ ਜੀ ਕਿ ਅਸੀਂ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕਰਾਂਗੇ ਤੇ ਨੀਟ ਪੇਪਰ ਲੀਕ ਵਾਲਿਆਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਊਗਾ। ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਇਸ ਮਸਲੇ ਦੇ ਵਿੱਚ ਨਿਤ ਨਵੇਂ ਰੂਪ ਤੇ ਨਿਤ ਨਵੀਆਂ ਕਾਰਵਾਈਆਂ ਗਤੀਵਿਧੀਆਂ ਸਾਹਮਣੇ ਆ ਰਹੀਆਂ। ਅੱਜ ਮੀਟਿੰਗ ਹੋਈ ਹੈ ਜੀ 2 ਘੰਟੇ ਕੇਂਦਰ ਦੇ 2 ਮੰਤਰੀਆਂ JP ਨੱਡਾ ਤੇ ਜਤਿੰਦਰ ਸਿੰਘ ਦੀ, ਕਾਂਗਰਸ ਜਨਤਾ ਪਾਰਟੀ ਦੇ 2 ਆਗੂਆਂ ਦੇ ਨਾਲ। ਇਸ ਮੀਟਿੰਗ ਦੇ ਵਿੱਚ 2-3 ਗੱਲਾਂ ਦੇ ਉੱਤੇ ਸਹਿਮਤੀ ਬਣੀ ਹੈ, ਪਰ ਇੱਕ ਸਭ ਤੋਂ ਵੱਡੀ ਗੱਲ ਉੱਥੇ ਦੀ ਉੱਥੇ ਖੜੀ ਹੈ ਕਿ ਕੈਬਨਿਟ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਦੇਵੇ। ਕੱਲ ਨੂੰ ਮੀਟਿੰਗ ਫੇਰ ਹੋਣੀ ਹੈ, ਯਾਨੀ ਕਿ ਹੁਣ ਮੀਟਿੰਗ ਹੋਊਗੀ ਸ਼ਨੀਵਾਰ, ਤੇ ਇਸ ਮੀਟਿੰਗ ਦੇ ਵਿੱਚ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੇ ਬਾਰੇ ਕੀ ਗੱਲ ਹੁੰਦੀ ਹੈ ਸਮਾਂ ਦੱਸੂਗਾ। ਪਰ ਜਿਹੜੀਆਂ 2-3 ਗੱਲਾਂ ਦੇ ਉੱਤੇ ਸਹਿਮਤੀ ਬਣੀ ਆ ਉਹਦੇ ਵਿੱਚ ਇੱਕ ਗੱਲ ਮਹੱਤਵਪੂਰਨ ਇਹ ਆ ਕਿ ਪੰਜਾਬ ਜਿਹੜੇ ਨੀਟ ਦਾ ਪੇਪਰ ਲੀਕ ਕਰਨ ਵਾਲੇ ਆ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਊਗੀ। ਨੀਟ ਦਾ ਪੇਪਰ ਲੀਕ ਹੋਣ ਕਰਕੇ ਜਿਹੜੇ ਖੁਦਕੁਸ਼ੀ ਕਰ ਗਏ ਵਿਦਿਆਰਥੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਮਦਦ ਹੋਊਗੀ। ਤੇ ਤੀਜੀ ਗੱਲ ਇਹ ਕਹੀ ਗਈ ਆ ਕਿ ਭਵਿੱਖ ਦੇ ਵਿੱਚ ਇਹੋ ਜਿਹਾ ਕੁਝ ਨਾ ਹੋਵੇ ਇਹਦੇ ਲਈ ਸਰਕਾਰ ਵਚਨਬੱਧ ਰਹੂਗੀ। ਪਰ ਕਾਂਗਰਸ ਜਨਤਾ ਪਾਰਟੀ ਨੇ ਗੱਲ ਕਹੀ ਆ ਕਿ ਉਹ ਮਸਲਾ ਜਿਹੜਾ ਕਿ ਮੇਨ ਆ ਉਹ ਮਸਲਾ ਹੈਗਾ ਜੀ ਕਿ ਜਿਹੜੇ ਧਰਮਿੰਦਰ ਪ੍ਰਧਾਨ ਨੇ ਉਹ ਅਸਤੀਫਾ ਦੇਣ। ਇਹ ਗੱਲ ਹਲੇ ਉੱਥੇ ਦੀ ਉੱਥੇ ਉਵੇਂ ਦੀ ਉਵੇਂ ਪਈ ਆ, ਜਿਹਦੇ ਕਰਕੇ ਆਉਂਦੇ ਕੁਝ ਘੰਟਿਆਂ ਦੇ ਵਿੱਚ ਕੀ ਤੋਂ ਕੀ ਬਣਦਾ ਇਹ ਆਉਣ ਵਾਲੇ ਸਮੇਂ ਨੇ ਬਿਆਨ ਕਰਨਾ। ਪਰ ਇਹਦੇ ਨਾਲ ਹੀ ਪਤਾ ਲੱਗਾ ਜੀ ਕਿ ਸੋਨਮ ਵਾਂਗ ਚੁੱਕ ਦਾ ਅੱਧੀ ਰਾਤ ਦੇ ਵੇਲੇ ਭੁੱਖ ਹੜਤਾਲ ਜਾਣੀ ਕਿ ਅੰਦੋਲਨ ਬੰਦ ਕਰਵਾ ਦਿੱਤਾ ਗਿਆ ਸੀ, ਭੁੱਖ ਹੜਤਾਲ ਛੁਡਵਾ ਦਿੱਤੀ ਗਈ ਆ। ਜੂਸ ਪਿਆ ਕੇ ਉਹਨਾਂ ਨੂੰ ਮਿਹਨਤਾ ਹਸਪਤਾਲ ਦੇ ਵਿੱਚੋਂ ਤੇ ਇਹ ਗੱਲ ਕਹੀ ਗਈ ਆ ਕਿ ਭਾਈ ਹੁਣ ਤੁਹਾਡੀਆਂ ਮੰਗਾਂ ਮੰਨੀਆਂ ਜਾ ਰਹੀਆਂ। ਸੋ ਮਤਲਬ ਇਹ ਜੀ ਕਿ ਇਸ ਵੇਲੇ ਜੰਤਰ ਮੰਤਰ ਤੇ ਇਕੱਠ ਜਿਹੜਾ ਲੋਕਾਂ ਦਾ ਵਿਦਿਆਰਥੀਆਂ ਦਾ ਇਹ ਬਹੁਤ ਕੁਝ ਸੋਚਣ ਵਿਚਾਰਨ ਲਈ ਮਜਬੂਰ ਕਰਦਾ ਤੇ ਕੇਂਦਰ ਦੀ ਸਰਕਾਰ ਦੇ ਉੱਤੇ ਬਹੁਤ ਜ਼ਬਰਦਸਤ ਦਬਾਅ ਇਸ ਵੇਲੇ ਬਣਿਆ
0: ਜੀ। ਸੋ ਬਹੁਤ ਬਹੁਤ ਧੰਨਵਾਦ ਟਣਾ ਸਾਹਿਬ, ਅਗਲੇ ਲਿੰਕ ਦੇ ਵਿੱਚ ਆਪਾਂ ਫਿਰ ਗੱਲਾਂ ਬਾਤਾਂ ਕਰਦੇ ਹਾਂ ਤੇ ਸਾਡੇ ਨਾਲ ਰਾਜਨ ਜੀ ਵੀ ਆ ਗਏ ਆ, ਉਹਨਾਂ ਨਾਲ ਛੋਟੀ ਜਿਹੀ ਇਨਫੋਰਮੇਸ਼ਨ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਸੁੱਖ ਬਾਈ ਨੰਬਰ ਦੀ ਡਿਮਾਂਡ ਹੋ ਰਹੀ ਹੈ, ਉਹਦੇ ਨੰਬਰ ਤਾਂ ਦੱਸਿਆ ਨਹੀਂ, ਕਿਹੜੇ ਨੰਬਰ ਤੇ ਕਾਲ ਕਰੀਏ?
3: ਬਿਲਕੁਲ ਬੋਪਰਾ ਸਾਹਿਬ, 905-394-9494 ਜਾਂ ਪਹੁੰਚੋ 294-294-294 ਵੋਕ ਡਰਾਈਵ ਗ੍ਰੈਂਡ ਹੋਮ ਫਰਚਦੀ ਤੰਬੂ ਟੈਂਟ ਸੇਲ ਬੋਪਰਾ ਸਾਹਿਬ।
0: ਭਾਈ ਇੱਕ ਚੀਜ਼ ਹੋਰ ਦਿਓ ਤੁਸੀਂ, ਜਿਹੜੇ ਇਸੇ ਨੰਬਰ ਤੇ ਹੁਣੇ ਕਾਲ ਕਰੂਗਾ ਉਹਨਾਂ ਨੂੰ ਇੱਕ ਆਪਾਂ ਦੇਣਾ ਕਾਫੀ ਟੇਬਲ,
3: ਜੀ,
0: ਇੱਕ ਦੇਣਾ ਸੋਫਾ
3: ਜੀ,
0: ਤੇ ਇੱਕ ਦੇਣਾ ਡਾਇਨਿੰਗ ਟੇਬਲ।
3: ਡਨ ਬੋਪਰਾ ਸਾਹਿਬ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6 ਜਣਾ, ਟੇਬਲ ਤੇ 6 ਜਣਾ, ਟੇਬਲ ਤੇ 6 ਜਣਾ, ਸਿਰਫ $99 ਦਾ ਲੈ ਜਾਓ ਚੱਕ ਕੇ, $99 ਦਾ ਟੇਬਲ ਤੇ 6 ਜਣਾ ਗਲਾਸ ਦਾ, ਤੇ ਸੋਫਾ ਸੈੱਟ ਵੱਡੇ ਸਾਈਜ਼ ਦਾ, ਐਲ ਸ਼ੇਪ ਦਾ ਸੈਕਸ਼ਨਲ, 1-2-3 ਸੀਟਾਂ, ਕਾਰਨਰ ਚੇਜ ਲੈਦਰ ਦਾ, ਐਲ ਸ਼ੇਪ ਦਾ ਸੈਕਸ਼ਨਲ, ਜਿਹਦੀ ਰੈਗੂਲਰ ਕੀਮਤ $2000 ਸੀ, ਲੈ ਜਾਓ $299 ਦਾ, ਨਾਲ ਸਟੋਰੇਜ ਆਟੋਮੈਨ ਫ੍ਰੀ।
0: ਇੱਥੇ ਰੱਖ, ਕਿੰਨੇ ਦਾ ਹੋਇਆ ਸਮਾਨ ਦੇ ਟੋਟਲ, ਕਿੰਨੇ ਦਾ ਹੋ ਗਿਆ? 300 ਦਾ, 200 ਦਾ, 500 ਦਾ ਹੋ ਗਿਆ ਜੀ।
3: ਬੋਪਰਾ ਸਾਹਿਬ, $299 ਦਾ ਵੋ ਹੋ ਗਿਆ, $99 ਦਾ, 400 ਦੇ ਸਾਰੇ ਸਮਾਨ ਜੀ।
0: ਅੱਛਾ, 400 ਸਮਥਿੰਗ ਦਾ ਹੋ ਗਿਆ, 400, ਠੀਕ ਆ। ਤੇ $100 ਦੀ ਇੱਕ ਚੀਜ਼ ਹੋਰ ਪਾ ਦਿਓ ਕੋਈ।
3: ਬਿਲਕੁਲ ਬੋਪਰਾ ਸਾਹਿਬ, ਨਾਲ ਐਕਸਨ ਚੇਅਰ, ਐਕਸਨ ਚੇਅਰ ਲੈ ਜਾਓ $50 ਦੀ, ਨਾਲ ਸਾਈਡ ਟੇਬਲ $10 ਦਾ ਲੈ ਜਾਓ, $450 ਦਾ ਸਾਰਾ ਸਮਾਨ ਲੈ ਜਾਓ।
0: ਮੈਂ ਪਤਾ ਕਾਹਦੇ ਲਈ ਦਵਾਈ ਹੈ ਡੀਲ ਤੁਹਾਨੂੰ
3: ਜੀ,
0: ਬਹੁਤੀ ਵਾਰ ਇਹ ਹੁੰਦਾ ਕਿ ਯਾਰ ਬਈ ਸਟੂਡੈਂਟ ਵੀਰ ਵੀ ਹੁੰਦੇ ਨੇ, ਜਾਂ ਬਹੁਤੀ ਵਾਰ ਇਹ ਹੁੰਦਾ ਕਿ ਕੋਈ ਨਵਾਂ ਵੀ ਆਇਆ ਹੁੰਦਾ ਵਾ, ਜਾਂ ਬੇਸਮੈਂਟ ਦੇ ਵਿੱਚ ਰੱਖਣਾ ਹੁੰਦਾ ਵਾ, ਅਗਲਾ ਕਹਿੰਦਾ ਯਾਰ ਕੋਈ ਨਾ, ਬੈੱਡ ਤਾਂ ਕੋਈ ਨਾ ਪੈਣਾ ਹੀ ਆ, ਆਪਾਂ ਮੈਟਰਸ ਲਾ ਕੇ ਵੀ ਪੈ ਜਾਂਦੇ ਹਾਂ ਆਪਾਂ, ਹੈ ਨਾ, ਜਾਂ ਦੂਜਾ ਕੋਈ ਬਲੋਹੇ ਵਾਲਾ ਬੈੱਡ ਜਾਂ ਕੁਛ ਵੀ ਆ ਸਮਥਿੰਗ, ਹੈ ਨਾ, ਵੀ ਆਪਾਂ ਕਾਹਨੂੰ ਐਡਾ ਤਾਮ ਜਾਮ ਰੱਖਣਾ। ਹਾਂ, ਪਰ ਆਏ ਗਏ ਲਈ ਕੋਈ ਮਿੱਤਰ ਦੋਸਤ ਆ ਗਿਆ, ਉਹ ਬਾਹਰ ਬੈਠਣ ਲਈ ਸੋਫਾ ਤਾਂ ਹੋਵੇ, ਸੋਫੇ ਤੇ ਉਹਨੂੰ ਚਾਹ ਪੜਾਉਣੀ, ਕੋਈ ਮੂਹਰੇ ਕਾਫੀ ਟੇਬਲ ਤਾਂ ਹੋਵੇ, ਤੇ ਜਿਹੜਾ ਆਪਣਾ ਡਾਇਨਿੰਗ ਟੇਬਲ ਆ, ਜਾਂ ਰੋਟੀ ਰੋਟੀ ਖਾਣੀ ਆ, ਚਾਰ ਬਹਿ ਕੇ ਰੋਟੀ ਖਾ ਕੇ ਉੱਥੇ ਤਾਂ ਬਹਿ ਕੇ ਤਾਂ ਖਾ ਲਈ। ਇਹ ਤਾਂ ਮੈਂ 400 ਦੇ ਵਿੱਚ ਬਹੁਤ ਵਧੀਆ ਤੁਸੀਂ ਲਾਈ ਆ ਡੀਲ, ਇਹ 450 ਦੀ, ਨਵੇਂ ਵੀ ਜਿਹੜੇ ਵੀਰ ਨੇ ਉਹਨਾਂ ਦੇ ਲਈ ਵੀ ਇਹ ਬਹੁਤ ਵਧੀਆ। ਤੁਸੀਂ ਕੋਈ ਤੁਹਾਡਾ ਮਿੱਤਰ ਦੋਸਤ ਕੋਈ ਮੂਵ ਹੋ ਰਿਹਾ ਵਾ ਨਵਾਂ, ਉਹਨੂੰ ਵੀ ਕੋਈ ਗਿਫਟ ਦੇਣਾ ਸੀਗਾ
1: ਜੀ,
0: ਤੁਸੀਂ $500 ਤਾਂ ਦੇਣਾ ਸੀ ਉਹਨੂੰ, ਕਹਿੰਦੇ ਲੈ ਵੀਰੇ ਤੈਨੂੰ ਸੋਫਾ ਵੀ ਲੈਤਾ, ਤੈਨੂੰ ਡਾਇਨਿੰਗ ਟੇਬਲ ਵੀ ਲੈਤਾ, ਤੇ ਤੈਨੂੰ ਇਹਦੀ ਟੈਨਸ਼ਨ ਦੀ ਲੋੜ ਨਹੀਂ, ਮੈਟਰ ਸਖ ਤੇ ਸੌ ਜਾਣੇ ਯਾਰ ਲੈ। ਸੋ ਉਹ ਬੈੱਡ ਵੀ ਤੁਹਾਨੂੰ ਕੋਈ ਅਗਲੀ ਡੀਲ ਦੇ ਵਿੱਚ ਲਵਾ ਕੇ ਦੂੰ, ਘੈਂਟ ਜਿਹਾ। ਇਹ ਬਹੁਤ ਧੰਨਵਾਦ ਆ ਤੁਹਾਡਾ, ਬਹੁਤ ਵਧੀਆ ਡੀਲ ਆ, ਪਰ ਇੱਕ ਵਾਰ ਨੰਬਰ ਦੇ ਦਿਓ ਜਿਹਨੇ ਹੋਲਡ ਕਰਨੀ ਹੈ, 905-204-94-94। ਸੋ ਬਹੁਤ ਬਹੁਤ ਧੰਨਵਾਦ, ਅਗਲੇ ਲਿੰਕ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੀਤ ਸੰਗੀਤ ਦੀ ਮਹਿਫਲ ਆ, ਨਾ ਹੋਵੇ ਤਾਂ ਗੱਲ ਬਣਦੀ ਨਹੀਂ।
4: ਤੂੰ ਜਾਣਦੀ ਨਹੀਂ ਮੈਨੂੰ ਕੌਣ ਖੜਾ ਤੇਰੇ ਸਾਹਮਣੇ ਆ, ਟੁੱਟਿਆ ਤੇ ਡਿੱਗਿਆ ਮੈਂ ਬੜਾ ਤੇਰੇ ਸਾਹਮਣੇ ਆ, ਹਰਿਆ ਜ਼ਰੂਰ ਆ।
0: 905-300-294-94, 302 ਮੇਰੇ ਤਾਂ ਜਿੱਤੇ ਆ, 302 ਬਣ ਜੂ, ਮਰ ਜੂ ਪੁੱਤ ਬਗਾਨਾ, ਗੀਤ ਸੀਗਾ ਨਾ ਇੱਕ,
1: ਬਿਲਕੁਲ।

0: ਹੈਨਾ, ਤੇ ਜਿਹਨੂੰ ਪਿੰਡਾਂ ਵਿੱਚ ਆਖਦੇ ਨੇ ਹੋ ਗਈ ਲਾਲਾ ਲਾਲਾ, ਸੌਣ ਦੇ ਸ਼ਰਾਟਿਆਂ 'ਚ ਭੱਜ ਗਈ ਮੈਨੂੰ ਛਤਰੀ ਦੀ ਹੇਠ ਲਿਖਾ ਲਾ
1: ਜੀ,
0: ਠੰਡ ਲੱਗਦੀ ਹੈ, ਠੰਡ ਲੱਗਦੀ ਹੈ ਜਿਹਨੂੰ ਪਿੰਡਾਂ ਵਿੱਚ ਆਖਦੇ ਨੇ ਪਾਲਾ, ਸੌਣ ਦੇ ਸ਼ਰਾਟਿਆਂ 'ਚ ਭੱਜ ਗਈ ਮੈਨੂੰ ਛਤਰੀ ਦੇ ਹੇਠ ਲਿਖਾ ਲਾ
1: ਜੀ।
0: ਸੌਣ ਦੇ ਵਿੱਚ ਤਾਂ ਸ਼ਰਾਟੇ ਨਹੀਂ ਹੁੰਦੇ, ਜੇ ਸੌਣ 'ਚ ਸ਼ਰਾਟੇ ਹੁੰਦੇ ਆ ਫਿਰ ਸੌਣ ਦੀ ਝੜੀ ਨਹੀਂ ਲੱਗੀ, ਸੌਣ ਦੀ ਝੜੀ ਫਿਰ ਝੜੀ ਕਦੋਂ ਲੱਗਦੀ ਆ, ਸੌਣ ਦੇ ਵਿੱਚ ਸ਼ਰਾਟੇ ਆ ਕਿ ਝੜੀ ਲੱਗਦੀ ਆ, ਇਹ ਦੇਖੋ ਹੁਣ ਦੋਨਾਂ ਦੇ ਵਿੱਚੋਂ ਇੱਕ ਚੀਜ਼ ਆ, ਜਾਂ ਤਾਂ ਸ਼ਰਾਟੇ ਲੱਗਣਗੇ, ਸ਼ਰਾਟੇ ਪੈਂਦੇ ਆ ਕਿ ਝੜੀ ਆ, ਸ਼ਰਾਟੇ ਕਹਿੰਦੇ ਸੌਣ ਦੇ ਵਿੱਚ ਹੁੰਦੇ ਨਹੀਂ, ਇਹ ਤਾਂ ਸੌਣ ਦੀ ਤਾਂ ਝੜੀ ਹੁੰਦੀ ਹੈ
1: ਜੀ, ਇਹ ਅਸਲ ਵਿੱਚ ਨਾ ਝੜੀਆਂ ਝੁੜੀਆਂ ਪੁਰਾਣੀਆਂ ਰਹਿ ਗਈਆਂ ਜੀ,
0: ਹੁਣ
1: ਮੌਸਮ ਵੀ ਥੋੜ੍ਹੇ ਜਿਹਾ ਮਾਡਰਨ ਹੋਵੇ ਹੁਣ ਪਤਾ ਹੀ ਲੱਗਦਾ ਸੌਣ 'ਚ ਕੀ ਆ ਜਾਂਦਾ ਤੇ ਝੜੀ ਕਦੋਂ ਲੱਗਦੀ ਹੈ, ਸ਼ਰਾਟੇ ਕਦੋਂ ਪੈਂਦੇ ਨੇ, ਸੋ ਤਾਂ ਕਰਕੇ ਗੀਤਕਾਰ ਵੀ ਹੁਣ ਥੋੜ੍ਹੇ ਜਿਹੇ ਨਾ ਹੋਵੇ
0: ਬਈ ਉਹ ਕਨਫਿਊਜ਼ ਹੋ ਗਿਆ,
1: ਕਨਫਿਊਜ਼ ਹੋ
0: ਗਿਆ,
1: ਪਹਿਲਾ ਟਾਈਮ ਹੁੰਦੇ ਸੀ ਪੱਕਾ ਟਾਈਮ ਵੀ ਹਾਂਜੀ ਜਨਵਰੀ 'ਚ,
0: ਮੈਂ ਫੇਰ ਫਸਾ ਲੈਣਾ ਤੁਹਾਨੂੰ ਹੁਣ ਪਹਿਲੇ ਟਾਈਮ 'ਤੇ ਆ ਜਾਓ, ਫਿਰ ਕੁੱਚੇ ਟਿੱਬੇ ਮੈਂ ਤਾਣਾ ਤਣਦੀ, ਹੁਣ ਟਿੱਬੇ 'ਤੇ ਤਾਣਾ ਕਿਵੇਂ ਤਣਿਆ ਜਾਊਗਾ, ਤਾਣਾ ਤਾਂ ਸਿੱਧੇ ਹੋਊਗਾ ਤਾਂ ਹੀ ਤਣਿਆ ਜਾਊਗਾ, ਟਿੱਬੇ 'ਤੇ ਤਾਣਾ ਤਣਿਆ ਜਾਓ ਪਹਿਲਾਂ,
1: ਨਹੀਂ ਉੱਚਾ ਟਿੱਬਾ ਹੋ ਸਕਦਾ ਉੱਪਰ ਪੱਧਰਾ ਹੋਵੇ,
0: ਨਹੀਂ ਬੇਟਾ ਜੀ ਐਡੀ ਉੱਤੇ ਚੜ੍ਹ ਕੇ ਤਾਣਾ ਤਣਦੇ
1: ਕੀ ਲੋੜ ਸੀ, ਹਵਾ ਆਉਂਦੀ ਸੀ ਵਧੀਆ,
0: ਐਨਕ ਲਵਾਓ ਇਹਨਾਂ ਦੇ, ਐਨਕ ਲਵਾਉਂਦੇ ਆ ਨਹੀਂ ਹੜਦਾ ਮੁੰਡਾਰੀ ਸਾਹ ਤੋਂ, ਐਨਕ ਲਵਾਓ, ਐਨਕ ਲਵਾਓ, ਰਾਜਨ ਜੀ ਕੋਲੇ ਚਲੇ ਜਾਓ, ਰਾਜਨ ਜੀ ਲਵਾ ਦੋ ਐਨਕ ਮੁੰਡੇ ਦੇ, ਦੱਸੋ ਘਰਾਂ ਜੀ
2: ਅਠਾਸੀ, ਤੇ ਜੇ ਗੱਲ ਕਰੀਏ ਬ੍ਰਾਂਡਿਡ ਫਰੇਮਾਂ ਦੀ, ਸਾਰੇ ਹੀ 2026 ਦੇ ਸਮਰ ਕਲੈਕਸ਼ਨ ਦੇ ਲੇਟੈਸਟ ਮਾਡਲ ਪਹੁੰਚ ਚੁੱਕੇ ਨੇ, ਪਰਾਟਾ, ਗੁੱਚੀ, ਟੌਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ ਤੇ ਬਰਬਰੀ, ਇਹਨਾਂ ਸਾਰਿਆਂ ਦੇ ਉੱਤੇ ਜੀ ਫਲੈਟ 30% ਡਿਸਕਾਊਂਟ ਚੱਲ ਰਿਹਾ ਹੈ, ਚਾਹੇ ਬ੍ਰਾਂਡਿਡ ਸਨਗਲਾਸਿਸ ਲੈ ਲਓ, ਚਾਹੇ ਬ੍ਰਾਂਡਿਡ ਫਰੇਮ ਲੈ ਲਓ, ਤੇ ਜੇ ਲੈਣੇ ਫਰੇਮ ਰੇਵਨ ਦੇ, ਅਰਮਾਨੀ ਦੇ, ਮਾਈਕਲ ਕੋਰਸ, ਕੋਚ, ਕੇਟ ਸਪੇਡ, ਮਾਰਕ ਚੈਕਅਪ, ਇਹ ਸਾਰਿਆਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ ਹੈ, ਤੇ ਸਭ ਤੋਂ ਵਧੀਆ ਡੀਲ ਟੌਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਫਲੈਟ 75% ਆਫ ਕੀਤੇ ਜਾ ਰਹੇ ਨੇ ਜੀ, ਸੋ ਡੀਲਾਂ ਲੈਣ ਲਈ ਸਾਡੇ ਸਟੋਰ ਤੇ ਪਹੁੰਚਣ, ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ, ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਜਿਹੜੇ ਸਾਡੇ ਭੈਣ ਭਰਾ ਕੋ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਕੋਲ ਕਰਦੇ ਹਾਂ, ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888,
0: ਜੀ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ। ਸਾਡੇ ਇੱਕ ਪੁਲਿਸ ਵਾਲਾ ਹੁੰਦਾ ਸੀਗਾ, ਉਦੋਂ ਇਹ ਗੀਤ ਬੜਾ ਚੱਲਿਆ ਸੀਗਾ, ਇੱਕ ਇਹਦੇ ਨਾਲ ਸੀਨਰੀ ਜੀ ਚੱਲੀ ਸੀ ਵੀ ਗੋਡਿਆਂ ਦੇ ਵਿੱਚ ਮੂੰਹ ਜਿਹਾ ਦੇ ਕੇ ਨਾ ਉਹ ਬੈਠੇ ਹੈ ਨਾ,
1: ਬਿਲਕੁਲ
0: ਤੇ ਉਹ ਸਟਿਪਣੀਆਂ ਦੇ ਉੱਤੇ ਵੀ ਪਿੱਛੇ ਲੱਗੀ ਹੁੰਦੀ ਸੀ ਸਕੂਟਰ ਦੇ ਹੁੰਦੇ ਹੈ ਨਾ,
1: ਉਹ ਤਾਂ ਮੈਂ ਕਹਿੰਦਾ ਕੋਈ ਘਾਰੀ ਹੋ ਜੀ ਤੇ ਨਾਲ ਲੱਗੀ।
0: ਹਾਂ ਉਹ ਐਂ ਲੱਗਦਾ ਸੀਗਾ ਵੀ ਇਸੇ ਗੀਤ ਲਈ ਬਣੀ ਹੋਈ ਆ ਹਨਾ। ਗੁਣਾ ਚੌਰੀ ਉਹਨਾਂ ਨੇ ਕਮਾਲ ਲਿਖਿਆ ਕਿਤੇ, ਕੱਲੀ ਮਨਮੋਹਨ ਵਾਰਸ ਭਾਜੀ ਨੇ ਤਾਂ ਕਮਾਲ ਗਾਇਆ ਹੀ ਗਾਇਆ ਹਨਾ, ਸੋ ਇੱਕ ਕਮਾਲ ਦਾ ਐਸਾ ਗੀਤ। ਤੇ ਉਦੋਂ ਹੁੰਦਾ ਸੀਗਾ ਉਹ ਨਾ ਬੈਗੀ ਪੈਂਟ ਆਉਂਦੀ ਸੀ ਜਿਹੜੀ ਥੱਲੇ ਬੜੀ ਖੁੱਲੀਆਂ ਜੀ ਚੱਲ ਪਈਆਂ ਸੀਗੀਆਂ 32 ਇੰਚ ਥੱਲੇ ਹਨਾ,
1: ਉਹ ਚਾਦਰੇ ਵਾਂਗੂ ਲੱਗਦੀ
0: ਉਹ। ਹਾਂ ਉਹ ਉਹ ਉਹ ਆਇਆ ਕਰੇ ਇੰਸਪੈਕਟਰ ਜਿਹਾ ਮੁੱਲਾਪੁਰ ਕੋਲ ਹੁੰਦਾ ਸੀਗਾ, ਉਹਨੇ ਪੈਂਟ ਵਾਲਾ ਜਿਹੜਾ ਫੜਨਾ ਵੀ ਗਿੜੇ ਗਿੜੇ ਬਾਹਲੇ ਦਿੰਦਾ, ਉਹਨੂੰ ਕਹਿੰਦਾ ਉਹ ਹਾਂਜੀ ਆਹ ਕੈਂਚੀ ਲਿਆ ਨਾਲ ਹੋਲਦਰ ਨੂੰ, ਉਹਨੂੰ ਕੈਂਚੀ ਲਿਆ ਕੇ ਉਹ ਥੱਲੇ ਨਾ ਪੈਂਟ 'ਚ ਕੱਢ ਦੇਣੀ ਐਂ ਕਰ ਜਾ ਹੁਣ। ਹਾਂਜੀ ਆਹੋ ਤੂੰ ਵੀ ਕਿਤੇ ਇਕੱਲਾ ਬਹਿ ਕੇ ਸੋਚੀ ਅਸੀਂ ਕੀ ਕੀ ਕੀਤਾ ਤੇਰੇ ਲਈ, ਉਹ ਕਹਿੰਦੇ ਕੀ ਨੀ ਕੀਤਾ ਤੇਰੇ ਲਈ, ਅਸੀਂ ਕੀ ਕੀਤਾ ਤੇਰੇ ਲਈ। ਸੋ ਭਾਈ ਤੁਸੀਂ ਸਾਰੇ ਸਭ ਕੁਛ ਕਰਦੇ ਹੋ, ਆਪਣੇ ਬੱਚਿਆਂ ਦੇ ਲਈ ਵੀ ਕੁਛ ਕਰੋ, ਬੱਚਿਆਂ ਦੇ ਲਈ ਤੁਸੀਂ RESP ਖੋਲ ਦਿਓ, ਬੱਚਿਆਂ ਦੇ ਲਈ ਤੁਸੀਂ ਉਹਨਾਂ ਦਾ ਕ੍ਰਿਟੀਕਲ ਇਲਨੈਸ ਵਾਲਾ ਪਲਾਨ ਲੈ ਕੇ ਦਿਓ, ਕਿਉਂਕਿ ਹੁਣ ਉਹ ਤੰਦਰੁਸਤ ਨੇ, ਹਜੇ ਉਹਨਾਂ ਦੇ ਕੋਲ ਵਧੀਆ ਪ੍ਰੀਮੀਅਮ ਅਤੇ ਬਹੁਤ ਵਧੀਆ ਰੇਟ 'ਤੇ ਤੁਹਾਨੂੰ ਪਲਾਨ ਮਿਲ ਜਾਣਾ, ਸਾਰੀ ਜ਼ਿੰਦਗੀ ਲਈ ਇੱਕ ਗਹਿਣਾ ਬਣ ਜਾਣਾ। ਬਾਕੀ ਮੋਨਾ ਜੀ ਦੱਸ ਦੇਣਗੇ, ਮੋਨਾ ਜੀ ਦੱਸੋ ਥੋੜ੍ਹਾ ਜਿਹਾ।
2: ਬਿਲਕੁਲ ਰਾਜਵੀਰ,

ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ ਡੈਫੀਨੇਟਲੀ ਸਭ ਨਾਲੋਂ ਪਹਿਲਾਂ ਤਾਂ ਐਜੂਕੇਸ਼ਨ ਮਸਟ ਹੈਗੀ ਹੈ। ਸੋ ਉਹਨਾਂ ਦੀ RESP ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਕਾਲਜ ਯੂਨੀਵਰਸਿਟੀ ਜਾਣਾ ਤਦੋਂ ਥਾਊਜ਼ੈਂਡਸ ਆਫ ਡਾਲਰਸ ਚਾਹੀਦੇ ਹੁੰਦੇ ਨੇ ਤੇ ਜੇ ਅਸੀਂ ਹੁਣ ਇਸ ਟਾਈਮ ਤੇ ਸੋਚੀਏ ਕਿ ਸਾਡੇ ਲਈ $200 ਕੱਢਨੇ ਮੰਥਲੀ ਔਖੇ ਹੈਗੇ ਆ ਤਾਂ ਫਿਰ ਉਸ ਟਾਈਮ ਤੇ ਅਸੀਂ ਜ਼ਰੂਰ ਇਹ ਜ਼ਰੂਰ ਪਲਾਨ ਕਰਕੇ ਰੱਖੀਏ ਕਿ ਉਸ ਟਾਈਮ $1,000 ਕਿੱਦਾਂ ਕੱਢਣੇ ਐਵਰੀ ਸਮੈਸਟਰ ਦੇ ਵਿੱਚ। ਸੋ ਮੇਕ ਸ਼ੋਰ ਕਰੀਏ ਕਿ ਇਸ ਟਾਈਮ ਤੇ ਜਿੰਨੀ ਜਲਦੀ ਪਲਾਨ ਸ਼ੁਰੂ ਹੋ ਸਕਦਾ ਓਨਾ ਹੀ ਜਲਦੀ ਕਰੀਏ ਤਾਂ ਕਿ ਕੰਟਰੀਬਿਊਸ਼ਨ ਦੇ ਨਾਲ ਗ੍ਰਾਂਟ ਦੇ ਨਾਲ ਜਿਹੜਾ ਕੰਪਾਊਂਡਿੰਗ ਇੰਟਰਸਟ ਗਰੋ ਹੋਣਾ ਹੈਗਾ ਉਹਨੇ ਹੀ ਤੁਹਾਡੀ ਜਿਹੜੇ ਤੁਹਾਨੂੰ ਪੂਰਾ ਬੈਨੀਫਿਟ ਜਿਹੜਾ ਐਕਸਟਰਾ ਬੈਨੀਫਿਟ ਦਵਾਉਣਾ ਹੈਗਾ। ਸੋ ਮੇਕ ਸ਼ੋਰ ਕਰੋ ਜਿੰਨੀ ਜਲਦੀ ਬੱਚਿਆਂ ਦੀ RESP ਕਰ ਸਕਦੇ ਜਦੋਂ ਬੋਰਨ ਹੁੰਦੇ ਨਾਲ ਦੀ ਨਾਲ ਸ਼ੁਰੂ ਕਰੀਏ। ਜੇ ਬੱਚੇ PR ਵੀ ਹੋ ਕੇ ਆਏ ਨੇ ਤਾਂ ਵੀ ਡੈਫੀਨੇਟਲੀ ਤੁਸੀਂ ਇਹ ਬੈਨੀਫਿਟ ਲੈ ਸਕਦੇ ਹੋ, ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਤਾਂ ਕਿ ਤੁਹਾਨੂੰ ਕੰਪੈਰੀਜ਼ਨ ਦੱਸ ਸਕੀਏ ਕਿ ਕਿਹੜੀ ਆਪਸ਼ਨ ਤੁਹਾਡੇ ਲਈ ਸੂਟੇਬਲ ਹੈਗੀ ਹੈ। ਇੰਸ਼ੋਰੈਂਸ ਕੰਪਨੀ ਹੋਈ, ਬੈਂਕ ਹੋਏ, ਟਰਸਟ ਕੰਪਨੀਜ਼ ਹੋਈਆਂ, ਹਰ ਜਗ੍ਹਾ RESP ਮਿਲਦੀ ਹੈ, ਪਰ ਤੁਹਾਡੇ ਪੋਰਟਫੋਲੀਓ ਦੇ ਹਿਸਾਬ ਦੇ ਨਾਲ ਕਿਹੜੀ ਆਪਸ਼ਨ ਸੂਟੇਬਲ ਰਹੇਗੀ ਉਹਦੇ ਲਈ ਡਿਟੇਲ ਡਿਸਕਸ਼ਨ ਹੋ ਸਕਦੀ ਹੁੰਦੀ ਹੈ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜੀ ਆਪਸ਼ਨ ਤੁਹਾਡੇ ਲਈ ਸੂਟੇਬਲ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਜੀ 416-509-1509। ਈਵਨ ਕਿ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਕਾਫੀ ਵਾਰ ਫੈਮਿਲੀਜ਼ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਜਦੋਂ ਅਸੀਂ RESP ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੁੰਦੇ ਹਾਂ, ਜਾਂ ਫਿਰ ਹੁਣ ਕਾਫੀ ਸਾਰੀਆਂ ਫੈਮਿਲੀਜ਼ ਨੇ ਜਿਹੜੀਆਂ ਕਿ ਵਿਦਡਰੋਲਸ ਲੈ ਰਹੀਆਂ ਨੇ, ਜਿਹੜੇ ਕਿ ਆਲਰੇਡੀ$200 $210 ਪੇ ਕਰ ਰਹੇ ਸੀਗੇ RESP ਦੇ ਲਈ, ਐਂਡ ਹੁਣ ਜਦੋਂ ਉਹ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਓਬਵੀਅਸਲੀ ਉਹ $200 ਸਾਡਾ ਬੰਦ ਹੋ ਜਾਣਾ ਜਾਣਾ RESP ਮੈਚਿਓਰ ਹੋ ਗਈ ਹੈ, ਤਾਂ ਮੈਂ ਜ਼ਰੂਰ ਕਹੂੰਗੀ ਪੇਰੈਂਟਸ ਨੂੰ ਕਿ ਜੇ ਕੋਸ਼ਿਸ਼ ਕਰਨ ਕਿ ਉਹੀ ਮਨੀ ਜਿਹੜਾ ਮੰਥਲੀ ਜਾ ਰਿਹਾ ਸੀਗਾ ਉਹਨਾਂ ਦੀ ਲਾਈਫ ਇੰਸ਼ੋਰੈਂਸ ਦੇ ਵਿੱਚ ਜ਼ਰੂਰ ਕੰਟਰੀਬਿਊਟ ਕਰਨਾ ਸ਼ੁਰੂ ਕਰੋ ਤਾਂ ਕਿ ਜਿੰਨੀ ਯੰਗਰ ਏਜ ਦੇ ਵਿੱਚ ਪਾਲਿਸੀ ਕੀਤੀ ਜਾਊਗੀ, ਚਾਹੇ ਤੁਸੀਂ 5 ਸਾਲ ਦੀ, 10 ਸਾਲ ਦੀ, 20 ਸਾਲ ਦੀ, ਕੋਈ ਵੀ ਪੇਮੈਂਟ ਆਪਸ਼ਨ ਚੂਜ਼ ਕਰਕੇ ਪਾਲਿਸੀ ਨੂੰ ਪੇਡ ਅਪ ਕਰ ਸਕਦੇ ਹੋ। ਬੈਨੀਫਿਟ ਕੀ ਹੋਏਗਾ ਕਿ ਨੋਟ ਓਨਲੀ ਕਿ ਅਸੀਂ ਲਾਈਫ ਇੰਸ਼ੋਰੈਂਸ ਕਵਰੇਜ ਅਮਾਊਂਟ ਦੇ ਨਾਲ ਨਾਲ ਕੀ ਦੇਖਣਾ ਚਾਹੁੰਦੇ ਹੈਗੇ ਆ ਕਿ ਜਿੰਨੇ ਬੱਚੇ ਯੰਗਰ ਏਜ ਦੇ ਵਿੱਚ ਉਹਨਾਂ ਦੀ ਲਾਈਫ ਇੰਸ਼ੋਰੈਂਸ ਕਰਵਾ ਰਹੇ ਹੈ ਕਿ ਉਹਦੇ ਵਿੱਚ ਡਿਵੀਡੈਂਟਸ ਦੀ ਗਰੋਥ ਹੋ ਰਹੀ ਹੈ, ਕੈਸ਼ ਵੈਲਿਊਸ ਜੁੜ ਰਹੀਆਂ ਨੇ, ਫਿਊਚਰ ਦੇ ਵਿੱਚ ਬੱਚਿਆਂ ਨੇ ਜਦੋਂ 40s 50s ਤੇ ਪਹੁੰਚਣਾ ਹੈ ਜਾਂ ਰਿਟਾਇਰਮੈਂਟ ਤੇ ਪਹੁੰਚਣਾ, ਜੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਕੋਲ ਐਟਲੀਸਟ ਇੰਨੀ ਕੁ ਅਮਾਊਂਟ ਹੋਵੇ ਨੀਅਰ ਅਬਾਊਟ ਹਾਫ ਮਿਲੀਅਨ ਦੇ ਅਰਾਊਂਡ, ਤਾਂ ਡੈਫੀਨੇਟਲੀ ਜਿੰਨੀ ਜਲਦੀ ਤੁਸੀਂ ਪਲਾਨ ਸ਼ੁਰੂ ਕਰੋਗੇ ਤਾਂ ਓਨਾ ਹੀ ਜ਼ਿਆਦਾ ਉਹਨਾਂ ਨੂੰ ਬੈਨੀਫਿਟ ਹੋਣਾ ਹੈ, ਜਿਹਦੇ ਵਿੱਚ ਕਿ ਕੈਸ਼ ਵੈਲਿਊ ਵੀ ਗਰੋ ਹੋਏਗੀ ਨਾਲ ਦੀ ਨਾਲ ਕਵਰੇਜ ਵੀ ਗਰੋ ਹੋਏਗੀ। ਕਿਉਂਕਿ ਅਕਸਰ ਜਦੋਂ ਆਪਾਂ ਪੁਰਾਣੀਆਂ ਪਾਲਿਸੀਜ਼ ਦੇਖਦੇ ਹਾਂ, ਯੂਨੀਵਰਸਲ ਪਾਲਿਸੀਜ਼ ਨੇ ਜਾਂ ਕੋਈ ਇੱਦਾਂ ਦੀਆਂ ਟਰਮ 100 ਪਾਲਿਸੀਜ਼ ਆ, ਉਹਦੇ ਵਿੱਚ ਕੀ ਹੁੰਦਾ ਕਿ ਜੋ ਕਵਰੇਜ ਤੁਸੀਂ ਜੇ 5 ਲੱਖ ਦੀ ਪਾਲਿਸੀ ਕਰਾਈ ਸੀ ਉਹ 5 ਲੱਖ ਹੀ ਰਹਿੰਦੀ ਹੈ। ਅਦਰਵਾਈਜ਼ ਜੇ ਅਸੀਂ ਡਿਵੀਡੈਂਟ ਵਾਲੀ ਪਾਲਿਸੀ ਕਰਾਵਾਂਗੇ, ਜਿੱਦਾਂ ਜਿੱਦਾਂ ਇਨਫਲੇਸ਼ਨ ਵੱਧ ਰਹੀ ਹੈ ਤੁਹਾਡੀ ਕਵਰੇਜ ਵੀ ਇਨਕਰੀਜ ਹੋ ਰਹੀ ਹੈ, ਇਨ ਕੇਸ ਜੇ ਬੱਚੇ ਨਹੀਂ ਵੀ ਕੈਸ਼ ਵੈਲਿਊ ਨੂੰ ਯੂਜ਼ ਕਰਦੇ, ਸੋ ਜਿਹੜੀ ਅੱਜ 500,000 ਦੀ ਕਵਰੇਜ ਕਰਵਾਈ ਹੈ ਉਹ ਮਿਲੀਅਨਸ ਆਫ ਡਾਲਰਸ ਦੇ ਵਿੱਚ ਮਿਲਣੀ ਹੈਗੀ ਹੈ। ਸੋ ਇਹ ਚੀਜ਼ਾਂ ਨੂੰ ਜ਼ਰੂਰ ਨੋਟਿਸ ਕਰਨਾ ਚਾਹੀਦਾ ਟਾਈਮ ਸਿਰ, ਕਿਉਂਕਿ ਕਾਫੀ ਵਾਰ ਅਸੀਂ ਦੇਖਦੇ ਹਾਂ ਕਿ ਮਨੀ ਵੀ ਹੁੰਦੀ ਹੈ, ਟਾਈਮ ਸਾਡੇ ਕੋਲ ਸਾਰਾ ਕੁਛ ਹੁੰਦਾ, ਹੈਲਥ ਵੀ ਚੰਗੀ ਹੁੰਦੀ ਹੈ, ਪਰ ਅਸੀਂ ਬਿਜ਼ੀ ਸਕੇਜੂਲ ਹੋਣ ਕਰਕੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਪਾਉਂਦੇ, ਐਂਡ ਜਦੋਂ ਕੋਈ ਗਾਡ ਫੋਰਬਿਡ ਕੋਈ ਹੈਲਥ ਦੇ ਵਿੱਚ ਚੇਂਜਸ ਆ ਜਾਂਦੀਆਂ ਨੇ ਤਦੋਂ ਆਪਣੇ ਕੋਲੋਂ ਉਹ ਟਾਈਮ ਨਿਕਲ ਚੁੱਕਾ ਹੁੰਦਾ। ਸੋ ਮੇਕ ਸ਼ੋਰ ਕਰੋ ਕਿ ਟਾਈਮ ਸਿਰ ਇਹ ਚੀਜ਼ਾਂ ਨੂੰ ਅਸੀਂ ਜ਼ਰੂਰ ਲੌਕ ਇਨ ਕਰੀਏ ਤਾਂ ਕਿ ਤੁਹਾਡੀ ਗੁੱਡ ਇੰਸ਼ੋਰੇਬਿਲਿਟੀ ਦੇ ਵਿੱਚ ਲੋਅਰ ਰੇਟਸ ਮਿਲ ਸਕਦੇ ਹੁੰਦੇ ਨੇ, ਹਾਇਰ ਰਿਟਰਨ ਮਿਲ ਸਕਦੀਆਂ ਤੇ ਨਾਲ ਦੀ ਨਾਲ ਹਾਇਰ ਕਵਰੇਜਸ ਮਿਲ ਸਕਦੀਆਂ ਨੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਬੱਚਿਆਂ ਦੇ ਲਈ, ਕੋਈ ਵੀ ਸੇਵਿੰਗ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਚਾਹੇ RESP ਦੀ ਗੱਲ ਕਰੀਏ, ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਪੇਡ ਅਪ ਪਲਾਨ ਦੀ ਗੱਲ ਕਰੀਏ, ਸਾਰੀ ਹੀ ਇਨਫੋਰਮੇਸ਼ਨ ਦੇ ਲਈ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 416-509

0: ਸੁਲਤਾਨ ਜੀ ਆ ਗਏ ਆ। ਸੁਲਤਾਨ ਜੀ ਕੱਲ ਭਾਜੀ ਟੀਵੀ ਜਿਹੜੇ ਦੇਖ ਗਏ ਆ ਉਹ ਧਮਾਲਾਂ ਮੱਚ ਗਿਆ। ਮੈਂ ਅੱਜ ਵੀ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਹੈਗੇ ਆ, ਕਹਿੰਦੇ ਜੀ ਉਹ ਜਿਹੜੇ ਦੂਜੇ ਸੀਗੇ ਉਹ ਤਾਂ ਇੱਕ ਰਹਿ ਗਏ ਆ ਜਾਂ ਦੋ ਰਹਿ ਗਏ। ਸੁਲਤਾਨ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
0: ਕੱਲ ਤੁਸੀਂ ਕਮਾਲ ਹੀ ਕਰ ਗਏ ਹੋ, ਤੁਸੀਂ ਮਤਲਬ ਕਮਾਲ ਕੀ, ਕਮਾਲ ਤੋਂ ਵੀ ਧਮਾਲ ਹੀ ਪਾ ਗਏ ਹੋ।
1: ਬਿਲਕੁਲ ਰਾਜਵੀਰ ਜੀ, ਥੈਂਕ ਯੂ ਵੈਰੀ ਮੱਚ ਕੰਪਨੀਆਂ ਦਾ ਵੀ ਕਿ ਜਿਹੜੇ ਸਾਨੂੰ ਇਹੋ ਜਿਹੀ ਸਪੈਸ਼ਲ ਈਵੈਂਟ ਦੇ ਐਕਸਟਰਾ ਡਿਸਕਾਊਂਟ ਦੇ ਦਿੰਦੀਆਂ ਜੀ, ਕਿਉਂਕਿ ਇਹ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਉਹਨਾਂ ਨੇ ਦਿੱਤੀਆਂ। ਵੈਸੇ ਤਾਂ ਮੈਂ 100 ਪੀਸ ਆਰਡਰ ਪਾਇਆ ਸੀ, ਪਰ ਸਾਨੂੰ ਜਿਹੜਾ ਜੀ ਸਿਰਫ 24 ਪੀਸ ਮਿਲੇ ਆ, ਜਿਹਦੇ 'ਚ 6 50 ਇੰਚ ਦੇ ਆਏ, 6 55 ਇੰਚ, 6 65 ਇੰਚ ਤੇ 6 75 ਇੰਚ। ਸੋ ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ, ਇਹ ਯਾਦ ਰੱਖਣਾ ਕਿ 4K ਸਮਾਰਟ ਟੀਵੀ ਹੈ, ਕ੍ਰੋਮਕਾਸਟ ਬਿਲਟ ਇਨ ਹੈ, ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਹੈ, 1 year ਪਾਰਟਸ ਐਂਡ ਲੇਬਰ ਵਾਰੰਟੀ ਦੇ ਨਾਲ, ਗੂਗਲ ਫੀਚਰ ਹੈ ਇਹਦੇ ਚ, ਇਹਦੇ ਚ ਤੁਹਾਨੂੰ ਐਪ ਸਟੋਰ ਮਿਲੇਗਾ, ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ। ਲੇਟੈਸਟ ਮਾਡਲ ਹੈ 2026 ਦੇ, 50 ਇੰਚ ਸਿਰਫ 299 50 ਇੰਚ ਮਿਲੇਗਾ, 55 ਇੰਚ 399 65 ਇੰਚ 599
0: ਜਿਹਨੇ ਭਾਈ ਚੱਕਣੇ ਚੱਕ ਲਿਓ, ਕਿਉਂਕਿ ਇਸ ਰੇਟ ਤੇ ਤੁਹਾਨੂੰ ਕਿਤੋਂ ਉਹ ਟੀਵੀ ਨਹੀਂ ਲੱਭਣੇ ਹੈ। ਸੋ ਇਹਨਾਂ ਕੋਲ ਵੀ ਜਿਹੜੇ ਕੋਈ 4 ਪਏ ਆ, ਕੋਈ 6 ਪਏ ਆ, ਕੋਈ 8 ਪਏ ਆ, 2 ਪਏ ਆ, ਉਹੀ ਆ। ਮੈਂ ਵੀ ਅੱਜ ਇਹਨਾਂ ਨੂੰ ਪੁੱਛ ਕੇ ਹਟਿਆ ਕਿ ਬਾਈ ਜੀ ਕੋਈ ਮਿੱਤਰ ਸੀ ਉਹਨਾਂ ਨੂੰ ਚਾਹੀਦੇ ਸੀ, ਕਹਿੰਦੇ ਆ ਕੇ ਚੈੱਕ ਕਰ ਲੈਣ ਵੀ ਜਿਹੜੇ ਵੀ ਉਹਨਾਂ ਨੂੰ ਮੇਰੇ ਖਿਆਲ 40 ਇੰਚ ਵਾਲੇ ਚਾਹੀਦੇ ਸੀਗੇ। ਸੋ ਸੁਲਤਾਨ ਜੀ ਇੱਕ ਅਪਲਾਈਂਸਿਸ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਓ।
1: ਬਿਲਕੁਲ ਜੀ, ਅਪਲਾਈਂਸਿਸ 'ਚ ਵੀ ਬਿਗ ਸੇਵਿੰਗਸ ਹੈ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦੇ ਵਿੱਚ। ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ ਲੈਣਾ ਤੇ $2000 ਸੇਵ ਹੋਣੇ ਆ। ਜੇ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈਣਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪ ਫਰਿੱਜ, ਇਹਦੇ ਵਿੱਚ $12,000 ਵਾਲਾ $6,900 'ਚ ਮਿਲਣਾ, $5,100 ਦੀ ਸੇਵਿੰਗ ਹੈ, $5,100 ਸੇਵ ਕਰਨਾ ਹੈ ਤੁਸੀਂ। ਤੇ ਜੇ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, 2800, 2700, 2600 ਦਾ ਵੀ ਵੇਚਿਆ, ਸਿਰਫ $1799 ਦਾ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, $800 ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਹੋਣਾ। ਅਲਟਰਾ ਲਾਰਜ ਕਪੈਸਿਟੀ ਚ ਵਾਸ਼ਰ ਐਂਡ ਡਰਾਇਰ ਹੈ ਜੀ। ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, $1700 ਵਾਲਾ $1099 ਦਾ ਪੇਅਰ ਮਿਲਣਾ। ਜੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਵਾਲਾ $1499 ਦਾ ਮਿਲਣਾ। ਸੋ $600, $700, $800 ਬੰਡਲ ਪੈਕੇਜ ਤੇ $5100 ਦੀ ਸੇਵਿੰਗ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ, ਬ੍ਰੈਂਪਟਨ ਅਪਲਾਈਸਿਸ .com, 9054502828 ਸਾਡਾ ਨੰਬਰ ਹੈ, 905-450-2828 ਸਾਡਾ, ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ, ਕਿਉਂਕਿ ਸਾਡੇ ਕੋਲ ਸਿਰਫ 24 ਟੀਵੀ ਪਹੁੰਚੇ ਆ, ਮਿਕਸ ਲੋਟ ਹੈ, 50, 55, 65 ਤੇ 75 ਤੇ ਵਨ ਸ਼ਾਟ ਡੀਲ ਹੈ, ਇਹ ਇਸ ਵੀਕਐਂਡ ਤੇ ਹੀ ਖਤਮ ਹੋ ਜਾਣੇ ਆ। ਇਸ ਤੋਂ ਬਾਅਦ ਦੁਬਾਰਾ 75 ਇੰਚ 699 ਦਾ ਰਾਜਵੀਰ ਜੀ ਕਦੀ ਸੋਚਿਆ?
0: ਨਾ ਜੀ ਨਾ, ਨਾ ਨਾ, ਬਸ ਕਾਲ ਕਰ ਲਓ ਹੁਣ ਤਾਂ, ਚਲੇ ਜਾਓ, ਕਾਲ ਵੀ ਕੀ ਕਰੇ, ਸਿੱਧੇ ਚਲੇ ਜਾਓ, 8 ਵਜੇ ਤੱਕ ਹੈਗੇ ਆ, 905-450-2828 ਕਾਲ ਕਰੋ, ਕਾਲ ਕਰ ਲਓ, ਜਾਂ ਫਿਰ ਤੁਸੀਂ ਸਿੱਧੇ ਹੀ ਇਹਨਾਂ ਦੇ ਕੋਲੇ ਚਲੇ ਜਾਓਗੇ ਤਾਂ ਵੀ ਤੁਹਾਨੂੰ ਮਿਲ ਸਕਦਾ, ਕਾਲ ਕਰ ਲਓਗੇ ਤਾਂ ਹੋਲਡ ਕਰਾ ਲਿਓ, ਨਹੀਂ ਤਾਂ 8 ਵਜੇ ਤੱਕ ਹੈਗੇ ਅੱਜ, ਕਿਉਂ ਸੁਲਤਾਨ ਜੀ?
1: ਬਿਲਕੁਲ, ਡੈਫੀਨੇਟਲੀ ਜੀ, ਕਾਲ ਕਰਕੇ ਰਾਈਟ ਵੇ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣ, ਫਿਰ ਭਾਵੇਂ ਜਦੋਂ ਵੀ ਟਾਈਮ ਹੋਵੇ ਕਸਟਮਰ ਕੋ ਆ ਕੇ ਦੇਖ ਸਕਦੇ, ਕਿਉਂਕਿ ਕਈ ਵਾਰੀ ਪਿਕਚਰ ਕੁਆਲਿਟੀ ਚੈੱਕ ਕਰਨੀ ਹੁੰਦੀ,
0: ਨੰਬਰ ਲਿਓ,
1: ਪਿਕਚਰਸ ਦੇਖਣੇ ਹੁੰਦੇ ਸ਼ੋਰੂਮ ਤੇ, ਸਾਰੇ ਟੀਵੀ ਡਿਸਪਲੇ ਤੇ ਲੱਗੇ, ਆ ਕੇ ਚੈੱਕ ਕਰ ਲੈਣ ਜੀ,
0: ਨੰਬਰ 905-450-2828, 905-450-2828, ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ।

0: ਸਾਡੇ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਉਦੋਂ ਦੀਆਂ ਨੇ ਹਨਾ
1: ਜੀ।
0: ਕਹਿੰਦਾ ਅੱਜ ਫਿਰ ਉਸਨੂੰ ਦੇਖਿਆ, ਅੱਜ ਫਿਰ ਦਿਲ ਜਾਂਦਾ ਰਿਹਾ
1: ਜੀ।
0: ਅੱਜ ਫਿਰ ਉਸਨੂੰ ਦੇਖਿਆ, ਦਿਲ ਫਿਰ ਜਾਂਦਾ ਰਿਹਾ। ਅੱਜ ਫਿਰ ਕੁਝ ਨਹੀਂ ਆਖਿਆ, ਦਿਲ ਫਿਰ ਸ਼ਰਮਾਉਂਦਾ ਰਿਹਾ
1: ਜੀ।
0: ਅੱਜ ਫਿਰ ਮੈਨੂੰ ਵੇਖ ਉਸ ਮੂੰਹ ਨੀਵਾ ਕਰ ਲਿਆ, ਮੈਨੂੰ ਦੇਖ ਕੇ ਉਹਨੇ ਮੂੰਹ ਨੀਵਾ ਕਰ ਲਿਆ।
1: ਕੌਣ ਸੀ ਉਹ
0: ਬੰਦਾ? ਅੱਜ ਫਿਰ ਜਿੱਥੇ ਨੇ ਪਹੁੰਚਿਆ ਸੀ, ਅੱਜ ਮੈਂ ਘਰੇ ਜਾਣਾ ਹਜੇ। ਅੱਜ ਫਿਰ ਮੈਨੂੰ ਵੇਖ ਉਸ ਮੂੰਹ ਨੂੰ ਮੈਂ ਕਰ ਲਿਆ। ਅੱਜ ਫਿਰ ਉਸਦਾ ਰੂਪ ਮੈਂ ਨੈਣਾ ਚ ਆਪਣੇ ਭਰ ਲਿਆ। ਅੱਜ ਫਿਰ ਸਿਰ ਤੋਂ ਸਰਕ ਕੇ ਮੋਢੇ ਤੇ ਆ ਪੈਂਦੀ ਰਹੀ। ਅੱਜ ਫਿਰ ਚੁਰਨੀ ਉਸਦੀ ਦਿਲ ਦੀਆਂ ਕੁਝ ਕਹਿੰਦੀ ਰਹੀ। ਅੱਜ ਫਿਰ ਸਾਡੇ ਰਾਹ ਮਿਲੇ, ਅੱਜ ਫਿਰ ਵੱਖਰੇ ਹੀ ਰਹੇ। ਭਲਾ ਦੋ ਘੜੀਆਂ ਦੇ ਸੁਮੇਲ ਨੂੰ ਕਿੱਦਾਂ ਕੋਈ ਮਿਲ ਨਹੀਂ ਕਹੇ, ਦੋ ਘੜੀਆਂ ਦੇ ਸੁਮੇਲ ਨੂੰ ਕਿੱਦਾਂ ਕੋਈ ਮਿਲ ਨਹੀਂ ਕਹੇ। ਸਵਾਲ ਮੇਰਾ ਉੱਥੇ ਹੈ ਵੀ ਇਹ ਕੌਣ ਸੀ? ਲਓ ਜੀ ਸੁੱਖ ਆ ਗਿਆ। ਸੁੱਖ ਜੀ
2: ਬੋਪਰਾ ਸਾਹਿਬ, ਕੋਈ ਸਾਈਦਾ ਮੈਟਰਸ ਸੋਲਡ ਸੋਲਡ ਸੋਲਡ ਕੁਲਵਿੰਦਰ ਬਾਈ ਜੀ ਸਾਡੇ ਕੋਲ ਆਇਆ ਬਾਈ ਜੀ, ਮੈਟਰਸ ਮਿਲ ਗਿਆ ਤੁਹਾਨੂੰ ਕੋਈ ਸਾਈਦਾ?
3: ਹਾਂਜੀ ਹਾਂਜੀ ਮਿਲ ਗਿਆ ਮੈਂ।
2: ਅੱਛਾ ਕੋਈ ਸਾਈਦਾ ਮੈਟਰਸ ਬੋਪਰਾ ਸੋਲਡ ਆਊਟ ਦਾ ਫੱਟਾ ਲੱਗ ਚੁੱਕਾ ਜੀ। ਕੋਈ ਸਾਈਦਾ ਮੈਟਰ ਜਿਹੜਾ ਬੋਪਰਾ ਸਾਹਿਬ ਸੋਲਡ ਕਰਤਾ ਤੇ ਬਾਈ ਜੀ ਨੂੰ ਹੁਣੇ ਚਕਵਾਤਾ ਰਾਈਟ
0: ਬਾਈ। ਬੋਪਰਾ ਸਾਹਿਬ ਚਾਰ ਪੰਜ ਬੈੱਡ ਹੋਰ ਰੱਖੋ ਉੱਥੇ।
2: ਡਨ ਬੋਪਰਾ ਸਾਹਿਬ, ਇੱਕ ਬੈੱਡ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਕੋਈ ਸਾਈਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ, ਆ ਜਾਓ ਰਾਈਟ ਵੇ ਲੈ ਜਾਓ ਚੈੱਕ ਕੇ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇਲ ਦੇ ਵਿੱਚੋਂ ਕੋਈ ਸਾਈਦਾ ਪੇਟੀ ਵਾਲਾ ਬੈੱਡ ਬੋਪਰਾ ਸਾਹਿਬ। ਡਰੈਸਰ ਮਿਰਰ, ਕੋਈ ਸਾਈਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਸਿਰਫ ਸਿਰਫ ਲੈ ਜਾਓ ਚੈੱਕ ਕੇ ਤੰਬੂ ਟੈਂਟ ਸੇਲ ਦੇ ਵਿੱਚੋਂ 299 ਦਾ। ਕੋਈ ਸਾਈਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਬੋਪਰਾ ਸਾਹਿਬ। ਪਿਓਰ ਲੈਦਰ ਦੀ ਪਾਵਰ ਰਿਕਲਾਈਨਰ ਚੇਅਰ ਸਿਰਫ $50 ਦੇ ਵਿੱਚ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਜ਼ਰੂਰ ਇੱਕ ਚੱਕਰ ਲਓ, 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਤੰਬੂ ਟੈਂਟ ਸੇਲ ਬੋਪਰਾ ਸਾਹਿਬ।
0: ਇਹ ਪੂਰੇ ਵੀਕਐਂਡ ਚੱਲੇਗੀ ਨਾ?
2: ਬਿਲਕੁਲ ਸਰ,
0: ਜਦੋਂ ਸਮਾਨ ਮੁੱਕ ਗਿਆ ਨਾਲ ਦੀ ਨਾਲ ਚੱਕ ਜਾ ਕੇ ਬਸ ਦੂਜੀ ਲੋਕੇਸ਼ਨ ਵਾਲਾ ਇਧਰ ਹੀ ਲੋਕੇਸ਼ਨ ਵਾਲਾ ਬਿਲਕੁਲ ਕਲੀਅਰ ਕਰ ਦੋ, ਨਵਾਂ ਰੱਖ ਦੋ ਹੁਣ ਸਮਾਨ।
2: ਡਨ ਸਰ, ਡਨ,
0: ਇੱਥੇ ਰੱਖ ਇੱਥੇ ਰੱਖ। ਫਿਰ ਮੈਨੂੰ ਵੇਖ ਉਸ ਮੂੰਹ ਨੀਵਾ ਕਰ ਲਿਆ, ਉਸ ਰੂਪ ਉਸਦਾ ਮੈਂ ਫਿਰ ਲੈਣਾ ਚ ਆਪਣੇ ਭਰ ਲਿਆ। ਸੰਗ ਕੇ
1: ਕੌਣ ਸੀ
0: ਜਿਹਦਾ ਲੈਣਾ ਨੀ ਸਹੇਲੀ ਉਹ ਮੈਂ ਨਾ? ਨਾਗਪਾਲ ਸਾਹਿਬ ਜੀ ਸਤਿ ਸ੍ਰੀ ਅਕਾਲ। ਨਾਗਪਾਲ ਸਾਹਿਬ, ਸਾਰੰਗ ਰੇਡੀਓ ਦੀ ਭੱਜੀ ਜਾਂਦੀ ਗੱਡੀ ਦੇ ਵਿੱਚ ਫੜ ਕੇ ਡੰਬਾ ਚੜ ਗਏ ਆ, ਕਹਿੰਦੇ ਆ ਗਿਆ ਬਾਈ ਜੀ ਆ ਗਿਆ। ਸੋ ਆ ਜਾਓ ਨਾਗਪਾਲ ਸਾਹਿਬ, ਦੱਸ ਦਿਓ ਕਿ ਭਾਈ ਬਹੁਤ ਸਾਰੇ ਜਿਹੜੀਆਂ ਸਾਡੀਆਂ ਫੈਮਿਲੀਜ਼ ਨੇ ਉਹਨਾਂ ਨੇ ਗ੍ਰਾਂਟ ਲੈ ਲਈ ਆ, ਬਹੁਤ ਸਾਰੀਆਂ ਫੈਮਿਲੀਜ਼ ਨੂੰ ਮੁਬਾਰਕਬਾਦ ਆ, ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਹੜੀਆਂ ਉਹਨਾਂ ਨੂੰ ਲੋਨ ਵੀ ਮਿਲ ਗਿਆ, ਬਹੁਤ ਸਾਰੀਆਂ ਫੈਮਿਲੀ ਦੇ ਅਕਾਊਂਟ ਦੇ ਵਿੱਚ ਟੂੰ ਟੂੰ ਹੋ ਚੁੱਕੀ ਆ। ਜੇ ਟੂੰ ਟੂੰ ਤੁਹਾਡੇ ਅਕਾਊਂਟ ਦੇ ਵਿੱਚ ਤੁਸੀਂ ਕਰਵਾਉਣੀ ਚਾਹੁੰਦੇ ਹੋ, ਲਾਸਟ ਇਹ ਵੀ ਭੱਜੀ ਜਾਂਦੀ ਬੱਸ ਦੇ ਵਿੱਚ ਟੰਬਾ ਫੜ ਕੇ ਚੜ ਸਕਦੇ ਹੋ। ਜੇਕਰ ਤੁਸੀਂ ਪੈਨਸ਼ਨ ਵੀ ਲੈਂਦੇ ਹੋ ਕੋਈ ਫਰਕ ਨਹੀਂ ਹੈ, ਕਹਿੰਦੇ ਪੈਨਸ਼ਨ ਵਾਲੇ ਵੀ ਇਹਨਾਂ ਕੋਲ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਨ੍ਹਾਂ ਨੂੰ ਇਹ ਗ੍ਰਾਂਟ 'ਤੇ ਲੋਨ ਮਿਲੀ ਆ, ਅਤੇ ਪਲੱਸ ਤੁਸੀਂ ਔਨਲਾਈਨ ਕਲਾਸਿਸ ਘਰੋਂ ਬੈਠੇ ਈਜ਼ੀ ਟੂ ਪਾਸ। ਜੇ ਬੰਦਾ ਕਹਿੰਦਾ ਮੈਂ ਤਾਂ ਬਾਈ ਮੈਨੂੰ ਤਾਂ ਔਖਾ, ਮੈਨੂੰ ਤਾਂ ਪੜ੍ਹਨਾ ਔਖਾ, ਈਜ਼ੀ ਟੂ ਪਾਸ ਕੋਰਸ ਨੇ ਜਿਹੜੇ ਤੁਸੀਂ ਲੈ ਸਕਦੇ ਹੋ। ਕਿਹੜਾ ਕੋਰਸ ਲੈਣਾ, ਕੀ ਕਰਨਾ ਵਾ, ਸੋ ਤੁਸੀਂ ਇੱਕ ਵਾਰ ਜ਼ਰੂਰ ਨਾਗਪਾਲ ਸਾਹਿਬ ਨਾਲ ਸੰਪਰਕ ਕਰ ਲਿਓ। 24 ਦੀ ਜਿਹੜੀ ਨੋਟਿਸ ਆਫ ਅਸੈਸਮੈਂਟ ਆ 2024 ਦਾ, 70,000 ਤੋਂ ਇਨਕਮ ਜੇ ਤੁਹਾਡੀ ਘੱਟ ਹੈ ਤਾਂ ਤੁਸੀਂ ਇਸ ਗ੍ਰਾਂਟ ਦੇ 20,000 40,000 50,000 ਦੇ ਹੱਕਦਾਰ ਬਣ ਸਕਦੇ ਹੋ। ਹਜੇ ਵੀ ਮੌਕਾ ਹੈ, ਅਗਸਤ ਦੇ ਵਿੱਚ ਨਹੀਂ ਮੌਕਾ ਮਿਲਣਾ, ਅਗਸਤ ਤੋਂ ਬਾਅਦ ਇਹ ਰੂਲ ਬਿਲਕੁਲ ਚੇਂਜ ਨੇ। ਸੋ ਨਾਗਪਾਲ ਸਾਹਿਬ ਇੱਕ ਤਾਂ ਨੰਬਰ ਸਾਂਝਾ ਕਰ ਦਿਓ, ਜੇ ਕੋਈ ਹੋਰ ਇਹ 'ਚ ਐਡ ਕਰਨੀ ਹੈ ਗੱਲ ਉਹ ਵੀ ਦੱਸ ਦਿਓ।
4: ਆਪਨੇ ਬੜੀ ਅੱਛੀ ਤਰ੍ਹਾਂ ਐਕਸਪਲੇਨ ਕਰਾ, ਬਹੁਤ ਬੜੀਆ। ਐਂਡ ਦੈਨ 30,000 to 100,000 ਦੀ ਫੰਡਿੰਗ ਹੈ, ਮੇਜਰ ਪੋਰਸ਼ਨ ਉਸਕਾ ਆਜ ਕੀ ਰੇਟ ਮੇਂ ਗ੍ਰਾਂਟ ਹੈ। ਕਹੀਂ ਵੀ ਆਪ ਅੰਟਾਰੀਓ ਮੇਂ ਰਹਿਤੇ ਹੈ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਮਿਸ ਨਾ ਕਰੇ। ਆਪਕੇ ਫ੍ਰੈਂਡ ਸਭ ਲੈ ਚੁੱਕੇ ਹੈ, ਇਸ ਲਈ ਆਪ ਪਿੱਛੇ ਨਾ ਰਹੇ। अब टाइम रह गया कम, नेक्स्ट वीक से रूल हो रहे हैं चेंज, ग्रांट ग्रांट बंद कर रही है गवर्नमेंट, जो गवर्नमेंट रिफ्यूजीज पे बिलियन डॉलर्स उनके होटल बिल पे लगाती है आप पे लगा रही है, मिस ना करें हमारी फीस काम होने के बाद 199 या 499, कोई कुंडी नहीं है, कोई मीठी बातें नहीं, कोई कैच नहीं है, कुछ हिडन नहीं है, हमारी फीस काम होने के बाद नंबर नंबर नंबर 437 234 31 75 उन्हें कॉल करो, एस्टीमेट लो, ऑफिस आओ, 437 234 31 75 437 234 31 75
0: ते कॉल कर लियो, कॉल करन दा कोई हर्ज नहीं, पुछ लियो सवाल जे तुहाडे मन दे विच कोई होवे तां वी पुछ लो, ब्लैक एंड वाइट बिल्कुल तुहानू दस देणगे, कोई फेक डाकूमेंट इन्हां ने तुहाडा नहीं जे लाउणा, तुहाडे अकाउंट दे विच जे टू टू करवाउणी है तां तुसीं जरूर एक बार नंबर संपर्क कर लियो 437 234 31 75 इन्हां दा नंबर है 437 234 31 75। बहुत बहुत धन्यवाद सर, थैंक यू वेरी मच, बहुत बहुत शुक्रिया। आज जो गीत है ना कच्चे तंदा जी अजकल जा रही हैं
3: जी,
0: मैनूं मौका मिलिया कि सुरजीत बिंद्रके साहब नाल असीं लश्कारे दे विच पेश करन गए सीगे
3: जी,
0: बिंद्रके साहब नाल बहुत गीत कीते यार, बहुत कमाल दे इंसान सी, किस दिन खुल्लियां गल्लां उन्हां बाबत करांगे। ते सुखू नहीं साडे नाल आ जांदे जांदे इक छोटी जी डील आ, कहिंदे कोई ऐन कैंट सुपर कैंट होनी चाहिए, पटाका होना चाहिए, आतिशबाजी होनी चाहिए है।
2: ਬਿਲਕੁਲ ਬੋਬਰਾ ਸਾਹਿਬ, ਕਿੰਗ ਸਾਈਜ਼ ਦਾ ਮੈਟਰ $20 ਦਾ ਬੋਲਿਆ ਸੀ ਭੈਣ ਜੀ ਸਾਡੇ ਕੋਲ ਲੈ ਕੇ ਗਏ ਨੇ, ਮੈਂ ਤੁਹਾਡੀ ਗੱਲ ਕਰਾਉਣਾ, ਕੀ ਨਾਮ ਭਾਈ ਤੁਹਾਡਾ?
5: ਰਮਨਦੀਪ
2: ਜੀ। $20 ਦਾ ਰੇਡੀਓ ਦੇ ਮੈਟਰ ਬੋਲਿਆ ਸੀ, ਮਿਲ ਗਿਆ ਜੀ?
5: ਹਾਂਜੀ ਮਿਲ ਗਿਆ ਜੀ।
0: ਬਹੁਤ ਧੰਨਵਾਦ ਭੈਣ ਜੀ, ਬਹੁਤ
2: ਜੋ ਕਹਿ ਰਹੇ ਆ ਸਰ ਡਿਲੀਵਰ ਹੋ ਰਿਹਾ ਕਮਿਊਨਿਟੀ ਤੱਕ ਜੀ,
0: ਇਹੀ ਧੰਨਵਾਦ ਆ। ਮੈਨੂੰ ਪਤਾ ਕਿ ਜਿਹੜੀ ਚੀਜ਼ ਤੁਸੀਂ ਅਨਾਊਂਸ ਕਰਤੀ ਇਹੋ ਜਿਹਾ ਹਜੇ ਬਹੁਤ ਸਾਰਾ ਸਮਾਨ ਬਾਈ, ਤੁਸੀਂ ਚਲੇ ਜਾਇਓ 294 ਹੱਥਾਂ 'ਚ ਚਲੇ ਜਾਇਓ, ਕੱਲ੍ਹ ਨੂੰ ਚਲੇ ਜਾਇਓ, ਅੱਜ ਚਲੇ ਜਾਇਓ, ਪਰ ਫਸਟ ਕਮ ਫਸਟ ਸਰਵ ਦੇ ਬੇਸ ਦੇ ਉੱਤੇ ਆ। ਜਿਹੜਾ ਪਹਿਲਾਂ ਜਾਇ ਗਿਆ ਕੌਫੀ ਟੇਬਲ, ਇੰਨੀਆਂ ਸੋਹਣੀਆਂ ਚਿਹਰਾ ਪਈਆਂ, ਮੇਰਾ ਜੀ ਕਰੇ ਮੈਂ ਹੀ ਲੈ ਜਾ ਕੇ।
3: ਅੱਛਾ,
0: ਆਪਾਂ ਕਰਨੀ ਹੈਗੀ ਆ, ਪਰ ਗੱਲ ਤਾਂ ਇਹ ਆ
3: ਮੈਂ ਵੀ ਆ ਰਿਹਾ ਸੁੱਖ ਪੰਜ ਕੋਲ,
0: ਸੁੱਖ ਤੁਸੀਂ ਜਾਓ ਜਾਓ, ਸੱਚੀ ਕਹਿਣਾ ਬਹੁਤ ਸੋਹਣੀਆਂ ਚਿਹਰਾ, ਬਹੁਤ ਸੋਹਣੇ ਰਿਕਲਾਈਨਰ ਪਏ ਆ, ਐਵੇਂ $50 ਦੇ, $5-$10 ਦਾ ਕਲੀਅਰ ਕਰਨਾ ਸਾਰਾ ਸਮਾਨ। ਕਈ ਵਾਰ ਕੋਈ ਬੈੱਡ ਲੈ ਜਾਂਦਾ ਉਹਦੇ ਚੋਂ ਸਮਾਨ ਆ ਥੋੜ੍ਹਾ ਜਿਹਾ ਬਚ ਗਿਆ, ਇਹ ਚੋਂ ਆ ਮੈਨੂੰ ਜੀ ਆ ਕੌਫੀ ਟੇਬਲ ਨਹੀਂ ਚਾਹੀਦਾ ਹੈਗਾ, ਮੈਂ ਸੋਫਾ ਚਾਹੀਦਾ ਸੀ ਆਹ ਲੈ ਜਾਓ ਜੀ, ਮੈਨੂੰ ਸਾਈਡ ਟੇਬਲ ਨਹੀਂ ਚਾਹੀਦਾ, ਮੈਨੂੰ ਦੋ ਨਹੀਂ ਚਾਹੀਦਾ, ਮੈਨੂੰ ਇੱਕੋ ਚਾਹੀਦਾ ਲੈ ਜਾਓ ਜੀ, ਮੈਨੂੰ ਡਰੈਸਰ ਮੇਰਾ ਨਹੀਂ ਚਾਹੀਦਾ, ਡਰੈਸਰ ਮੇਰੇ ਬਹੁਤ ਲਾਏ ਹੋਏ ਆ, ਅਲਵਾਰੀਆਂ ਬਹੁਤ ਲਾਈਆਂ ਹੋਈਆਂ, ਬਾਈ ਬਹੁਤ ਸਾਰਾ ਸਮਾਨ ਆ, ਤੁਸੀਂ ਜਾਓ ਸਹੀ ਇੱਕ ਵਾਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, 905-302-9494, 905-302-9494। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਮੋਨਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
6: ਜਰੂਰ ਰਾਜਪੀਤ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ, ਕੋਈ ਵੀ ਸਾਡੇ ਲਿਸਨਰਸ ਨੂੰ ਕੰਸਰਨ ਹੈਗਾ ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੇ ਬਾਰੇ, ਪਰਸਨਲ ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਜਾਂ ਫਿਰ ਪੁਰਾਣੀਆਂ ਕੋਈ ਪਾਲਿਸੀਜ ਚੱਲ ਰਹੀਆਂ ਨੇ, ਮੇਕ ਸ਼ੋਰ ਕਰੋ, ਰਿਵਿਊ ਜ਼ਰੂਰ ਕਰਾਇਆ ਕਰੋ, ਕਿਉਂਕਿ ਜਦੋਂ ਵੀ ਅਸੀਂ ਕਲਾਇੰਟਸ ਨਾਲ ਬੈਠ ਕੇ ਰਿਵਿਊ ਕਰਦੇ ਹਾਂ, ਚਾਹੇ ਪੁਰਾਣੇ ਕਲਾਇੰਟਸ ਹੈਗੇ ਆ ਜਾਂ ਕਈ ਵਾਰ ਨਵੇਂ ਕਲਾਇੰਟਸ ਜੋੜਦੇ ਨੇ ਜਿਨ੍ਹਾਂ ਦੇ ਐਡਵਾਈਜ਼ਰ ਕਈ ਵਾਰ ਲਿੰਕ ਨਹੀਂ ਹੁੰਦੇ ਉਹਨਾਂ ਨਾਲ, ਇਨ ਟੱਚ ਨਹੀਂ ਹੁੰਦੇ ਹੈਗੇ, ਉਹ ਵੀ ਰਿਵਿਊ ਕਰਵਾਉਣ ਲਈ ਆਉਂਦੇ ਨੇ, ਤਾਂ ਉਸ ਟਾਈਮ ਤੇ ਉਹਨਾਂ ਨੂੰ ਬੜੀ ਵੱਡੀ ਇਸ ਟਾਈਮ ਤੇ ਵੈਲਿਊ ਫੀਲ ਹੁੰਦੀ ਹੈ ਕਿ ਦੈਟ ਇਜ਼ ਰੀਅਲੀ ਗੁੱਡ ਕਿ ਅਸੀਂ ਥੋੜਾ ਜਿਹਾ ਟਾਈਮ ਕੱਢ ਕੇ ਆਪਣੀ ਪਾਲਿਸੀਜ਼ ਨੂੰ ਰਿਵਿਊ ਕੀਤਾ, ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਜਿਹੜੀ ਕਿ ਟਾਈਮ ਦੇ ਨਾਲ ਆਪਣੇ ਮਾਇੰਡ 'ਚ ਸਕਿਪ ਕਰ ਜਾਂਦੀ ਹੈ, ਤਾਂ ਹਿਊਮਨ ਨੇਚਰ ਆਪਾਂ ਭੁੱਲ ਜਾਂਦੇ ਹਾਂ, ਸੋ ਜਦੋਂ ਰਿਵਿਊ ਕਰਦੇ ਹਾਂ ਤੁਹਾਨੂੰ ਇੱਕ ਵਾਰ ਅਪਡੇਟਸ ਹੋ ਜਾਂਦੀਆਂ ਨੇ ਕਿ ਕਦੋਂ ਤੱਕ ਪਾਲਿਸੀ ਵੈਲਿਡ ਹੈ, ਕੀ ਕੈਸ਼ ਵੈਲਿਊ ਹੈਗੀ ਹੈ, ਕੀ ਕਦੋਂ ਬੈਨੀਫਿਟਸ ਮਿਲਣੇ ਹੈ ਇਸਦੇ, ਸੋ ਇਸ ਤਰੀਕੇ ਦੀ ਕੋਈ ਵੀ ਕੰਸਰਨ ਹੈਗਾ ਜ਼ਰੂਰ ਸਾਨੂੰ ਆਫਿਸ ਵੀ ਮਿਲ ਸਕਦੇ ਹੋ, ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕਰ ਸਕਦੇ ਜੀ 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, LLQP ਲਾਇਸੈਂਸ ਲੈ ਕੇ ਇਸ ਇੰਡਸਟਰੀ ਦੇ ਵਿੱਚ, ਇੰਸ਼ੋਰੈਂਸ ਇੰਡਸਟਰੀ ਵਿੱਚ ਆਉਣਾ ਚਾਹੁੰਦੇ ਹੋ, ਜਾਂ ਫਿਰ ਆਲਰੇਡੀ ਲਾਇਸੈਂਸਡ ਹੈਗੇ ਹੋ, ਕਈ ਵਾਰ ਸਪੋਰਟ ਨਹੀਂ ਮਿਲ ਪਾਉਂਦੀ ਪ੍ਰੋਪਰਲੀ, ਬੈਟਰ ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਕੋਈ ਵੀ ਤੁਹਾਨੂੰ ਇਸਦੇ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਹੋ, ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਰਾਜਵੀਰ ਜੀ,
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਥੈਂਕ ਯੂ ਵੈਰੀ ਮੱਚ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਾਈ ਜੀ ਸਾਨੂੰ ਤੁਸੀਂ ਦੇ ਦਿਓ ਇੱਥੇ ਇਜਾਜ਼ਤ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜਿੰਦਾਬਾਦ ਰੱਖੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਦੇ ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha. CIC Immigration, hune hi call karo 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 5:30 ਤੋਂ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
1: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਇਹ ਫਰਾਈਡੇ ਫਰਾਈਡੇ ਸ਼ੁੱਕਰਵਾਰ ਦਾ ਦਿਨ ਹੈ। ਇਸ ਸਮੇਂ ਦੇਸ਼ ਪ੍ਰਦੇਸ਼ 'ਚ ਪ੍ਰਾਈਮ ਟਾਈਮ ਰੇਡੀਓ ਦੀ ਸਟੂਡੀਓ ਦੀ ਕੜੀ ਜਾਈ ਸ਼ਾਮ ਦੇ 3:09 ਕੁਝ ਸੈਕਿੰਡ ਹੋਏ ਨੇ। ਸਭ ਤੋਂ ਪਹਿਲਾਂ ਤਜਿੰਦਰ ਸਿੰਘ ਸਿੱਧੂ ਸਿੱਧਵਾ ਬਲੇ ਵੱਲੋਂ ਸਾਰੇ ਹੀ ਸਰੋਤਿਆਂ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਤੁਹਾਡਾ ਇੱਜ਼ਤ ਮਾਣ ਕਰਦੇ ਹਾਂ। ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ। ਜੀ ਆਇਆਂ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ ਤੁਹਾਡਾ ਤੇ ਸਾਡਾ ਸਾਥ ਅੱਜ 3 ਘੰਟੇ ਦਾ ਹੈਗਾ ਆ, 3 ਤੋਂ ਲੈ ਕੇ 6 ਵਜੇ ਤੱਕ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਸਮਰ ਡੇਜ਼ ਨੂੰ। ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ ਦੇ ਲਈ, ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ ਨੰਬਰ 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਤੁਸੀਂ ਲਾਈਵ ਸਟੂਡੀਓ ਦੇ ਵਿੱਚੋਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰੋ www.desh-pradesh-radio.com ਜਾਂ www.desh-pradesh-tv.com। ਤੁਸੀਂ ਇੱਥੇ ਜਾ ਕੇ ਲਾਈਵ 'ਤੇ ਕਲਿੱਕ ਕਰੋਗੇ ਤਾਂ ਤੁਸੀਂ ਸਾਨੂੰ ਲਾਈਵ ਸਟ੍ਰੀਮ ਕਰਕੇ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ, ਅਦਰਵਾਈਜ਼ ਤੁਸੀਂ ਨੋਰਮਲੀ ਰੇਡੀਓ ਵੀ ਸੁਣ ਸਕਦੇ ਹੋ ਵੈਬਸਾਈਟ ਦੇ ਉੱਪਰ ਪਹੁੰਚ ਕੇ। ਜੀ,
0: ਔਰ ਮਨਪ੍ਰੀਤ, ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲਈਏ ਅਤੇ ਸ਼ੁਰੂ ਕਰੀਏ ਪ੍ਰੋਗਰਾਮ ਨੂੰ।
1: ਜੀ,
0: ਸਰਵਣ ਕਰਦੇ ਹਾਂ ਇੱਕ ਸ਼ਬਦ, ਉਸ ਤੋਂ ਬਾਅਦ ਫਿਰ ਅਸੀਂ ਵਾਪਸ ਆਉਂਦੇ ਹਾਂ ਠੀਕ ਸ਼ਾਮ ਦੇ 6 ਵਜੇ ਤੱਕ। ਅੱਜ ਅਸੀਂ ਦੋਨੋਂ ਤੁਹਾਡੇ ਨਾਲ ਹੋਵਾਂਗੇ।
1: ਜੀ ਬਿਲਕੁਲ।

0: रेडियो प्रोग्राम देश प्रदेश प्राइम टाइम रेडियो ने ऑन कर चुके हो। भाई गोपाल सिंह जी रागी उन्हां दी आवाज में तुसीं ये शब्द सरवण कीता। अच्छा
1: जी,
0: मनप्रीत दी रिकॉर्डिंग बहुत साल पहले दी होई हुई
1: है,
0: पर जो भी ये शब्द आप सुन लीए भाई गोपाल सिंह जी होंगे स्वर्गीय गोपाल सिंह जी हम तो दुनिया से नहीं बहुत देर दे, पर उदो ही अच्छा लगता, मन सुकून जहा मिलता है,
1: पीसफुल जहा है ना, बड़ा वधिया जी वाइब दा सुकून जहा लगाया है ना शब्द।
0: ਸਾਰੇ ਸ਼ਬਦ ਦੇ ਇਸ ਤਰ੍ਹਾਂ
1: ਹਾਂਜੀ ਹਾਂਜੀ ਬਿਲਕੁਲ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਹੈਗੀ ਆਪਣੀ, ਔਰ ਤੁਹਾਡਾ ਵੀਕਐਂਡ ਅਸੀਂ ਖੁਸ਼ਗਵਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਹ ਵਧੀਆ ਵਧੀਆ ਗੱਲਬਾਤ ਹੋਵੇ, ਨਾਲ ਦੀ ਨਾਲ ਵਧੀਆ ਵਧੀਆ ਗੀਤ ਸੰਗੀਤ ਹੋਵੇ। ਹਾਂ, ਤੁਸੀਂ ਵੀ ਕੁਛ ਕਹਿਣਾ ਚਾਹੋਗੇ ਤਾਂ ਕੋਈ ਵਰ ਨਹੀਂ, ਜਦੋਂ ਵੀ ਤੁਸੀਂ ਕੋਈ ਐਡ ਕਰਨਾ ਚਾਹੋ ਪ੍ਰੋਗਰਾਮ ਦੇ ਵਿੱਚ ਗੱਲਬਾਤ, ਕਿਉਂਕਿ ਆਪਣਾ ਜਿਹੜਾ ਪ੍ਰੋਗਰਾਮ ਦਾ ਓਪਨ ਪਲੇਟਫਾਰਮ ਹੁੰਦਾ ਹਮੇਸ਼ਾ, ਲਾਈਨ ਵੀ ਖੁੱਲ੍ਹੀ ਹੁੰਦੀ ਹੈ 905-564-4446 905-564-6444। ਕਿਸੇ ਮੁੱਦੇ 'ਤੇ ਗੱਲ ਕਰਨੀ ਹੋਵੇ ਤਾਂ ਵੀ ਕੋਈ ਪ੍ਰੋਬਲਮ ਨਹੀਂ, ਪਰ ਤੁਸੀਂ ਸਾਨੂੰ ਦੱਸ ਦਿਆ ਕਰੋ, ਕੋਈ ਆਪੇ ਕੋਈ ਮੁੱਦਾ ਤੁਸੀਂ ਜੋੜਨਾ ਹੁੰਦਾ ਛੇੜਨਾ ਹੁੰਦਾ ਛੇੜ ਲਿਆ ਕਰੋ, ਉਹ ਤੁਸੀਂ ਛੇੜ ਸਕਦੇ ਹੋ, ਲੇਕਿਨ ਅਸੀਂ ਤੁਹਾਡੇ ਨਾਲ ਹੀ ਹਾਂ।
1: ਅਤੇ
0: ਗੀਤ ਸੰਗੀਤ ਖੈਰ ਆਪਣੇ ਤੁਸੀਂ ਵੀ ਆਪਣੇ ਪਸੰਦ ਦਾ ਸੁਣ ਸਕਦੇ ਹੋ, ਅਸੀਂ ਤਾਂ ਪੇਸ਼ ਕਰਾਂਗੇ ਕਰਾਂਗੇ। ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦਿਆਂ ANJ ਆਟੋਮੋਟਿਵ ਰਿਪੇਅਰ ਦੀ, ਡੋਮੈਸਟਿਕ ਅਤੇ ਇੰਪੋਰਟਡ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਕਰਾਉਣੀ ਆ, ਰਿਪੇਅਰ ਕਰਾਉਣੇ ਆ
1: ਜੀ,
0: ਤੁਸੀਂ ਕਰਾ ਸਕਦੇ ਹੋ। ਔਰ ਨਾਲ ਦੀ ਨਾਲ ਹਰ ਤਰ੍ਹਾਂ ਦੇ ਟਾਇਰ ਸੀਜ਼ਨਲ ਪਵਾ ਲਓ, ਗਰਮੀਆਂ ਵਾਲੇ ਪਵਾ ਲਓ, ਯੂਜ ਪਵਾ ਲਓ, ਵਿੰਟਰ ਵਾਲੇ ਪਵਾ ਲਓ, ਆਲ ਟਾਈਮ ਜਿਹੜੇ ਹੁੰਦੇ ਆਪਣਾ ਉਹ ਵੀ ਪਵਾ ਲੈਣੇ ਤੁਸੀਂ ਕਈ ਵਾਰੀ, ਜਦੋਂ ਵਿੰਟਰ 'ਚ ਵੀ ਚੱਲਣ ਅਤੇ ਦੂਜੇ ਸਮਰ ਵਿੱਚ ਵੀ ਨਾ
1: ਜੀ।
0: ਔਰ ਗੱਡੀ ਦਾ ਕੋਈ ਵੀ ਕੰਮ ਆ, ਸਸਪੈਂਸ਼ਨ ਦਾ ਔਰ ਇੰਜਨ ਦਾ ਕੋਈ ਕੰਮ ਹੋਵੇ, ਐਗਜ਼ੌਸਟ ਰਿਪੇਅਰ ਕਰਾਉਣੀ ਹੋਵੇ ਨਾ, ਮਫਲਰ ਦਾ ਕੋਈ ਕੰਮ ਹੋਵੇ, ਓਇਲ ਚੇਂਜ ਕਰਾਉਣਾ ਹੋਵੇ, ਸਾਰੀਆਂ ਹੀ ਮੁਰੰਮਤਾਂ ਤਸੱਲੀ ਬਖਸ਼ ਕਰਦੇ ਨੇ
1: ਜੀ।
0: 91 ਹਿੱਲੀ ਰੋਡ ਬੋਲਟਨ, ਹਾਈਵੇ 50 ਅਤੇ ਮੇਫੀਲਡ ਦੇ ਨੇੜੇ ਨੇ। ਨੰਬਰ ਇਹਨਾਂ ਦਾ 905-857-5796, ਟੈਲੀਫੋਨ ਨੰਬਰ 905-857-7596, ਟੈਲੀਫੋਨ ਨੰਬਰ ਹੈ ANJ ਆਟੋਮੋਟਿਵ ਦਾ
1: ਜੀ। ਅਤੇ ਨਾਲੇ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਵੀ ਗੱਲਬਾਤ ਕਰੋ, ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟ ਬੈਟਰ ਕਵਰੇਜ ਦੇ ਨਾਲ ਚਾਹੁੰਦੇ ਹੋ, ਘੱਟ ਰੇਟਸ ਵੀ ਹੋਣ ਅਤੇ ਕਵਰੇਜ ਵੀ ਵਧੀਆ ਮਿਲੇ ਤੁਹਾਨੂੰ, ਤਾਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਜੁਲਾਈ ਤੋਂ ਬਾਅਦ ਆਟੋ ਇੰਸ਼ੋਰੈਂਸ ਜਿਨ੍ਹਾਂ ਦੀ ਵੀ ਰਿਨਿਊ ਹੋਣ ਵਾਲੀ ਹੈ, ਉਹਦੇ ਵਿੱਚ ਕੁਛ ਚੇਂਜਿਸ ਹੋਣਗੀਆਂ, ਤੁਹਾਨੂੰ ਨਵੇਂ ਫੈਸਲੇ ਕਰਨੇ ਪੈ ਸਕਦੇ ਨੇ, ਨਵੇਂ ਡਿਸੀਜਨਸ ਲੈਣੇ ਪੈ ਸਕਦੇ ਕਵਰੇਜਿਸ ਨੂੰ ਲੈ ਕੇ ਤਾਂ। ਬਟ ਕੁਸ਼ਚਨ ਇਹ ਹੈ ਕਿ ਤੁਹਾਨੂੰ ਪੂਰੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਜਿਹੜਾ ਇਹ ਬਦਲਾਅ ਆਊਗਾ, ਜਿਹੜੀ ਵੀ ਚੇਂਜ ਹੋਊਗੀ ਆਟੋ ਇੰਸ਼ੋਰੈਂਸ ਦੀ ਪਾਲਿਸੀ ਦੇ ਵਿੱਚ, ਉਹਦੇ ਨਾਲ ਤੁਹਾਡੀ ਜਾਂ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ। ਇਸ ਲਈ ਤੁਸੀਂ ਆਪਣਾ ਜਦੋਂ ਵੀ ਤੁਹਾਡੀ ਰਿਨਿਊਅਲ ਆਉਂਦੀ ਹੈ, ਤੁਸੀਂ ਪਹਿਲਾਂ ਉਸ ਤੋਂ ਪਹਿਲਾਂ ਆਪਣੇ ਆਪਣਾ ਜਿਹੜਾ ਪ੍ਰੀਮੀਅਮ ਹੈ ਇਹਨੂੰ ਚੈੱਕ ਕਰਵਾਓ ਅਤੇ ਦੇਖੋ ਤੁਸੀਂ ਕਿ ਘੱਟ ਪ੍ਰੀਮੀਅਮ ਦੇਖ ਕੇ ਸਿਰਫ ਡਿਸੀਜਨ ਨਾ ਲਿਓ ਕੋਈ ਵੀ, ਦੇਖੋ ਕਿ ਉਹਦੇ ਵਿੱਚ ਤੁਹਾਨੂੰ ਜਿਹੜੀ ਕਵਰੇਜ ਮਿਲ ਰਹੀ ਆ ਉਹ ਕਿੰਨੀ ਮਿਲ ਰਹੀ ਆ, ਕਿਉਂਕਿ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਸਹੀ ਕਵਰੇਜ ਦਾ ਹੋਣਾ। ਅਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਮਨੂ ਸ਼ਰਮਾ ਜੀ ਦੇ ਨਾਲ, ਜੇ ਤੁਹਾਡੀ ਹੁਣ ਜੁਲਾਈ ਤੋਂ ਬਾਅਦ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਜਾਂ ਫਿਰ ਤੁਸੀਂ ਆਪਣੇ ਘਰ ਯਾਨੀ ਹੋਮ ਇੰਸ਼ੋਰੈਂਸ ਜਾਂ ਤੁਸੀਂ ਆਪਣੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ 299-952-3532 ਦੇ ਉੱਪਰ ਕਾਲ ਹੋਏਗੀ, 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੰਡੀਅਨ ਫਰੂਟ ਲੈਣ ਤੇ, ਕਿਉਂਕਿ ਅੱਜ ਫਰਾਈਡੇ ਹੈਗਾ, ਗਰੋਸਰੀ ਤਾਂ ਕਰਨੀ ਆ, ਅੱਗੇ ਜਾ ਕੇ ਮੈਂ ਨਾ ਉਹਨਾਂ ਦੀਆਂ ਜਿਹੜੀਆਂ ਕੀਮਤਾਂ ਸਾਂਝੀਆਂ ਕਰਾਂਗਾ ਤੁਹਾਡੇ ਨਾਲ, ਪਰ ਹਾਲ ਦੀ ਘੜੀ ਆਪਾਂ ਇੱਕ ਵਧੀਆ ਜਿਹਾ ਗੀਤ ਸੁਣ ਲਈਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ।

0: ਦੋਸਤੋ ਵੀਕਐਂਡ ਆ ਗਿਆ ਹੈਗਾ ਤੇ ਤੁਸੀਂ ਪੂਰੇ ਐਨ ਟਿਟ ਫਾਰ ਟੈਟ ਹੋਵੋਗੇ ਫਿਟ ਫੋਰ ਫੈਟ ਵੀ ਹੋਵੇ ਟੈਟ ਕਹਿ ਰਹੇ ਫਿਟ ਫੋਰ ਟੈਟ ਫੈਟ ਤਾਂ ਬੰਦਾ ਹੋ ਜਾਂਦਾ ਮੋਟਾ ਹੋ ਜਾਂਦਾ ਨਾ ਅਤੇ ਉਹਦਾ ਮਤਲਬ ਇਹ ਹੁੰਦਾ ਕਿ ਪੂਰੀ ਤਰ੍ਹਾਂ ਤੁਸੀਂ ਰੈਡੀ ਹੈਗੇ ਹੋ ਵੀਕਐਂਡ ਮਨਾਉਣ ਵਾਸਤੇ ਅਤੇ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਈਵੈਂਟ ਕਰਨੇ ਹੁੰਦੇ ਨੇ ਅਟੈਂਡ ਕਰਨੇ ਨੇ ਅੱਜ ਕੱਲ੍ਹ ਖਾਸ ਕਰਕੇ ਪਾਰਕ ਵਿੱਚ ਕਾਫੀ ਪਿਕਨਿਕ ਵੀ ਹੋ ਰਹੀਆਂ ਤੁਸੀਂ ਉਹ ਵੀ ਇੰਜੋਏ ਕਰੋਗੇ ਸਾਰੇ ਹੈ ਨਾ ਅਤੇ ਜਿਹੜੇ ਪਹਿਲਾਂ ਦੇਸ ਪ੍ਰਦੇਸ ਨਾਲ ਜਿਹੜੇ ਹੋਏ ਹੋ ਸਾਡੇ ਨਾਲ ਕੋਈ ਵੀ ਮਿੱਠੀ ਪਿਆਰੀ ਗੱਲ ਕਰਨੀ ਆ ਤਾਂ 905-564-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਮੈਂ ਜਾਣਕਾਰੀ ਦਿਆਂ ਤੁਹਾਨੂੰ ਸਭ ਤੋਂ ਪਹਿਲਾਂ ਕਿ ਇੰਡੀਅਨ ਫਰੂਟ ਲੈਣ 'ਤੇ ਗਰੋਸਰੀ ਕਰਨ ਲਈ ਪਹੁੰਚੋ ਇਹ ਸੇਲ 26 ਤਰੀਕ ਤੱਕ ਇਸ ਵੀਕਐਂਡ ਤੱਕ ਹੈਗੀ ਆ ਪਰ ਅੱਜ ਜਾਓ ਕਿਉਂਕਿ ਵੀਕਐਂਡ 'ਤੇ ਆਪਾਂ ਨੂੰ ਗਰੋਸਰੀ ਦੀ ਲੋੜ ਤਾਂ ਪੈਣੀ ਪੈਣੀ ਆ ਸ਼ੇਰ ਆਟਾ 10 ਪਾਉਂਡ ਹੈਗਾ ਜੀ ਦੇਸੀ ਸਟਾਈਲ ਸ਼ੇਰ ਆਟਾ 699 ਦਾ ਔਰ ਨਾਲ ਦੀ ਨਾਲ ਉਹਨਾਂ ਨੇ ਰਾਈਸ ਲਗਾਏ ਨੇ 8 ਪਾਉਂਡ 699 ਦੇ ਔਰ ਉਸ ਤੋਂ ਇਲਾਵਾ ਜੀ ਇਹਨਾਂ ਨੇ ਇੰਡੀਅਨ ਗੇਟ ਪ੍ਰੀਮੀਅਰ ਰਾਈਸ ਲਗਾਏ ਨੇ 10 ਪਾਉਂਡ 999 ਦੇ ਰਸ ਮਲਾਈ 699 ਤਿੰਨ ਫਲੇਵਰ ਨੇ ਇਹਦੇ ਵਿੱਚ ਦੇਸੀ ਘਿਓ 1.8 ਕੇ ਜੀ 2299 ਦਾ ਚਾਹ ਪੱਤੀ ਟਾਟਾ ਪ੍ਰੀਮੀਅਰ ਅਤੇ ਨਾਲ ਦੀ ਟਾਟਾ ਗੋਲਡ 899 ਦੀ 1 ਕੇ ਜੀ ਪਰ ਇਹ ਜਿਹੜੀ ਸੇਲ ਆ ਸਿਰਫ ਇੱਕੋ ਬ੍ਰਾਂਚ 'ਤੇ ਲੱਗੀ ਹੋਈ ਆ ਉਹ ਹੈਗੀ ਹੈ ਜੀ 25 ਸੈਂਡਲਵੁੱਡ ਪਾਰਕਵੇ ਔਰ ਸੈਂਡਲਵੁੱਡ 'ਤੇ ਆਪਣੇ ਬਿਲਕੁਲ ਹਾਈਵੇ 10 ਦੇ ਕੋਰਨਰ 'ਤੇ ਸਟਾਰ ਬਕਸ ਵਾਲੇ ਪਲਾਜ਼ੇ ਦੇ ਵਿੱਚ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਇਸ ਤਰ੍ਹਾਂ ਹੀ ਕੁਝ ਤੁਸੀਂ ਕਹੋਗੇ ਕੁਝ ਅਸੀਂ ਕਹਾਂਗੇ ਤੁਹਾਡੇ ਨਾਲ ਅਸੀਂ ਗੱਲਾਂ ਤਾਂ ਕਰਦੇ ਰਹਾਂਗੇ ਵੀਕਐਂਡ ਦੀਆਂ ਸਾਰਿਆਂ ਨੂੰ ਸ਼ੁਭਕਾਮਨਾ ਪਹਿਲਾਂ ਵੀ ਦਿੰਦੇ ਹਾਂ ਹਮੇਸ਼ਾ ਹਰ ਇੱਕ ਵਾਰ ਦਿੰਦੇ ਹਾਂ ਜਦੋਂ ਵੀ ਵੀਕਐਂਡ ਆਉਂਦਾ ਹੈਗਾ ਅਤੇ ਅੱਗੇ ਜਾ ਕੇ ਵੀ ਤੁਹਾਡੇ ਨਾਲ ਵੀਕਐਂਡ ਦੀਆਂ ਸ਼ੁਭਕਾਮਨਾ ਦਿੰਦੇ ਰਹਾਂਗੇ ਹਾਲ ਦੀ ਘੜੀ ਗੱਲਬਾਤ ਕਰਦੇ ਹਾਂ ਇੱਕ ਮੈਸੇਜ ਲੈ ਲਈਏ ਫਿਰ ਉਸ ਤੋਂ ਬਾਅਦ ਮੈਂ ਕੋਈ ਮੈਸੇਜ
1: ਬਿਲਕੁਲ ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਜੇ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਡਿਸਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਸਹੀ ਪ੍ਰਾਈਸ ਅਤੇ ਸਹੀ ਪਲਾਨ ਲੱਭ ਰਹੇ ਹੋ ਤਾਂ ਤੁਸੀਂ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹੜੇ ਨਾਲ ਗੱਲਬਾਤ ਕਰੋ ਲਾਈਫ ਇੰਸ਼ੋਰੈਂਸ ਦੀ ਫੀਲਡ ਵਿੱਚ ਬਹੁਤ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਜੇ ਤੁਸੀਂ ਆਪਣੇ ਆਪ ਦੇ ਲਈ ਤੁਸੀਂ ਹਸਬੈਂਡ ਵਾਈਫ ਹੋ ਆਪਣੇ ਦੋਵਾਂ ਦੇ ਲਈ ਇਕੱਠਿਆਂ ਦੇ ਲਈ ਜਾਂ ਤੁਸੀਂ ਪੂਰੀ ਆਪਣੀ ਫੈਮਿਲੀ ਦੇ ਲਈ ਇੱਕ ਅਫੋਰਡੇਬਲ ਇੰਸ਼ੋਰੈਂਸ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰੋ 416-453-3381 ਦੇ ਉੱਪਰ ਜਾਂ ਤੁਸੀਂ ਮਿਲ ਸਕਦੇ ਹੋ ਇਹਨਾਂ ਦੇ ਆਫਿਸ ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ 'ਤੇ 70 ਡੈਲਟਾ ਪਾਰਕ ਬੁਲੇਵਰਡ ਬ੍ਰੈਂਪਟਨ ਦੇ ਵਿੱਚ ਯੂਨਿਟ ਨੰਬਰ 11 ਦੇ ਉੱਪਰ ਲੋਕੇਟਡ ਹੈ ਅਤੇ ਸਿਮਰਾਜ ਸਿੱਧੂ ਹਰੇਕ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡਾਇਰੈਕਟਲੀ ਕੰਮ ਕਰਦੇ ਨੇ ਸੋ ਤੁਹਾਨੂੰ ਜ਼ਿਆਦਾ ਸ਼ੋਪ ਅਰਾਊਂਡ ਕਰਨ ਦੀ ਵੀ ਲੋੜ ਨਹੀਂ ਅਤੇ ਲਾਈਫ ਕ੍ਰਿਟੀਕਲ ਇਲਨੈਸ ਐਂਡ ਡਿਸਬਿਲਿਟੀ ਇੰਸ਼ੋਰੈਂਸ ਦਾ 3-in-1 ਕੋਂਬੋ ਪਲਾਨ ਸਿਰਫ $99 ਦੇ ਵਿੱਚ ਸਟਾਰਟ ਹੋ ਜਾਂਦੇ ਨੇ ਉਹ ਤੁਸੀਂ ਕਰਵਾ ਸਕਦੇ ਹੋ ਅਤੇ ਗਾਰੰਟੀਡ ਤੁਹਾਡੇ ਲਈ ਮਨੀ ਬੈਕ ਪਲਾਨਸ ਡਿਜ਼ਾਈਨ ਕਰਦੇ ਆ ਤੁਸੀਂ ਇਹਨਾਂ ਦੇ ਕੋਲੋਂ ਸਭ ਤੋਂ ਲੋਵੈਸਟ ਪ੍ਰਾਈਸ ਦੇ ਵਿੱਚ ਮੰਥਲੀ ਪੇਮੈਂਟ ਦੇ ਉੱਪਰ ਵਿਜ਼ਿਟਰ ਵੀਜ਼ਾ ਐਂਡ ਮੰਥਲੀ ਪੇਮੈਂਟ ਦੇ ਉੱਪਰ ਹੀ ਸੁਪੋ ਵੀਜ਼ਾ ਇੰਸ਼ੋਰੈਂਸ ਕਰਵਾ ਸਕਦੇ ਹੋ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਲਈ ਜੇਕਰ ਕੋਈ ਵੀ ਕਿਸੇ ਹੋਰ ਕੰਟਰੀ ਤੋਂ ਉਹ ਆ ਰਹੇ ਨੇ ਕਿਸੇ ਵੀ ਪ੍ਰਾਈਸ ਨੂੰ ਬੀਟ ਕੀਤਾ ਜਾਊਗਾ ਅਤੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਕਰਵਾਈ ਵੀ ਹੋਈ ਹੈ ਅਤੇ ਤੁਹਾਨੂੰ ਪਤਾ ਨਹੀਂ ਤੁਹਾਡੀ ਪਾਲਿਸੀ ਦੇ ਵਿੱਚ ਕੀ ਕੁਝ ਕਵਰਡ ਹੈ ਕਿੰਨੇ ਟਾਈਮ ਦੇ ਲਈ ਕਵਰਡ ਹੈ ਤੁਸੀਂ ਕਿੰਨਾ ਟਾਈਮ ਪੇਮੈਂਟ ਕਰਨੀ ਆ ਤਾਂ ਉਹ ਵੀ ਤੁਸੀਂ ਆਪਣੀ ਪਾਲਿਸੀ ਬਿਲਕੁਲ ਫ੍ਰੀ ਦੇ ਵਿੱਚ ਰਿਵਿਊ ਕਰਵਾ ਕੇ ਪ੍ਰੋਪਰਲੀ ਆਪਣੀ ਪਾਲਿਸੀ ਨੂੰ ਸਮਝ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਓ 416-457-3381 416-457-3381 ਦੇ ਉੱਪਰ ਕਾਲ ਟੈਕਸਟ ਔਰ ਵਟਸਐਪ ਤੁਸੀਂ ਕਰ ਸਕਦੇ ਹੋ
0: ਰੇਡੀਓ ਪ੍ਰੋਗਰਾਮ
1: ਜੀ ਪਹਿਲੇ ਕਾਲਰ 3631 ਹਾਂਜੀ ਸਤਿ ਸ਼੍ਰੀ ਅਕਾਲ
2: ਹਾਂ ਮਨਪ੍ਰੀਤ ਜੀ ਤੇ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਮਜੀ ਚੀਮਾ ਬੋਹਲੋ ਤੋਂ
0: ਠੀਕ ਹੋ
2: ਹਾਂ ਠੀਕ ਠਾਕ ਸਿੱਧੂ ਸਾਹਿਬ ਅੱਜ 6 ਵਜੇ ਤੇ ਤੁਸੀਂ
0: ਹਾਂਜੀ ਹਾਂਜੀ 6 ਵਜੇ ਤੱਕ ਫੁੱਲ ਟਾਈਮ ਆਪਣੇ ਵਜਨ ਜੀ
2: ਚਲੋ ਫਿਰ ਤੇ ਆ ਕੇ ਗੀਤ ਦੀ ਫਰਮਾਇਸ਼ ਕਰਨੀ ਆ ਲਲਕਾਰੇ
1: ਹਾਂਜੀ ਜੀ
2: ਇਹ ਹਰਬੰਸ ਹੋਤਾ ਦਾ ਗਾਇਆ ਜੀ
0: ਹਰਬੰਸ ਸੋਹਤਾ ਇਹ ਤੁਹਾਡਾ ਲਿਖਿਆ ਹੋਇਆ ਲੱਗਦਾ ਖੁਸ਼ੀ ਹੋਵੇ ਤੁਹਾਡੇ ਮਨ ਦੇ ਵਿੱਚ ਨਾ ਸਮਝ ਲਓ ਕਿ ਲਕਾਰੇ ਵਾਲਾ ਕੰਮ ਹੈ ਨਾ ਆਪਣੇ ਤਾਂ ਖਾਸ ਕਰ ਜਾਗੋ ਹੁੰਦੀ ਆ ਉੱਚੀ ਉੱਚੀ ਆਪਾਂ ਬੁਸ਼ਕੂ ਵਜਾਉਂਦੇ ਆ ਹੋਰ ਵਜਾਉਂਦੇ ਆ ਇੰਸਟਰੂਮੈਂਟਲ ਵਜਾਉਂਦੇ ਆ ਉਹ ਕੁਦਰਤੀ ਪੰਜਾਬੀ ਮਿਊਜ਼ਿਕ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਾਰਾ ਕੁਛ ਹੈਗਾ ਨਾ
1: ਬਿਲਕੁਲ ਹਾਂਜੀ
2: ਵਿਆਹ ਸ਼ਾਦੀਆਂ ਦੇ ਕਦੇ ਕਦੇ ਹੋ ਜਾਂਦਾ ਜੀ ਏਦਾਂ
0: ਫਿਰ ਨਹੀਂ ਹੋ ਜਾਂਦਾ ਉਹ ਤਾਂ ਕੋਈ ਨੀ ਉਹ ਤਾਂ ਖੁਸ਼ੀ ਦਾ ਹੀ ਹੁੰਦਾ ਹੈ ਨਾ ਉਹ ਉਹਨੂੰ ਮਾਇੰਡ ਨਹੀਂ ਕਰਦਾ ਕੋਈ ਦਿਨੇ ਸੈਕਿੰਡ ਡੇ ਸਾਰੇ ਕਹਿੰਦੇ ਕੋਈ ਗੱਲ ਨਹੀਂ ਯਾਰ ਫੁੱਟ ਸ਼ਰਾਬੀ ਹੋ ਗਿਆ ਜਾਂ ਹੋਰ ਕੋਈ ਨਹੀਂ ਮਿਹਰਬਾਨੀ ਰਾਜੀ ਪ੍ਰਣਾਮ ਬੇਸ ਪ੍ਰਦੇਸ ਅੱਛਾ ਮੈਂ ਨਾ ਗੱਲਬਾਤ ਕਰੂੰਗਾ ਕਿਉਂਕਿ ਵੀਕਐਂਡ ਆ ਗਿਆ ਹਰ ਇਨਸਾਨ ਚਾਹੇ ਉਹ ਕੋਈ ਵੀ ਪ੍ਰਾਣੀ ਹੋਵੇ ਦੁਨੀਆਂ ਦੇ ਹਨਾ
1: ਹਾਂਜੀ
0: ਈਸਟ ਜਾਓ ਬੈਸਟ ਜਾਓ ਮੈਂ ਕਈ ਗੱਲਾਂ ਨੋਟ ਕੀਤੀਆਂ ਨੇ ਮੈਂ ਜਦੋਂ ਇੰਡੀਆ ਹੁੰਦੇ ਸੀ ਪਹਿਲਾਂ ਕਈ ਵਾਰੀ ਜਦੋਂ ਦੇਖਣਾ ਬਈ ਸ਼ਹਿਰ ਹਨ ਤੁਰੇ ਫਿਰਦੇ ਆ ਅੱਜ ਯਾਰ ਜੀ ਜਾਣ ਲੱਗਦਾ ਚਲੋ ਲੁਧਿਆਣੇ ਜਿਹੜੀ ਨਹਿਰ ਆ ਨਾ ਉੱਥੇ ਚਲੇ ਜਾਣਾ ਜਾਂ ਸਿੱਧਵਾਂ ਬੇਚ ਵਾਲੀ ਨਹਿਰ ਜਿਹੜੀ ਪਰਲੇ ਪਾਸੇ ਕਈ ਉੱਧਰ ਗਏ ਹੈ ਤਾਂ ਉੱਥੇ ਚਲੇ ਜਾਣਾ ਉਹਨਾਂ ਸਮਿਆਂ ਦੇ ਵਿੱਚ ਪਾਣੀ ਬੜਾ ਸਾਫ਼ ਹੁੰਦਾ ਸੀਗਾ ਮੈਂ ਗੱਲ ਪੁਰਾਣੀਆਂ ਗੱਲਾਂ ਕਰਦਾ ਅਤੇ ਉਦੋਂ ਫਿਰ ਉੱਥੋਂ ਠੰਡਾ ਪਾਣੀ ਪੀ ਲੈਣਾ ਜਿਹੜੇ ਨਲਕੇ ਲੱਗੇ ਹੁੰਦੇ ਸੀ ਨਹਿਰ ਦੇ ਕਿਨਾਰੇ ਬੜਾ ਠੰਡਾ ਬਰਫ਼ ਪਾਉਣ ਦੀ ਵੀ ਲੋੜ ਨਹੀਂ ਸੀ ਤਾਂ ਉਹ ਜੇ ਆਪਾਂ ਗੱਲਾਂ ਬਾਤ ਕਰੀਏ ਕਿਵੇਂ ਆਪਾਂ ਉੱਥੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਸਮੁੰਦਰ ਹੈ ਨਹੀਂ ਗਾ ਨਾ
1: ਹਾਂਜੀ
0: ਤੇ ਆਪਾਂ ਫਿਰ ਭਾਲਦੇ ਹਾਂ ਕੋਈ ਨਦੀ ਹੋਵੇ ਵਧੀਆ ਜੀ ਕੋਈ ਨਹਿਰ ਹੋਵੇ ਸੂਆ ਹੋਵੇ ਛੋਟੇ ਹੁੰਦੇ ਬੱਚੇ ਨਹਾ ਵੀ ਲੈਂਦੇ ਸਾਨੂੰ ਤਾਂ ਗੰਦ ਬਹੁਤ ਪਤਾ ਲੋਕਾਂ ਨੇ ਹੁਣ ਤੋਂ ਲੁਧਿਆਣ ਵਾਲੇ ਨਹਿਰ 'ਚ ਤਾਂ ਪਤਾ ਨਹੀਂ ਕੀ ਕੂੜਾ ਕਰਨ ਛੱਡਦੇ ਹੁਣ ਇੱਥੇ ਵੀ ਸ਼ੁਰੂ ਕਰਦਾ ਇੱਥੇ ਵੀ ਪਤਾ ਨਹੀਂ ਕੀ ਛੁੱਟੀ ਜਾਂਦੇ ਆ ਪਾਣੀ 'ਚ
1: ਪਾਣੀ 'ਚ
0: ਹਾਂ ਬਿਲਕੁਲ ਵੀ ਛੁੱਟੀ ਜਾਂਦੇ ਪਾਣੀ 'ਚ ਉਹਨਾਂ ਨੂੰ ਕੋਈ ਨਹੀਂ ਪ੍ਰਭਾਵ ਵੀ ਬਈ ਠੀਕ ਆ ਤੁਹਾਡੀ ਆਪਣੀ ਆਸਥਾ ਹੋਏਗੀ ਪਰ ਉਹਦੇ ਵਾਸਤੇ ਕੋਈ ਇੱਕ ਚੋਣ ਕਰ ਲਓ ਨਾ ਕੋਈ ਚੀਜ਼ ਬਈ ਆਸਥਾ ਕੋਈ ਪਾਣੀ ਟੋਭਾ ਇੱਕ ਰੱਖ ਲਓ ਆਪਣਾ ਇਹ ਥੋੜ੍ਹਾ ਬਈ ਜਿਹੜੀਆਂ ਵਾਤਾਵਰਨ ਦੇ ਵਿੱਚ ਸਾਰੀਆਂ ਜਗ੍ਹਾ ਬਣੀਆਂ ਅੱਛੀਆਂ ਬਣੀਆਂ ਹੋਈਆਂ ਹੈਗੀ ਜਾ ਕੇ ਦੇਖ ਲਓ ਇਹਦੇ ਵਿੱਚ ਕੀ ਹਾਲ ਆ ਤਾਂ ਕਹਿਣ ਦਾ ਭਾਵ ਆ ਕਿ ਜਿਹੜੀਆਂ ਚੀਜ਼ਾਂ ਆਪਾਂ ਲਿਆਉਂਦੇ ਹਾਂ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਇੱਥੇ ਜਿਹੜੀ ਨਦੀਆਂ ਨਾਲ ਜੇ ਰੱਬ ਨੇ ਬਣਾਏ ਨੇ ਕੁਦਰਤ ਦੇ ਕ੍ਰਿਸ਼ਮੇ ਆਪਾਂ ਤਾਂ ਵੇਖਣ ਜਾਂਦੇ ਹਾਂ ਉਹਨਾਂ ਨੂੰ ਪਹਾੜਾਂ ਨੂੰ ਹੈ ਨਾ ਠੀਕ ਹੈ ਨਾ
1: ਹਾਂਜੀ ਹਾਂਜੀ
0: ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਆਪਾਂ ਨੂੰ ਬਹੁਤ ਜ਼ਿਆਦਾ ਆਜ਼ਾਦੀ ਮਿਲੀ ਆ ਤਾਂ ਉਹਦੇ ਵਾਸਤੇ ਆਪਾਂ ਜੋ ਕੋਈ ਆਪਣੀ ਆਸਥਾ ਹੈਗੀ ਆ ਕੋਈ ਚੀਜ਼ ਮਿਲ ਲਓ ਇਹਦੇ ਵਿੱਚ ਚੀਜ਼ ਪਾਉਣੀ ਆ ਹੈ ਨਾ ਅਤੇ ਇੱਕ ਥਾਂ ਬਣਾ ਮਤਲਬ ਪਰ ਇਹ ਨਹੀਂ ਕਿ ਜਿੱਥੇ ਮਰਜ਼ੀ ਪਾਣੀ ਦੇਖਿਆ ਚੱਕ ਕੇ ਲਿਫਾਫਾ ਮਾਰੋ ਉਹਦੇ ਵਿੱਚ ਹੈ ਨਾ ਗੰਦ ਪਵੇ ਇਹੀ ਚੀਜ਼ ਉੱਥੇ ਲੁਧਿਆਣੇ ਸ਼ਹਿਰ ਦੇ ਵਿੱਚ ਹੁਣ ਜਿਹੜੀ ਨਹਿਰਾਂ 'ਚ ਪਹਿਲਾਂ ਲੋਕ ਨਹਾਉਂਦੇ ਹੁੰਦੇ ਸੀਗੇ ਅਤੇ ਵੱਡੀਆਂ ਵੱਡੀਆਂ ਹੁਣ ਤਾਂ ਉਹਦੇ 'ਚ ਜਦੋਂ ਸੁੱਕਦਾ ਨਾ ਪਤਾ ਲੱਗਦਾ ਉਹ ਕੂੜਾ ਕਰਕਟ ਕੀ ਸਾਰੇ ਸ਼ਹਿਰ ਦਾ ਕੋਈ ਕੋਈ ਵੀ ਜਾਨਵਰ ਵੀ ਉਹ ਛੱਟੇ ਉਹਦੇ ਵਿੱਚ ਲੋਕ ਕਲੀਅਰ ਹੀ ਨਹੀਂ ਕਰਦੇ ਚੀਜ਼ਾਂ ਹੈ ਨਾ ਇੱਥੇ ਵੀ ਹੁਣ ਉਹ ਕੰਮ ਸ਼ੁਰੂ ਹੋ ਗਿਆ ਕੈਨੇਡਾ ਵਿੱਚ ਵੀ ਪਰ ਮੈਂ ਗੱਲ ਕਰ ਰਿਹਾ ਸੀਗਾ ਕਿ ਚਾਹੇ ਆਪਾਂ ਉੱਥੇ ਹੋਈਏ ਪਰ ਮੈਂ ਸੋਚਦਾ ਕਿ ਬਹੁਤ ਸਾਰੇ ਲੋਕ ਮੇਰੇ ਸਹਿਮਤ ਹੋਣਗੇ ਕਿ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਆ ਉਹ ਹਮੇਸ਼ਾ ਕਹਿੰਦੇ ਹੋਣਗੇ ਯਾਰ ਜਿਵੇਂ ਕੋਈ ਵਧੀਆ ਆਪਣੀ ਨਹਿਰ ਹੈਗੀ ਆ ਜਿਵੇਂ ਹੁਣ ਇੱਥੇ ਵਧੀਆ ਆਪਾਂ ਜਾਂਦੇ ਹਾਂ ਬੀਚ 'ਤੇ ਜਾਂਦੇ ਹਾਂ ਨਾ
1: ਹਾਂਜੀ
0: ਇੱਥੇ ਬੀਚਾਂ ਆ ਜਾਂਦੇ ਕਿਉਂਕਿ ਆਪਣੇ ਇੱਥੇ ਬੀਚਾਂ ਜ਼ਿਆਦਾ ਆ ਇੱਥੇ ਵੀ ਹੈਗੀਆਂ ਛੋਟੀਆਂ ਛੋਟੀਆਂ ਨਹਿਰਾਂ ਵੀ ਹੈਗੀਆਂ ਨਾਲੇ ਵੀ ਹੈਗੇ ਆ ਇੱਧਰ ਨੂੰ ਚਲੇ ਜਾਓ ਨੈਗਰਾ ਰੀਜਨ ਦੇ ਸਾਰੇ ਆਸੇ ਪਾਸੇ ਤੁਸੀਂ ਦੇਖ ਲਓਗੇ ਵੈਨ ਡਰਾਈਵਰ ਹੈਗੇ ਆ ਕਿੰਨੇ ਬ੍ਰਿਜ ਪੈਂਦੇ ਉਹਨਾਂ 'ਤੇ ਇੱਥੇ ਨਾ ਹੋਰ ਉੱਧਰੋਂ ਲੋਕ ਚੱਲ ਜਾਂਦੇ ਘੁੰਮਣ ਫਿਰਨ
1: ਕਿਉਂਕਿ
0: ਕੁਦਰਤ ਨਾਲ ਜੁੜਨਾ ਚਾਹੁੰਦੇ ਨੇ ਹੈ ਨਾ ਅਤੇ ਗੱਲਬਾਤ ਚੱਲਦੀ ਰਹੋਗੇ ਮੈਂ ਗੱਲਬਾਤ ਕੰਟੀਨਿਊ ਰੱਖਾਂਗਾ ਜਿਹੜੀ ਪ੍ਰਮ ਦੇਸ਼ ਪ੍ਰਦੇਸ਼ ਮੈਂ ਕਿ ਕਹਿਣਾ ਚਾਹੂੰਗਾ ਕੁਦਰਤ ਦੀ ਜਿਹੜੀਆਂ ਚੀਜ਼ਾਂ ਦਿੱਤੀਆਂ ਹੋਈਆਂ ਸਨ ਨਾ ਇਹਨਾਂ ਦਾ ਧਿਆਨ ਰੱਖਣਾ ਆਪਣਾ ਇਨਸਾਨਾਂ ਦਾ ਫਰਜ਼ ਆ
1: ਬਿਲਕੁਲ
0: ਤੋ ਜ਼ਰੂਰ ਰੱਖਿਆ ਕਰੋ ਅਤੇ ਮੈਂ ਗੀਤ ਵੀ ਸੁਣਾ ਦਿੰਦਾ ਅਤੇ ਬੰਦਾ ਕਹਿੰਦਾ ਇੱਕ ਨਹੀਂ ਹੈਗਾ ਤੈਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ ਤੁਹਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ
1: ਨੂਰਜਹਾਂ
0: ਔਰ ਮਾਹੇ ਕਿੱਧਰ ਗਏ ਹੈ ਨਾ ਇਹ ਗੀਤ ਐਵੇਂ ਨਹੀਂ ਬਣਾਏ ਲਿਖੇ ਹੋਏ ਪੁਰਾਣੇ ਹੈ ਨਾ ਕਿਉਂਕਿ ਜਦੋਂ ਬੰਦਾ ਕਿਸੇ ਚੀਜ਼ ਨੂੰ ਮਿਲਣਾ ਚਾਹੁੰਦਾ ਜਿੱਦਾਂ ਲੁਧਿਆਣੇ ਦੀ ਰੋਜ਼ ਗਾਰਡਨ ਯਾਦ ਆਊਗੀ ਵੱਡੀ ਹੈਗੀ ਹੈ ਨਾ ਜਿੱਥੇ ਜਾਊਗੀ ਫਲਾਵਰ ਜੇ ਹੋਰ ਬੰਦੇ ਦਾ ਮਨ ਖੁਸ਼ ਹੋਵੇ ਜਾ ਕੇ ਚਾਹ ਚੁੱਪੀ ਲਓ ਉੱਥੇ ਉਸ ਪਾਸੇ ਨਾ ਜਾਂ ਫਿਰ ਨਹਿਰ ਦਾ ਜ਼ਿਕਰ ਹੋਏਗਾ ਪੰਜਾਬ ਦੇ ਵਿੱਚ ਹੈ ਨਾ ਇਹ ਲੋਕ ਹੁਣ ਬੀਚ ਇਹਨਾਂ ਦੇ ਗੀਤਾਂ ਵਿੱਚ ਬੀਚਿਸ ਬਹੁਤ ਆਉਂਦੀਆਂ ਉਹਨਾਂ ਦਾ ਜ਼ਿਕਰ ਬਹੁਤ ਆਉਂਦਾ ਨਾ ਅਤੇ ਦਿਖਾਉਂਦੇ ਵੀ ਆ ਹੁਣ ਅੱਛੇ ਬੱਚੇ ਜਾ ਕੇ ਡੈਸਟੀਨੇਸ਼ਨ ਬੈਟਿੰਗ ਕਰਦੇ ਨੇ ਆਈਲੈਂਡ 'ਤੇ ਉੱਥੇ ਕੀ ਹੁੰਦਾ ਸਾਹਮਣੇ ਪਿੱਛੇ ਬੀਚ ਆ ਉਹਦੇ ਸਾਹਮਣੇ ਪੰਡਾਲ ਲੱਗ ਜਾਂਦਾ ਉੱਥੇ ਆਨੰਦ ਕਾਰਜ ਹੁੰਦੇ ਆ
1: ਅਤੇ
0: ਉਹ ਇਹ ਕਿਤੇ ਨਾ ਕਿਤੇ ਜਿਹੜੀ ਇਨਸਾਨ ਦੀ ਜਿਹੜੀ ਚੀਜ਼ ਜੁੜੀ ਹੋਈ ਹੈ ਨਾ ਕੁਦਰਤ ਨਾਲ ਜਿਹੜੀ ਚੀਜ਼ ਸੋਮਿਆਂ ਨਾਲ ਚੀਜ਼ਾਂ ਜੁੜੀਆਂ ਹੋਈਆਂ ਨੇ ਇਹਨਾਂ ਨੂੰ ਪਹੁੰਚਾ ਕੇ ਰੱਖਣਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੁਣ ਆਪਾਂ ਕਹਿੰਦੇ ਨਾ ਤਬਾਹੀ ਜੀ ਆ ਰਹੀ ਹੈ ਕਲ ਯੁੱਗ ਆ ਗਿਆ ਜਦੋਂ ਆਪਾਂ ਕੇਅਰ ਕਰਨ ਨੂੰ ਹਟ ਜਾਂਦੇ ਚੀਜ਼ਾਂ ਦੀਆਂ
1: ਹਾਂਜੀ ਫਿਰ ਓਬਵੀਅਸਲੀ ਇਹ ਚੀਜ਼ਾਂ ਹੋਣੀਆਂ
0: ਹੈ ਇਹ ਚੀਜ਼ਾਂ ਹੋਣੀਆਂ ਚਲੋ ਖੈਰ ਮੈਂ ਤੁਹਾਨੂੰ ਨਾ ਇਸੇ ਕਰਕੇ ਮੈਂ ਤੁਹਾਨੂੰ ਪੰਜਾਬ ਨਾਲ ਜੇ ਪੰਜਾਬ ਦੀ ਗੱਲ ਕਰੀਏ ਤਾਂ ਗੀਤ ਬੜੇ ਜੁੜੇ ਹੋਏ ਨੇ ਨਹਿਰਾਂ ਦੇ ਨਾਲ ਇੱਕ ਨੇਰਾ ਆਪਾਂ ਗੀਤ ਪੇਸ਼ ਕਰਦੇ ਹਾਂ ਅਤੇ ਨਾਲ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਸਾਡੀ ਭਾਅ ਤੁਸੀਂ ਵੀ ਕੋਈ ਗੱਲ ਕਰਨੀ ਚਾਹੋਗੇ ਤਾਂ ਮੋਸਟ ਵੈਲਕਮ ਕਿਉਂਕਿ ਅਸੀਂ ਤਾਂ ਜਦੋਂ ਜਾਂਦੇ ਹਾਂ ਆਸ ਪਾਸ ਦੇਖਦੇ ਹਾਂ ਜਿੱਥੇ ਵੀ ਪਾਣੀ ਆ ਠੀਕ ਆ ਕਿ ਪਾਣੀ ਦੇ ਵਿੱਚ ਕੋਈ ਇੱਕ ਜਗ੍ਹਾ ਮਤਲਬ ਜਿਸੀਂ ਕੋਈ ਵੀ ਚੀਜ਼ ਕਰਨੀ ਹੈ ਨਾ ਪਰ ਮੈਂ ਦੇਖਿਆ ਜਿੱਦਾਂ ਆਪਣੇ ਲੋਕ ਪਾਣੀ ਕਿਤੇ ਵੀ ਹੈਗਾ ਉੱਥੇ ਵੀ ਚੀਜ਼ ਰੋੜ ਦਿੰਦੇ ਆ ਅਤੇ ਉੱਥੇ ਵੀ ਉਹ ਫਿਰ ਥੋੜ੍ਹੀ ਜਿਹਾ ਗੋਰੇ ਲੋਕ ਐਵੇਂ ਨਹੀਂ ਸਾਨੂੰ ਹੁਣ ਮਾਇੰਡ ਕਰਦੇ ਉਹ ਕਹਿੰਦੇ ਸਾਡਾ ਤੁਸੀਂ ਕਲਚਰ ਹੀ ਖਰਾਬ ਕਰੀ ਜਾਣਾ ਸਾਰਾ ਕੁਦਰਤ ਨੇ ਜਿਹੜੇ ਸਾਨੂੰ ਸੋਮੇ ਦਿੱਤੇ ਨੇ ਕੁੱਟਰ ਦੇ ਸਾਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਨੇ ਤੁਸੀਂ ਉਹਨਾਂ ਨੂੰ ਤਬਾਹ ਕਰੀ ਜਾ ਰਹੇ ਹੋ। ਰੋਟੀ ਆਪਣਾ ਫਰਜ਼ ਸਾਰਿਆਂ ਦਾ ਬਣਦਾ। ਜੇ ਆਪਾਂ ਕੈਨੇਡਾ ਵਿੱਚ ਵੀ ਆਏ ਹਾਂ, ਕੈਨੇਡੀਅਨ ਲੋਕਾਂ ਦੇ ਨਾਂ ਰਹਿ ਰੱਖੇ ਚੇ ਕੁਦਰਤ ਜਿਹੜੀ ਚੀਜ਼ਾਂ ਨੇ ਉਹਨਾਂ ਦਾ ਖਿਆਲ ਖੂਲ ਰੱਖਿਆ ਕਰੀਏ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ। ਟੈਲੀਫੋਨ ਲੈ ਲਈਏ ਪਹਿਲਾਂ ਆਪਾਂ ਕਾਲਰ, ਫਿਰ ਆਪਾਂ ਵਾਪਸ ਆਉਂਦੇ ਹਾਂ।
1: ਹਾਂਜੀ
0: 4791 ਜੀ ਆਨੂੰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਨੂੰ
1: ਸਤਿ ਸ਼੍ਰੀ ਅਕਾਲ ਜੀ।
0: ਬੜੀ ਜਲਦੀ ਲੰਮਾ ਵਾ ਪਰ ਪੂਰਾ ਸੁਣਾਵਾਂਗੇ, ਗੱਲ ਹੀ ਕੋਈ ਨੀ। ਅਗਲੇ ਕਾਲ ਸਾਡੇ ਨਾਲ ਦੇ 1614 ਜੀ।
3: ਹੈਲੋ
0: ਸਤਿ ਸ਼੍ਰੀ ਅਕਾਲ ਜੀ। ਆਨੂੰ ਜੀ
3: ਤੁਸੀਂ ਤਜਿੰਦਰ ਜੀ ਗੱਲਾਂ ਕਰਦੇ ਹੋ ਨਹਿਰਾਂ ਦੀਆਂ, ਮੈਂ ਨਹਿਰ ਦੇ ਕੰਢੇ ਤੇ ਮੇਰਾ ਘਰ ਆ ਹੁਣ ਜਮੇ
0: ਇੱਥੇ
3: ਨਹੀਂ ਉੱਥੇ ਬੈਕ ਹੋਮ।
0: ਅੱਛਾ ਬੈਕ ਹੋਮ।
3: ਹਾਂ ਯਾਨੀ 8-8 ਘੰਟੇ ਨਹਾਉਂਦੇ ਰਹੇ। ਬੜੀ ਵੱਡੀ ਨਹਿਰ ਆ, ਛੋਟੀ ਜੀ ਨੀ, ਜਾਣੀ ਉਹ 15-20 ਫੁੱਟ ਡੂੰਘੀ ਆ, ਕਾਫੀ ਡੂੰਘੀ ਨਹਿਰ ਆ ਤੇ ਕਾਫੀ ਚੌੜੀ ਵੀ ਬਹੁਤ ਆ।
0: ਦਰਾਏ ਵਾਲੀ ਜਾਣੀ?
3: ਹਾਂ ਜਿਹੜੀ ਦਰਾਏ ਵਾਲੀ ਆ ਉਹ ਸਿੱਧੀ ਮੇਰੇ ਘਰ ਦੇ ਮੂਹਰੇ ਦੀ ਜਾਂਦੀ ਆ।
0: ਹਾਏ ਹਾਏ ਪੁਰਾਣੀ ਪੁਰਾਣੀ ਯਾਦ ਤਾਜ਼ਾ ਹੋ ਗਈ। ਅਸੀਂ ਵੀ ਤੇ ਨਹਾਤੇ ਹੋਏ ਆ
3: ਉਹਦੇ ਚ, ਬਚਪਨ ਤੋਂ ਲੈ ਕੇ 10ਵੀਂ 11ਵੀਂ ਤੱਕ ਉੱਥੇ ਇੰਨਾ ਨਹਾਉਂਦੇ। 100-100 ਮੁੰਡਾ ਇਕੱਠਾ ਹੋ ਜਾਂਦਾ ਤੀ ਪੁਰ ਤੇ ਜਿਹੜੇ ਨਹਾਉਂਦੇ ਸੀਗੇ।
0: ਜੀ ਜੀ ਜੀ
3: 100-100 ਜਣੇ ਪੁਰ ਦੇ ਵਿੱਚ ਹੀ ਬੁੜੀਆਂ ਨੇ ਰੋਟੀਆਂ ਲੈ ਕੇ ਜਾਣੇ, ਨਕਲੂ ਰਾਹ ਨਹੀਂ ਤੇ ਹੁੰਦਾ, ਇੰਨੇ ਮੁੰਡੇ ਨਹਾਉਂਦੇ ਹੁੰਦੇ ਸੀ।
0: ਜੀ ਜੀ
3: ਜਾਣੀ ਹੁਣ ਇੰਨਾ ਉਹਦਾ ਗੰਦਾ ਪਾਣੀ ਹੋਇਆ ਪਿਆ ਰਹੇ ਰੱਬ ਦਾ ਨਾ। ਅੱਗੇ ਡੰਗਰਾਂ ਨੇ ਵਿੱਚ ਬੈਠਣਾ, ਨਹਾਉਣੇ ਧੋਣੇ ਪਾਣੀ ਪੀਣਾ, ਹੁਣ ਨੀ ਉਹ ਗੱਲ ਰਹੀ, ਗੰਦ ਪਾਤਾ ਬਹੁਤ।
0: ਉਹ ਫਿਰ ਮੈਂ ਉਹੀ ਗੱਲ ਆ ਗਈ ਨਾ, ਆਪਾਂ ਕੋਈ ਵੀ ਕੇਅਰ ਨਹੀਂ ਕਰਦੇ ਆਪਾਂ,
3: ਕੇਅਰ ਨਹੀਂ ਕਰਦੇ। ਉਹ ਤਾਂ ਜਾਣੀ ਨਹਿਰ

0: ਉਹਨਾਂ ਦੀ ਬੀਅਰ ਬੂਰ ਬੈਠ ਕੇ ਕੰਧਾਂ ਤੇ ਉੱਤੇ ਬੀਅਰ ਪੀ ਜਾਣੀ ਉਹਨਾਂ ਨੇ ਐਲਰਜੀ ਵਾਲਾ।
1: ਹਾਂ ਹਾਂ ਗੋਰਿਆਂ ਵਾਂਗੂ ਤਾਂ ਭਾਲਦੇ ਆਹੀ ਚੀਜ਼ ਆਉਂਦੀਆਂ ਨੇ। ਹਾਂ ਬਿਲਕੁਲ, ਜਿਹੜੀਆਂ ਕੁਦਰਤੀ ਦੇਣ ਹੈਗੀਆਂ ਨਾ ਆਪਾਂ ਦਿੱਤੀਆਂ ਹੋਈਆਂ, ਉਹ ਬੜੀਆਂ ਇੱਕ ਤਰ੍ਹਾਂ ਦੀਆਂ ਤੁਹਾਡੇ ਮਨ ਨੂੰ ਚੁਗਦੀਆਂ ਨੇ। ਤੁਸੀਂ ਕਦੇ ਉਦਾਸ ਹੋਵੋ ਕੁਝ ਹੋਵੋ ਹੈ ਨਾ, ਅਤੇ ਉਹ ਤੁਸੀਂ ਜਾਓ, ਤੁਸੀਂ ਜਾ ਕੇ ਵਧੀਆ ਨਹਿਰ ਦੇ ਕਿਨਾਰੇ ਫਿਰ ਤੁਰ ਲਵੋ, ਜਾਂ ਤੁਸੀਂ ਕਦੇ ਬੀਚ ਦੇ ਕਿਨਾਰੇ ਜਾ ਵੜੋ, ਇੱਥੇ ਤੁਸੀਂ ਹੈਗੇ ਹੋ। ਹੋਰ ਵੀ ਚੀਜ਼ਾਂ ਕਈ ਹੋ ਜਾਂਦੀਆਂ, ਸਪੋਜ਼ ਤੁਸੀਂ ਇਹ ਕਹਿੰਦਾ ਅਜੇ ਯਾਰ ਬੈਠੇ ਆ ਘਰੇ ਇਕੱਲਾ ਜਿਹਾ ਬੈਠੇ ਆ, ਆਵਰ ਗੋ ਟੂ ਲੌਂਗ ਡਰਾਈਵ, ਠੀਕ ਹੈ ਨਾ, ਗਾਣੇ ਵੀ ਬਣੇ ਲੌਂਗ ਡਰਾਈਵ ਦੇ ਉੱਤੇ ਬਹੁਤ ਹੈ ਨਾ, ਤੁਸੀਂ ਮਿਊਜ਼ਿਕ ਲਾ ਲਓ ਵਧੀਆ ਜਿਹਾ, ਜੋ ਵੀ ਚੰਗਾ ਲੱਗ ਚੰਗਾ ਲੱਗਦਾ, ਅਪ ਨੌਰਥ ਨੂੰ ਖਾਲੀ ਨਿਕਲ ਦੋ, ਹਰਿਆਲੀ ਦਿਖੇਗੀ ਤੁਹਾਨੂੰ ਹੈ ਨਾ, ਪੰਛੀ ਦਿਸਣਗੇ, ਤੁਹਾਡਾ ਮੂਡ ਠੀਕ ਹੋ ਜੂਗਾ। ਜਿਹੜਾ ਕੁਦਰਤ ਦੀਆਂ ਚੀਜ਼ਾਂ ਇਹ ਤੁਹਾਨੂੰ ਸਾਂਭਣ ਦਾ ਆਪਾਂ ਹੀ ਸਾਂਭ ਸਕਦੇ ਹਾਂ, ਕਿਉਂਕਿ ਹੋਰ ਤਾਂ ਕਿਸੇ ਨੇ ਸਾਂਭਣਾ ਨਹੀਂ। ਖੈਰ ਮੈਂ ਤੁਹਾਨੂੰ ਗੀਤ ਸੁਣਾਉਣਾ, ਗੱਲਾਂ ਪਤਾ ਇਸ ਤਰ੍ਹਾਂ ਹੀ ਚੱਲਦੀਆਂ ਨੇ, ਤੁਸੀਂ ਵੀ ਆਊਟਪੁੱਟ ਪਾਈ ਵਿੱਚ ਆਪਣੀ ਅਤੇ ਅਸੀਂ ਵੀ ਤੁਹਾਡੇ ਨਾਲ ਆਊਟਪੁੱਟ ਪਾਈ ਜਾਣੀ ਹੈ। ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਪ੍ਰਾਈਮ ਰੈਡੀਓ ਨਾਲ ਜੁੜੇ ਰਹੋ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ। ਸਟੂਡੀਓ ਨੰਬਰ 905-564-6444 ਸਾਡੇ ਸਟੂਡੀਓ ਨੰਬਰ ਨੇ। ਹੁਣੇ ਮੈਂ ਜ਼ਿਕਰ ਕੀਤਾ ਨਹਿਰਾਂ ਦਾ, ਆਪਾਂ ਇੱਥੇ ਨਦੀਆਂ ਵੀ ਕਿ ਉੱਥੇ ਫਿਰ ਨਦੀਆਂ ਹੋਣੀ ਵੱਡੀਆਂ ਹੁੰਦੀਆਂ ਨੇ, ਨਹਿਰਾਂ ਸੁਣੀਆਂ ਉਹਨੂੰ, ਇੱਕ ਸੂਏ ਹੁੰਦੇ ਉਦੋਂ ਛੋਟੇ, ਹੈ ਨਾ,
1: ਹਾਂਜੀ,
0: ਉਹ ਵੀ ਹੁਣ ਤਾਂ ਗਾਂ ਕੱਸੀਆਂ ਬਣ ਜਾਂਦੀਆਂ, ਅੱਗੇ ਪਾਣੀ ਲਾਉਂਦੇ ਹੁੰਦੇ, ਹੁਣ ਵੀ ਲੱਗਦਾ ਪੰਜਾਬ ਦੇ ਵਿੱਚ। ਅੱਛਾ, ਮੈਂ ਨਹਿਰ ਦਾ ਜ਼ਿਕਰ ਕੀਤਾ ਵਾ, ਤੁਹਾਡੇ ਸਰੋਤੇ ਤੋਂ ਪੁੱਛਦੇ ਹਾਂ ਕਿ ਨਹਿਰ ਦੇ ਕਿਨਾਰੇ ਪਹਿਲਾਂ ਪਾਣੀ ਠੰਡਾ ਹੁੰਦਾ ਸੀਗਾ, ਹੈ ਨਾ, ਬਹੁਤ ਵਧੀਆ।
1: ਅਤੇ
0: ਹੋਰ ਕਿਹੜੀ ਚੀਜ਼ ਤੁਹਾਨੂੰ ਨਹਿਰ ਦੇ ਕਿਨਾਰੇ ਰੁਕਣ ਲਈ ਮਜਬੂਰ ਕਰਦੀ ਸੀ, ਹੈ ਨਾ? ਮੈਂ ਤੁਹਾਨੂੰ ਪੰਜਾਬ ਦੀ ਯਾਦਾਂ ਕਰਦੇ ਚਾਹ ਰਹੀਆਂ, ਹੈ ਨਾ, ਦੇਖਦੇ ਹਾਂ ਕਿ ਮੇਰੀ ਗੱਲ ਦੀ ਤੁਸੀਂ ਸਮਝੋਗੇ ਕਿ ਮੈਂ ਕਿੱਥੋਂ ਬੋਲ ਰਿਹਾ। ਹਾਂਜੀ, ਅਕਸਰ ਜਦੋਂ ਪੰਜਾਬ ਟਰੈਵਲ ਕਰਦੇ ਹੁੰਦੇ ਨਾ, ਜਾਂਦੇ ਹਾਂ ਕਿਤੇ ਨਾ ਕਿਤੇ, ਹਰ ਪਾਸੇ ਕਿਤੇ ਕੋਈ ਨਹਿਰ ਪੈਂਦੀ ਹੈ, ਵਧੀਆ, ਹੈ ਨਾ।
1: ਹਾਂਜੀ ਹਾਂਜੀ,
0: ਨਹਿਰ ਦੇ ਪੁਲ 'ਤੇ ਖੜ੍ਹ ਜਾਣਾ ਵੀ ਇੱਥੇ ਰੁਕਦੇ ਯਾਰ, ਵੀ ਦੋ ਤਿੰਨ ਘੰਟੇ ਹੁਣ ਉੱਥੇ ਰੈਸਟ ਮਾਰਨੀ ਆ, ਜਾਂ ਆਪਣਾ ਕੋੜਾ ਜਿਹਾ ਗੱਲਾਂ ਉੱਥੇ ਮਾਰਾਂਗੇ। ਉਹ ਕਈ ਵਾਰੀ ਇਹ ਹੋਣਾ ਕਿ ਜਦੋਂ ਉੱਥੇ ਖੜ੍ਹਨਾ, ਹੈ ਨਾ, ਜਿੱਥੇ ਰੁਕਦੇ ਸੀਗੇ ਉੱਥੇ ਕਿਤੇ ਹੋਰ ਤੁਹਾਡੇ ਸੱਜਣਾ ਵਿਹਲੀਆਂ ਨੇ ਆ ਜਾਣਾ, ਐਨ ਆਰ ਆਈ ਕੋ ਬਹੁਤ ਮਰਦੇ ਹੁੰਦੇ ਕਈ ਵਾਰੀ, ਹੈ ਕੋਈ ਤੁਹਾਡੇ ਦਿਮਾਗ 'ਚ? ਮੈਂ ਕੀ ਕਹਿ ਰਿਹਾ, ਤਾਂ ਸਾਂਝ ਪਾਵੋ 905-564-6444।

0: 905-564-6444. ਮੈਂ ਜ਼ਿਕਰ ਕਰਿਆ ਕਿ ਨਹਿਰਾਂ ਦਾ ਜ਼ਿਕਰ ਕੀਤਾ, ਥੋੜ੍ਹੀ ਜਿਹੀ ਨਹਿਰਾਂ ਦੇ ਨਾਲ ਜਿਹੜੀਆਂ ਯਾਦਾਂ ਜੁੜੀਆਂ ਹੋਈਆਂ ਆਪਾਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲਈਏ, ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੀਆਂ। ਔਰ ਮੈਂ ਅੱਗੇ ਜਾ ਕੇ ਜਾਣਕਾਰੀ ਦਿਆਂਗਾ ਕਿ ਕੀ ਸਪੈਸ਼ਲ ਲੱਗੇ ਹੋਏ ਨੇ ਇੰਡੀਅਨ ਫਰੂਟ ਲੈਣ 'ਤੇ
1: ਜੀ।
0: ਅਤੇ ਟੈਲੀਫੋਨ ਨੰਬਰ 905-564-6444 ਕਾਲ ਕਰਿਆ ਕਰੋ ਤੁਸੀਂ। ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਲੇਟ ਕੈਚ ਕਰਦੇ ਹੋ ਗੱਲ ਨੂੰ, ਹੈ ਨਾ, ਪਰ ਮੈਨੂੰ ਲੱਗਦਾ ਨਹੀਂ, ਦੇਸ਼ ਪ੍ਰਦੇਸ਼ ਰੁੱਤੇ ਤੋਂ ਬਹੁਤ ਜੀਨੀਅਸ ਪਰਸਨ ਨੇ ਅਤੇ ਮੈਂਟ ਲਾਉਣਾ ਉਹਨਾਂ ਦੇਖਿਆ ਨਾ, ਹੁਣ ਫੋਨ ਆ ਵੀ ਗਿਆ, ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਲਓ ਜੀ ਅਗਲੇ ਕਾਲਰ ਸਾਡੇ ਨਾਲ ਨੇ ਜੀ।
2: ਗੱਲ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
2: ਬਾਹਰ ਦੇ ਕੰਢੇ ਤੇ ਜੀ। ਮੈਂ ਸਾਡੇ ਉੱਤੇ ਨਹਿਰ ਦੇ ਕੰਢੇ ਤੇ ਬਰੂਟਲ ਆ ਇੱਕ ਸਾਡੇ ਬੰਦੇ ਨੇ ਤੇ 7 ਸਾਲ ਹੋ ਗਏ ਹੋਣਗੇ ਬਰੂਟੇ ਨੂੰ। ਉਹ ਠੀਕ ਆ ਉੱਚਾ, ਉਹਦੇ ਆਲੇ ਦੁਆਲੇ ਚੌਂਤਰਾ ਬੰਨਤਾ, ਪੰਪ ਲਾਤਾ, 2 ਬੈਂਚ ਪਏ ਨੇ ਤੇ ਲੋਕ ਰਾਹੀ ਜਿਹੜੇ ਆਉਂਦੇ ਹੁੰਦੇ ਸਾਈਕਲ ਉੱਥੇ ਕਈ ਵਾਰ ਅੱਧੀ ਅੱਧੀ ਰਾਤ ਨੂੰ ਵੀ ਪੈਗ ਸ਼ੈਗ ਲਾ ਕੇ ਜਾਂਦੇ ਨੇ ਬੈਠ ਕੇ। ਮੈਂ ਬੈਠ ਕੇ ਖੜਕਾ ਖੁੜਕਾ ਸੁਣਨਾ ਕਿਉਂਕਿ ਉਹ ਬੈਠੇ ਸੁਣ ਜਾਂਦੇ ਕਿ ਗੱਲਾਂ ਬਾਤਾਂ ਮਾਰਦੇ, ਹੈ ਨਾ
0: ਜੀ ਜੀ ਜੀ। ਅੱਜ ਕੱਲ ਨਹਿਰਾਂ ਦੇ ਕਿਨਾਰੇ ਕਈ ਵਾਰੀ ਠੇਕੇ ਵੀ ਹੈਗੇ ਨੇ, ਉੱਥੋਂ ਬੀਰ ਬੋਰ ਵੀ ਮਿਲ ਜਾਂਦੀ ਆ, ਉਹ ਵੀ ਲੋਕ
2: ਨਹਿਰਾਂ ਤੇ ਹੁਣ ਠੇਕੇ ਹੈਗੇ।
0: ਹਾਂ ਜੀ ਜੀ ਜੀ। ਪਰ ਮੈਂ ਜਿਹੜੀ ਚੀਜ਼ ਪੁੱਛਣਾ ਚਾਹੁੰਦੇ ਇੱਕ ਹੋਰ ਬੜੀ ਖਾਸ ਚੀਜ਼ ਆ, ਨਹਿਰ ਪੁਰਾਣੀ ਜੁੜੀ ਹੋਈ ਆ, ਹੁਣ ਸ਼ਾਇਦ ਨਾ ਹੋਵੇ ਪਰ ਹੋਵੇਗੀ, ਹੁਣ ਵੀ ਹੋਣੀ ਚਾਹੀਦੀ ਆ। 905-564-6444 ਜੇ ਮੈਂ ਹੈਲਟ ਦੇ ਤਾਂ ਫਿਰ ਤਾਂ ਜਲਦੀ ਲੋਕਾਂ ਨੇ ਕੈਚ ਕਰਨਾ ਨਾਲ। ਚਲੋ ਮੈਸੇਜ ਲਓ ਛੋਟੀ ਬ੍ਰੈਮਟਨ ਦਾ, ਨਾਲ ਦੀ ਨਾਲ ਆਪਣੇ ਸਰੋਤਿਆਂ ਨੂੰ ਸੋਚਣ ਦਾ ਮੌਕਾ ਦਿੰਦੇ ਹਾਂ ਕਿ ਨਹਿਰਾਂ ਦੇ ਜਦੋਂ ਟਰੈਵਲ ਕਰ ਦਿੰਦੇ ਹਾਂ ਕਿਤੇ ਨਾ ਕਿਤੇ ਰੁਕ ਜਾਂਦੇ ਯਾਰ, ਇੱਥੇ ਨਹਿਰ ਦੇ ਕਿਨਾਰੇ ਰੁਕਣਾ ਹੈਗਾ ਅਤੇ ਕੀ ਖਾਣ ਪੀਣ ਦਿਨ
1: ਆਪਣਾ ਸ਼ੋਰ ਸ਼ਰਾਬਾ ਥੋੜਾ ਜਿਹਾ ਘੱਟ ਰੱਖਿਓ। ਤੁਹਾਡੇ ਨੇਬਰਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਡੀ ਆਵਾਜ਼ ਤੋਂ, ਮਤਲਬ ਕਿ ਤੁਹਾਡੇ ਸ਼ੋਰ ਸ਼ਰਾਬੇ ਤੋਂ। ਤਾਂ ਚਾਹੇ ਤੁਸੀਂ ਮਿਊਜ਼ਿਕ ਚਲਾ ਰਹੇ ਹੋ, ਚਾਹੇ ਤੁਹਾਡੀ ਆਪਣੀ ਆਵਾਜ਼ ਕਈ ਵਾਰ ਲਾਊਡ ਹੁੰਦੀ ਹੈ, ਤਾਂ ਆਪਣੇ ਨੇਬਰਸ ਨੂੰ ਬਿਲਕੁਲ ਵੀ ਡਿਸਟਰਬੈਂਸ ਤੁਹਾਡੇ ਨਾ ਹੋਵੇ, ਇਸ ਚੀਜ਼ ਦਾ ਧਿਆਨ ਰੱਖੋ। ਤੇ ਜਿੰਨੇ ਵੀ ਸਾਈਡ ਵਾਕਸ ਨੇ ਤੇ ਬਾਈਕ ਲੇਨਸ ਨੇ ਉਹਨਾਂ ਨੂੰ ਬਿਲਕੁਲ ਵੀ ਬਲੌਕ ਨਾ ਕਰੋ, ਇਹਨਾਂ ਨੂੰ ਹਮੇਸ਼ਾ ਕਲੀਅਰ ਰੱਖੋ। ਜਿੰਨੇ ਮਰਜ਼ੀ ਘਰ ਦੇ ਵਿੱਚ ਤੁਹਾਡੇ ਗੈਸਟ ਆ ਰਹੇ ਹੋਣ, ਗੱਡੀ ਇੱਧਰ ਉੱਧਰ ਪਾਰਕ ਕਰ ਲਓ, ਬਟ ਜਿੰਨੇ ਬਾਈਕ ਲੇਨਸ ਨੇ ਜਾਂ ਸਾਈਡ ਵਾਕਸ ਨੇ ਉਹਨਾਂ ਨੂੰ ਤੁਸੀਂ ਬਲੌਕ ਨਾ ਕਰੋ। ਤੇ ਇਸ ਤੋਂ ਇਲਾਵਾ ਜਿਹੜੀ ਸਟਰੀਟ ਪਾਰਕਿੰਗ ਹੈ, ਦਿਨ ਦੇ ਟਾਈਮ 3 ਘੰਟੇ ਦੇ ਲਈ ਲਿਮਿਟਿਡ ਕੀਤੀ ਹੋਈ ਹੈ, ਤੇ ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ 2 AM to 6 AM ਪਾਰਕਿੰਗ ਸਟਰੀਟ ਦੇ ਉੱਪਰ ਬਿਲਕੁਲ ਵੀ ਪਰਮਿਟਿਡ ਨਹੀਂ ਹੈਗੀ। ਤਾਂ ਇਹਦੇ ਇਹ ਥੋੜ੍ਹੀ ਚੀਜ਼ਾਂ ਨੇ, ਇਹਨਾਂ ਦਾ ਧਿਆਨ ਰੱਖੋ। ਜਦੋਂ ਵੀ ਆਪਣੇ ਕੋਈ ਖਾਣ ਪੀਣ ਦੀ ਗੱਲ ਹੁੰਦੀ ਹੈ, ਕੋਈ ਖਾਣਾ ਪੀਣਾ ਹੁੰਦਾ ਹੈ ਘਰਾਂ ਦੇ ਵਿੱਚ ਗੈਟ ਟੂਗੈਦਰ ਵਗੈਰਾ ਤੋਂ ਬਾਅਦ, ਉਸ ਤੋਂ ਬਾਅਦ ਜਿੰਨਾ ਵੀ ਵੇਸਟ ਹੁੰਦਾ, ਜਿੰਨਾ ਵੀ ਗਾਰਬੇਜ ਹੁੰਦਾ, ਉਹਨੂੰ ਇੱਧਰ ਉੱਧਰ ਡੰਪ ਨਾ ਕਰਿਆ ਕਰੋ ਕਦੇ ਵੀ, ਹਮੇਸ਼ਾ ਬਿਨਸ ਦੇ ਵਿੱਚ ਹੀ ਡਿਸਪੋਜ਼ ਕਰੋ। ਚਾਹੇ ਕੋਈ ਪਬਲਿਕ ਪ੍ਰੋਪਰਟੀ ਹੋਵੇ, ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਉਹਦਾ ਕਲੀਨਨੈਸ ਦਾ ਪੂਰਾ ਧਿਆਨ ਰੱਖੋ, ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ। ਅਤੇ ਜਿੰਨਾ ਆਪਣਾ ਘਰਾਂ ਦੇ ਬਾਹਰ ਜਾਂ ਬੈਕਯਾਰਡ ਹੈ ਉਹਨੂੰ ਪੂਰਾ ਮੇਨਟੇਨ ਕਰਕੇ ਰੱਖੋ, ਘਾਹ ਵਗੈਰਾ ਕੱਟ ਕੇ ਰੱਖੋ। ਅਤੇ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਛੋਟੇ ਜਿਹੇ ਮੈਸੇਜ ਹੈ ਜਿਹੜਾ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਨੇ ਜਿਹੜੇ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਡੇ ਤੱਕ ਪਹੁੰਚਾ ਰਹੇ ਨੇ। ਅਤੇ brampton.ca/bylaws ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਵੀ ਲੈ ਸਕਦੇ ਹੋ। ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਜ ਗਰਾਰੀ ਅੜਗੀ ਬਈ ਤੁਹਾਡੇ ਨਾਲ ਨਹਿਰਾਂ ਦੇ ਪੁਲਾਂ ਦੀ, ਨਹਿਰਾਂ ਦੇ ਪੁਲਾਂ ਦੇ ਨਾਲ ਕੀ ਕੀ ਹੋਰ ਚੀਜ਼ਾਂ ਹੁੰਦੀਆਂ, ਦੇਖਦੇ ਕਿੰਨੇ ਕੁ ਲੋਕ ਸਾਂਝ ਪਾਉਂਦੇ ਆ। ਅਤੇ ਮੈਂ ਦੱਸਦਾ ਤਾਂ ਦੱਸ ਹੀ ਦੱਸਦਾ ਮਤਲਬ, ਹੈ ਨਾ, ਅਤੇ ਤੁਸੀਂ ਸਾਨੂੰ ਦੱਸਣਾ ਕਿ ਨਹਿਰ ਦੇ ਪੁਲ ਦੇ ਨਾਲ ਨਾਲ ਕੀ ਚੀਜ਼ ਰਿਲੇਟਡ ਹੁੰਦੀ ਹੋਰ ਬੜੀ ਵਧੀਆ ਵਧੀਆ। ਖੈਰ ਮੈਂ ਜਦ ਤੱਕ ਦੱਸਾਂਗਾ ਕਿ ਇੰਡੀਅਨ ਫਰੂਟ ਲੈਣ 'ਤੇ ਸੇਲ ਲੱਗੀ ਆ, ਪੂਰਾ ਫਾਇਦਾ ਉਠਾਓ। ਬਲੈਕ ਵਾਈਟ ਚਨਾ 299 ਨੂੰ 4 ਪਾਊਂਡ, ਬਾਂਸੀ ਗੁੜ ਹੈਗਾ 5 KG 699 ਦਾ, ਕੋਲੀਫਲਾਵਰ ਹੈਗਾ $1.99, ਭਿੰਡੀਆਂ ਜਿਹਨੂੰ ਆਪਾਂ ਗਣੇ ਗੁਣੇ ਪਾ ਕੇ ਚੰਗੇ ਬਣਾਉਂਦੇ ਹਾਂ 299 ਨੂੰ ਲਗਾਈਆਂ ਪਾਊਂਡ, ਲੌਕੀ ਲਗਾਈ 99 ਸੈਂਟ ਦੀ, ਟਮਾਟਰ ਹੈਗੇ ਨੇ 99 ਸੈਂਟ ਨੂੰ। ਅਤੇ ਤੁਸੀਂ ਜੂਸ ਪਹੁੰਚੋ 25 ਸੈਂਟਰਬੋਰਡ ਪਾਰਕਵੇ, ਅਤੇ ਤੁਸੀਂ ਪਹੁੰਚ ਕੇ ਤੁਸੀਂ ਫਾਇਦਾ ਉਠਾ ਸਕਦੇ ਹੋ। ਚਲੋ ਅਗਲੀ ਕਾਲ ਲੈਂਦੇ ਹਾਂ। 5485 ਜੀ।
3: ਹਾਂਜੀ ਜੀ,
0: ਸਤਿਕਾਰ ਜੀ।
2: ਉਹ ਨਹਿਰਾਂ ਦੇ ਨਾਲ ਨਾ ਤਰਬੂਜ਼ ਲੱਗੇ ਹੁੰਦੇ ਨੇ ਤੇ ਲੰਘਦਿਆਂ ਲੰਘਦੇ ਨਾ ਉਹ ਯਾਰ ਇਸੇ ਤਰਬੂਜ਼ ਬੈਗ ਖਾਈ
0: ਨਾਲੇ ਨਹਿਰ ਛੱਡ ਕੇ ਠੰਡੇ ਕਰਾਂਗੇ ਨਾ
2: ਤਰਬੂਜ
0: ਵਾਲੀ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਆ। ਬਾਕੀ ਤਰਬੂਜ ਤਾਂ ਪਾਣੀ ਸਿੱਟੇ ਹੁਣ ਠੰਡੇ ਹੈ ਆਪਣੇ ਦੰਦਾਂ ਨਾਲ ਖੋਲ ਲੈਣਾ, ਕੋਈ ਅਜਾਰ ਦੀ ਲੋੜ ਨੀ, ਕੋਈ ਚਾਕੂ ਦੀ ਲੋੜ ਨੀ, ਗੋਡੇ ਗੋਡੇ ਤੇ ਭੰਨ ਕੇ ਪੂਰੇ ਮਿੱਠੇ ਹੁੰਦੇ। ਜੀ ਜੀ ਮਿਹਰਬਾਨੀ। ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ ਇਹਨਾਂ ਨੇ ਗੱਲ ਕੀਤੀ ਤਰਬੂਜ ਦੀ, ਹੈ ਨਾ, ਅਤੇ ਨਹਿਰ ਦੇ ਕਿਨਾਰਿਆਂ ਦੀ ਯਾਦਾਂ ਕਰਾਂਗੇ, ਪੁਲ ਦੀ ਗੱਲ ਕਰਾਂ, ਪੁਲਾਂ ਦੇ ਤਾਂ ਕਾਫੀ ਚੀਜ਼ਾਂ ਹੋ ਜਾਂਦੀਆਂ, ਅਤੇ ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋ, ਜਿੱਥੇ ਪੁਲ ਹੁੰਦਾ ਉੱਥੇ ਰੋਕ ਰੁਕਦੇ ਰੁਕਦੇ ਆ, ਅਤੇ ਵੀ ਫਰੈਸ਼ ਜਿਹੀ ਹੋ ਜਾਈ, ਹੈ ਨਾ, ਦੇਸ਼ ਪ੍ਰਦੇਸ ਨਾਲ ਜੁੜੇ ਹੋ। ਟੈਲੀਫੋਨ ਨੰਬਰ 905-564-6444 ਸਟੂਡੀਓ ਨੰਬਰ ਨੇ, ਗੱਲਬਾਤ ਚੱਲਦੀ ਰਹੂਗੀ ਪਹਿਲੇ ਘੰਟੇ ਵਿੱਚ। ਅਤੇ ਮੈਂ ਇੱਕ ਚੀਜ਼ ਤੁਸੀਂ ਮੇਰੇ ਭੁੱਲ ਰਹੇ ਹੋ, ਬਹੁਤ ਹੀ ਵਧੀਆ ਚੀਜ਼ ਹੁੰਦੀ ਆ ਜਿਹੜੀ ਨਹਿਰਾਂ ਦੇ ਕਿਨਾਰੇ 'ਤੇ ਅਕਸਰ ਲੋਕ ਰੁਕਦੇ ਨੇ, ਅਤੇ ਉਹ ਤੁਸੀਂ ਹਾਲ ਤੱਕ, ਵੈਸੇ ਤਾਂ ਮੈਂ ਦੱਸ ਦਿੰਦਾ ਕਿ ਨਹਿਰਾਂ ਦੇ ਕਿਨਾਰਿਆਂ 'ਤੇ ਅੱਜ ਕੱਲ੍ਹ ਤਾਂ ਜਿਹੜੇ ਪੁਲ ਹੁੰਦੇ ਨੇ,
1: ਹਾਂਜੀ,
0: ਉੱਥੇ ਜਿਹੜੇ ਹੈਂਡਮੇਡ ਸ਼ੂ ਹੁੰਦੇ ਨੇ,
1: ਹਾਂਜੀ,
0: ਉਹਦੀ ਇੱਕ ਦੁਕਾਨ ਹੁੰਦੀ ਹੁੰਦੀ ਹੈ ਕਿਸੇ ਪਾਸੇ, ਰਾਹ 'ਤੇ ਹੁੰਦੀ ਹੈ ਕਿਸੇ ਪਾਸੇ, ਅਤੇ ਕੋਈ ਵੀ ਨਹਿਰ ਹੋਏ ਆਲੇ ਦੁਆਲੇ ਕੁਝ ਉਹਨਾਂ ਨੂੰ ਇਹ ਹੁੰਦਾ ਕਿ ਜਦੋਂ ਵੀ ਆਵਾਜਾਈ ਆਵਾ ਵਾਹਵਾ ਰਹਿੰਦੀ ਹੈ ਨਾ,
1: ਹਾਂਜੀ,
0: ਅਤੇ ਬਈ ਚਲੋ ਕੋਈ ਕਸਟਮਰ ਆਉਂਦਾ ਕੋਈ ਚੀਜ਼ ਲੈ ਜੂਗਾ, ਇਸ ਤਰ੍ਹਾਂ ਹੀ ਪਹਿਲਾਂ ਨਹਿਰ ਦੇ ਵਿੱਚ ਜ਼ਿਆਦਾ ਟਰੈਵਲ ਕਰਦੇ ਸੀ ਲੋਕ,
1: ਹਾਂਜੀ,
0: ਸਾਈਡ 'ਤੇ ਹੁਣ ਵੀ ਕੁਝ ਕਰਦੇ ਆ, ਹੁਣ ਤਾਂ ਸੜਕਾਂ ਜਿਹੀ ਬਣੀ ਹੋਈਆਂ ਕਾਰ ਵੀ ਚੱਲਦੇ, ਅਤੇ ਜਿਹੜੇ ਆਪਣੇ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ। ਚਲੋ ਆਪਾਂ ਨਹਿਰ ਦੀ ਗੱਲ ਥੋੜ੍ਹੀ ਕਰਾਂਗੇ ਥੋੜ੍ਹੇ ਜਿਹੇ 10 ਮਿੰਟ ਹੋਰ, ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਮੈਂ ਗੱਲ ਕਰਨੀ ਸੀ ਉਹ ਹਾਲ ਤੱਕ ਮੈਨੂੰ ਕਿਸੇ ਨੇ ਦੱਸਿਆ ਨਹੀਂ ਕਿ ਵੀ ਫਲਾਨੀ ਨਹਿਰ ਦੇ ਪੁਲ 'ਤੇ ਯਾਰ ਖੜਨਾ, ਹੈ ਨਾ। ਅੱਛਾ, ਨਹਿਰ ਦੇ ਨਾਲ ਹੋਰ ਕੀ ਸੰਬੰਧ ਤਾਂ ਮੈਨੂੰ ਸਮਝ ਨਹੀਂ ਆਈ ਕਿ ਤੁਸੀਂ ਪੰਜਾਬ 'ਚ ਰਹਿੰਦੇ ਰਹੇ ਹੋ, ਮੈਂ ਹੁਣ ਉਹ ਜ਼ਿਕਰ ਕਰਾਂਗਾ ਸਾਰਾ ਤੁਹਾਨੂੰ, ਹੈ ਨਾ, ਸੁਣਾਉਂ ਕੁਛ ਬੜੀ ਗੱਲ ਆ, ਹੈ ਨਾ। ਅਤੇ ਹੋਰ ਕਿਹੜੀਆਂ ਚੀਜ਼ਾਂ ਆਪਾਂ ਨਹਿਰ ਦੇ ਪੁਲ ਤੋਂ, ਪਾਣੀ ਨਾਲ ਸੰਬੰਧਿਤ ਬਹੁਤ ਚੀਜ਼ਾਂ ਨੇ ਨਾ, ਅਤੇ ਪਾਣੀ ਦੇ ਨਾਲ ਰਿਲੇਟਡ, ਅਤੇ ਤੁਸੀਂ ਹੈਰਾਨ ਹੋ ਗਏ ਕਿ ਇਹ ਅਜੇ ਵੀ ਚੱਲਦਾ ਉਹ ਕੰਮ, ਅਤੇ ਮੈਂ ਤੁਹਾਨੂੰ ਦੱਸਾਂਗਾ ਕੀ ਆ ਜੇ ਤੁਸੀਂ ਨਹੀਂ ਮੈਨੂੰ ਆਨਸਰ ਦਿੱਤਾ। ਤੁਹਾਡੇ ਪ੍ਰੋਗਰਾਮ ਦੇਸ਼ ਪ੍ਰਦੇਸ਼, ਹੁਣ ਕੀ ਸੁਣਨਾ?
1: ਬਿਲਕੁਲ, ਆਪਾਂ ਫਰਮਾਇਸ਼ੀ ਗਾਣਾ ਸੁਣਾ ਦਿੰਦੇ ਹਾਂ ਮੇਨ ਟਾਈਮ 'ਚ।
0: ਨਹਿਰ ਦਾ ਜ਼ਿਕਰ ਆਊਗਾ ਤਾਂ ਸੋਚੋ ਜਦ ਤੱਕ ਕਿ ਚਲੋ ਨਹਿਰ ਦੇ ਕਿਨਾਰੇ ਜਿਹੜੇ ਪੁਲ ਹੁੰਦੇ ਆ ਉਹਨਾਂ 'ਤੇ ਹੋਰ ਕਿਹੜੀਆਂ ਕੀ ਚੀਜ਼ਾਂ ਉਪਲਬਧ ਹੁੰਦੀਆਂ ਨੇ, ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਲਾਉਣੇ ਆ, ਗੀਤ ਫਿਰ ਲਾਉਣੇ ਆ। ਸੱਜਣ ਕਹਿੰਦੇ ਮੈਨੂੰ ਲੈ ਲਓ, ਹੁਣੇ ਹੁਣੇ ਯਾਦ ਆਇਆ, ਕਹਿੰਦੇ ਮੈਂ ਬਾਅਦ ਚ ਮੈਨੂੰ ਬੋਲੇ ਭੁੱਲ ਜਾਏ। ਕਹਿੰਦੇ ਨਹਿਰ ਦੇ ਕਿਨਾਰੇ ਦੀ ਗੱਲ ਕਰਦੇ ਹੋ ਜੀ?
1: ਹਾਂਜੀ
0: ਜੀ, ਆਇਆਂ ਨੂੰ ਜੀ 8757 ਜੀ।
2: ਹਾਂਜੀ ਭਾਈ
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਨਹਿਰਾਂ ਦੇ ਕੰਢੇ ਜਿੱਦਾਂ ਪਕੌੜਿਆਂ ਦੀ ਸ਼ੋਪ ਵਗੈਰਾ ਹੁੰਦੀਆਂ ਬਣੀਆਂ ਜੀ, ਜਦੋਂ ਦੱਸਿਆ ਬਈ ਕਾਫੀ ਸ਼ੋਪਾਂ ਵਗੈਰਾ ਹੁੰਦੀਆਂ, ਜਾਂ ਫਿਰ ਨਹਿਰਾਂ ਦੇ ਵੇਲੇ ਸ਼ਰਾਬ ਵਗੈਰਾ ਵੀ ਕੱਢਦੇ ਹੁੰਦੇ ਨੇ।
0: ਅੱਛਾ, ਕੱਢਦੇ ਹੁੰਦੇ ਫਿਰ ਬਹਿ ਕੇ?
2: ਨਹੀਂ, ਸੁਣਦੇ ਹੁੰਦੇ ਆ ਜੀ ਆਪਾਂ, ਜਿੱਦਾਂ ਹੁਣ ਨਹਿਰਾਂ ਦੇ ਕੰਢੇ ਸ਼ਰਾਬ ਜੋ ਬਣਾਉਣ ਲੱਗ ਪੈਂਦੇ, ਪਾਣੀ ਹੁੰਦਾ ਨਾ ਕੋਲ ਉੱਥੇ
0: ਜਿੱਦਾਂ। ਜੀ ਜੀ ਜੀ ਜੀ ਜੀ, ਥੈਂਕ ਯੂ ਤੁਹਾਡਾ। ਅੱਛਾ, ਮੈਂ ਹੁਣ 10 ਮਿੰਟ ਟੋਪਿਕ ਨੂੰ ਮੈਂ ਕੰਟੀਨਿਊ ਰੱਖਣਾ। ਜੇ ਕਿਸੇ ਨੂੰ ਕੋਈ ਹੋਰ ਚੇਤੇ ਆਉਂਦਾ ਵਾ ਕੀ ਨਹਿਰਾਂ ਦੇ ਪੁਲ ਦੇ ਉੱਤੇ ਕੀ ਹੁੰਦਾ, ਕਿਹੜੀ ਕਿਹੜੀ ਚੀਜ਼ਾਂ ਹੋਰ ਹੋ ਸਕਦੀਆਂ, ਕਫੁੰਦੀਆਂ ਨੇ, ਜਿਹੜਾ ਮੈਂ ਕਿਸੇ ਨੂੰ ਕਿਹਾ ਨਹੀਂ, ਜਿਹੜਾ ਮਸ਼ਹੂਰ ਹੁੰਦੀ ਨਹਿਰ ਦਾ ਪੁਲ, ਕਈ ਸਮਾਂ 'ਤੇ ਨਾ ਕਈ ਨਹਿਰਾਂ ਦੇ ਪੁਲ ਇੰਨੇ ਮਸ਼ਹੂਰ ਹੁੰਦੇ ਨੇ, ਉਹ ਉਸ ਚੀਜ਼ ਨਾਲ ਹੀ ਮਸ਼ਹੂਰ ਹੋ ਜਾਂਦੇ ਨੇ ਜੀ, ਹੈ ਨਾ? ਅਤੇ ਅਗਲੇ ਕਾਲ ਨੂੰ ਲਓ ਨਾਲ ਜੀ।
1: ਹਾਂਜੀ, 5049 ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰ ਲਓ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਹਾਂਜੀ, ਰੇਡੀਓ ਨਾਲ ਸੁਣੋ, ਤੁਸੀਂ ਕਨਫਿਊਜ਼ ਹੋਗੇ।
1: ਹਾਂਜੀ ਹਾਂਜੀ,
0: ਰੇਡੀਓ ਨਾਲ ਸੁਣੋ,
1: ਰੇਡੀਓ ਦੀ ਆਵਾਜ਼ ਘੱਟ ਕਰ ਲਓ ਪਲੀਜ਼ ਥੋੜੀ ਜੀ।
3: ਹਾਂਜੀ ਹਾਂਜੀ, ਜ਼ਰੂਰ। ਹਾਂਜੀ, ਉਹਦੇ ਕਿਨਾਰੇ ਤੇ ਇੱਕ ਜੂਸ ਵਾਲੀ ਰੇਹੜੀ ਜ਼ਰੂਰ ਹੁੰਦੀ ਹੈ, ਇੱਕ ਸਾਈਕਲ ਠੀਕ ਕਰਨ ਵਾਲਾ ਕਾਰਨਰ ਜ਼ਰੂਰ ਹੁੰਦਾ, ਨਲਕਾ ਹੁੰਦਾ ਹੈਗਾ, ਤੇ ਇੱਕ ਛੋਟੀ ਮੋਟੀ ਜਿਵੇਂ ਫਰੂਟ ਦੀ ਰੇਹੜੀ ਵਗੈਰਾ ਨਾ। ਹਾਂਜੀ ਹਾਂਜੀ, ਤੇ ਇੱਕ ਨਲਕਾ ਬਹੁਤ ਇੰਪੋਰਟੈਂਟ ਹੁੰਦਾ, ਇੱਕ ਛੋਟੀ ਜਿਹੀ ਕਾਰਨਰ ਤੇ ਸਾਈਕਲ ਠੀਕ ਕਰਨ ਵਾਲਾ ਕਾਰਨਰ ਹੁੰਦਾ, ਜਿਹਦੇ ਤੇ ਸਾਈਕਲ ਜਾਂ ਸਕੂਟਰ ਵਗੈਰਾ।
0: ਠੀਕ
3: ਹੈ ਜੀ, ਕੁਛ ਹੋ ਗਈ ਕਾਊਂਟਿੰਗ?
0: ਥੈਂਕ ਯੂ, ਬਹੁਤ ਤੁਸੀਂ ਬਿਲਕੁਲ ਡਿਫਰੈਂਟ ਦੱਸਿਆ ਹਰ ਘਰ ਨੂੰ।
1: ਹਾਂਜੀ,
0: ਇਹ ਚਾਹੁੰਦੇ ਹਾਂ ਵੀ ਡਿਫਰੈਂਟ ਦੱਸੋ ਹਰ ਘਰ ਨੂੰ।
1: ਬਿਲਕੁਲ, 6643 ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਮਰਬੀ ਜੀ, ਤੇ ਆਪਣੇ ਸਿੱਧਵਾ ਸਾਹਿਬ, ਤੁਹਾਨੂੰ ਤੁਹਾਡੇ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਜੀ।
0: ਕੁਲਦੀਪ ਜੀ ਆ ਗਿਆ।
4: ਹਾਂਜੀ ਹਾਂਜੀ, ਵੀਕਐਂਡ ਆ ਗਿਆ ਜੀ, ਹੈਪੀ ਫਰਾਈਡੇ ਵੀ ਆ। ਸਿੱਧਵਾ ਸਾਹਿਬ ਆਪਣੇ ਨਾ, ਸਿੱਧੂ ਸਾਹਿਬ ਇੱਥੇ ਨੀਲੋ ਵਾਲੀ ਨਹਿਰ ਆ ਕੇ ਸਾਡੇ ਨੇੜੇ।
0: ਹਾਂਜੀ ਹਾਂਜੀ, ਨੀਲੋ ਵਾਲੀ
4: ਉੱਥੇ ਮਿਲਕਮਾਰ ਬਣਿਆ ਹੋਇਆ, ਬੜੀ ਵਾਰੀ ਬਹਿਣ ਦਾ ਮੌਕਾ ਮਿਲਿਆ ਲੁਧਿਆਣੇ, ਆਮ ਜਿਹੜੇ ਬੰਦੇ ਇੱਧਰ,
0: ਉਹਦੇ ਵਿੱਚ ਫਲੋਟ ਵੀ ਹੈਗਾ, ਫਲੋਟ ਤੇ ਬਣੀ ਹੋਈ ਹੈ ਨਾ ਜਿਹੜੀ ਹੈਗੀ ਆ।
4: ਬਿਲਕੁਲ ਬਿਲਕੁਲ ਬਿਲਕੁਲ, ਉੱਥੇ ਬਹਿ ਕੇ ਜਿਹੜਾ ਟਸ਼ਨ ਮਸ਼ਨ ਵਧੀਆ ਵਧੀਆ ਹੁੰਦਾ ਵਾ, ਵਧੀਆ ਉਹ ਫਿਰ ਜਿੱਦਾਂ ਆਉਂਦੇ ਆ ਜੀ ਸ਼ਾਮ ਨੂੰ, ਮਾੜਾ ਮੋਟਾ ਅੱਗੇ ਬੀਰ ਬੂਰ ਪੀਣੀ ਦੀ ਪੈਕ ਪੁਕ ਲਾਉਣਾ, ਜਿਹਨੇ ਨਹੀਂ ਪੀਂਦਾ ਉਹ ਆਪਣਾ ਮਿਲਕ ਬਦਾਮ ਪੀ ਲੈਂਦਾ, ਉਹਦੇ ਨਾਲ ਵਧੀਆ ਹੈਗਾ ਵਜਦਾ।
0: ਜੀ ਜੀ ਜੀ, ਥੈਂਕ ਯੂ,
4: ਥੈਂਕ ਯੂ ਜੀ, ਥੈਂਕ ਯੂ।
0: ਪਤਾ ਕੀ ਆ, ਆਟਾ ਹੀ ਖਾਣ ਦਾ ਹੁੰਦਾ ਘਰਾਟਾ ਦਾ,
5: ਠੰਡਾ ਆਟਾ।
0: ਅੱਛਾ, ਕਿਉਂਕਿ ਨਾ ਬਹੁਤ ਸਾਰੀ ਨਹਿਰਾਂ ਹੁੰਦੀਆਂ ਉੱਥੇ, ਝਾਲਰਾਂ ਹੁੰਦੀਆਂ ਬੜੀਆਂ ਵੱਡੀਆਂ, ਝਾਲ ਹੁੰਦੀਆਂ ਉਹ ਪਾਣੀ ਨਾਲ ਚੱਲਦੇ ਆ, ਘਰਾਟ
5: ਨਹਿਰ
0: ਦੇ ਬਿਲਕੁਲ ਪੁਲ ਦੇ ਨਾਲ ਹੁੰਦਾ ਘਰਾਟ ਲੱਗੇ ਹੋਏ ਨਾ। ਹਾਂ, ਹੁਣ ਮੈਂ ਤੁਸੀਂ ਮੇਰੇ ਮਨ ਦੀ ਬੁੱਝ ਲਈ, ਖੁਸ਼ੀ ਹੁੰਦੀ ਆ ਨਾ। ਤੁਹਾਡਾ ਬਿਲਕੁਲ ਸਹੀ ਬੁੱਝਿਆ, ਤੁਸੀਂ ਅਗਲੇ ਕਰ ਲੈ ਲਓ।
1: ਹਾਂਜੀ, 2696 ਸਤਿ ਸ਼੍ਰੀ ਅਕਾਲ ਜੀ।
6: ਸਾਬਣ ਸੁਬਣ ਚੱਕ ਕੇ ਨਹਾ ਨੋ ਕੇ ਉਹਦੇ ਨਾਲ ਆਈ
0: ਸਹੀ ਗੱਲ ਆ, ਵਧੀਆ ਠੀਕ ਆ। ਬਿਲਕੁਲ, ਨਹਿਰਾਂ ਦੇ ਆਮ ਹੀ ਹੁੰਦਾ ਸੀਗਾ, ਨਹਿਰਾਂ ਦੇ ਕੰਢਿਆਂ ਦੇ ਕਈ ਨਾ ਦੇਸੀ ਦੀ ਬੋਤਲ ਰੱਖ ਦਿੰਦੇ ਸੀ ਉਹ ਬੰਦੇ, ਕਈ ਪੀ ਵੀ ਲੈਂਦੇ, ਕਹਿੰਦੇ ਪੁੱਛ ਨੀ ਯਾਰ ਟੂਣਾ ਹੀ ਕੀਤਾ ਹੁੰਦਾ ਕਿ ਗਏ ਫਰੀ ਦੀ, ਹੈ ਨਾ। ਮਿਹਰਬਾਨੀ
1: ਬ੍ਰਾਂਡ ਵੀ ਯਾਦ ਸੀ, ਕਹਿੰਦੇ ਲਾਈਫ ਬੋਏ ਦਾ ਸੂਪ ਹੁੰਦਾ,
0: ਲਾਈਫ ਬੋਏ ਜ਼ਿੰਦਗੀ ਹੈ ਤਾਂ ਲਾਈਫ ਬੋਏ ਹੈ ਨਾ, ਆਪਾਂ ਦੇਖਦੇ ਟੀਵੀ ਤੇ ਅਕਸਰ ਐਡ ਆਉਂਦੇ ਸੀ ਨਾ।
1: 4791 ਜੀ ਸਤਿ ਸ਼੍ਰੀ ਅਕਾਲ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਮੰਮੀ ਵਿੱਚ ਸਾਜ ਪਾ ਦਵਾਂ।
1: ਹਾਂਜੀ
7: ਜੀ ਸਾਡੇ ਤੇ ਵੈਸੇ ਤਾਂ ਮਹਿਰਾ ਸਿੰਘ ਸਾਹਿਬ ਦੀ ਹੈਗੀ ਆ ਸਾਡੇ ਏਰੀਏ ਚ
0: ਜੀ ਜੀ
7: ਤੇ ਪਰ ਮੇਰੇ ਨਾ ਜਿੱਦਾਂ ਜੀ ਉਹਨਾਂ ਦੇ ਏਰੀਆ ਚ ਇੱਕ ਉੱਥੇ ਧਾਨੇ ਧਾਨਾ ਬਣਿਆ ਤਾ ਜੀ ਖੇਤਾਂ ਨੂੰ ਪਾਣੀ ਦੇਣ
0: ਵਾਸਤੇ
7: ਕਈਆਂ ਨੇ ਫਿਰ ਉਹਦੇ ਵਿੱਚ ਨਾ ਜਿਵੇਂ ਉਹ ਮੂਹੇ ਦੇ ਨਾਲ ਥੋੜੀ ਬਹੁਤ ਛੇੜਛਾੜ ਕਰਕੇ ਤੇ ਖੁੱਲਾ ਕੀਤਾ ਨਾ ਪਾਣੀ ਜ਼ਿਆਦਾ ਆ
0: ਜਾਏ ਪਾਣੀ ਆਵੇ ਹਾਂ ਖੇਤਾਂ ਚ
7: ਹਾਂਜੀ
0: ਹਾਂਜੀ
7: ਉਹ ਵੀ ਹੁੰਦੇ ਜੀ ਖਾਲੇ ਤੇ ਲਹਿਰਾਂ ਦੁੱਗਾਂ ਮਤਲਬ ਲੰਧਾਲੀ ਬਣ ਕੇ ਪਾਣੀ ਜ਼ਿਆਦਾ ਖੇਤਾਂ ਤੋਂ ਜੀ
0: ਲਓ ਜੀ 5 ਮਿੰਟ ਰਹਿ ਗਏ ਮੇਰੇ ਕੋਲ ਮੈਂ ਹੁਣ ਬਹੁਤੀ ਗੱਲਾਂ ਨਹੀਂ ਕਰਨੀ ਨਹਿਰ ਦੀ ਗੱਲ ਬਸ 5 ਮਿੰਟ ਹੋਰ ਕਰਨੀ ਆਪਾਂ ਇੱਕ ਤੁਸੀਂ ਬਾਅਦ ਕਹੋ ਇੱਕ ਬਹੁਤ ਚੀਜ਼ਾਂ ਦੱਸੀਆਂ ਮੈਨੂੰ ਨਾਲ ਵੀ ਨਹਿਰ ਦੇ ਪੁਲ ਤੇ ਆਹ ਹੁੰਦਾ ਆਹ ਹੁੰਦਾ ਇੱਕ ਚੀਜ਼ ਤਾਂ ਆਪਾਂ ਵੱਡੀ ਮਿਸ ਕਰ ਰਹੇ ਹਾਂ ਨਾ ਤੇ ਉਹ ਤੁਸੀਂ ਮੇਰੇ ਨਾਲ ਮੈਚ ਕਰ ਦਿਓ ਤੇ ਉਹਨਾਂ ਨੂੰ ਅਸੀਂ ਬਿਨਾਂ ਕਰਾਰ ਦੇ ਰੱਖਾਂਗੇ ਪ੍ਰੋਜੈਕਟ ਨਹੀਂ ਬਸ ਤਾਂ ਸਭ ਤੋਂ ਵੱਡੀ ਗੱਲ ਤਾਂ ਹੈਗੀ ਆ ਘਰਾਟਰ ਲੱਗੇ ਹੁੰਦੇ ਆ ਨਾ ਘਰਾਟਰ ਤੇ ਯਾਰ ਬੈਠਣ ਦਾ ਸੁਭਾਅ ਉਹਨਾਂ ਦੀ ਨਾ ਆਵਾਜ਼ ਸੁਣਦੇ ਆ ਜਦੋਂ ਆਪਾਂ ਘਰਾਟ ਚੱਲਦੇ ਆ ਦੀ ਨਾ ਤੇ ਜਿਹੜਾ ਆਟਾ ਉੱਥੇ ਪਿਸ ਕੇ ਆਉਂਦਾ ਕਿਆ ਬਾਤ ਆ ਨਾ ਤੇ ਉੱਥੇ ਬਹਿ ਕੇ ਵੈਸੇ ਵੀ ਸੁਣਦੇ ਆ ਘਰਾਟਾਂ ਦਾ ਕਿਵੇਂ ਪਾਣੀ ਆਉਂਦਾ ਵਿੱਚ ਤੇ ਘਰਾਟ ਚੱਲਦੇ ਰਹੇ ਉਹਨਾਂ ਨੂੰ ਹੈ ਨਾ ਆਟਾ ਉੱਥੇ ਪੀਸਦੇ ਆ ਤੇ ਆਟਾ ਵੀ ਉਹ ਬੜਾ ਜਾਣੀ ਕਿ ਖਾਣ ਖਾਣਾ ਹੁੰਦਾ ਨੀ ਹੈਲਥ ਵਾਈਜ਼ ਬਹੁਤ ਅੱਛਾ ਹੁੰਦਾ
1: ਜੀ 9166 ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
7: ਉੱਥੇ ਦੇਖੀਦਾ ਕਿ ਲੋਕੀ ਰਾਖ ਲੈ ਕੇ ਜਾਂਦੇ ਨੇ ਉਹ ਰਾਖ ਉੱਥੇ ਪ੍ਰਵਾਹ ਕਰ ਦਿੰਦੇ ਨੇ ਤੇ ਫੁੱਲ ਜਿਹੜੇ ਨੇ ਕੀਰਤਪੁਰ ਸਾਹਿਬ ਨਹਿਰ ਵਿੱਚ ਪ੍ਰਵਾਹ ਕਰਦੇ
0: ਕੀਰਤਪੁਰ ਨਾਇਰ ਨਹੀਂ ਮੇਰੇ ਖਿਆਲ ਵੱਡੇ ਚੀਜ਼ ਆ ਜੀ ਪ੍ਰਾਇਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਅਗਲੇ ਕਾਲਰ ਲਓ ਜੀ ਹਾਂਜੀ
1: ਹਾਂਜੀ 2222 ਜੀ ਸਤਿ ਸ਼੍ਰੀ ਅਕਾਲ
8: ਬਾਈ ਸਤਿ ਵਾਲਿਓ ਬਾਈ ਬਾਈ ਆ ਗਿਆ ਜੀ
0: ਜੀ ਜੀ ਕੀ ਹਾਲ ਚਾਲ ਬਾਈ ਬਾਈ
8: ਬਹੁਤ
0: ਨਹਿਰ
8: ਤੇ ਨਾਰੀਅਲ ਵਗੈਰਾ ਹਾਂ ਉਹ ਖਾਂਦੇ ਰਹੇ ਆ ਤੇ ਖਾ ਖੂ ਕੇ ਪੰਡਤਾਂ ਨੂੰ ਕਹਿਣਾ ਵੀ ਹਾਂ ਵਧੀਆ ਪੰਡਤ ਜੀ ਭਜਦਾ ਬੰਦੇ ਲਿਆਈ ਚੱਲੋ ਤੇ ਸਾਨੂੰ ਭੇਜੀ ਚੱਲੋ ਸਾਡੇ ਕੋਲੇ
0: ਭੇਜੀ ਚੱਲੋ ਵਧੀਆ ਖਾਈ ਜਾਈਏ ਮਿਹਰਬਾਨੀ ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਚਲੋ ਯਾਦਾਂ ਤਾਜ਼ਾ ਕਰਨਾ ਆਪਣਾ ਕਿਉਂਕਿ ਆਪਾਂ ਕਿੱਥੇ ਵੀ ਰਹੀਏ ਕਿ ਮੁਲਕ ਕਿਤੇ ਵੀ ਚਲੇ ਜਾਈਏ ਲੇਕਿਨ ਅਸੀਂ ਬੈਕ ਹੋਮ ਨੂੰ ਆਪਣੇ ਇੰਡੀਆ ਨੂੰ ਪੰਜਾਬ ਨੂੰ ਨਹੀਂ ਭੁੱਲਦੇ ਜੋ ਵੀ ਆਪਣੇ ਯਾਦਾਂ ਹੁੰਦੀਆਂ ਕਈ ਤਾਂ ਇਸ ਮਾਧਿਅਮ ਨਾਲ ਆਪਣੀ ਯਾਦਾਂ ਤਾਜ਼ਾ ਕਰ ਲੈਂਦੇ ਆਪਾਂ
1: ਨਾ
0: ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਵਿੱਚ ਟਾਈਮ ਆਲਮੋਸਟ 358 ਹੋ ਗਿਆ ਤੇ ਮੈਂ ਚਾਹੁੰਦਾ ਕਿ ਹੋ ਸਕਦਾ ਕਿ ਸਟੇਸ਼ਨ ਆਈ ਡੀ ਬਾਅਦ ਥੋੜ੍ਹਾ ਟਾਈਮ ਦਿੱਤਾ ਜਾਵੇ
1: ਹਾਂਜੀ
0: ਕੋਈ ਇੱਕ ਅੱਧੀ ਗੱਲ ਕੀਤੀ ਜਾਵੇ ਕਿਉਂਕਿ ਮੈਂ ਜਿਹੜਾ ਆਉਣਾ ਚਾਹੁੰਦਾ ਸੀ ਨਾ ਜ਼ਿਕਰ ਕਰਨਾ ਸੀਗਾ ਨਾ ਕਰ ਗਿਆ ਵੈਸੇ ਕਈ ਬੰਦੇ ਪਰ ਉਹ ਗੱਲ ਨਾ ਉੱਥੇ ਪਹੁੰਚੀ ਨਹੀਂ ਉਹਨਾਂ ਨੇ ਨਾਂ ਨਹੀਂ ਲਿਆ ਕਿ ਹੈ ਨਾ ਮੈਂ ਕੀ ਕਹਿਣਾ ਚਾਹੁੰਦਾ ਨਾ ਅਤੇ ਅਕਸਰ ਹੀ ਉਹਨਾਂ ਕਈ ਜਿਹੜੀ ਨਹਿਰ ਦੇ ਪੁਲ ਨੇ
1: ਹਾਂਜੀ
0: ਉਹ ਇਸ ਚੀਜ਼ ਨਾਲ ਮਸ਼ਹੂਰ ਨੇ ਬਈ ਉੱਥੇ ਰੁਕਣੇ ਰੋਣਾ ਆਪਾਂ ਨਾ
1: ਹਾਂਜੀ
0: ਲਓ ਜੀ ਥੋੜ੍ਹੇ ਜਿਹੇ ਕਮਰਸ਼ੀਅਲ ਲੈਣੇ ਪੈਣੇ ਨੇ ਅਤੇ ਫਿਰ ਸਟੇਸ਼ਨ ਆਈ ਡੀ ਦੇ ਬਾਅਦ ਫਿਰ ਵੀ ਤੁਸੀਂ ਸੋਚੋ ਆਪਾਂ 5 ਮਿੰਟ ਤੁਹਾਨੂੰ ਦੇਵਾਂਗੇ 4 ਵਜੇ ਤੋਂ ਬਾਅਦ 5 ਮਿੰਟ ਬਸ ਲਾਵਾਂਗੇ ਅਤੇ ਮੈਂ ਚਾਹਾਂਗਾ ਉਹਦਾ ਆਨਸਰ ਆ ਜਾਏ ਨਾ ਹੁਣ ਬਾਕੀ ਤਾਂ ਆ ਗਿਆ ਘਰਾਟ ਆ ਗਿਆ ਉਹ ਵੀ ਮੇਰੇ ਮਨ 'ਚ ਸੀਗੇ ਸਾਰੇ ਆ ਗਏ ਨਾ ਸਾਈਕਲਾਂ ਦੀ ਦੁਕਾਨ ਆ ਗਈ ਆ ਹੈ ਜੀ ਕਿਉਂਕਿ ਸਾਈਕਲ ਚਲਾਉਂਦੇ ਆ ਲੋਕ ਉੱਥੇ ਰੁਕਣ ਪੈਂਚਰ ਹੋ ਗਿਆ ਫਿਰ ਮਿਲਾਉਂਦੇ ਉਹ ਤਾਂ ਆਮ ਜ਼ਿੰਦਗੀ ਆ ਉੱਥੇ ਇੰਡੀਆ ਦੇ ਵਿੱਚ
1: ਹਾਂਜੀ ਹਾਂਜੀ ਹਾਂਜੀ
0: ਸਾਈਕਲ ਤਾਂ ਬੜੀ ਚੁਣੌਤੀ ਚੀਜ਼ ਆ
1: ਹਾਂਜੀ
0: ਕਿਊਬਾ ਦੇ ਵਿੱਚ ਬੜਾ ਕਮਿਊਨਿਸਟ ਹੈਗਾ ਕੰਟਰੀ ਹੈਗਾ ਆਈਲੈਂਡ ਜਾਂ ਹੁਣ ਤੱਕ ਬਹੁਤ ਕੋਈ ਲੋਕ ਗਏ ਨਹੀਂ ਕਿਉਂਕਿ ਉੱਥੇ ਪ੍ਰੋਬਲਮ ਜੀ ਸੀਗੀ ਥੋੜ੍ਹੀ ਜਿਹੀ ਕਾਫੀ ਉੱਥੇ ਨਾ ਜਿਹਦੇ ਕੋਈ ਸਾਈਕਲ ਹੁੰਦਾ ਮਲਬੀਰ ਜਿਹਦੇ ਕੋਲ ਸਾਈਕਲ ਹੈ ਨਾ ਉਹਨੂੰ ਲੋਕ ਅਮੀਰ ਬੰਦਾ ਸਮਝ ਰਿਚ ਸਮਝਦੇ ਆ Can you believe it?
9: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
10: कमाल दा कैसी यार यकीन ही नहीं होंदा
11: तिनु इधर ते यकीन नहीं होंदा तू ए सुन सेव ऑन एनर्जी वाले फ्री इलेक्ट्रिक हीट पंप ते रहने जे तुहाडे घर विच इलेक्ट्रिक ज ऑयल हीटिंग है
10: इस गल ते मेनू पूरा यकीन है ओते इंस्टॉलेशन दा 100% खर्चा भी आप देंदे ने ते जे तुहाडे घर विच ऑयल हीटिंग है ते ओ ऑयल टैंक भी फ्री च बार कर देंगे नाले हीट पंप तुहाडे हीटिंग बिल्स 50% तक घटा सकदे ने
11: तिनु ए सब किवें पता
10: क्योंकि मैं भी पिछले साल ए लगवाया है
11: अच्छा ओ वेबसाइट ते ना की दस्सी सी
10: saveonenergy.ca/eap
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: 905-248-7711 905-239-7711 Komal Travel and Tours Sasti Grocery aur hariyan taziyan sabziyan layi shahar de vich ikko ik naam Sat Shikhama ton Indian Fruit Land te naal hi hai nadi tandoori grill bar le passe jitho tanu baneya baneya har food milda hai naal di na raw meat bhi aur marinated kita meat bhi tu le aa sakde ho apne neeli location te aao 45 Dusk Drive 15 Fender Bay Brampton 9985 McQueen Drive Brampton 1465 Mayfield Road Brampton 33 Farley Drive Guelph which are 600 Haskell Road, Cambridge. Namikuni Branch, 25 Central Wood Parkway, Kennedy to Central Wood Parkway, the Nere Aho, Hariya Tajiyan Sabdiyan, or the Sasti Grocery Vase Poncho, Indian Fruit Land Day.
1: Hello, AM 532.
0: Radio program Desh Pardesh di Friday di Subha Sham bhi judi hoyi hai to sare naal te ik ta tuhanu fir ik wari sare hi parivaran nu jinna de gharan vich khushi de koi samagam ne chardi kalam vich rao sade sab de waste Desh Pardesh di sare team vallon shubh ishaama sare weekend nu enjoy karna hunda
1: te
0: jehdi program Desh Pardesh na tusi jude ho gal sadi chal rahi si 5 minute ho raha bas 2 minute 3 minute gal nu veer dinne ha gal chal rahi si apni vich vich gallan hor nikal aundi de logan na jo apan koi cheez chik karde ha ਤੇ ਗੱਲ ਸੀ ਨਹਿਰਾਂ ਦੇ ਪੁਲਾਂ ਤੇ ਵੀ ਕੀ ਕੀ ਸਾਡੇ ਲੇਡੀ ਨੇ ਡਿਸਕ੍ਰਾਈਬ ਕੀਤਾ ਵੀ ਇੱਕ ਤਾਂ ਜੂਸ ਦੀ ਦੁਕਾਨ ਬੰਦੀ ਹੁੰਦੀ ਸੀ ਨਾ ਤੇ ਬਿਲਕੁਲ ਸਾਈਕਲ ਅਕਸਰ ਹੀ ਦੁਕਾਨ ਹੁੰਦੀ ਸੀ ਕਿਉਂਕਿ ਟਰੈਵਲ ਕਰਦੇ ਔਰ ਇੱਕ ਗੱਲ ਤੁਸੀਂ ਸਾਰੇ ਭੁੱਲ ਗਏ ਕਿ ਜਦੋਂ ਆਪਾਂ ਐਨਆਰ ਵੀ ਜਾਂਦੇ ਨਾ
1: ਉਹ
0: ਕਹਿੰਦੇ ਜੀ ਫਲਾਨੀ ਨਹਿਰ ਦੇ ਆਪਾਂ ਰੁਕਣਾ ਪੁਲ ਤੇ ਹਨਾ ਤੇ ਉਹ ਕੀ ਸੀ ਕੰਮ ਹੈ ਨਾ ਕਈ ਬੰਦੇ ਕਹਿ ਗਏ ਪਹਿਲਾਂ ਬਸ ਉਹਨੇ ਡਿਸਕ੍ਰਾਈਬ ਨਹੀਂ ਕੀਤਾ ਪੂਰਾ ਨੂੰ ਰੜੀ ਪਰਾਂ ਦੇਸ਼ ਪਰ ਗਿੱਲ ਸਾਹਿਬ ਦਾ ਤਾਂ ਹੁਣ ਪਤਾ ਹੀ ਹੋਗਾ ਹਨਾ ਮੈਂ ਦੱਸ ਹੀ ਜਾਣਾ ਤੁਸੀਂ ਹੁਣ ਮੈਨੂੰ ਬਹੁਤ ਸਾਲ ਹਨਾ ਤੇ ਅਗਲੇ ਕਾਲ ਲੈ ਲਿਆ ਆਪਾਂ ਗਿੱਲ ਸਾਹਿਬ ਜੀ
13: ਹਾਂਜੀ ਸਿੱਧੂ ਸਾਹਿਬ ਅੱਗੇ ਨਾ ਹੁਣ ਤਾਂ ਉਹ ਬਾਦਲ ਨੇ ਸਭ ਖਤਮ ਕਰਤੇ ਜੋ ਅੱਗੇ ਅਫਸਰ ਰਹਿੰਦੇ ਸੀ ਉਹਨੂੰ ਬੰਗਲਾ ਕਹਿੰਦੇ ਹੁੰਦੇ ਸੀ ਉੱਥੇ
0: ਨਹਿਰੋ ਪਾਰ ਬੰਗਲਾ ਵਾਲੀ
13: ਜਗ੍ਹਾ ਹੁੰਦੀ ਸੀ ਉੱਥੇ ਅੰਬ ਵੀ ਲਾਏ ਹੁੰਦੇ ਸੀ ਆਦ ਵਾਲੇ ਨਹਿਰ ਦੇ ਕੰਢੇ ਤੇ ਉਹ ਨਹਿਰ ਦੇ ਨਹਿਰਾਂ ਨੂੰ ਪਟੜੀਆਂ ਨੂੰ ਸਾਫ਼ ਸੁਥਰਾ ਰੱਖਣ ਦਾ ਉਹਨਾਂ ਦਾ ਹੁੰਦੀ ਸੀ ਜੋਬ ਚੰਗੀ ਹਨਾ ਹੁਣ ਜੋਬਾਂ ਜੁਬਾਂ ਖਤਮ ਕਰਤੀਆਂ ਹੁਣ ਪਟੜੀਆਂ ਤੇ ਅੱਗੇ ਸਾਈਕਲ ਸੂਕਲ ਚੱਲਦੇ ਸੀ ਹੁਣ ਤਾਂ ਉਹ ਖਤਮ ਹੀ ਨੇ ਇੰਨੀਆਂ
0: ਲੋਕ
13: ਤੋਂ ਹੋ ਨਹੀਂ
0: ਰਹੇ ਹੁੰਦੇ ਸੀ ਹਰ ਘਰ ਦੇ ਵਿੱਚ ਕਾਰ ਹੈਗੀ ਹੁਣ ਹਨਾ ਜੀ ਉਹ ਤਾਂ ਗੀਤ ਵੀ ਬਣੇ ਹੋਏ ਨਹਿਰੋ ਪਾਰ ਬੰਗਲਾ ਪੁਆ ਦੇ ਹਾਣੀਆਂ ਹਾਂਜੀ ਗੀਤ ਵੀ ਆ ਅਗਲੇ ਕਾਲ ਨੂੰ
1: ਹਾਂਜੀ 8706 ਜੀ ਸਤਿ ਸ਼੍ਰੀ ਅਕਾਲ
14: ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਆ ਜਿਹੜਾ ਬੰਗਲਾ ਬਾਈ ਜੀ ਨੇ ਦੱਸਿਆ ਨਹੀਂ ਇਹ ਹੈਗਾ ਉੱਥੇ ਸਾਡੇ ਇੱਧਰ ਆਪਣੇ ਜੋੜੇ ਪੁਲ ਨੇ ਜੀ ਅਸਲ ਵਿੱਚ ਤਾਂ ਜੋੜੇ ਪੁਲ ਵੀ ਵੱਜਦੇ ਨੇ ਜੀ ਜਿਵੇਂ ਉਹ ਜੋੜੇ ਪੁਲ ਨੇ ਇੱਧਰ ਅਮਰਗੜ੍ਹ ਕੰਨੀ ਉਹ ਜੋੜੇ ਪੁਲ ਵੀ ਵੱਜਦੇ ਨੇ ਉੱਥੇ ਉਹ ਮਤਲਬ ਦੋ ਨਹਿਰਾਂ ਬਣਦੀਆਂ ਨੇ ਉੱਥੇ ਉਹਨਾਂ ਨੂੰ ਜੋੜੇ ਪੁਲ ਕਹਿੰਦੇ ਨੇ ਇਹ ਵੀ ਹੈਗਾ ਬਾਕੀ ਆ ਬੰਗਲਾ ਵੀ ਬਾਈ ਜੀ ਨੇ ਪਹਿਲਾਂ ਜਿਹੜਾ ਦੱਸਤਾ ਕਿ ਨਾ ਇਹ ਹੈਗਾ 15-20 ਕਿਲੋਮੀਟਰ ਤੋਂ ਬਾਅਦ ਹੁੰਦਾ ਇਹਨਾਂ ਦੇ ਕਿਉਂਕਿ ਉੱਥੇ ਮੀਟਿੰਗਾਂ ਮੁਟਿੰਗਾਂ ਕਰਦੇ ਉੱਥੇ ਪਹਿਲੀਆਂ ਚ ਜਦੋਂ ਅੰਗਰੇਜ਼ਾਂ ਵੇਲੇ ਜੀ ਹਾਂਜੀ ਉਹ ਬੰਗਲੇ ਹੈਗੇ ਪਰ ਹੁਣ ਵੀ ਹੁਣ ਤਾਂ ਉਹਨੂੰ ਕਦੇ ਤਹਿਸੀਲਦਾਰ ਬੈਠ ਗਿਆ ਕਦੇ ਕੁਛ ਇੱਕ ਵਰਤਦਾ ਜਾਊ ਤਾਂ ਫਿਰ ਇੰਨਾ ਹੈ ਨੀ ਹੁਣ ਬਾਕੀ ਜਿਵੇਂ ਚਲੋ ਜਿਹੜੇ ਪਹਿਲਾਂ ਬਾਕੀ ਆਊਗਾ ਠੀਕ ਹੀ ਨੇ ਜਿਵੇਂ ਪੁਲਾਂ ਦੇ ਉੱਤੇ ਨਲਕੇ ਜਾਂ ਹੋਰ ਬਾਕੀ ਇਹ ਜੇ ਨਲਕੇ ਹੁੰਦੇ ਨੇ ਇਹਨਾਂ ਠੰਡਾ ਪਾਣੀ ਬੋਲਦਾ ਜੀ ਸਾਰੇ ਜਨਮ ਨਹਿਰ ਦੇ ਉੱਤੇ ਨਲਕਾ
0: ਠੀਕ ਹੈ ਜੀ
14: ਉਹਦਾ ਠੰਡਾ
0: ਥੈਂਕ ਯੂ ਤੁਹਾਡਾ ਬਹੁਤ ਬਹੁਤ ਪਾਰਟੀਸਪੇਟ ਕਰਨ ਵਾਸਤੇ ਦੋਸਤੋ ਬੜੇ ਅੱਛੀਆਂ ਗੱਲਾਂ ਬਾਤਾਂ ਹੋਈਆਂ ਯਾਦਾਂ ਤਾਜ਼ਾ ਹੋ ਗਈਆਂ ਚਲੋ ਆਪਾਂ ਗੀਤ ਸੁਣ ਲਈਏ ਅਤੇ ਜੇ ਕਿਸੇ ਨੂੰ ਹੋਰ ਕੋਈ ਚੀਜ਼ ਚੇਤੇ ਆਵੇ ਇੰਨਾ ਦੇ ਭਰਾ ਇੰਨੇ ਸੁਣਦੇ ਹਾਂ ਤੁਸੀਂ ਕਿਉਂ ਰੁਕਦੇ ਹੋ ਨਹਿਰ ਤੇ ਮੈਨੂੰ ਤਾਂ ਫਿਰ ਤੁਸੀਂ ਦੱਸ ਸਕਦੇ ਯਾਰ ਫਲਾਨੀ ਨਹਿਰ ਤੇ ਰੁਕਣੇ ਰੁਕਣਾ ਨਾ ਸ਼ਾਇਦ ਤੂੰ ਕੁਝ ਯਾਦ ਆ ਜਾਵੇ ਹੈ ਨਾ ਐਨੀਵੇ ਗੀਤ ਸੁਣਾਉਂਦੇ ਹਾਂ ਗੀਤ ਤੋਂ ਫੋਨ ਹਮ ਕੱਟਣਾ ਨਹੀਂ ਤੁਹਾਡੀ ਲਾਈਨਾਂ ਹੋਲਡ ਕਰ ਲੂੰਗਾ ਫਿਰ ਆਪਾਂ ਤੋਂ ਆਂਸਰ ਲੈ ਕੇ ਨਾ ਇਹਨੂੰ ਰੈਪ ਅਪ ਕਰ ਦਾਂਗੇ ਫਿਰ ਆਪਾਂ ਹੋਰ ਕੋਈ ਟੌਪਿਕ ਛੇੜ ਦਾਂਗੇ ਠੀਕ ਹੈ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ 2348018600046 ਹੋਲਡ ਰੱਖੋ, ਤੁਹਾਨੂੰ ਅਸੀਂ ਬੜੀ ਜਲਦ ਲੈਂਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਸਿੰਘ ਹੋਰੀ, ਔਰ ਦੋ ਲੋਕੇਸ਼ਨ ਦੀਆਂ, ਰੇਬਰਮਾਂਡ ਪਲਾਜ਼ਾ ਮਿਸਿਸਾਗਾ ਰੋਡ 'ਤੇ ਸਟੇਲ, ਅਤੇ ਨਾਲ ਏਅਰਪੋਰਟ 'ਤੇ ਕਲਰਕ 'ਤੇ। ਔਰ ਮਨਜੀਤ ਹੋਰਾਂ ਨੂੰ ਮੈਂ ਮੁਬਾਰਕ ਦਿੰਦਾ ਸਭ ਤੋਂ ਪਹਿਲਾਂ।
1: ਹਾਂਜੀ
0: ਮਨਜੀਤ ਜੀਆਂ ਨੂੰ ਜੀ
2: ਚੰਗੇ
0: ਲੱਗਦੀਆਂ, ਉਹ ਮੈਸੇਜ ਵੀ ਹੁੰਦਾ ਥੋੜਾ ਜਿਹਾ ਵਧੀਆ, ਤੇ ਕਿਹੜੀ ਸੇਲ ਦਾ ਵੇਰਵਾ ਦੀ ਅੱਜ?
2: ਹਾਂ ਬਿਲਕੁਲ ਸਿੱਧ ਸਾਹਿਬ, ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪੀਸ ਦਾ ਅਪਲਾਇੰਸ ਬੰਡਲ ਦੇਖ ਰਹੇ ਨੇ, ਤੁਸੀਂ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ ਤਾਂ ਇਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਬਿਲਟ ਇਨ ਅਪਲਾਇੰਸਿਸ ਚ ਡੀਲ ਦੇਖ ਰਹੇ ਨੇ, ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਅਵੇਲੇਬਲ ਹੈ। ਜਿਹੜੇ ਵੀ ਕਸਟਮਰ ਲਾਂਡਰੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਟੋਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 65 ਇੰਚ 65 ਇੰਚ ਦਾ LG ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, $1100 ਦੀ ਪ੍ਰਾਈਸ ਤੋਂ ਘਟਾ ਕੇ $649 ਤੇ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸਿਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: 2348 ਜੀ।
1: ਹਾਂਜੀ, ਨਹਿਰ ਦੇ ਕੰਢੇ ਜਿਹੜਾ ਹੈਗਾ ਉਹ ਢਾਬਾ ਹੁੰਦਾ ਫੇਮਸ, ਜਿੱਥੇ ਆਉਂਦੇ ਜਾਂਦੇ ਅਸੀਂ ਰੋਟੀ ਖਾਣ ਵਾਸਤੇ ਰੁਕਦੇ
0: ਹਾਂ। ਜੀ ਬਿਲਕੁਲ ਠੀਕ ਕਿਹਾ ਤੁਸੀਂ ਜੀ। ਤੁਸੀਂ ਬਹੁਤ ਖਾਧੀ ਰੋਟੀ ਢਾਬੇ ਦੇ ਉੱਤੇ ਜਿਹੜਾ ਨਹਿਰ ਦੇ ਕਿਨਾਰੇ ਹੁੰਦਾ ਹੈ ਜੀ? ਪਰ ਇਹ ਹੁੰਦਾ ਉੱਥੇ ਚੀਜ਼ ਫਰੈਸ਼ ਬਣਦੀ ਹੈ ਤੇ ਸਵਾਦ ਵੀ ਬਹੁਤ ਲੱਗਦੀ ਹੈ ਬੈਠ ਕੇ ਨਾ ਬਾਹਰ ਯਾਦਾਂ ਭਰੀਆਂ ਤਾਜ਼ਾ ਹੋ ਗਿਆ। ਥੈਂਕ ਯੂ ਤੁਹਾਡਾ। ਅਗਲੇ ਕਾਲ ਹੈ
3: 01 86
0: ਜੀ।
4: ਹਾਂਜੀ
0: ਹਾਂਜੀ, ਸਤਿ ਸ੍ਰੀ ਅਕਾਲ।
4: ਤੁਹਾਡੀ ਨਹਿਰਾਂ ਦੀ ਗੱਲ ਸੁਣ ਕੇ ਮੈਂ ਚੱਲ ਫੋਨ ਕਰ ਹੀ ਲੈਂਦੇ ਹਾਂ। ਮੈਂ ਨਾ ਤੁਹਾਡੇ ਪਿੰਡਾਂ ਦੇ ਲੱਗਦਾ ਹੀ ਹਾਂ।
0: ਅੱਛਾ ਜੀ।
4: ਤੇ ਅਸੀਂ ਨਹਿਰ ਤੇ ਚੜ੍ਹਦੇ ਸੀ ਸਰਦਾਰ ਕਾਲਜ ਨੂੰ, ਉਹ ਨਾ ਨਹਿਰਾਂ ਦੀ ਜਿਹੜੀ ਪਟੜੀ ਸੀ ਉੱਥੇ ਸੰਗਲ ਲੱਗੇ ਹੁੰਦੇ ਸੀਗੇ।
0: ਹਾਂਜੀ ਹਾਂਜੀ ਹਾਂ,
4: ਉੱਥੇ ਕੋਈ ਕਾਰ ਨੀ ਜਾ ਸਕਦੀ। ਤੇ ਉਹ ਨਹਿਰਾਂ ਦੀ ਜਿਹੜੀ ਪਟੜੀ ਸੀ ਉੱਥੇ ਪੇਪ ਨਹੀਂ ਸੀ, ਕੱਚੇ ਹੁੰਦੇ ਸੀ ਉਹ। ਉਹ ਨਹਿਰਾਂ ਦੀ ਜਿਹੜੀ ਨਾ ਸਾਈਡਾਂ ਤੇ ਲੱਗੀਆਂ ਸੀ ਟਾਹਲੀਆਂ।
0: ਹਾਂਜੀ ਹਾਂਜੀ ਹਾਂਜੀ।
4: ਉਹਨਾਂ ਦੇ ਕਿਲੇ ਕਿਲੇ ਦੇ ਨੰਬਰ ਲਿਖਿਆ ਹੁੰਦਾ ਸੀ ਵੀ ਇੰਨਾ ਨੰਬਰ ਆ, ਇੰਨਾ ਨੂੰ ਕੱਟ ਲਾ ਲਵੇ ਕੋਈ। ਚੋਰੀ ਕਿਉਂ ਬਹੁਤ ਹੋ ਜਾਂਦੀ, ਤੁਹਾਨੂੰ ਪਤਾ ਹੀ ਜਿਹੜੇ ਵੋਟਾਂ ਪਰ ਜਿਹੜੀ ਨਾ ਇਹ ਤੁਸੀਂ ਹੁਣ ਘਰਾਂ ਦੀ ਗੱਲ ਕੀਤੀ ਆ, ਇਹ ਬਣਦੇ ਸੀ ਰੈਸਟ ਹਾਊਸ ਉਹ ਗੋਰਿਆਂ ਦੇ ਜਿਹੜੇ ਇੰਚਾਰਜ ਉਹ ਨਵਾਂ ਦੇ ਮੌਜਾਂ ਕਰਨ। ਉਹਨਾਂ ਨੇ ਜਾਣਾ ਨਹਿਰ ਤੇ ਗੱਡੀ ਹੋਰ ਕਿਸੇ ਦੀ ਜਾ ਨੀ ਸਕਦੀ, ਸਿੰਗਲ ਲੱਗੇ ਹੁੰਦੇ ਸੀ।
0: ਜੀ ਜੀ ਜੀ,
4: ਲੱਗੇ ਹੁੰਦੇ ਸੀ ਰਾਮਪੁਰ ਜਿਹੜਾ ਦਰਾਹੇ ਦੇ ਕੋਲੇ ਆ, ਰਾਮਪੁਰ ਤੇ ਪਹਿਲਾਂ ਵੱਡੀ ਨਹਿਰ ਆਉਂਦੀ ਆ, ਉਹਦੇ ਤੋਂ ਅੱਗੇ ਆ ਕੇ ਤਿੰਨ ਬਣਦੀਆਂ ਨੇ, ਇੱਕ ਬੋਹਰ ਬਰਾਂਚ, ਇੱਕ ਸਿੱਧਵਾਂ ਬਰਾਂਚ, ਇੱਕ ਬਠਿੰਡਾ ਬਰਾਂਚ ਕਨੇਕੀ। ਹਾਂਜੀ, ਤੇ ਉੱਥੋਂ ਆਪਣੇ ਜਦੋਂ ਨਾ ਲੰਘਦੀ ਆ ਲੁਧਿਆਣੇ ਚ ਉਹ ਹੈਗੀ ਆ ਸਿੱਧਵਾਂ ਬਰਾਂਚ, ਉਹ ਪਹਿਲਾਂ ਬਾਹਰ ਹੀ ਹੁੰਦੀ ਸੀ, ਅੱਜ ਵਿਚਾਲੇ ਆ ਗਏ ਲੁਧਿਆਣੇ ਦੇ।
0: ਜੀ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਰੇਡੀ ਪ੍ਰਾਂਤ ਦੇ ਇਸ ਪਰਦੇ ਨਾਲ ਜੁੜੇ ਹੋ ਜੀ। ਅਗਲੇ ਕਾਲ ਹੁਣ ਨਾਲ
3: 0046 ਹਾਂਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ
3: ਜੀ, ਸਤਿ ਸ਼੍ਰੀ ਅਕਾਲ। ਅੱਜ ਤੁਸੀਂ ਨਾਮ ਭੁੱਲ ਗਏ, ਉਹ ਕਹਿੰਦੇ ਅਮਨ ਮਨਪ੍ਰੀਤ,
0: ਮਨਪ੍ਰੀਤ ਟੂਰ ਦੇਸ ਪਰਦੇਸ ਵਿੱਚ ਟੂਰ ਟੂਰ ਟੂਰ ਕਹਿੰਦੇ ਟੂਰ ਆ ਬੈਠੇ।
3: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
5: ਇੱਕ ਤਾਂ ਜੀ ਇੱਕ ਤਾਂ ਯਾਰ ਆਪਣੇ ਉਧਰ ਕੈਂਡ ਵਾਲੇ ਪੁੱਲ ਤੇ ਪਕੌੜੇ ਬੜੇ ਮਸ਼ਹੂਰ ਆ ਜੀ,
3: ਹਾਂਜੀ
5: ਜੀ, ਮਹਿੰਗੇ ਵੀ ਬੜੇ ਆ ਤੇ ਮਸ਼ਹੂਰ ਵੀ ਬੜੇ ਆ ਜੀ। ਇੱਕ ਆਪਣੇ ਇੱਧਰ ਸਾਨੇ ਵਾਲਾ ਨੂੰ ਜਾਓ ਤੇ ਉੱਥੇ ਨਹਿਰਾਂ ਤੇ ਵੇਰਕਾ ਦੇ ਬੂਥ ਵਗੈਰਾ ਹੁੰਦੇ ਨਾ ਜੀ, ਇੱਕ ਪਰ ਮੈਂ ਜਿਹੜੀ ਸਭ ਤੋਂ ਵੱਧ ਚੀਜ਼ ਦੇਖੀ ਨਾ ਜੀ ਨਹਿਰਾਂ ਤੇ, ਜਿੱਧਰ ਮਰਜ਼ੀ ਪੰਜਾਬ ਦੇ ਚਲੇ ਜਾਈਏ ਬਹੁਤ ਸਫ਼ਰ ਇੱਧਰ ਦਾ ਛੋਟੇ ਪਿੰਡਾਂ ਪਰ ਨੂੰ ਕੀਤਾ ਨਾ ਜੀ, ਇੱਕ ਮਤਲਬ ਮੈਂ ਦੇਖਿਆ ਹਰ ਜਗ੍ਹਾ ਇੱਕ ਬੜਾ ਛੋਟਾ ਜਿਹਾ ਮਤਲਬ ਕਿ ਕਮਰਾ ਬਣਾ ਕੇ ਉੱਥੇ ਇੱਕ ਬੜਾ ਲਿਖਿਆ ਹੁੰਦਾ ਜੀ ਠੇਕਾ ਸ਼ਰਾਬ ਦੇਸੀ,
0: ਹਨਾ
5: ਜੀ, ਤੇ ਇਹ ਬਹੁਤ ਲਿਖਿਆ ਹੁੰਦਾ ਜੀ, ਬਹੁਤ ਹੁੰਦੇ ਉੱਧਰ
0: ਆਮ ਹੀ ਲਿਖਿਆ ਹੁੰਦਾ ਪੰਜਾਬ ਸਾਰੇ ਦੇਸੀ ਆ, ਠੇਕਾ ਸ਼ਰਾਬ, ਇੰਗਲਿਸ਼ ਵਾਈਨ ਸਟੋਰ। ਮਿਹਰਬਾਨੀ ਰੇਡੀਓ ਪ੍ਰੋਗਰਾਮ ਦੇ ਇਸ ਪਰਦੇ, ਚਲੋ ਮੈਂ ਥੋੜ੍ਹਾ ਧਿਆਨ ਆ ਹੁਣ ਇਸ ਜਿਹੜਾ ਆਪਾਂ ਕੀਤਾ ਜਿੰਨਾ ਵੀ ਆਪਾਂ ਖਰਾ ਕੀਤਾ ਹੈਗਾ ਪ੍ਰੋਗਰਾਮ ਨਹਿਰਾਂ ਦੇ ਉੱਤੇ। ਅੱਛਾ ਅਜੇ ਵੀ ਟਾਈਮ ਹੈਗਾ 905। ਅੱਜ ਤੋਂ ਬਹੁਤ ਸਾਲ ਪਹਿਲਾਂ ਪੰਜਾਬ ਦੇ ਵਿੱਚ ਨਾ, ਕਿਉਂਕਿ ਲੋਕ ਨਾ ਜਿਹੜੀ ਡੈਥ ਹੁੰਦੀ ਆ ਜਿਹੜੀ, ਪਰ ਸਾਡੇ ਵਿੱਚ ਪੰਜਾਬੀਆਂ ਦੇ ਬਾਹਰ ਆ ਸ਼ਹੀਦੀਆਂ ਪ੍ਰਾਪਤ ਕੀਤੀਆਂ ਬਹੁਤ, ਫਿਰ ਨਹੀਂ ਕੀਤੀ, ਪਰ ਆਮ ਲੋਕ ਪਹਿਲਾਂ ਡਰਦੇ ਹੁੰਦੇ ਸੀ ਨਾ ਬਹੁਤ,
3: ਹਾਂਜੀ,
0: ਪਰ ਪਿਛਲੇ ਕੁਛ ਸਾਲਾਂ ਤੋਂ ਮੈਂ ਦੇਖਿਆ, ਚਲੋ ਹੋਲਡ ਰੱਖੋ ਹੁਣ, ਹੈ ਨਾ ਪੁਨੀਤ ਜੀ ਹੋਲਡ ਰੱਖੋ, ਮੈਂ ਕਈ ਸਾਲਾਂ ਤੋਂ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜੇ ਹੁਣ 10-15-20 ਸਾਲ ਪਿੱਛੇ ਜ਼ਿਆਦਾ ਤੋਂ, ਹੈ ਨਾ, ਪਹਿਲਾਂ ਹੁੰਦਾ ਸੀਗਾ ਵੀ ਜਦੋਂ ਸਧਾਰਨ ਜੇ ਜਦੋਂ ਕੋਈ ਬੰਦਾ ਫੌਤ ਕਰ ਜਾਂਦਾ ਸੀ, ਚੜ੍ਹਾਈ ਕਰ ਜਾਂਦਾ ਸੀਗਾ, ਉਹਦਾ ਸਧਾਰਨ ਪਾਠ ਰਖਾ ਕੇ ਅਤੇ ਭੋਗ ਪਾਉਂਦੇ ਹੁੰਦੇ ਸੀ ਨਾ,
3: ਹਾਂਜੀ,
0: ਬਹੁਤਾ ਹਾਨੀ ਸੀ ਹੁੰਦਾ, ਯਾਨੀ ਕਿ ਜਿਹੜਾ ਹੁੰਦਾ ਖਾਣ ਪੀਣ ਸਾਦਾ ਜਿਹਾ ਹੁੰਦਾ ਲੰਗਰ, ਹੈ ਨਾ, ਹੁਣ ਤਾਂ ਪਿਛਲੇ ਸਾਲਾਂ ਤੋਂ ਜਦੋਂ ਕੋਈ ਬੰਦਾ ਚੜ੍ਹੀ ਕੀ ਮਰਜ਼ੀ ਏਜ ਤੋਂ ਜਾਵੇ, ਹੈ ਨਾ, ਲੋਕਾਂ ਨੂੰ ਇਹ ਹੁੰਦਾ ਵੀ ਚਲੋ ਵੀ ਜਿੰਨਾ ਵੀ ਪਰਮਾਤਮਾ ਨੇ ਬਖਸ਼ੀ ਸੀ ਆਪਣੀ ਉਮਰ ਭੋਗ ਕੇ ਗਿਆ ਇਹ ਬੰਦਾ ਨਾ, ਅਤੇ ਬਈ ਹੁਣ ਸੈਲੀਬ੍ਰੇਟ ਕਰੋ ਇਹਦੀ ਲਾਈਫ ਨੂੰ, ਹੈ ਨਾ, ਉਹ ਵਧੀਆ ਵਧੀਆ ਪਤਾ ਨਹੀਂ ਕਈ ਗਾਉਣ ਵਾਲੇ ਵੀ ਲਾਉਂਦੇ ਕਈ ਤਾਂ, ਜੇ ਥੋੜ੍ਹੀ ਜਿਹੀ ਏਜ 'ਚ ਹੋਣ ਬੰਦੇ, ਹੈ ਨਾ, ਭੋਗ ਪਾਉਣਾ ਹੋਵੇ ਅਤੇ ਮਿਠਾਈਆਂ ਇੰਨੇ ਤਰ੍ਹਾਂ ਦੀਆਂ ਪੱਕਦੀਆਂ, ਹੈ ਨਾ, ਅੱਗੇ ਤਾਂ ਜਿਲੇ ਬੁੜੇ ਹੁੰਦੇ ਜਿਹੜੇ ਬਜ਼ੁਰਗ ਮਰਦੇ ਸੀ ਨਾ, ਉਦੋਂ ਜਲੇਬੀਆਂ ਗੜੀ ਜਾਂਦੀ ਫਲਾਨਾ, ਹੈ ਨਾ, 100 ਸਾਲ ਦਾ ਹੋ ਗਿਆ, ਹੁਣ ਉਹ ਪੰਜਾਬ ਦੇ ਲੋਕਾਂ ਦੀ ਧਾਰਨਾ ਥੋੜ੍ਹੀ ਜਿਹੀ ਚੇਂਜ ਹੋਈ ਹੋਈ ਹੈ, ਹੈ ਨਾ, ਅਤੇ ਮੈਂ ਜਿਹੜਾ ਆਪ ਦੇਖਿਆ ਕਈ ਵਾਰੀ ਨਾ ਉੱਥੇ ਜਦੋਂ ਹੁਣ, ਚਲੋ ਪਹਿਲਾਂ ਇੱਕ ਕਾਰ ਲੈ ਲਈ ਸ਼ਾਇਦ, ਹੈ ਨਾ, 3509 ਜੀ।
5: ਹਾਂਜੀ ਸਿੱਧੂ ਸਾਹਿਬ, ਕਿਤੇ ਤੁਸੀਂ ਆਸ਼ਕੀ ਦੀ ਗੱਲ ਤਾਂ ਨਹੀਂ ਕਰ ਰਹੇ ਵੀ ਜਿਹੜਾ ਗਾਣਾ ਵੀ ਨਹਿਰ ਵਾਲੇ ਪੁੱਲ ਤੇ ਪਲਾ ਕੇ?
0: ਨਹੀਂ ਉਹ ਤਾਂ ਅਸੀਂ ਪਹਿਲਾਂ ਲਗਾਤਾ, ਉਹ ਤਾਂ ਲਗਾਤਾ ਸੀ, ਉਹ ਗੱਲ ਤਾਂ ਪਾਸੇ ਹੋ ਗਈ ਨਾ। ਹਾਂਜੀ ਹਾਂਜੀ, ਰੇਡੀਓ ਪ੍ਰੋਗਰਾਮ ਦੇਸ ਪਰਦੇਸ ਨੂੰ ਲਿਆ ਹੋਇਆ 1981 ਜੀ, ਨਹੀਂ ਛੱਡ ਗਏ ਨੇ। ਅੱਛਾ ਮੈਂ ਗੱਲ ਕਰ ਰਿਹਾ ਸੀ, ਅੱਛਾ ਹੁਣ ਮੈਂ ਤੁਹਾਨੂੰ ਦੱਸ ਰਿਹਾ ਮੈਂ ਗੱਲ ਕਰ ਰਿਹਾ। ਅੱਛਾ ਲੋਕ ਅਕਸਰ ਜਦੋਂ ਕੋਈ ਹੁਣ ਉੱਥੇ ਸਮਝੋ ਕਿ ਵੀ ਕੋਈ ਪੂਰਾ ਹੋ ਗਿਆ ਨਾ,
3: ਹਾਂਜੀ,
0: ਅਤੇ ਉਹਦੀਆਂ ਨਾ ਅਸਥੀਆਂ ਪਾਉਣ ਜਾਂਦੇ ਨੇ ਹਰੇਕ ਪੱਤਰ ਨੂੰ, ਹਰੇਕ ਪੱਤਰ ਨੂੰ ਪੈਂਦਾ ਤੁਹਾਨੂੰ ਪਤਾ,
3: ਹਾਂਜੀ,
0: ਜਦੋਂ ਅਸਥੀਆਂ ਉਹਦੀਆਂ ਬਹਾ ਦਿੱਤੀਆਂ ਜਾਂਦੀਆਂ, ਉਹ ਤੋਂ ਬਾਅਦ ਫਿਰ ਨਾ ਜਿੰਨੇ ਕੁ ਲੋਕ ਗਏ ਹੁੰਦੇ ਸਾਰੇ, ਉਹ ਕਹਿੰਦੇ ਕੋਈ ਨਹੀਂ ਪਰਮਾਤਮਾ ਨੂੰ ਮੱਥਾ ਟੇਕ ਸਾਹਮਣੇ, ਹੈ ਨਾ, ਕਿਉਂਕਿ ਹੈ ਨਾ ਅੰਮ੍ਰਿਤਸਰ ਸਾਹਿਬ ਨੂੰ ਮੂੰਹ ਕਰਕੇ,
3: ਹਾਂਜੀ,
0: ਬਾਬਾ ਇਹਨੂੰ ਐਨ ਚੰਗੀ ਤਰ੍ਹਾਂ ਆਪਣੇ ਕੋਲ ਬੁਲਾ ਲਿਆ ਅਤੇ ਵਧੀਆ ਵਧੀਆ ਖਾਂਦਾ ਪੀਂਦਾ ਗਿਆ ਕਹਿਣ ਦਾ ਭਾਵ ਕਹਿਣਾ, ਹੈ ਨਾ, ਉਦੋਂ ਬਾਅਦ ਉਹਨਾਂ ਨੇ ਕਹਿਣਾ ਨਹੀਂ ਆਪਾਂ ਹੁਣ ਯਾਰ ਇੱਥੇ ਆਈ ਹਾਂ ਬਹਾਨੇ ਨਾ, ਹਰੀ ਕੇ ਪੱਤਣ ਦੀ ਨਾ ਮੱਛੀ ਬੜੀ ਮਸ਼ਹੂਰ ਆ, ਆ ਫਿਸ਼ ਕਈ ਸਮਾਂ ਦੀ ਬਹੁਤ ਮਸ਼ਹੂਰ ਹੁੰਦੀ
3: ਹੈ, ਹੈ
0: ਨਾ, ਉਹਨਾਂ ਕਹਿੰਦਾ ਹਰੀ ਕੇ ਪੱਤਣ ਦੀ ਉੱਥੇ ਨਾ ਬਹੁਤ ਇੱਕ ਦੁਕਾਨ ਆ, ਉਹਦੀ ਫਿਸ਼ ਖਾਣੀ ਆਪਾਂ, ਨਾਲੇ ਪੈਗ ਸ਼ੁਗ ਲਾਵਾਂਗੇ, ਨਾਲੇ ਫਿਸ਼ ਖਾਵਾਂਗੇ, ਨਾਲੇ ਨਾ ਬੰਦਾ ਤੁਰ ਗਿਆ ਦੁਨੀਆਂ ਤੋਂ, ਉਹਨੂੰ ਸਤਿ ਸ਼੍ਰੀ ਅਕਾਲ ਬੁਲਾਵਾਂਗੇ, ਭਾਈ ਬਾਈ ਤੈਨੂੰ ਜਿੱਥੇ ਵੀ ਗਿਆ ਤੂੰ, ਹੈ ਨਾ, ਚੜ੍ਹਦੀ ਕਲਾ ਜਰਾ ਮੈਂ ਤੋ, ਇੱਕ ਤਾਂ ਇਹ ਗੱਲ ਤੁਸੀਂ ਮਿਸ ਕਰ ਗਏ, ਬਹੁਤ ਲੋਕ ਕਹਿ ਗਏ ਪਕੌੜੇ ਨਿਕਲਦੇ, ਪਰ ਕਿਸੇ ਇਹ ਨਹੀਂ ਕਿਹਾ ਵੀ ਕਾਹਦੇ ਪਕੌੜੇ, ਪਕੌੜੇ ਤਾਂ ਹੁਣ ਵੈਜੀਟੇਬਲ ਪਕੌੜੇ ਵੀ ਹੋ ਸਕਦੇ ਆ, ਪਰ ਅਕਸਰ ਨਹਿਰਾਂ ਦੇ ਉੱਤੇ ਗਏ, ਆਮ ਵੀ ਜ਼ਿੰਦਗੀ 'ਚ ਵੀ ਗੱਡੀਆਂ ਰੁਕਦੀਆਂ ਨੇ ਪੰਜਾਬ 'ਚ, ਇੰਨਾ ਰਹੀ ਜਾਂਦੇ ਨੇ, ਹੁਣ ਜਿਵੇਂ ਆਪਾਂ ਜਾ ਰਹੇ ਹਾਂ ਜੀ ਡੀ ਰੋਡ ਤੋਂ ਮੁੱਲਾਪੁਰ ਵੱਲ ਨੂੰ,
3: ਹਾਂਜੀ,
0: ਉਹਨਾਂ ਕਹਿਣਾ ਮੁੱਲਾਪੁਰ ਗੱਡੀ ਰੁਕਣੀ ਆ, ਉੱਥੇ ਕੀ ਹੈ ਨਾਲ ਇੰਗਲਿਸ਼ ਵਾਈਨ ਸਟੋਰ ਵੀ ਹੈਗਾ, ਇੱਕ ਦੁਕਾਨ ਬੜੀ ਮਸ਼ਹੂਰ ਆ ਰਾਜੂ ਦੀ, ਹੁਣ ਵੀ ਹੋਊਗਾ ਹੈ ਕਰਦੇ ਹੋ, ਉਹਨਾਂ ਦੀ ਫਿਸ਼ ਬੜੀ ਮਸ਼ਹੂਰ ਹੈਗੀ ਆ, ਇਹ ਚੀਜ਼ਾਂ ਕੋਈ ਮਸ਼ਹੂਰ ਹੁੰਦੀਆਂ, ਜਿਵੇਂ ਸਧਾਰਨ ਨੂੰ ਜਾਂਦੇ ਹਾਂ, ਹੁਣ ਸਧਾਰਨ ਵਾਲੀ ਨਹਿਰ ਮਸ਼ਹੂਰ ਆ ਬੜੀ, ਹੈ ਨਾ, ਉੱਥੇ ਹੁਣ ਇਹ ਕੀ ਆ ਕਿ ਸਧਾਰਨ ਨਹਿਰ 'ਤੇ ਇੱਕ ਤਾਂ ਉੱਥੇ ਝਾਲਾਂ ਬੜੀਆਂ ਵੱਡੀਆਂ ਨੇ, ਘਰਾਟ ਵੀ ਹੈਗੇ ਨੇ, ਰੁਕੀ ਰੁਕਦੇ ਵੀ ਉੱਥੇ ਬਹੁਤ ਰਾਏ ਕੋਟ ਨੂੰ ਜਾਂਦੇ ਆਪਾਂ ਜਦੋਂ ਜਾਂ ਉੱਧਰੋਂ ਆਉਂਦੇ ਹਾਂ ਨਹਿਰ ਤੇ ਹਰੇਕ ਰੁਕਦਾ ਉੱਥੇ ਕਿਉਂਕਿ ਇੱਥੇ ਕੁਝ ਹੁਣ ਅੱਗੇ ਤਾਂ ਇੱਕ ਰੇਹੜੀ ਮਸ਼ਹੂਰ ਹੁੰਦੀ ਸੀ ਪਿਸ਼ੂ ਵਾਲੀ ਤੇ ਉੱਥੇ ਹੁਣ ਕਾਫੀ ਨੇ ਹਨਾ ਪਰ ਇਹ ਖਾਸ ਕਰਕੇ ਫਿਸ਼ ਉੱਥੇ ਕਈ ਪੁਪੜਾਂ ਦੇ ਉੱਤੇ ਬਹੁਤ ਮਸ਼ਹੂਰ ਹੈਗੇ ਆ ਜਿਹੜੀ ਕੰਪਨੀ ਹੈਗੀ ਆ ਇਹ ਤੁਸੀਂ ਮਿਸ ਕਰ ਗਏ ਸੀ ਚੀਜ਼ ਨੂੰ ਬਾਕੀ ਜਿਹੜਾ ਮੈਂ ਦੱਸ ਦਿੱਤਾ ਕਿ ਹਰ ਇੱਕ ਪੱਤਨ ਦੀ ਵੀ ਫਿਸ਼ ਮਸ਼ਹੂਰ ਹੈਗੀ ਆ ਉੱਥੇ ਵੀ ਲੋਕ ਪਾ ਦਿੰਦੇ ਨੇ ਖੈਰ ਆਪਣੀ ਰਾਸਤੀ ਵਗੈਰਾ ਪਾਉਂਦੇ ਨੇ ਹੈ ਨਾ ਚਲੋ ਜਿਹੜੀ ਸੈਲੀਬ੍ਰੇਟ ਕਰਦੇ ਨੇ ਲਾਈਫ ਬੜੀ ਆਪਣਾ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹਾਂ ਟੈਲੀਫੋਨ ਨੰਬਰ 905-564-6464 ਸਾਡੇ ਸਟੂਡੀਓ ਨੰਬਰ ਨੇ ਅਤੇ ਅੱਗੇ ਜਾ ਕੇ ਹੋਰ ਗੱਲਬਾਤ ਕਰਦੇ ਹਾਂ ਅਤੇ ਕਾਲਰ ਨੇ ਸਾਡੇ ਨਾਲ ਉਹ ਲੈ ਲਈਏ ਇਹਨਾਂ ਨੂੰ
3: ਹਾਂਜੀ 1981 ਜੀ ਸਤਿ ਸ਼੍ਰੀ ਅਕਾਲ
2: ਜ਼ਿਕਰ
0: ਕੀਤਾ ਮਿਹਰਬਾਨੀ ਇਹ ਤਾਂ ਚੀਜ਼ਾਂ ਮੈਂ ਮੈਜੀ ਤਾਂ ਹੈਗੀ ਮਸ਼ਹੂਰ ਪਰ ਜਿਹੜੀ ਖਾਸ ਕਰਕੇ ਅਟ੍ਰੈਕਸ਼ਨ ਹੁੰਦੀ ਹੈ ਨਾ ਬੰਦੇ ਜਿਹਨਾਂ ਨੇ ਕਿਤੇ ਖਾਣ ਪੀਣ ਵਾਲੇ ਹੁੰਦੇ ਆ ਉਹ ਫਿਸ਼ ਆਪਾਂ ਇੱਥੇ ਵੀ ਲਾਈਕ ਕਰਦੇ ਬਹੁਤ ਹਨਾ ਤਾਂ ਮੈਂ ਹੁਣ ਫਿਕਸ ਖਾਣੀ ਆ ਜੇ ਤੁਹਾਨੂੰ ਮੈਂ ਜ਼ਿਕਰ ਕਰਦੇ ਨਾਲ ਮੈਂ ਐਡ ਵੀ ਕਰਦਾ ਇੰਨੇ ਫਰੂਟ ਲੈਣ ਤਾਂ ਜਾਓ ਇਹਨਾਂ ਦੀ ਫਿਸ਼ ਬੜੀ ਮਸ਼ਹੂਰ ਆ ਬਾਈ ਅੰਮ੍ਰਿਤਸਰੀ ਫਿਸ਼ ਹੈਗੀ ਆ ਖਾਓ ਅਤੇ ਜ਼ਰੂਰ ਜਾ ਕੇ ਆਓ ਨੇੜਲੀ ਬਰਾਂਚ 'ਤੇ ਅੱਜ ਇਹਨਾਂ ਦੀ ਸੇਲ ਜਿਹੜੀ ਲੱਗੀ ਹੈ 25 ਸੈਂਟਰ ਵੁੱਡ ਪਾਰਕ ਵਿੱਚ ਲੱਗੀ ਹੋਈ ਆ ਇੱਕੋ ਬਰਾਂਚ ਦੇ ਉੱਤੇ ਇੱਥੇ ਇਹਨਾਂ ਨੇ ਥਾਲੀ ਲਗਾਈ ਆ 499 ਦੀ ਵੈੱਜ ਬਰਗਰ ਹੈ 399 ਦਾ ਅਤੇ ਵੈੱਜ ਬਰਿਆਨੀ ਹੈ 499 ਦੀ ਵੈਜੀ ਨੂਡਲ ਹੈਗੀਆਂ 699 ਦੀ ਸਟੱਫ ਕੁਲਚਾ 299 ਦਾ ਆਲੂ ਕੁਲਚਾ 499 ਦਾ ਅਤੇ ਇੱਕ ਚੱਕਰ ਲਗਾਇਆ ਹੋ ਤੁਸੀਂ ਰੇਹੜੀ ਪ੍ਰਾਪ ਦੇਸ ਪ੍ਰਦੇਸ ਨਾਲ ਤੁਸੀਂ ਜੁੜਿਆ ਹੋਇਆ
3: ਜੀ ਇੱਕ ਮੈਸੇਜ ਲੈ ਲਾ ਮੈਂ ਜੇਕਰ ਤੁਸੀਂ ਆਪਣੇ ਘਰਾਂ ਦੀ ਡਕਟ ਕਲੀਨਿੰਗ ਨਹੀਂ ਕਰਵਾਈ ਤੁਸੀਂ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ ਇਹ ਫਸਟ ਐਵਰ ਕੰਪਨੀ ਆਪਣੀ ਕਮਿਊਨਿਟੀ ਦੀ ਜਿਹੜੀ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ ਅਤੇ ਇਹ ਤੁਹਾਨੂੰ ਤੁਹਾਡੇ ਲਈ 7 ਦਿਨ ਓਪਨ ਨੇ ਕੋਈ ਵੀ ਛੁੱਟੀ ਨਹੀਂ ਕਰਦੇ ਅਤੇ ਪ੍ਰੋਫੈਸ਼ਨਲ ਡਕਟ ਕਲੀਨਿੰਗ ਤੁਹਾਡੇ ਘਰਾਂ 'ਚ ਕਰਕੇ ਜਾਂਦੇ ਨੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਰਿਪੇਅਰ ਜਾਂ ਇੰਸਟਾਲ ਕਰਾਉਣਾ ਹੋਵੇ ਤੁਸੀਂ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ ਰੈਗੂਲਰ ਪ੍ਰਾਈਸ ਇਹਨਾਂ ਦੀ $250 ਦੀ ਹੈ ਜਿਹੜੀ ਕਿ ਤੁਸੀਂ ਆਪਣੀ ਡਕਟ ਕਲੀਨਿੰਗ ਦੇ ਲਈ ਇਹ ਸਰਵਿਸ ਲੈ ਸਕਦੇ ਹੋ $250 ਦੇ ਵਿੱਚ ਬਟ ਜਿੰਨੇ ਵੀ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਸਾਡੇ ਲਿਸਨਰਸ ਨੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਤੁਹਾਨੂੰ ਇਹੀ $250 ਵਾਲੀ ਸਰਵਿਸ $140 ਦੇ ਵਿੱਚ ਦੇਣਗੇ $140 ਦੇ ਵਿੱਚ ਅਕਾਲ ਡਕਟ ਕਲੀਨਿੰਗ ਦੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਨੰਬਰ 416-710-0662
0: ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਪੁਲ ਦੇ ਉੱਤੇ ਜਿੱਥੇ ਵੀ ਕਿਤੇ ਨਹਿਰ ਹੋਵੇ ਇੱਕ ਤਾਂ ਪੈਂਚਰ ਲਾਉਣਾ ਸਾਈਕਲ ਵਾਲੀ ਦੁਕਾਨ
3: ਬਿਲਕੁਲ ਹਾਂਜੀ
0: ਇੱਕ ਉਹਨਾਂ ਨੇ ਕਿਹਾ ਸੀ ਫਰੂਟ ਵਾਲੀ ਰੇਹੜੀ ਹੁੰਦੀ ਹੈ
3: ਕਿਉਂਕਿ ਜਿਵੇਂ ਹੁਣ ਨਾਰਮਲੀ ਅਮਰੂਦ ਵਗੈਰਾ ਦਾ ਸੀਜ਼ਨ ਚੱਲਦਾ ਹੁੰਦਾ ਨਾ ਤਾਂ ਉਹ ਕੱਟ ਕੇ ਨਮਕ ਵਗੈਰਾ ਲਾ ਕੇ ਉੱਪਰ ਉਹ ਦਿੰਦੇ ਹੁੰਦੇ ਆ ਹਨਾ
0: ਉੱਥੇ ਤਾਂ ਉਹੀ ਹੁੰਦਾ ਸਨੈਕ ਹੋ ਜਾਂਦਾ ਬੰਦਾ
3: ਹਾਂਜੀ ਹਾਂਜੀ ਹਾਂਜੀ ਉਹ ਲੰਘਦੇ ਕਰਦੇ ਅਮਰੂਦਾਂ ਦੇ ਨਾਰਮਲੀ ਦੇਖਣ ਨੂੰ ਮਿਲਦੇ ਹੁੰਦੇ
0: ਉਹ ਲੱਗਦੇ ਵੀ ਸਵਾਦ ਹੁੰਦੇ ਬੜੇ
3: ਹਾਂਜੀ ਹਾਂਜੀ ਉਹ ਨਮਕ ਤੇ ਮਿਰਚ ਪਾ ਕੇ ਦਿੰਦੇ ਹੁੰਦੇ ਆ ਉੱਪਰ
0: ਜੀ ਜੀ ਜੀ
3: ਆਪਾਂ ਨਾਰਮਲੀ ਨਹੀਂ ਮਿਰਚ ਪਾ ਕੇ ਖਾਂਦੇ
0: ਕਈ ਥਾਵਾਂ ਤੇ ਮੈਂ ਦੇਖਿਆ ਛੱਲੀਆਂ ਵਾਲੀ ਰੇਹੜੀ ਵੀ ਹੈਗੀ
3: ਹਾਂਜੀ ਛੱਲੀਆਂ ਵਾਲੀ ਰੇਹੜੀ ਉਹ ਤਾਂ ਫਿਰ ਵਿੰਟਰ ਟਾਈਮ ਹੋ ਗਿਆ ਨਾ
0: ਹਾਂਜੀ
3: ਹਾਂਜੀ ਉਦੋਂ ਫਿਰ ਹੁੰਦੇ ਆ
0: ਅੱਛਾ ਉਹਨਾਂ ਨੇ ਜ਼ਿਕਰ ਕੀਤਾ ਸੀ ਸਾਈਕਲ ਦਾ ਜ਼ਿਕਰ ਆ ਗਿਆ ਹਨਾ
3: ਹਾਂਜੀ
0: ਹੁਣ ਆਪਾਂ ਮੈਂ ਤੁਹਾਨੂੰ ਇੱਕ ਪਹਿਲਾਂ ਗੱਲ ਕੀਤੀ ਸੀ ਕਿ ਜਿਹੜਾ ਸਾਈਕਲ ਆ ਨਾ
3: ਹਾਂਜੀ
0: ਆਪਾਂ ਇਹਨੂੰ ਸਮਝਦੇ ਹਾਂ ਕਿ ਸ਼ਾਇਦ ਇਹ ਸਵਾਰੀ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਸਸਤੀ ਸਵਾਰੀ ਇਨਸਾਨ ਦੀ ਇਹ ਰਹੀ ਹੈ ਮਤਲਬ ਲਾਈਫ ਦੇ ਵਿੱਚ ਨਾ ਹੁਣ ਤਾਂ ਭਾਵੇਂ ਸਾਡੇ ਇੰਡੀਆ ਦੇ ਵਿੱਚ ਕੋਈ ਸਾਈਕਲ 'ਤੇ ਸਫ਼ਰ ਨਹੀਂ ਕਰਦਾ ਹੈਗਾ ਪਰ ਮੈਂ ਜਦੋਂ ਕਿਊਬਾ ਗਏ ਉੱਥੇ ਲੋਕ ਕਹਿੰਦੇ ਸਾਡੇ ਜਿਹੜਾ ਕੋਈ ਸਾਈਕਲ ਜਿਹੜਾ ਬੰਦੇ ਕੋਲ ਹੈਗਾ ਨਾ ਉਹ ਸਭ ਤੋਂ ਅਮੀਰ ਬੰਦਾ ਮੈਂ ਸਮਝਦਾ ਸਾਡੇ ਪ੍ਰਾਂਤ ਤੋਂ ਅੱਜ ਤੋਂ ਜਾਵੜੀ ਆ 50 ਸਾਲ ਪਿੱਛੇ ਜਾਵੜੀ ਆ ਪੰਜਾਬ 'ਚ ਵੀ ਜਾਵੜੀ ਹੈ ਉਦੋਂ ਨਾ ਤਾਂ ਗੱਡੀਆਂ ਹੁੰਦੀਆਂ ਸੀ ਬੈਸਟ ਪਹਿਲਾਂ ਆਈਆਂ ਸੀਗੀਆਂ ਹੈਨੀ ਫਿਰ ਫੀਟ ਆ ਗਈ ਫਿਰ ਦੂਜੀਆਂ ਆ ਗਈਆਂ ਕਾਫੀ ਹੁਣ ਤਾਂ ਹੋਰ ਸੁੱਖ ਨਾਲ ਕਈ ਚੀਜ਼ ਹੈ ਹੀ ਨਹੀਂ ਕੋਈ ਨਾ ਹੋਵੇ ਸਾਈਕਲ ਦੀ ਅਹਿਮੀਅਤ ਬਹੁਤ ਸੀ ਉਹਨਾਂ ਦਿਨਾਂ 'ਚ ਪਹਿਲਾਂ ਜਿਹੜੇ ਘਰ ਦੇ ਵਿੱਚ ਮਨ ਵਿੱਚ ਜਦੋਂ ਨਵੇਂ ਨਵੇਂ ਰੇਡੀਓ ਚੱਲੇ ਨਾ ਪੰਜਾਬ ਦੇ ਵਿੱਚ ਜਿਹੜੇ ਘਰ ਵਿੱਚ ਰੇਡੀਓ ਆ ਜਾਂਦਾ ਸੀ ਨਾ ਚੱਲਦਾ ਹੁੰਦਾ ਸੀ ਵੱਡਾ ਸਰ ਹੁੰਦਾ ਸੀ ਲਾਟੂ ਲਾਟੂ ਜਿਹੇ ਲੱਗੇ ਹੁੰਦੇ ਮੂਹਰੇ ਅੱਜ ਕੱਲ੍ਹ ਤਾਂ ਨਿੱਕੇ ਨਿੱਕੇ ਹੈ ਨਾ ਸਮੇਂ ਦੀ ਚਾਲ ਆ ਅੱਛਾ ਜਿਹਦੇ ਘਰ 'ਚ ਵੀ ਟੀ ਵੀ ਹੁੰਦਾ ਸੀਗਾ ਉਹ ਤਾਂ ਬਾਅਦ 'ਚ ਆਇਆ, ਮੈਂ ਗੱਲ ਕਰ ਜਿਹੜਾ ਰੇੜੀ ਹੁੰਦਾ ਸੀਗਾ ਉਹਨੂੰ ਵੀ ਕਹਿੰਦੇ ਚੱਚ ਵੀ ਇਹਨਾਂ ਕੋਲ ਰੇੜੀ ਹੈਗਾ ਚੰਗਾ ਖਾਂਦੇ ਪੀਂਦੇ ਲੱਗਦਾ ਨਾ, ਤਾਂ ਸਮੇਂ ਦੇ ਨਾਲ ਚੀਜ਼ਾਂ ਬਦਲ ਜਾਂਦੀਆਂ। ਪਰ ਹੁਣ ਮੈਂ ਤੁਹਾਨੂੰ ਸਾਡੇ ਸੂਤਰ ਪੁੱਛਾਂਗਾ, ਅੱਜ ਗੀਤ ਸੰਗੀਤ ਵੀ ਲਾਵਾਂਗੇ ਕੁਛ ਸੁਣਨਾ ਵਧੀਆ, ਅਤੇ ਪਰ ਨਾਲ ਦੇ ਨਾਲ ਅਸੀਂ ਹੁਣ ਸਾਈਕਲ ਵਿੱਚੋਂ ਨਿਕਲ ਆਇਆ, ਹੁਣ ਗੱਲ 'ਚ ਗੱਲ ਨਿਕਲੀ ਆ, ਸਾਈਕਲ ਨਾਲ ਜ਼ਿਆਦਾ ਕੋਈ ਜੁੜੀਆਂ ਹੁਣ ਤੁਹਾਡੀਆਂ, ਮੈਂ ਕਰ ਦਾਂਗਾ ਆਸਾਨੀ ਆ ਤੁਹਾਨੂੰ ਬੜੀ ਜਲਦੀ ਹੈ ਨਾ, ਅਤੇ ਤੁਸੀਂ ਵੀ ਕੋਈ ਸਾਈਕਲ ਦਾ ਜ਼ਿਕਰ ਕਰਨਾ ਚਾਹੋ। ਮੈਂ ਇਹ ਤਾਂ ਦੇਖਿਆ ਪੰਜਾਬ ਦੇ ਵਿੱਚ ਵੀ ਤਾਂ ਆਪਣੇ ਲੋਕਾਂ ਨੂੰ ਸਾਈਕਲ ਦੀ ਸਫਾਈ ਕਰਦੇ ਦੇਖਿਆ ਵਾ, ਹੁਣ ਸ਼ਾਇਦ ਕੋਈ ਨਾ ਕਰਦਾ ਹੋਵੇ ਕਿਉਂਕਿ ਹੁਣ ਸਮੇਂ ਬਦਲ ਗਏ ਨੇ, ਉਦੋਂ ਸਾਈਕਲ ਦੀ ਬੜੀ ਅਹਿਮੀਅਤ ਹੁੰਦੀ ਸੀ, ਰਿਮ ਸਾਫ਼ ਕਰਨੇ, ਉਹਨਾਂ ਨੇ ਸਾਈਕਲ ਦੀ ਚੇਨ ਨੂੰ ਸਾਫ਼ ਕਰੀ ਜਾਣਾ ਹੈ ਨਾ, ਹੈ ਨਾ, ਅਤੇ ਪੂਰਾ ਚਮਕਾ ਕੇ ਰੱਖਦੇ ਸੀਗੇ, ਮੈਡ ਗਾਰਡ ਪਵਾ ਕੇ, ਹੈ ਨਾ, ਉਹ ਚੀਜ਼ਾਂ। ਅਤੇ ਤੁਸੀਂ ਵੀ ਸਾਡੇ ਨਾਲ ਪਾ ਲਓ, ਸਾਂਝ ਪਾਈ 905-564-6444, ਪੁਰਾਣੀਆਂ ਯਾਦਾਂ ਆਪਾਂ ਤਾਜ਼ਾ ਕਰਦੇ ਹਾਂ, ਅਤੇ ਜੇਕਰ ਤੁਹਾਡੀ ਕੋਈ ਯਾਦ ਜੁੜੀ ਹੋਈ ਹੈ ਸਾਈਕਲ ਦੇ ਨਾਲ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝ ਪਾਵਾਂਗੇ। ਪੜ੍ਹ ਲਓ ਗੱਲ ਦੀ ਘੜੀ ਕਿ ਗੁਰਦਾਸ ਮਾਨ ਹੋਰ ਤੁਹਾਨੂੰ ਦੱਸ ਦੇਣਗੇ ਵੀ ਸਾਈਕਲ ਇਕੱਲਾ ਉਹਨਾਂ ਨੇ ਗੀਤ ਬੜਾ ਪਿਆਰਾ ਲਿਖਿਆ ਹੋਇਆ ਅਤੇ ਸਾਈਕਲ ਦੇ ਉੱਤੇ
3: ਬਿਲਕੁਲ, ਹਾਂਜੀ,
0: ਅਤੇ ਰੇਡੀ ਪ੍ਰਾਮ ਦੇਸ਼ ਪਰਦੇਸ਼ ਨਾਲ ਜੁੜਿਆ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ ਤੇ ਪਹਿਲੇ ਕਾਲਰ ਨੇ 2100 ਜੀ।
1: ਹਾਂਜੀ, ਜਸਵੀਰ ਸਿੰਘ ਗਿੱਲ ਬੋਲਦਾ ਜੀ।
0: ਹਾਂਜੀ ਗਿੱਲ ਸਾਹਿਬ, ਕੀ ਹਾਲ ਚਾਲ? ਕੀ ਹਨ?
1: ਠੀਕ ਆ ਸਰ। ਸਿੱਧੂ ਸਾਹਿਬ, ਕੀ ਗੱਲ, ਗਲਾ ਖਰਾਬ ਹੋ ਗਿਆ? ਕੱਲ ਤੱਕ ਠੀਕ ਆ, ਕੱਲ ਜ਼ਿਆਦਾ ਸੀ,
0: ਕੱਲ ਜ਼ਿਆਦਾ ਸੀ, ਅੱਜ ਠੀਕ ਆ। ਉਹੜਿਆ ਜੇ ਪਤਾ ਨਹੀਂ ਫਲੂ ਜਿਹਾ ਹੋਇਆ, ਇਹਨਾਂ ਨੂੰ ਖੰਗ ਖੁੰਗ ਜੀ ਹੋਈ ਹੋਈ ਹੈ। ਹਾਂਜੀ
1: ਹਾਂ, ਮਹਾਂ ਵੀ ਖਬਰ ਸਾਰ ਲੈ ਲਈਏ ਸਿੱਧੂ ਸਾਹਿਬ।
0: ਠੀਕ ਆ, ਬਿਲਕੁਲ ਠੀਕ ਆ। ਮੈਂ ਗੋਲੀ ਖਾ ਲਈ ਬਿਕਸ ਦੀ, ਕੋਈ ਗੱਲ ਨਹੀਂ,
1: ਰੰਬ ਦਾ ਪੈਗ ਲਾ ਲਿਓ ਅੱਜ।
0: ਓਹੋ ਓਹੋ, ਵੀਕਐਂਡ ਤਾਂ ਵੀਕਐਂਡ ਕਰਕੇ ਕਹਿ ਰਹੇ ਹਾਂ। ਅੱਛਾ, ਉਹਦੇ ਨਾਲ ਠੀਕ, ਉਹਦੇ ਨਾਲ ਠੀਕ ਹੋ ਜਾਂਦਾ?
1: ਪੂਰਾ
0: ਸੁਣਾਉਣਾ ਪੈਣਾ ਸਟੋਰੀ, ਫਿਰ ਸੁਣਾਵਾਂਗੇ ਪੂਰੀ ਆਪਾਂ। ਠੀਕ ਹੈ, ਲਾਉਣੇ ਲਾਉਣੇ 100 ਦਾ ਨੋਟ ਕੱਢ ਕੇ ਰੱਖਿਆ ਹੋਇਆ ਸੀ, ਜਲਦੀ ਉਹ ਵੀ ਲਾਵਾਂਗੇ। 4290 ਜੀ, ਜੀਆਂ ਨੂੰ
2: 4280। ਗਿੱਟੇ ਬੜੇ ਛਿੱਲੇ ਗਏ ਮੇਰੇ, ਫਿਰ ਉਹ ਪਹਿਲਾਂ ਕੈਂਚੀ ਸਿੱਖੀ, ਪਤਾ ਨੀ ਗੱਲਾਂ ਮਤਲਬ ਸਹੀ ਕਰਦੇ ਕਿ ਨਹੀਂ। ਮੈਂ ਵਾਕਈ ਪਹਿਲਾਂ ਕੈਂਚੀ ਸਿੱਖੀ, ਫਿਰ ਪੂਰੀ ਡੰਡੇ ਵਾਲੀ ਸਿੱਖੀ, ਫਿਰ ਉਹ ਸਾਈਕਲ ਤੇ ਨਾ ਕਾਰ ਵਾਲਾ ਸਟੇਅਰਿੰਗ ਲਵਾ ਲਿਆ ਮੈਂ, ਗੋਲ ਵਾਲਾ। ਉਹ ਇੱਕ ਬੜਾ ਉਹਦੀ ਪੂਰੀ ਏਰੀਆ ਦੇ ਵਿੱਚ ਨਾ ਕਹਿ ਲੋ ਵੀ ਠੁੱਕ ਬਣ ਗਈ, ਲੈ ਵੀ ਇਹਦਾ ਸਾਈਕਲ ਹੀ ਬੜਾ ਸ਼ਾਨਦਾਰ
0: ਹੈ।
2: ਤੇ ਫਿਰ ਉਹਦੇ ਜਿਹੜੇ ਉਹ ਟਾਇਰ ਚੈਨਾ ਤੇ ਨਾ ਉਹ ਰਿੰਗ ਰੁੰਗ ਜੇ ਪਵਾ ਕੇ, ਮੋਤੀ ਮੋਤੀ ਪਵਾ ਕੇ ਬੜਾ ਟੋਰ ਬਣਾ ਕੇ ਰੱਖਿਆ ਹੋਇਆ ਸੀ ਸਾਈਕਲ, ਜਿਵੇਂ
0: ਮਿਹਰਬਾਨੀ। ਦੇਸ਼ ਪ੍ਰਦੇਸ ਨੌਵੀਂ ਹੁਣ ਸਾਈਕਲ ਦੀ ਯਾਦਾਂ ਤਾਜ਼ੇ ਕਰਦੇ, ਕੀ ਬੀਤੀ ਤੁਹਾਡੇ? 3857 ਜੀ। ਹਾਂਜੀ, 3857 ਆ ਜਾਓ ਅੱਗੇ। ਹਾਂਜੀ,
3: ਸਤਿ
0: ਸ੍ਰੀ ਅਕਾਲ ਜੀ।
3: ਸਿੱਧੂ ਸਾਹਿਬ, ਗੱਲ ਆ, ਸਾਈਕਲ ਸਿੱਖਿਆ ਪਹਿਲਾਂ ਬੜਾ ਔਖਾ, ਤੇ ਫਿਰ ਦੂਰ ਨੂੰ ਜਾਣ ਲੱਗ ਪਿਆ, ਜਿੱਦਾਂ ਬਾਬਾ ਦੂਰ ਤੱਕ ਚਲਾ ਕੇ ਤਾਂ ਫਿਰ ਮੁੜਦੇ ਉੱਥੇ ਕੁੱਤੇ ਫੇਲ ਹੋ ਗਏ। ਕੁੱਤੇ ਫੇਲ ਹੋ ਗਏ ਤੇ ਥੱਲੇ ਨੂੰ ਦੇਖੀ ਜੇ ਝਾਕੀ ਜੇ ਨਾ ਦੂਰ ਆ ਮੇਰੇ ਬਾਸਦਾ, ਉਹ ਬੰਦੇ ਦੋ ਕੁਦਰਤੀ ਆ ਗਏ ਲੰਘਣ ਲੱਗੇ ਕੋਲ ਦੀ, ਕਹਿੰਦੇ ਵੀ ਜੇ ਸਾ ਦਈਏ ਤੇਰੀ ਆ ਨੁਕਸ ਸਹੀ ਕਰ ਦਈਏ। ਮੈਂ ਕਿਹਾ ਜੀ ਤੁਹਾਡੇ ਕੋਈ ਚਾਬੀ ਪਾਨਾ ਤੇ ਕੋਈ ਹੈ ਨੀ, ਤੁਸੀਂ ਤਾਂ ਉੱਥੇ ਖਾਲੀ ਤੁਰੇ ਜਾਂਦੇ ਆ, ਇਹ ਕਿੱਦਾਂ ਕਰ ਦਿਓਗੇ? ਕਹਿੰਦੇ ਬਸ ਇੱਕ ਨੁਕਤਾ ਦੇਸੀ ਆ, ਜੇ ਤਾਂ ਤੈਨੂੰ ਬਾਸ਼ੂ ਹੈ ਤੂੰ ਕਰ ਦੇ, ਨਹੀਂ ਤਾਂ ਅਸੀਂ ਮਾੜਾ ਮੋਟਾ ਕਰਦੇ ਉਸੇ ਚੱਲ ਪੜੇ। ਉਹ ਸਿੱਧੂ ਸਾਹਿਬ ਬਾਸ਼ੂ ਦਾ ਆਇਆ ਸੀ ਮਾੜਾ ਜਿਹਾ ਕੀਤਾ, ਉਹ ਕੁੱਤੇ ਉਸਲੇ ਹੀ ਚੱਲ ਪਏ ਜੀ, ਪਤਾ ਨੀ ਖੜਾ ਨੁਕਤਾ
0: ਕਿੱਦਾਂ ਪਰ ਹੈਗਾ ਹੈਗਾ ਹੈ
3: ਨਾ
0: ਜੀ ਜੀ ਜੀ ਦੇਸੀ ਕੰਮ ਦੇਸੀ ਜਗਾੜ ਹੀ ਠੀਕ ਆਉਂਦੇ ਸੋ। ਹਾਂਜੀ
3: ਹਾਂਜੀ
0: ਹਾਂਜੀ ਜੀ, ਦੇਸੀ ਜਗਾਰ ਤਾਂ ਬਹੁਤ ਸਮਾਂ ਲੱਗ ਜਾਂਦਾ। ਹੁਣ ਮੈਨੂੰ ਇਹ ਲੱਗਦਾ ਵੀ ਕਈ ਬੰਦਿਆਂ ਨੂੰ ਬੱਚਿਆਂ ਨੂੰ ਨਵੇਂ ਜਨਰੇਸ਼ਨ ਨੂੰ ਪਤਾ ਹੋਣਾ ਕੁੱਤੇ ਕੀ ਚੀਜ਼ ਹੁੰਦਾ, ਕੁੱਤੇ ਸਾਈਕਲ ਦੇ ਕੀ ਹੁੰਦੇ ਆ ਜੀ। ਅਗਲਾ ਕਰੋ ਲਓ।
4: ਹਾਂਜੀ 1122, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਜੀ ਵਧਾਈਆਂ ਬਾਰੇ ਬਾਰੇ ਕੁਛ ਜੀ ਮੁਬਾਰਕਾਂ ਜੀ, ਸਾਰੀਆਂ ਵਧੀਆ ਵਧੀਆ ਗੱਲਾਂ ਕੀਤੇ ਆ। ਪਹਿਲਾਂ ਗੱਲ ਲਹਿਰ ਦੀ ਜਲਦੀ ਹੁਣ ਚੱਲ ਪਈ ਆਹ ਸਾਈਕਲ ਦੀ।
4: ਹਾਂਜੀ
5: ਸਾਈਕਲ ਦੀ ਆਉਂਦੀ ਜੀ, ਪਹਿਲਾਂ ਹੁਣ ਤਾਂ ਸਕੂਟਰ ਸਕਾਟਰ ਕਾਲਾ ਕੁੜਾ ਦੇਣ ਲੱਗ ਗਏ, ਪਹਿਲਾਂ ਸਾਈਕਲ ਦਿੰਦੇ ਹੁੰਦੇ, ਪਹਿਲਾਂ ਰੇਡੀਓ ਦਿੰਦੇ ਜੀ ਪੜ ਕੇ
0: ਸਾਈਕਲ ਦਿੰਦੇ ਹੁੰਦੇ ਦਾਜ ਦੇ ਵਿੱਚ। ਹਾਂਜੀ,
5: ਤੇ ਦਾਜ ਚੋਂ ਸਾਈਕਲ ਦੇਣਾ ਕਹਿੰਦਾ, ਉਹ ਫਲਾਣੇ ਬੰਦੇ ਨੂੰ ਸਾਈਕਲ ਦਿੱਤਾ ਵੀ ਹੋਏਗਾ, ਅੱਛਾ ਵੇਖ ਕੇ ਆਊ ਜਾ ਕੇ ਵੇਖਣ ਜਾਣਾ ਲੋਕਾਂ ਨੇ।
0: ਇੱਕ ਪੁਰਾਣੇ ਸਾਈਕਲ ਕੰਪਨੀਆਂ
5: ਗਾਣਾ ਸੁਣਨਾ ਜੀ, ਹੈਂਡਲ ਨਾਲ ਲਾ ਝੋਲਾ ਭਰੇ ਮਖਾਣੇ ਚਮਕੀਲੇ ਦਾ,
0: ਚਮਕੀਲਾ ਸਾਈਕਲ ਲਾਉਣੇ ਲਾਉਣੇ। ਮਿਹਰਬਾਨੀ, ਗੀਤ ਸੰਗੀਤ ਵੀ ਸੁਣਾਵਾਂਗੇ ਤੇ ਸਾਈਕਲ ਦੀਆਂ ਗੱਲਾਂ ਚੱਲਦੀਆਂ ਰਹਿਣਗੀਆਂ ਘੰਟਾ। ਤੁਸੀਂ ਸੋਚੋ ਸਾਈਕਲ ਦੇ ਨਾਲ ਕੀ ਕੀ। ਅੱਛਾ, ਮੈਂ ਮਨਪ੍ਰੀਤ, ਸਾਈਕਲ ਨਾ ਜੇ ਛੋਟਾ ਹੁੰਦਾ ਸੀਗਾ ਸਿੱਖਣ ਲੱਗਿਆ ਨਾ,
4: ਹਾਂਜੀ
0: ਜੇ ਬੰਦਾ ਸਿੱਖਣਾ ਤਾਂ ਚੱਜ ਦਾ ਸਿੱਕੇ ਹੈਨਾ, ਮੈਂ ਲੈ ਲਿਆ ਪੰਗਾ ਲੇਡੀਜ਼ ਸਾਈਕਲ ਨਾ, ਇਹਦੀ ਖੜੀ ਸੀ ਉਹ ਵਿਚਾਲਿਆ ਕੁਛ ਹੁੰਦਾ ਹੀ ਨਹੀਂ ਉਹਦੇ ਨਾ, ਉਹਦੇ ਤੇ ਮੈਂ ਚੜ ਗਿਆ ਤੇ ਰੋੜ ਕੇ ਚੜ੍ਹਦਾ ਜਾਇਆ ਨਾ ਪੜਕ ਦਿਨ ਥੱਲੇ ਤੇ ਫਿਰ ਮੈਂ ਥੋੜ੍ਹਾ ਜਿਹਾ ਚਲਾਇਆ ਹੈ ਨਾ, ਫਿਰ ਡਿੱਗ ਪਿਆ ਕਰਾਂ ਮੇਰ ਮੈਨੂੰ ਸਾਡੇ ਕਾਜ ਲੜ ਗਿਆ, ਕਹਿੰਦਾ ਆਹ ਕਿੱਥੇ ਕੀ ਫਰਦਾ ਕਹਿੰਦਾ ਇਹਨੂੰ ਰੱਖ ਸਟੈਂਡ ਲਾ ਆਪਣਾ ਤਾਂ ਟੰਡੇ ਵਾਲਾ ਇਹ ਚਲਾਉਣਾ ਪੈਣਾ ਆਪਾਂ ਨੂੰ। ਤੇ ਉਹ ਇਹ ਸਿੱਖਣ 'ਚ ਵੀ ਬੜੀ ਮੁਸ਼ਕਿਲ ਆਉਂਦੀ ਸੀ ਪਹਿਲਾਂ ਨਾ, ਸਾਈਕਲ ਨੂੰ ਸਿੱਖਣਾ ਕੋਈ ਸੌਖਾ ਨਹੀਂ ਸੀ, ਬੱਚੇ ਖਾਸ ਕਰਕੇ ਜਾਂਦੇ ਆ, ਹੁਣ ਤਾਂ ਕਾਫੀ ਜਾਣੀ ਕਿ ਬੱਚੇ ਸਕੂਟਰ ਵੀ ਚਲਾਈ ਫਿਰਦੇ ਨੇ, ਜੰਗ ਉਮਰ ਦੇ ਵਿੱਚ ਹੀ ਥੋੜ੍ਹੀ ਜਿਹੀ ਚੇਂਜ ਹੋ ਜਾਂਦੀ ਆ
4: ਪੀੜ੍ਹੀ।
0: ਜਿਹੜੇ ਪ੍ਰਾਈਮ ਬੇਸ ਪਰਦੇਸ ਪ੍ਰਾਈਮ ਟਾਈਮ ਰਹੇ ਹਾਂ, ਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੇ ਮੁਲਕ ਤੱਕ। ਤੇ ਗੀਤ ਸੰਗੀਤ ਕਿੱਥੇ ਲਈਏ?
4: ਹਾਂਜੀ ਹਾਂਜੀ ਬਿਲਕੁਲ, ਆਪਣਾ ਗਾਣਾ ਚੱਲ ਰਿਹਾ ਸੀ ਬਿਲਕੁਲ। ਸਟੂਡੀਓ ਨੰਬਰ 9055646444 954 9054 964 ਦੇ ਉੱਪਰ ਤੁਸੀਂ ਸਾਨੂੰ ਕਾਲਸ ਕਰ ਰਹੇ ਹੋ।
0: ਲਓ ਜੀ

0: ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਕਾਫੀ ਗੱਲਾਂ ਬਾਤਾਂ ਤਾਂ ਵਿਸ਼ੇਸ਼ ਤਾਈਆਂ ਤਾਂ ਗੁਰਦਾਸ ਮਾਨ ਸਾਹਿਬ ਨੇ ਦੱਸ ਹੀ ਦਿੱਤੀਆਂ ਸਾਈਕਲ ਦੀਆਂ ਗੀਤ ਰਾਹੀਂ, ਪਰ ਸਾਈਕਲ ਦੀ ਗੱਲ ਕਰਦੇ ਹਾਂ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਮੈਂ ਗਿੱਲ ਸਵੀਟ ਫੈਕਟਰੀ ਦੀ ਜਾਣਕਾਰੀ ਦਿਆਂ। ਪਿਓਰ ਵੈਜੀਟੇਰੀਅਨ ਨੇ ਔਰ ਲਾਈਵ ਕੇਟਰਿੰਗ ਕਰਦੇ ਨੇ, ਕੋਈ ਵੀ ਤੁਹਾਡੇ ਘਰ ਖੁਸ਼ੀ ਦਾ ਸਮਾਗਮ ਹੈਗਾ ਅਤੇ ਇਹਨਾਂ ਦੇ ਪਾਸ ਟਰੱਕ ਵੀ ਨੇ ਕੇਟਰਿੰਗ ਵਾਸਤੇ, ਉਹ ਵੀ ਅਵੇਲੇਬਲ ਨੇ। ਕਿਸੇ ਪਾਰਕ ਵਿੱਚ ਸੱਦਣਾ, ਕੋਈ ਹੋਰ ਪਾਰਟੀ ਹੈਗੀ ਆ। 6 ਲੋਕੇਸ਼ਨ ਨੇ ਇਹਨੇ, 2 ਲੋਕੇਸ਼ਨ ਕੈਲਗਰੀ ਅਤੇ 5 ਇੱਥੇ ਹੈਗੀਆਂ ਆਪਣੇ ਚਲੋ ਫਰੈਸ਼ਕੋ ਦੇ ਵਿੱਚ। ਅਤੇ ਹੈੱਡ ਆਫਿਸ ਇਹਨਾਂ ਦਾ ਹੈਗਾ 2131 ਵਿਲੀਅਮਸ ਪਾਰਕਵੇ, 2131 ਵਿਲੀਅਮਸ ਪਾਰਕਵੇ ਬਰੈਂਪਟਨ ਏਅਰਪੋਰਟ ਦੇ ਵਿਲੀਅਮ ਦੇ ਕੋਲੇ। ਹੈੱਡ ਆਫ ਦਾ ਨੰਬਰ ਹੈ 905-799-2616 905-799-2616
1: ਜੀ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਵਧੀਆ ਪ੍ਰੋਜੈਕਟਸ ਤੁਹਾਡੇ ਰਹਿਣ ਦੇ ਲਈ ਹਮੇਸ਼ਾ ਲੈ ਕੇ ਆਉਂਦੇ ਨੇ, ਬਹੁਤ ਸੋਹਣੇ ਸੋਹਣੇ ਘਰਾਂ ਦੇ ਪ੍ਰੋਜੈਕਟਸ। ਅਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਟੀਮ ਸਿੱਧੂ ਤੁਹਾਡੇ ਲਈ ਹੁਣ ਲੈ ਕੇ ਆਏ ਨੇ ਓਟਵਾ ਸ਼ਹਿਰ ਦੇ ਵਿੱਚ ਨਵੇਂ ਅਰਬਨ ਟਾਊਨ ਹਾਊਸਿਸ, ਜਿਨ੍ਹਾਂ ਦੀ ਪ੍ਰਾਈਸ ਸਿਰਫ 2,90,000 ਤੋਂ ਸ਼ੁਰੂ ਹੁੰਦੀ ਹੈ, 2,90,000 ਤੋਂ। ਅਤੇ ਇਹ ਸਾਰੇ ਖਰਚੇ ਵਗੈਰਾ ਕੱਢਣ ਤੋਂ ਬਾਅਦ ਤਕਰੀਬਨ $700 ਮਹੀਨੇ ਦੀ ਪੋਜ਼ਿਟਿਵ ਕੈਸ਼ ਫਲੋ ਹੈਗੀ ਆ ਇਨਵੈਸਟਰਸ ਦੇ ਲਈ। ਕਲੋਜ਼ਿੰਗ ਇਹਨਾਂ ਦੀ ਅਗਲੇ ਤੋਂ ਅਗਲੇ ਸਾਲ, ਯਾਨੀ ਕਿ ਸਮਰ 2028 ਦੇ ਵਿੱਚ ਹੋਏਗੀ ਕਲੋਜ਼ਿੰਗ ਇਹਨਾਂ ਦੀ। 2-3 ਬੈਡਰੂਮ ਦੇ ਅਰਬਨ ਟਾਊਨ ਹਾਊਸਿਸ ਨੇ, 1.5-2 ਬਾਥਰੂਮਸ ਹੋਣਗੇ, ਫ੍ਰੀ ਹੋਣਗੇ 5 ਅਪਲਾਇੰਸਿਸ ਦਾ ਪੈਕੇਜ, $1,500 ਦੇ ਡਿਜ਼ਾਈਨ ਸਟੂਡੀਓ ਕ੍ਰੈਡਿਟਸ ਫ੍ਰੀ ਹੋਣਗੇ, ਅਸਾਈਨਮੈਂਟ ਕਲੋਜ਼ ਫ੍ਰੀ ਹੈ, ਅਤੇ ਮੇਨਟੇਨੈਂਸ 2 ਸਾਲ ਦੇ ਲਈ ਬਿਲਕੁਲ ਫ੍ਰੀ ਹੋਏਗੀ। ਡਿਪੋਜ਼ਿਟ ਸਟਰਕਚਰ ਹੈਗਾ ਆ, ਫਸਟ ਟਾਈਮ ਹੋਮ ਬਾਇਰਸ ਦੇ ਲਈ ਸਿਰਫ $20,000 ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ। ਇਨਵੈਸਟਰਸ ਦੇ ਲਈ $32,000 ਟੋਟਲ ਡਿਪੋਜ਼ਿਟ ਹੈ 1 ਸਾਲ ਦੇ ਵਿੱਚ ਜੋ ਪੇ ਕਰਨਾ ਹੋਏਗਾ। ਇਹ ਓਨਟਾਰੀਓ ਦੇ ਵਿੱਚ ਬਹੁਤ ਹੀ ਰੇਅਰ ਓਪਰਚੁਨਿਟੀ ਹੈ ਇਨਵੈਸਟਰਸ ਦੇ ਲਈ, ਕਿਉਂਕਿ ਬਹੁਤ ਲੋ ਪ੍ਰਾਈਸ, ਲੋ ਡਿਪੋਜ਼ਿਟ ਅਤੇ ਬਹੁਤ ਹਾਈ ਮੰਥਲੀ ਪੋਜ਼ਿਟਿਵ ਕੈਸ਼ ਫਲੋ ਹੈ, ਕਿਉਂਕਿ ਓਟਵਾ ਦੇ ਵਿੱਚ ਬਹੁਤ ਹਾਈ ਰੈਂਟਲ ਡਿਮਾਂਡ ਹੈ, ਕਿਉਂਕਿ ਓਟਵਾ ਸ਼ਹਿਰ ਤੁਹਾਨੂੰ ਪਤਾ ਹੈ ਕਿ ਹਾਈ ਰੈਂਟਲ ਡਿਮਾਂਡ ਦਾ ਹੈਗਾ ਆ, ਬਹੁਤ ਹਾਈ ਰੈਂਟਲ ਪ੍ਰਾਈਸਿਸ ਵੀ ਹੈਗੇ ਨੇ ਉੱਥੇ। ਮੋਰਗੇਜ, ਪ੍ਰੋਪਰਟੀ ਟੈਕਸ, ਇੰਸ਼ੋਰੈਂਸ ਵਗੈਰਾ ਪੇ ਕਰਨ ਤੋਂ ਬਾਅਦ ਵੀ ਮਹੀਨੇ ਦਾ ਤਕਰੀਬਨ $700 ਦਾ ਪੋਜ਼ਿਟਿਵ ਕੈਸ਼ ਫਲੋ ਹੈ, ਸਾਲ ਦਾ ਤਕਰੀਬਨ $8,400 ਹੋ ਗਿਆ। ਅਤੇ ਟੀਮ ਸਿੱਧੂ ਤੁਹਾਡੇ ਲਈ ਅਫੋਰਡੇਬਲ ਅਤੇ ਪ੍ਰੋਫੈਸ਼ਨਲ ਮੈਨੇਜਮੈਂਟ ਸਰਵਿਸ ਵੀ ਅਰੇਂਜ ਕਰ ਸਕਦੇ ਨੇ, ਜਿਹਦੇ ਕਰਕੇ ਤੁਸੀਂ ਓਟਵਾ ਤੋਂ ਦੂਰ ਵੀ ਰਹਿੰਦੇ ਹੋ, ਜੇ ਤੁਸੀਂ ਦੂਰ ਵੀ ਰਹਿੰਦੇ ਹੋ ਓਟਵਾ ਤੋਂ। ਅਤੇ ਇਹ ਇੱਕ ਬਹੁਤ ਵੱਡੇ ਅਤੇ ਰੈਪੂਟੇਡ ਬਿਲਡਰ ਦਾ ਨਵਾਂ ਪ੍ਰੋਜੈਕਟ ਨੇ, ਸਿਰਫ 2,90,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ, ਅਤੇ ਸਿਰਫ 20,000 ਤੋਂ ਲੈ ਕੇ 32,000 ਦਾ ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ ਆ। ਕਲੋਜ਼ਿੰਗ 2 ਸਾਲ ਬਾਅਦ ਸਮਰ 2028 ਦੇ ਵਿੱਚ ਹੈ। ਸਾਰੇ ਅਪਲਾਇੰਸਿਸ ਇਨਕਲੂਡਿਡ ਨੇ ਅਤੇ ਟਰਨ ਕੀ ਪ੍ਰੋਪਰਟੀ ਹੋਣੀ ਹੈ। ਪਹਿਲੇ ਹੀ ਦਿਨ ਤੋਂ ਪੋਜ਼ਿਟਿਵ ਕੈਸ਼ ਫਲੋ ਹੈ। ਅੱਜ ਹੀ ਤੁਸੀਂ ਟੀਮ ਸਿੱਧੂ ਨੂੰ ਕਾਲ ਕਰੋ, ਅਤੇ ਸਭ ਤੋਂ ਲੋਵੈਸਟ ਪ੍ਰਾਈਸਿਸ ਐਂਡ ਯੂਨਿਟ ਕਾਰਨਰ ਯੂਨਿਟਸ ਜਲਦ ਤੋਂ ਜਲਦ ਵਿਕ ਰਹੇ ਨੇ ਇਸ ਪ੍ਰੋਜੈਕਟ ਦੇ ਵਿੱਚ। ਅਤੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਲਓ ਅਤੇ ਘਰਾਂ ਦੀ ਬੁਕਿੰਗ ਕਰਵਾਓ ਟੀਮ ਸਿੱਧੂ ਦੇ ਕੋਲੋਂ, ਨੰਬਰ 416-300-2-0016-416-302-0016, ਟੀਮ ਸਿੱਧੂ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਨਾਲ ਜੁੜੇ ਹੋਏ, ਗੱਲ ਕਰੀਏ ਆਪਾਂ ਸਾਈਕਲ ਦੀ, ਹੈ ਨਾ। ਹੁਣ ਗੱਲ ਲਾ ਕੇ,
1: ਹਾਂਜੀ,
0: ਸਾਈਕਲ ਕਿਸੇ ਯੁੱਗ ਦੇ ਵਿੱਚ ਬੜੀ ਲੋਕਾਂ ਦੇ ਕੋਲ ਹੁੰਦਾ ਸੀਗਾ, ਦੂਰ ਦੂਰ ਤੱਕ ਲੋਕ ਸਾਈਕਲ 'ਤੇ ਜਾਂਦੇ ਸੀਗੇ
1: ਜੀ,
0: ਅਤੇ ਪੈਂਡਾ ਬਹੁਤ ਲੰਮਾ ਕੱਢ ਲੈਂਦੇ ਸੀ ਸਾਈਕਲ ਦੇ ਚਲਾ ਕੇ ਨਾ। ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਬੱਚਾ ਨਵੇਂ ਯੁੱਗ ਦਾ ਕਵੇ ਵੀ ਸਾਈਕਲ 'ਤੇ ਆਪਣੇ ਜਾਂ ਸ਼ਹਿਰ ਤੱਕ ਜਾਇਆ, ਹੈ ਨਾ, ਕੋਈ ਨਹੀਂ ਜਾਊਗਾ। ਉਹਨਾਂ ਮੇਰੀ ਬੇਇੱਜ਼ਤੀ ਹੋ ਰਹੀ ਹੈ, ਸਕੂਟਰ ਵੀ ਲਿਆਉਂਦੇ, ਹੈ ਨਾ, ਕਾਰ ਚਾਹੀਦੀ ਆ, ਕੁਝ ਵੱਡਾ ਟਰੈਕਟਰ ਚਾਹੀਦੀ ਆ, ਬੜਾ ਮਹਿੰਗਾ ਟਰੈਕਟਰ ਚਾਹੀਦਾ, ਫੋਰਡ ਹੋਵੇ, ਹਾਂਜੀ
1: ਜੀ,
0: ਚਾਹੇ ਕੋਲ ਪਿਆਲੀ ਹੈ ਨੀ, ਦੋ ਕਿੱਲੇ ਵੀ ਇਨਸਾਮ ਹੈਗਾ, ਇੰਨਾ ਮਹਿੰਗਾ ਟਰੈਕਟਰ, ਯਾਨੀ ਕਿ ਹੁਣ ਤਾਂ ਸ਼ੌਂਕਾਂ ਦੇ ਮੁੱਲ ਨਹੀਂ। ਪਰ ਪੁਰਾਣੇ ਬਜ਼ੁਰਗਾਂ ਨੇ ਮੈਨੂੰ ਲੱਗਦਾ ਕਿ ਸਾਈਕਲਾਂ ਉੱਤੇ ਬਹੁਤ ਬਹੁਤ ਘਾਲਣਾ ਕੀਤੀਆਂ, ਦੂਰ ਦੁਰਾਡੇ ਤੱਕ ਜਾ ਵੜਦੇ ਸੀ, ਅਤੇ ਨਾਲੇ ਤਾਂ ਕਸਰਤ ਹੋ ਜਾਂਦੀ ਸੀ, ਹੈ ਨਾ, ਅਤੇ ਨਾਲੇ ਉਹਨਾਂ ਨੇ ਆਪਣੇ ਕੰਮ ਕਾਰ ਕਰਿਆ ਹੋਣਾ। ਮੈਨੂੰ ਯਾਦ ਆ, ਮੈਂ ਆਪ ਖੁਦ ਚਲਾਇਆ ਸਾਈਕਲ ਉੱਥੇ,
1: ਹਾਂਜੀ,
0: ਬੋਡੇ ਜਾਂ ਬੈਕ ਤਾਂ ਨਹੀਂ

0: ਦੇ ਅਸੀਂ ਸਾਈਕਲ 'ਤੇ ਪਿੰਡੋਂ ਲੁਧਿਆਣਾ ਕੀ ਸਾਰਾ ਇੱਧਰ ਹੈ ਨਾ ਨੇੜੇ ਤੇੜੇ ਜਗਰਾਉਂ ਕੀ ਸਾਰਾ ਛਾੜ ਦਿੰਦੇ ਸੀਗੇ। ਉਹਦੇ 'ਚ ਕੀ ਹੁੰਦਾ ਸੀਗਾ ਸਾਈਕਲ, ਇੱਕ ਤਾਂ ਜਾਜੂ ਜੰਗ ਹੁੰਦੇ ਹੋ, ਦੋ ਤਿੰਨਾਂ ਕੋਲ ਵਧੀਆ ਸਾਈਕਲ ਹੈਗੇ ਨੇ ਅਤੇ ਤੁਸੀਂ ਆਰਾਮ ਨਾਲ ਇਕੱਠੇ ਤੁਰੀ ਜਿਹੜਾ ਗੱਲਾਂ ਮਾਰੀ ਜਾਓ ਹੈ ਨਾ। ਅਤੇ ਕਈ ਵਾਰ ਮੈਂ ਦੇਖਿਆ ਕਈ ਜਣੇ ਫਿਰ ਦੇਖਣਾ ਵੀ ਟਰਾਲੀ ਟਰੂਲੀ ਜਾਂਦੀ ਉਹਦਾ ਪਿੱਛੋਂ ਸੰਗਲ ਜਿਹਾ ਫੜ ਲੈਣਾ, ਇਹੋ ਜਿਹੇ ਕੰਮ ਵੀ ਕਰਨੇ। ਅਤੇ ਮੈਂ ਕਹਿੰਦਾ ਬਾਬਾ ਸਾਈਕਲ ਵੀ ਪਹਿਲਾਂ ਨਾ ਬੜੀ ਵਧੀਆ ਚੀਜ਼ ਸੀਗੀ ਟਰੈਵਲ ਕਰਨ ਦੀ, ਹੈ ਨਾ, ਕਿਉਂਕਿ ਉਹ ਵਾਲੀਆਂ ਕਾਰਾਂ ਕੋਲਾਂ ਤਾਂ ਹੁੰਦੀਆਂ ਸੀ ਪਹਿਲਾਂ ਪੰਜਾਬ ਦੇ ਵਿੱਚ,
1: ਜਿਹੜੇ
0: ਆਪਣਾ ਦੇਸ਼ ਪ੍ਰਦੇਸ਼ ਦਾ ਤੁਸੀਂ ਜੁੜੇ ਹੋਏ ਹੋ, ਤੁਸੀਂ ਵੀ ਕੋਈ ਆਪਣੀ ਯਾਦ ਸਾਈਕਲ ਨਾਲ ਸਾਂਝੀ ਕਰਨੀ ਚਾਹੁੰਦੇ ਤਾਂ ਮੋਸਟ ਵੈਲਕਮ। ਅਤੇ ਉਹ ਕਹਿੰਦੇ ਹੁੰਦੇ ਨਾ ਇੱਕ ਡੰਡਾ ਨਵਾਂ ਨਵਾਂ ਜਿਹਨਾਂ ਦਾ ਵਿਆਹ ਹੁੰਦਾ ਵਿੱਚ ਉਹਨੂੰ ਦਿਖਣਾ ਕਈ ਪਿੰਡ 'ਚ ਵਿੱਚ ਵਾਹਣ 'ਚ ਸ਼ਰਮਾਉਂਦੇ ਹੁੰਦੇ ਸੀ ਨਾ। ਅਤੇ ਹੁਣ ਤਾਂ ਕੋਈ ਹੈ ਨਹੀਂ, ਹੁਣ ਤਾਂ ਡਿਫਰੈਂਟ ਚੀਜ਼ ਹੈ ਨਾ ਲੋਕਾਂ ਦੇ ਲੈਬ ਨਾ। ਉਦੋਂ ਪਹਿਲੀਆਂ ਦੇ ਵਿੱਚ ਨਾ ਜੇ ਕਿਸੇ ਨੇ ਸਾਈਕਲ 'ਤੇ ਡੰਡੇ 'ਤੇ ਵਾਈਫ ਮੂਹਰੇ ਬੈਠੀ ਹੋਣੀ ਅਤੇ ਥੋੜ੍ਹੀ ਜਿਹੀ ਇੰਗਲਿਸ਼ ਬੋਲਦਾ ਹੁੰਦਾ ਸੀ ਪਿੰਡਾਂ 'ਚ ਨਾ, ਉਹਨਾਂ ਨੇ ਕਹਿਣਾ ਯਾਰ ਇਹ ਆਪਣੇ ਪਿੰਡ ਦਾ ਤਾਂ ਲੱਗਦਾ ਨਹੀਂ। ਉਹ ਕਹਿੰਦਾ ਨਹੀਂ ਕੋਈ ਨਹੀਂ, ਆਪਣੇ ਪਿੰਡ ਦਾ ਹੀ ਬੰਦਾ ਪਰ ਇਹ ਫੌਜੀ ਆ ਅਤੇ ਫੌਜ ਦੇ ਵਿੱਚ, ਕਿਉਂਕਿ ਫੌਜੀ ਹੁਣ ਇੰਗਲਿਸ਼ ਵੀ ਬੋਲਦੇ ਆ ਵੱਖ ਵੱਖ ਸੂਬਿਆਂ ਜਾਣਾ, ਉਹਨੇ ਥਿੰਕਿੰਗ ਉਹੀ ਹੋ ਜਾਂਦੀ ਆ। ਉਹਨਾਂ ਨੇ ਫਿਰ ਜੇ ਛੁੱਟੀਆਂ ਆਉਣਾ ਆਪਣੀ ਵਾਈਫ ਨੂੰ ਉਹਨਾਂ ਨੇ ਫਿਰ ਮੂਹਰੇ ਡੰਡੇ 'ਤੇ ਬਹਾਉਣਾ ਅਤੇ ਸਾਈਕਲ 'ਤੇ ਗੇੜ ਦੇਣਾ ਪਿੰਡ ਦੇ ਵਿੱਚ ਦੇਣਾ। ਅਤੇ ਰੋੜੀ ਪਲਾਮ ਦੇਸ਼ ਪ੍ਰਦੇਸ਼ ਜਿਹੜੇ, ਮੈਨੂੰ ਯਾਦ ਆ ਕਿ ਕਈ ਵਾਰੀ ਨਾ ਕਈ ਤਾਂ ਪਹਿਲਾਂ ਹੁੰਦਾ ਸੀਗਾ ਵੀ ਜਿਵੇਂ ਆਪਾਂ ਆਟਾ ਪਿਆਉਣਾ ਆਪਾਂ,
1: ਹਾਂਜੀ,
0: ਘਰਾਟੋ ਤੋਂ ਗੱਲ ਚੱਕੀਆਂ ਦੀ ਗੱਲ ਆ ਗਈ ਪਿੰਡਾਂ ਦੇ ਵਿੱਚ। ਚੱਕੀਆਂ ਦੋ ਹੁੰਦੀਆਂ ਪਿੰਡਾਂ ਦੇ ਵਿੱਚ, ਇੱਕ ਦੂਜੀ ਪੱਤੀ 'ਚ ਹੁੰਦੀ ਆ, ਇੱਥੋਂ ਇੱਕ ਥੋੜ੍ਹੀ ਜਿਹੀ ਦੂਰ ਹੁੰਦੀ ਆ। ਪਹਿਲਾਂ ਹੁੰਦਾ ਸੀ ਸਿਰ 'ਤੇ ਰੱਖ ਕੇ ਲਿਜਾਣਾ ਹੈ ਨਾ ਗੱਟੂ ਜਿਹਾ,
1: ਹਾਂਜੀ,
0: ਜਿਹੜੀ ਭਿਆ ਕੇ ਲਿਆਉਣਾ ਹੈ ਨਾ। ਫਿਰ ਸਾਈਕਲ ਦਾ ਵੀ ਉਹਦੇ ਕਪਾਵਾ ਪ੍ਰਯੋਗ ਹੁੰਦਾ ਸੀ, ਪਿੱਛੇ ਮੈਡਗਾਰਡ 'ਤੇ ਰੱਖ ਲੈਣਾ ਜਾਂ ਚਾਲੇ ਰੱਖ ਕੇ ਲੈ ਜਾਣਾ ਬੋਰੀ ਨੂੰ, ਹੈ ਨਾ। ਫਿਰ ਰੋੜੀ ਪਲਾਮ ਦੇਸ਼ ਪ੍ਰਦੇਸ਼ ਉੱਪਰ ਯੁੱਗ ਹੋਰ ਸੀਗੇ ਅਤੇ ਮਿਹਨਤ ਵਿਕਾਸ ਕਰਦੇ ਸੀ ਲੋਕ।
1: ਹੁਣ
0: ਪੁਰਾਣੇ ਸਮੇਂ ਦੇ ਵਿੱਚ ਹਲ ਵਾਹੁਣੇ ਬਲਦਾਂ ਦੇ ਨਾਲ ਅਤੇ ਫਿਰ ਸੁਹਾਗਾ ਮਾਰਨਾ, ਅਤੇ ਉਹ ਹੁਣ ਬਲਦਾਂ ਦੇ ਨਾਲ ਤੁਸੀਂ ਹਲ ਵਾਹੁਣਾ ਇੱਕ ਕਹਿਰੇ ਨਾਲ ਸਾਰਾ, ਕਿੰਨੇ ਦੋ ਤਿੰਨ ਕਿੱਲੇ,
1: ਬਿਲਕੁਲ, ਹਾਂਜੀ,
0: ਅਤੇ ਟਾਈਮ ਬਹੁਤ ਲੱਗ ਜਾਂਦਾ ਸੀ,
1: ਦਿਨ ਲੱਗ ਜਾਂਦੇ ਸੀ,
0: ਐਕਸਰਸਾਈਜ਼ ਵੀ ਹੁੰਦੀ ਸੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜਿਹੜੇ ਹੋਏ ਹੋ, ਟੈਲੀਫੋਨ ਨੰਬਰ 905-564-6464 ਸਾਡੇ ਨੰਬਰ ਨੇ, ਅਤੇ ਅੱਜ ਗੱਲਾਂ ਪਤਾ ਕਰਦੇ ਰਹੇ ਹਾਂ, ਨਾਲ ਦੀਆਂ ਗੀਤ ਸੰਗੀਤ ਤੁਹਾਡੇ ਫਰਮਾਇਸ਼ ਵੀ ਲਾਉਂਦੇ ਰਹਾਂਗੇ ਅਸੀਂ। ਨਾਲ ਦੀ ਨਾਲ ਮੈਂ ਔਲ ਲਿੰਕ ਟਰੈਵਲ ਮਿਸ ਅਗਰ ਦੀ ਜਾਣਕਾਰੀ ਦਿਆਂ, ਇੰਡੀਆ ਨੂੰ ਜਾਣਾ ਉਹਨਾਂ ਨੇ ਸਤੰਬਰ ਵਿੱਚ ਸਪੈਸ਼ਲ ਲਗਾਇਆ ਹੈਗਾ, ਇੱਕ ਸਟੋਪ ਹੋਊਗਾ ਵਿੱਚ, ਵਨ ਵੇ ਲਾਈ ਆ ਉਹਨਾਂ ਨੇ ਇੰਡੀਆ ਵਾਸਤੇ, $790 ਅਤੇ ਰਿਟਰਨ ਹੈਗੀ ਟਿਕਟ ਲਾਈ ਆ ਉਹਨਾਂ ਨੇ ਫਰਵਰੀ ਵਿੱਚ ਜਾ ਕੇ, ਜੇ ਮਾਰਚ ਵਿੱਚ ਵੀ ਤੂੰ ਜਾਣਾ ਹੈਗਾ ਉੱਧਰੋਂ ਵਾਪਸੀ ਕਰ ਲਓ ਜੋ ਮਰਜ਼ੀ। ਇਹ ਹੈਗੀ ਟਿਕਟ $1490 ਟਿਕਟ ਹੈ ਨਾ, ਇਹ ਦਿਵਾਲੀ ਸਪੈਸ਼ਲ ਲਗਾਇਆ ਉਹਨਾਂ ਨੇ, $1790 ਦੀ ਟਿਕਟ ਹੈਗੀ ਆ, ਅਕਤੂਬਰ ਨਵੰਬਰ ਜਾਣਾ, ਰਿਟਰਨ ਟਿਕਟ ਹੈਗੀ ਆ। ਅਤੇ ਡੇਟ ਤੁਸੀਂ ਹੁਣ ਬੁੱਕ ਕਰ ਲਓ ਅਕਤੂਬਰ ਵਾਸਤੇ, ਅਤੇ ਦਸੰਬਰ ਤੱਕ ਅਵੇਲੇਬਲ ਹੈਗੀ ਆ ਰਿਟਰਨ ਜਿਹੜੀ ਹੈਗੀ, ਅਕਤੂਬਰ ਜਾ ਕੇ ਦਸੰਬਰ ਤੱਕ ਅਵੇਲੇਬਲ ਹੈਗੀ। ਤੋ ਜੇਕਰ ਤੁਸੀਂ ਕਿਤੇ ਜਾਣਾ ਅਤੇ ਆਈਲੈਂਡ 'ਤੇ ਘੁੰਮਣ ਫਿਰ, ਮੈਕਸੀਕੋ ਜਾਣਾ, ਡੋਮਿਨਿਕ ਰਿਪਬਲਿਕ ਜਾਣਾ, ਤਾਂ $1000 ਤੁਹਾਡੇ ਲਈ ਹੋਏਗਾ। ਅਤੇ ਨੰਬਰ ਦੇ ਦੀਏ ਰਿਤੂ ਢਾਲੀਵਾਲ, ਮਿਸਿਸ ਹੈਗਾ ਔਲ ਲਿੰਕ ਟਰੈਵਲ, ਅਤੇ ਹੈਗੇ ਨੇ ਮਾਲਕ 905-565-8704, 905-565-8704। ਟੈਲੀਫੋਨ ਨੰਬਰ ਆ, ਇਹ ਹੈਗੇ ਨੇ ਹਾਈਵੇ 10 ਅਤੇ ਆਪਣੇ ਬਿਲਕੁਲ ਹਾਈਵੇ 10 ਅਤੇ ਡੈਰੀ ਦੇ ਕੋਲ ਹੈਗੇ ਨੇ, ਉੱਥੇ ਉਹਨਾਂ ਦੇ ਆਫਿਸ ਵਿੱਚ ਪਹੁੰਚੋ, 905-565-8704।
1: ਜੀ,
0: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਜੁੜੇ ਜੀ
1: ਜੀ ਬਿਲਕੁਲ। ਅਤੇ ਤੁਸੀਂ ਸੰਦਲ ਪੇਂਟਿੰਗ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਕਿ ਪੂਰੇ ਪ੍ਰੋਫੈਸ਼ਨਲ ਪੇਂਟਰਸ ਨੇ, ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ, ਤੁਸੀਂ ਕਿਸੇ ਵੀ ਪਲੇਸ ਦੇ ਵਿੱਚ ਇਹਨਾਂ ਦੇ ਕੋਲੋਂ ਪੇਂਟ ਕਰਵਾ ਸਕਦੇ ਹੋ, ਬਹੁਤ ਹੀ ਲਾਜਵਾਬ ਕੰਮ ਕਰਨਗੇ, ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਹੀ ਯੂਜ਼ ਕਰਦੇ ਨੇ। ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਵੋ, ਸਾਰਾ GTA ਏਰੀਆ ਕਵਰ ਕਰਦੇ ਨੇ, ਬ੍ਰਾਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਕੈਂਬਰਿਜ, ਲੰਡਨ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋਵੋ ਕਿਸੇ ਵੀ ਏਰੀਆ ਦੇ ਵਿੱਚ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਤੁਹਾਨੂੰ ਇਹ ਹਰ ਜਗ੍ਹਾ ਦੇ ਉੱਪਰ ਸਰਵਿਸ ਦੇ ਕੇ ਜਾਣਗੇ। ਸੰਦਲ ਪੇਂਟਿੰਗ, ਸੁਖਜੀਤ ਜੀ ਨੂੰ ਕਾਲ ਕਰੋ 6478233136478233, 33 13, ਇਹਨਾਂ ਦਾ ਨੰਬਰ ਹੈ।
0: ਲੋ ਪਰ ਕੁਛ ਫਰਮਾਇਸ਼ਾਂ ਤੁਹਾਡੀਆਂ ਸਾਡੇ ਕੋਲ ਪੈਂਡਿੰਗ ਪਈਆਂ, ਪਹਿਲਾਂ ਆਪਾਂ ਗੱਲਬਾਤ ਜ਼ਿਆਦਾ ਕੀਤੀਆਂ ਅਤੇ ਉਹ ਫਰਮਾਇਸ਼ਾਂ ਵੀ ਤੁਹਾਨੂੰ ਸੁਣਾ ਦੀਆਂ, ਕਿਉਂਕਿ ਸ਼ੁੱਕਰਵਾਰ ਮੈਨੂੰ ਪਤਾ ਕਿ ਤੁਸੀਂ ਗੀਤ ਸੰਗੀਤ ਨਾਲ ਵੀ ਨਾਲ ਨਿਹਾਲ ਹੋਣਾ ਚਾਹੁੰਦੇ ਹੋ, ਕਿਉਂਕਿ ਮੂਡ ਹੀ ਉਸ ਤਰ੍ਹਾਂ ਬਣਾਉਣਾ ਹੁੰਦਾ ਮਿਊਜ਼ਿਕ ਤੁਹਾਡਾ ਮਾਇੰਡ ਸੈੱਟ ਕਰਨ ਦਾ, ਕਿ ਵਧੀਆ ਵਧੀਆ ਮਿਊਜ਼ਿਕ ਹੋਵੇ ਤਾਂ ਫਿਰ ਗੱਲ ਹੀ ਬਣ ਜਾਂਦੀ ਹੈ। ਪਰ ਦੇਸ਼ ਪਰਦੇਸ ਨੂੰ ਪਤਾ ਕਿ ਤੁਹਾਨੂੰ ਹੋਵੇ ਰਚਸਾਂ, ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਚੜ੍ਹਦੇ ਕਲਜ ਰਹੋ ਅਤੇ ਅਪ ਬੀਟ ਤੁਹਾਨੂੰ ਮਿਊਜ਼ਿਕ ਸੁਣਾਵਾਂਗੇ ਅਤੇ ਖਾਸ ਕਰਕੇ ਵੀਕਐਂਡ ਵਾਸਤੇ ਹੋ ਜਾਓ ਰੈਡੀ। ਪਹਿਲਾਂ ਫਰਮਾਇਸ਼ ਗੀਤ ਤੁਹਾਡੇ ਲਈ ਸੁਣਾਉਣੇ ਆ ਦੇਸ਼ ਪਰਦੇਸ ਨਾਲ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਦੋਸਤੋ। ਔਰ ਬੜਾ ਹੀ ਪਿਆਰਾ ਗੀਤ ਔਰ ਖਾਸ ਕਰਕੇ ਭਰਜਾਈ ਔਰ ਦਿਓਰ ਦੀ ਨੋਕ ਝੋਕ ਹੈ ਜੀ। ਇਹ ਅੱਜ ਕੱਲ੍ਹ ਤਾਂ ਜੇ ਇਹੋ ਜਿਹਾ ਸਫ਼ਰ ਕਰਨਾ ਹੋਵੇ ਅੱਜ ਕੱਲ੍ਹ ਲੱਖਾਂ ਲੱਗਣਗੇ, ਪਰ ਇਹ ਪੁਰਾਣਾ ਸਫ਼ਰ ਹੈ। $100 ਵਿੱਚ ਕਾਫ਼ੀ ਆ ਜਾਂਦਾ ਹੈ ਨਾ ਉਦੋਂ, ਮੇਰੇ ਖਿਆਲ ਉਦੋਂ ਸਭ $100 ਦੀ ਬਹੁਤ ਕੀਮਤ ਹੁੰਦੀ ਸੀ ਪੁਰਾਣੇ ਸਮਿਆਂ ਦੀ ਗੱਲ ਕਰ ਰਹੇ ਹਾਂ। ਅੱਜ ਕੱਲ੍ਹ ਤਾਂ ਹੋਟਲ ਹਾਟਲ ਜਾਣਾ ਹੋਵੇ ਤਾਂ ਤੁਹਾਨੂੰ ਪਤਾ ਕਿ ਇੱਥੇ ਬਹਿ ਜਾਓ, ਤੁਹਾਨੂੰ ਘੱਟੋ ਘੱਟ 50,000 ਦਾ ਬਿੱਲ ਆਊਗਾ ਜੇ ਬਾਹਲੇ ਕੋਲ ਖਾਣਾ ਹੈ ਨਾ। ਅਤੇ ਰੇਡੀ ਪ੍ਰਾਮ ਦੇਸ਼ ਪਰਦੇਸ ਜਦੋਂ ਵੀ ਗੀਤ ਸੁਣ ਲਓ ਸਦਾ ਬਹਾਰ ਹੀ ਲੱਗਦਾ ਅਤੇ ਰੇਡੀ ਪ੍ਰਾਮ ਦੇਸ਼ ਪਰਦੇਸ ਨਾਲ ਜੁੜੇ ਹੋਏ ਹੋ। ਅੱਛਾ, ਮੈਂ ਜਾਣਕਾਰੀ ਦੇ ਦਿਆਂ ਤੁਹਾਨੂੰ, ਔਰ ਜਿਹੜਾ ਐਮੀ ਵਿਰਕ ਦਾ ਸ਼ੋਅ ਆਪਣੇ ਸ਼ਹਿਰ ਦੇ ਵਿੱਚ ਆ ਰਿਹਾ
1: ਅਤੇ
0: ਟਰੂ ਸਾਊਂਡ ਲਾਈਵ ਤੁਹਾਡੇ ਲਈ ਪੇਸ਼ ਕਰਦੇ ਨੇ। ਸੈਲਰ ਪੁਆਇੰਟ ਦੀ ਪੇਸ਼ਕਸ਼ ਵੀ ਨਾਲ ਹੀ ਆ। ਐਮੀ ਵਿਰਕ ਅਤੇ ਸਰਗਨ ਮਹਿਤਾ ਯੂਨਿਟੀ ਟੂਰ ਸਾਡੇ ਸ਼ਹਿਰ 'ਚ ਹੋ ਰਿਹਾ, ਉਹਦੀ ਟਿਕਟਾਂ ਅਵੇਲੇਬਲ ਨੇ, ਔਨਲਾਈਨ ਜਾ ਕੇ ਤੁਸੀਂ ਬੁੱਕ ਕਰ ਲਓ। ਇਹ ਤੁਹਾਡੇ ਲਈ 14 ਅਗਸਤ ਨੂੰ ਸ਼ਕੋਸ਼ੀਆ ਅਰੀਨਾ ਵਿੱਚ ਹੋਏਗਾ। ਤੁਸੀਂ ਟਿਕਟਾਂ ਲੈਣੀਆਂ ਹੈਗੀਆਂ www.ticketmaster.ca। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਬੜਾ ਈਜ਼ੀ ਆ, ਟਿਕਟ ਤੁਹਾਡੀ ਈਮੇਲ 'ਚ ਆ ਜਾਣੀ ਆ, ਰੈਫਰੈਂਸ ਨੰਬਰ ਮਿਲ ਜਾਂਦਾ, ਤੁਸੀਂ ਬਸ ਮੈਪ ਦੇਖ ਕੇ ਜਿੱਥੇ ਬੁੱਕ ਕਰਾਉਣੀ ਆ ਉਸ ਏਰੀਆ ਦੇ ਵਿੱਚ ਜਾ ਕੇ ਔਨਲਾਈਨ ਬੁੱਕ ਕਰ ਲਓ www.ticketmaster.ca।
1: ਅਤੇ ਨਾਲ ਹੀ ਤੁਸੀਂ ਰੋਇਲ ਡਿਜੀਟਲ ਦੇ ਨਾਲ ਵੀ ਗੱਲਬਾਤ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਲਗਵਾਉਣਾ ਆ ਅਤੇ 1.5 GB ਡਾਟਾ ਤੁਹਾਨੂੰ ਦੇ ਰਹੇ ਨੇ, $55 ਦੀ ਡੀਲ ਹੈ। ਹਾਈ ਸਪੀਡ ਅਨਲਿਮਿਟਿਡ ਇੰਟਰਨੈਟ 1.5 GB ਡਾਟਾ ਅਤੇ $55 ਦੀ $55 ਦੀ ਤੁਹਾਨੂੰ ਡੀਲ ਦੇ ਰਹੇ ਨੇ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਹੋਮ ਇੰਟਰਨੈਟ ਦੀ ਡੀਲ ਜਾਂ ਫਿਰ ਤੁਸੀਂ ਆਪਣੇ ਸੈੱਲ ਫੋਨ ਦੀ ਕੋਈ ਡੀਲ ਲੈਣੀ ਹੋਵੇ ਤਾਂ ਤੁਸੀਂ ਰੋਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ ਗੱਲਬਾਤ ਕਰੋ। ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ। ਅਤੇ ਨੰਬਰ 6472011313, 6472011313, ਇਹਨਾਂ ਦਾ ਨੰਬਰ ਹੈ।
0: ਔਰ ਜੀ ਮੈਂ ਦੱਸਦਾ ਕਿ ਸਪੈਕਸ ਐਕਸਪ੍ਰੈਸ 'ਤੇ ਜਾਓ ਅੱਜ, ਕੈਨੇਡੀ ਸਟੀਲ 'ਤੇ 35 ਰੈਗੂਲੇਸ਼ਨ ਡਰਾਈਵ ਬਾਲਮਾਰਟ ਦੇ ਪਲਾਜ਼ੇ ਦੇ ਕੋਲ ਸਾਹਮਣੇ ਨੇ ਇਹ। ਉੱਥੇ ਜਾ ਕੇ ਤੁਸੀਂ ਅੱਜ ਡਾਕਟਰ ਅਵੇਲੇਬਲ ਨੇ, ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਓ, ਪਲੱਸ ਬਜ਼ੁਰਗਾਂ ਜਿਨ੍ਹਾਂ ਨੇ ਤੁਸੀਂ ਆਪਣੀ ਨਜ਼ਰ ਦੀਆਂ ਐਨਕਾਂ ਲਗਾਉਣੀਆਂ ਨੇ ਅਤੇ ਡਾਕਟਰ ਤੁਹਾਡਾ ਚੈੱਕ ਕਰਾਂਗੇ। ਸਾਈਜ਼ ਉੱਥੇ ਹੀ ਮਿਲ ਜਾਂਦੇ ਤੁਹਾਨੂੰ ਨਾਲ ਹੀ, ਅਤੇ ਨਾਲ ਹੀ ਨੇਮ ਬ੍ਰੈਂਡ ਫਰੇਮ ਬਣੇਗਾ ਅਤੇ ਉਹਦੇ ਵਿੱਚ ਤੁਹਾਨੂੰ ਆਈ ਗਲਾਸ ਬਣਾ ਕੇ ਦੇਣਗੇ। ਜੇਕਰ ਤੁਸੀਂ ਸਨ ਗਲਾਸ ਦੀ ਭਾਲ ਦੇ ਵਿੱਚ, ਕਾਫੀ ਵੱਡੀ ਸੇਲ ਲੱਗੀ ਹੋਈ ਆ। ਸਪੈਕਸ ਐਕਸਪ੍ਰੈਸ ਦੇ ਨੰਬਰ ਹੈ 905-460-8888, 905-460-8888 ਨੰਬਰ ਦਾ
1: ਜੀ। ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਨੂੰ ਜ਼ਰੂਰ ਕਾਲ ਕਰ ਸਕਦੇ ਹੋ।
0: ਸਟੇਸ਼ਨ ਆਈ ਡੀ ਆਊਗੀ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਕੇ ਚੱਲਾਂ ਗਰੋਸਰੀ ਕਰਾਉਣ ਵਾਸਤੇ ਜਾਂ ਬਸ ਨੂੰ ਦੱਸਦਾ ਹੈਗਾ। ਇੱਕ ਤਾਂ ਬਲੈਕ ਚਨਾ, ਵਾਈਟ ਚਨਾ ਹੈਗੇ ਨੇ 299 ਨੂੰ 4 ਪਾਊਂਡ, ਔਰ ਦੀਪ ਮਸਰ ਦਾਲ 299 ਨੂੰ 4 ਪਾਊਂਡ ਹੈਗੀ ਹੈ, ਦੀਪ ਤੂਰ ਦਾਲ 399 ਨੂੰ 4 ਪਾਊਂਡ ਹੈਗੀ ਆ। ਔਰ ਇਸ ਤੋਂ ਇਲਾਵਾ ਜੀ ਉਹਨਾਂ ਨੇ ਹੋਰ ਬੜੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਜਿਹੜੇ ਹੈਗੇ ਨੇ ਆਪਣਾ ਭਿੰਡੀਆਂ ਹੈਗੀਆਂ ਅਤੇ ਬਾਂਸੀ ਗੁੜ ਹੈਗਾ 6.5 kg। ਅਤੇ ਤੁਸੀਂ ਪਹੁੰਚੋ ਇੰਡੀਅਨ ਫਰੂਟ ਲੈਂਡ ਦੀ ਬ੍ਰਾਂਚ ਜਿਹੜੀ ਹੈਗੀ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਅਤੇ ਆਪਣੇ ਹਾਈ ਬੱਟਿਆਂ ਦੇ ਕੋਰਨਰ 'ਤੇ ਸਟਾਰਬਕਸ ਵਾਲੇ ਪਲਾਜ਼ੇ ਦੇ ਵਿੱਚ ਨੇ
1: ਜੀ।
0: ਥੋੜ੍ਹੀ ਬ੍ਰੇਕ ਲੈ ਕੇ ਮੁੜਦੇ ਆ, ਵਾਪਸ ਸਟੇਸ਼ਨ ਆਈ ਡੀ ਲੈ ਲਈਏ ਅਤੇ ਫਿਰ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਹੋਊਗਾ ਅਤੇ ਹੋਰ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਅੱਗੇ ਜਾ ਕੇ ਠੀਕ ਸ਼ਾਮ ਦੇ 6 ਵਜੇ ਤੱਕ ਸਾਂਝ ਪਾਈ ਰੱਖਣੀਆਂ। ਤੁਸੀਂ ਸੁਣਿਓ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੀ ਸ਼ੁੱਕਰਵਾਰ ਦੀ ਸਭਾ ਅਤੇ ਦੇਸ਼ ਪ੍ਰਦੇਸ਼ ਨੂੰ ਸੁਣ ਰਹੇ ਹੈ ਤੁਸੀਂ। ਅਗਲੇ ਕੱਲ੍ਹ ਸਾਡੇ ਨਾਲ ਨੇ 6643 ਜੀ ਐਨ ਜੀ।
2: ਹਾਂਜੀ ਸਿੱਧੂ ਸਾਹਿਬ, ਮੈਂ ਗਾਣੇ ਦੀ ਫਰਮਾਇਸ਼ ਤਾਂ ਰਹੀ ਗਈ।
0: ਓਹੋ ਕੋਈ ਗੱਲ ਨਹੀਂ, ਹੁਣ ਦੇ
2: ਚਮਕੀਲੇ ਦਾ ਲਾ ਦਿਓ ਫਿਰ, ਸ਼ਰਬਤ ਵਾਂਗੂ ਘੁੱਟ ਭਰ ਲਾ,
0: ਸ਼ਰਬਤ ਵਾਂਗੂ ਘੁੱਟ ਭਰ ਲਾ, ਕਦੇ ਮਿਲ ਬਿਕਲ ਹਾਣ ਦੇ ਆਏ ਆਹੀ ਹੈ ਨਾ।
2: ਕੀ ਬਾਤ ਹੈ, ਹਾਂਜੀ ਹਾਂਜੀ ਬਿਲਕੁਲ ਬਿਲਕੁਲ।
0: ਵੇਰ ਗਿਆ ਅਗਲਾ ਕਾਲ 4556 ਜੀ ਐਨ ਜੀ।
3: ਹਾਂਜੀ ਵੀ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਜੀ ਐਨ।
3: ਹਾਂਜੀ ਸਰ, ਸਮੂਹ ਸਟਾਫ ਮੈਂਬਰ ਨੂੰ ਸਾਰਿਆਂ ਨੂੰ ਗੁੱਡ ਆਫਟਰਨੂਨ, ਗੁੱਡ ਈਵਨਿੰਗ ਹੋ ਚੱਲੀ ਹੈ ਜੀ, ਅਤੇ ਸੁਣਨ ਵਾਲੇ ਸਰੋਤਿਆਂ ਨੂੰ ਵੀ। ਅਤੇ ਸਰ, ਇੱਕ ਸਾਈਕਲ ਦਾ ਟੋਪਿਕ ਚੱਲ ਰਿਹਾ ਸੀਗਾ ਵੀ ਸਾਈਕਲ ਦੀ ਕੋਈ ਯਾਦਗਿਰੀ ਤੁਹਾਡੀ ਹੈਗੀ ਹੈ ਤਾਂ ਤੁਸੀਂ ਸੁਣਾ ਸਕਦੇ
0: ਹੋ। ਤੁਸੀਂ ਇਸ ਤਰ੍ਹਾਂ ਕਰੋ, ਮੈਂ ਦੁਬਾਰਾ ਕਾਲ ਕਰ ਲਓ ਕਿਉਂਕਿ 4:59 ਹੋ ਗਏ ਨੇ, ਆਪਾਂ ਸਟੇਸ਼ਨ ਆਈ ਲੈਣੀ ਆ, ਫਿਰ ਕੱਟਿਆ ਜਾਣਾ ਸਰ ਵਿੱਚ, ਹੋਲਡ ਕਰ ਲਓ, ਮੈਂ ਤਾਂ ਹੋਲਡ ਲੈ ਰਹਾ ਹਾਂ, ਹੋਲਡ ਰੱਖ ਲਓ। ਹਾਂਜੀ ਬੜੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ।
4: ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Jinato, mortgage insurance, life insurance, critical illness, disability insurance karwa sakde ho. Tinali, visitor visa insurance, super visa, travel insurance, RESP, te hor investments li. Hune karo call Umar Preet Chawla nu 647-446-1616. Umar Preet Chawla.
2: Sanu maan hai Canadian hon da, ya Canadian hon de nate, sofa maan te kaisa leather jade ke, ikko owner ne, aur custom made sofa tiyar karde ne Canadian made. ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053। 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਹੈ। ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਸਰਨਨਿਕਾ ਸਵਾਗਤ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ। ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਹਿਤਮਾ ਵਾਲਾ। ਇਸ ਸਮੇਂ 5:01 ਤੇ ਕੁਝ ਸੈਕਿੰਡ ਹੋਏ ਨੇ ਤੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ। ਅਗਲ ਕੱਲ੍ਹ ਸਾਡੇ ਨਾਲ ਨੇ ਜਿਸ ਨੇ ਕੀ ਕਹਿਣਾ ਚਾਹੁੰਦੇ ਨੇ 4556 ਜੀਆਂ ਨੂੰ। ਜੀ
3: ਜੀ ਸਰ ਜੀ, ਧੰਨਵਾਦ ਕਰਦੇ ਜੀ। ਫੋਨ ਅਸੀਂ ਫੋਰਵਰਡ ਕੀਤਾ ਹੋਇਆ ਸੀਗਾ
2: ਤੇ ਸਾਈਕਲ
3: ਦੀ ਸਟੋਰੀ ਦਾ ਟੌਪਿਕ ਚੱਲ ਰਿਹਾ ਸੀਗਾ। ਸਾਈਕਲ ਦੀ ਸਟੋਰੀ ਸਰ, +1-2 ਦੇ ਵਿੱਚ ਸਾਈਕਲ ਹੀ ਹੁੰਦਾ ਸੀਗਾ
2: ਤੇ
3: ਮੈਂ ਆਪਦੀ ਖੁਦ ਦੀ ਗੱਲ ਕਰਦਾ। ਬਹੁਤ ਪਿਆਰੇ ਮਿੱਤਰ ਇਹੋ ਜਿਹੇ ਹੋਣਗੇ ਜਿਹਨਾਂ ਕੋਲ ਸਾਈਕਲ ਬਚਪਨ ਤੋਂ ਹੀ ਰਿਹਾ ਹੋਊਗਾ। +1-2 ਦੇ ਵਿੱਚ ਆਪਦੀ ਮਿਹਨਤ ਕਰਕੇ, ਜਿਵੇਂ ਅਖਬਾਰਾਂ ਦੇ ਵਿੱਚ ਪੰਪਲੇਟ ਪਾ ਕੇ ਜੀ, ਐਡਵਰਟੀਜ਼ਮੈਂਟ ਕਰਕੇ, ਸੇਲਸ ਪਰਚੇਸ ਦਾ ਕੰਮ ਕਰਕੇ ਖੁਦ ਬਾਏ ਕੀਤਾ ਸੀਗਾ।
2: ਅੱਛਾ ਜੀ।
3: ਔਰ ਇੱਕ ਸਾਲ ਫਿਰ ਗਰਾਊਂਡ ਵੀ ਲਾਇਆ ਜੀ। ਜਦੋਂ ਗਰਾਊਂਡ ਲਾਉਣ ਲੱਗ ਗਏ ਜੀ, ਫਿਰ ਕਹਿੰਦੇ ਹੁੰਦੇ ਵੀ ਸਿਆਣੇ ਕਹਿੰਦੇ 4 ਵਜੇ ਉੱਠ ਕੇ ਮਿਹਨਤ ਕਰਿਆ ਕਰੋ। ਜਾਂਦੇ ਹੁੰਦੇ ਸੀਗੇ ਤੇ ਸਾਈਕਲ ਚੋਰੀ ਹੋ ਗਏ। ਫਿਰ ਕਿਸੇ ਦੋਸਤ ਨੇ ਫਿਰ ਸਾਥ ਨਿਭਾਇਆ ਜੀ, ਕਹਿੰਦਾ ਜੀ ਤੇਰੇ ਸਾਈਕਲ ਵਰਗਾ ਹੀ ਮੇਰਾ ਸਾਈਕਲ ਹੈਗਾ ਗਾ, ਤੂੰ ਕਹਿੰਦਾ ਘਰੇ ਹੀ ਲੈ ਜਾ ਕਰ। ਤੇ 2 ਮਹੀਨੇ ਸਾਡੇ ਘਰਦਿਆਂ ਨੂੰ ਇਹ ਨੀ ਪਤਾ ਲੱਗਿਆ ਵੀ ਸਾਈਕਲ ਉਹੀ ਹੈ ਜਾਂ ਇਹਦਾ ਚੱਕਿਆ ਗਿਆ ਜਾਂ ਕਿਸ ਤਰ੍ਹਾਂ ਹੈਗਾ। ਉਹ ਚੀਜ਼ਾਂ ਅੱਜ ਵੀ ਯਾਦ ਨੇ ਵੀ ਸਾਥ ਨਿਭਾਉਣ ਵਾਲੇ ਵੀ ਬਹੁਤ ਹੁੰਦੇ ਨੇ ਤੇ ਪਰ ਸਾਈਕਲ ਜਿਹੜਾ ਹੈਗਾ ਗਾ ਉਹਦੇ ਨਾਲ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਜੀ ਕਾਫੀ ਜ਼ਿਆਦਾ।
2: ਬਿਲਕੁਲ ਬਿਲਕੁਲ ਤੁਹਾਡੀ। ਅੱਛਾ, ਮੈਂ ਨਾ ਸਾਈਕਲ ਦੇ ਨਾਲ ਹੋਰ ਕਈ ਗੱਲਾਂ ਕਰ ਲੈਣਾ। ਜੇ ਪੁਰਾਣੀ ਮੂਵੀਆਂ ਵੱਲ ਝਾਤੀ ਮਾਰੋ ਨਾ, ਕਾਲਜ ਵਿੱਚ ਉਹਦਾ ਕੋਈ ਸੀਨ ਹੁੰਦਾ ਸੀ, ਬੋਲੇ ਮੂਵੀਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀਗਾ ਕਿ ਕਾਲਜ ਦਾ ਸੀਨ ਹੈ, ਉੱਥੇ ਭਾਈ ਸਾਈਕਲ ਜਿਹੜੇ ਪਾਰਕ ਕੀਤੇ ਹੁੰਦੇ ਸਾਈਡ ਦੇ ਉੱਤੇ, ਅਤੇ ਮੁੰਡਾ ਆ ਕੇ ਸਾਈਕਲ ਪਾਰਕ ਕਰਦਾ, ਕੁੜੀ ਆਉਂਦੀ ਕਾਰ 'ਤੇ, ਕੋਈ ਚੰਗੇ ਵੱਡੇ ਖਾਨਦਾਨ ਦੀ ਆ ਕੇ ਹਿੱਟ ਕਰ ਦਿੰਦੀ ਹੈ ਨਾ, ਉਹ ਕਹਿੰਦਾ ਮੈਂ ਸਾਈਕਲ ਭੰਨਤਾ, ਨੋਕ ਝੋਕ ਜੀ ਹੁੰਦੀ ਹੈ, ਫਿਰ ਉਹਦੀ 'ਚ ਲੜਾਈ ਚੱਲਦੀ ਰਹਿੰਦੀ ਆ, ਫਿਰ ਬਾਅਦ ਦੇ ਵਿੱਚ ਪਿਆਰ ਹੋ ਜਾਂਦਾ। ਅਕਸਰ ਸਟੋਰੀ ਆਉਂਦੀ ਸੀ ਨਾ ਸਾਈਕਲ ਵਾਲੇ ਦਾ ਅਤੇ ਕਾਰ ਵਾਲੇ, ਉਹ ਡਾਇਰੈਕਟਰ ਵੀ ਉਸ ਪ੍ਰੋਡਿਊਸਰ ਵੀ ਇਹ ਆਮ ਹੀ ਸ਼ੋਅ ਪਾ ਦਿੰਦੇ ਸੀ ਮੂਵੀਆਂ ਵਿੱਚ, ਇਹ ਸੀਨ ਪਾਇਆ ਹੁੰਦਾ ਸੀਗਾ। ਸਾਈਕਲ ਦੇ ਵੈਸੇ ਤਾਂ ਬਹੁਤ ਫਾਇਦੇ ਸੀਗੇ ਸਾਈਕਲ ਦੇ ਨਾਲ, ਤੁਸੀਂ ਖਾਸ ਕਰਕੇ ਮੈਂ ਸਮਝਦਾ ਕਿ ਨੇੜੇ ਤੇੜੇ ਜਾਣਾ ਹੁੰਦਾ ਸੀਗਾ ਪਿੰਡਾਂ ਦੇ ਵਿੱਚ, ਤਾਂ ਆਮ ਸੁਵਿਧਾ ਹੀ ਹੁੰਦੀ ਸੀਗੀ ਵੀ ਸਾਈਕਲ ਰੱਖ ਲਓ, ਨਾਲੇ ਤਾਂ ਖਰਚਾ ਘੱਟ, ਸਕੂਟਰ ਬਾਅਦ 'ਚ ਕੱਢਾਂਗੇ ਜੇ ਬਾਹਲਾ ਦੂਰ ਜਾਣਾ ਹੋਗਾ, ਜਾਂ ਮੋਟਰਸਾਈਕਲ ਬਾਅਦ 'ਚ ਕੱਢਾਂਗੇ, ਅਤੇ ਨੇੜੇ ਤੇੜੇ ਜਾਣਾ ਸਾਈਕਲ 'ਤੇ ਜਾਏ ਆਉਂਦੇ ਸਾਰੇ ਜੀ। ਬੜੀ ਪ੍ਰੋਬਲਮ ਦੇਸ਼ ਪ੍ਰਤੀ ਜੁੜੇ ਹੋਏ ਹੋ
4: ਜੀ। ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਦਿਓਲ ਟਰੈਵਲਸ ਦੀ, ਜੇ ਤੁਸੀਂ ਇੰਡੀਆ ਦੀ ਯਾਦਾਂ ਤਾਜ਼ੀਆਂ ਕਰ ਹੀ ਰਹੇ ਹੋ ਤੇ ਇੰਡੀਆ ਜਾਣਾ ਹੋਵੇ ਤਾਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ। ਬਹੁਤ ਹੀ ਵਧੀਆ ਇਹਨਾਂ ਨੇ ਏਅਰ ਟਿਕਟਸ ਲਗਾਈਆਂ ਨੇ, ਅੱਜ ਦੀ ਡੇਟ ਦੇ ਵਿੱਚ ਜੋ ਪ੍ਰਾਈਸਿਸ ਨੇ ਤੁਹਾਨੂੰ ਉਹ ਦੱਸ ਰਹੀ ਹਾਂ। ਟੋਰਾਂਟੋ ਤੋਂ ਦਿੱਲੀ ਸਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਤੁਸੀਂ ਵਾਪਸੀ ਕਰਨੀ ਹੈ। 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਤੇ $1480 ਦੀਆਂ ਟਿਕਟਸ ਹੋਣਗੀਆਂ। $1480 ਦੀਆਂ ਟਿਕਟਸ ਨੇ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ, ਸਪਟੈਂਬਰ ਤੋਂ ਲੈ ਕੇ ਅਕਤੂਬਰ ਦੇ ਵਿੱਚ ਵਾਪਸੀ ਦੇ ਲਈ $1480। ਜੇਕਰ ਦਿੱਲੀ ਤੋਂ ਟੋਰਾਂਟੋ ਕੋਈ ਆਉਣਾ ਚਾਹੁੰਦਾ ਸਪਟੈਂਬਰ ਦੇ ਵਿੱਚ ਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੈ ਟੋਰਾਂਟੋ ਤੋਂ ਦਿੱਲੀ ਦੀ, ਰਾਊਂਡ ਟ੍ਰਿਪ ਦੀ ਟਿਕਟ $1520 ਦੀ ਹੋਏਗੀ, $1520 ਦੀ। ਤੇ ਜੇਕਰ ਤੁਸੀਂ ਟਿਕਟ ਕਰਾਉਣਾ ਚਾਹੁੰਦੇ ਹੋ ਦਿੱਲੀ ਤੋਂ ਟੋਰਾਂਟੋ ਮਿਡ ਸਪਟੈਂਬਰ ਦੀ, 1-way ਟਿਕਟ, ਇੱਕ ਸਾਈਡ ਦੀ ਟਿਕਟ ਦਿੱਲੀ ਤੋਂ ਟੋਰਾਂਟੋ ਦੀ ਸਪਟੈਂਬਰ ਮਹੀਨੇ ਦੇ ਲਈ $900 ਦੀ ਹੋਏਗੀ 2 ਬੈਗਸ ਦੇ ਨਾਲ, $900 ਦੀ। ਤੇ ਜੇਕਰ ਟੋਰਾਂਟੋ ਤੋਂ ਬੰਬੇ ਦੀ ਟਿਕਟ ਲੈਣੀ ਹੈ ਤੁਸੀਂ, 1-way ਟਿਕਟ ਅਗਸਤ ਦੇ ਵਿੱਚ ਅਗਲੇ ਮਹੀਨੇ, 2 ਬੈਗਸ ਦੇ ਨਾਲ $980 ਦੀ ਟਿਕਟ ਹੋਏਗੀ। ਤੇ ਜੇਕਰ ਤੁਸੀਂ ਸਪਟੈਂਬਰ ਦੇ ਵਿੱਚ ਇੰਡੀਆ ਨੂੰ ਜਾਣਾ 1-way ਟਿਕਟ ਲੈ ਕੇ, ਤਾਂ ਇਹ ਟਿਕਟ ਦੇ ਵਿੱਚ ਮੈਂ ਦੱਸਦਿਆਂ ਪਹਿਲਾਂ ਹੀ ਕਿ ਲਿਮਿਟਡ ਸੀਟਸ ਨੇ ਇਹਨਾਂ ਦੇ ਕੋਲ। ਸੈਪਟੈਂਬਰ ਦੇ ਲਈ 1-way ਟਿਕਟ ਟੋਰੋਂਟੋ ਤੋਂ ਦਿੱਲੀ $1,060 ਦੀ ਟਿਕਟ ਹੈ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $1,060 ਅਤੇ ਨਾਲ ਹੀ ਜੇਕਰ ਤੁਸੀਂ ਦਿੱਲੀ ਤੋਂ ਟੋਰੋਂਟੋ ਅਕਤੂਬਰ ਦੇ ਵਿੱਚ ਕੋਈ ਤੁਹਾਡਾ ਨੋਨ ਆ ਕੇ ਫੈਬਰਵਰੀ ਜਾਂ ਮਾਰਚ ਦੇ ਵਿੱਚ ਟੋਰੋਂਟੋ ਤੋਂ ਦਿੱਲੀ ਦੀ ਟਿਕਟ ਲੈਣਾ ਚਾਹੁੰਦਾ, ਰਾਊਂਡ ਟ੍ਰਿਪ ਦੀ ਟਿਕਟ $1,390 ਦੀ ਹੋਏਗੀ। $1,390 ਦੇ ਵਿੱਚ ਤੁਸੀਂ ਇੰਡੀਆ ਤੋਂ ਆਉਣ ਜਾਣ ਕਰ ਸਕਦੇ ਹੋ। ਦਿਓਲ ਟਰੈਵਲਸ ਨੂੰ ਕਾਲ ਕਰੋ, ਈਟੋਬਿਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ ਇੱਥੋਂ ਦਾ 905-588-5100 9055-88-5100 ਜਾਂ ਬਰੈਂਪਟਨ ਦੇ ਵਿੱਚ ਇਹਨਾਂ ਦੇ ਬ੍ਰਾਂਚ ਆਫਿਸ 'ਤੇ ਕਾਲ ਕਰ ਸਕਦੇ ਹੋ 905-588-4200
2: ਸਾਈਕਲ ਕੋਈ ਮਾਮੂਲੀ ਚੀਜ਼ ਨਹੀਂ ਹੈਗੀ ਆਪਣੇ ਮਨਪ੍ਰੀਤ। ਹੁਣ ਤਾਂ ਦੇਖੋ ਨਾ, ਜਿਵੇਂ ਡਾਕਟਰ ਤੁਹਾਨੂੰ ਕਹਿ ਦਿੰਦੇ ਨੇ ਜਦੋਂ ਤੁਸੀਂ ਥੋੜ੍ਹਾ ਜਿਹਾ ਕੋਲੈਸਟਰੋਲ ਵਧਾ ਲੈਂਦੇ ਹੋ, ਬੜਾ ਕੁਛ ਨਿਕਸ ਖਾਈ ਜਾਂਦੇ ਹੋ, ਉਹ ਕਹਿੰਦੇ ਨੇ ਘਰੇ ਨਾ ਤੁਸੀਂ ਸਾਈਕਲ ਲਿਆ ਕੇ ਰੱਖੋ ਬੇਸਮੈਂਟ 'ਚ, ਉਹਨੂੰ ਚਲਾਇਆ ਕਰੋ ਜਿਹੜਾ ਦੂਜਾ ਹੁੰਦਾ ਨਾ, ਕਿ ਤੁਸੀਂ ਥੋੜ੍ਹਾ ਜਿਹਾ ਐਕਸਰਸਾਈਜ਼ ਕਰਿਆ ਕਰੋ ਉਹਦੇ ਉੱਤੇ। ਕਦੋਂ ਜਦੋਂ ਪਹਿਲੀਆਂ 'ਚ ਆਪਣੇ ਕੁਦਰਤੀ ਜਿਹੜੀ ਐਕਸਰਸਾਈਜ਼ ਹੁੰਦੀ ਸੀ, ਮੈਨੂੰ ਯਾਦ ਆ ਅਸੀਂ ਤਾਂ ਹਰਕਾਰਾਂ ਹੀ ਲਈਆਂ, ਹਰੇਕ ਪੀੜ੍ਹੀ ਦੇ ਵਿੱਚ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਨੇ ਬਜ਼ੁਰਗ ਨੇ ਉਹਨਾਂ ਨੂੰ ਘਾਲਣਾ ਕਰਨੀਆਂ ਪੈਂਦੀਆਂ, ਫਿਰ ਫਲ ਖਾਂਦੇ ਦੂਜੇ। ਹੁਣ ਵੀ ਦੇਖ ਲਓ ਜਿਹੜੇ ਬੰਦੇ ਇੱਥੇ ਕੈਨੇਡਾ 'ਚ ਪਹਿਲੀ ਪੀੜ੍ਹੀ ਆਈ, ਉਹਨਾਂ ਨੂੰ ਸੈਟਲ ਹੋਣ ਲਈ ਇੱਥੇ ਕਿਵੇਂ
4: ਸੰਘਰਸ਼
2: ਕਰਨਾ ਪਿਆ, ਉਹਨਾਂ ਨੇ ਬਹੁਤ ਕੁਝ ਦੇਖਿਆ ਹੋਇਆ, ਉਹਨਾਂ ਨੇ ਆਪਣਾ ਇਮੇਜ ਬਣਾਇਆ ਇਹਨਾਂ ਕੰਟਰੀਆਂ ਦੇ ਵਿੱਚ ਚੰਗੇ ਕੰਮ ਕਰਕੇ, ਔਰ ਨਾਂ ਬਣਾਇਆ ਸਿੱਖਾਂ ਦਾ, ਆਪਣੇ ਪੰਜਾਬੀਆਂ ਦਾ ਨਾਂ ਬਣਾਇਆ, ਇਹਨਾਂ ਵੱਡੇ ਵੱਡੇ ਮਾਰਕੇ ਮਾਰੇ ਨੇ, ਮਲੇਸ਼ੀਆ 'ਚ ਪਹਿਲਾਂ ਆਏ ਨੇ, ਇੰਗਲੈਂਡ ਵਿੱਚ ਸਾਡੇ ਸਭ ਤੋਂ ਪਹਿਲਾਂ ਦੁਆਬਾ ਖੇਤਰ ਆਇਆ ਹੋਇਆ ਨਾ, ਇੱਥੇ ਆਏ ਹੋਏ ਆਪਣੇ ਸਾਰੇ NRI, ਉਹਨਾਂ ਬੜੀਆਂ ਮਿਹਨਤਾਂ ਕੀਤੀਆਂ। ਪਰ ਜਿਹੜੀ ਗਾਹਾਂ ਵਾਲੀ ਜਨਰੇਸ਼ਨ ਆ, ਉਹ ਤਾਂ ਹੁਣ ਇੱਥੇ ਜਿਹੜੀ ਜੰਮੀ ਆ, ਉਹ ਤਾਂ ਸਮਝ ਲਓ ਗੋਰਿਆਂ ਨੂੰ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਹੈਗਾ, ਬਣੇ ਬਣੇ ਘਰ ਮਿਲ ਜਾਣੇ, ਸਭ ਕੁਝ ਮਿਲ ਜਾਣਾ ਨਾ, ਬਾਲੇ ਘਾਲਣ ਦੀ ਲੋੜ ਨਹੀਂ। ਅਸੀਂ ਵੀ ਸਮਝਦੇ, ਮੈਂ ਵੀ ਸਮਝਦਾ, ਸਾਡੇ ਕੋਈ ਇਹਨੂੰ ਕੋਈ ਜੱਗੋ ਤਿਆਰ ਵੀ ਨਹੀਂ ਹੈਗੀ ਸਾਨੂੰ। ਮੈਨੂੰ ਯਾਦ ਆ ਸਾਡੇ ਫਾਦਰ ਸਾਹਿਬ ਸਰਦਾਰ ਰਣਜੀਤ ਸਿੰਘ ਸਿੱਧਮਾ, ਕਮਿਸ਼ਨਰ ਸਰਦਾਰ ਰਣਜੀਤ ਸਿੰਘ ਸਿੱਧਮਾ, ਸਿੰਪਲ ਘਰ 'ਚ ਸੀ ਅਸੀਂ ਫਾਦਰ ਸਾਹਿਬ, ਅਤੇ ਨਾਲ ਜਿਹੜਾ ਉਹਨਾਂ ਦੇ ਜੋਟੀਦਾਰ ਸੀਗੇ ਸਰਦਾਰ ਕਰਨੈਲ ਸਿੰਘ ਰਾਮੂ ਵਾਲੀਆ, ਮੋਗੇ ਤੋਂ ਪਰੇ ਜਾਂਦਾ ਪੈਂਦਾ ਰਾਮੂ ਵਾਲੀਆ, ਇਹਨਾਂ ਦੋਹਾਂ ਦੀ ਜੋੜੀ ਹੁੰਦੀ ਸੀ ਕਮਿਸ਼ਨਰ ਸਰਦਾਰ ਕਰਨੈਲ ਸਿੰਘ ਰਾਮੂ ਵਾਲੀਆ, ਰਣਜੀਤ ਸਿੰਘ ਸਿੱਧਵਾ।
4: ਹਾਂਜੀ,
2: ਤੂੰ ਯਕੀਨ ਨਹੀਂ ਮੰਨੇਗੀ, ਇਹਨਾਂ ਉਦੋਂ ਸਮੇਂ 'ਚ ਕੋਈ ਹੁੰਦਾ ਹੀ ਨਹੀਂ ਸੀਗਾ, ਸਿਰਫ ਸਾਈਕਲ ਹੀ ਹੁੰਦੇ ਸੀਗੇ, ਸਪੀਕਰ ਵੀ ਨਹੀਂ ਸੁਣਦੇ, ਅਤੇ ਇਹਨਾਂ ਨੇ ਸਾਰਾ ਪੰਜਾਬ ਚਲੋ ਬਈ ਸਾਈਕਲਾਂ 'ਤੇ ਗਾਤਾ, ਗੰਗਾਨਗਰ ਤੋਂ ਜਾਏ ਆਉਂਦੇ ਸਾਈਕਲ ਦੇ ਉੱਤੇ, ਹੈਨਾ, ਆਮ ਲੋਕ ਵੀ ਜਾਂਦੇ ਸੀਗੇ। ਇਹਨਾਂ ਨੇ ਜਾਣੀ ਕਿ ਇਹਨਾਂ ਨੇ ਉਹ ਸਮਾਂ ਦੇਖਿਆ ਵੀ ਸਾਈਕਲ ਵਾਲੀ ਯੁੱਗ ਨਿਭਾਏ, ਅਸੀਂ ਆ ਗਏ ਫਿਰ ਬਾਅਦ 'ਚ ਪੈਦਾ ਹੋਏ ਹਾਂ, ਫਿਰ ਕਾਰਾਂ ਆ ਗਈਆਂ ਸਾਰੀਆਂ, ਹੈ ਨਾ। ਕਿਉਂ ਕਹਿੰਦਾ ਪਾਪਾ ਕਿ ਹਰ ਇੱਕ ਯੁੱਗ ਦੇ ਵਿੱਚ ਹਰ ਜਿਹੜੀ ਜਨਰੇਸ਼ਨ ਆ ਉਹਨੂੰ ਕੋਈ ਕੋਈ ਮਿਹਨਤ ਕਰਨੀ ਪੈਂਦੀ ਆ, ਅਤੇ ਅੱਗੇ ਉਹ ਹੁੰਦਾ ਸੀ ਆਪਣੇ ਜਦੋਂ ਉਹਨਾਂ ਨੇ ਖਾੜੇ ਲਾਉਣ ਜਾਣਾ, ਹੈ ਨਾ, ਸਪੀਕਰ ਵੀ ਬਾਅਦ 'ਚ ਆਏ ਆਜ਼ਾਦ ਹੋਏ ਨੇ, ਹੈ ਨਾ। ਉਦੋਂ ਕੀ ਹੁੰਦਾ ਸੀ ਕਿ ਉਹਨਾਂ ਨੇ ਸਟੇਜ ਤਾਂ ਬਣਦੀ ਨਹੀਂ ਸੀ ਹੁੰਦੀ, ਹੁਣ ਤਾਂ ਸਟੇਜਾਂ ਬਣਦੀਆਂ ਨੇ, ਵੱਡੇ ਵੱਡੇ ਸਪੀਕਰ ਲੱਗ ਜਾਂਦੇ ਨੇ, ਡੀਜੇ ਲੱਗ ਜਾਂਦੇ ਨੇ। ਉਹਨਾਂ ਸਮੇਂ ਵਿੱਚ ਇੱਕ ਰੇਹੜੀ ਲਿਆਉਣੀ ਪਿੰਡ 'ਚ ਪਰ ਸੀਮ ਵੱਢਣ ਵਾਲਿਆਂ ਦੀ, ਹੈ ਨਾ, ਉੱਥੇ ਹੀ ਇੱਕੋ ਮਾਈਕ ਲਾ ਕੇ ਗਾਈ ਜਾਣਾ, ਮਾਈਕ ਵੀ ਆਏ ਪਹਿਲੀਆਂ
4: 'ਚ,
2: ਇੱਕ ਸਪੀਕਰ ਆ ਗਿਆ, ਰੇਹੜੀ ਹੋ ਗਈ ਜਾਂ ਟਰਾਲੀ, ਬਾਅਦ 'ਚ ਟਰਾਲੀਆਂ ਆਈਆਂ, ਉਹ 'ਚ ਖਾੜੇ ਲੱਗਦੇ ਦੇਖੇ ਆ ਲੋਕਾਂ ਦੇ, ਅਤੇ ਹਰ ਇੱਕ ਯੁੱਗ ਦੇ ਵਿੱਚ ਰੇਹੜੀ ਪਰਾਂ ਜੇਸ ਪਰਦੇਸ ਜਨਰੇਸ਼ਨ ਜਿਹੜੀ ਹੈਗੀ ਆ ਉਹਨੂੰ ਮਿਹਨਤ ਕਰਨੀ ਪੈਂਦੀ ਆ। ਹੁਣ ਆਪਾਂ ਇੱਥੇ ਵੀ ਪਹਿਲੀ ਜਨਰੇਸ਼ਨ ਜਿਹੜੀ ਆਪਣੇ ਇੱਥੇ ਆਈ ਹੈ, ਪਹਿਲੀ 72 'ਚ ਆਏ ਨੇ, ਉਹਨਾਂ ਨੇ ਮਿਹਨਤ ਕੀਤੀ, ਉਹਨਾਂ ਦੀ ਗਾਹਾਂ ਜਨਰੇਸ਼ਨ, ਹੁਣ ਜਿਹੜੇ ਆਉਂਦੇ ਲੋਕ ਪਹਿਲਾਂ ਆਏ ਹੋਏ ਨੇ ਉਹਨਾਂ ਨੇ ਵੀ ਮਿਹਨਤਾਂ ਕੀਤੀਆਂ, ਅਤੇ ਜਿਹੜਾ ਬੜਾ ਦੂਸਰੀ ਜਨਰੇਸ਼ਨ ਆ ਉਹਨੂੰ ਬੜਾ ਫਿਕਰ ਨਹੀਂ ਹੋਏਗਾ। ਤੋ ਆਰਟ ਜਮ੍ਹਾਂ ਕਰਨੀ ਪੈਂਦੀ ਤੁਹਾਨੂੰ ਹਰ ਇੱਕ ਫੀਲਡ ਦੇ ਵਿੱਚ ਆਉਣੇ ਆ। ਦੇਸ਼ ਪਰਦੇਸ ਜੀ 8227 ਜੀ।
5: ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
2: ਸਤਿ ਸ੍ਰੀ ਅਕਾਲ ਜੀ
5: ਭਾਈ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ, ਭੈਣ ਜੀ ਹੋਣਾ ਵੀ ਸਤਿ ਸ੍ਰੀ ਅਕਾਲ ਆ।
4: ਹਾਂਜੀ, ਸਤਿ ਸ੍ਰੀ ਅਕਾਲ,
5: ਤੁਸੀਂ ਬਹੁਤ ਵਧੀਆ ਟਾਈਮ ਦਿੰਦੇ ਆ ਤੁਹਾਨੂੰ, ਤੁਹਾਡਾ ਦਿਲੋਂ ਮੈਂ ਧੰਨਵਾਦ ਕਰਦਾ, ਮਹਾਰਾਜ ਤਰੱਕੀਆਂ ਚੜ੍ਹਦੀਆਂ ਕਰਾਂ। ਬਾਕੀ ਜਿੰਨੇ ਭੈਣ ਭਰਾ ਬਜ਼ੁਰਗ ਆ ਜਾਂ ਬਿਜ਼ਨਸ ਬਣਾ, ਭੈਣਾਂ ਵੀ ਬਿਜ਼ਨਸ ਕਰਦੀਆਂ ਦੇਸ਼ ਪ੍ਰਦੇਸ਼ ਦੇ ਵਿੱਚ, ਸਾਰੀ ਟੀਮ ਦਾ ਦਿਲੋਂ ਮੈਂ ਧੰਨਵਾਦ ਕਰਦਾ, ਮਹਾਰਾਜ ਤਰੱਕੀਆਂ ਚੜ੍ਹਦੀਆਂ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ।
2: ਥੈਂਕ ਯੂ,
4: ਥੈਂਕ ਯੂ।
2: ਇਹ ਹਮੇਸ਼ਾ ਵੈਲਬੇਸ਼ਨ ਨੇ ਸਾਡੇ, ਤੂੰ ਸਾਰਿਆਂ ਦਾ ਭਲਾ ਮੰਨਦੇ ਨੇ। ਮੈਂ ਨਾ ਇਹਨਾਂ ਇੱਕ ਇਹਨਾਂ ਦੀ ਸਹਿਮਤ ਗੱਲ ਦੇ ਨਾਲ ਬੜਾ ਸਹਿਮਤ ਹਾਂ। ਹਮੇਸ਼ਾ ਜ਼ਿੰਦਗੀ ਵਿੱਚ ਨਾ ਮੈਂ ਇੱਕ ਗੱਲ 'ਚ ਸਿੱਖੀ ਆ, ਬਹੁਤ ਸਿੱਖ ਹਰ ਬੰਦਾ ਲਰਨ ਕਰਦਾ, ਤੁਸੀਂ ਨਾ ਆਪਣੇ ਜੇ ਤੁਸੀਂ ਆਪਣੇ ਆਪ ਨੂੰ ਚਾਹੁੰਦੇ ਕਿ ਮੈਂ ਤਰੱਕੀ ਕਰਾਂ ਕਿਸੇ ਫੀਲਡ ਦੇ ਵਿੱਚ, ਹਾਂ ਐਗਜ਼ਾਮਪਲ ਬਣ ਸਕਦੇ ਦੂਜੇ ਲੋਕ ਤੁਹਾਡੇ ਨਾਲ, ਉਹ ਬਲਾਨਾ ਬੰਦਾ ਇਹ ਕਰਦਾ
4: ਜੀ,
2: ਪਰ ਤੁਸੀਂ ਆਪਣੀ ਉਹਨਾਂ ਨੂੰ ਦੇਖ ਕੇ ਇੰਸਪਾਇਰ ਹੋ ਕੇ ਮਿਹਨਤ ਕਰੋ, ਫਲ ਤੁਹਾਨੂੰ ਪਰਮਾਤਮਾ ਦੇ ਦੂਗਾ।
4: ਬਿਲਕੁਲ ਹਾਂਜੀ।
2: ਪਰ ਜੇ ਆਪਾਂ ਕਿਸੇ ਚੀਜ਼ ਨੂੰ ਗੋਚਾ ਕੱਢ ਲੱਗ ਜਾਂਦੇ ਹਾਂ,
4: ਹਾਂਜੀ,
2: ਜਲਸੀਆਂ ਕਰਨ ਲੱਗ ਜਾਂਦੇ ਹਾਂ, then it comes back to you.
4: ਬਿਲਕੁਲ ਬਿਲਕੁਲ।
2: ਅਸਲੀ ਵਧੀਆ ਜ਼ਿੰਦਗੀ ਜੀਣ ਦਾ ਤਰੀਕਾ ਹੀ ਇਹ ਆ ਕਿ ਤੁਸੀਂ, ਤੂੰ ਤਾਂ ਮੇਰੇ ਆਪਣੇ ਮਨ ਵਿੱਚ ਬਹੁਤ ਭਰੀ, ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ, ਮੈਂ ਕਿਤੇ ਨੈਗੇਟਿਵ ਗੱਲ ਕਰਦੇ ਮੈਂ ਸੋਚਿਆ ਕਿ ਹਮੇਸ਼ਾ ਚੜ੍ਹਦੀ ਕਲਾ ਹਮੇਸ਼ਾ ਦੇਣਾ। ਮੇਰੀ ਕੋਸ਼ਿਸ਼ ਹੁੰਦੀ ਹੈ ਜੇ ਮੈਂ ਕਹਿੰਦਾ ਵੀ ਤੁਸੀਂ ਬਾਹਰ ਅੰਦਰ ਜਾਂਦੇ ਹੋ, ਵਾਈ ਯੂ ਵੇਸਟ ਐਨਰਜੀ ਫੋਰ ਅਦਰ ਪੀਪਲ,
4: ਬਿਲਕੁਲ
2: ਗਲਤ ਬੰਦਿਆਂ ਨੂੰ ਗਲਤ ਕਹਿ ਕੇ ਆਪਣਾ ਕੰਮ ਸਹੀ ਕਰੀ ਜਾਓ।
4: ਹਾਂਜੀ,
2: ਆਪਾਂ ਤਾਂ ਕਹਿੰਦੇ ਪਰਮਾਤਮਾ ਦੇ ਸਾਰੇ ਬੰਦੇ ਆ, ਪਿਆਰ ਕਰੋ ਸਾਰਿਆਂ ਨਾਲ।
4: ਹਾਂਜੀ ਹਾਂਜੀ।
2: ਤੇ ਇਸ ਕਰਕੇ ਜਿਹੜਾ ਬੰਦਾ ਆਪਣੇ ਤੇ ਫੋਕਸ ਰੱਖਦਾ ਉਹ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਰਹਿੰਦਾ, ਉਹ ਖੁਸ਼ ਵੀ ਰਹੇਗਾ, ਜਿੰਦਾਬਾਦ ਵੀ ਰਹੇਗਾ ਨਾ
4: ਜੀ। ਬਿਲਕੁਲ।
2: ਪਰ ਜੇ ਤੁਸੀਂ ਆਪਾਂ ਲੰਗੋਚਾ ਕੱਢੀ ਜਾਣੀ ਕਿ ਤੁਸੀਂ ਸਾਰਾ ਦਿਨ ਇਹੀ ਕੰਮ ਆਪਣੀ ਐਨਰਜੀ ਗਲਤ ਕੰਮਾਂ 'ਤੇ ਵੇਸਟ ਕਰਨੀ ਆ, ਫਿਰ ਕਿਤੇ ਨਾ ਕਿਤੇ ਆਪਣੇ 'ਤੇ ਬੈਕਫਾਇਰ ਹੋ
4: ਜਾਂਦਾ। ਬਿਲਕੁਲ ਹਾਂਜੀ ਬਿਲਕੁਲ।
2: ਜਿਹੜੇ ਅਬਰਾਹਮ ਬੇਸ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਜੀ,
6: ਇੱਕ ਲਤਾ ਮੰਗੇਸ਼ਕਰ ਦਾ ਗਾਣਾ ਸੁਣਾ ਦਿਓ ਜੀ।
4: ਹਾਂਜੀ ਦੱਸੋ।
6: ਆਪ ਕੀ ਨਜ਼ਰੋਂ ਨੇ ਸਮਝਾ ਪਿਆਰ ਕੇ ਕਾਬਲ ਸਮੇਂ।
4: ਬੜਾ ਪਿਆਰਾ ਗਾਣਾ, ਸੁਣਦੇ ਆਪਾਂ, ਥੋੜਾ ਟਾਈਮ ਸੁਣਾ ਦਿਓ ਸਾਨੂੰ।
2: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਇਹ ਸਾਡੇ ਸ਼ਰਮਾ ਸਾਹਿਬ ਨੇ ਆਪਣੇ ਸਮੇਂ ਦੇ ਨਾ ਇਹ ਗਾਣੇ ਨਾਲ ਬਹੁਤ ਪਸੰਦ ਨੇ, ਪੁਰਾਣੇ ਪੁਰਾਣੇ ਸਾਨੂੰ ਵੀ ਪਸੰਦ ਨੇ, ਅਸੀਂ ਕਿਹੜਾ ਉਹੀ ਬੜੇ ਪਿਆਰੇ ਨਗਮੇ ਨਾਲ। ਅੱਛਾ, ਮੱਲੀ ਟੈਂਟ ਸਰਵੇ ਸੀ, ਮੈਂ ਇਹਨਾਂ ਨੂੰ ਜਾਣਕਾਰੀ ਦੇ ਦਿਆਂ, 10x10 ਦੇ ਤੋਂ ਲੈ ਕੇ ਐਨੀ ਸਾਈਜ਼ ਦੇ ਤੁਸੀਂ ਟੈਂਟ ਲਵਾਉਣੇ ਆ, ਕਲੀਅਰ ਟੈਂਟ ਲਵਾਉਣੇ ਆ, ਵਾਈਟ ਲਵਾਉਣੇ ਆ, ਕਲੀਅਰ ਦੇ ਮਤਲਬ ਉੱਤੇ ਤੁਹਾਨੂੰ ਸਮਾਨ ਦਿਸੂਗਾ, ਬੈਠਿਆਂ ਨੂੰ ਨਾਲ ਤੁਸੀਂ ਖਾਂਦੇ ਪੀਂਦੇ ਹੋ ਚੰਗਾ ਲੱਗਦਾ, ਡਾਂਸ ਫਲੋਰ ਕੀ LED ਸਾਰਾ ਇੱਕਦਮ ਤੁਹਾਨੂੰ ਬਣਾ ਦੇਣਗੇ ਬੈਂਕਟ ਹਾਲ ਤੁਹਾਡੇ ਬੈਕਯਾਰਡ ਦੇ ਵਿੱਚ
4: ਜੀ ਜੀ,
2: ਅਤੇ ਨਾਲ ਜਿਹੜਾ ਵਾਸ਼ਰੂਮ ਵਗੈਰਾ ਵੁਮੈਨ ਵਾਸਤੇ ਵੱਖਰੇ ਨੇ ਅਤੇ ਵਿਮੈਨ ਅਤੇ ਮੈਨਸ ਵਾਸਤੇ ਵੱਖਰੇ ਹੋਣਗੇ, ਲਾਈਟਿੰਗ ਦਾ ਪੂਰਾ ਪ੍ਰਬੰਧ ਹੋਊਗਾ। ਕਾਲ ਕਰ ਲਓ ਮੱਲੀ ਟੈਂਟ ਸਰ ਦਾ ਨੰਬਰ
4: 6477 999 2569 ਬਹੁਤ ਹੀ ਕਮਾਲ ਦੀਆਂ ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ, ਇਹਨਾਂ ਦੀ ਹਰ ਲੋਕੇਸ਼ਨ ਤੋਂ ਤੁਸੀਂ ਲੈ ਕੇ ਆ ਸਕਦੇ ਹੋ। ਫਰੈਸ਼ ਐਂਡ ਫਲੇਵਰਫੁਲ ਫੂਡ, ਤੁਸੀਂ ਵੈਜੀਟੇਰੀਅਨ ਚਾਹੇ ਨੋਨ ਵੈਜੀਟੇਰੀਅਨ ਖਾਣ ਦੇ ਸ਼ੌਕੀਨ ਹੋ, ਤੁਸੀਂ ਇਹਨਾਂ ਦੇ ਕੋਲ ਬੈਠ ਕੇ ਡਾਈਨ ਇਨ ਕਰੋ, ਟੇਕ ਆਊਟਸ ਵੀ ਅਵੇਲੇਬਲ ਨੇ, ਜ਼ਰੂਰ ਤੁਸੀਂ ਪਹੁੰਚੋ। ਇਹਨਾਂ ਦੀਆਂ 3 ਲੋਕੇਸ਼ਨਸ ਨੇ, ਆਪਣੇ ਸਪੈਸ਼ਲ ਲੋਕੇਸ਼ਨਸ ਦੇ ਵਿੱਚ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ, ਅਤੇ ਜਦੋਂ ਵੀ ਤੁਸੀਂ ਇਹਨਾਂ ਦੇ ਕੋਲ ਜਾਂਦੇ ਹੋ ਤੁਸੀਂ ਇਹਨਾਂ ਦੇ ਇਨਸਾਈਡ ਕਾਫੀ ਸਾਰੀਆਂ ਵਧੀਆ ਵਧੀਆ ਡੀਲਸ ਦੇਖਣ ਨੂੰ ਮਿਲਣਗੀਆਂ ਤੁਹਾਨੂੰ, ਜੋ ਕਿ ਤੁਸੀਂ ਡਾਈਨਿੰਗ ਦੇ ਵਿੱਚ ਵੀ ਲੈ ਸਕਦੇ ਹੋ, ਬਾਏ 1 ਗੈਟ 1 ਫਰੀ ਵਾਲੀਆਂ ਡੀਲਸ, ਅਤੇ ਟੇਕ ਆਊਟ ਦੇ ਲਈ ਵੀ ਅਵੇਲੇਬਲ ਹੋਣਗੀਆਂ। ਐਵਰੀ ਡੇ ਇੱਕ ਨਵੀਂ ਡੀਲ ਇਹ ਲਗਾਉਂਦੇ ਨੇ, ਤੁਸੀਂ ਜ਼ਰੂਰ ਪਹੁੰਚੋ। 275 ਗਾਰਡਨ ਬਰੁੱਕ ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ ਨੋਟ ਕਰ ਲਓ ਇਹਨਾਂ ਦਾ, 905-794-8111 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400 905-593-4400 ਜਾਂ ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਪਹੁੰਚੋ। ਨੰਬਰ ਹੈ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ।
2: ਲਓ ਫਿਰ ਅਗਲਾ ਫਰਮਾਇਸ਼ ਗਈ ਤੇ ਤੁਹਾਡੀ ਨਜ਼ਰ ਕਰਦੇ ਹਾਂ, ਕਹਿੰਦੇ ਪੂਨੂੰ ਅਮਨ ਨੇ ਕਿਹਾ ਜਿਹੜੀ ਮੋਰੀ ਕਮੈਂਟਰੀ ਹੈਗੀ ਆ ਉਹ ਪੂਰੀ ਸੁਣਾਇਓ ਸਾਨੂੰ, ਸੁਰਿੰਦਰ ਸ਼ਿੰਦਾ ਹੋਰਾਂ ਦੀ ਆਵਾਜ਼ ਦੇ ਵਿੱਚ, ਗੁਲਸ਼ਨ ਕੋਮਲ। ਵੈਸੇ ਵੀ ਇਹ ਜ਼ਰੂਰੀ ਨਹੀਂ ਹੈਗਾ ਕਿ ਸਾਉਣ ਦਾ ਮਹੀਨਾ ਚੱਲ ਰਿਹਾ ਉਹਦੇ ਕਰਕੇ ਗੀਤ ਉਹਨਾਂ ਨੇ ਸਾਉਣ ਤੋਂ ਸਾਉਣ 'ਚ ਮਹੀਨਾ ਚੱਲ ਰਿਹਾ, ਇਹ ਹਮੇਸ਼ਾ ਹੀ ਫਰਮਾਇਸ਼ ਹੁੰਦੀ ਹੈ ਇਸ ਗੀਤ ਦੀ, ਬਹੁਤ ਬੜੀ ਡਿਊਟੀ ਸੌਂਗ ਦੀ।
4: ਬਿਲਕੁਲ ਹਾਂਜੀ।
2: ਲਓ ਫਿਰ ਕਰੋ ਇੰਜੋਏ, ਜੁੜੇ ਰਹੋ ਨਾਲ ਜੀ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ ਤੁਹਾਡੇ ਨਾਲ ਅਸੀਂ।
7: ਲਓ ਵੀ ਦੋਸਤੋ, ਲਓ ਵੀ ਬਾਈ, ਮੈਂ ਵੇਖਦਾ ਕਈ ਮੇਰੇ ਬਾਈ ਸਾਡੇ ਦੋਹਾਂ ਵੱਲ ਦੇਖ ਕੇ ਹੱਸਣ ਲੱਗ ਗਏ ਆ, ਉਹਨਾਂ ਨੂੰ ਤਾਂ ਇਉਂ ਲੱਗਦਾ ਹੈ, ਇਉਂ ਲੱਗਦਾ ਵੀ ਜਿਵੇਂ ਹੁਣ ਫੀਏਟ ਕਾਰ ਤੇ ਮਰਸਰੀ ਟਰੱਕ ਦੀ ਟੱਕਰ ਹੋਣ ਲੱਗੀ ਹੈ। ਉਹ ਪਰ ਗੱਲ ਸੁਣੋ, ਉਹ ਗੱਲ ਸੁਣੋ, ਇਹ ਕਿਸੇ ਟੱਕਰ ਟੁੱਕਰ ਦੀ ਕਹਾਣੀ ਨਹੀਂ, ਇਹ ਕਹਾਣੀ ਇੱਕ ਉਸ ਫੌਜੀ ਨੌਜਵਾਨ ਦੀ ਹੈ ਜਿਹੜਾ ਛੁੱਟੀ ਕੱਟਣ ਲਈ ਆਪਣੇ ਪਿੰਡ ਆਉਂਦਾ ਹੈ, ਤੇ ਜਦੋਂ ਦਰਾਂ ਮੂਹਰੇ ਪਹੁੰਚਦਾ ਹੈ ਸੋਚਦਾ ਵੀ ਕੁੰਡਾ ਸਾਰਿਆਂ ਨਾਲੋਂ ਪਹਿਲਾਂ ਫੌਜਣ ਲਈ ਖੋਲਣਾ ਆ। ਲਓ ਜੀ, ਉਹ ਹੌਸਲਾ ਜਿਹਾ ਕਰਕੇ ਕੁੰਡਾ ਖੜਕਾਉਂਦਾ, ਅੰਦਰੋਂ ਆਵਾਜ਼ ਆਉਂਦੀ ਹੈ, ਬੇ ਭਾਈ ਕੌਣ ਹੈ ਪੁੱਤਾ? ਕੁੰਡਾ ਖੁੱਲਦਾ, ਉਹ ਕਹਿੰਦਾ ਇਹ ਤਾਂ ਕੰਜਰ ਦਿਓ ਬੇਬੇ ਨਿਕਲਿਆ ਈ, ਬੇਬੇ ਮੱਥਾ ਟੇਕਦਾ, ਕਹਿੰਦਾ ਬੇਬੇ ਮੱਥਾ ਟੇਕਦਾ। ਕਹਿੰਦੀ ਜਿਉਂਦਾ ਰਹਿ, ਜਿਉਂਦਾ ਰਹਿ ਪੁੱਤ ਫੌਜੀਆ, ਤੇਰਾ ਸਫ਼ਰ ਕਿਵੇਂ ਲੰਘਿਆ? ਕਹਿੰਦਾ ਬੇਬੇ ਜਮਾਂ ਸੂਤ ਹੈ। ਕਹਿੰਦਾ ਹੈ ਬੇਬੇ? ਗੱਲ ਸੁਣੀ ਛੋਟੇ ਭਾਈ ਦਾ ਕੀ ਹਾਲ ਹੈ? ਕਹਿੰਦੀ ਉਹ ਤਾਂ ਪੜ੍ਹ ਲਿਖ ਕੇ ਡਾਕਟਰ ਬਣ ਗਿਆ ਪਰ ਬਣਿਆ ਡੰਗਰਾਂ ਦਾ ਹੀ ਡਾਕਟਰ। ਫਿਰ ਪੁੱਛਦਾ ਹੈ ਬੇਬੇ ਉਹ ਬੜੇ ਬਾਈ ਦਾ ਕੀ ਹਾਲ ਆ ਜਿਹੜਾ ਟਰੱਕ ਡਰਾਈਵਰ ਸੀ? ਕਹਿੰਦੀ ਉਹਦੇ ਬਾਰੇ ਕੀ ਪੁੱਛਦਾ, ਇੱਕ ਵਿਆਹ ਇੱਥੇ ਕੀਤਾ ਦੂਜਾ ਫਾਹਾ ਕਲਕੱਤੇ ਲੈ ਲਿਆ। ਉਹ ਗੱਲ ਤਾਂ ਸੁਣੋ ਭਾਈ, ਨਾ ਉਹ ਉੱਧਰ ਜਾਂਦਾ ਤੇ ਨਾ ਇੱਧਰ ਆਉਂਦਾ, ਦੋਵੇਂ ਪਾਸੇ ਪਿੱਟ ਸਿਆਪਾ ਪਾਇਆ ਹੋਇਆ। ਫਿਰ ਬੇਬੇ ਦੇ ਕੋਲੇ ਸੰਗਦਾ ਜਿਹਾ ਪੁੱਛਦਾ, ਕਹਿੰਦਾ ਹੈ ਬੇਬੇ ਜੇ ਗੁੱਸਾ ਨਾ ਕਰੇ ਇੱਕ ਗੱਲ ਪੁੱਛਾਂ। ਕਹਿੰਦੀ ਪੁੱਛ ਮੇਰਾ ਪੁੱਤ। ਕਹਿੰਦਾ ਹੈ ਬੇਬੇ, ਬੇਬੇ ਇਹ ਉਹਦਾ ਕੀ ਹਾਲ ਹੈ? ਕਹਿੰਦੀ ਤੇਰੀ ਭੂਆ ਦਾ। ਕਹਿੰਦਾ ਬੇਬੇ ਤੂੰ ਤਾਂ ਜਮਾਂ ਹੀ ਕਮਲੀ ਹੋ ਗਈ ਹੈ। ਕਹਿੰਦੀ ਤੇਰੇ ਚਾਚੇ ਦਾ? ਕਹਿੰਦਾ ਨਹੀਂ। ਕਹਿੰਦੀ ਅੱਛਾ ਅੱਛਾ, ਅਕਲ ਦਿਆ ਅੰਨਿਆ, ਮੈਂ ਤਾਂ ਹੁਣ ਬੁੱਝ ਗਈ ਹੈ ਭਈ ਤੂੰ ਪੁੱਛਦਾ ਫੌਜਣ ਕਿੱਥੇ ਹੈ, ਜਾ ਅੰਦਰ ਖੜੀ ਤੈਨੂੰ ਕੱਲ ਦੀ ਉਡੀਕਦੀ ਹੈ। ਲਓ ਵੀ ਨੌਜਵਾਨ ਫੌਜੀ ਅੰਦਰ ਜਾਂਦਾ, ਕੀ ਵੇਖਦਾ? ਉਹਦੀ ਉਹ ਵੀ ਫੌਜਣ ਉਹਦੀ ਇੰਤਜ਼ਾਰ 'ਚ ਲੱਕੜੀ ਦੀ ਪੇਟੀ 'ਤੇ ਕੂਣੀ ਜਿਹੀ ਧਰ ਕੇ ਖੜੀ ਹੈ। ਫੌਜੀ ਦਾ ਜੀ ਕਰਦਾ ਭਈ ਪਹਿਲਾਂ ਤਾਂ ਮਗਰ ਦੀ ਜਾ ਕੇ ਮੱਲਕ ਮੱਲਕ ਉਹਦੇ ਕੁੱਤ ਕੁੱਤੀਆਂ ਜਿਹੀਆਂ ਕੱਢਾਂ। ਸਹੀ ਨਾ ਕਰ ਜਾਵੇ, ਮੈਂ ਵੀ ਤਾਂ ਇੱਕ ਨੌਜਵਾਨ ਫੌਜੀ ਹਾਂ, ਇਹਨੂੰ ਬੁਲਾਉਣਾ ਤਾਂ ਕਿਵੇਂ ਬੁਲਾਵਾਂ। ਲਓ ਵੀ ਦੋਸਤੋ ਉਹਦੇ ਮਨ 'ਚ ਆਉਂਦਾ ਪਈ ਹੈ ਚਲੋ ਬੁਲਾ ਹੀ ਲੈਂਦੇ ਹਾਂ। ਇਹ ਕਹਿੰਦਾ ਇਹ ਫੌਜਣ ਜੀ, ਫੌਜਣ ਜੀ ਮੱਥਾ ਟੇਕਦਾ। ਹੁਣ ਸਿੱਧਰੀ ਜਿਹੀ ਉਹ ਵੀ ਹੈ, ਜਵਾਬ ਉਹਨੂੰ ਵੀ ਨਹੀਂ ਦੇਣਾ ਆਉਂਦਾ, ਕਹਿੰਦੀ ਜਿਉਂਦੇ ਰਹੋ ਫੌਜੀ ਸਾਹਿਬ। ਲਓ ਜੀ ਫੇਰ ਨਹੀਂ ਬੋਲਦੀ, ਹਰਖ 'ਚ ਆ ਜਾਂਦਾ। ਅਕਸਰ ਉਹ ਦੇਸ਼ ਕੌਮ ਦਾ ਰਖਵਾਲਾ ਇੱਕ ਫੌਜੀ ਨੌਜਵਾਨ ਆ, ਕਹਿੰਦਾ ਗੱਲ ਸੁਣੀ ਸੋਹਣਿਓ, ਜੇ ਨਹੀਂ ਬੋਲਣਾ ਤਾਂ ਮੈਂ ਤਾਂ ਚੱਲਾ ਆ।
8: ਹਾਏ ਮੈਂ ਮਰ ਜਾ, ਤੁਸੀਂ ਤਾਂ ਸੱਚੀ ਗੁੱਸੇ ਹੋ ਗਏ, ਸੁੱਖ ਨਾਲ ਸਾਲ ਪਿੱਛੋਂ ਤਾਂ ਛੁੱਟੀ ਆਇਓ, ਮੈਂ ਤਾਂ ਜ਼ਰੂਰ ਬੋਲੂਗੀ।
7: ਲਓ ਬਈ ਦੋਸਤੋ ਉਹ ਨੌਜਵਾਨ ਫੌਜੀ ਫੌਜਣ ਤੋਂ ਕੀ ਪੁੱਛਦਾ, ਫੌਜੀ ਕੀ ਪੁੱਛਦਾ ਤੇ ਫੌਜਣ ਕੀ ਦੱਸਦੀ ਆ।

0: ਜੁੜੇ ਹੋਏ ਤੁਸੀਂ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਇੱਕ ਵਾਰ ਫਿਰ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਤੁਹਾਡੇ ਵੀਰ ਨੇ ਨਾ ਫਰਮਾਇਸ਼ ਕੀਤੀ ਸੀ ਬੈਸਟ ਮੈਂ ਚਮਕੀਲਾ ਸਾਹਿਬ ਦੇ ਤਕਰੀਬਨ ਸਾਰੇ ਗੀਤ ਹੀ ਮੈਨੂੰ ਪਤਾ ਲੱਭ ਲੈਣਾ ਹੁਣ ਛੇਤੀ। ਝੋਲਾ ਭਰਿਆ ਮਖਾਣੇ ਮਖਾਣੇ ਝੋਲਾ ਭਰਿਆ ਮਖਾਣੇ
1: ਏਦਾਂ ਦਾ ਉਹਨਾਂ ਨੇ ਵਰਡਿੰਗ ਲਈ ਸੀ ਬਟ ਉਹ ਗਾਣਾ
0: ਹੈ ਚਮਕੀਲਾ ਦਾ ਅਮਰ ਸਿੰਘ ਚਮਕੀਲਾ ਹੈਡਿੰਗ ਕੁਛ ਹੋਰ ਆ ਵੀਰ ਜਾਂ ਫਿਰ ਇੱਕ ਵਾਰੀ ਸਾਨੂੰ ਦੱਸ ਦਿਓ ਪ੍ਰੋਪਰ। ਕਈ ਵਾਰੀ ਹੁੰਦਾ ਕਿ ਲਿਰਿਕਸ ਕੁਛ ਹੋਰ ਹੁੰਦੇ ਨੇ ਹਨਾ ਟਾਈਟਲ ਕੁਛ ਹੋਰ ਹੁੰਦਾ ਸਾਨੂੰ ਪੂਰਾ ਦੱਸ ਦਿਓ ਫਿਰ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਲੱਭ ਨਹੀਂ ਜਾਵੇ ਆਏ ਤਾਂ ਕਦੇ ਹੋਇਆ ਨਹੀਂ ਕਿ ਨਾ ਲੱਭੇ ਹਨਾ। ਚਲੋ ਤੁਹਾਨੂੰ ਆਪਾਂ SS ਲਾਨ ਕੇਅਰ ਦੀ ਜਾਣਕਾਰੀ ਦੇਈਏ। ਆਪਣਾ ਤਾਂ ਘਾਹ ਕਟਾਉਣਾ ਫਲਾਵਰ ਬੈਡ ਬਣਵਾਉਣੇ ਹੈਗੇ ਆ ਸਾਰਾ ਕੰਮ ਇਹ ਕਰਦੇ ਨੇ। ਸਮਰ ਦੇ ਵਿੱਚ ਤੁਹਾਡੇ ਲੌਨ ਦੀ ਕੇਅਰ ਕੀਤੀ ਜਾਂਦੀ ਆ, ਵਿੰਟਰ ਦੇ ਵਿੱਚ ਤੁਹਾਡੇ ਡਰਾਈਵੇ ਕਲੀਨ ਕਰਦੇ ਨੇ ਖਾਸ ਕਰਕੇ ਸਨੋਅ ਵਾਲੇ
1: ਜੀ।
0: ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਅਤੇ ਗੁਰਪ੍ਰੀਤ ਹੋਰਾਂ ਦਾ ਨੰਬਰ ਲੈ ਲਓ 4375519184 4376551984 ਟੈਲੀਫੋਨ ਨੰਬਰ ਹੈ। ਔਰ ਗੂਗਲ 'ਤੇ ਇਹਨਾਂ ਬਹੁਤ ਵਧੀਆ ਰਿਵਿਊ ਹੈ 4.9 ਅਤੇ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਓ ਜਾਂ ਇਹਨਾਂ ਦੀ ਵੈਬਸਾਈਟ ਦੇਖੋ ਵੀ ਕਿਹੋ ਜਿਹਾ ਕੰਮ ਕਰਦੇ ਆ ਇਹ www.sslawncare.ca। ਜਿਹੜੀ ਪ੍ਰਾਂਤ ਦੇਸ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ ਮੈਡਮ ਹੋਰੀ ਆ ਗਏ ਨੇ ਪਰ ਮੈਡਮ ਹੋਰ ਦੱਸ ਦਈਏ ਥੋੜਾ ਗੀਤ ਲੱਭ ਗਿਆ ਸਾਨੂੰ ਗੁਰਮੀਤ ਜੀ
1: ਗੁਰਮੀਤ ਬਾਵਾ
2: ਹੈਗਾ ਸਰਬਜੀਤ ਮਾਂਗੜ ਦਾ ਵੀਰ ਜੀ ਵੈਸੇ ਉਹਨੇ ਦੂਸਰੀ ਨੇ ਵੀ ਸੁਣਾਇਆ ਸੀ
0: ਗੁਰਮੀਤ ਬਾਵਾ ਦਾ ਗਾਇਆ ਓਰੀਜਨਲ ਗੁਰਮੀਤ ਬਾਵਾ ਦਾ ਗਾਇਆ
1: ਤੁਸੀਂ ਮੈਨੂੰ ਰਣਜੀਤ ਬਾਵਾ ਦੱਸੀਗੇ ਬਟ
2: ਉਹਦੇ ਵਿੱਚ ਨਹੀਂ ਵੈਸੇ ਉਹਨਾਂ ਨੇ ਵੀ ਇੱਕ ਵਾਰ ਗਾਇਆ ਸੀਗਾ
1: ਨਹੀਂ ਨਹੀਂ ਗੁਰਮੀਤ ਬਾਵਾ ਨੇ ਜਿਹੜੇ ਫੀਮੇਲ ਸਿੰਗਰ ਨੇ
2: ਇਹਦੇ ਵਿੱਚ ਹੈਗਾ ਸਰਬਜੀਤ ਮਾਂਗੜ ਉਸਨੇ ਵੀ ਗਾਇਆ ਹੁਣ
0: ਮੈਨੂੰ
1: ਸਰਬਜੀਤ ਮਾਂਗੜ ਜੀ ਵਾਲਾ ਵੀ ਹੈਗਾ ਹਾਂਜੀ ਉਹ ਵੀ ਹੈਗਾ
2: ਉਹ ਲਾ ਦੋ ਉਹ ਅੱਜ ਕੱਲ ਮੈਨੂੰ ਮੇਰੇ ਫਰੈਂਡਸ ਨੇ ਕਿਹਾ ਸੀ ਵੀ ਲਾ ਦੋ ਵਿਆਹ ਵੋ ਆ ਰਹੇ ਹੈ ਨਾ
0: ਗੱਲ ਕੀਤੀ ਗੀਤਾਂ ਦੀ ਗੀਤ ਕਬੀਰ ਕੀ ਹੋਇਆ ਹੁੰਦਾ ਓਰੀਜਨਲ ਕਿਸੇ ਹੋਰ ਨੇ ਗਾਇਆ ਹੁੰਦਾ ਬਹੁਤ ਪਰ ਸਿੰਗਰ ਫਿਰ ਹੁਣ ਗਾ ਚ ਗਾਉਂਦੇ ਹਨ ਤੇ ਹੁਣ ਜਿਵੇਂ ਸੋਨੂ ਨਿਗਮ ਹੋਰਾਂ ਨੇ ਰਫੀ ਸਾਹਿਬ ਦੇ ਬਹੁਤ ਗੀਤ ਗਾਏ ਨੇ ਪਤਾ ਠੀਕ ਆਪਾਂ ਉਹਨਾਂ ਨੂੰ ਸੁਣਿਆ ਪਰ ਰਫੀ ਸਾਹਿਬ ਨੂੰ ਸੁਣਿਆ ਪਰ ਜਿਹਨਾਂ ਮੇਰੇ ਵਰਗੇ ਨੂੰ ਜਿਹਨੂੰ ਰਫੀ ਸਾਹਿਬ ਨੂੰ ਪਹਿਲਾਂ ਬਹੁਤ ਸਾਲ ਪਹਿਲਾਂ ਸੁਣਿਆ ਲਾਈਵ ਵੀ ਦੇਖਿਆ ਇੱਥੇ ਨਾ ਤੇ ਮੈਨੂੰ ਉਹਨਾਂ ਦੇ ਜ਼ਿਆਦਾ ਚੰਗਾ ਲੱਗਦਾ ਪ੍ਰੋਪਰ ਨਾ ਇਸ ਤਰ੍ਹਾਂ ਕੋਈ ਗੱਲ ਨਹੀਂ ਉਹਨਾਂ ਦੇ ਸੁਣਾ ਦੇਣਾ
1: ਜੀ ਜੀ ਜੀ ਬਿਲਕੁਲ ਸੋਫਾ ਮਾਰਟਨ ਕੈਸਲ ਇਧਰ ਲਾਈਨ ਦੀ ਜਾਣਕਾਰੀ ਦਿਆਂ ਮੈਂ ਤੁਹਾਨੂੰ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ ਜੇ ਤੁਸੀਂ ਆਪਣੀ ਪਸੰਦ ਦੇ ਕਸਟਮਾਈਜ਼ਡ ਸੋਫਾ ਸੈਟਸ ਬਣਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਤੁਹਾਨੂੰ ਸਾਰੇ ਤਰ੍ਹਾਂ ਦੇ ਸੋਫਾ ਸੈਟਸ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਅਤੇ ਟੌਪ ਦੀ ਕੁਆਲਿਟੀ ਦੇ ਮਿਲਣਗੇ। ਤੁਸੀਂ ਆਪਣੀ ਪਸੰਦ ਦੇ ਸੋਫਾ ਸੈਟ ਜਿੰਨੇ ਮਰਜ਼ੀ ਲੈਂਥ ਦੇ ਜਿੰਨੇ ਮਰਜ਼ੀ ਵਿੜਥ ਦੇ ਬਣਵਾ ਸਕਦੇ ਹੋ ਅਤੇ ਇਹ ਤੁਹਾਨੂੰ ਬਹੁਤ ਹੀ ਜੈਨੂਇਨ ਪ੍ਰਾਈਸਿਸ ਦੇ ਵਿੱਚ ਕੈਨੇਡੀਅਨ ਮੇਡ ਬੈਡਰੂਮ ਸੈਟਸ ਐਂਡ ਮੈਟਰਸਿਸ ਵੀ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰਦੇ ਨੇ। ਜੇ ਤੁਸੀਂ ਫੈਬਰਿਕ ਦੇ ਸੋਫੇ ਬਣਵਾਉਣਾ ਚਾਹੁੰਦੇ ਹੋ ਉਹਦੇ ਵਿੱਚ ਤੁਹਾਨੂੰ ਨਾਲ ਤਾਂ ਬਹੁਤ ਜ਼ਿਆਦਾ ਵੈਰਾਇਟੀ ਫੈਬਰਿਕ ਦੀ ਮਿਲੂਗੀ ਅਤੇ ਨਾਲੇ ਕਾਊਂਟਲੈਸ ਕਲਰ ਆਪਸ਼ਨਸ ਮਿਲਣਗੀਆਂ ਅਤੇ ਇਸ ਤੋਂ ਇਲਾਵਾ ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣੇ ਨੇ ਜੈਨੂਇਨ ਲੈਦਰ ਦੇ ਸੋਫੇ 50+ ਕਲਰ ਚੋਇਸਿਸ ਦੇ ਨਾਲ ਤੁਹਾਡੇ ਲਈ ਬਣਾਉਂਦੇ ਨੇ। ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਅਤੇ ਜ਼ਰੂਰ ਪਹੁੰਚੋ। ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਅੰਡਰ 1 ਰੂਫ ਲੈ ਕੇ ਆ ਸਕਦੇ ਹੋ। ਇਹ 2 ਲੋਕੇਸ਼ਨ ਤੁਹਾਨੂੰ ਸਰਵ ਕਰਦੇ ਨੇ ਅਤੇ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਟੌਪ ਦੀ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਆ। ਪਹੁੰਚੋ ਤੁਸੀਂ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ ਨੰਬਰ 905-803-8056 ਮਨਪ੍ਰੀਤ
0: ਇਸ ਸਮੇਂ ਸਾਡੇ ਸਟੂਡੀਓ ਦੇ ਘਰਦੇ 5:24 ਹੋ ਗਏ ਨੇ। ਥੋੜੀ ਜਿਹੀ ਨਾ ਕਮਰਸ਼ੀਅਲ ਬ੍ਰੇਕ ਲੈਣੀ ਪੈਣੀ ਹੈ ਤੇ ਉਸ ਤੋਂ ਬਾਅਦ ਅਸੀਂ ਵਾਪਸ ਆਉਣੇ ਆ। ਰਿਕਾਰਡਿੰਗ ਕਮਰਸ਼ੀਅਲ ਬਹੁਤ ਘੱਟ ਲਗਾਉਣੇ ਆ। ਪੱਜ
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: Simply Indian brings you all simply delicious deals. Buy one get one free every day sure 10 to sham 7 baje tak on dine in and take outs. Maza lavo Sunday no paratha plate, Monday manpasand kulcha plate, Tuesday chana bhatura, Wednesday lajawab veg thali, Thursday yummy haka thali, Friday maza lavo saag makki di roti da. Eh yummy deals are simply Indian this sariya hi locations se. Dining, take out and catering also available. Call at 905-794-8111. Simply delicious.

0: ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
2: Brampton did reach his 10th and
3: 19th. ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਬ੍ਰੇਕ ਤੋਂ ਬਾਅਦ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸੈਦਮਾ ਵਾਲਾ ਸਾਥ ਦੇ ਰਹੇ ਨੇ ਮੇਰਾ ਮਨਪ੍ਰੀਤ ਕੌਰ ਧੂੜ
4: ਜੀ। ਜੀ ਬਿਲਕੁਲ, ਅਤੇ ਸਟੂਡੀਓ ਦਾ ਨੰਬਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਅੱਧਾ ਘੰਟਾ ਸਾਡੇ ਕੋਲ ਹੋ ਰਿਹਾ, 905-564-6444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਅਤੇ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੇ ਨਾਲ ਤੁਸੀਂ ਗੱਲਬਾਤ ਕਰੋ, A to Z ਰੈਨੋਵੇਸ਼ਨ ਦਾ ਹੀ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਆ ਤੇ ਇੰਸਟਾਲ ਕਰਦੇ ਨੇ, ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ, ਤੇ ਇਹ ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਡਸ ਤੇ ਕਾਊਂਟਰ ਟੌਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਤੇ ਇਹ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਤੇ ਇਹਨਾਂ ਨੂੰ ਕੁਝ ਵਰਕਰਸ ਦੀ ਲੋੜ ਹੈ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਚਾਹੀਦੇ ਨੇ ਤੇ ਨਾਲ ਹੀ ਵੁੱਡ ਵਰਕ ਕਰਨ ਦੇ ਲਈ ਵੀ ਵਰਕਰਸ ਚਾਹੀਦੇ ਨੇ। ਉਹਦੇ ਲਈ ਤੁਸੀਂ ਗੱਲਬਾਤ ਕਰ ਲਓ ਰਣਜੀਤ ਸਿੰਘ ਜੀ ਦੇ ਨਾਲ, ਨੰਬਰ 6474005550 ਦੇ ਉੱਪਰ। ਤੇ ਇਹਨਾਂ ਦੇ ਕੋਲੋਂ ਤੁਸੀਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਲੈ ਸਕਦੇ ਹੋ, ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਮਿਲਦੀਆਂ ਨੇ। ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ ਪਹੁੰਚੋ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲ ਕਰਨ ਵਾਲੇ ਤੇ ਵੁੱਡ ਵਰਕ ਦੇ ਲਈ, ਯਾਨੀ ਲੱਕੜੀ ਦਾ ਕੰਮ ਕਰਨ ਵਾਲੇ ਕੁਝ ਵਰਕਰਸ ਦੀ ਲੋੜ ਹੈ। ਜ਼ਰੂਰ ਤੁਸੀਂ ਰਣਜੀਤ ਸਿੰਘ ਜੀ ਨਾਲ ਗੱਲਬਾਤ ਕਰੋ, 647-400-4550, 647-400-4550 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ।
3: ਦੁਨੀਆ ਭਰ ਵਿੱਚ ਕਿਤੇ ਵੀ ਹਵਾਈ ਉਡਾਨ ਲੈਣੀ ਹੋਵੇ ਤਾਂ ਯਾਦ ਰੱਖੋ ਆਲ ਲਿੰਕ ਦੇ ਕੋਮਲ ਟਰੈਵਲ। ਜੀ ਹਾਂ, ਇਹ ਤੁਹਾਡੇ ਵਾਸਤੇ ਤੁਸੀਂ ਡੈਸਟੀਨੇਸ਼ਨ ਬੈਡਿੰਗ ਕਰਨੀ ਕਿਸੇ ਬੱਚੇ ਦੀ, ਸਾਰੀ ਬੁਕਿੰਗ ਕਰ ਦੇਣਗੇ
4: ਜੀ
3: ਆਈਲੈਂਡ ਦੇ ਉੱਤੇ, ਤੇ ਪਲੱਸ ਤੁਸੀਂ ਕਿਸੇ ਵੀ ਆਈਲੈਂਡ 'ਤੇ ਜਾਣਾ, ਇੰਡੀਆ ਜਾਣਾ, ਸੰਸਾਰ ਭਰ ਕਿਤੇ ਵੀ ਜਾਣਾ ਹੈਗਾ, ਖਾਸ ਕਰਕੇ ਉਹਨਾਂ ਦੀ ਟੋਰਾਂਟੋ ਟੂ ਬੋਂਬੇ ਬਹੁਤ ਸਸਤੀ ਟਿਕਟ ਲੱਗੀ ਹੋਈ ਹੈ, ਤੁਸੀਂ ਕਾਲ ਕਰ ਲਓ ਉਹਨੂੰ, ਕੋਮਲ ਹੋਰਾਂ ਨੂੰ, ਕੋਮਲ ਟਰੈਵਲ ਆਲ ਲਿੰਕ ਦੇ ਕੋਮਲ, ਨੰਬਰ ਹੈ ਜੀ 905-239-7711, 905-239-7711 ਇਹਨਾਂ ਦਾ ਟੈਲੀਫੋਨ ਨੰਬਰ ਹੈ। ਅਤੇ ਦੋਸਤੋ ਲਓ ਫਿਰ ਅਗਲਾ ਫਰਮਾਇਸ਼ੀ ਗੀਤ ਵੀ ਤੁਹਾਡੀ ਨਜ਼ਰ ਕਰਦੇ ਹਾਂ, ਜੁੜੇ ਰਹੋ ਸਾਡੇ ਨਾਲ, ਚਲੋ AM 5

0: ਮਾਰਕੀਟ ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 9057928056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
1: ਹਾਏ ਰੱਬਾ, ਹੁਣ ਕੀ ਬਣੂ?
2: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
3: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
2: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ।

0: ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
1: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
2: छोटे तो छोटे घर तो लेके वड्डियां बिल्डिंग रेस्टोरेंट होटल्स मोटल्स नर्सिंग होम्स विच भी काम करते हैं। सस्ते का दावा तो नहीं पर काम की गारंटी है। 647-515-8000 टोरंटो पेस्ट अरेस्ट ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000।
0: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੁ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ

0: ਦੋਸਤੋ ਤੁਸੀਂ ਜੁੜੇ ਹੋਏ ਹੋ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵੀਕਐਂਡ ਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ। ਇੱਕ ਵਾਰ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਸਾਰਿਆਂ ਨੂੰ ਜੀ।
1: ਜੀ ਬਿਲਕੁਲ, ਤੁਹਾਡਾ ਤੇ ਸਾਡਾ ਸਾਥ 20 ਮਿੰਟ ਦਾ ਹੋ ਰਿਹਾ, ਯਾਨੀ ਕਿ ਪੂਰੇ 6 ਵਜੇ ਤੱਕ, ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਪੰਜਾਬੀ ਬਾਈ ਨੇਚਰ ਦੇ ਨਾਲ ਤੁਸੀਂ ਸੰਪਰਕ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਬਹੁਤ ਹੀ ਲਾਜਵਾਬ ਖਾਣਾ ਲੈ ਕੇ ਆਉਣਾ ਚਾਹੁੰਦੇ ਹੋ। ਟੇਕ ਆਊਟ ਡੀਲਸ ਤੁਹਾਡੇ ਲਈ ਬਹੁਤ ਵਧੀਆ ਅਵੇਲੇਬਲ ਨੇ ਇਹਨਾਂ ਦੇ ਕੋਲ ਇਨਸਾਈਡ, ਤੇ ਤੁਸੀਂ ਇਹਨਾਂ ਦੀ ਸਾਰੀਆਂ ਲੋਕੇਸ਼ਨ ਦੇ ਉੱਪਰ ਐਵਰੀ ਡੇ ਜਾ ਸਕਦੇ ਹੋ, ਤੇ ਐਵਰੀ ਡੇ ਤੁਹਾਡੇ ਲਈ ਇਹ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਕੱਢਦੇ ਨੇ, ਜਿਹੜੇ ਕਿ ਤੁਸੀਂ ਆਪਣੇ ਸਾਹਮਣੇ ਇਹਨਾਂ ਦੇ ਕੋਲੋਂ ਕਢਵਾਓ, ਤੇ ਚਾਹੇ ਆਪਣੇ ਉੱਥੇ ਖੜ ਕੇ ਖਾ ਲਓ, ਬਹਿ ਕੇ ਖਾ ਲਓ, ਜਾਂ ਫਿਰ ਤੁਸੀਂ ਆਪਣੇ ਘਰਾਂ ਦੇ ਵਿੱਚ ਲੈ ਆਓ, ਹਨਾ। ਤੇ ਨਾਲ ਇਹਨਾਂ ਦੇ ਕੋਲੋਂ ਰਬੜੀ ਐਡ ਕਰਵਾ ਲਓ ਜਲੇਬੀਆਂ ਦੇ ਉੱਪਰ, ਹੋਰ ਵੀ ਵਧੀਆ ਗੱਲ ਹੋ ਜਾਣੀ ਹੈ। ਤੇ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੀਆਂ ਮਿਠਾਈਆਂ ਬਹੁਤ ਹੀ ਕਮਾਲ ਦੀਆਂ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਨੇ, ਤੇ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਬਹੁਤ ਹੀ ਲਾਜਵਾਬ ਖਾਣਾ ਬਣਾਉਂਦੇ ਨੇ, ਜੋ ਕਿ ਤੁਸੀਂ ਬੈਠ ਕੇ ਡਾਈਨ ਇਨ ਕਰ ਸਕਦੇ ਹੋ ਐਂਡ ਟੇਕ ਆਊਟ ਵੀ ਲੈ ਕੇ ਆ ਸਕਦੇ ਹੋ। ਪਹੁੰਚੋ ਤੁਸੀਂ 888-7 ਦਾ ਗੋਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ, ਗੋਰ ਐਂਡ ਬਨੇਜ਼ਰ ਦੇ ਉੱਪਰ ਨੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ ਬ੍ਰੈਂਪਟਨ ਦੇ ਵਿੱਚ, ਯੂਨਿਟ ਨੰਬਰ 1 ਬਵੇਡ ਐਂਡ ਏਅਰਪੋਰਟ ਰੋਡ ਦੇ ਇੰਟਰਸੈਕਸ਼ਨ ਤੇ ਮਿਲਣਗੇ। ਤੀਸਰੀ ਲੋਕੇਸ਼ਨ ਹੈ 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ ਹੀ, ਬਵੇਡ ਐਂਡ ਹਰਨਟਾਰੀਓ ਦੇ ਉੱਪਰ ਨੇ। ਇੱਕ ਸਾਈਡ ਤੇ ਵਾਲਮਾਰਟ ਹੈ, ਇੱਕ ਸਾਈਡ ਤੇ ਫੋਰਟੀਨੋਜ਼ ਹੈ, ਉੱਥੇ ਤੁਹਾਨੂੰ ਇਨ ਬਿਟਵੀਨ ਮਿਲਣਗੇ ਪੰਜਾਬੀ ਬਾਈ ਨੇਚਰ ਵਾਲੇ। ਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਵੈਸਟ, ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੇ ਇੰਟਰਸੈਕਸ਼ਨ ਤੇ ਮਿਲਣਗੇ, ਡੋਲਰਾਮਾ ਦੇ ਬਿਲਕੁਲ ਨਾਲ, ਪੰਜਾਬੀ ਬਾਈ ਨੇਚਰ ਵਾਲੇ।
0: ਲਓ ਫਿਰ ਅਗਲਾ ਫਰਮਾਇਸ਼ੀ ਗੀਤ ਸੁਣ ਲਈਏ, ਤੇ ਜੁੜੇ ਰਹੋ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ
1: ਜੀ,
0: ਸ਼ਾਮ ਦੇ 6 ਵਜੇ ਤੱਕ।

0: ਔਰ ਬੜੇ ਬਸ ਪਿਆਰਾ ਗੀਤ ਸੀ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਆਪਣੇ ਸਮੇਂ ਦੀ ਬੜੀ ਖੂਬਸੂਰਤ ਅਦਾਕਾਰਾ ਬਾਲਾ ਸਿਹਨਾ ਜੀ,
1: ਹਾਂਜੀ
0: ਬੜੇ ਪਿਆਰਾ ਕੰਮ ਕੀਤਾ ਫਿਲਮਾਂ ਦੇ ਵਿੱਚ ਇਹਨਾਂ ਨੇ, ਔਰ ਲੱਕੀ ਮੈਂ ਕਹਿੰਦਾ ਹੀ ਮੈਨ ਧਰਮਿੰਦਰ ਨੂੰ ਕਿਹਾ ਗਿਆ, ਹੈਂਡਸਮ ਮੈਨ ਕਿਹਾ ਗਿਆ ਆਪਣੀ ਸਦੀ ਦੇ, ਹੈ ਨਾ। ਅਤੇ ਪਰ ਧਰਮਿੰਦਰ ਮੈਂ ਨਾ ਇੱਕ ਕਦੇ ਵੀ ਇਹ ਨਹੀਂ ਸੀ ਸੋਚਦਾ ਕਿ ਮੈਂ ਬਹੁਤ, ਹਾਲਾਂਕਿ ਹੀ ਵਾਜ਼ ਵੈਰੀ ਸੁਪਰ ਸਟਾਰ ਨਾ, ਪਰ ਹਮੇਸ਼ਾ ਮਿਲਦੇ ਸੀ, ਕਿਸੇ ਨੂੰ ਮਿਲਦੇ ਸੀ, ਆਮ ਇਨਸਾਨ ਜੇ ਮਿਲਦੇ ਆ। ਇੱਥੇ ਆਏ ਸੀ ਇੱਕ ਵਾਰੀ, ਅਸੀਂ ਮੈਨੂੰ ਹੋਟਲ ਹੈਲਟਨ ਹੋਟਲ ਚ ਮਿਲਣ ਚਲੇ ਗਏ ਡਾਊਨ ਟਾਊਨ, ਇੰਨਾ ਪਿਆਰ ਦਿੱਤਾ ਸਾਨੂੰ ਜਿਵੇਂ ਆਪ ਕਲੀਗ ਬਹੁਤ ਚਿਰ ਦੇ ਜਾਣਦੇ ਹੁੰਦੇ, ਇੱਕ ਕਲੀਗ ਹੁੰਦੇ, ਹੈ ਨਾ। ਤੇ ਉਹ ਜਿੱਦਾਂ ਤਾਂ ਮੈਂ ਦੱਸਾਂ ਗਏ ਵੀ ਆ, ਜਿੰਨੀ ਮਰਜ਼ੀ ਸ਼ਹਿਰ ਇਕੱਠਾ ਹੋ ਜਾਂਦਾ ਕਰਨਾ ਹੁੰਦਾ, ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਮੈਂ ਇਸ ਦੁਨੀਆਂ 'ਚ ਜਾਣਾ ਹੈਗਾ, ਪਹਿਲਾਂ ਕਹਿਤਾ ਸੀ ਕਿ ਮੈਂ ਜਿਵੇਂ ਸਾਦ ਜੀਵਨ 'ਚ ਆਇਆ ਸੀਗਾ ਉਵੇਂ ਹੀ ਸਾਦਗੀ ਨਾਲ ਇਸ ਦੁਨੀਆਂ ਤੋਂ ਮੈਨੂੰ ਰੁਖਸਤ ਕਰ ਦਿਓ। ਅਤੇ ਪਰ ਫਿਰ ਵੀ ਆਪਾਂ ਤਾਂ ਯਾਦ ਕਰਦੇ ਨਾ, ਦੇਖੋ ਕਿੰਨੇ ਪਿਆਰੇ ਪਿਆਰੇ ਗੀਤਾਂ ਦੇ ਵਿੱਚ ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੁਸੀਂ, ਔਰ ਹਮੇਸ਼ਾ ਹੀ ਇਹਨਾਂ ਦੇ ਗੀਤ ਸੰਗੀਤ ਵਿੱਚ ਆਪਾਂ ਇਹਨਾਂ ਨੂੰ ਯਾਦ ਕਰਦੇ ਰਹਾਂਗੇ ਲੋਕਾਂ ਨੂੰ, ਔਰ ਫਿਲਮਾਂ ਦੇਖਦੇ ਰਹਿੰਦੇ ਹਾਂ। ਪੁਰਾਣੀ ਫਿਲਮ ਵੀ ਆ ਜਾਏ, ਆਪਾਂ ਕੋਈ ਮਰਜ਼ੀ ਫੂਲ ਔਰ ਪੱਥਰ ਦੇਖ ਲਓ ਪੁਰਾਣੀ, ਮੀਨਾ ਕੁਮਾਰ ਜੀ ਨੇ ਕਿਹਾ, ਹੁਣ ਵੀ ਦੇਖ ਲਈਏ, ਇੱਥੇ ਚੌਥੀ ਵਾਰ ਵੇਖ ਲਈਏ, ਪੰਜ ਵਾਰ ਵੇਖ ਲਈਏ, ਛੇ ਵਾਰੀ ਦਿਲ ਨਹੀਂ ਭਰਦਾ ਜੀ।
1: ਜੀ 3631, ਹਾਂਜੀ ਸਤਿ ਸ਼੍ਰੀ ਅਕਾਲ
2: ਮਨਪ੍ਰੀਤ ਜੀ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਅਮਰ ਟੀ ਵੀ ਮਾਂਗੇ ਬਹੁੜੋ ਤੋਂ।
0: ਹਾਂਜੀ
2: ਸਿੱਧੂ ਸਾਹਿਬ, ਮੇਰੇ ਨਾ ਸਾਈਕਲ ਦੇ ਨਾਲ ਜੁੜੀ ਘਟਨਾ ਮੈਂ ਦੋ ਮਿੰਟ ਵਿੱਚ ਪੂਰੀ ਕਰ ਦੇਣੀ ਹੈ। ਅੱਛਾ, ਅਸੀਂ ਨਾ ਪਿੰਡ ਤੋਂ ਤੁਰ ਕੇ ਸਕੂਲ ਜਾਂਦੇ ਹੁੰਦੇ, ਕਰਤਾਰਪੁਰ ਸਾਢੇ ਕੁ 3 ਮੀਲ ਪੈਣਾ ਪੈਂਦਾ ਸੀਗਾ, ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਫਰਮਾਇਸ਼ ਕੀਤੀ ਮੈਨੂੰ ਸਾਈਕਲ ਲੈ ਦੋ, ਰੋਜ਼ ਤੁਰ ਕੇ ਜਾਣਾ ਪੈਂਦਾ। ਮੈਂ ਉਦੋਂ 11ਵੀਂ ਸੀਗਾ, ਮੈਨੂੰ ਕਹਿੰਦੇ ਵੀ ਸਵੇਰ ਨੂੰ ਕੰਮ ਕਰਾ ਕੇ ਜਾਇਆ ਕਰ ਸਕੂਲ, ਸ਼ਾਮ ਨੂੰ ਆਣ ਕੇ ਵੀ ਕੰਮ ਕਰਾਇਆ ਕਰ, ਜਿਹੜੀ ਕਣਕਾਂ ਚੱਕਣੀ ਆ ਉਦੋਂ ਤੈਨੂੰ ਸਾਈਕਲ ਲੈ ਦੂੰਗਾ। ਅੱਛਾ, ਮੈਂ ਸਵੇਰ ਨੂੰ ਦੋ ਪੱਠਿਆਂ ਦੀਆਂ ਭਰੀਆਂ ਹੈਂਡ ਉਹਦਾ ਹੱਥ ਕਰਨਾ, ਕੁੱਤਰਦੇ ਹੁੰਦੇ ਕੁੱਤਰ ਕੇ ਜਾਣੀ ਆ, ਪਾ ਕੇ ਜਾਣੀ ਆ ਡੰਗਰਾਂ ਨੂੰ, ਤਾਂ ਆਉਂਦੇ ਹਨ ਫੇਰ ਆਣ ਕੇ ਫੇਰ ਕੰਮ ਕਰਾਉਣਾ। ਤੇ ਜਦੋਂ ਹਾੜੀ ਵੇਚੀ ਤਾਂ ਮੇਰਾ ਡੈਡੀ ਫੇਰ ਮੁਕਰਦਾ ਲੱਗੇ ਮੈਨੂੰ, ਵੀ ਅੱਜ ਲੈ ਦਿੰਦੇ ਕੱਲ ਲੈ ਦਿੰਦੇ ਆ, ਫੇਰ ਮੈਂ ਉਹਨੂੰ ਜਿਹੜੇ ਪੈ ਗਿਆ, ਮੈਂ ਕਿਹਾ ਵੀ ਮੈਂ ਸਕੂਲ ਤੇ ਆਊਂਗਾ ਲੇਕਿਨ ਮੈਂ ਕੰਮ ਨਹੀਂ ਕਰਨਾ ਕਰਾਉਣਾ, ਮੁੜ ਕੇ ਮੈਨੂੰ ਸਾਈਕਲ ਨੀ ਲੈ ਕੇ ਦਿੰਦਾ। ਉਹਨੇ ਕੀਤਾ, ਕਰਤਾਰਪੁਰ ਇੱਕ ਸਾਡੇ ਨਾ ਸੈਂਸੀ ਹੁੰਦਾ ਸੀ, ਉਹਦੇ ਕੋਲ ਸਾਈਕਲ ਸੀਗਾ, ਮੈਨੂੰ ਉਹਨੇ ਉਹ ਲੈ ਤਾ 57 ਰੁਪਏ ਦਾ, ਤੇ ਉਹ ਮੈਨੂੰ ਬੜੀ ਖੁਸ਼ੀ ਹੋਈ। ਪਰ ਖੁਸ਼ੀ ਮੇਰੀ ਬਾਹੀ ਡੇਢ ਨਾ ਰਹੀ, ਉਹ ਸਾਈਕਲ ਦੀਆਂ ਟਿਊਬਾਂ ਦੇ ਟਾਇਰ ਉਹ ਸਾਰੇ ਤਕਰੀਬਨ ਗਏ ਸੀ, ਉਹ ਪੈਂਚਰ ਹੋਣ ਲੱਗ ਗਏ। ਮੈਂ ਜਦੋਂ ਪੈਂਚਰ ਲਵਾਇਆ ਕਰਾਂ ਕਰਤਾਰਪੁਰ ਜਾਇਆ ਕਰਾਂ, ਖਿੱਚ ਧੂ ਕੇ ਸਾਈਕਲ ਨੂੰ, ਤਾਂ 4 ਇਹਨੇ ਪੈਂਚਰ ਦੇ ਲੈਂਦੇ, ਮੈਂ ਕਿਹਾ ਇੰਨੇ ਪੈਸੇ ਪੈਂਚਰਾਂ ਲਈ ਕਿੱਥੋਂ ਲਵਾਂ ਨਾ, ਆਪ ਹੀ ਜਿੱਥੇ ਪੈਂਚਰ ਰਹਿੰਦਾ ਹੈ। ਫਿਰ ਮੈਂ ਇੱਕ ਪੰਪ ਖਰੀਦ ਲਿਆ 1.5 ਰੁਪਏ ਦਾ, ਉਹ ਨਾਲ ਹੀ ਅੱਖਾਂ ਲਾਪੇ ਝੋੜੇ ਦੇ, ਮੈਂ ਜਿੱਥੇ ਉਹਦੀ ਹਵਾ ਨਿਕਲਣੀ ਉਦੋਂ ਫਟਾਫਟ ਹਵਾ ਭਰ ਕੇ, ਤੇ ਜਿੰਨੀ ਦੇਰ ਤੱਕ ਤੇਜ਼ੀ ਤੇਜ਼ੀ ਨਾਲ ਜਾ ਸਕਿਆ ਜਾਣਾ, ਤੇ ਮੁੜ ਕੇ ਫਿਰ ਹਵਾ ਭਰ ਲੈਣੀ, ਫਿਰ ਤੂੰ ਵੀ ਤੰਗ ਆ ਗਿਆ ਮੈਂ। ਤੇ ਉਹ ਫਿਰ ਮੈਂ ਨਾ ਕੀ ਕੀਤਾ, ਮੈਂ ਸਾਈਕਲ ਪੈਂਚਰ ਲਾਉਂਦੇ ਦੇਖਦਾ ਹੁੰਦਾ ਕਿੱਦਾਂ ਪੈਂਚਰ ਲਾਉਂਦੇ ਉਹ ਨਾ, ਟਿਊਬ ਵਿੱਚ ਹਵਾ ਭਰ ਕੇ ਤੇ ਕੜਾਈ ਜਿਹੀ ਦੇ ਵਿੱਚ ਡਬੋਦੇ ਹੁੰਦੇ, ਪਾਇਆ ਜੀ ਉੱਥੋਂ ਬੁੜਬੜਾ ਨਿਕਲਣਾ, ਪਤਾ ਲੱਗਦਾ ਪੈਂਚਰ ਇੱਥੇ ਆ ਨਾ। ਉਹਨੂੰ ਮੇਰਾ ਭਰਾ ਕਿਤੇ ਗ੍ਰੀਸ ਤੋਂ ਆਇਆ ਸੀਗਾ ਬਾਹਰੋਂ, ਤੇ ਉਹਨੂੰ ਮੈਂ ਸਾਰੀ ਕਹਾਣੀ ਦੱਸੀ, ਮੈਂ ਕਿਹਾ ਭਾਜੀ ਮੇਰਾ ਤਾਂ ਬੁਰਾ ਹਾਲ ਕੀਤਾ ਸਾਈਕਲ ਨੇ, ਉਹ ਕਹਿੰਦਾ ਚੱਲ ਤੈਨੂੰ ਨਵਾਂ ਸਾਈਕਲ ਲੈ ਦਿਆਂ, ਲੈ ਗਿਆ। ਤੇ ਉਦੋਂ ਹੀਰੋ ਸਾਈਕਲ ਆਇਆ 250 ਰੁਪਏ,
0: ਹਾਂਜੀ ਹੀਰੋ ਲੁਧਿਆਣੇ, ਹਾਂਜੀ
2: ਸਾਈਕਲ ਲੈ ਕੇ ਕਰਤਾਰਪੁਰ ਨਿਕਲੇ, ਤੇ ਮੋੜੇ ਸੀ ਥਾਣਾ, ਥਾਣੇ ਮੋੜ ਦੀ ਨਿਕਲਣ ਲੱਗੇ, ਤੇ ਉੱਥੇ ਸਾਡੇ ਪਿੰਡ ਦੇ 8-7 ਬੰਦੇ ਨਾ ਆਮ ਹੀ ਥਾਣੇ ਮੋੜੇ ਹੁੰਦੇ ਸੀ ਝਗੜੇ ਝੋੜੇ ਚ, ਉਹ ਕਹਿੰਦੇ ਬੱਲੇ ਬੱਲੇ ਕਿੱਦਾਂ ਬਈ ਬਲੈਦੀਆ ਕਿੱਦਾਂ, ਉਹ ਕਹਿੰਦੇ ਠੀਕ ਹੈ, ਕਹਿੰਦੇ ਯਾਰ ਮੁੰਡੇ ਨੂੰ ਸਾਈਕਲ ਲੈ ਕੇ ਤਾ, ਉਹ ਕਹਿੰਦੇ ਵਧਾਈਆਂ ਹੋ ਗਈਆਂ ਵਧਾਈਆਂ ਹੋ ਗਈਆਂ। ਸਾਹਮਣੇ ਠੇਕਾ ਸੀ,
0: ਅੱਛਾ ਜੀ,
2: ਕਹਿੰਦੇ ਚਲੋ ਵੀ ਉੱਥੇ ਵਧਾਈਆਂ ਲੈਂਦੇ ਆ ਉਹ ਬਈ ਦੇਖੋ ਆਪਣੇ ਸਿੱਧੂ ਸਾਹਿਬ 350-350 ਸਾਈਕਲ ਸੀਗਾ ਤੇ 300 ਦੀ ਉਹ ਸ਼ਰਾਬ ਪੀ ਗਏ ਤੇ ਮੁਰਗੇ ਹੋ ਗਏ
0: ਪਾਰਟੀ ਹੋ ਗਈ ਮੈਨੂੰ ਲੱਗਦਾ ਕਿ ਸਾਈਕਲ ਨਾਲ ਲੋਕਾਂ ਦੀ ਬਹੁਤ ਯਾਦਾਂ ਜੁੜੀਆਂ ਹੋਣਗੀਆਂ ਹਰ ਇੱਕ ਵਿਅਕਤੀ ਦਾ ਕੋਈ ਨਾ ਕੋਈ ਟਾਈਮ ਹੁੰਦਾ ਜਦੋਂ ਚੜ੍ਹਦੀ ਜਵਾਨੀ ਹੁੰਦੀ ਆ ਪੱਗ ਪੋਚ ਵੀ ਬੰਨਣੀ ਸ਼ੀਸ਼ੇ ਮੂਹਰੇ ਘੰਟੇ ਦੋ ਤਿੰਨ ਲਗਾਉਣੇ ਹੈ ਨਾ ਫਿਰ ਕੋਈ ਆਪਦੀ ਨਾਲ ਕੋਈ ਦੋਸਤ ਕਹਿ ਲਓ ਸਹੇਲੀ ਵੀ ਬਣ ਜਾਂਦੀ ਹੈ ਉਹਨੂੰ ਸਾਈਕਲ 'ਤੇ ਵੀ ਘੁਮਾਇਆ ਹੋਊਗਾ ਯਾਨੀ ਉਹਨਾਂ ਦਿਨ ਸਾਈਕਲ ਹੀ ਉਹਨਾਂ ਵਾਸਤੇ ਬਹੁਤ ਹੁੰਦਾ ਸੀਗਾ ਅੱਜ ਕੱਲ੍ਹ ਤਾਂ ਮੋਟਰਸਾਈਕਲ ਕਾਰਾਂ ਦਿਖਾਵਾ ਕਰਨਾ ਪੈਂਦਾ ਅਤੇ ਜਿਹੜੀ ਭਰਾ ਦੇਸ਼ ਪ੍ਰਦੇਸ਼ ਜੁੜੇ ਹੋਏ ਹੋ ਤੁਸੀਂ ਸਾਈਕਲ ਦੀ ਆਪਾਂ ਬਹੁਤ ਗੱਲਾਂ ਕੀਤੀਆਂ ਅੱਗੇ ਪਹਿਲਾਂ ਕਰ ਚੁੱਕੇ ਹਾਂ ਅਤੇ ਇਹ ਬੜੀ ਇੰਟਰਸਟਿੰਗ ਇਹਨਾਂ ਨੇ ਦੱਸੀ
1: ਹਾਂਜੀ
0: ਕਿਉਂਕਿ ਪੈਂਚਰ ਆਪ ਵੀ ਮੈਂ ਵੀ ਲਾਉਂਦਾ ਰਿਹਾ ਲਸ਼ੂ ਸ਼ਬਜ਼ੀ ਦਾ ਲਾ ਕੇ ਨਾ ਅਤੇ ਉਹਨੂੰ ਪੈਂਚਰ ਪਹਿਲਾਂ ਰਗੜਨਾ ਟਿਊਬ ਨੂੰ ਨਾ ਅਤੇ ਉਹਦੇ ਪਿੱਛੇ ਲਾਉਣ ਕਿਉਂਕਿ ਅਦਰਵਾਈਜ਼ ਖੜਦਾ ਨਹੀਂ ਸਿੱਧਾ ਪੈਂਚਰ 'ਤੇ ਪੈਂਚਰ ਲਵਾਉਣ ਵੀ ਜਾਣਾ ਤਾਂ ਉੱਥੇ ਦੁਕਾਨ 'ਤੇ ਵੀ ਬਹਿ ਕੇ ਦੇਖਣਾ ਫਿਰ ਟਿਊਬ ਨਵੀਂ ਪਾਉਣੀ ਇਹ ਬੜੀ ਚੀਜ਼ਾਂ ਹੁੰਦੀਆਂ ਉੱਥੇ ਚੇਨ ਟੁੱਟ ਜਾਣੀ ਹੈ
1: ਜੀ ਬਿਲਕੁਲ ਕਲੀਅਰ ਵਿਊ ਆਈ ਕੇਅਰ ਦੇ ਨਾਲ ਜ਼ਰੂਰ ਗੱਲਬਾਤ ਕਰੋ ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ ਇਹ ਦੋਵੇਂ ਆਪ ਹੀ ਡਾਕਟਰਸ ਨੇ ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਦੇ ਉੱਪਰ ਇਹਨਾਂ ਦੇ ਕੋਲ ਕੰਪਲੀਟ ਪੇਅਰ ਆਫ ਗਲਾਸਿਸ ਤੁਹਾਨੂੰ $99 ਦੇ ਵਿੱਚ ਮਿਲ ਜਾਂਦੇ ਨੇ 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਕਰਦੇ ਨੇ ਬਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ ਵਿਜੂਅਲ ਫੀਲਡ ਅਵੇਲੇਬਲ ਹੈ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ ਐਕਸੈਪਟ ਮੰਡੇ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ ਤੁਸੀਂ ਕੱਲ੍ਹ ਨੂੰ ਜਾਣਾ ਚਾਹੁੰਦੇ ਹੋ ਸੈਟਰਡੇ ਨੂੰ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਹੋਣਗੇ ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਓਪਨ ਮਿਲਣਗੇ ਅਤੇ ਸਿਰਫ ਮੰਡੇ ਦੀ ਇਹ ਛੁੱਟੀ ਕਰਦੇ ਨੇ ਤੁਸੀਂ ਜ਼ਰੂਰ ਪਹੁੰਚੋ ਕਲੀਅਰ ਵਿਊ ਆਈ ਕੇਅਰ 11615 ਮੈਕਵੀਨ ਡਰਾਈਵ ਯੂਨਿਟ ਨੰਬਰ 34 ਬਰੈਂਪਟਨ ਦੇ ਵਿੱਚ ਲੋਕੇਟਡ ਨੇ ਨੰਬਰ 905-913-4545 905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਮਨਪ੍ਰੀਤ ਮੈਂ ਗੱਲ ਕਰ ਰਹੇ ਸੀ ਸਾਈਕਲ ਦੀ ਗੱਲ ਚੱਲ ਰਹੀ ਸੀ ਮੈਂ ਸਮਝਦਾ ਕਿ ਤੁਹਾਨੂੰ ਨੇ ਅਜੇ ਵੀ ਲੋਕ ਸਾਈਕਲ ਜਿਹੜੇ ਚਲਾਉਂਦੇ ਨੇ ਖਾਸ ਕਰਕੇ ਮੈਂ ਜਿਹੜੇ ਕ੍ਰੋਸ ਕੈਨੇਡਾ ਰਾਈਡ ਕਰਕੇ ਸਾਈਕਲ 'ਤੇ ਜਾਂਦੇ ਨੇ
1: ਹਾਂਜੀ ਹਾਂਜੀ
0: ਗੋਰਿਆਂ ਦੇ ਵਿੱਚ ਆਪਣੇ ਲੋਕ ਤਾਂ ਬਹੁਤ ਸਾਈਕਲ ਘੱਟ ਚਲਾਉਂਦੇ ਆ ਹੈਗੇ ਬਜ਼ੁਰਗਾਂ ਕੋਲ ਇੱਥੇ ਬ੍ਰੈਂਪਟਨ ਨਾਲ ਚਲਾਉਂਦੇ ਥੋੜ੍ਹਾ ਬਹੁਤਾ ਪਰ ਜਿਹੜੇ ਗੋਰੇ ਰਾਈਡ ਕਰਦੇ ਆ ਨਾ ਸਾਈਕਲ ਦੀ ਉਹ ਮੂਹਰੇ ਉਹਦਾ ਹੈਂਡਲ ਥੋੜ੍ਹਾ ਜਿਹਾ ਝੁੱਕ ਕੇ ਚਲਾਉਂਦੇ ਨੇ ਟੋਪੀ ਲੈ ਕੇ ਪੂਰੇ ਮੁਕੰਮਲ ਤੌਰ ਦੇ ਉੱਤੇ ਔਰ ਉਹ ਇਕੱਠੇ ਖੋ ਕੇ ਚਲਾਉਂਦੇ ਨੇ ਇੰਨੀ ਐਕਸਰਸਾਈਜ਼ ਹੁੰਦੀ ਜਿਹੜਾ ਬੰਦਾ ਦੇਖੋ ਕੈਨੇਡਾ ਗਾਹ ਦਿੰਦੇ ਇੱਥੇ ਵੀ ਹੈਗਾ ਜਨੂੰਨ ਦੀ ਗੱਲ ਆ ਬਿਲਕੁਲ ਸਾਈਕਲ ਅੱਜ ਵੀ ਕਿਤੇ ਨਹੀਂ ਗਿਆ ਆਪਾਂ ਫਿਟਨੈਸ ਜਾਂਦੇ ਹਾਂ ਗੁੱਡ ਲਾਈਫ ਜਾਂਦੇ ਹਾਂ ਸਾਈਕਲ ਮੂਹਰੇ ਪਏ ਆਪਾਂ ਲਾਉਂਦੇ ਹਾਂ ਕੋਈ ਅੱਧਾ ਘੰਟਾ ਲਾ ਲਈ ਹੈ ਨਾ 15 ਮਿੰਟ ਲਾ ਲਓ ਨਾ ਸਾਈਕਲ ਅਜੇ ਵੀ ਉੱਥੇ ਹੀ ਪਏ ਨੇ ਚਲਾਉਂਦੇ ਨੇ ਜਿਹਨਾਂ ਲੋਕਾਂ ਨੇ ਵਰਜਿਸ਼ ਕਰਨੀ ਆ ਖਾਸ ਕਰਕੇ ਮੈਂ ਕਈ ਵਾਰੀ ਹੁਣ ਹੈਰਾਨ ਕਿ ਲੋਕ ਇੱਥੋਂ ਸਿੱਧੇ ਟਰੈਵਲ ਕਰਕੇ ਸਾਈਡ ਰੋਡ ਉਹਨਾਂ ਨੂੰ ਪਤਾ ਹੁੰਦਾ
1: ਹਾਂਜੀ
0: ਤੇ ਉਹ ਨੈਗਰਾ ਫਾਲ ਤੱਕ ਨਾ ਸਾਈਕਲ ਤੇ ਜਾ ਆਉਂਦੇ ਗੋਰੇ ਕੋਮਲ ਟਰੈਵਲ ਦੀ ਮੈਂ ਜਾਣਕਾਰੀ ਦਿਆਂ ਤੁਹਾਨੂੰ ਸਪੈਸ਼ਲ ਉਹਨਾਂ ਨੇ ਲਾਏ ਹੋਏ ਫੇਅਰ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਡੈਸਟੀਨੇਸ਼ਨ ਬੈਡਿੰਗ ਕਰਨੀ ਆ ਬੱਚਿਆਂ ਵਾਸਤੇ ਉਹ ਵੀ ਬੁੱਕ ਕਰ ਦਿਆਂਗੇ ਇਹਨਾਂ ਦਾ ਨੰਬਰ ਨੋਟ ਕਰ ਲਓ 905-239-7711 ਟੈਲੀਫੋਨ ਨੰਬਰ ਇਹਨਾਂ ਦਾ ਅਗਲੇ ਕਾਲਰ ਨੇ 1122 ਜੀ 1122 ਜੀ ਦਰਸ਼ਨ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਜੀ
2: ਹਾਂਜੀ ਉਹ ਮੈਂ ਗੁਰਦੁਆਰੇ ਜੀ ਅੱਜ ਸੀਗਾ ਭੋਜ ਗਿਆ ਮੈਂ ਉਦੋਂ ਉੱਧਰ ਵੜ ਗਿਆ ਤੇ ਫਿਰ ਮੈਂ ਕਿਹਾ ਬੈਸ ਤੁਹਾਡਾ ਗੱਲ ਕਰ ਲਾ ਮੈਂ ਸਾਡੇ ਪਿੰਡੋਂ ਜੀ ਮਿਸਤਰੀ ਸੀ ਕੋਈ
0: ਹਾਂਜੀ
2: ਸਾਡਾ ਪਿੰਡ ਮੋਗੇ ਕੋਲ ਅਲਵਾਰਾ ਪੈਂਦਾ ਤੇ ਉੱਥੋਂ ਨਾ ਮਿਸਤਰੀ ਹਜੂਰ ਸਾਹਿਬ ਗਿਆ ਸਾਈਕਲ ਤੇ
0: ਹਾਂਜੀ ਹਾਂਜੀ
2: ਹਜੂਰ ਸਾਹਿਬ ਵੇਲੇ ਸਾਈਕਲ ਤੇ ਪਹੁੰਚਿਆ ਹੋ ਜੀ ਸਾਈਕਲ ਤੇ ਗਿਆ ਸਾਈਕਲ ਤੇ ਆਇਆ
0: ਹੁਣ ਦੀ ਗੱਲ ਕਰਦੇ ਹੋ
2: ਪੁਰਾਣੀ ਗੱਲ ਹੈ ਜੀ ਬਹੁਤ ਇਹ
0: ਨਹੀਂ ਜਾਂਦੇ ਪੁਰਾਣੇ ਤਾਂ ਜਾਂਦੇ ਸਾਈਕਲ ਤੇ ਹੌਲੀ ਹੌਲੀ ਰੁਕ ਰੁਕ ਕੇ ਚਲੇ ਜਾਂਦੇ ਸੀ ਬੰਦੇ ਹਰ
2: ਮਗਰ ਉਹਨੇ ਸੈਕ ਬੰਨ ਲਿਆ ਪੰਪ ਤੇ ਸਮਾਨ ਸਮੂਨ ਜਿਹਾ ਬੰਨ ਲਿਆ ਮਗਰ ਕਾਠੀ ਪਰ ਲਾ ਕੇ
0: ਅੱਛਾ ਇਹਨਾਂ ਨੇ ਨਾ ਚੀਮਾ ਸਾਹਿਬ ਨੇ ਦੱਸਿਆ ਝੋਲੇ 'ਚ ਪੰਪ ਜ਼ਰੂਰ ਰੱਖ ਦਿਓ ਨਾਲ ਪੰਪ ਨਾਲ ਝੋਲੇ
2: ਪਾਇਆ ਨਾ ਜਿਵੇਂ ਪੈਂਚਰਾ ਸਮਾਨ ਸਮੂਨ ਜਿਹਾ ਪਾ ਲਿਆ ਵਿੱਚ ਹੀ
0: ਜੀ ਜੀ ਕਈ ਵਾਰੀ ਹੁੰਦਾ ਨਾ ਫੱਟਾ ਬਹੁਤ ਲੱਗਦੀਆਂ ਸੀ ਜਦੋਂ ਸਾਈਕਲ ਜਾਣਾ ਡਿੱਗ ਪੈਣਾ ਫਿਰ ਉਹਦਾ ਨਾ ਹੈਂਡਲ ਬਿੰਗਾ ਹੋ ਜਾਣਾ ਮਤਲਬ ਫਿਰ ਆਪਣੀਆਂ ਲੱਤਾਂ ਦੇ ਵਿਚਾਲੇ ਪਹਿਲਾਂ ਮੂਹਰਲਾ ਪਹੀਆ ਫਸਾ ਕੇ ਹੈਂਡਲ ਸੁਧਾ ਕਰ ਲੈਣਾ ਇਹ ਤਾਂ ਆਮ ਹੀ ਲੋਕਾਂ ਨੇ ਕੀਤਾ ਹੈਗਾ ਜੀ
1: 4656 ਜੀ ਸਤਿ ਸ਼੍ਰੀ ਅਕਾਲ
2: ਪਿਛਲੇ
0: ਪਾਸੇ ਆ ਵਾਕਰ ਡਰਾਈਵ ਤੇ ਜਾਓ ਨਾ 295 ਤੇ
1: 294
0: ਸੁੱਖੀ ਹੋ ਰਹੀ ਮੇਰੇ ਖਿਆਲ ਬੜੇ ਹੀ ਸ਼ੌਕੀਨ ਨੇ ਮੋਟਰਸਾਈਕਲਾਂ ਦੇ ਬਾਅਦ ਬਹੁਤ ਵਧੀਆ ਹੁੰਦੇ ਆ ਇਹ ਰੱਖਦੇ ਨੇ ਰੋਇਲ ਇਨਫੀਲਡ ਬੋਟਲ ਬੁਲਟ ਜਿਹਨਾਂ ਚਲਾਇਆ ਇੰਡੀਆ ਪੰਜਾਬ ਦੇ ਵਿੱਚ ਉਹ ਇਹਨਾਂ ਦੇ ਕੋਲ ਨੇ ਮੇਕ ਹੈਗਾ ਉਹਨਾਂ ਦੇ ਕੋਲ 1951 ਤੋਂ ਲੈ ਕੇ 2020 ਦੇ ਮਾਡਲ ਨੇ ਜੇਕਰ ਤੁਸੀਂ ਇਹ ਲੈਣਾ ਚਾਹੁੰਦੇ ਹੋ ਮੋਟਰਸਾਈਕਲ ਰੋਇਲ ਇਨਫੀਲਡ ਬੁਲਟ ਤਾਂ ਵੀ ਫੋਨ ਕਰ ਲਓ ਏਜ ਡਰਾਈਵਰ ਵਿਚ ਜਿਹਦਾ ਨੰਬਰ ਹੁੰਦਾ ਹੈ 416-666-9520 416-666-9520 ਉਹਨਾਂ ਦਾ ਟੈਲੀਫੋਨ ਨੰਬਰ ਹੈ ਇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ ਦੋਸਤੋ ਬਸ ਟਾਈਮ ਆਲਮੋਸਟ ਸਮਾਪਤੀ ਵੱਲ ਜਾ ਰਿਹਾ ਕੱਲ੍ਹ ਨੂੰ ਅਸੀਂ ਫਿਰ ਮਿਲਣਾ ਤੁਹਾਨੂੰ ਮਨਪ੍ਰੀਤ ਹੋਰੀ ਹੋਣਗੇ ਲੈ ਕੇ 1 ਤੋਂ ਲੈ ਕੇ 4 ਵਜੇ ਤੱਕ ਦੇਸ਼ ਪ੍ਰਦੇਸ਼ ਦੁਪਹਿਰੇ 1 ਤੋਂ ਸ਼ਾਮ ਦੇ 4 ਵਜੇ ਤੱਕ ਹੋਏਗਾ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਇਸ ਤਰ੍ਹਾਂ ਹੀ ਆਪਣਾ ਵੀਕਐਂਡ ਨੂੰ ਇੰਜੋਏ ਕਰੋ ਵਧੀਆ ਦੇ ਖਾਣੇ ਖਾਓ ਇੰਜੋਏ ਕਰੋ ਵੈਦਰ ਬੜਾ ਵਧੀਆ ਹੈਗਾ ਵਾ ਤੋ ਚੱਲਦੇ ਹਾਂ ਅਸੀਂ ਆਪਾਂ ਲੈ ਜਾ ਕੇ ਫਿਰ
1: ਬਿਲਕੁਲ ਮੇਰੀ ਮੁਲਾਕਾਤ ਕੱਲ ਨੂੰ ਹੋਏਗੀ ਦੁਪਹਿਰ ਦੇ 1 ਵਜੇ
0: ਅੱਗੇ ਬੋਲ ਆਪਣੇ ਚਾਹਣ ਵਾਲਿਆਂ ਨਾਲ ਪਿਆਰ ਕਰਨ ਮੁਹੱਬਤ ਕਰਨ ਵਾਲਿਆਂ ਨਾਲ ਇੰਜੋਏ
1: ਜੀ ਬਿਲਕੁਲ ਕੱਲ ਨੂੰ ਮਿਲਾਂਗੇ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
1: Ki tuhanu electrician di lod hai? Sanu high-risk electrical te call karo. High-risk kyun? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
3: कमाल का कैच था यार यकीन ही नहीं आ रहा
4: तुम्हें इस पर यकीन नहीं आ रहा तो ये सुनो सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है
3: इस बात पर मुझे पूरा यकीन है वो तो इंस्टॉलेशन का 100% खर्चा भी खुद उठाते हैं अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं
4: तुम्हें ये सब कैसे पता
3: क्योंकि मैंने भी पिछले साल ये लगवाया है
4: अच्छा वो क्या वेबसाइट थी
3: saveonenergy.ca/eap
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਪੰਜਾਬੀ ਲਹਿਰਾਂ
7: ਪੰਜਾਬੀ ਲਹਿਰਾਂ
6: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
7: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
6: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
7: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
6: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
7: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
6: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
7: ਪ੍ਰੋਗਰਾਮ ਪੰਜਾਬੀ ਲਹਿਰਾਂ
6: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: Main thoda apna vakeel, Vakeel Brij Mohan.

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।

ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ? ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਲਹਿਰਾਂ ਬਹਿਰਾਂ, ਇੰਜੋਇਮੈਂਟ, ਐਕਸਾਈਟਮੈਂਟ, ਬੱਲੇ ਬੱਲੇ ਰੌਣਕ ਮੇਲਾ, ਫੁੱਲ ਐਨਰਜੀ ਦੇ ਨਾਲ ਫਿਰ ਅਸੀਂ ਜੁੜ ਚੁੱਕੇ ਹਾਂ ਤੁਹਾਡੇ ਨਾਲ। ਹੈਪੀ ਫਰਾਈਡੇ।

ਕਿਆ ਬਾਤ ਹੈ, ਫਰਾਈਡੇ ਦੀ ਸ਼ਾਮ, ਧੁੱਪ ਨਿਕਲੀ ਹੋਈ ਹੈ ਤੇ ਵਧੀਆ ਖੂਬਸੂਰਤ, ਦੇਖੋ ਖੂਬਸੂਰਤ ਦਿਨ ਹੈ ਤਾਂ ਖੂਬਸੂਰਤ, ਯਾਨੀ ਕਿ ਮੌਸਮ ਹੈ ਤਾਂ ਖੂਬਸੂਰਤ ਦਿਨ ਹੈ, ਤੇ ਬਾਕੀ ਸਾਰੀ ਗੱਲ ਟਿੱਕੀ ਹੋਈ ਆਪਣੀ ਸੋਚ ਤੇ। ਸੋਚ ਵਧੀਆ ਰੱਖੋਗੇ, ਸੋਚ ਪੋਜ਼ਿਟਿਵ ਰੱਖੋਗੇ, ਸੋਚ ਬੜੀ ਆਪਟੀਮਿਸਟਿਕ ਰੱਖੋਗੇ, ਫਿਰ ਤਾਂ ਬੱਲੇ ਬੱਲੇ ਆ ਯਾਰ। ਉਹਨਾਂ ਲੋਕਾਂ ਨੂੰ ਦੇਖੋ ਜਿਹੜੇ ਲੋਕ ਬਸ 24 ਘੰਟੇ ਠੰਡ 'ਚ ਹੀ ਰਹਿੰਦੇ ਆ, 24 ਘੰਟੇ ਸਨੋਅ 'ਚ ਹੀ ਰਹਿੰਦੇ ਆ, ਕਈ ਤਾਂ ਉਹ ਨਹੀਂ ਕੰਪਲੇਨ ਕਰਦੇ ਜਿੰਨੀ ਆਪਾਂ ਕਰਦੇ ਹਾਂ। ਸੋ ਹਰ ਇੱਕ ਮੂਮੈਂਟ, ਇੱਕ ਇੱਕ ਪਲ ਤੁਸੀਂ ਇੰਜੋਏ ਕਰਿਆ ਕਰੋ, ਨਹੀਂ ਤਾਂ ਆਉਣ ਨੂੰ ਤਾਂ ਬੜਾ ਕੁਛ ਹੋਈ ਜਾਂਦਾ। ਰੈੱਡ ਲਾਈਟ ਆਪਾਂ ਨੂੰ ਇੱਕ ਮਿਲ ਗਈ ਤਾਂ ਗਾਲਾਂ ਕੱਢੀ ਜਾਂਦੇ ਹਾਂ, ਮਾੜੀ ਜਿਹੀ ਟ੍ਰੈਫਿਕ ਹੋ ਗਈ ਤਾਂ ਗਾਲਾਂ ਕੱਢੀ ਜਾਂਦੇ ਹਾਂ, ਮਾੜੇ ਆ ਕਿਸੇ ਨੇ ਆਪਾਂ ਨੂੰ ਕੁਛ ਮੰਦਾ ਚੰਗਾ ਬੋਲਤਾ ਤਾਂ ਗਾਲਾਂ ਕੱਢੀ ਜਾਂਦੇ। ਕੋਈ ਗੱਲ ਨਹੀਂ, ਜਿਹੜੇ ਗਾਲਾਂ ਗੁਲਾਂ ਵੀ ਕੱਢਦੇ ਉਹ ਵੀ ਵਿਚਾਰੇ ਆਪਣੇ ਨੇ, ਤੇ ਉਹ ਵੀ ਐਵੇਂ ਬਿਨਾਂ ਕਿਸੇ ਗੱਲੋਂ ਟੈਨਸ਼ਨ 'ਚ ਨੇ। ਸੋ ਖੁਸ਼ ਰਹੋ, ਇੰਜੋਏ ਕਰਦੇ ਰਹੋ, ਐਂਡ ਨਾਲ ਦੀ ਨਾਲ ਇੰਜੋਏ ਕਰਵਾਉਂਦੇ ਵੀ ਰਹੋ। ਸੋ ਖਾਓ ਪੀਓ, ਐਸ਼ ਕਰੋ ਮਿੱਤਰੋ, ਦਿਲ ਭਰ ਕਿਸ ਦਾ ਦਿਖਾਇਓ ਨਾ, ਅਤੇ ਦਾਰੂ ਪੀ ਕੇ ਗੱਡੀ ਚਲਾਇਓ ਨਾ। ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ, ਅਤੇ ਪ੍ਰੋਗਰਾਮ ਹੈ ਪੰਜਾਬੀ ਦਾ ਨਾ।

0: ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ। ਅੱਜ ਰੌਣਕ ਮੇਲਾ ਪੂਰਾ ਦਾ ਪੂਰਾ ਲੱਗ ਰਿਹਾ ਤੇ ਅੱਜ ਅਸੀਂ ਲਾਈਵ ਪ੍ਰੋਗਰਾਮ ਵੀ ਕਰ ਰਹੇ ਹਾਂ ਤੇ ਲਾਈਵ ਪ੍ਰੋਗਰਾਮ ਸਾਡਾ ਅੱਜ ਹੋ ਰਿਹਾ ਤੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਉਹਦੇ ਲਈ ਤਿਆਰ ਰਹੋ। ਬਟ ਅੱਜ ਬੜੀ ਆ ਦੇਖੋ ਇੱਕ ਇੰਟਰਟੇਨਿੰਗ ਸ਼ਾਮ ਹੈ, ਅੱਜ ਇੱਕ ਯਾਦਗਾਰ ਸ਼ਾਮ ਬਣ ਸਕਦੀ ਹੈ ਹੁਣ ਤੁਹਾਡੇ 'ਤੇ ਆ। ਪਹਿਲੀ ਗੱਲ ਤਾਂ ਜੇ ਵਿਹਲੇ ਹੋ, ਜੇ ਬਸ ਘਰੇ ਜਾ ਕੇ ਸੋਫੇ 'ਤੇ ਹੀ ਬਹਿਣਾ ਤਾਂ ਮੈਂ ਤੁਹਾਨੂੰ ਕੰਮ ਦੱਸਦਾ, ਤੁਸੀਂ ਸੋਫੇ 'ਤੇ ਨਾ ਬੈਠੋ, ਵਿਹਲੇ ਨਾ ਬੈਠੋ, ਤੁਸੀਂ ਮਾਸਟਰ ਸਲੀਮ ਸਾਹਿਬ ਨੂੰ ਦੇਖਣ ਜਾਓ। ਸ਼ੋਅ ਸ਼ੁਰੂ ਹੋ ਜਾਣਾ, ਡੋਰ ਖੁੱਲ੍ਹਣਗੇ 7 ਵਜੇ, ਬਟ ਸਲੀਮ ਸਾਹਿਬ ਆਉਣਗੇ 8:30 ਵਜੇ। ਸੋ ਤੁਹਾਡੇ ਕੋਲ ਬੜਾ ਟਾਈਮ ਹੈ, 2 ਘੰਟੇ ਪਏ ਆ, ਘਰੇ ਜਾਓ, ਤਿਆਰ ਤੁਰ ਹੋਵੋ। ਜਿਹੜੇ ਸਾਡੇ ਵੀਰ ਸੁਣ ਰਹੇ ਪ੍ਰੋਗਰਾਮ ਨੂੰ ਨਾ, ਤੁਸੀਂ ਘਰੇ ਜਾ ਰਹੇ ਹੋ, ਘਰੇ ਜਾ ਕੇ ਆਪਣੀ ਘਰਵਾਲੀ ਨੂੰ ਕਹਿ ਦਿਓ ਕਿ ਡਾਰਲਿੰਗ ਹੋ ਰੈਡੀ, ਪਾ ਵਧੀਆ ਜਿਹਾ ਸੂਟ, ਮੇਕਅਪ ਮੁਕਅਪ ਕਰ ਲਾ, ਆਪਾਂ ਚੱਲਦੇ ਹਾਂ ਸ਼ੋਅ 'ਤੇ। ਸੋ ਤੁਹਾਨੂੰ ਆਈ ਨਹੀਂ ਕਿ ਅਸੀਂ ਫੁੱਲ ਪ੍ਰਾਈਸ ਪੇ ਕਰਵਾਵਾਂਗੇ, ਤੁਹਾਨੂੰ ਡੀਲ ਦਿਵਾਉਂਦੇ ਹਾਂ। ਸਾਡੇ ਨਾਲ ਪ੍ਰਭ ਵੀ ਜੁੜਿਆ, ਪ੍ਰਭ ਹੁਣੇ ਲਾਈਵ ਮਿਸੀਸਾਗਾ ਕਨਵੈਨਸ਼ਨ ਸੈਂਟਰ ਪਹੁੰਚੇ ਹੋਏ ਆ। ਮੈਂ ਹੁਣੇ ਪ੍ਰਭ ਨੂੰ ਕਾਲ ਕੀਤੀ, ਮੈਂ ਕਿਹਾ ਪ੍ਰਭ ਜਿੰਨੀਆਂ ਕੁ ਥੋੜ੍ਹੀਆਂ ਬਹੁਤੀਆਂ ਟਿਕਟਾਂ ਹੈਗੀਆਂ ਉਹ ਆਪਾਂ ਕੱਢ ਦਈਏ ਅਤੇ ਪੰਜਾਬੀ ਲਹਿਰਨ ਦੇ ਲਿਸਨਰਸ ਨੇ, ਆਪਾਂ ਉਹਨਾਂ ਨੂੰ ਵਧੀਆ ਕੋਈ ਡੀਲ ਦਈਏ। ਅਤੇ ਅਗਲੇ ਕਿ ਬੱਲੇ ਯਾਰ, ਅਸੀਂ ਇੰਨਾ ਕੁ ਤਾਂ ਕੌਫੀ 'ਤੇ ਖਰਚਾ ਕਰਨਾ ਸੀਗਾ, ਜਾ ਕੇ ਸ਼ੋਅ ਦੇਖਦੇ ਹਾਂ। ਪ੍ਰਭ ਵੈਲਕਮ,
1: ਥੈਂਕ ਯੂ ਸੋ ਮਚ ਨਵੀ ਵੀਰੇ। ਔਰ ਜਿੱਦਾਂ ਤੁਸੀਂ ਦੱਸਿਆ ਕਿ ਅੱਜ ਦਾ ਬਹੁਤ ਬਾ ਕਮਾਲ ਦਾ ਵੈਨਿਊ ਰੈਡੀ ਹੈ ਇੱਥੇ, ਔਰ ਜਿਸ ਤਰ੍ਹਾਂ ਇੱਕ ਲਗਜ਼ਰੀ ਇਵੈਂਟ ਹੋਣ ਜਾ ਰਿਹਾ ਆ, ਸੋ ਅੱਜ ਤਾਂ ਇਵੈਂਟ ਕੋਈ, ਮੈਨੂੰ ਲੱਗਦਾ ਕੋਈ ਅਨਲੱਕੀ ਬੰਦਾ ਹੋਊ ਜਿਹੜਾ ਮਿਸ ਕਰੂਗਾ। ਸੋ ਬਹੁਤ ਅਮੇਜ਼ਿੰਗ ਵਾਈਬ ਆ ਅੱਜ, ਜਿੱਦਾਂ ਤੁਸੀਂ ਕਿਹਾ ਕਿ ਪੰਜਾਬੀ ਲੈਂਦੇ ਕੁਛ ਕੁ ਵੈਰੀ ਲਿਮਿਟਡ। ਸੋ ਮੈਂ ਸੋਚ ਰਿਹਾ ਸੀ ਕਿ ਬਹੁਤ ਸਾਰੀਆਂ ਟਿਕਟਾਂ ਅਸੀਂ ਗਿਵ ਅਵੇ ਕਰਾਂਗੇ, ਪਰ ਬਹੁਤ ਲਿਮਿਟਡ। ਜਿੱਦਾਂ ਹੁਣ ਮੈਂ ਟਿਕਟਾਂ ਚੈੱਕ ਕੀਤੀਆਂ, ਸਾਡੇ ਕੋਲੇ 20 ਕੁ ਹੋਰ ਟਿਕਟਾਂ ਬਚੀਆਂ ਨੇ। ਜੇ ਕੋਈ ਫੈਮਿਲੀ ਪੰਜਾਬੀ ਲਹਿਰਾਂ ਦਾ ਆ ਕੇ ਸਾਨੂੰ ਨਾਮ ਦਿੰਦੀ ਆ, ਜੇ ਮੈਨੂੰ ਕਾਲ ਕਰ ਲੈਣ ਡਾਇਰੈਕਟ, ਕਿਉਂਕਿ ਰੋਹਨ ਅੱਜ ਵੈਰੀ ਬਿਜ਼ੀ ਆ, ਉਹਦੇ ਤੋਂ ਕਾਲ ਆਂਸਰ ਨਹੀਂ ਹੋਣੀ, ਮੇਰੇ ਨੰਬਰ ਤੇ ਤੁਸੀਂ ਡੀਐਮ ਕਰ ਦਿਓ। ਅਸੀਂ ਪੰਜਾਬੀ ਲਹਿਰਾਂ ਦੇ ਰੈਫਰੈਂਸ ਤੇ ਪਹਿਲਾਂ $60 ਦੀ ਇੱਕ ਟਿਕਟ ਸੀ, ਹੁਣ $50 ਦੀਆਂ 2 ਟਿਕਟਸ ਦੇ ਰਹੇ ਹਾਂ। ਪਰ ਪਹਿਲੇ ਜਿਹਨੇ ਪਹਿਲਾਂ ਕਾਲ ਕਰ ਲਈ ਉਹ ਆ ਗਿਆ ਅੱਜ ਦੇ ਇਸ ਖੂਬਸੂਰਤ ਵੈਨਿਊ ਨੂੰ, ਕੋਈ ਵੀ ਬੰਦਾ ਮਿਸ ਨਹੀਂ ਕਰਨਾ ਚਾਹੂਗਾ। ਬਹੁਤ ਅਮੇਜ਼ਿੰਗ, ਮੈਂ ਤੁਹਾਨੂੰ ਪਿਕਚਰ ਭੇਜਦਾ ਨਾ ਵੀ ਵੀਰੇ, ਤੁਸੀਂ ਕਹੋਗੇ ਕਿ ਰੀਲੀ ਵਾਓ।
0: ਨਹੀਂ, ਬਹੁਤ ਹੀ ਕੋਈ ਨਿੱਕਾ ਮੋਟਾ ਸੈਟਅਪ ਨਹੀਂ, ਬੜੀ ਵੱਡੀ ਪ੍ਰੋਡਕਸ਼ਨ ਹੈ, ਬਹੁਤ ਹੀ ਕਮਾਲ ਦਾ ਸਟੇਜ ਹੈ, ਬਹੁਤ ਹੀ ਕਮਾਲ ਦੇ ਡਿਜੀਟਲ LED ਪੈਨਲਸ ਲੱਗੇ ਨੇ। ਹਰ ਇੱਕ ਟਿਕਟ ਦੇ ਨਾਲ ਤੁਹਾਨੂੰ ਸੌਫਟ ਡਰਿੰਕਸ ਅਨਲਿਮਿਟਡ ਮਿਲਣਗੇ, ਉਹ ਵੀ $25 ਚ। ਸੋ 2 ਟਿਕਟਾਂ $50 ਦੇ ਵਿੱਚ, ਸੋ ਕੋਈ 2 ਦੋਸਤ ਨੇ, 2 ਟਿਕਟਾਂ 50 ਚ, ਯਾਨੀ ਕਿ $25 ਦੀ ਸਿਰਫ ਇੱਕ ਟਿਕਟ। ਰੈਗੂਲਰ ਪ੍ਰਾਈਸ $60 ਹੈ ਇਸ ਟਿਕਟ ਦੀ, 60 ਨਹੀਂ, ਤੁਸੀਂ ਸਿਰਫ 25 ਪੇ ਕਰਨਾ। ਸੋ 2 ਟਿਕਟਾਂ $50 ਦੇ ਵਿੱਚ ਸਿਰਫ, ਪਹਿਲੇ ਜਿਹੜੇ ਸਾਡੇ 10-15 ਪਰਿਵਾਰ ਹੋਣਗੇ ਉਹਨਾਂ ਨੂੰ ਹੀ ਮਿਲਣੀਆਂ, ਕਿਉਂਕਿ ਲਿਮਿਟਡ ਟਿਕਟਾਂ ਨੇ। ਸੋ ਅੱਜ ਮਾਸਟਰ ਸਲੀਮ ਜੀ ਦਾ ਸ਼ੋਅ ਹੈ, ਕਵਾਲੀਆਂ, ਸੂਫੀ ਗਾਇਕੀ, ਸਲੋ ਸੌਂਗ, ਦੁੱਖ ਦੇਣੀ ਨੀ, ਕਿਹੜਾ ਦੁੱਖ ਦੇਣ ਆਈ ਹੈ, ਤੂੰ ਬਦਲੀ 100 ਵਾਰ, ਅਸੀਂ 1 ਵਾਰ ਨਹੀਂ ਬਦਲੇ, ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ। ਅਤੇ ਬਾਕੀ ਫਿਰ ਕਵਾਲੀਆਂ ਤਾਂ ਨੁਸਰਤ ਸਾਹਿਬ ਦੀਆਂ ਅਤੇ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਦੀਆਂ ਤਾਂ ਹੋਣਗੀਆਂ ਹੀ ਹੋਣਗੀਆਂ। ਸੋ 2 ਟਿਕਟਾਂ $50 'ਚ, ਯਾਨੀ ਕਿ $25 ਦੀ ਇੱਕ ਟਿਕਟ ਸਿਰਫ ਪਹਿਲੇ 10-15 ਪਰਿਵਾਰਾਂ ਨੂੰ, ਨਹੀਂ ਤਾਂ ਇੱਕ ਟਿਕਟ 60 ਦੀ ਹੈ, ਤੁਹਾਨੂੰ 2 ਮਿਲ ਰਹੀਆਂ 50 'ਚ। ਅਤੇ ਤੁਸੀਂ ਪ੍ਰਭ ਹੋਣਾ ਨੂੰ ਤੁਸੀਂ ਇੱਕ ਵਾਰ ਜਾਂ ਤਾਂ ਟੈਕਸਟ ਕਰ ਲਓ ਜਾਂ ਕਾਲ ਕਰ ਲਓ ਅਤੇ ਆਪਣੀ ਟਿਕਟ ਤੁਸੀਂ ਹੋਲਡ ਕਰਾ ਲਓ। ਮਿਸੀਸਾਗਾ ਕਨਵੈਨਸ਼ਨ ਸੈਂਟਰ ਡੇਰੀ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ 'ਤੇ ਹੈ, ਡੇਰੀ ਐਂਡ ਹਰ ਇੰਟੇਰੀਓ 'ਤੇ ਮਿਸੀਸਾਗਾ ਕਨਵੈਨਸ਼ਨ ਸੈਂਟਰ। ਐਂਡ ਪ੍ਰਭ ਦਾ ਨੰਬਰ ਹੈ 4378700001, ਇਹੀ ਹੈ ਨਾ ਨੰਬਰ ਪ੍ਰਭ?
1: ਬਿਲਕੁਲ ਜੀ।
0: ਸੋ ਤੁਸੀਂ ਕਾਲ ਕਰ ਲਓ ਜਾਂ ਟੈਕਸਟ ਕਰ ਦਿਓ ਕਿ ਪ੍ਰਭ ਸਾਡੀਆਂ 2 ਟਿਕਟਾਂ ਰੱਖ ਲਓ, 4378700001, 437-870-0001, 4378700001, 2 ਟਿਕਟਾਂ ਅੱਜ ਮਾਸਟਰ ਸਲੀਮ ਸਾਹਿਬ ਦੇ ਸ਼ੋਅ ਦੀਆਂ ਸਿਰਫ $50 ਦੇ ਵਿੱਚ, 2 ਟਿਕਟਾਂ ਮਿਸੀਸਾਗਾ ਕਨਵੈਨਸ਼ਨ ਸੈਂਟਰ। ਹਜੇ ਡੋਰ ਖੁੱਲ੍ਹਣਗੇ 7 ਵਜੇ, ਫਿਰ ਓਪਨਿੰਗ ਐਕਟ ਹੈ, ਮਾਸਟਰ ਸਲੀਮ ਜੀ ਜਾ ਕੇ 8:30-8:30 ਸਟੇਜ 'ਤੇ ਆਉਣਗੇ, 9 ਵਜੇ ਵੀ ਹੋ ਸਕਦਾ। 4378700001, ਸੋਫਟ ਡਰਿੰਕ ਸਾਰਿਆਂ ਲਈ ਫ੍ਰੀ ਨੇ, ਸੋਫਟ ਡਰਿੰਕ ਵੀ ਫ੍ਰੀ ਨੇ ਅਤੇ ਨਾਲ ਮਾਸਟਰ ਸਲੀਮ ਸਾਹਿਬ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ। 4378700001, 4378700001, ਕਿਆ ਬਾਤ ਹੈ, ਮੈਨੂੰ ਪ੍ਰਭ ਨੇ ਹੁਣੇ ਪਿਕਚਰਾਂ ਭੇਜੀਆਂ, ਕਿਆ ਯਾਰ ਵੈਨਿਊ ਸਜਿਆ ਹੋਇਆ। ਬੱਲੇ ਪ੍ਰਭ ਯਾਰ, ਐਡੇ ਵੱਡੇ ਵੱਡੇ ਸਪੀਕਰ ਤਾਂ ਮੈਂ ਸਕੋਸ਼ੀਆ ਬੈਂਕ ਅਰੀਨਾ 'ਚ ਨਹੀਂ ਦੇਖੇ, ਜਿਹੜੇ ਇੱਥੇ ਦੇਖ ਰਹੇ ਹਾਂ।
1: ਵੀਰੇ ਮੈਂ ਕਹਿਣਾ ਕਿ ਅੱਜ ਦੀ ਜਿਹੜੀ ਸ਼ਾਮ ਹੋਊਗੀ ਸਾਰੇ ਮਿਸ ਜੇ ਕਰਤੀ ਤੇ ਬਾਅਦ ਵਿੱਚ ਵੀਡੀਓ ਵੇਖ ਵੇਖ ਲੋਕਾਂ ਨੇ ਕਹਿਣਾ ਯਾਰ ਅਸੀਂ ਕਾਸ਼ ਅਸੀਂ ਚਲੇ ਜਾਂਦੇ। ਸੋ ਬਹੁਤ ਘੈਂਟ ਸ਼ਾਮ ਹੋਣ ਵਾਲੀ ਹੈ, ਇੱਕ ਸੁਰਮਈ ਸ਼ਾਮ ਹੋਣ ਵਾਲੀ ਆ। ਤੁਸੀਂ ਆਪਣੇ ਆਪ ਨਾਲ ਕੁਆਲਿਟੀ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਅੱਜ ਡੋਰ ਖੁੱਲ ਜਾਣੇ ਆ 7 PM ਤੇ, ਟਿਕਟਾਂ ਵੈਰੀ ਲਿਮਿਟਡ ਆ। ਮੈਨੂੰ ਰਾਈਟ ਨਾਓ DM ਕਰ ਲਓ, ਕਾਲਸ ਮੈਨੂੰ ਆ ਰਹੀਆਂ ਆ, ਤੁਸੀਂ ਰਾਈਟ ਨਾਓ ਮੈਨੂੰ ਕਾਲ ਵੀ ਕਰ ਲਓ, DM ਕਰ ਲਓ, ਪਰ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਪੈਣਾ ਜੇ ਤੁਸੀਂ 2 tickets $50 ਦੇ ਵਿੱਚ ਲੈਣੀਆਂ। ਸੋ ਇਹ ਖੂਬਸੂਰਤ ਮੌਕਾ ਦੁਬਾਰਾ ਨਹੀਂ ਆਉਣਾ। ਸੋ ਨਵੀਂ ਵੀਰੇ ਥੈਂਕ ਯੂ ਸੋ ਮਚ। ਸੋ 437-0001 ਤੇ ਮੈਨੂੰ DM ਜਾਂ ਤੁਸੀਂ ਕਾਲ ਕਰ ਸਕਦੇ।
0: ਪ੍ਰਭ ਤੁਸੀਂ ਦੇਖੋ ਮੈਂ ਨਾ ਕੱਲ ਪਰਸੋਂ ਕਿਤੇ ਚਲੋ ਲੇਟ ਸੀਗੇ, ਮੈਂ ਮੈਕਡੋਨਲਡ ਮੰਗਾ ਲਿਆ
1: ਜੀ।
0: ਮੇਰਾ ਮੈਕਡੋਨਲਡ ਦਾ ਬਿੱਲ ਸਾਡਾ 2 ਜਣੇ ਦਾ ਘੱਟੋ ਘੱਟ $60-65 ਲੱਗ ਗਏ। ਇੱਥੇ $50 ਦੇ ਵਿੱਚ ਨਾਲੇ ਤਾਂ ਮਾਸਟਰ ਸਲੀਮ ਤੁਸੀਂ 2 ਜਣੇ ਦੇਖੋ, ਨਾਲੇ ਸੌਫਟ ਡਰਿੰਕਾਂ ਇੰਜੋਏ ਕਰੋ। ਸੋ ਬਹੁਤ ਹੀ ਮੈਂ ਕਹਿੰਦਾ ਕਿ ਸੁਨਹਿਰੀ ਮੌਕਾ, ਡੋਂਟ ਮਿਸ ਆਊਟ, ਜਾਓ ਸ਼ੋ ਦੇਖੋ। ਪ੍ਰਭ ਦਾ ਨੰਬਰ ਹੈ 4378-7-0 ਤੇ 000-1 ਤੇ ਟੈਕਸਟ ਜਾਂ ਕਾਲ ਕਰ ਲਓ 437-870-0001। ਪ੍ਰਭ ਗੁੱਡ ਲੱਕ, ਥੈਂਕ ਯੂ,
1: ਥੈਂਕ ਯੂ ਸੋ ਮਚ।
0: ਚੱਕਦੇ ਹੋ ਫੱਟੇ ਪ੍ਰੋਗਰਾਮ ਪੰਜਾਬੀ ਲਹਿਰਾਂ। 9181 ਹਾਂਜੀ ਬਾਈ ਜੀ, ਕਿੱਦਾਂ? ਬਹਿਰਾ ਬਹਿਰਾ, ਬਸ ਬੱਲੇ ਬੱਲੇ, ਫਰਾਈਡੇ ਆ ਹੁਣ, ਬਸ ਕਮਾਲ ਹੀ ਹੈ। ਤੁਸੀਂ ਦੱਸੋ ਕਿਵੇਂ ਹੋ? ਟਰਕੀ? ਅੱਛਾ, ਨਹੀਂ ਮੈਂ ਤੁਹਾਨੂੰ ਕਿੱਥੋਂ ਭੇਜਿਆ? ਮੇਰੀ ਵੀ ਕੋਈ ਚੋਰੀ ਕਰਕੇ ਲੈ ਗਿਆ ਜਿਹੜੀਆਂ ਲਾਈਟਾਂ ਲਾਈਆਂ? ਕਿੱਥੇ ਲਾਈਟਾਂ? ਡੈਕ ਤੇ ਲਾਈਆਂ ਜਿਹੜੀਆਂ?
2: ਮੈਂ ਬ੍ਰੈਂਪਟਨ ਲਾਈਆਂ ਸੀ ਬਾਹਰ, ਜਿਹੜੀਆਂ ਡਰਾਈਵਿੰਗ ਨਾਲ ਲਾਈ ਦੀਆਂ ਹੁੰਦੀਆਂ।
0: ਅੱਛਾ, ਲਾਈਟਾਂ ਕਿਸੇ ਦੀਆਂ ਚੱਕ ਕੇ ਲੈ ਗਏ? ਚਲੋ ਲਾਈਟਾਂ ਨੂੰ ਜਿੰਦੇ ਜੁੰਦੇ ਲਾ ਲੋ। ਹੋਰ ਸੁਣਾਓ, ਕਿਹੜਾ ਗਾਣਾ ਸੁਣਨਾ ਅੱਜ?
2: ਮੈਂ ਕਿਹਾ ਲਾ ਦੋ ਸੁਰਿੰਦਰ ਕੌਰ।
0: ਕਿਹੜਾ?
2: ਉਹ ਕਹਿੰਦੇ ਆ ਠੰਡੀਆਂ ਤਰੇਲੀਆਂ, ਚੰਨ ਨੂੰ ਠੰਡੀਆਂ ਤਰੇਲੀਆਂ ਆਈਆਂ ਜਦੋਂ ਅੱਗ ਲਾਈ ਪਾਣੀਆਂ ਚ ਰਾਤ ਨੂੰ।
0: ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ ਉਹੀ।
2: ਹਾਂਜੀ, ਬਸ ਬਸ ਉਹੀ
0: ਲਾ। ਬੜਾ ਪਿਆਰਾ ਗੀਤ ਹੈ ਸੁਰਿੰਦਰ ਕੌਰ ਜੀ ਦਾ।
2: ਹਾਂਜੀ,
0: ਸੁਰਿੰਦਰ ਕੌਰ ਜੀ ਦੀ ਆਵਾਜ਼ ਵੈਸੇ ਇਦਾਂ ਦੀ ਆਵਾਜ਼ ਨਹੀਂ ਕਦੇ ਆਈ। ਬਾਕੀ ਪੰਜਾਬ ਦੀ ਕੋਇਲ ਬਾਕੀ ਤਾਂ ਹੀ ਕਹਿੰਦੇ ਨੇ। ਕਿਆ ਬਾਤ ਹੈ, ਲਾਉਂਦੇ ਜ਼ਰੂਰ। ਸੋ ਵੇ ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ ਤੇ ਚੱਕ ਦਿੰਦੇ ਆ ਫੱਟੇ। ਪ੍ਰੋਗਰਾਮ ਪੰਜਾਬੀ ਦਾ ਪਹਿਲਾਂ ਤੁਹਾਨੂੰ ਲੈ ਕੇ ਚੱਲੀਏ ਵੀ ਗ੍ਰੈਂਡ ਹੋਮ ਫਰਨੀਚਰ ਟੈਂਟ ਸੇਲ, ਤੰਬੂ ਟੈਂਟ ਸੇਲ ਲੱਗ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੇ। ਅੱਜ 294 ਵਾਕਰ ਡਰਾਈਵ ਏਅਰਪੋਰਟ ਰੋਡ ਕੁਈਨ ਦੇ ਨੇੜੇ ਤੇ ਸਾਡੇ ਨਾਲ ਸਰਬਜੀਤ ਜੁੜ ਚੁੱਕੇ ਆ। ਤੇ ਸਰਬਜੀਤ ਕਿੱਦਾਂ ਫਿਰ? ਸਰਬਜੀਤ ਤੁਸੀਂ ਮਿਊਟ ਤੇ ਹੋ, ਅਨਮਿਊਟ ਕਰ ਲਓ ਸਾਨੂੰ।
3: ਜੀ ਬਾਈ ਜੀ, ਬਹੁਤ ਸ਼ੁਕਰੀਆ ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ ਤੇ ਸ਼ਾਨਦਾਰ ਸ਼ਾਮ ਦੇ ਵਿੱਚ ਸਾਰਿਆਂ ਦਾ ਅਸੀਂ ਵੈਲਕਮ ਕਰ ਰਹੇ ਹਾਂ ਅੱਜ ਲਾਈਵ ਔਨ ਲੋਕੇਸ਼ਨ ਟੈਂਟ ਸੇਲ ਗ੍ਰੈਂਡ ਹੋਮ ਫਰਨੀਚਰ ਤੇ। ਜੀ ਬਾਈ,
0: ਕੀ ਬਾਤ ਹੈ, ਤੇ ਟੈਂਟ ਸੇਲ ਦਾ ਅਸੀਂ ਹੌਕਾ ਦੇ ਰਹੇ ਹਾਂ। ਐਂਡ ਟੈਂਟ ਸੇਲ ਤੇ ਯਾਰ ਜਦੋਂ ਡੀਲਾਂ ਲੱਗਦੀਆਂ ਨੇ, ਇਹ ਕੋਈ ਆਮ ਡੀਲਾਂ ਨਹੀਂ, ਇੱਕ ਕਲੀਅਰੈਂਸ ਇਵੈਂਟ ਹੁੰਦਾ ਵੀ ਡਿਸਕਾਊਂਟ ਤੇ ਸਮਾਨ ਵੇਚਣਾ, ਕਿਉਂਕਿ ਬਹੁਤ ਓਵਰ ਸਟਾਕ ਹੋ ਜਾਂਦੀ ਹੈ। ਹੁਣ ਗ੍ਰੈਂਡ ਹੋਮ ਫਰਨੀਚਰ ਤੇ ਟ੍ਰੇਲਰ ਦੇ ਟ੍ਰੇਲਰ ਭਰ ਕੇ ਆਉਂਦੇ ਆ ਫਰਨੀਚਰ ਦੇ, ਸੋ ਇਹਨਾਂ ਨੇ ਹੁਣ ਇਹ ਜਿਹੜਾ ਸਟਾਕ ਹੈ ਕਲੀਅਰ ਆਊਟ ਕਰਕੇ ਫਿਰ ਨਵਾਂ ਸਟਾਕ ਰੱਖਣਾ। ਤੇ ਫਿਰ ਸਰਵਿਸ, ਮੈਂ ਹੱਸ ਰਿਹਾ ਸੀ, ਮੈਂ ਕਿਹਾ ਟੈਂਟ ਸੇਲ ਕਹਿਣ 'ਚ ਉਹਨਾਂ ਮਜ਼ਾ ਨਹੀਂ ਆਉਂਦਾ ਜਦੋਂ ਆਪਾਂ ਕਹਿੰਦੇ ਨਾ ਵੀ ਤੰਬੂ ਤੰਬੂ ਟੈਂਟ ਸੇਲ, ਜਿਵੇਂ ਸੁੱਖ ਭਾਜੀ ਕਹਿੰਦੇ ਆ, ਫਿਰ ਪਤਾ ਲੱਗਦਾ ਵੀ ਸੇਲ ਲੱਗੀ ਹੈ।
3: ਤੰਬੂ ਵਾਲਾ ਕਹਿਣ ਦਾ ਸਵਾਦ ਹੀ ਵੱਖਰਾ ਹੈ ਜੇ, ਖਾਸ ਕਰਕੇ ਜੇ ਡੀਲਾਂ ਵੀ ਸ਼ਾਨਦਾਰ ਹੋਣ। ਮੈਂ ਆਇਆ, ਮੈਂ ਕਿਹਾ ਬਾਈ ਜੀ ਕਿਆ ਬਾਤ ਹੈ, ਬੜਾ ਸ਼ਾਨਦਾਰ ਸਟੋਰ, ਹਰ ਇੱਕ ਚੀਜ਼ ਲੇਟੈਸਟ ਪਈ ਹੈ। ਤੇ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਯਾਰ ਆਹ ਵਾਲਾ ਸੋਫਾ ਬੜਾ ਸ਼ਾਨਦਾਰ ਹੈ ਯਾਰ, ਇਹ ਸੈਕਸ਼ਨਲ ਐਲ ਸ਼ੇਪ ਬਣਿਆ, ਸਾਈਡਾਂ ਤੇ ਪਾਵਰ ਰਿਕਲਾਈਨਰ ਵਾਲਾ ਕੰਮ ਹੈ। ਮੈਂ ਕਿਹਾ ਯਾਰ ਇਹ ਰੇਟ ਬਾਈ ਜੀ ਕਿੰਨੇ ਦਾ ਹੋਣਾ? ਮੈਂ ਚੈੱਕ ਕੀਤਾ, ਪ੍ਰਾਈਸ ਲੱਗਾ ਸੀ 2499 ਵਾਲਾ, ਤੇ ਮੈਂ ਹੋਰ ਦੇਖਿਆ, ਮੈਂ ਕਿਹਾ ਬਾਈ ਜੀ ਯਾਰ ਇਹਨਾਂ ਤੇ ਲੱਗਦਾ ਨੀ। ਕਹਿੰਦੇ ਕੋਈ ਚੱਕਰ ਨੀ ਬਾਈ ਜੀ, ਅਸੀਂ ਹੋਰ ਘਟਾ ਦਿੰਦੇ ਹਾਂ। ਗੱਲਬਾਤ ਕਰਦੇ ਹਾਂ ਸੁੱਖ ਬਾਈ ਨਾਲ। ਸੁੱਖ ਬਾਈ, ਵੇਟ ਕਰ ਰਹੇ ਆ ਸਾਰੇ, ਕਹਿੰਦੇ ਖੜਕਾ ਦੋ ਡੀਲਾਂ ਜਿੰਨੀਆਂ ਹੋ ਸਕਦੀਆਂ, ਕਿਹੜੀ
4: ਬਿਲਕੁਲ ਬਾਈ ਜੀ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇਲ। ਤੇ ਕੱਲ ਬਾਈ ਜੀ ਅਸੀਂ ਇੱਕ ਕਿੰਗ ਸਾਈਜ਼ ਦਾ ਮੈਟਰਸ ਲਾਇਆ ਸੀ ਕੱਲ ਸ਼ਾਮ ਨੂੰ, ਜਦੋਂ ਨਵੀਂ ਬਾਈ ਜੀ ਪ੍ਰੋਗਰਾਮ ਕਰ ਰਹੇ ਸੀ ਤੇ ਮੈਂ ਕਾਲ ਪਰਿਵਾਰਾਂ ਨੂੰ ਕਿਹਾ ਸੀ ਵੀ ਕਾਲ ਕਰ ਲਓ, ਕਿੰਗ ਸਾਈਜ਼ ਦਾ ਮੈਟਰਸ $20 ਦਾ ਮਿਲੂਗਾ, $20 ਦਾ, ਪਰ ਇੱਕੋ ਹੀ ਪਰਿਵਾਰ ਨੂੰ। ਭੈਣ ਜੀ ਸਾਡੇ ਕੋਲ ਅੱਜ ਸਵੇਰੇ ਹੀ ਆ ਗਏ ਸੀ ਜਦੋਂ ਅਸੀਂ ਓਪਨਿੰਗ ਕੀਤੀ 11 ਵਜੇ। ਸੋ ਰਮਨਦੀਪ ਉਹਨਾਂ ਦਾ ਨਾਮ ਆ, 0092 ਲਾਸਟ ਨੰਬਰ, ਕਿੰਗ ਸਾਈਜ਼ ਦਾ ਮੈਟਰਸ $20 ਦਾ ਆਪਣੇ ਘਰ ਲੈ ਕੇ ਜਾਏ ਨੇ। ਸੋ ਗ੍ਰੈਂਡ ਹੋਮ ਫਰਨੀਚਰ ਜੋ ਵੀ ਕਹੂਗਾ ਤੁਹਾਨੂੰ ਡਿਲੀਵਰ ਹੋਊਗਾ। ਸੋ ਕੱਲ ਅਸੀਂ $20 ਦਾ ਕਿੰਗ ਸਾਈਜ਼ ਦਾ ਮੈਟਰਸ ਲਾਇਆ ਸੀ, ਬਿਲਕੁਲ ਔਨ ਏਅਰ ਤੁਹਾਨੂੰ ਕਹਿਤਾ ਸੀ ਇੱਕ ਹੀ ਮੈਟਰਸ ਤੇ ਇੱਕ ਹੀ ਪਰਿਵਾਰ ਨੂੰ ਮਿਲਣਾ, ਬਿਲਕੁਲ ਰਮਨ ਦੀ ਭੈਣ ਜੀ ਲੈ ਕੇ ਗਏ ਨੇ 0092 ਉਹਨਾਂ ਦਾ ਲਾਸਟ ਨੰਬਰ। ਤੇ ਬਾਈ ਜੀ ਹੁਣ ਇੱਥੇ ਡੀਲ ਦਿੰਦੇ ਆ, ਗ੍ਰੇ ਕਲਰ ਦਾ ਐਲ ਸ਼ੇਪ ਦਾ ਸੈਕਸ਼ਨਲ, ਗ੍ਰੇ ਕਲਰ ਦਾ ਐਲ ਸ਼ੇਪ ਦਾ ਸੈਕਸ਼ਨਲ, ਦੋਨੋਂ ਸਾਈਡ ਰਿਕਲਾਈਨਰ, ਇਧਰਲੀ ਸਾਈਡ ਵੀ ਰਿਕਲਾਈਨਰ, ਉਧਰਲੀ ਸਾਈਡ ਵੀ ਰਿਕਲਾਈਨਰ ਬਾਈ ਜੀ, ਕੱਪ ਹੋਲਡਰਾਂ ਦੇ ਨਾਲ। ਇਹ ਵੀ ਤੰਬੂ ਟੈਂਟ ਸੇਲ ਵਿੱਚ ਇੱਕ ਹੀ ਪੀਸ ਆ, ਗ੍ਰੇ ਕਲਰ ਦਾ ਫੈਬਰਿਕ ਦਾ ਰਿਕਲਾਈਨਰ ਸੈਕਸ਼ਨਲ, ਕੱਪ ਹੋਲਡਰਾਂ ਦੇ ਨਾਲ ਫੁੱਲੀ ਲੋਟਡ ਰਿਕਲਾਈਨਰ ਸੈਕਸ਼ਨਲ। ਸੋ ਦੋ ਰਿਕਲਾਈਨਰ ਨੇ, ਐਲ ਸ਼ੇਪ ਦਾ ਸੈਕਸ਼ਨਲ ਫੈਬਰਿਕ ਨਾਲ, ਕੱਪ ਹੋਲਡਰ, ਡ੍ਰੌਪ ਡਾਊਨ ਸਟੋਰੇਜ ਫੁੱਲੀ ਲੋਟਡ। ਸੋ ਐਲ ਸ਼ੇਪ ਦਾ ਸੈਕਸ਼ਨਲ ਰਿਕਲਾਈਨਰ ਜਿਹਦੀ ਰੈਗੂਲਰ ਕੀਮਤ ਬਾਈ ਜੀ $2500 ਸੀ।
3: ਕਿਆ ਬਾਤ ਹੈ ਬਾਈ ਜੀ, ਮੈਂ ਇੱਕ ਚੀਜ਼ ਮੈਂਸ਼ਨ ਕਰਦਾ, ਜਿਹੜੇ ਸਾਡੇ ਸੈਕਸ਼ਨਲ ਹੁੰਦੇ ਹੈ ਨਾ, ਕਾਰਨਰ ਦੇ ਵਿੱਚ ਬਹਿਣ ਨੂੰ ਸੀਟ ਹੁੰਦੀ ਨਹੀਂ, ਤੇ ਇਹਦੀ ਐਡੀ ਕੁ ਸ਼ਾਨਦਾਰ ਸੀਟ ਹੈ, ਬੰਦਾ ਕਾਰਨਰ ਤੇ ਵੀ ਬਹਿ ਸਕਦਾ, ਬੜੇ ਬਖੂਬੀ ਤਰੀਕੇ ਨਾਲ ਬਣਾਇਆ। ਤੇ ਬਾਈ ਜੀ ਤੁਸੀਂ ਕਿੰਨੇ ਕਿਹਾ ਰੇਟ ਦਾ?
4: ਬਿਲਕੁਲ ਇਹ ਜੀ ਬਾਈ ਜੀ, ਰੈਗੂਲਰ ਕੀਮਤ ਜਿਹੜੀ $2499 ਸੀ, ਇੱਕੋ ਹੀ ਪਰਿਵਾਰ ਨੂੰ ਮਿਲਣਾ ਵੀ ਤੰਬੂ ਟੈਂਟ ਸੇਲ ਵਿੱਚ, ਕਿਉਂਕਿ ਇਹ ਜਿੰਨੇ ਵੀ ਇਨਵੈਂਟਰੀ ਬਾਈ ਜੀ ਤੰਬੂ ਟੈਂਟ ਸੇਲ ਦੇ ਵਿੱਚ ਉਹਦੇ ਲਾਲ ਲਾਸਟ ਪੀਸ ਹੁੰਦੇ ਆ, ਹੁਣ ਇਹ ਜਿਹੜਾ ਪਰਿਵਾਰ ਰਾਈਟ ਵੀ ਆਜੂਗਾ, ਐਲ ਸ਼ੇਪ ਦਾ ਸੈਕਸ਼ਨਲ ਰਿਕਲਾਈਨਰ ਕੱਪ ਹੋਲਡਰ ਦੇ ਨਾਲ $2500 ਵਾਲਾ ਸਿਰਫ $699 ਦਾ, ਹੁਣੇ ਹੀ ਆ ਜਾਓ ਰਾਈਟ ਵਿੱਚ, ਚੱਕ ਕੇ ਲੈ ਜਾਓ ਦੋ ਰਿਕਲਾਈਨਰ ਐਲ ਸ਼ੇਪ ਦਾ ਸੈਕਸ਼ਨਲ ਫੈਬਰਿਕ ਦੇ ਨਾਲ $699 ਦੇ ਵਿੱਚ, ਦੇ ਨਾਲ ਦੀ ਨਾਲ ਬਾਈ ਜੀ ਆ ਬੈਡਰੂਮ ਸੈੱਟ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਨਾਲ, ਡਰੈਸਰ ਮਿਰਰ ਨਾਲ ਸਾਈਡ ਟੇਬਲ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ, ਕਿੰਗ ਬੈੱਡ ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਰੈਗੂਲਰ ਪ੍ਰਾਈਸ $3500 ਸੀ, ਘਟਾ ਕੇ ਟੈਂਟ ਸੇਲ ਦੇ ਵਿੱਚ $2499 ਦੇ ਲਾਇਆ ਸੀ। ਜਿਹੜਾ ਪਰਿਵਾਰ ਰਾਈਟ ਵਿਨ ਸਟੋਰ ਆਜੂਗਾ, ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਨਾਲ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਇੱਕੋ ਹੀ ਪਰਿਵਾਰ ਨੂੰ ਮਿਲਣਾ ਬਾਈ ਜੀ, ਤੰਬੂ ਟੈਂਟ ਸੇਲ ਦੇ ਵਿੱਚੋਂ ਲੈ ਜਾਓ ਪੂਰਾ ਬੈਡਰੂਮ ਸੈੱਟ $1299 ਇਹਨੂੰ ਕਹਿੰਦੇ ਆ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ। ਤੇ 6 ਫੁੱਟ ਉੱਚੀ ਘੱਟੋ ਘੱਟ ਹੈੱਡਬੋਰਡ ਬਾਈ ਜੀ, ਐਲਈਡੀ ਲਾਈਟਾਂ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ। ਸੋ ਕਿੰਗ ਸਾਈਜ਼ ਦਾ ਬੈੱਡ, ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਹੈਂਡਲ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚੋਂ $1299 ਦਾ, ਇੱਕੋ ਹੀ ਪਰਿਵਾਰ ਨੂੰ ਮਿਲਣਾ। ਸੋ ਘੁਮਾ ਲਓ ਗੱਡੀਆਂ, 294 ਵੋਕਲ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਕੁਈਨ ਐਟ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ
0: ਅੱਗ ਪਾਣੀ ਚ ਹਾਣੀ ਆ। ਮੈਂ ਲਾਈ ਰਾਜ ਨੂੰ, ਮੈਂ ਕਿਹਾ ਅੱਗ ਤਾਂ ਪਾਣੀ ਚ ਸੁੱਖ ਭਾਜੀ ਲਾ ਰਹੇ ਆ ਡੀਲਾ ਨਾਲ, ਹੈ
3: ਬਿਲਕੁਲ ਜੀ, ਅੱਗ ਤੰਬੂ ਚ ਲਾ ਕਰੀ।
0: ਹਾਂ ਜੀ, ਤੰਬੂ ਚ ਨਾ ਲਾਇਓ ਅੱਗ, ਤੰਬੂ ਚ ਫਰਨੀਚਰ ਬਹੁਤ ਮਹਿੰਗਾ ਮਹਿੰਗਾ ਪਿਆ। ਚਲੋ ਥੈਂਕ ਯੂ, ਜੁੜਦੇ ਆ ਜਲਦੀ ਪ੍ਰੋਗਰਾਮ ਪੰਜਾਬੀ ਦੇ ਨਾਲ। 5433 ਹੈਲੋ,
5: ਹਾਂਜੀ ਸਤਿ ਸ੍ਰੀ ਅਕਾਲ ਜੀ ਨਵੀ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
5: ਮੈਂ ਵਧੀਆ ਵਧੀਆ, ਤੁਸੀਂ ਸੁਣਾਓ ਕਿਦਾਂ?
0: ਬਹਿ ਜਾ ਬੱਲੇ ਬੱਲੇ ਆ,
5: ਬਹਿ ਜਾ ਬਹਿ ਜਾ, ਚਾਹੀਦੀ ਹੈ ਜੀ ਬੈਠੀ ਜਾਂਦੀ ਹੈ। ਮੈਂ ਇੱਕ ਗਾਣੇ ਦੀ ਫਰਮਾਇਸ਼ ਕਰਨੀ ਸੀਗੀ।
0: ਕਿਹੜਾ ਸਰ?
5: ਤੇਰੇ ਪੱਗ ਦੀ ਝਾਲਰ ਬਣ ਜਾਵਾਂ, ਦਿਲ ਕਰਦਾ ਪੁਲਸੀਆ ਯਾਰ।
0: ਅੱਛਾ, ਇਹ ਕਿਹਦਾ ਗਾਣਾ? ਅੰਮ੍ਰਿਤਾ ਵਿਰਕ। ਮੈਂ ਨਾ, ਮੈਨੂੰ ਕਈ ਵਾਰ ਮਹੀਨੇ ਦੋ ਮਹੀਨੇ ਬਾਅਦ ਆਉਂਦੀ ਹੁੰਦੀ ਹੈ ਅੰਮ੍ਰਿਤਾ ਵਿਰਕ, ਹੁਣਾਂ ਦੇ ਗੀਤ ਦੀ ਕੋਈ ਰਿਕੁਐਸਟ, ਬਟ ਮੈਂ ਇਹਨਾਂ ਬਾਰੇ ਬੜਾ ਜਾਣਦਾ ਨਹੀਂ, ਨਾ ਮੈਂ ਇਹਨਾਂ ਦਾ ਕੋਈ ਬੜਾ ਗਾਣਾ ਸੁਣਿਆ, ਬੜੇ ਚੱਲੇ ਆ ਹਰਾ। ਉਹੀ ਮੈਂ ਗੱਲ ਕਰਦਾ ਵੀ ਇਹਨਾਂ ਦਾ ਵੀ ਇੱਕ ਦੌਰ ਬੜਾ ਆਇਆ, ਜਿਨ੍ਹਾਂ ਦੇ ਗੀਤ ਰਾਜ ਬਰਾੜ ਨਾਲ ਸ਼ਾਇਦ ਆਏ।
5: ਮੈਂ
0: ਤਾਂ ਕਲੀ ਦਾ ਹੀ ਸੁਣਿਆ, ਬਾਕੀ ਹੁਣ ਪਤਾ ਨੀ ਮੇਰੇ ਟਾਈਮ ਤੇ ਤਾਂ ਕਲੀ ਹੋ ਨਹੀਂ। ਚਲੋ ਠੀਕ ਹੈ, ਕੋਈ
5: ਨਾ, ਕਿਸ ਤੋਂ
0: ਪਤਾ ਕਰਦੇ ਆ ਫਿਰ। ਥੈਂਕ ਯੂ ਲਾ ਦਿੰਦੇ ਆ ਪਰ ਤੁਹਾਡੇ ਲਈ। ਥੈਂਕ ਯੂ। ਸੋ ਪਤਾ ਨੀ, ਅੰਮ੍ਰਿਤਾ ਵਿਰਕ ਇਹਨਾਂ ਦੇ ਜ਼ਿਆਦਾਤਰ ਕੋਈ ਡੁਐਟ ਗਾਣੇ ਸਿੰਗਲ ਆਏ ਆ, ਨਹੀਂ ਸਿੰਗਲ ਹੀ ਲੱਗ ਰਿਹਾ ਮੈਨੂੰ। ਉਹ ਫਿਰ ਕੌਣ ਸੀ ਜਿਨ੍ਹਾਂ ਦੇ ਗਾਣੇ ਰਾਜ ਬਰਾੜ ਹੋਰਾਂ ਨਾਲ ਇੱਕ ਦੋ ਆਏ ਆ ਤੇ ਚੱਲੇ ਵੀ ਬਹੁਤ ਹੈ। ਸੋ ਖੈਰ ਕੋਈ ਨਾ, ਉਹ ਵੀ ਲੱਭ ਲੈਂਦੇ ਹਾਂ। ਸੋ ਪ੍ਰੋਗਰਾਮ ਹੈ ਪੰਜਾਬੀ ਰਾ ਤੇ ਨੰਬਰ ਆਪਣਾ 905-673-3 ਉਹ ਸੀ ਅਨੀਤਾ ਸਮਾਣਾ, ਉਹ ਹੋਰ ਸੀ। ਸੋ ਅੱਜ ਫਿਰ ਲਬਰੋਨ ਜੇਮਸ ਦਾ ਕੀ ਬਣਿਆ, ਤੁਸੀਂ ਸਾਰਿਆਂ ਨੇ ਸੁਣ ਲਿਆ ਲਬਰੋਨ ਜੇਮਸ ਜਾ ਰਿਹਾ ਬਈ ਫਿਲਡੈਲਫੀਆ ਨਾਲ ਖੇਡਣ ਹੁਣ, ਤੇ ਮੈਂ ਵੀਡੀਓ 2-4 ਪਾਈਆਂ ਤੇ ਮੈਨੂੰ ਲੱਗਦਾ ਕਿ ਹੁਣ ਲਬਰੋਨ ਜੇਮ ਚੈਂਪੀਅਨਸ਼ਿਪ ਜਿੱਤੂਗਾ ਫਿਲਡੈਲਫੀਆ ਦੇ ਵਿੱਚ। ਵੈਸੇ ਦੇਖਦੇ ਆ ਕੀ ਬਣਦਾ, ਕੁਛ ਵੀ ਹੋ ਸਕਦਾ ਹੈ। ਬਟ ਦੁਨੀਆ ਦੀ ਕੀ ਸਪੋਰਟਸ ਦੀ ਅੱਜ ਦੀ ਸਭ ਤੋਂ ਵੱਡੀ ਨਿਊਜ਼ ਇਹ ਹੈ ਕਿ ਲਬਰੋਨ ਜੇਮ ਜਾ ਰਿਹਾ ਤੇ ਖੇਡਣ ਫਿਲਡੈਲਫੀਆ 76ers ਦੀ ਟੀਮ ਦੇ ਨਾਲ। ਇੱਕ ਨਾ ਯੂਨਿਟ ਹੈ ਰੈਂਟ 'ਤੇ ਅਵੇਲੇਬਲ, ਬ੍ਰਿਟੈਨੀਆ ਅਤੇ ਏਰਨ ਮਿਲਸ ਮਿਸੀਸਾਗਾ ਦੇ ਵਿੱਚ ਹੈ। ਬਹੁਤ ਹੀ ਪ੍ਰਾਈਮ, ਬੜੀ ਪ੍ਰੀਮੀਅਮ ਲੋਕੇਸ਼ਨ, ਬ੍ਰਿਟੈਨੀਆ ਐਂਡ ਏਰਨ ਮਿਲਸ ਪਾਰਕਵੇ 'ਤੇ ਇਹ ਯੂਨਿਟ ਹੈ। ਇੱਥੇ ਤੁਸੀਂ ਹੇਅਰ ਸਲੋਨ ਖੋਲ੍ਹ ਲਓ, ਨੇਲ ਸਲੋਨ ਖੋਲ੍ਹ ਲਓ, ਸੈੱਲਫੋਨ ਸਟੋਰ ਖੋਲ੍ਹ ਲਓ, ਕਿਸੇ ਵੀ ਤਰੀਕੇ ਦਾ ਦਫ਼ਤਰ ਖੋਲ੍ਹ ਲਓ, ਕੋਈ ਵੀ ਦੁਕਾਨ ਖੋਲ੍ਹਣੀ ਹੈ ਖੋਲ੍ਹ ਲਓ। ਇੱਥੇ ਬਹੁਤ ਯੂਸਿਸ ਨੇ, ਜੋ ਵੀ ਖੋਲ੍ਹਣਾ ਖੋਲ੍ਹ ਲਓ। ਰੈਂਟ ਲਈ ਬ੍ਰਿਟੈਨੀਆ ਅਤੇ ਏਰਨ ਮਿਲਸ ਮਿਸੀਸਾਗਾ 'ਚ ਇਹ ਯੂਨਿਟ ਹੈ। ਤੁਸੀਂ ਨੰਬਰ ਇੱਕ ਨੋਟ ਕਰਨਾ, ਪਰਮਜੀਤ ਭਾਅ ਜੀ ਨੂੰ ਫੋਨ ਕਰ ਲਓ 416-993-1564 416-993-1564 416-993-1564 ਤੇ ਯੂਨਿਟ ਅਵੇਲੇਬਲ ਹੈ ਇਹ ਰੈਂਟ 'ਤੇ, ਬ੍ਰਿਟੈਨੀਆ ਏਰੀਅਨ ਮਿਲਸ, ਬੜੀ ਪ੍ਰਾਈਮ ਲੋਕੇਸ਼ਨ ਤੇ ਤੁਸੀਂ ਇਹ ਯੂਨਿਟ ਲੈ ਸਕਦੇ ਹੋ। ਸੋ ਕਰੀਏ ਕੰਮ ਥੋੜ੍ਹਾ ਜਿਹਾ ਗਰਮਾ ਗਰਮਾ, ਅੱਗ ਪਾਣੀ 'ਚ ਰੀਮਿਕਸ ਜੀ ਲਾਈਏ, ਨਾਲੇ ਥੋੜ੍ਹਾ ਜਿਹਾ ਨਵਾਂ ਫਲੇਵਰ ਵੀ ਆਜੂਗਾ। ਬਟ ਰੀਮਿਕਸ ਇਹ ਹੈ ਕਿ ਵਧੀਆ ਹੋਣੀ ਚਾਹੀਦੀ ਹੈ। ਦੇਖਦੇ ਆ, ਸੁਣੋ ਦੋ ਬੋਲ ਤੇ ਫਿਰ ਵੀ ਵਿਲ ਬੀ ਰਾਈਟ ਬੈਕ। ਹਾਂ ਹਾਂ, ਚਲੋ ਚਲੋ ਆ ਜਾਓ।

0: ਵਾਹ ਬਈ ਵਾਹ, ਨਹੀਂ ਰੀਸਾਂ ਨਹੀਂ ਰੀਸਾਂ, ਬਹਿ ਜਾ ਬਹਿ ਜਾ। ਪ੍ਰੋਗਰਾਮ ਪੰਜਾਬੀ ਦਾ ਕਿਵੇਂ ਹੋ ਸਾਰੇ? ਠੀਕ ਠਾਕ, ਬੱਲੇ ਬੱਲੇ ਚੜ੍ਹਦੀ ਕਲਾ। ਸੋ ਪ੍ਰੋਗਰਾਮ ਤੁਹਾਡੇ ਲਈ ਫਰਾਈਡੇ ਸਪੈਸ਼ਲ ਅੱਜ ਪੇਸ਼ ਕਰ ਰਹੇ ਹਾਂ, ਅੱਜ ਥੋੜ੍ਹਾ ਕੰਮ ਅਪਬੀਟ ਅਤੇ ਪੂਰਾ ਕਹਿੰਦੇ ਨਹੀਂ ਹੁੰਦੇ ਚੱਕ ਕੇ ਰੱਖਾਂਗੇ। ਸੋ 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਦੱਸੀ ਚੱਲੋ ਅੱਜ ਕੀ ਸੁਣਨ ਦੇ ਮੋੜ 'ਚੋਂ ਤੁਹਾਡੇ ਲਈ ਲਾਈਏ, ਅਤੇ ਸ਼ਾਮ ਨੂੰ ਪੂਰਾ ਐਨ ਬਸ ਬ੍ਰੇਕ ਨਹੀਂ ਲੈਣੀ ਆਪਾਂ ਅੱਜ। ਯਾਦ ਰੱਖੋ ਜ਼ਰੂਰ ਰੋਇਲ ਪਰਫਿਊਮ ਵਾਲਿਆਂ ਨੂੰ, ਰੋਇਲ ਪਰਫਿਊਮ ਜਿਹੜੇ ਮਾਰਕੀਟ ਦੇ ਵਿੱਚ ਤੁਹਾਨੂੰ ਪਰਫਿਊਮ ਮਿਲ ਰਹੇ ਨੇ $500 ਦੇ, ਉਹੀ ਫਰੈਗਰੈਂਸ ਉਸ ਹੀ ਸਮੈਲ ਦੇ ਪਰਫਿਊਮ ਸਿਰਫ $50 ਚ ਬਣਾ ਰਹੇ ਆ ਇਹ, ਕਿਉਂਕਿ ਖੁਦ ਬਣਾਉਂਦੇ ਨੇ ਇਹ, ਆਪਣੇ ਓਇਲ ਉੱਥੋਂ ਮੰਗਾਉਂਦੇ ਆ ਜਿੱਥੋਂ ਵੱਡੇ ਵੱਡੇ ਬ੍ਰਾਂਡ ਡੀਓਰ ਸ਼ਨੈਲ ਵਰਗੇ ਮੰਗਾਉਂਦੇ ਆ। ਤੁਸੀਂ ਅਗਲੇ ਦਿਨ ਵੀ ਕੱਪੜਿਆਂ ਨੂੰ ਦੇਖੋਗੇ, ਕਹੋਗੇ ਯਾਰ ਇਹੀ ਪਾ ਲੈਂਦੇ ਆ ਸ਼ਰਟ, ਹਜੇ ਵੀ ਇਹ 'ਚੋਂ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਆ। ਮੇਰਾ ਨਾਂ ਲੈ ਦਿਓ, ਦੋ ਪਰਫਿਊਮ ਖਰੀਦੋ ਅਤੇ ਤੀਜਾ ਫਰੀ। royalperfumes.co ਅਤੇ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਨੇ, 1 Regan Road ਯੂਨਿਟ 9 ਇਨ ਬਰੈਂਪਟਨ। ਨੰਬਰ ਹੈ 4373150701 4373150701 437-315-701 5776 ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਅਜੀ ਰਣਜੀਤ ਗੱਲ ਕਰਦਾ ਬਰੈਂਪਟਨ ਤੋਂ।
0: ਰਣਜੀਤ ਜੀ ਕੀ ਬਣਦਾ?
1: ਅਮਰਤਾ ਵਿਰਕ 1994-95-96 ਸੁਪਰ ਸਟਾਰ ਸੀ, ਉਹਦੇ ਹੰਝੂਆਂ ਨਾਲ ਭਾਬੀ ਮੇਰੀ ਚੁੰਨੀ ਭਿੱਜ ਗਈ, ਆਪਾਂ ਦੋਵੇਂ ਰਸ ਬੈਠੇ ਤਾਂ ਮਨਾਊ ਕੌਣ ਵੇ।
0: ਜਿਹੜੇ
1: ਇੰਨੇ ਸੁਪਰ ਗੀਤ ਆਏ ਸੀ, ਕੱਲੀ ਨੇ ਗਾਇਆ, ਕਿਸੇ ਨਾਲ ਡਿਊਟ ਨਹੀਂ, ਡਿਊਟ ਅਨੀਤਾ ਸਮਾਣਾ ਨੇ ਗਾਏ ਸੀ, ਰਾਜ ਬਰਾੜਾ ਨਾਲ ਮਜਾਜਣ ਜਾਂਦੀ ਦਾ ਗ੍ਰੇਪ। ਪਰ ਇਹਦੇ ਗੀਤ ਅਮਰਤਾ ਵਿਰਕ ਦੇ ਤਾਂ ਬਹੁਤ ਨੇ ਜੀ, ਮਤਲਬ ਕਿਆ ਹੀ ਬਾਤਾਂ ਸੀ ਉਸ ਵੇਲੇ।
0: ਸਭ ਤੋਂ ਜ਼ਿਆਦਾ ਭਾਜੀ ਇਹਨਾਂ ਦਾ ਕਿਹੜਾ ਚੱਲਿਆ?
1: ਉਹਦੇ ਹੰਝੂਆਂ ਨਾਲ ਭਾਬੀ ਮੇਰੀ ਚੁੰਨੀ ਭੱਜ ਗਈ, ਭੁੱਬਾ ਮਾਰ ਮਾਰ ਇੰਨਾ ਰੋਇਆ ਚੰਦਰ ਰਾਣੀ, ਉਹਦੇ ਹੰਝੂਆਂ ਨਾਲ ਭਾਬੀ ਮੇਰੀ ਚੁੰਨੀ ਭੱਜ ਗਈ।
0: ਅੱਛਾ, ਹੰਝੂਆਂ ਨਾਲ ਚੁੰਨੀ ਭੱਜ ਗਈ, ਠੀਕ ਹੈ,
1: ਹਾਂਜੀ
0: ਕੀ ਬਾਤ ਹੈ। ਚਲੋ ਲਾਉਣੇ ਆ, ਕਿੱਦਾਂ ਹੋਰ ਸੁਣਾਓ, ਕਿਵੇਂ ਮਨਾ ਰਹੇ ਹੋ ਅੱਜ ਦੀ ਸ਼ਾਮ?
1: ਲਾਓ ਸਰ ਜੀ, ਆਹੀ ਲਾ ਲਿਓ, ਭੁੱਬਾ ਮਾਰ ਮਾਰ ਇੰਨਾ ਰੋਇਆ ਚੰਦਰਾ, ਉਹਦੇ ਹੰਝੂਆਂ ਨਾਲ ਭਾਬੀ ਮੇਰੀ ਚੁੰਨੀ ਭੱਜ ਗਈ।
0: ਹਾਂ ਬੱਲੇ,
1: ਸੁਣਾ ਕੀ ਜਾ,
0: ਹੋਰ ਸੁਣਾਓ, ਕਿਵੇਂ ਮਨਾ ਰਹੇ ਹੋ ਤੁਸੀਂ ਇਹ ਫਰਾਈਡੇ ਦੀ ਸ਼ਾਮ ਨੂੰ?
1: ਬਾਜੀ ਫੈਕਟਰੀਓਂ ਛੁੱਟੀ ਹੋਈ ਸੀ, ਘਰ ਨੂੰ ਜਾਂਦੇ ਪਏ ਸੀ, ਹੁਣ ਫੇ ਨਾ ਨੂੰ ਕੇ ਪੱਕ ਬੁੱਕ ਜੀ ਬੰਨ ਕੇ ਫੇ ਨਿਕਲਾਂਗੇ ਬਾਹਰ ਨੂੰ, ਦੇਖਦੇ ਆ ਕੀ ਬਣਦਾ।
0: ਕਿੱਧਰ ਜਾ ਰਹੇ ਹੋ ਅੱਜ?
1: ਅੱਜ ਹੈਗੇ ਤਾਂ ਬ੍ਰਾਹਮਣ ਦੇ ਵਿੱਚ ਹੀ ਆ, ਮੈਂ ਯਾਰਾਂ ਦੋਸਤਾਂ ਨੂੰ ਹੁਣ ਕਾਲਾਂ ਕਰਦੇ ਆ, ਉਦੋਂ ਮੈਂ ਐਂਕਰਿੰਗ ਦਾ ਕੰਮ ਕਰਦਾ ਸਟੇਟ ਫੈਕਟਰੀ ਦਾ।
0: ਚਲੋ ਤੁਸੀਂ ਮਾਸਟਰ ਸਲੀਮ ਨੂੰ ਦੇਖ ਆਓ।
1: ਹਾਂਜੀ ਉਹ ਵੀ ਦੇਖਣ ਜਾਣਾ ਜੀ, ਬਾਕੀ ਉਹ ਸਾਡੀਆਂ ਸ਼ਨੀਵਾਰ ਐਤਵਾਰ ਜਾਗੋ ਜੁਗੋ ਨਿਕਲਾਉਂਦੀਆਂ, ਕਾਫੀ ਮੁਖਤਿਆਰ ਢੋਲੀ।
0: ਨਹੀਂ ਉਹ ਤਾਂ ਚਲੋ ਠੀਕ ਹੈ, ਜਾਗੋ ਵੀ ਨਿਕਲੂਗੀ, ਮੈਂ ਤਾਂ ਅੱਜ ਦੀ ਗੱਲ ਕਰਦਾ।
1: ਹਾਂਜੀ ਹਾਂਜੀ ਹਾਂਜੀ,
0: ਚਲੋ ਥੈਂਕ ਯੂ। ਮੈਂ ਤਾਂ ਕਹਿ ਰਿਹਾ ਮਾਸਟਰ ਸਲੀਮ ਦੀਆਂ ਦੋ ਟਿਕਟਾਂ ਅਸੀਂ ਦੇ ਰਹੇ ਹਾਂ $50 ਚ, ਦੋ ਟਿਕਟਾਂ। 5730 ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਹਾਂਜੀ ਠੀਕ ਹੈ, ਮੈਨੂੰ ਨੰਬਰ ਚਾਹੀਦਾ ਸਰ ਰਵੀ, ਇੱਕ ਕੈਬਨਟ ਬਣਨੇ ਲਵਾਉਣੀਆਂ ਸੀ।
0: ਤਾਂ ਕੈਬਨਟ ਲਵਾਉਣੀ ਹੈ, ਨੰਬਰ ਹੈ 416
2: ਹਾਂਜੀ
0: 859-859-19-19-20 ਆਪਣੇ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਕੋਈ ਰੈਡੀ ਕਰਵਾਉਣਾ ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰ ਲਓ 416-859-1920 ਤੇ ਕਾਲ ਕਰੋ ਤੇ ਨਵੀਆਂ ਤੁਸੀਂ ਕੈਬਨਿਟਸ ਜਾਂ ਕਿਚਨ ਨਵੀਂ ਲਗਵਾ ਸਕਦੇ ਹੋ। ਸੋ ਆਏ ਨਹੀਂ ਵੀ ਸਿਰਫ ਸਾਡਾ ਰੈਫਰੈਂਸ ਦਿਆ ਕਰੋ, ਅਗਲੇ ਨੂੰ ਆਏ ਹੋਵੇ ਵੀ ਬੱਲੇ ਯਾਰ ਨਵੀਂ ਨੇ ਕਿਹੜੀ ਐਸੀ ਗੱਲ ਲਈ ਕਹਿਤੀ ਕਿ ਬਸ ਸਾਡੀ ਹੀ ਬਹਿ ਜਾ ਬਹਿ ਜਾ। ਸੋ ਪ੍ਰੋਗਰਾਮ ਪੰਜਾਬੀ ਦਾ ਤੇ ਵਧੀਆ ਖੂਬਸੂਰਤ ਸ਼ਾਮ ਹੈ ਤੇ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਸਾਡੇ ਨਾਲ ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਵਨ ਐਂਡ ਓਨਲੀ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ। ਹਰਪ੍ਰੀਤ ਵੈਲਕਮ,
3: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ?
3: ਕੁਛ ਨਹੀਂ ਬਣਦਾ,
0: ਐਂ ਨਾ ਕਰਿਆ ਕਰੋ, ਕੁਛ ਨਹੀਂ ਬਣਦਾ, ਕੁਛ ਨਾ ਕੁਛ ਤਾਂ ਬਣਦਾ ਹੀ ਹੋਊਗਾ, ਫਰਾਈਡੇ ਆ। ਇੰਨੀ ਬਿਜ਼ੀ ਸਮਰ ਹੈ, ਮੈਨੂੰ ਵੀ ਅੱਜ ਮਸਾਂ ਟਾਈਮ ਮਿਲੂਗਾ ਵੀ ਬਸ ਕਿਤੇ ਨਹੀਂ ਜਾਣਾ, ਕੁਛ ਨਹੀਂ ਕਰਨਾ, ਬਸ ਬੈਠਾਂਗੇ ਘਰੇ ਤੇ ਰਿਲੈਕਸ ਕਰਾਂਗੇ।
3: ਬਿਲਕੁਲ
0: ਪਤਾ ਨੀ, ਸਮਰ ਬਿਜ਼ੀ ਬੋ ਰਹੀ, ਚਲੋ ਬਿਜ਼ੀ ਵੀ ਵਧੀਆ ਬਟ ਰਿਲੈਕਸੇਸ਼ਨ ਵੀ ਆਪਣੇ ਸਾਥ।

0: ਰਿਸਪੋਂਸਿਬਿਲਟੀ ਬਣਦੀ ਆ ਹਸਪੀਟਲ ਦੀ ਬਿਲਸ ਕਵਰ ਕਰਨੇ ਵੀ, ਸੋ ਇਸ ਕਰਕੇ ਬੈਟਰ ਹੈ ਆਪਾਂ ਹੁਣ ਕੁਛ ਥੋੜੇ ਜਿਹੇ ਡਾਲਰ ਦੇ ਕੇ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਕਰਵਾ ਲਈਏ। ਇਸ ਤੋਂ ਇਲਾਵਾ ਅਗਰ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਡਿਸਕਸ਼ਨ ਕਰਨਾ ਚਾਹੁੰਦੇ ਆ, ਆਪਣੇ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ, ਆਪਣੀਆਂ ਪੁਰਾਣੀਆਂ ਪਾਲਿਸੀਜ਼ ਨੂੰ ਰਿਵਿਊ ਕਰਨ ਦੇ ਲਈ, ਤੁਸੀਂ ਜ਼ਰੂਰ ਵੀਕਐਂਡ ਦੇ ਉੱਪਰ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ, ਜਿਹੜਾ ਕਿ ਮੈਕਵੀਨ ਤੇ ਮੇਫੀਲਡ ਡਰਾਈਵ ਦੇ ਉੱਪਰ ਹੈਗਾ ਆ। ਸੋ 11675 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਹੈਗਾ ਜੀ 4168176500। ਲਾਸਟਲੀ ਕਿਸੇ ਨੇ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਹੈਗਾ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਲਾਇਸੈਂਸ ਲਿਆ ਹੋਇਆ ਆ, ਸਾਨੂੰ ਟ੍ਰੇਨਿੰਗ ਦੇ ਇਸ਼ੂ ਆ ਰਹੇ ਆ, ਸਾਨੂੰ ਪ੍ਰੋਪਰ ਇੰਸਟਰਕਸ਼ਨ ਨਹੀਂ ਮਿਲ ਰਿਹਾ, ਜ਼ਰੂਰ ਤੁਸੀਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ। ਤੁਸੀਂ ਆ ਕੇ ਸਾਡੇ ਕੋਲੋਂ ਫੁੱਲ ਡਿਟੇਲ ਲੈ ਸਕਦੇ ਆ, ਕਿਹੜੀਆਂ ਕਿਹੜੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ ਅਤੇ ਤੁਹਾਨੂੰ ਕਿੱਦਾਂ ਗਾਈਡ ਕਰ ਸਕਦੇ ਹਾਂ। ਸੋ ਉਹਦੇ ਰਿਗਾਰਡਿੰਗ ਵੀ ਅਗਰ ਸਾਰੀ ਇਨਫੋਰਮੇਸ਼ਨ ਲੈਣੀ ਹੋਵੇ, ਨੰਬਰ ਹੈਗਾ ਜੀ 4168176500, 416-817-1500,
1: 416-817-6500. Thank you, Harpreet. Thank you. 7286, hello.
2: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਠੀਕ
1: ਹੈ ਜੀ, ਠੀਕ ਹੈ ਜੀ। ਮੈਂ ਪ੍ਰਿੰਸੀਪਲ ਬੋਲਣਾ ਸਟੋਨੀ ਕ੍ਰੀਕ ਤੋਂ।
2: ਬਿਲਕੁਲ ਜੀ ਬਿਲਕੁਲ, ਬਸ ਆ ਗਿਆ ਤੁਹਾਡੇ ਸ਼ਹਿਰ ਚ ਸ਼ੋਅ ਦੇਖਣ।
1: ਉਹ ਤੁਸੀਂ ਆ ਰਹੇ ਹੋ ਸਲੀਮ ਜੀ ਦਾ ਸ਼ੋਅ ਦੇਖਣ?
2: ਬਿਲਕੁਲ ਬਿਲਕੁਲ।
1: ਕੀ ਬਾਤ ਹੈ, ਟਿਕਟਾਂ ਲੈ ਲਈਆਂ?
2: ਟਿਕਟਾਂ ਲੈ ਲਈਆਂ ਸਰ ਜੀ, ਹੁਣ ਤਾਂ ਲੈ ਲਈਆਂ, ਹੁਣ ਤਾਂ ਚਲੋ ਪਾਸ ਇਟ ਆਨ।
1: ਕੋਈ ਗੱਲ ਨਹੀਂ, ਦੈਟਸ ਓਕੇ, ਵਧੀਆ ਗੱਲ ਹੈ
2: ਜੀ ਜੀ ਜੀ।
1: ਹੋਰ ਸਰ,
2: ਥੈਂਕ ਯੂ ਜੀ
1: ਸਰ। ਹੁਕਮ,
2: ਇਟਸ ਗੋਇੰਗ ਗੁੱਡ, ਗੋਇੰਗ ਗੁੱਡ, ਥੈਂਕ ਯੂ।
1: ਚਲੋ ਇੰਜੋਏ ਕਰੋ ਤੇ ਹੈਵ ਅ ਗੁੱਡ ਸ਼ੋਅ, ਬੜਾ ਵਧੀਆ ਹੋਊਗਾ, ਤੁਸੀਂ ਆਪ ਕਹੋਗੇ ਬਾਅਦ ਚੋਂ ਕਿ ਬੱਲੇ ਯਾਰ ਦਿਨ ਬਣ ਗਿਆ।
2: ਬਿਲਕੁਲ ਜੀ ਬਿਲਕੁਲ,
1: ਚਲੋ ਥੈਂਕ ਯੂ। 5220 ਹੈਲੋ।
3: ਹੈਲੋ
1: ਹਾਂਜੀ,
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
3: ਗਾਣਾ ਲਵਾਉਣਾ ਸੀਗਾ ਜੀ ਸਿਮਲਾ ਜੀ, ਉਹਦਾ ਗੋਰਾ ਚੱਕਲੇ ਦਾ।
1: ਅੱਜ ਤੁਸੀਂ ਨਾਂ ਵੀ ਯਾਰ ਬੜੇ ਕਹਿ ਲਓ ਕਿ ਪੁਰਾਣੇ ਪੁਰਾਣੇ ਦੱਸ ਰਹੇ ਹੋ। ਹੈ
3: ਹਾਂਜੀ ਹਾਂਜੀ, ਬੰਦੇ ਪੁਰਾਣੇ
1: ਤੁਸੀਂ, ਬੰਦੇ ਪੁਰਾਣੇ ਤੇ ਤੁਹਾਡੀ ਆਵਾਜ਼ ਤੋਂ ਤਾਂ ਲੱਗਦਾ ਨਹੀਂ ਬੰਦੇ ਪੁਰਾਣੇ ਹੋ। ਜਵਾਕਾਂ ਲਈ ਇੱਥੋਂ ਕਿਹੜਾ ਗਾਣਾ ਸੀਗਾ?
3: ਪੁਰਾਣੇ
1: ਵਧੀਆ ਗੱਲ ਹੈ, ਪਤਾ ਕੀ ਆ, ਅੱਜ ਕੱਲ ਦੇ ਮੁੰਡੇ ਬਹੁਤ ਘੱਟ ਨੇ ਜਿਹੜੇ ਪੁਰਾਣੇ ਗਾਣੇ ਸੁਣਦੇ ਆ। ਅੱਜ ਕੱਲ ਤਾਂ ਬਸ ਤੁਹਾਨੂੰ ਪਤਾ ਹੀ ਆ, ਨਵੇਂ ਦੁਆਲੇ ਹੋਏ ਹੋਏ ਆ ਸਾਰੇ। ਪੁਰਾਣੇ ਗਾਣਿਆਂ ਚ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿ ਜੀ ਕਰਦੇ ਵੀ ਗਾਣਾ ਸੁਣੀ ਚੱਲੋ ਸੁਣੀ ਚੱਲੋ, ਭਾਵੇਂ ਰਿਪੀਟ ਤੇ ਸੁਣ ਲਓ। ਹੁਣ ਨਵੇਂ ਹੈ ਵਧੀਆ, ਬਟ ਉਹ ਰਿਪੀਟ ਵਾਲੀ ਵੈਲਿਊ ਜੀ ਹੈ ਨੀ ਉਨੀ। ਹਾਂ ਸਹੀ ਗੱਲ ਹੈ ਤੁਹਾਡੀ, ਮੇਰੇ ਇੱਕ ਮਿੱਤਰ ਨੇ ਟਕੀਲੇ ਦੀ ਬੋਤਲ ਦੀ ਫੋਟੋ ਭੇਜੀ ਹੈ ਕਿ ਬਹੁਤ ਸੋਹਣੀ ਟਕੀਲਾ, ਟਕੀਲਾ ਪੀ ਰਿਹਾ, ਕੋਈ ਵੋਡਕਾ ਦੀਆਂ ਸ਼ੋਟਾਂ ਲਾ ਰਿਹਾ, ਸ਼ੋਟਾਂ ਨਾਲ ਬੜੀਆਂ ਲਾਓ, ਸ਼ੋਟਾਂ ਨਾਲ ਹੀ ਬੰਦਾ ਖਰਾਬ ਹੁੰਦਾ। ਸੋ ਖੈਰ, ਹੈਵ ਅ ਗੁੱਡ ਟਾਈਮ। ਪ੍ਰੋਗਰਾਮ ਪੰਜਾਬੀ ਲੈਣਾ 905-673-3337। ਅੱਜ ਦਾਰੂ ਪੀ ਗੱਡੀ ਨਹੀਂ ਚਲਾਉਣੀ, ਇੰਜੋਏ ਕਰਨਾ ਕਰੋ, ਖੁੱਲ੍ਹ ਕੇ ਭੰਗੜੇ ਪਾਓ, ਬਟ ਦਾਰੂ ਪੀ ਗੱਡੀ ਨਾਲ ਚਲਾਓ ਮਿੱਤਰੋ, ਨੋਟ ਈਵਨ ਥੋੜ੍ਹੀ ਥੋੜ੍ਹੀ। ਅਸੀਂ ਨਾ ਮੰਡੇ ਨੂੰ, ਮੰਡੇ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਇੱਕ ਕਰ ਰਹੇ ਹਾਂ ਮਸਤਾਨੇ ਰੈਸਟੋਰੈਂਟ ਐਂਡ ਕੈਫੇ ਤੇ, ਕੁਈਨ ਤੇ ਕੈਨੇਡੀ ਦਾ ਕੋਰਨਰ, 2 ਕੈਨੇਡੀ ਰੋਡ ਸਾਊਥ। $1 ਦੇ ਵਿੱਚ ਚਨਾ ਟਿੱਕੀ, $1 ਦੇ ਵਿੱਚ ਚਾਟ ਪਾਪੜੀ, $1 ਦੇ ਵਿੱਚ ਚਨਾ ਸਮੋਸਾ, ਪਕੌੜੇ ਫਰੀ ਤੇ ਚਾਹ ਵੀ ਫਰੀ ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਤੇ, ਠੀਕ ਹੈ? ਮੰਡੇ ਨੂੰ ਸ਼ਾਮ ਨੂੰ 6 ਵਜੇ ਆ ਜਾਇਓ, ਕੈਨੇਡੀ ਐਂਡ ਕੁਈਨ ਸਾਡੀ ਟੀਮ ਨੂੰ ਮਿਲੋ, ਅਸੀਂ ਤੁਹਾਨੂੰ ਤੋਹਫੇ ਬੜੇ ਦੇਵਾਂਗੇ। 2 ਕੈਨੇਡੀ ਰੋਡ ਸਾਊਥ, 2 ਕੈਨੇਡੀ ਰੋਡ ਸਾਊਥ। ਜੀ 6839 ਹੈਲੋ।
4: ਹਾਂਜੀ ਸਤਿ ਸ਼੍ਰੀ ਅਕਾਲ ਨਵੀ।
1: ਸਤਿ ਸ਼੍ਰੀ ਅਕਾਲ ਜੀ,
4: ਮੈਂ ਤੇਰੇ ਡੈਡੀ ਦਾ ਫਰੈਂਡ ਬੋਲਦਾ, ਸੁਣ
1: ਜੀ ਸਰ,
4: ਇੱਕ ਪੁਰਾਣਾ ਗਾਣਾ ਮੇਰਾ ਵੀ ਲਾ ਦੇ ਫਿਰ।
1: ਕਿਹੜਾ ਜੀ?
4: ਜਗਜੀਤ ਸਿੰਘ ਚਿਤਰਾ ਸਿੰਘ ਦਾ ਹੈਗਾ, ਕੁੜਤੀ ਮਲਮਲ ਦੀ।
1: ਕੁੜਤੀ ਮਲਮਲ ਦੀ,

0: ਕਿਆ ਬਾਤ ਹੈ। ਮੈਂ ਨਾ ਕੱਲ ਪਰਸੋਂ ਜਗਜੀਤ ਜੀ ਦਾ ਲਾਇਆ ਸੀ, ਨਾ ਚਿੱਠੀ ਨਾ ਕੋਈ ਸੰਦੇਸ਼, ਤੇ ਮੈਨੂੰ ਪਤਾ ਨਹੀਂ ਸੀ ਕਿ ਜਗਜੀਤ ਸਿੰਘ ਜੀ ਦੇ ਨਾ ਬੇਟੇ ਦੀ ਡੈਥ ਬੜੀ ਯੰਗ ਹੋ ਗਈ ਸੀਗੀ।
1: ਹਾਂਜੀ, ਮੈਨੂੰ ਸਾਰੇ, ਮੈਂ ਸਾਰੀ ਫੈਮਿਲੀ ਨੂੰ ਜਾਣਦਾ ਚੰਗੀ ਤਰ੍ਹਾਂ।
0: ਅੱਛਾ ਅੱਛਾ, ਨਹੀਂ ਮੈਨੂੰ ਬਾਅਦ ਚੋਂ ਪਤਾ ਲੱਗਿਆ, ਫਿਰ ਮੈਂ ਗੱਲ ਸੁਣੀ ਵੀ ਉਸ ਗੀਤ ਦੇ ਵਿੱਚ ਵੀ ਕੁਝ ਐਸੇ ਬੋਲ ਨੇ ਜੋ ਉਹਨਾਂ ਦੇ ਐਕਸੀਡੈਂਟ ਦੇ ਨਾਲ ਰਿਲੇਟਡ ਨੇ।
1: ਹਾਂਜੀ, ਸਾਰਾ ਕੁਝ ਉਹਨਾਂ ਦਾ, ਉਹਦੀ ਵੀ ਡੈਥ ਜਿੱਦਾਂ ਸਾਰਾ ਕੁਝ ਬਹੁਤ ਹੈ, ਉਹਨਾਂ ਦੀ ਬੇਟੀ ਦੀ ਵੀ ਡੈਥ ਹੋਈ ਸੀ।
0: ਹਾਂਜੀ, ਬੇਟੀ ਦੀ ਵੀ ਹੋ ਗਈ ਸੀਗੀ ਬਾਅਦ ਚੋਂ, ਬਿਲਕੁਲ। ਬੜੇ ਕਮਾਲ ਦੇ ਆਰਟਿਸਟ ਸੀਗੇ ਜਗਜੀਤ ਸਿੰਘ ਜੀ। ਜ਼ਰੂਰ ਲਾ ਦਿੰਦੇ ਹਾਂ, ਜ਼ਰੂਰ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਸੁਣ ਰਹੇ ਹੋ ਤੁਸੀਂ, ਤੇ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਹਾਜ਼ਰ ਨੇ। ਜੀ ਟੀ ਏ ਕ੍ਰੈਡਿਟ ਨੂੰ ਤੁਸੀਂ ਯਾਦ ਰੱਖੋ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਟੈਨਸ਼ਨ ਚੋਂ, ਪਿਛਲੇ ਤਕਰੀਬਨ 20-25 ਸਾਲ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ। ਨੰਬਰ ਹੈ 416-650-1100 4883 ਹੈਲੋ।
2: ਹਾਂਜੀ ਨਵੀਂ ਭਾਜੀ, ਕੀ ਹਾਲ ਹੈ ਜੀ?
0: ਉਹ ਵਧੀਆ ਜੀ, ਕਿੱਦਾਂ?
2: ਵਧੀਆ ਸਰ, ਵਧੀਆ ਜੀ। ਨਵੀਂ ਜੀ ਭਾਜੀ, ਇੱਕ ਨੰਬਰ ਚਾਹੀਦਾ ਤੁਹਾਡੇ ਕੋਲ ਅੱਜ।
0: ਕਿਹੜਾ ਵੀਰੇ?
2: ਉਹ ਤੁਸੀਂ ਅੱਗੇ ਦਿੰਦੇ ਸੀ ਨਾ ਉਹ ਮਸਾਜ ਸੈਂਟਰ ਵਾਲਿਆਂ ਦਾ, ਨਵੀਂ ਭਾਜੀ
0: ਮਸਾਜ ਵਾਲਿਆਂ ਦਾ, ਲਵਾਨਾ ਵੈਲਨੈਸ ਸਪਾ ਦਾ। ਹਾਂਜੀ
2: ਲਵਾਨਾ, ਹਾਂਜੀ ਦਊਂਗੇ ਭਾਜੀ।
0: 416
2: ਇੱਕ ਮਿੰਟ ਨੋਟ ਕਰੀ ਲਵਾਨਾ। ਹਾਂਜੀ ਹਾਂਜੀ ਨਵੀਂ ਭਾਜੀ, 416-881
0: ਪੰਜਾਬੀ ਲਹਿਰਾਂ ਤੋਂ ਨਵੀਂ ਹੋਣਾ ਤੋਂ ਨੰਬਰ ਮਿਲਿਆ
2: ਜੀ। ਜੀ ਬ੍ਰੈਂਪਟਨ ਜੀ, ਨਵੀਂ ਭਾਜੀ ਇਹ ਨਾ?
0: ਹਾਂਜੀ, ਏਅਰਪੋਰਟ ਤੇ, ਸਟੀਲ ਤੇ।
2: ਓ ਵੈਰੀ ਗੁੱਡ, ਚਲੋ ਤਾਂ ਬਹੁਤ ਸਹੀ ਹੈਗਾ ਜੀ, ਏਅਰਪੋਰਟ ਸਟੀਲ ਤੇ।
0: ਹਾਂ, ਹੋਰ ਸੁਣਾਓ, ਕਿਵੇਂ ਮਨਾ ਰਹੇ ਹੋ ਅੱਜ ਦੀ ਸ਼ਾਮ ਨੂੰ?
2: ਕੇਕ
0: ਵਗੈਰਾ ਮੰਗਾਉਂਦੇ ਆ ਕਾਫੀ?
2: ਹਾਂਜੀ ਹਾਂਜੀ, ਆਹ ਲਿਖਿਆ ਹੋਇਆ ਤੇ ਕੁਨਾਫਾ ਐਂਡ
0: ਉਹ ਕੁਨਾਫਾ। ਹਾਂ, ਇਹ ਕੁਨਾਫਾ ਹੈਗਾ ਪੋਪੂਲਰ, ਮੈਂ ਸਮਝ ਗਿਆ।
2: ਹਾਂਜੀ ਹਾਂਜੀ,
0: ਤੁਸੀਂ ਵੀ ਖਾ ਲੈਂਦੇ ਹੋ ਕਦੇ ਕਦੇ, ਜਿੱਥੋਂ ਚੱਕਦੇ ਹੋ ਖਾਣਾ, ਇਹ ਨਹੀਂ ਘਰੋਂ ਹੀ ਲੈ ਕੇ ਜਾਂਦੇ ਹੋ?
2: ਆਮ ਤੌਰ ਤੇ ਘਰੋਂ ਹੀ ਲੈ ਕੇ ਜਾਈਦਾ ਨਵੀਂ ਭਾਜੀ ਖਾਣਾ, ਕਿਉਂਕਿ ਮੈਂ ਬਾਹਰ ਦਾ, ਹੁਣ ਮੈਂ ਬਹੁਤ ਟਾਈਮ ਹੋ ਗਿਆ ਅਵੋਇਡ ਕਰ ਰਿਹਾ ਬਾਹਰ ਦਾ ਖਾਣਾ।
0: ਚਲੋ, ਚੰਗੀ ਗੱਲ ਹੈ।
2: ਪਰ ਇਹ ਵੀ ਜਦੋਂ ਤੁਸੀਂ ਕਦੇ ਕੋਈ ਐਡ ਪਾਉਂਦੇ ਹੋ ਜਾਂ ਕੁਛ ਹਨਾ, ਕੋਈ ਦੱਸ ਵੀ ਇੱਥੇ ਲੱਗੀ ਡੀਲ ਲੱਗੀ ਹੋਈ ਆ, ਉਹਦੇ ਤੋਂ ਜ਼ਰੂਰ ਭੱਜੇ ਜਾਈਦਾ ਸੀ।
0: ਚਲੋ ਠੀਕ ਹੈ, ਮੰਡੇ ਨੂੰ ਨਹੀਂ, ਮੰਡੇ ਨੂੰ ਫਿਰ ਆਇਓ ਇੱਥੇ ਮਸਤਾਨੇ, ਇੱਕ ਰੈਸਟੋਰੈਂਟ ਹੈ, ਅਸੀਂ ਉੱਥੇ ਲਾਈਵ ਪ੍ਰੋਗਰਾਮ ਮੰਡੇ ਨੂੰ ਕੁਈਨ ਤੇ ਕੈਨੇਡੀ ਤੇ ਕਰ ਰਹੇ ਹਾਂ ਪ੍ਰੋਗਰਾਮ ਮੰਡੇ ਨੂੰ।
2: ਬਿਲਕੁਲ ਹੈਗਾ ਮਸਤਾਨੇ, ਹਾਂਜੀ ਹੈਗਾ ਜੀ।
0: ਉੱਥੇ ਆਇਓ, ਉੱਥੇ ਇੱਕ ਡਾਲਰ ਨੂੰ ਅਸੀਂ ਖਾਣਾ ਖਵਾਵਾਂਗੇ ਤੁਹਾਨੂੰ, ਠੀਕ ਆ?
2: ਓਕੇ ਨਵੀਂ ਭਾਜੀ,
0: ਥੈਂਕ ਯੂ ਸੋ ਮਚ, ਬਹੁਤ ਪਿਆਰ ਸਤਿਕਾਰ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸਾਰੇ ਸੁਣ ਰਹੇ ਹੋ। ਪੈਸ਼ਨ ਰੂਫਿੰਗ, ਜੇ ਤੁਹਾਡੀ ਛੱਤ, ਤੁਹਾਡੀ ਰੂਫ ਪੁਰਾਣੀ ਹੈ ਤੇ ਜੇ ਤੁਸੀਂ ਟਾਈਮ ਸਿਰ ਚੇਂਜ ਨਹੀਂ ਕਰਾਈ ਨਾ, ਤੁਸੀਂ ਆਪਣੇ ਘਰ ਦੇ ਸਟਰਕਚਰ ਨੂੰ ਡੈਮੇਜ ਕਰ ਰਹੇ ਹੋ। ਆਪਣੀ ਛੱਤ ਤਾਂ ਆਪਣੀ ਯਾਰ ਸ਼ੀਲਡ ਹੈ, ਸੋ ਰੂਫ ਚੇਂਜ ਕਰਾਉਣ ਵਾਲੀ ਹੈ, ਰੂਫ ਦੀ ਰਿਪੇਅਰ ਹੋਣ ਵਾਲੀ ਹੈ। ਮੈਂ ਤੁਹਾਨੂੰ ਬੜੇ ਇਮਾਨਦਾਰ ਬੰਦਿਆਂ ਦਾ ਨੰਬਰ ਦੇ ਰਿਹਾ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ, ਇਹਨਾਂ ਨੂੰ ਫੋਨ ਕਰੋ 6479194139 6479194139 6479194139 ਤੇ ਕਾਲ ਕਰੋ। 0058 ਹੈਲੋ।
3: ਹਾਂਜੀ ਬਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰੇ।
3: ਬਾਈ ਤੁਸੀਂ ਨਾ ਇੱਕ ਦਿਨ ਮੈਨੂੰ, ਸ਼ਾਇਦ ਮੈਂ ਗਲਤ ਨਾ, ਤਾਂ ਇੱਕ ਟ੍ਰੇਡਿੰਗ ਵਾਲੇ ਬੰਦਿਆਂ ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਸ਼ਾਇਦ ਮਿਸੀ ਸਾਗਾ ਚ ਜਾਂ ਕਿਤੇ ਆ, ਤੁਸੀਂ ਮਾੜਾ
0: ਕਿਸ ਚੀਜ਼ ਲਈ ਸੀਗਾ?
3: ਟ੍ਰੇਡਿੰਗ ਨਹੀਂ ਕਰਾਉਂਦੇ ਵੀ, ਟ੍ਰੇਡਿੰਗ ਦਾ ਕੁਝ ਕਨਸੈਪਟ ਸੈਚ ਹੁੰਦੇ ਆ ਤਾਂ ਜਾਂ ਕੋਈ ਸਿਸਟਮ ਸੀਗਾ?
0: ਟ੍ਰੇਡਿੰਗ ਮਤਲਬ ਜਿਵੇਂ ਇਨਵੈਸਟਿੰਗ, ਓਕੇ ਮੈਂ ਤੁਹਾਨੂੰ ਨੰਬਰ ਦਿੰਦਾ ਇੱਕ ਸਿਆਣੇ ਬੰਦੇ ਦਾ 416 ਬੜੇ ਐਜੂਕੇਟਿਡ ਬੜੇ ਨੌਲੇਜ ਵਾਲੇ ਬੰਦੇ ਆ, ਇਹਨਾਂ ਨੂੰ ਮਿਲੋ, ਇਹਨਾਂ ਨਾਲ ਬੈਠੋ ਤੇ ਇਹ ਤੁਹਾਨੂੰ ਦੱਸਣਗੇ ਕੀ ਕਰਨਾ ਚਾਹੀਦਾ ਕੀ ਨਹੀਂ।
3: ਓਕੇ, ਲਾਈਕ ਮੈਂ ਉਦਾਂ ਦਾ ਮਤਲਬ ਜਿੱਦਾਂ ਕੋਰਸ ਲਏ ਹੋਏ ਇੰਡੀਆ ਤੋਂ ਕਾਫੀ ਟਾਈਮ ਹੋਇਆ ਦੇ ਦਿਨ ਉਹ,
0: ਸੌਰਵ ਰਤਨ ਓਕੇ ਜੀ ਥੈਂਕ ਯੂ ਸੋ ਮਚ ਸੋ 5220 ਹੈਲੋ ਸਰਜੀਤ
4: ਜੀ ਬਾਈ ਜੀ ਬਹੁਤ ਸ਼ੁਕਰੀਆ ਤੇ ਬੜੀ ਸ਼ਾਨਦਾਰ ਡੀਲ। ਜੇ ਬਾਈ ਜੀ ਜਾਮ ਚ ਫਸੇ ਆ ਕਿ ਛੇਤੀ ਨਿਕਲ ਕੇ ਬਸ ਪਹੁੰਚ ਜਾਓ ਤੁਸੀਂ ਗ੍ਰੈਂਡ ਹੋਮ ਫਰਨੀਚਰ ਤੇ ਜਿਹੜੀਆਂ ਡੀਲਾਂ ਅਨਾਉਂਸ ਕਰਨ ਲੱਗੇ ਆ। ਬਾਈ ਜੀ ਮੈਂ ਤਾਂ ਯਾਰ ਆਪ ਹੈਰਾਨ ਆ, ਮੈਂ ਬਾਈ ਨੂੰ ਵਾਰ ਵਾਰ ਪੁੱਛਦਾ ਦੂਸਰੀ ਵਾਰ ਕਨਫਰਮ ਕਰਕੇ, ਮੈਂ ਕਿਹਾ ਆਹ ਰੇਟ ਇੰਨਾ ਹੀ? ਕਹਿੰਦੇ ਹਾਂ, ਵਾਕਈ ਚੀਜ਼ ਦਿਖਾ ਕੇ ਆਹ ਚੀਜ਼ ਇੰਨੇ ਦੀ ਤੇ ਸੁੱਖ ਬਾਈ ਖੜਕਾ ਦੋ ਫਿਰ ਇੱਕ ਹੋਰ ਸੇਲਾ।
5: ਬਿਲਕੁਲ ਬਾਈ ਜੀ, ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਹੋਵੇ ਤੇ ਚੱਲਦਾ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵੋਕਰ ਵਾਲੀ ਲੋਕੇਸ਼ਨ ਤੇ ਹੋਵੇ ਤੇ ਫਿਰ ਕੜਾਕੇ ਕੱਢਣੀਆਂ ਪ੍ਰਾਈਜ਼ਾਂ, ਕਿਉਂ ਨਾ ਹੁਣ ਪੰਜਾਬੀ ਲਹਿਰਾਂ ਦਾ ਲਾਈਵ ਹੋਵੇ, ਹੋਵੇ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੇ ਲੱਗੀ ਵੀ ਤੰਬੂ ਟੈਂਟ ਸੇਲ ਹੋਵੇ ਤੇ ਫਿਰ ਕੜਾਕੇ ਕੱਢਣੀਆਂ ਪ੍ਰਾਈਜ਼ਾਂ, ਕਿਉਂ ਨਾ ਹੁਣ ਪਰਿਵਾਰਾਂ ਦੇ ਲਈ। ਸੋ ਬਹੁਤ ਸਾਰੀ ਇਨਵੈਂਟਰੀ ਬਾਈ ਜੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਸ ਚ ਕੈਨੇਡੀਅਨ ਮੇਡ ਸੋਫਾ ਸੈੱਟ ਵੀ 499 ਦੀ ਬਜਾਏ ਕਲੀਅਰ ਆਊਟ ਕੀਤੇ ਜਾ ਰਹੇ ਆ। ਬਹੁਤ ਸਾਰੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਹਾਈ ਐਂਡ ਬੈਡਰੂਮ ਸੈੱਟ ਵੀ ਅੱਜ ਲੋਐਸਟ ਪ੍ਰਾਈਸ ਦੇ ਉੱਪਰ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਸੋਲਡ ਆਊਟ ਦੇ ਉੱਪਰ ਫੱਟੇ ਲੱਗ ਰਹੇ ਨੇ ਬਾਈ ਜੀ।
4: ਅੱਛਾ, ਕੈਨੇਡੀਅਨ ਮੇਡ ਤੁਸੀਂ ਕਹਿ ਰਹੇ ਹੋ 499 ਦਾ, ਪਰ ਜਿਹੜਾ ਇੱਧਰ ਆ ਪਿਆ ਸੋਫਾ ਤੇ ਲਵ ਸੀਟ ਆ ਬੇਜ ਕਲਰ ਦਾ, ਇਹਦਾ ਕੀ ਰੇਟ?
5: ਬਿਲਕੁਲ, ਸੋਫਾ ਐਂਡ ਲਵ ਸੀਟ ਬੇਜ ਕਲਰ ਦਾ ਪਾਵਰ ਰਿਕਲਾਈਨਰ ਬਾਈ ਜੀ, ਹੈਡਰੈਸਟ ਵੀ ਇਹਦਾ ਪਾਵਰ, ਜਿਹੜੇ ਲੈਗਸ ਵਾਲੇ ਪਾਸੇ ਵੀ ਫੁੱਟਰੈਸਟ ਵੀ ਪਾਵਰ, ਹੈਡਰੈਸਟ ਵੀ ਪਾਵਰ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਕੱਪ ਹੋਲਡਰ, ਫੁੱਲੀ ਲੋਡਡ ਸੋਫਾ ਐਂਡ ਲਵ ਸੀਟ ਲੈਦਰ ਦਾ ਬੇਜ ਕਲਰ ਦਾ, ਜਿਹਦੀ ਰੈਗੂਲਰ ਕੀਮਤ $4,000 ਸੀ ਤੰਬੂ ਟੈਂਟ ਸੇਲ ਦੇ ਵਿੱਚ, ਇੱਕੋ ਹੀ ਸੈੱਟ ਆ, ਵਨ ਐਂਡ ਓਨਲੀ, ਇੱਕੋ ਹੀ ਪਰਿਵਾਰ ਨੂੰ ਮਿਲਣਾ। ਰਾਈਟ ਵੇ ਆ ਕੇ ਤੁਸੀਂ ਪਿਕਅਪ ਕਰ ਸਕਦੇ ਹੋ ਸੋਫਾ ਐਂਡ ਲਵ ਸੀਟ, 4 ਰਿਕਲਾਈਨਰ ਦੇ ਨਾਲ, ਪਾਵਰ ਪਾਵਰ ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਐਲਈਡੀ ਲਾਈਟਰ ਦੇ ਨਾਲ, ਸਿਰਫ 999 ਦਾ। ਜੀ ਹਾਂ, ਪਾਵਰ ਰਿਕਲਾਈਨਰ ਸੋਫਾ ਸੈੱਟ ਲੈ ਜਾਓ, ਚੱਕ ਕੇ $999 ਦਾ ਜੀ।
4: ਬਾਈ ਜੀ, ਕੱਲਾ ਲਵ ਸੀਟ ਦਾ ਰੇਟ ਨੀ ਮੈਂ ਕਹਿ ਰਿਹਾ, ਸੋਫਾ ਤੇ ਲਵ ਸੀਟ,
5: ਸੋਫਾ ਐਂਡ ਲਵ ਸੀਟ 4 ਰਿਕਲਾਈਨਰ ਦੇ ਨਾਲ, ਫੁੱਲੀ ਲੋਡਡ, 999 ਦਾ ਬਾਈ ਜੀ। ਤੰਬੂ ਟੈਂਟ, ਤੰਬੂ ਟੈਂਟ ਇਹਨੂੰ ਕਹਿੰਦੇ, ਤੰਬੂ ਟੈਂਟ ਸੇਲ ਬਾਈ ਜੀ।
4: ਮੈਂ ਕਹਿੰਦਾ ਯਾਰ, ਜੇ ਸਿੰਗਲ ਸੋਫਾ ਲੈਣਾ ਹੋਵੇ 1400-1500 ਦਾ ਤਾਂ ਉਹੀ ਆ ਜਾਂਦਾ, ਤੁਸੀਂ ਕਹਿ ਰਹੇ ਹੋ ਸੋਫਾ ਤੇ ਲਵ ਸੀਟ 999?
5: ਬਿਲਕੁਲ, ਸੋਫਾ ਐਂਡ ਲਵ ਸੀਟ ਬੇਜ ਕਲਰ ਦਾ, ਲੈਦਰ ਦਾ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਵਾਇਰਲੈਸ ਚਾਰਜਰ, ਯੂਐਸਬੀ ਚਾਰਜਰ, ਫੁੱਲੀ ਲੋਡਡ ਸੋਫਾ ਐਂਡ ਲਵ ਸੀਟ, ਸਿਰਫ 999 ਦਾ, ਇੱਕੋ ਹੀ ਪੀਸ ਹੈ। ਰਾਈਟ ਵੇ ਆ ਕੇ ਚੱਕ ਕੇ ਲੈ ਜਾਓ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਵਿੱਚ। ਸੋ ਬਹੁਤ ਸਾਰੀ ਇਨਵੈਂਟਰੀ ਹੋਰ ਵੀ ਤੁਹਾਡਾ ਇੰਤਜ਼ਾਰ ਕਰ ਰਹੀ ਆ, ਤੁਸੀਂ ਡਾਇਨਿੰਗ ਟੇਬਲ ਲੈਣਾ, ਸੋਫਾ ਸੈੱਟ ਲੈਣਾ, ਕੈਨੇਡੀਅਨ ਮੈਡ ਲੈਣਾ, ਈਵਨ ਹਾਈਡ੍ਰੋਲਿਕ ਬੈਡਰੂਮ ਸੈੱਟ ਵੀ ਜਿਹੜੇ ਤੰਬੂ ਟੈਂਟ ਸੇਲ ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਓ, 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, 294
0: ਵੋਕਰ ਡਰਾਈਵ। ਚਲੋ ਜੀ ਸਾਰੇ ਪਹੁੰਚੋ, ਪਹੁੰਚੋ, ਪਹੁੰਚੋ
5: ਸੈਕਸ਼ਨ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ।
0: ਬਿਲਕੁਲ, ਸੋ ਗ੍ਰੈਂਡ ਹੋਮ ਫਰਨੀਚਰ ਏਅਰਪੋਰਟ ਕੁਈਨ ਤੇ ਹੈ, ਸੋ ਤੁਸੀਂ 294 ਵੋਕਰ ਡਰਾਈਵ ਪਾ ਲਓ, ਪਹੁੰਚੋ। ਸੋ ਨਾਲ ਦੀ ਨਾਲ ਲਾਉਣੇ ਗੀਤ ਬਾਈ ਜੀ ਹੁਣੇ, ਜਿਹੜੇ ਜਾਮ ਚ ਫਸੇ ਤੁਹਾਡੇ ਲਈ। ਇੱਕ ਨਾ ਅੱਜ ਮਾਸਟਰ ਸਲੀਮ ਜੀ ਦਾ ਸ਼ੋਅ ਹੈ, ਹਜੇ ਟਾਈਮ ਪਿਆ, ਸਲੀਮ ਸਾਹਿਬ ਨੇ ਸਟੇਜ ਤੇ ਜਾਣਾ ਜਾ ਕੇ 1:30 ਵਜੇ, 8:30 ਤੋਂ ਵੀ ਬਾਅਦ। ਸੋ ਤੁਸੀਂ ਕੰਮ ਕਰਨਾ, ਤੁਸੀਂ ਜੇ ਜਾਣਾ ਚਾਹੁੰਦੇ ਹੋ ਸ਼ੋਅ ਤੇ, ਮੈਨੂੰ ਤੁਸੀਂ ਕਾਲ ਕਰ ਲਓ, ਜਾਂ ਸੋਰੀ ਤੁਸੀਂ ਨਾ ਟੈਕਸਟ ਮੈਸੇਜ ਕਰੋ, ਮੈਂ ਤੁਹਾਨੂੰ ਇੱਕ ਨੰਬਰ ਦਿੰਦਾ, ਮੈਨੂੰ ਛੱਡੋ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਇੱਕ ਨੰਬਰ ਦਿੰਦਾ, ਜਾਂ ਤਾਂ ਫੋਨ ਕਰ ਲਓ ਜਾਂ ਟੈਕਸਟ ਮੈਸੇਜ ਕਰ ਲਓ। ਬਹੁਤ ਹੀ ਘੱਟ ਲਿਮਿਟਡ ਦੀਆਂ ਸੀਟਾਂ ਨੇ। ਆਮ ਤਾਂ ਆਮ ਇੱਕ ਟਿਕਟ $60 ਦੀ ਹੈ। ਮੈਂ ਤੁਹਾਨੂੰ ਅੱਜ ਹੁਣੇ ਜੇ ਜਾਣਾ, ਤੁਹਾਡੇ ਕੋਲ ਘੰਟਾ ਡੇਢ ਘੰਟਾ ਹੈਗਾ, ਤਿਆਰ ਤੁਰ ਹੋ ਕੇ ਪਹੁੰਚ ਜਾਓ। ਦੋ ਟਿਕਟਾਂ $50 ਚ, ਯਾਨੀ ਕਿ ਇੱਕ ਟਿਕਟ 25 ਚ, ਦੋ ਟਿਕਟਾਂ, ਦੋਨੋਂ ਟਿਕਟਾਂ ਸਿਰਫ $50 ਚ। ਮਾਸਟਰ ਸਲੀਮ ਨੂੰ ਦੇਖੋ, ਮਿਸੀ ਸਾਗਾ ਕਨਵੈਨਸ਼ਨ ਸੈਂਟਰ ਚ ਸ਼ੋਅ ਹੈ, ਡੇਰੀ ਹਰਨਟੇਰੀਓ ਸ਼ੋਅ। ਅੱਜ ਸਲੀਮ ਸਾਹਿਬ ਨੇ 8-9 ਵਜੇ ਸਟੇਜ ਤੇ ਜਾਣਾ, ਤੇ ਹਰੇਕ ਟਿਕਟ ਨਾਲ ਤੁਹਾਨੂੰ ਸੋਫਟ ਡਰਿੰਕ ਨਾਲ ਫਰੀ ਹੈ, ਠੀਕ ਹੈ। ਤੁਸੀਂ ਹੁਣੇ ਇੱਕ ਨੰਬਰ ਨੋਟ ਕਰੋ, 4378700001। ਹੁਣੇ ਤੁਸੀਂ ਕਾਲ ਕਰ ਲਓ ਜਾਂ ਟੈਕਸਟ ਮੈਸੇਜ ਕਰੋ, ਕੋ ਵੀ ਅਸੀਂ ਪੰਜਾਬੀ ਦਰਾਂ ਤੇ ਸੁਣਿਆ। 4378700001, 4378700001, 4378700001, ਤੇ ਮਾਸਟਰ ਸਲੀਮ ਦੋ ਟਿਕਟਾਂ $50 ਚ। 4378700001 ਜਾ ਕੇ ਦੇਖੋ।

0: यार क्या बात है। 4540 हेलो।
1: हाँ जी सत नवी बेटा क्या हाल है?
0: बहुत बढ़िया जी। कि मैं
1: कोई ज्वेलर का नंबर था जो
0: है
1: खरीदी जावे
0: ज्वेलर तो ज्वेलर थोड़े घर ही भेज देने।
1: थैंक यू वेरी मच।
0: नंबर है जी 905-906-5422 नहीं 905-906-5424 मेरा लगता भाई जी ने गलत लिख लिया। सो मास्टर ज्वेलर वाले ने इन्होंने नवी लोकेशन अपनी खोली है एयरपोर्ट रोड ते मेफील्ड 6231 मेफील्ड रोड एयरपोर्ट रोड एंड मेफील्ड ते। नंबर है 905-906-5424। बहुत ही कमाल दी लोकेशन है। तुसी गोल्ड बार लेने हैं, तुसी गोल्ड डायमंड प्लैटिनम कोई जैमस्टोन लेने हैं, रानी हार कोई भी सोने की खरीदारी करनी है तो इतों करो ते थोड़े लेने की टीम हाजिर है। सो प्रोग्राम पंजाबी दा रहा ते वाह भाई वाह रौनक लगी हैं वधिया शाम है। आई होप कि तुसी अपने शाम नू इंजॉय कर रहे हो। थोड़े नाल ते बस मैनू दिओ एक अद्धा मिनट ते काम इदां ही बिजी ते चक के रख दिया। साडे नाल मनजीत जुड़े ने अपलायंस जंक्शन तो। मनजीत
2: सब तो पहला जिन्ने भी क्लाइंट इस टाइम अपने घर दे लई 5 दे 5 अपलायंसेस दा कॉम्बो देख रहे ने। सो इहदे विच 36 इंच वाइड दा आइस एंड वाटर डिस्पेंसर वाला फुल साइज फ्रिज है, ग्लास टॉप दा इलेक्ट्रिक स्टोव है, टॉल टब दी स्टेनलेस स्टील दी डिशवाशर है विद वॉशर ते ड्रायर। $6,500 दी वैल्यू दे 5 स्टेनलेस स्टील दे अपलायंसेस दा कॉम्बो है जिहड़ा कि सिर्फ $39.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ 65 ਇੰਚ ਦਾ 65 ਇੰਚ ਦਾ ਐਲਜੀ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ $1,100 ਦੀ ਪ੍ਰਾਈਸ ਤੋਂ ਘਟਾ ਕੇ 649 ਤੇ 75 ਇੰਚ ਦਾ ਐਲਈਡੀ ਸਮਾਰਟ 4K ਮਿੰਨੀ ਐਲਈਡੀ ਸੈਮਸੰਗ ਬ੍ਰਾਂਡ ਦਾ ਟੀਵੀ ਹੈ ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ। ਨੰਬਰ ਟੂ ਕਾਲ ਇਜ 905-450-0054-905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ 905-450-0054 ਇੱਕ ਕੁਇਕ ਫੋਨ ਨੰਬਰ ਹੈ ਤੇ ਮਨਜੀਤ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਸੋ ਸਟੂਡੀਓ ਚ ਗੱਲਾਂ ਬਾਤਾਂ ਹੋ ਰਹੀਆਂ ਨੇ, ਨਾਲ ਦੀ ਨਾਲ ਤੁਹਾਨੂੰ ਇੱਕ ਦੋ ਚੀਜ਼ਾਂ ਦੱਸ ਦੀ ਫਿਰ ਅੱਗੇ ਵਧਦੇ ਆ। ਇੱਕ ਤਾਂ ਤੁਸੀਂ ਪੀ ਐਨ ਜੇ ਰੈਨੋਵੇਸ਼ਨ ਨੂੰ ਯਾਦ ਰੱਖੋ। ਜੇ ਕੋਈ ਵਾਸ਼ਰੂਮ ਦੀ ਰੈਨੋਵੇਸ਼ਨ ਕਰਵਾਉਣੀ ਹੈ, ਪ੍ਰਸ਼ਾਂਤ ਉਹਨਾਂ ਨੂੰ ਫੋਨ ਕਰ ਲਓ। ਵਾਸ਼ਰੂਮ ਦੀ ਰੈਨੋਵੇਸ਼ਨ ਬਹੁਤ ਹੀ ਖੂਬਸੂਰਤ ਕਰਦੇ ਨੇ। ਜਾਂ ਤੁਸੀਂ ਬੇਸਮੈਂਟ ਆਪਣੀ ਲੀਗਲ ਤਿਆਰ ਕਰਾਉਣੀ ਹੈ, ਜਾਂ ਘਰ ਦਾ ਕੋਈ ਵੀ ਨਿੱਕਾ ਮੋਟਾ ਵੀ ਰਿਪੇਅਰ ਦਾ ਕੰਮ ਹੈ, ਪੀ ਐਨ ਜੇ ਰੈਨੋਵੇਸ਼ਨ ਫੁੱਲੀ ਇੰਸ਼ੋਰਡ ਡਬਲਯੂ ਐਸ ਆਈ ਬੀ ਇੰਸ਼ੋਰਡ ਕੰਪਨੀ ਹੈ। ਬਹੁਤ ਹੀ ਖਾਸ ਕਮਾਲ ਟੋਪ ਦਾ ਰੇਟ ਹੈ, ਫ੍ਰੀ ਐਸਟੀਮੇਟ ਹੈ, ਰਿਲਾਇਬਲ ਕੰਮ ਹੈ। 437-318-0400 437-318-0400 ਤੇ ਕਾਲ ਕਰੋ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਅਵੇਲੇਬਲ ਹੈ, ਬਹੁਤ ਸੋਹਣਾ ਕੰਮ ਕਰਦੇ ਨੇ। ਉਸ ਤੋਂ ਇਲਾਵਾ ਮੈਂ ਤੁਹਾਨੂੰ ਵਾਰ ਵਾਰ ਅੱਜ ਦੱਸ ਰਿਹਾ, ਇੱਕ ਯਾਰ ਯੂਨਿਟ ਹੈ ਰੈਂਟ ਤੇ ਅਵੇਲੇਬਲ ਹੈ। ਤੁਸੀਂ ਆਪਣਾ ਕੰਮ ਕੋਈ ਵੀ ਸ਼ੁਰੂ ਕਰਨਾ, ਤੁਸੀਂ ਨੇਲ ਸਲੋਨ ਖੋਲ੍ਹਣੀ ਹੈ, ਹੇਅਰ ਸਲੋਨ ਖੋਲ੍ਹਣੀ ਹੈ, ਸੈੱਲਫੋਨ ਸਟੋਰ ਖੋਲ੍ਹਣਾ, ਕੋਈ ਤੁਸੀਂ ਕੱਪੜਿਆਂ ਦਾ ਕੰਮ ਕਰਨਾ, ਗੱਲ ਕਿ ਕੋਈ ਵੀ ਤੁਸੀਂ ਬਿਜ਼ਨਸ ਖੋਲ੍ਹਣੀ ਹੈ, ਜ਼ਿਆਦਾਤਰ ਇੱਕ ਦੋ ਚੀਜ਼ਾਂ ਨੂੰ ਛੱਡ ਕੇ ਅਵੇਲੇਬਿਲਟੀ ਹੈ। ਬੜਾ ਪਾਪੂਲਰ ਪਲਾਜ਼ਾ ਬ੍ਰਿਟੈਨੀਆ ਅਤੇ ਏਰੀਅਨ ਮਿਲਸ, ਮਿਸੀਸਾਗਾ ਬ੍ਰਿਟੈਨੀਆ ਅਤੇ ਏਰੀਅਨ ਮਿਲਸ, 750 ਸਕੁਏਅਰ ਫੁੱਟ ਦੀ ਯੂਨਿਟ ਹੈ। ਪਰਮਜੀਤ ਥੋੜ੍ਹਾ ਨੂੰ ਅੱਜ ਹੀ ਕਾਲ ਕਰੋ 416-993-1564 ਤੇ ਕਾਲ ਕਰ ਲਓ। ਵਧੀਆ ਇੱਕ ਮੂਵਿੰਗ ਕੰਪਨੀ ਦੀ ਭਾਲ ਚੋਂ ਐਚ ਕੇ ਮੂਵਰਸ, ਆਪਣੀ ਕਮਿਊਨਿਟੀ ਦੀ ਬੜੀ ਮੰਨੀ ਪਰਮੰਨੀ ਮੂਵਿੰਗ ਕੰਪਨੀ ਹੈ ਐਚ ਕੇ ਮੂਵਰਸ। ਤੁਸੀਂ ਫੋਨ ਘੁਮਾਓ ਤੇ ਇੱਥੇ 30 ਸਾਲ ਦਾ ਐਕਸਪੀਰੀਅੰਸ ਬੋਲਦਾ ਵੀ 30 ਸਾਲ ਦਾ। 416-524 6704 416 524 6704 416 524 4 HK Movers. ਸੋ ਗੱਲਾਂ ਬਾਤਾਂ ਹੋ ਰਹੀਆਂ, ਅਗਲਾ ਕਿਹੜਾ ਗਾਣਾ ਲਈਏ ਤੁਹਾਡੇ ਲਈ? ਤੁਸੀਂ ਮੈਨੂੰ ਗਾਣੇ ਦੱਸੇ ਤਾਂ ਹੈ, ਪਰ ਮੈਨੂੰ ਸੀਗਾ ਕਿ ਨਵੀਂ ਯਾਰ ਜੇ ਅੱਜ ਪ੍ਰੋਗਰਾਮ ਕਰਨੇ ਆ ਨਾ ਫਰਾਈਡੇ ਨੂੰ, ਤਾਂ ਕਿਹੜਾ ਪਤਾ ਤਾਂ ਲੱਗੇ, ਕਿਹੜਾ ਕਹਿੰਦੇ ਹੁੰਦੇ ਨਾ ਕਿ ਖੜਕਾ ਦੜਕਾ ਤਾਂ ਹੋਵੇ ਥੋੜ੍ਹਾ ਬਹੁਤਾ, ਤੁਸੀਂ ਵਧੀਆ ਠੀਕ ਠੀਕ ਗਾਣੇ ਦੱਸੇ, ਬਟ ਮੈਂ ਥੋੜ੍ਹਾ ਜਿਹਾ ਕਰਾਂ ਕੰਮ ਨੂੰ ਬਿਜ਼ੀ, ਅਤੇ ਥੋੜ੍ਹਾ ਜਿਹਾ ਮੈਨੂੰ ਦਿਓ ਤੁਸੀਂ ਇੱਕ ਅੱਧਾ ਮਿੰਟ ਅਤੇ ਗਰਮ ਕਰਦੇ ਹਾਂ ਥੋੜ੍ਹਾ ਜਿਹਾ ਪ੍ਰੋਗਰਾਮ ਨੂੰ।

0: ਭਾਬੀ ਵਾਹ ਜੋੜਨ ਨੇ ਮੁੰਡਿਆ ਚੱਕ ਤੇ ਫੱਟੇ ਸੋ ਪ੍ਰੋਗਰਾਮ ਪੰਜਾਬੀ ਦਾਰਾ ਤੁਸੀਂ ਸੁਣ ਰਹੇ ਹੋ ਨੰਬਰ ਹੈ ਆਪਣਾ 905-673-3337 ਮੱਲੀ ਟੈਂਟ ਸਰਵਿਸਿਸ ਦੀ ਬੱਲੇ ਬੱਲੇ ਦੇਖੋ ਆਪਾਂ ਘਰੇ ਕੋਈ ਵੀ ਫੰਕਸ਼ਨ ਕਰਦੇ ਹਾਂ ਨਾ ਟੈਂਟ ਤਾਂ ਲਾਜ਼ਮੀ ਲਾਉਣਾ ਹੀ ਪੈਣਾ ਟੈਂਟ ਤੋਂ ਬਿਨਾਂ ਕਿੱਥੇ ਗੱਲ ਬਣਦੀ ਹੈ ਮੱਲੀ ਟੈਂਟ ਬੜਾ ਪੁਰਾਣਾ ਨਾਮ ਹੈ ਇਹਨਾਂ ਕੋਲ ਬਹੁਤ ਵੱਡੀ ਕੁਆਂਟਿਟੀ ਦੇ ਵਿੱਚ ਟੈਂਟ ਅਵੇਲੇਬਲ ਨੇ ਅਤੇ ਇਹਨਾਂ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਨੇ ਚਾਹੇ ਤੁਹਾਡੇ 100 ਬੰਦੇ ਦੀ ਗੈਦਰਿੰਗ ਹੈ 500 ਦੀ ਹੈ 1000 ਦੀ ਹੈ 1500 ਦੀ ਹੈ ਨੋ ਪ੍ਰੋਬਲਮ ਇਹਨਾਂ ਕੋਲ ਵਾਈਟ ਟੈਂਟ ਵੀ ਨੇ ਇਹਨਾਂ ਕੋਲ ਕਲੀਅਰ ਟੈਂਟ ਵੀ ਨੇ ਮੱਲੀ ਟੈਂਟ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਲਓ ਇਹਨਾਂ ਕੋਲ ਟੇਬਲਸ ਵੀ ਨੇ ਚੇਅਰਾਂ ਵੀ ਨੇ ਡਾਂਸ ਫਲੋਰ ਵੀ ਨੇ ਸਟੇਜ ਵੀ ਹੈ ਬਾਰ ਵੀ ਹੈ ਲਾਈਟਾਂ ਵੀ ਨੇ ਜਿਹੜੇ ਲਗਜ਼ਰੀ ਪੋਰਟੇਬਲ ਵਾਸ਼ਰੂਮ ਹੁੰਦੇ ਆ ਉਹ ਵੀ ਮੱਲੀ ਟੈਂਟ ਵਾਲਿਆਂ ਕੋਲ ਅਵੇਲੇਬਲ ਨੇ ਸੋ ਮੱਲੀ ਟੈਂਟ 6479-9992569-6479-9992569-6479-2569 ਮੱਲੀ ਟੈਂਟ ਸਰਵਿਸਿਸ ਮੱਲੀ ਟੈਂਟ ਸਰਵਿਸਿਸ ਨੂੰ ਤੁਸੀਂ ਜ਼ਰੂਰ ਚੇਤੇ ਰੱਖੋ ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਅਵੇਲੇਬਲ ਹੈ ਅੱਜ ਨਾਲੇ ਯਾਰ ਹੈਵੀ ਦਿਨ ਫਰਾਈਡੇ ਦਾ ਅੱਜ ਤਾਂ ਬਣਦਾ ਬੱਚਿਆਂ ਨੂੰ ਪੀਜ਼ਾ ਖਵਾ ਦਿਓ ਆਪ ਪੀਜ਼ਾ ਖਾਓ ਸੋ ਮਿਸਟਰ ਸਿੰਘ ਪੀਜ਼ੇ 'ਤੇ 2 ਲਾਰਜ ਪੀਜ਼ੇ 4 4 ਟੋਪਿੰਗ 4 ਫਰੀ ਡਿਪਿੰਗ ਸੌਸ 2 ਲੀਟਰ ਦੀ ਕੋਕ ਬੋਤਲ ਫਰੀ ਸਿਰਫ $40 'ਚ ਸੋ ਮਿਸਟਰ ਸਿੰਘ ਪੀਜ਼ਾ ਇਹਨਾਂ ਦੀਆਂ ਬੜੀਆਂ ਲੋਕੇਸ਼ਨਾਂ ਨੇ ਯਾਰ ਬਰੈਂਪਟਨ ਦੇ ਵਿੱਚ ਨੌਰਥ ਪਾਰਕ ਟੋਰਬਰਮ ਕੁਈਨ ਮਕਲੋਗਲਿਨ ਗੋਰਵੇ ਮੇਫੀਲਡ ਫਾਈਨੈਂਸ਼ੀਅਲ ਮਿਸੀਸਾਗਰ ਰੋਡ ਬਾਕੀ ਬੋਲਟਨ ਮਾਲਟਨ ਵੁੱਡਸਟਾਕ ਲੰਡਨ ਕਿਚਨਰ ਗੁਐਲਫ ਇੱਕੋ ਇੱਕ ਨੰਬਰ ਹੈ 905-500-4000 905-500-4000 'ਤੇ ਮਿਸਟਰ ਸਿੰਘ ਪੀਜ਼ੇ ਵਾਲੇ ਨੂੰ ਤੁਸੀਂ ਚੇਤੇ ਰੱਖੋ ਅਤੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਪ੍ਰੋਗਰਾਮ ਪੰਜਾਬੀ ਦਾਰਾ ਤੁਸੀਂ ਸੁਣ ਰਹੇ ਹੋ 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ 905-673-3337
1: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
0: ਕਿਆ ਬਾਤ ਹੈ ਜੀ 3858 ਹੈਲੋ
2: ਬਿਲਕੁਲ
0: ਉਡੀਕ ਰਹਿੰਦੀ ਹੈ ਵੀਕਐਂਡ ਦੀ ਸਾਰਿਆਂ ਨੂੰ ਹੈ ਸਲੀਮ ਦਾ ਗਾਣਾ ਤੁਸੀਂ ਚੱਲੇ ਹੋ ਸ਼ੋਅ ਤੇ ਦੋ ਟਿਕਟਾਂ $50 ਚ ਮਿਲ ਜਾਣੀਆਂ ਨੇ ਅੱਜ ਕੱਲ $25 ਦੇ ਵਿਚ ਕੁਛ ਮਿਲਦਾ ਮੈਕਡੋਨਲਡ ਚਲ ਜਾਓ ਇੱਕ ਅੱਧਾ ਬਰਗਰ ਲਿਆ $25 ਦਾ ਪੈਂਦਾ ਤੁਸੀਂ ਲਿਖ ਲੋ ਨੰਬਰ ਤੇ ਦੋ ਟਿਕਟਾਂ $50 ਚ ਕਹਿ ਦਿਓ ਪੰਜਾਬੀ ਦਾ ਨੰਬਰ ਮਿਲਿਆ 4378700001 437-870-0001 ਚਲੋ ਕਿਹੜਾ ਗਾਣਾ ਦੱਸੋ ਦੱਸੋ

0: ਯਾਦਾਂ ਆਉਂਦੀਆਂ ਪੈਰ ਢੋਂਦੀਆਂ ਤੇਰੇ ਤੋਂ
1: ਬਗੈਰ ਦੱਸ ਜੀਵਾਂ ਮੈਂ,
0: ਤੂੰ ਤਾਂ ਸਾਨੂੰ
1: ਤੁਰ ਗਿਆ ਲਾ ਕੇ $50 ਚ ਯਾਰ ਕਿਤੇ ਮਿਲਦੀਆਂ ਨੇ ਉਹ ਵੀ ਸਲੀਮ ਲਈ। 4391 ਹੈਲੋ
2: ਹੈਲੋ
1: ਹਾਂਜੀ
2: ਜੀ, ਮੈਨੂੰ ਵੋ ਇੱਕ ਨੰਬਰ ਚਾਹੀਏ ਹਮਾਰੇ ਨਾ ਕਿਚਨ ਔਰ ਡਾਇਨਿੰਗ ਏਰੀਆ ਕੇ ਮੇ ਟੈਂਪਰੇਰੀ ਦੀਵਾਰ ਹੈ, ਉਸਕੋ ਆਰਟ ਕੀ ਸ਼ਕਲ ਮੇ ਕਰਨਾ ਹੈ, ਬਿਊਟੀਫੁਲ ਪ੍ਰੋਫੈਸ਼ਨਲ ਤਰੀਕੇ ਸੇ। ਅਗਰ ਆਪਕੇ ਪਾਸ ਕੋਈ ਨੰਬਰ ਹੈ ਤੋ
1: ਕਿਆ ਮਤਲਬ ਆਰਟ ਆਰਟ ਕੀ ਸ਼ਕਲ ਮੇ ਕੈਸੇ ਆਪ
2: ਆਰਚ ਸ਼ੇਪ ਮੇ ਕਰਨਾ ਹੈ ਉਸਕੋ ਆਰਚ
1: ਸ਼ੇਪ ਅੱਛਾ ਆਰਚ ਸ਼ੇਪ ਮੇ ਕਰਨਾ ਹੈ ਠੀਕ ਹੈ ਮੈਂ ਆਪਕੋ ਨੰਬਰ ਇੱਕ ਦੇਤਾ ਹੂੰ ਲਿਖ ਲੋ ਆਪ
2: ਜੀ ਜੀ 437
1: ਫਰਾਈਡੇ ਕੀ ਸ਼ਾਮ ਕੋ
2: ਬਿਲਕੁਲ ਇੰਜੋਏ ਕਰ ਰਹੇ ਹੈ, ਅੱਜ ਫੈਮਿਲੀ ਕੇ ਸਾਥ ਇੰਜੋਏ ਕਰਤੇ ਹੈ ਔਰ ਪੀਜ਼ਾ ਜੋ ਆਪਨੇ ਬਤਾਇਆ ਵੋ ਆਰਡਰ ਕਰੇਂਗੇ।
1: ਓ ਵਾਹ ਵੈਰੀ ਗੁੱਡ, ਇੰਜੋਏ ਕਰੋ,
2: ਇਸਕਾ ਮਤਲਬ ਹਮ ਆਪਕੋ ਸੁਣਤੇ ਹੈ।
1: ਨਹੀਂ ਥੈਂਕ ਯੂ ਜੀ, ਬਹੁਤ ਸਾਰਾ ਪਿਆਰ ਐਂਡ ਆਪਕਾ ਬਹੁਤ ਬਹੁਤ ਧੰਨਵਾਦ,
2: ਸ਼ੁਕਰੀਆ।
1: ਥੈਂਕ ਯੂ ਜੀ, ਥੈਂਕ ਯੂ, ਕਿਆ ਬਾਤ ਹੈ, ਨਾਲੇ ਮੇਰੀ ਹਿੰਦੀ ਦੀ ਪ੍ਰੈਕਟਿਸ ਹੋ ਗਈ। ਸੋ ਪ੍ਰੋਗਰਾਮ ਪੰਜਾਬੀ ਤਰ੍ਹਾਂ, ਸੋ ਬੱਲੇ ਯਾਰ ਅੱਜ ਇੰਜੋਏ ਕਰ ਰਹੇ ਸਾਰੇ ਪੀਜ਼ਾ ਫੈਮਿਲੀ ਨਾਲ, ਚਾਹੀਦਾ ਯਾਰ ਇਹੀ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ 'ਚ, ਹੋਰ ਕੀ ਹੈ। ਫੈਸ਼ਨ ਆਈਕਿਊ ਨੂੰ ਯਾਦ ਰੱਖੋ, ਤੁਹਾਨੂੰ ਅਗਰ ਕੱਪੜੇ ਚਾਹੀਦੇ ਕੋਈ ਵੀ ਵਧੀਆ ਜੇ, ਕੁੜਤੇ ਪਜਾਮੇ ਜਾਂ ਕੋਟ ਪੈਂਟ ਇੱਕ ਲਓ, ਦੂਜਾ 30% ਡਿਸਕਾਊਂਟ 'ਤੇ ਫੈਸ਼ਨ ਆਈਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ, ਫੈਸ਼ਨ ਆਈਕਿਊ, ਫੈਸ਼ਨ ਆਈਕਿਊ 9054532225 9054532225 ਫੈਸ਼ਨ ਆਈਕਿਊ, ਫੈਸ਼ਨ ਆਈਕਿਊ ਬਹੁਤ ਵਧੀਆ ਟੀਮ ਹੈ, ਵਧੀਆ ਬੱਲੇ ਬੱਲੇ ਵਾਲਾ ਸਮਾਨ ਹੈ ਇਹਨਾਂ ਕੋਲ। ਇੱਕ ਤੁਸੀਂ ਗੁਰਕਰਮ ਨੂੰ ਯਾਦ ਰੱਖੋ, ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਗੁਰਕਰਮ ਢੀਂਡਸਾ ਆਟੋ ਹੋਮ ਅਤੇ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ ਗੁਰਕਰਮ ਢੀਂਡਸਾ 416-876-4605 ਗੁਰਕਰਮ ਢੀਂਡਸਾ ਨੂੰ ਯਾਦ ਤੁਸੀਂ ਜ਼ਰੂਰ ਰੱਖੋ। ਸੋ ਲੈ ਕੇ ਚੱਲਦੇ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਕਿ ਲੱਗੀ ਹੋਈ ਹੈ ਬਈ ਟੈਂਟ ਸੇਲ ਐਟ ਗ੍ਰੈਂਡ ਹੋਮ ਫਰਨੀਚਰ। ਸਰ ਜੀ ਵੈਲਕਮ ਅਗੇਨ।
3: ਜੀ ਬਾਈ ਜੀ, ਤੰਬੂ ਸੇਲ ਮੈਂ ਕਹਿੰਦਾ, ਫੈਮਿਲੀ ਪਹੁੰਚ ਰਹੀ ਹੈ, ਪੂਰਾ ਗੈਮੋ ਗੈਮੀ ਹੋਈ ਪਈ ਹੈ ਇਸ ਟਾਈਮ, ਸਾਰੇ ਆ ਰਹੇ ਹੈ ਕਿਉਂਕਿ ਪ੍ਰਾਈਜ਼ ਵਾਕਈ ਅਨਬੀਟੇਬਲ ਪ੍ਰਾਈਜ਼ ਨੇ ਗ੍ਰੈਂਡ ਹੋਮ ਫਰਨੀਚਰ ਤੇ। ਅੱਜ ਲਾਈਵ ਆਨ ਲੋਕੇਸ਼ਨ 294 ਵਾਕਰ ਡਰਾਈਵ ਦੇ ਉੱਪਰ ਅੱਜ ਆਪਾਂ ਲਾਈਵ ਆਨ ਲੋਕੇਸ਼ਨ ਕਰ ਰਹੇ ਹਾਂ, ਤੇ ਤੰਬੂ ਸੇਲ ਦਾ ਫਾਇਦਾ ਜ਼ਰੂਰ ਚੱਕੋ। ਜੇ ਤੁਸੀਂ ਵੈਸੇ ਜੇ ਤਾਂ ਹੁੰਦਾ ਨੀ, ਬੰਦਾ ਦੇਖਦਾ ਹੀ ਹੁੰਦਾ ਫਰਨੀਚਰ ਹਮੇਸ਼ਾ, ਤੇ ਆਓ ਪਹੁੰਚੋ, ਬੈੱਡ ਲੈਣੇ ਹੈ, ਰਿਕਲਾਈਨਰ, ਸੋਫੇ, ਸੈਕਸ਼ਨਲ, ਇਟਾਲੀਅਨ ਮੇਡ ਕੋਈ ਚੀਜ਼ ਲੈਣੀ ਹੈ ਫਰਨੀਚਰ ਦੇ ਵਿੱਚ, ਤੇ ਗ੍ਰੈਂਡ ਹੋਮ ਫਰਨੀਚਰ ਤੇ ਬਾਈ ਜੀ ਤੰਬੂ ਵਾਲੀ ਖੜਕਾ ਦੋ ਸੇਲ ਫਿਰ।
4: ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ, ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਸ਼ੋਪਿੰਗ ਕਰ ਰਹੇ ਨੇ, ਸੋ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ, ਫਰਾਈਡੇ, ਸੈਟਰਡੇ, ਸੰਡੇ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਵੱਲੋਂ ਗੱਡੀਆਂ ਕਮਾ ਲਓ ਇਸ ਵੀਕਐਂਡ ਦੇ ਉੱਪਰ। ਤੁਸੀਂ ਕੋਈ ਵੀ ਫਰਨੀਚਰ ਦੀ ਬਾਈਂਗ ਕਰਨੀ ਆ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ, ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਵੀ ਜਿਹੜੇ ਕਲੀਅਰ ਆਊਟ ਪ੍ਰਾਈਸ ਦੇ ਵਿੱਚ ਦਿੱਤੇ ਜਾ ਰਹੇ ਆ, ਤੰਬੂ ਟੈਂਟ ਸੇਲ ਦੇ ਵਿੱਚ। ਸੋ ਨਾਲ ਦੀ ਨਾਲ ਇੱਕ ਡੀਲ ਦਿੰਦੇ ਆ, ਕੜਾਕੇ ਅਕੈਡਮੀ ਇੱਕੋ ਪਰਿਵਾਰ ਰਾਈਟ ਵੀ ਆ ਕੇ ਗ੍ਰੈਬ ਕਰ ਲਵੇ, ਤੰਬੂ ਟੈਂਟ ਸੇਲ ਦੇ ਵਿੱਚ ਐਲ ਸ਼ੇਪ ਦਾ ਸੈਕਸ਼ਨਲ, ਬੇਜ ਕਲਰ ਦਾ ਕੋਡਰਾਈ ਫੈਬਰਿਕ ਦਾ ਐਲ ਸ਼ੇਪ ਦਾ ਸੈਕਸ਼ਨਲ, ਦੋਨੋਂ ਸਾਈਡ ਕੱਪ ਹੋਲਡਰ ਵੀ ਲੱਗੇ ਹੋਏ ਨੇ, ਸਿਰਫ $99 ਦਾ। ਜੀ ਹਾਂ, ਐਲ ਸ਼ੇਪ ਦਾ ਸੈਕਸ਼ਨਲ ਸਿਰਫ $99 ਦਾ। ਜੀ
3: ਬਾਈ ਜੀ ਕੀ ਕਹਿ ਰਹੇ ਹੋ,
4: ਬਿਲਕੁਲ ਸਹੀ ਕਹਿ ਰਹੇ ਜੀ, 99 ਡਾਲਰ ਦੇ ਵਿੱਚ ਐਲ ਸ਼ੇਪ ਦਾ ਸੈਕਸ਼ਨ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਹੋਰ ਡੀਲਾਂ ਵੀ ਤੁਹਾਡਾ ਇੰਤਜ਼ਾਰ ਕਰ ਰਹੀਆਂ, ਤੇ ਨਾਲ ਦੀ ਨਾਲ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ। ਜਿਨ੍ਹਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਰਸਟਿਕ ਲੁੱਕ, ਸੋਲਿਡ ਵੁੱਡ ਰਸਟਿਕ ਲੁੱਕ ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਬਾਈ ਜੀ $2000 ਪ੍ਰਾਈਸ ਲੱਗੀ ਹੋਈ ਹੈ ਇੱਕੋ ਹੀ ਸੈੱਟ। ਰਾਈਟ ਵੀ ਜਿਹੜਾ ਪਰਿਵਾਰ ਆ ਕੇ ਗ੍ਰੈਬ ਕਰੂਗਾ, ਲੁੱਟ ਲਓ ਮੇਲਾ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, $799 ਦੇ ਵਿੱਚ। ਚੈੱਕ ਲਓ ਆਉਣੀਆਂ ਪ੍ਰਾਈਸ, ਤੰਬੂ ਟੈਂਟ, ਤੰਬੂ ਟੈਂਟ ਸੇਲ ਦੇ ਵਿੱਚ। ਸੋ ਘੁਮਾ ਲਓ ਗੱਡੀਆਂ, 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਹੈ। ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ, ਕੁਈਨ ਵਾਲੇ ਵਾਲਵਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ ਸੇਲ।
3: ਪਹੁੰਚੋ ਜੀ ਤੰਬੂ ਟੈਂਟ ਸੇਲ ਤੇ ਜੀ ਬਾਈ ਜੀ।
1: ਕੀ ਬਾਤ ਹੈ, ਤੰਬੂ ਟੈਂਟ ਸੇਲ, ਕੀ ਬਾਤ। ਮੈਂ ਕਿਹਾ ਸੁਖ ਭਾਜੀ ਨੂੰ ਪੁੱਛਣਾ ਕਿ ਨਹੀਂ ਵੋਕਲ ਦੀ ਪ੍ਰੈਕਟਿਸ ਕਿਵੇਂ ਕਰਦੇ ਨੇ। ਸੋ ਜ਼ਰੂਰ ਪਹੁੰਚੋ ਏਅਰਪੋਰਟ ਕੁਈਨ ਗ੍ਰੈਂਡ ਹੋਮ ਫਰਨੀਚਰ, 4656। ਹੈਲੋ,
5: ਸਤਿ
1: ਸ੍ਰੀ ਅਕਾਲ
5: ਜੀ। ਸਤਿ ਸ੍ਰੀ ਅਕਾਲ,
1: ਕਿੱਥੋਂ ਤੁਰੇ ਆਏ ਹੋ?
5: 1 ਮਿੰਟ ਥੋੜਾ ਹੌਲੀ ਬੋਲੋ ਕੀ ਖਰੀਦਣਾ ਚਾਹੁੰਦੇ ਹੋ ਤੁਸੀਂ ਮੈਂ ਤੁਹਾਨੂੰ ਕਿਹੜਾ ਮੈਟ੍ਰਿਸ ਚਾਹੀਦਾ ਕਿੱਦਾਂ ਦਾ ਚਾਹੀਦਾ
1: ਜਵਾਬ ਦੇ ਚਲੋ, ਤੁਸੀਂ ਸਿੰਗਲ ਮੈਟ੍ਰਿਸ ਲੈਣਾ, ਹਾਰਡ ਵਾਲਾ ਮੈਟ੍ਰਿਸ ਲੈਣਾ, ਹੋਰ ਵੀ ਕੁਛ ਲੈਣਾ? ਦੋ ਸਿੰਗਲ ਮੈਟ੍ਰਿਸ ਲੈਣੇ ਆ ਬਸ, ਹੋਰ ਕੁਛ ਨੀ ਲੈਣਾ? ਕੋਈ ਨਾ ਤੁਹਾਨੂੰ ਦਵਾ ਦਿੰਦੇ ਆ ਮੈਂ ਸੁਖ ਨੂੰ ਮਿਲ ਕੇ ਆਇਆ ਮੈਂ ਕਹਿ ਗਿਆ ਮੈਂ ਚਲੋ ਕੋਈ ਨਾ ਤੁਹਾਡਾ ਨੰਬਰ ਉਹਨੂੰ ਦੇ ਦਿੰਦੇ ਆ ਤੁਹਾਨੂੰ ਮੈਟ੍ਰਿਸ ਦਵਾ ਦਿੰਦੇ ਆ ਠੀਕ ਆ ਦਵਾਓ ਕਹਿ ਗਿਆ ਮੈਂ ਕੋਈ ਨਾ ਥੈਂਕ ਯੂ ਓਕੇ ਸੋ 956 ਤੇ 73 33 37 ਨੰਬ ਥੋੜਿਆ ਕੂਲ ਕੌਮ ਰਿਲੈਕਸ ਹੋ ਕੇ ਆਪਾਂ ਨਾ ਗੱਲ ਕਰਾਂਗੇ, ਨਾਲੇ ਆਪਾਂ ਨਾਲੇ ਅਗਲੇ ਨੂੰ ਨਹੀਂ ਹੁੰਦੀ। ਕਈ ਵਾਰ ਜਦੋਂ ਆਪਾਂ ਥੋੜਿਆ ਆਪਣੇ ਚ ਐਨਰਜੀ ਥੋੜੀ ਜੀ ਹੁੰਦੀ ਹੈ ਨਾ ਜ਼ਿਆਦੇ, ਫਿਰ ਥੋੜੇ ਆਪਾਂ ਸਟ੍ਰੈਸ ਆਪਣੇ ਆਪ ਨੂੰ ਵੀ ਕ੍ਰੀਏਟ ਕਰਦੇ ਹਾਂ। ਬੜੇ ਪਿਆਰ ਨਾਲ ਬੜੇ ਇੱਕ ਕੌਮ ਕੂਲ ਤਰੀਕੇ ਦੇ ਨਾਲ ਆਪਾਂ ਗੱਲਬਾਤ ਕਰੀਏ ਤਾਂ ਕਿ ਸਾਰੇ ਵਧੀਆ ਹੱਸਦੇ ਖੇਡਦੇ ਗੱਲਾਂ ਬਾਤਾਂ ਕਰਨ। ਸੁੱਖ ਭਾਜੀ ਕਿਵੇਂ ਹੋ?
4: ਠੀਕ ਹੈ ਸਰ।
1: ਓਕੇ, ਇੱਕ ਬਾਈ ਜੀ ਨੇ, ਤੁਸੀਂ ਮੈਨੂੰ ਪਹਿਲਾਂ ਦੱਸੋ ਸਿੰਗਲ ਮੈਟ੍ਰਿਕਸ ਆਪਣਾ ਕਿੰਨੇ ਦਾ ਹੈਗਾ? ਸਿੰਗਲ ਮੈਟ੍ਰਿਕਸ ਹੈ, ਠੀਕ ਹੈ। ਤੇ ਕਈ ਵਾਰ ਡਿਪੈਂਡ ਕਰਦਾ ਵੀ ਸੌਫਟ ਹੈ ਹਾਰਡ ਹੈ, ਪ੍ਰਾਈਸਿਸ ਉੱਤੇ ਥੱਲੇ ਹੁੰਦੀਆਂ?
4: ਬਿਲਕੁਲ ਭਾਜੀ, ਜਿੱਦਾਂ ਸਟਾਰਟਿੰਗ ਪ੍ਰਾਈਸ $30 ਆ, ਫਿਰ ਜਿੱਦਾਂ ਪਰਿਵਾਰ ਅਪਗ੍ਰੇਡ ਕਰਦੇ ਜਾਣਗੇ ਉਸ ਹਿਸਾਬ ਨਾਲ ਪ੍ਰਾਈਸਿੰਗ ਹੁੰਦੀ ਹੈ।
1: ਵੈਰੀ ਗੁੱਡ। ਸੋ ਸਾਰੇ ਕਲਾਇੰਟਾਂ ਨੂੰ ਇਹ ਸਮਝਣਾ ਜ਼ਰੂਰੀ ਹੈ, ਸਟਾਰਟਿੰਗ ਪ੍ਰਾਈਸ ਉਹਨੇ ਦੀ ਹੁੰਦੀ ਹੈ। ਬਾਕੀ ਹੁਣ ਜੇ ਤੁਸੀਂ ਕਹੋਗੇ ਕਿ ਬਈ ਮੈਂ ਤਾਂ ਟੀ ਸ਼ਰਟ ਲੈਣੀ ਆ, ਲੈਣੀ ਵੀ ਮੈਂ ਲੂਈ ਵਟੋਨ ਦੀ ਹੈ, ਮਿਲੇ ਮੈਨੂੰ ਨਾਇਕੀ ਦੀ ਪ੍ਰਾਈਸ ਤੋਂ ਨਹੀਂ ਨਾ ਹੁੰਦਾ। ਸੋ ਸੁੱਖ ਭਾਜੀ ਇੱਕ ਮੈਂ ਤੁਹਾਨੂੰ ਨੰਬਰ ਭੇਜਦਾ ਇੱਕ ਬਾਈ ਜੀ ਨੇ, ਉਹਨਾਂ ਨੇ ਸਿੰਗਲ ਮੈਟ੍ਰਿਕਸ ਲੈਣਾ, ਉਹਨਾਂ ਨੂੰ ਪੁੱਛ ਲਓ ਕਿਹੜਾ ਕਿੱਦਾਂ ਦਾ ਚਾਹੀਦਾ, ਉਹਨਾਂ ਨੂੰ ਪ੍ਰਾਈਸ ਫਿਰ ਦੱਸ ਦਿਓ, ਠੀਕ ਹੈ?
4: ਬਿਲਕੁਲ ਬਾਈ ਜੀ, ਮੈਨੂੰ ਲੱਗਦਾ ਬਾਈ ਜੀ ਹੁਣੀ ਸਾਡੇ ਕੋਲ ਆ ਕੇ ਵੀ ਗਏ ਆ ਘੰਟਾ ਪਹਿਲਾਂ, ਇੱਕ ਆਵਰਸ ਪਹਿਲਾਂ ਹੈ ਸੀ, ਉਹਨਾਂ ਨੂੰ ਪ੍ਰਾਈਸ ਦਾ ਅਸੀਂ ਵੇਰਵਾ ਦੱਸ ਦਿੱਤਾ ਸੀ
1: ਤੇ
4: ਜਿਹੜਾ ਤੁਸੀਂ ਮੈਟਰਸ ਦੇਖਦੇ ਹੋ ਜੀ ਡਿਫਰੈਂਟ ਪ੍ਰਾਈਸ ਦਾ, ਪਰ ਫਿਰ ਵੀ ਮੈਂ ਕਾਲ ਕਰ ਲਿਆ।
1: ਵੈਰੀ ਗੁੱਡ। ਨਹੀਂ ਫਿਰ ਕਾਲ ਦੀ ਲੋੜ ਨਹੀਂ, ਤੁਸੀਂ ਕਲੀਅਰ ਕਰਤਾ ਤਾਂ ਕਰਤਾ
4: ਜੀ, ਡਨ।
1: ਥੈਂਕ ਯੂ, ਬਹੁਤ ਸ਼ੁਕਰੀਆ। ਦੇਖਿਆ ਸਮਝਿਆ ਕਰੋ, ਐਂ ਨਾ ਸੋਚਿਆ ਕਰੋ ਕਿ ਯਾਰ ਅਸੀਂ ਲੈਣਾ ਵੀ ਇਹ ਸਮਾਨ, ਸਾਨੂੰ ਮਿਲੇ ਵੀ ਉਹਨੇ 'ਚ। ਸੋ ਪ੍ਰੋਗਰਾਮ ਪੰਜਾਬੀ ਰਾ 905-673-3333 ਮੈਨੂੰ ਹੁੰਦਾ ਹਰੇਕ ਬੰਦੇ ਦੀ ਨਾ ਕੋਈ ਵੀ ਗੱਲ ਹੁੰਦੀ ਆ ਉਹ ਕਲੀਅਰ ਕਰ ਲਿਆ ਕਰੀਏ, ਤੇ ਇਹੀ ਤਾਂ ਹੁੰਦੀਆਂ ਗੱਲਾਂ, ਗੱਲਾਂ ਤਾਂ 100 ਹੁੰਦੀਆਂ ਪਿਛਲੇ ਕਹਿੰਦੇ ਹੁੰਦੇ ਕਿ ਬੈਕਗ੍ਰਾਉਂਡ ਦੇ ਵਿੱਚ। ਦੁਆਬਾ ਦੁਆਬਾ ਦੁਆਬਾ ਟਰੈਵਲ, ਤੁਸੀਂ ਦੁਆਬਾ ਟਰੈਵਲ 'ਤੇ ਜਾਓ ਅਤੇ ਦੁਆਬਾ ਟਰੈਵਲ ਨੇ ਤੁਹਾਨੂੰ ਇੰਡੀਆ ਦੀ ਟਿਕਟ ਦੇਣੀ ਆ, ਟੋਰਾਂਟੋ ਟੂ ਲੁਧਿਆਣਾ, ਉਹ ਬੱਲੇ ਤੁਹਾਡੇ ਟੋਰਾਂਟੋ ਟੂ ਲੁਧਿਆਣਾ, ਮੈਨੂੰ ਤਾਂ ਪਤਾ ਨਹੀਂ ਸੀ ਕਿ ਲੁਧਿਆਣੇ ਦੀਆਂ ਵੀ ਰਾਊਂਡ ਟ੍ਰਿਪ ਦੀਆਂ ਟਿਕਟਾਂ ਨੇ। ਸੋ ਸਪਤੰਬਰ 'ਚ ਜਾਓ, ਨਵੰਬਰ 'ਚ ਮੁੜੇ ਆਓ। ਟੋਰਾਂਟੋ ਟੂ ਲੁਧਿਆਣਾ $1,585 ਦੀ ਰਾਊਂਡ ਟ੍ਰਿਪ ਹੈ ਯਾਰ, ਵਾਹ ਬਈ ਵਾਹ। ਸਪਤੰਬਰ ਜਾ ਕੇ ਨਵੰਬਰ 'ਚ ਮੁੜਨਾ। ਨੰਬਰ ਹੈ 905-796-9800, 905-796-7800, 905-796-7800। ਤੇ ਤੁਸੀਂ ਜ਼ਰੂਰ ਜ਼ਰੂਰ ਯਾਦ ਰੱਖੋ, ਇੱਕੋ ਇੱਕ ਟੀਮ, ਇੱਕੋ ਇੱਕ ਨਾਮ, ਦੁਆਬਾ ਟ੍ਰੈਵਲ 1893। ਹੈਲੋ,
6: ਹਾਂਜੀ ਵੀਰੇ।
1: ਹਾਂਜੀ, ਮਿਲਦੇ ਕੱਲ ਨੂੰ ਫਿਰ।
6: 1995
1: ਤੋਂ ਤੁਸੀਂ ਕਿਹੜਾ ਸੁਣਨਾ, ਜਿਹੜਾ ਗੀਤ ਆਇਆ ਸੀ, ਜਿਹੜਾ ਲਾਈਵ ਗਾਇਆ ਸੀ, ਜੋ ਵਾਰਸ ਸਾਹਿਬ ਲਾਈਵ ਗਾਉਂਦੇ ਆ ਨਾ, ਇਹਨੂੰ ਬਸ ਕਮਾਲ ਹੀ ਕਮਾਲ। ਆ ਜਾਓ ਫਿਰ।
7: ਕਿੰਨੇ ਸਾਡਿਆਂ ਪੈਰਾਂ ਵਿੱਚ ਖੁੱਬੇ ਕੰਡੇ, ਨੀ ਕਿੰਨੇ ਸਾਡਿਆਂ ਪੈਰਾਂ

0: ਨੇਰੀ ਸਾਸੋ ਕੱਲ ਨੂੰ ਮਨਮੋਹਨ ਵਾਰਿਸ ਕਮਲਹੀਰ ਸੰਗਤਾਰ ਲਾਈਵ ਪਰਫੋਰਮ ਕਰ ਰਹੇ ਆ ਬਈ ਆਪਣੇ ਟੋਰਾਂਟੋ ਦੇ ਵਿੱਚ। ਸੋ ਤੁਸੀਂ ਇਹਦੀਆਂ ਵੀ ਟਿਕਟਾਂ ਲੈ ਲਓ ticketmaster.ca। ਇਸ ਦੀਆਂ ਵੀ ਬੜੀਆਂ ਲਿਮਿਟਡ ਜਿਹੀਆਂ ਸੀਟਾਂ ਹੁਣ ਅਵੇਲੇਬਲ ਨੇ, ਤੁਸੀਂ ਆਨਲਾਈਨ ਜਾ ਕੇ ਚੈੱਕ ਕਰ ਸਕਦੇ ਹੋ ticketmaster.ca। ਐਂਡ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਜਿਹੜੀ ਵੁੱਡਬਾਈਨ ਕਸੀਨੋ ਹੈ ਉਹਦੇ ਅੰਦਰ ਵੈਨਿਊ ਹੈ ਜਿਹੜਾ ਬੜਾ ਕਮਾਲ ਦਾ, ਉੱਥੇ ਸ਼ੋਅ ਹੋ ਰਿਹਾ ਅਤੇ ਬੜੀਆਂ ਲਿਮਿਟਡ ਜਿਹੀਆਂ ਸੀਟਾਂ ਨੇ। ਮੈਂ ਹੁਣੇ ਆਨਲਾਈਨ ਵੀ ਦੇਖ ਰਿਹਾ ਸੀਗਾ, ਹੋਣਗੀਆਂ ਮੇ ਬੀ, ਆਈ ਡੋਨਟ ਨੋ, ਹੁਣ ਗਿਣਤੀ ਤਾਂ ਮੈਂ ਕਰਨ ਰਿਹਾ, ਬਟ ticketmaster.ca 'ਤੇ ਚਲ ਜਾਓ ਕੱਲ ਨੂੰ, ਫਿਰ ਜਦੋਂ ਸੁਣੋਗੇ ਕਿਤੇ ਇਕੱਲੀ ਬਹਿ ਕੇ ਇੰਨਾ ਪਿਆਰ ਨਾਲ ਸਾਨੂੰ ਕਰ ਅੜੀਏ, ਸੁੱਤੀ ਪਈ ਨੂੰ ਹਿਚਕੀਆਂ ਹੋਣਗੀਆਂ, ਤੇਰਾ ਕੋਕਾ ਕਰਕੇ ਧੋਖਾ ਨਹੀਂ ਆ ਜਾ ਭਾਬੀ, ਅਤੇ ਫਿਰ ਜਦੋਂ ਕਮਲਹੀਰ ਸਾਹਿਬ ਕਹਿਣਗੇ ਕੈਂਠੇ ਵਾਲਾ ਪੁੱਛੇ ਤੇਰਾ ਨਾਂ, ਜਾਂ ਨੀ ਤੂੰ ਚਰਖਾ ਕੱਤ ਦੀ ਕੁੜੀਏ ਗਾਇਆ ਨਾ ਕਰਨੀ, ਅਤੇ ਬਾਕੀ ਮਹੀਨਾ ਭੈੜਾ ਮਈ ਦਾ, ਬੜੇ ਯਾਰ ਐਸੇ ਕਮਾਲ ਦੇ ਗੀਤ ਨੇ, ਅਤੇ ਤੁਸੀਂ ਕੱਲ੍ਹ ਨੂੰ ਸੁਣੋਗੇ ਅਤੇ ਆਨੰਦ ਲਓਗੇ, ਇੰਜੋਏ ਕਰੋਗੇ ਜ਼ਰੂਰ। ਪੰਜਾਬੀ ਵਿਰਸਾ ticketmaster.ca। ਕੋਈ ਵੀ ਜਾਣਕਾਰੀ ਚਾਹੀਦੀ ਹੈ ਇਸ ਸ਼ੋਅ ਦੇ ਲਈ ਤਾਂ 647-400-6862 ਮੇਰਾ ਨਾਂ ਲੈ ਦਿਓ। ਕਦੋਂ ਭਾਅ ਜੀ ਨਵੀਂ ਹੁਣ ਨੰਬਰ ਦਿੱਤਾ ਹੁਣੇ, 6474006862 6462। ਕਮਲਹੀਰ ਸਾਹਿਬ ਨੇ ਗਾਇਆ ਸੀਗਾ, ਬਹੁਤਿਆਂ ਨੇ ਵੀ ਸੁਣਿਆ ਹੋਊਗਾ, ਬਹੁਤਿਆਂ ਨੇ ਨਹੀਂ, ਮੇਰਾ ਦਿਲ ਨਹੀਂ ਮੰਨਦਾ ਕਿ ਉਹ ਕੁੜੀ ਮੈਨੂੰ ਪਿਆਰ ਨਹੀਂ ਕਰਦੀ ਸੀ, ਇੰਨਾ ਸੋਹਣਾ ਯਾਰ ਗੀਤ ਹੈ। ਆਈ ਹੋਪ ਕਿ ਕੱਲ੍ਹ ਨੂੰ ਗਾਉਣਗੇ ਇਹ, ਆਈ ਡੋਂਟ, ਮੈਨੂੰ ਲੱਗਦਾ ਨਹੀਂ ਕਿ ਗਾਉਣਗੇ ਕਿਉਂਕਿ ਹੋਰ ਬੜੇ ਗਾਣੇ ਨੇ, ਬਟ ਇਟਸ ਐਨ ਅਮੇਜ਼ਿੰਗ ਸੌਂਗ। ਸੋ ਉਹ ਵੀ ਤੁਹਾਡੇ ਲਈ ਜ਼ਰੂਰ ਜ਼ਰੂਰ ਲਾਉਂਦੇ ਹਾਂ। ਇੱਕ ਤਾਂ ਤੁਸੀਂ ਪਹਿਲਾਂ ਗੱਡੀ ਲੈਣੀ ਆ ਤਾਂ ਐਕਿਰਾ ਦੀ ਲਓ, ਏਰਨ ਮਿਲਸ ਐਕਿਰਾ ਤੋਂ। ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਰਾ। ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਰਾ 9058-8285800 ਤੇ ਕਾਲ ਕਰੋ। ਵੈਰੀ ਗੁੱਡ, ਇੱਕ ਤਾਂ ਹੋ ਗਿਆ ਅਤੇ ਇੱਕ ਤੁਹਾਨੂੰ ਨਾਲ ਦੀ ਨਾਲ ਮੈਂ ਮੈਸੇਜ ਦਿੰਦਾ ਹੁੰਦਾ ਅਕਸਰ ਹੀ, ਰੋਇਲ ਆਟੋ ਸੈਂਟਰ ਦਾ, ਤੁਹਾਡੀ ਗੱਡੀ ਦਾ ਕੋਈ ਕੰਮ ਹੋਣ ਵਾਲਾ ਨਾ, ਇੰਜਨ ਟ੍ਰਾਂਸਮਿਸ਼ਨ ਦੀ ਕੋਈ ਗੱਲ ਹੈ, ਜਾਂ ਕੋਈ ਤੁਹਾਡੇ ਬ੍ਰੇਕਾਂ ਪੈਣ ਵਾਲੀਆਂ ਨਵੀਆਂ, ਓਇਲ ਚੇਂਜ ਹੈ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਬਹੁਤ ਹੀ ਰੀਜ਼ਨੇਬਲ ਰੇਟ 'ਤੇ ਕਰਾਉਣੀ ਹੈ, ਤਾਂ ਰੋਇਲ ਆਟੋ ਸੈਂਟਰ ਸਟੀਲਸ 'ਤੇ ਮਿਲਣੀ, ਅਤੇ ਤੁਸੀਂ ਜਾ ਕੇ ਰਾਜ ਭਾਅ ਜੀ ਨੂੰ ਮਿਲੋ, 9057989047894789147 ਨੰਬਰ ਹੈ। ਨੰਬਰ ਵਨ ਗਰੋਸਰੀ ਸਟੋਰ ਬਈ ਇੱਕੋ ਇੱਕ, ਇੰਡੀਅਨ ਫਰੂਟ ਲੈਂਡ। ਇੰਡੀਅਨ ਫਰੂਟ ਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ 'ਤੇ, 25 ਸੈਂਡਲਵੁੱਡ ਪਾਰਕਵੇ ਵੈਸਟ 'ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ। 10 pound ਸ਼ੇਰ ਦੇਸੀ ਸਟਾਈਲ ਆਟਾ 6.99, ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 pound 6.99, ਇੰਡੀਆ ਗੇਟ ਪ੍ਰੀਮੀਅਮ ਰਾਈਸ 10 pound 9.99, ਦੀਪ ਸੋਨਾ ਮਸੂਰੀ ਰਾਈਸ 20 pound 9.99, ਬੰਸੀ ਵਾਈਟ ਸ਼ੂਗਰ 15.99, ਬਰਾੜ ਦਾ ਦੇਸੀ ਘਿਓ 1.8 kg 22.99 ਦਾ ਬੱਲੇ ਬੱਲੇ ਬੱਲੇ ਬੱਲੇ, ਬਲੈਕ ਵਾਈਟ ਚਨਾ 4 pound 2.99, ਸਵਰਨਾ ਸੂਜੀ 4 pound 2.99, ਦੀਪ ਦਾ ਬੇਸਨ 4 pound 2.99, ਟਮਾਟਰ 99 pound, ਹੈਪੀ ਡੇਰੀ ਪਨੀਰ 3.99, ਕਿਆ ਬਾਤ ਹੈ, ਡੀਲਾਂ ਹੀ ਡੀਲਾਂ। 25 ਸੈਂਡਲ ਰੋਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ 'ਤੇ ਡੀਲਾਂ ਨੇ, ਸੈਂਡਲ ਰੋਡ ਐਂਡ ਹਰਨਟੇਰੀਓ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਸਟਫਡ ਕੁਲਚਾ 2.99 ਈਚ, ਚਨਾ ਪਟੂਰਾ 3.99, ਇਹ ਡੀਲਾਂ 25 ਸੈਂਡਲ ਰੋਡ ਪਾਰਕਵੇ ਵੈਸਟ, ਇੰਡੀਅਨ ਫਰੂਟ ਲੈਂਡ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056736373, 9056736373. ਕੋਈ ਵੀ ਗੀਤ ਸਿੰਗੀ ਸੁਣਨਾ ਤਾਂ ਮੈਨੂੰ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਕਾਲ ਕਰ ਲਓ, ਅਤੇ ਲਾਉਣੇ ਆ ਅਤੇ ਪ੍ਰੋਗਰਾਮ ਚੱਲ ਸੋ ਚੱਲ ਚੱਕੀ ਚੱਲਦੇ ਫਟੇ। 9056736373 ਆਪਣਾ ਵਨ ਐਂਡ ਓਨਲੀ ਇੱਕੋ ਇੱਕ ਫੋਨ ਨੰਬਰ ਹੈ, ਅਤੇ ਸਟੂਡੀਓ ਦੇ ਵਿੱਚ ਤੁਹਾਡੀ ਹਮੇਸ਼ਾ ਉਡੀਕ ਤੁਹਾਡੇ ਕਾਲਾਂ ਦੀ ਰਹਿੰਦੀ ਹੈ। ਇੱਕ ਨਾ ਬਿਯੋਂਡ ਆਈਵਰ ਦੀ ਟੀਮ ਹੈ, ਜੇ ਕਿਸੇ ਨੂੰ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ 'ਤੇ, ਆਪਣੇ ਮਨਪਸੰਦ ਦੀ ਐਨਕਾਂ ਲਓ ਬਿਯੋਂਡ ਆਈਵਰ ਤੋਂ। 9057939 3937 9057 9937 3937, ਬਿਯੋਂਡ ਆਈਵਰ, ਅਤੇ ਤੁਹਾਡੇ ਲਈ ਐਨਕਾਂ ਅਵੇਲੇਬਲ ਨੇ, ਨਿਗਾਹ ਦੀਆਂ ਜਾਂ ਸਨ ਗਲਾਸਿਸ, 9057933937। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ 9057933937 G0846 ਹੈਲੋ ਹੈਲੋ ਜੀ 084 ਹਾਂਜੀ
1: ਹਾਂਜੀ ਕੀ ਹਾਲ ਚਾਲ ਹੈ
0: ਠੀਕ ਹੈ ਵੀਰੇ ਠੀਕ ਹੈ ਕਿਵੇਂ ਹੋ ਕੀ ਬਣਦਾ
1: ਮੈਂ ਵੀ ਬਹੁਤ ਵਧੀਆ ਜੀ ਬਸ ਕੁਛ ਨਹੀਂ ਤੁਹਾਡੀ ਸੁਣ ਰਹੇ ਸੀ ਇਹ ਆਪਣਾ ਜਿਹੜਾ ਮਨਮੋਹਨ ਵਾਰ ਸਾਹਿਬ ਨੇ ਆਉਣਾ ਸੀਗਾ
0: ਜੀ
1: ਹਾਂਜੀ ਹਾਂਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇੱਕ ਨਾ ਨਵੀਂ ਮੈਂ ਪੁੱਛਣਾ ਸੀਗਾ ਜਿੱਦਾਂ ਆਪਣਾ ਮਨਮੋਹਨ ਵਾਰਸ ਕਮਲ ਹੀਰ ਇਹ ਸਕੇ ਬ੍ਰਦਰ ਨੇ ਮਤਲਬ ਉਹਨਾਂ ਦੇ ਸਰਨੇਮ ਡਿਫਰੈਂਟ ਡਿਫਰੈਂਟ ਨੇ ਇਹ ਕਾਸਟ ਤੋਂ
0: ਹੁਣ ਕੱਲ ਨੂੰ ਸ਼ੋਅ ਤੇ ਪੁੱਛਿਓ ਉਹਨਾਂ ਨੂੰ
1: ਨਹੀਂ
0: ਇੱਕ ਵਚਨ ਤੁਹਾਨੂੰ ਕੀਤਾ ਜੀ ਨਹੀਂ ਮੈਂ ਨਾ
1: ਕਿਤੇ
0: ਉਹਨਾਂ ਦੀ ਇੰਟਰਵਿਊ ਸੁਣਿਆ ਸੀਗਾ ਵੈਸੇ ਤਾਂ ਇਹਨਾਂ ਦਾ ਜਿਹੜਾ ਲਾਸਟ ਨੇਮ ਹੀਰ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਤੂੰ ਮਨਮੋਹਨ ਆਪਣੇ ਨਾਂ ਪਿੱਛੇ ਵਾਰਿਸ ਲਾ ਤੇ ਫਿਰ ਚਲੋ ਉਸ ਤੋਂ ਬਾਅਦ ਫਿਰ ਮਨਮੋਹਨ ਵਾਰਿਸ ਉਹਨਾਂ ਦਾ ਨਾਂ ਰੱਖਿਆ ਗਿਆ ਵੈਸੇ ਮਨਮੋਹਨ ਸਿੰਘ ਹੀਰ ਇਹਨਾਂ ਦਾ ਨਾਮ ਹੈ ਤੇ ਕਮਲ ਹੀਰ ਸਾਹਿਬ ਨੇ ਤੇ ਸੰਗਤਾਰ ਸਾਹਿਬ ਦਾ ਵੀ ਹੀਰ ਲਾਸਟ ਨੇਮ ਹੈ ਸੋ ਹੈ ਇਹਨਾਂ ਦਾ ਲਾਸਟ ਨੇਮ ਹੀਰ ਹੈ ਸਾਰਿਆਂ ਦਾ
1: ਠੀਕ ਹੈ ਠੀਕ ਹੈ ਠੀਕ ਹੈ ਬਸ ਇਹੀ ਕਨਫਿਊਜ਼ਨ
0: ਤੁਸੀਂ ਤਾਂ ਮੇਰੀ ਇੰਟਰਵਿਊ ਤੁਸੀਂ ਲੈਣ ਲੱਗੇ ਹੈ
1: ਨਹੀਂ ਨਹੀਂ ਨਹੀਂ ਬਸ ਕਨਫਿਊਜ਼ਨ ਹੀ ਉਹ ਦੂਰ ਕੀਤੀ
0: ਥੈਂਕ ਯੂ ਤੁਸੀਂ ਕੱਲ ਨੂੰ ਤੁਸੀਂ ਫੈਨ ਹੈਗੇ ਹੋ ਇਹਨਾਂ ਦੇ ਕੱਲ ਨੂੰ ਆ ਰਹੇ ਹੋ ਸ਼ੋਅ ਤੇ
1: ਜੀ ਜੀ ਬਿਲਕੁਲ ਮੈਂ ਪੱਕਾ ਨਹੀਂ ਕਰ ਰਿਹਾ ਬਟ ਕੋਸ਼ਿਸ਼ ਕਰੂੰਗਾ ਜੀ
0: ਇੰਜੋਏ ਕਰ ਲਿਆ ਕਰੋ ਭਾਜੀ ਲਾਈਫ ਇੱਕ ਹੈ ਜਦੋਂ ਗਾਣੇ ਸੁਣਦੇ ਹੋ ਨਾ ਬਹਿ ਕੇ ਇਹ ਨਹੀਂ ਕਿ ਸਿਰਫ ਇੰਟਰਟੇਨਮੈਂਟ ਦੇ ਲਈ ਹੈ ਇੱਕ ਥੈਰੇਪੀ ਹੈ ਤੁਹਾਡੇ ਲਈ ਮਿਊਜ਼ਿਕ ਇੱਕ ਐਸੀ ਚੀਜ਼ ਹੈ ਹੁਣ ਤੁਸੀਂ ਕਿਸੇ ਟੈਨਸ਼ਨ ਚੋਂ ਸਟ੍ਰੈਸ ਦੇ ਵਿੱਚੋਂ ਬਹਿ ਕੇ ਕਿਸੇ ਆਪਣੇ ਪਸੰਦੀਦੇ ਆਰਟਿਸਟ ਨੂੰ ਸੁਣਦੇ ਹੋ ਤਾਂ ਤੁਹਾਡਾ ਸਟ੍ਰੈਸ ਰਿਲੀਫ ਹੁੰਦਾ ਸੋ ਕੱਲ ਨੂੰ ਇਹਨਾਂ ਦਾ ਸ਼ੋਅ ਹੈ ਤੇ ਅੱਜ ਯਾਰ ਮਾਸਟਰ ਸਲੀਮ ਉਹਨਾਂ ਦਾ ਸ਼ੋਅ ਹੈ ਸ਼ੋਅ ਸ਼ੁਰੂ ਹੋ ਰਿਹਾ ਤੇ ਮਾਸਟਰ ਸਲੀਮ ਦਾ ਅੱਜ ਸ਼ੋਅ ਹੈ ਤੇ ਅੱਜ ਮਾਸਟਰ ਸਲੀਮ ਸਾਹਿਬ ਦੇ ਸ਼ੋਅ ਦੀਆਂ ਟਿਕਟਾਂ ਜੇ ਤੁਸੀਂ ਲੈਣੀਆਂ ਤੁਹਾਨੂੰ ਟਿਕਟਾਂ ਮੈਂ ਦਵਾ ਦਿੰਦਾ ਡੇਰੀ ਹਰਨਟੇਰੀਓ ਮਿਸੀ ਸਾਗਾ ਕਨਵੈਨਸ਼ਨ ਸੈਂਟਰ ਸ਼ੋਅ ਹੈ ਦੋ ਟਿਕਟਾਂ $50 'ਚ ਯਾਨੀ ਕਿ ਇੱਕ 25 ਦੀ ਇੱਕ ਆਮ ਹੈਗੀ ਹੈ 60 ਦੀ ਤੁਹਾਨੂੰ ਦਵਾ ਦਿੰਦੇ ਹਾਂ 25 'ਚ ਕੁਝ ਕੀ ਲਿਸਨਰਸ ਲਈ ਬਾਕੀ ਕਿਉਂਕਿ ਸ਼ੋਅ ਸ਼ੁਰੂ ਹੋ ਰਿਹਾ ਸੋ ਤੁਸੀਂ ਮੈਨੂੰ ਸਟੂਡੀਓ 'ਚ ਫੋਨ ਕਰ ਲਓ ਨੰਬਰ ਹੈ 9056733937 9056733937 9056733937 9056733937 ਆਪਣਾ ਨੰਬਰ ਹੈ ਤੇ ਜੇ ਤੁਸੀਂ ਪਹੁੰਚ ਸਕਦੇ ਹੋ ਹਜੇ ਮਾਸਟਰ ਸਲੀਮ ਸਾਹਿਬ ਨੇ ਤਾਂ ਸਟੇਜ 'ਤੇ 8:30-9 ਵਜੇ ਜਾਣਾ ਤੁਹਾਡੇ ਕੋਲ ਹੈਗੇ ਆ ਇੱਕ 1.5 ਘੰਟਾ ਤੁਹਾਡੇ ਕੋਲ ਹੈਗਾ ਸੋ ਡੇਰੀ ਹਰਨਟੇਰੀ ਦੇ ਨੇੜੇ ਹੋ ਆਪਣੀ ਗਰਲਫ੍ਰੈਂਡ ਨੂੰ ਕਹੋ ਕਿ ਚੱਲ ਯਾਰ ਚੱਲੀਏ ਸ਼ੋਅ 'ਤੇ ਅਤੇ ਤੁਹਾਨੂੰ ਦੋ ਟਿਕਟਾਂ $50 'ਚ ਮਿਲ ਰਹੀਆਂ ਨੇ ਹੋਰ ਕੀ ਚਾਹੀਦਾ ਲਿਮਿਟਡ ਹੀ ਨੇ ਕਿਉਂਕਿ ਹੁਣ ਸ਼ੋਅ ਸ਼ੁਰੂ ਹੋ ਰਿਹਾ ਸੋ ਤੁਹਾਨੂੰ ਲਿਮਿਟਡ ਕੁਝ ਕੁ ਟਿਕਟਾਂ ਅਸੀਂ ਦਵਾ ਰਹੇ ਹਾਂ ਅਤੇ ਨੰਬਰ ਹੈ ਆਪਣਾ 9056733337 ਸਟੂਡੀਓ ਦਾ 9056733337 9056733337 9056733337 ਬਹੁਤ ਹੀ ਕਮਾਲ ਦਾ ਯਾਰ ਸੈਟਅਪ ਹੈ ਮੈਨੂੰ ਹੁਣੇ ਹੁਣੇ ਉੱਥੋਂ ਕੁਝ ਕੁ ਫੋਟੋਆਂ ਆਈਆਂ ਨੇ ਅਤੇ ਕਿਹਾ ਯਾਰ ਸਟੇਜ ਸਜਾਇਆ ਹੋਇਆ ਬੱਲੇ ਬੱਲੇ ਬੱਲੇ ਬਹੁਤ ਹਾਈ ਐਂਡ ਬੜੀ ਕਮਾਲ ਦੀ ਪ੍ਰੋਡਕਸ਼ਨ ਹੈ ਅਤੇ ਵੈਨਿਊ ਵੀ ਇੰਨਾ ਵਧੀਆ ਯਾਰ ਮਿਸਿਸ ਸਾਗਾ ਕਨਵੈਨਸ਼ਨ ਸੈਂਟਰ ਦਾ ਲੋਕੇਸ਼ਨ ਵੀ ਬੜੀ ਢੁੱਕਵੀਂ ਹੈ ਡੇਰੀ ਹਰਨਟੇਰੀਓ ਸੋ ਸ਼ੋਅ ਬਸ ਸ਼ੁਰੂ ਹੋਣ ਦੇ ਕਿਨਾਰੇ 'ਤੇ ਆ ਬਟ ਸਲੀਮ ਸਾਹਿਬ ਨੇ ਹਜੇ ਥੋੜ੍ਹਾ ਟਾਈਮ ਲਾਉਣਾ ਸਟੇਜ 'ਤੇ ਆਉਣ ਨੂੰ ਜਦੋਂ ਪੂਰਾ ਐਨ ਭਰ ਗਿਆ ਮੇਲਾ ਫੇਰ ਹੀ ਸਟੇਜ 'ਤੇ ਜਾਣਗੇ ਸੋ ਨੰਬਰ ਹੈ ਆਪਣਾ 9056733337 ਦੋ ਟਿਕਟਾਂ ਅਸੀਂ ਤੁਹਾਨੂੰ ਦਵਾ ਸਕਦੇ ਹਾਂ 50 ਦੇ ਵਿੱਚ ਲਿਮਿਟਡ 9056733337 'ਤੇ ਕਾਲ ਤੁਸੀਂ ਕਰ ਸਕਦੇ ਹੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6470501557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਵੈਰੀ ਗੁੱਡ ਜੀ 0097 ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਠੀਕ ਹੈ ਭਾਜੀ, ਅਸੀਂ ਨਾ ਐਚ ਡੀ ਤੋਂ ਬੋਲਦੇ ਸੀ, ਮੈਂ ਪੁੱਛਣਾ ਸੀਗਾ ਜੇ ਇੱਕ ਵਾਰੀ ਬੋਲ ਦਿਓਗੇ ਯਾਰ, ਸਾਨੂੰ ਵਰਕਰ ਦੀ ਲੋੜ ਸੀ ਕੰਮ ਦੀ,
0: ਵਰਕਰਾਂ ਦੀ ਲੋੜ ਹੈ।
2: ਹਾਂ
0: ਕੋਈ ਗੱਲ, ਕਿੱਥੋਂ ਬੋਲਦੇ ਤੁਸੀਂ? ਵਰਕਰ ਦੀ ਇੱਕ ਇੰਪਲੋਈ ਦੀ ਲੋੜ ਹੈ, ਤੇ ਨੰਬਰ ਕੀ ਹੈ ਆਪਣਾ ਭਾਜੀ? ਨੰਬਰ ਕੀ ਆਪਣਾ?
2: ਆਪਣਾ ਹੈਗਾ ਜੀ 647
0: ਜੀ 6 4 6 2 4 6 2 4 3 6 1 3 6 4 7 6 2 4 3 6 1 3 ਠੀਕ ਹੈ ਸਰ, ਗੁਡ ਲੱਕ।
2: ਥੈਂਕ ਯੂ,
0: ਧੰਨਵਾਦ ਸਰ। ਨਾਲ ਦਵਿੰਦਰ ਪਵਾਰ ਜੀ ਜੁੜੇ ਆ ਅਕਾਲ ਮੋਰਗੇਜਸ ਤੋਂ। ਪਵਾਰ ਸਾਹਿਬ ਵੈਲਕਮ।
3: ਬਹੁਤ ਬਹੁਤ ਧੰਨਵਾਦ ਨਵੀਨ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣ ਭਰਾਵਾਂ ਨੂੰ ਵੀ ਜੀ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ ਤੇ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਸਾਰਿਆਂ ਨੂੰ। ਤੇ ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਹੈ 6 4 7 9 8 8 8 7 3 1। ਜਿਹੜੇ ਭੈਣ ਭਰਾ ਦੀਆਂ ਅੱਜ ਕੱਲ ਕਾਲਸ ਬਹੁਤ ਆ ਰਹੀਆਂ ਜੀ, ਰੀਫਾਈਨਾਂਸ ਦੇ ਰਿਗਾਰਡਿੰਗ ਆ ਰਹੀਆਂ ਕਿ ਬਹੁਤ ਸਾਰੇ

0: 9888731 ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰੀਦੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਆਪਣੇ ਘਰ ਦੇ ਉੱਤੇ ਜ਼ਰੂਰ ਲੈ ਕੇ ਰੱਖੋ ਜੇ ਮੌਰਗੇਜ ਤੁਹਾਡੀ ਲੋਕ ਆ ਤੁਹਾਡੀ ਮੌਰਗੇਜ ਨੂੰ ਐਜ ਇਜ਼ ਰੱਖ ਕੇ ਸੈਕੰਡ ਪੋਜੀਸ਼ਨ ਤੇ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇਵਾਂਗੇ ਚਾਹੇ ਤੁਹਾਡਾ ਕ੍ਰੈਡਿਟ ਗੁੱਡ ਆ ਚਾਹੇ ਬੈਡ ਆ ਤੇ ਉਹ ਲੈ ਕੇ ਤੁਸੀਂ ਕੋਈ ਵੀ ਡੈਟ ਵਗੈਰਾ ਕੰਸੋਲੀਡੇਟ ਕਰ ਸਕਦੇ ਆ ਗੱਲ ਕੀ ਜਦੋਂ ਤੇ ਜਿੰਨੀ ਉਹਨੂੰ ਯੂਜ਼ ਕਰਾਂਗੇ ਉਦੋਂ ਹੀ ਉਹਦੇ ਤੇ ਇੰਟਰਸਟ ਪੇ ਕਰਾਂਗੇ ਅਦਰਵਾਈਜ਼ ਕੋਈ ਇੰਟਰਸਟ ਨਹੀਂ ਪੈਂਦਾ ਜੀ ਓਪਨ ਲੋਨ ਆ ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ 6479888731 ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ ਕੋਈ ਟਰੱਕ ਦਾ ਲੋਨ ਟ੍ਰੇਲਰ ਦਾ ਲੋਨ ਜਾਂ ਕੋਈ ਇਕੁਇਪਮੈਂਟ ਲੋਨ ਕਰਾਉਣਾ ਆ ਕੋਈ ਪੀਜ਼ਾ ਸ਼ੋਪ ਆ ਓਵਨ ਦਾ ਲੋਨ ਕਰਾਉਣਾ ਆ ਜਾਂ ਕੋਈ ਬਿਜ਼ਨਸ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਜਾਂ ਬਿਜ਼ਨਸ ਲੋਨ ਕਰਾਉਣਾ ਚਾਹੁੰਦੇ ਆ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਬਿਜ਼ਨਸ ਹੈਗਾ ਤੇ ਉਹਦੇ ਤੇ ਆਪਾਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕਦੀ ਹੈ ਜੀ ਕਾਲ ਕਰਨ ਲਈ ਨੰਬਰ ਹੈ 6479888731 6479888731 ਤੇ ਹਮੇਸ਼ਾ ਇਹ ਗੱਲ ਕਹੀ ਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ ਬਹੁਤ ਬਹੁਤ ਧੰਨਵਾਦ ਸਰ ਜੀ
1: ਕੀ ਬਾਤ ਹੈ ਬਹੁਤ ਧੰਨਵਾਦ ਸਰ 2696 ਹੈਲੋ
2: ਹੈਲੋ ਵੀਰੇ ਕੀ ਹਾਲ ਹੈ ਜੀ
1: ਵਧੀਆ ਜੀ ਕਿੱਦਾਂ
2: ਵਧੀਆ ਵੀਰੇ ਵਧੀਆ ਵੀਰੇ ਗਲਫ ਲਾਈਨ ਤੋਂ ਹਾਈਵੇ 6 ਤੱਕ ਫੇਰ ਚੱਕਾ ਜਾ ਮੈਂ ਜੀ 401 ਵੈਸਟ ਬਾਉਂਡ ਐਕਸੀਡੈਂਟ ਹੋਇਆ ਜੀ
1: ਗਲਫ ਲਾਈਨ ਤੋਂ ਲੈ ਕੇ ਹਾਈਵੇ
2: 6 ਤੱਕ ਹੀ
1: ਚੱਕਾ ਜਾਮ ਹੈ
2: ਹਾਂਜੀ ਹਾਂਜੀ ਵੀਰੇ ਹਾਂਜੀ ਤੇ ਬੰਦੇ ਡੀ ਹੋਰ ਲੈਣ ਵੀਰੇ
1: ਤੁਸੀਂ ਕਿੱਧਰ ਨੂੰ ਜਾ ਰਹੇ ਹੋ
2: ਵੈਸਟ ਕਿਚਨਰ ਜੀ ਕਿਚਨਰ
1: ਰਹਿੰਦੇ ਹੋ ਕਿਚਨਰ
2: ਹਾਂਜੀ ਹਾਂਜੀ ਵੀਰੇ ਹਾਂਜੀ
1: ਕਿਵੇਂ ਹੈ ਕਿਚਨਰ ਦਾ ਹਾਲ ਚਾਲ
2: ਬਹੁਤ ਸੋਹਣਾ ਬਾਈ ਜੀ ਬਹੁਤ ਸੋਹਣਾ ਇਹਦੇ ਵਰਗਾ ਸ਼ਹਿਰ ਕੋਈ ਨੀ
1: ਅੱਛਾ
2: ਸਿਰਫ
1: 40 ਮਿੰਟ ਦੀ ਡਰਾਈਵ ਆ
2: ਹਾਂਜੀ 40 ਮਿੰਟ ਦੀ ਡਰਾਈਵ ਹੈ ਜੀ 43 ਮਿੰਟ
1: ਨਹੀਂ ਪਰ ਜਦੋਂ ਟ੍ਰੈਫਿਕ ਹੋ ਜਾਂਦਾ ਫਿਰ
2: ਸਵਾ ਘੰਟਾ ਲੱਗ ਜਾਂਦਾ ਜੀ 110-120
1: ਚਲੋ ਕਿਵੇਂ ਮਨਾ ਰਹੇ ਹੋ ਅੱਜ ਦੀ ਸ਼ਾਮ ਨੂੰ ਫਿਰ
2: ਨਹੀਂ ਕੰਮ ਤੇ ਜਾਣਾ ਵੀਰੇ
1: ਅੱਛਾ ਜਾਣਾ ਸਵੇਰ ਕੰਮ ਤੇ
2: ਹਾਂਜੀ ਸਵੇਰੇ ਵੀ ਜਾਣਾ ਜੀ
1: ਚਲੋ ਕਰੋ ਇੰਜੋਏ ਵੀਰੇ ਥੈਂਕ ਯੂ ਤੁਹਾਡਾ
2: ਓਕੇ ਵੀਰ ਜੀ ਓਕੇ ਥੈਂਕ ਯੂ ਵੀਰੇ
1: ਥੈਂਕ ਯੂ ਅੱਜ ਗਾਣਾ ਲਾਉਨੇ ਆ ਫਿਰ ਤੁਹਾਡੇ ਲਈ ਅੱਜ ਚੱਕਾ ਜਾਮ ਕਰਾਤਾ ਪਰ ਚੱਕਾ ਜਾਮ ਪਹਿਲਾਂ ਕਰਵਾ ਲਈ ਆਪਾਂ ਸੁੱਖ ਭਾਜੀ ਕੋਲੋਂ ਤੇ ਗ੍ਰੈਂਡ ਹੋਮ ਫਰਨੀਚਰ ਤੇ ਇੱਕ ਵਾਰ ਫਿਰ ਚੱਲਦੇ ਆ ਟੈਂਟ ਸੇਲ ਜੀ ਸਰਜੀਤ
3: ਜੀ ਬਾਜੀ ਬਹੁਤ ਸ਼ੁਕਰੀਆ ਤੇ ਟੈਂਟ ਤੰਬੂ ਸੇਲ ਦੇ ਵਿੱਚ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਬੜੀਆਂ ਸ਼ਾਨਦਾਰ ਡੀਲਾਂ ਤੇ ਡੀਲਾਂ ਬੜੀਆਂ ਹੀ ਸ਼ਾਨਦਾਰ ਤੇ ਠਾਂ ਡੀਲਾਂ ਤੇ ਸੁੱਖ ਭਾਈ ਜੀ ਕਹਿ ਰਹੇ ਆ ਵੀ ਯਾਰ ਹੁਣ ਆਹ ਚੀਜ਼ ਰਹਿ ਗਈ ਹੈ ਤੇ ਡਾਇਨਿੰਗ ਸੈੱਟ ਦੇ ਉੱਤੇ ਡਾਇਨਿੰਗ ਟੇਬਲ ਦੇ ਉੱਤੇ ਦੇਖਦੇ ਹਾਂ ਕਿਹੜੀ ਧਮਾਕੇਦਾਰ ਡੀਲ ਲੈ ਕੇ ਆ ਰਹੇ ਹਾਂ
4: ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ ਬਿਲਕੁਲ ਪਹਿਲਾਂ ਤਾਂ ਪੂਰੇ ਸ਼ੋਰੂਮ ਦੇ ਉੱਪਰ ਹੀ ਡੀਲਾਂ ਕਿਉਂਕਿ ਤੰਬੂ ਟੈਂਟ ਸੇਲ ਚੱਲ ਰਹੀ ਆ ਫਰਨੀਚਰ ਦੇ ਉੱਪਰ ਪਰਿਵਾਰਾਂ ਨੇ ਜੇ ਹਾਈ ਐਂਡ ਬੈਡਰੂਮ ਸੈੱਟ ਵੀ ਲੈਣੇ ਆ ਤਾਂ ਵੀ ਵੀਕਐਂਡ ਦੇ ਉੱਪਰ ਪਹੁੰਚੋ ਤੰਬੂ ਟੈਂਟ ਸੇਲ ਦੇ ਵਿੱਚ ਕਲੀਅਰ ਆਊਟ ਕਰ ਰਹੇ ਆ ਮਸਾਜਰ ਪਾਵਰ ਰਿਕਲਾਈਨਰ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਚਾਹੀਦੇ ਨੇ ਜਾਂ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਓ ਤੰਬੂ ਟੈਂਟ ਸੇਲ ਦੇ ਵਿੱਚ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਦੇ ਉੱਪਰ ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਰੀਅਲ ਪੱਥਰ ਦਾ ਡਾਇਨਿੰਗ ਟੇਬਲ ਬਾਈ ਕਰਨਾ ਬਾਈ ਜੀ ਥੱਲੇ ਓਡੀ ਦਾ ਬੇਸ ਬਣਿਆ ਹੋਇਆ ਡਾਇਨਿੰਗ ਟੇਬਲ ਗੋਲਡਨ ਬੇਸ ਬਿਲਕੁਲ ਗੋਲਡਨ ਬੇਸ ਥੱਲੇ ਓਡੀ ਦਾ ਬੇਸ ਬਣਿਆ ਹੋਇਆ ਉੱਪਰ ਰੀਅਲ ਮਾਰਬਲ ਦਾ ਟੌਪ ਵਾਈਟ ਕਲਰ ਦਾ ਸੋ ਓਡੀ ਵਾਲੇ ਬੇਸ ਦੇ ਨਾਲ ਰੀਅਲ ਮਾਰਬਲ ਦਾ ਟੌਪ ਜਿਹਦੀ ਰੈਗੂਲਰ ਕੀਮਤ 15-16 ਤੁਸੀਂ ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚੋਂ ਓਡੀ ਵਾਲਾ ਰੀਅਲ ਮਾਰਬਲ ਦਾ ਟੇਬਲ ਸਿਰਫ 599 ਦਾ ਜੀ ਹਾਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਓਡੀ ਵਾਲੇ ਬੇਸ ਦੇ ਨਾਲ ਲੈ ਜਾਓ ਚੱਕ ਕੇ 599 599 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ ਸੋ ਬਹੁਤ ਸਾਰੇ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਤੰਬੂ ਟੈਂਟ ਸੇਲ ਚ ਬਾਈ
3: ਜੀ ਬਾਈ ਜੀ ਡਾਇਨਿੰਗ ਟੇਬਲ ਦੀ ਗੱਲ ਕੀਤੀ ਹੈ ਤੇ ਨਾਲ ਆਪਣੇ ਕੋਲ ਕਿੰਨੀ ਕੁ ਵੈਰਾਈਟੀ ਕੁਰਸੀਆਂ ਕਿੰਨੇ ਕਿਸਮ ਦੀਆਂ ਹੋਣਗੀਆਂ
4: ਬਿਲਕੁਲ ਬਾਈ ਜੀ, ਪਰਿਵਾਰਾਂ ਨੇ ਕੋਈ ਵੀ ਚੇਅਰ ਐਡ ਕਰਨੀ ਆਪਣੀ ਮਰਜ਼ੀ ਨਾਲ, ਤੁਸੀਂ ਡਾਇਨਿੰਗ ਚੇਅਰਾਂ ਵੈਲਵਟ ਦੀਆਂ ਲੈਣੀਆਂ, ਲੈਦਰ ਦੀਆਂ ਲੈਣੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਡਾਇਨਿੰਗ ਚੇਅਰਾਂ ਵੀ ਲੈਣੀਆਂ, ਉਹ ਵੀ ਆਪਣੇ ਕੋਲ 50 ਤਰ੍ਹਾਂ ਦੀਆਂ ਡਾਇਨਿੰਗ ਚੇਅਰਾਂ ਤੁਹਾਡੇ ਲਈ ਅਵੇਲੇਬਲ ਨੇ। ਸੋ ਬਹੁਤ ਸਾਰੇ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਤੇ ਵੀ ਡੀਲਾਂ ਚੱਲ ਰਹੀਆਂ, ਸੋ ਜ਼ਰੂਰ ਇੱਕ ਚੱਕਰ ਲਓ। 294 ਵਾਕਰ ਡਰਾਈਵ

0: 34 ਵਾਕਰ ਡਰਾਈਵ ਦੇ ਉੱਪਰ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਬਾਈ ਜੀ।
1: ਥੈਂਕ ਯੂ ਸਰ, ਬਹੁਤ ਸ਼ੁਕਰੀਆ।
2: ਥੈਂਕ ਯੂ, ਥੈਂਕ ਯੂ।

0: ਵੀਵਾ ਕਿਆ ਬਾਤ ਹੈ 7284 ਹੈਲੋ
1: ਨਾਲ
0: ਦੇ ਕੀ ਕਹਿੰਦੇ ਆ? ਨਾਲ ਦੇ ਤੇ ਬਹੁਤ ਡਿਪੈਂਡ ਹੈ, ਕਿੱਥੇ ਰਹਿੰਦੇ ਆ ਤੁਸੀਂ, ਕਿਹੜੇ ਸ਼ਹਿਰ? ਤੁਸੀਂ ਕੈਂਬਰਿਜ ਹੋ? ਉੱਥੇ ਤੁਹਾਨੂੰ ਮਿਲ ਗਿਆ ਸੀ ਘਰ ਯਾਰ?
1: ਬਹੁਤ
0: ਚਿਰ ਬਾਅਦ ਮੈਂ ਬਹੁਤ ਚਿਰ ਹੋ ਗਿਆ ਸੁਣੇ ਨੂੰ, ਤੇਰਾ ਦੇਸੀ ਜਿਹਾ ਸਵੈਗ ਕੁਛ ਏਦਾਂ ਦੇ ਬੋਲ ਹੈ ਨਾ।
1: ਥੈਂਕ
0: ਯੂ ਸੋ ਮਚ ਫੋਰ ਯੋਰ ਕਾਲ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਕੈਂਬੀ ਇਹ ਚੱਲਿਆ ਸੀ ਇੱਕ ਕੀ ਸੀ ਗਾਣਾ, ਚੈਲੰਜ ਮੇਰਾ ਨਾਸਾ ਵਾਲਿਆਂ ਨੂੰ ਵੀਰੋ ਕੋਈ ਐਸਾ ਜਹਾਜ਼ ਬਣਾਵੋ, ਉਹ ਵੀ ਬੜਾ ਚੱਲਿਆ ਸੀ। ਤੁਸੀਂ ਗਰੋਸਰੀ ਕਰਨੀ ਹੈ ਤਾਂ ਪਹੁੰਚਣਾ ਕਿੱਥੇ ਆ? ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਡੂਗਲ, ਕੈਨੇਡੀ ਮੇਫੀਡ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਤੇ ਗੇੜਾ ਮਾਰੋ। ਡਕਟ ਕਲੀਨਿੰਗ ਕਿਉਂ ਨਹੀਂ ਕਰਾਈ ਹਜੇ? ਤੁਹਾਨੂੰ ਪਤਾ ਤੁਹਾਡੇ ਵੈਂਟਸ ਦੇ ਵਿੱਚ ਕਿੰਨੀ ਡਸਟ ਭਰੀ ਪਈ ਆ? ਡਕਟ ਕਲੀਨਿੰਗ ਕਰਾ ਲਓ, ਬਹੁਤ ਹੀ ਰੀਜ਼ਨੇਬਲ ਰੇਟ ਹੈ। 4376887750 ਡਕਟ ਕਲੀਨਿੰਗ ਟਾਈਮ ਸਿਰ ਕਰਾ ਲਿਆ ਕਰੋ। ਇੱਕ ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਤੁਹਾਡੇ ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ 647-622-3203 6476223203 ਪ੍ਰਦੀਪ ਭਾਜੀ ਦੇ ਨਾਲ ਕਰੋ ਗੱਲਬਾਤ, 647-622-3203 ਮਿਸਟਰ ਪ੍ਰਦੀਪ। ਯਾਰ ਜੇ ਤੁਹਾਡਾ ਏ ਸੀ ਖਰਾਬ ਹੈ, ਹੁਣ ਮੌਸਮ ਕਿੰਨਾ ਗਰਮ ਹੈ, ਏ ਸੀ ਬਿਨਾਂ ਤਾਂ ਇੱਥੇ ਯਾਰ ਸਰਦਾ ਨਹੀਂ, ਏ ਸੀ ਖਰਾਬ ਹੈ, ਏ ਸੀ ਰਿਪੇਅਰ ਹੋਣ ਵਾਲਾ, ਤਾਂ ਅੱਜ ਕਾਲ ਕਰੋ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ। ਏ ਸੀ ਰਿਪੇਅਰ, ਫਰਨਿਸ ਰਿਪੇਅਰ ਜਾਂ ਫਰਨਿਸ ਏ ਸੀ ਨਵਾਂ ਲਗਵਾਉਣਾ, ਤਾਂ ਨੰਬਰ ਤੁਸੀਂ ਇਹਨਾਂ ਦਾ ਲਿਖ ਲਓ, 905-790-9080 905-790-9080। ਸਾਡੇ ਨਾਲ ਸਿਮਰਨ ਸੈਣੀ ਜੀ ਜੁੜ ਚੁੱਕੇ ਨੇ, ਆਲ ਕਾਈਂਡ ਇੰਸ਼ੋਰੈਂਸ ਤੋਂ। ਸਿਮਰਨ ਕਿਵੇਂ ਹੋ?
2: ਬਹੁਤ ਵਧੀਆ ਨਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
0: ਵੈਰੀ ਗੁੱਡ ਈਵਨਿੰਗ ਜੀ। ਸਿਮਰਨ ਦਾ ਨੰਬਰ ਇੱਕ ਇੱਕ ਹੈ 416-994-9972। ਕੋਈ ਵੀ ਇੰਸ਼ੋਰੈਂਸ ਇਨਵੈਸਟਮੈਂਟ ਪਲੈਨਿੰਗ, ਸਿਮਰਨ ਸੈਣੀ ਇਜ਼ ਦ ਨੇਮ ਟੂ ਕਾਲ, 416-994-7272। ਸਿਮਰਨ ਅੱਜ ਫਿਰ ਕੀ ਜਾਣਕਾਰੀ ਦੇ ਰਹੇ ਆਪਾਂ?
2: ਨਵੀ, ਅੱਜ ਮੈਂ ਸਪੈਸ਼ਲੀ ਗੱਲ ਕਰਾਂਗੀ ਜਿੰਨੇ ਵੀ ਸਾਡੇ ਯੰਗਸਟਰ ਲਿਸਨਰ ਇਸ ਟਾਈਮ ਰੇਡੀਓ ਸੁਣ ਰਹੇ ਨੇ। ਮੈਂ ਥੋੜੀ ਦੇਰ ਪਹਿਲਾਂ ਮੇਰੀ ਇੱਕ ਅੰਕਲ ਨੇ ਉਹਨਾਂ ਨਾਲ ਗੱਲ ਹੋਈ ਔਰ ਮੈਂ ਅਰਦਾਸ ਕਰਦੀ ਹਾਂ ਕਿ ਮੈਨੂੰ ਇੱਦਾਂ ਦੀ ਕਾਲ ਕਦੀ ਵੀ ਨਾ ਆਏ ਲਾਈਫ ਦੇ ਵਿੱਚ। ਹੋਇਆ ਕੀ ਹੈ ਕਿ ਅਸੀਂ ਜਦੋਂ ਯੰਗ ਹੁੰਦੇ ਨਾ, ਆਪਾਂ ਨੂੰ ਇਹ ਕੇਅਰ ਨਹੀਂ ਹੁੰਦੀ ਕਿ ਸਾਡੇ ਤੋਂ ਬਾਅਦ ਫੈਮਿਲੀ ਦਾ ਕੀ ਬਣਨਾ, ਪੇਰੈਂਟਸ ਦਾ ਕੀ ਬਣਨਾ। ਜਿੰਨੇ ਵੀ ਯੰਗਸਟਰ ਨੇ ਆਪਾਂ ਇੰਨੀ ਆਪਣੀ ਲਾਈਫ 'ਚ ਬਿਜ਼ੀ ਹੁੰਦੇ ਹਾਂ, ਸਾਡੇ ਆਪਣੇ ਹਜ਼ਾਰਾਂ ਪਲਾਨ ਹੁੰਦੇ ਨੇ, ਆਪਾਂ ਕਦੀ ਨਹੀਂ ਸੋਚਦੇ ਕਿ ਹਾਂਜੀ ਜਦੋਂ ਪੇਰੈਂਟਸ ਬਜ਼ੁਰਗ ਹੋ ਗਏ ਆਪਾਂ ਨੇ ਉਹਨਾਂ ਦਾ ਸਹਾਰਾ ਬਣਨਾ, ਸਾਡੀ ਰਿਸਪੋਂਸੀਬਿਲਿਟੀ ਹੈਗੀ ਹੈ ਪੇਰੈਂਟਸ ਦੀ ਟੇਕ ਕੇਅਰ ਕਰਨੀ ਹੈਗੀ ਹੈ। ਸੋ ਮੈਨੂੰ ਇੱਕ ਅੰਕਲ ਜੀ ਦੀ ਕਾਲ ਆਈ, ਉਹਨਾਂ ਦੇ ਯੰਗ ਬੱਚੇ ਦੀ ਡੈਥ ਹੋ ਗਈ ਔਰ 70 ਦੀ ਏਜ, 69 ਦੀ ਏਜ ਤੇ ਜਾ ਕੇ ਉਹਨਾਂ ਨੂੰ ਦੁਬਾਰਾ ਕੰਮ ਕਰਨਾ ਪੈ ਰਿਹਾ, ਜਸਟ ਇਸੇ ਵਜ੍ਹਾ ਕਰਕੇ ਕਿ ਉਹਨਾਂ ਨੇ ਆਪ ਵੀ ਕੋਈ ਪਲੈਨਿੰਗ ਨਹੀਂ ਕੀਤੀ। ਬੱਚੇ ਯੰਗ ਹੁੰਦੇ ਨੇ, 25-30 ਸਾਲ ਦਾ ਬੱਚਾ ਜਿਹੜਾ ਹੈਗਾ, ਯੰਗਸਟਰ ਹੈ, ਉਹ ਇਹਨਾਂ ਚੀਜ਼ਾਂ ਬਾਰੇ ਸੋਚਦਾ ਹੀ ਨਹੀਂ ਹੈਗਾ। ਔਰ ਸਪੈਸ਼ਲੀ ਉਹਨਾਂ ਜਿਹੜੇ ਆਪਣੇ ਯੰਗਸਟਰ, ਮੈਂ ਉਹਨਾਂ ਨੂੰ ਸਪੈਸ਼ਲੀ ਕਹਿਣਾ ਚਾਹੂੰਗੀ ਜਿਹੜੇ ਕੱਲੇ ਕੱਲੇ ਪੇਰੈਂਟਸ ਦੇ ਬੱਚੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਉਹਨਾਂ ਤੋਂ ਇਲਾਵਾ ਉਹਨਾਂ ਦੀ ਪੇਰੈਂਟਸ ਦੀ ਟੇਕ ਕੇਅਰ ਕਰਨ ਵਾਲਾ ਕੋਈ ਨਹੀਂ ਹੈਗਾ, ਉਹਨਾਂ ਨੂੰ ਮੈਂ ਜ਼ਰੂਰ ਰਿਕੁਐਸਟ ਕਰਾਂਗੀ ਕਿ ਬੱਚੇ ਇੱਕ ਛੋਟੀ ਜਿਹੀ ਪਾਲਿਸੀ ਜ਼ਰੂਰ ਕਰਵਾ ਕੇ ਰੱਖਿਓ। ਤੁਸੀਂ ਆਪਣੇ 20s ਦੇ ਵਿੱਚ ਹੈਗੇ ਹੋ, ਮੈਨੂੰ ਪਤਾ ਹੈ ਕਿ ਤੁਹਾਡੇ ਹੋਰ ਬੜੇ ਸ਼ੌਂਕ ਹੁੰਦੇ ਨੇ, ਤੁਹਾਡੇ ਹੋਰ ਬੜੇ ਖਰਚੇ ਹੁੰਦੇ ਨੇ, ਬਟ ਇੱਕ ਛੋਟੀ ਜਿਹੀ ਇੰਸ਼ੋਰੈਂਸ ਪਾਲਿਸੀ ਕਰਵਾ ਕੇ ਰੱਖ ਲਓ ਕਿ ਇਹ ਨਾ ਹੋਏ ਕਿ ਰੱਬ ਨਾ ਕਰੇ ਕਿ ਕਦੀ ਏਦਾਂ ਦਾ ਦਿਨ ਆਏ ਔਰ ਕਦੀ ਇਹ ਹਾਲਾਤ ਕਿਸੇ ਵੀ ਪੇਰੈਂਟ ਨੂੰ ਦੇਖਣੇ ਪੈਣ, ਕਦੀ ਵੀ ਏਦਾਂ ਦਾ ਦਿਨ ਨਾ ਆਏ। ਬਟ ਉਹ ਜਿਹੜੇ ਦਿਨ ਜਿਹਨਾਂ ਦੇ ਉੱਪਰ ਆ ਜਾਂਦੇ ਨੇ, ਉਹਨਾਂ ਤੋਂ ਬਾਅਦ ਉਹਨਾਂ ਦਾ ਸਰਵਾਈਵਲ ਜਦੋਂ ਬਹੁਤ ਔਖਾ ਹੁੰਦਾ ਹੈਗਾ, ਉਹਨਾਂ ਨੂੰ ਅੱਗੇ ਪਿੱਛੇ ਕੁਝ ਵੀ ਨਹੀਂ ਦਿਖਦਾ, ਉਸ ਵਿੱਚ ਜਾ ਕੇ ਕੰਮ ਕਰਨੇ ਪੈਂਦੇ ਨੇ, ਕਿਉਂਕਿ ਕਈ ਵਾਰੀ ਪੇਰੈਂਟਸ ਨੇ ਆਪਣੀ ਸਾਰੀ ਕਮਾਈ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਤੇ ਲਾ ਦਿੱਤੀ ਹੁੰਦੀ ਹੈ, ਪਿੱਛੇ ਬੈਕਅਪ ਨਹੀਂ ਹੁੰਦਾ। ਔਰ ਸਪੈਸ਼ਲੀ ਸਾਡੇ ਵਰਗੇ ਲੋਕ ਜਿਹੜੇ ਕਿਸੇ ਦੂਸਰੀ ਕੰਟਰੀ ਤੋਂ ਆਉਂਦੇ ਨੇ, 20-25 ਸਾਲ ਇਸ ਕੰਟਰੀ ਚ ਸੈਟਲ ਹੁੰਦੇ ਆ, ਬੱਚਿਆਂ ਦੀ ਟੇਕ ਕੇਅਰ ਕਰਦੇ ਆ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਆ, ਉਹਨਾਂ ਦੀ ਐਜੂਕੇਸ਼ਨ ਕੋਸਟ ਪੂਰੀ ਕਰਦੇ ਆ, ਅਸੀਂ ਆਪਣੀ ਸਾਰੀ ਲਾਈਫ ਲਾ ਦਿੰਦੇ ਹੈਗੇ ਆ ਕਿ ਚਲੋ ਬੱਚੇ ਸੈਟਲ ਹੋ ਜਾਣ। ਔਰ ਜਦੋਂ ਕਈ ਵਾਰੀ ਟਾਈਮ ਆਉਂਦਾ ਹੈਗਾ ਆਪਣੀ ਲਾਈਫ ਇੰਜੋਏ ਕਰਨ ਦਾ, ਉੱਥੇ ਇਸ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਹੋ ਜਾਂਦੀ ਹੈਗੀ ਹੈ ਕਿ ਪੇਰੈਂਟਸ ਦੀ ਸਾਰੀ ਦੁਨੀਆ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਸੋ ਜਿੰਨੇ ਵੀ ਯੰਗਸਟਰ ਬੱਚੇ ਨੇ, ਮੈਂ ਉਹਨਾਂ ਨੂੰ ਇੱਕ ਚੀਜ਼ ਜ਼ਰੂਰ ਕਹੂੰਗੀ, ਆਪਣੀ ਥੋੜੀ ਬਹੁਤ ਇੰਸ਼ੋਰੈਂਸ ਪਾਲਿਸੀ ਕਰਵਾ ਕੇ ਰੱਖੋ, ਜਿਹਦੇ ਵਿੱਚ ਥੋੜੀ ਜਿਹੀ ਪਰਸੈਂਟੇਜ ਆਪਣੇ ਪੇਰੈਂਟਸ ਨੂੰ ਐਜ਼ ਅ ਬੈਨੀਫਿਸ਼ਰੀ ਰੱਖੋ, ਆਪਣੀ ਥੋੜੀ ਬਹੁਤੀ ਜਿਹੜੀ ਹੈਗੀ ਸੇਵਿੰਗ ਦੇ ਵਿੱਚ ਉਹਨਾਂ ਨੂੰ ਬੈਨੀਫਿਸ਼ਰੀ ਰੱਖ ਲਓ, ਜਾਂ ਆਪਣੇ ਪੇਰੈਂਟਸ ਨੂੰ ਇੰਨਾ ਕੁ ਜਿਹੜਾ ਹੈਗਾ ਉਹ ਗਾਈਡ ਕਰ ਦਿਓ, ਕਿਉਂਕਿ ਕਈ ਵਾਰੀ ਬਜ਼ੁਰਗ ਲੋਕ ਨਹੀਂ ਰੇਡੀਅਸ ਹੁੰਦੇ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਜਾਂ ਜਿਹੜੇ ਆਪਣੇ ਹੁਣ 50s ਦਾ ਏਜ ਗਰੁੱਪ ਹੈਗਾ, ਲੇਟ 40s ਦਾ ਜਾਂ 60 ਦਾ ਗਰੁੱਪ, ਜਾਂ ਸਾਨੂੰ ਪਤਾ ਕਿ ਆਪਾਂ ਰਿਟਾਇਰ ਹੋਣਾ ਹੈਗਾ ਆਉਣ ਵਾਲੇ 5-10-15 ਸਾਲਾਂ ਦੇ ਵਿੱਚ, ਸਾਈਡ ਤੇ ਇੱਕ ਛੋਟਾ ਜਿਹਾ ਆਪਣਾ ਸੇਵਿੰਗ ਅਕਾਊਂਟ, ਚਾਹੇ ਉਹ TFSA ਹੈ ਜਾਂ RRSP ਹੈ, ਜਿਸ ਤਰ੍ਹਾਂ ਦੀ ਵੀ ਤੁਹਾਡੀ ਟੈਕਸ ਬ੍ਰੈਕਟ ਹੈ, ਜਿਸ ਤਰ੍ਹਾਂ ਦਾ ਤੁਸੀਂ ਕੰਮ ਕਰ ਰਹੇ ਹੋ, ਸਾਈਡ ਦੇ ਉੱਤੇ ਇੱਕ ਅਕਾਊਂਟ ਖੋਲ੍ਹ ਕੇ ਰੱਖ ਲਓ। ਹੁਣ ਆਪਾਂ ਜੇ ਸੇਵਿੰਗ ਹੀ ਨਹੀਂ ਕਰ ਰਹੇ ਹੈਗੇ, ਆਪਣੇ ਕੋਲ ਪਿੱਛੇ ਬੈਕਅਪ ਨਹੀਂ ਹੈਗਾ, ਸੋ ਏਦਾਂ ਦੇ ਹਾਲਾਤਾਂ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਇਸ ਤਰ੍ਹਾਂ ਦੀ ਕੰਟਰੀ 'ਚ ਸਰਵਾਈਵ ਕਰਨਾ, ਕਿਉਂਕਿ ਜਾਂ ਤੇ ਆਪਣੇ ਘਰ ਬਿਲਕੁਲ ਫ੍ਰੀ ਹੋਏ ਹੁਣ, ਆਪਣੇ ਉੱਤੇ ਡੈਟ ਬਿਲਕੁਲ ਹੀ ਨਾ ਹੋਏ, ਤੇ ਚਲੋ ਠੀਕ ਹੈ ਬੰਦਾ ਪੈਨਸ਼ਨ ਨਾਲ ਗੁਜ਼ਾਰਾ ਕਰ ਲੈਂਦਾ, ਜਦੋਂ ਆਪਣੇ ਉੱਪਰ ਮੌਰਗੇਜ ਜਾਂ ਡੈਟ ਹੈਗੇ ਨੇ, ਹੋਰ ਹਜ਼ਾਰਾਂ ਖਰਚੇ ਨੇ, ਪੈਨਸ਼ਨ ਦੇ ਨਾਲ ਗੁਜ਼ਾਰਾ ਨਹੀਂ ਹੋਣਾ, ਔਰ ਉਸ ਏਜ ਦੇ ਵਿੱਚ ਜਾ ਕੇ ਕੰਮ ਕਰਨਾ ਬਹੁਤ ਹਾਰਡ ਹੈਗਾ। ਸੋ ਬਹੁਤ ਜ਼ਰੂਰੀ ਹੈ, ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ, ਤੁਸੀਂ ਯੰਗ ਹੋ, ਇੰਜੋਏ ਕਰੋ, ਬਟ ਨਾਲ ਦੀ ਨਾਲ ਥੋੜ੍ਹੇ ਜਿਹੇ ਰਿਸਪੋਂਸੀਬਲ ਹੋ ਕੇ, ਥੋੜ੍ਹੀ ਜਿਹੀ ਇੰਸ਼ੋਰੈਂਸ ਲੈ ਕੇ, ਚਾਹੇ ਉਹ $10 ਦੀ ਪਾਲਿਸੀ ਹੈ, $20 ਦੀ ਪਾਲਿਸੀ ਹੈ, $1,00,000 ਦਾ ਅਮਾਊਂਟ ਹੈ, $2,00,000 ਦਾ ਅਮਾਊਂਟ ਹੈ, ਡਜ਼ਨਟ ਮੈਟਰ, ਛੋਟਾ ਜਿਹਾ ਅਮਾਊਂਟ ਜ਼ਰੂਰ ਰੱਖੋ ਐਜ਼ ਅ ਰਿਸਪੋਂਸੀਬਲ ਬੱਚੇ, ਆਪਣੇ ਆਪ ਨੂੰ ਸਮਝ ਕੇ ਕਿ ਠੀਕ ਹੈ ਸਾਡੀ ਰਿਸਪੋਂਸੀਬਿਲਟੀ ਬਣਦੀ ਹੈਗੀ ਆ, ਜਿਨ੍ਹਾਂ ਨੇ ਸਾਡੇ ਲਈ ਸਾਰੀ ਜ਼ਿੰਦਗੀ ਕੀਤਾ, ਸੋ ਤੁਹਾਡੀ ਵੀ ਇੱਕ ਬੱਚਿਆਂ ਦੇ ਤੌਰ ਤੇ ਰਿਸਪੋਂਸੀਬਿਲਟੀ ਬਣਦੀ ਹੈ। ਸੋ ਜਿਹੜੇ ਅਡਲਟ ਨੇ, ਜਿਹੜੇ ਰਿਟਾਇਰ ਹੋਣ ਵਾਲੇ ਨੇ, ਉਹਨਾਂ ਨੂੰ ਮੈਂ ਜ਼ਰੂਰ ਸੁਜੈਸਟ ਕਰਾਂਗੀ ਆਪਣੀ ਰਿਟਾਇਰਮੈਂਟ ਦੀ ਸੇਵਿੰਗ ਪਲੈਨਿੰਗ ਜ਼ਰੂਰ ਕਰਕੇ ਰੱਖੋ, ਛੋਟਾ ਛੋਟਾ ਅਮਾਊਂਟ ਜਿਹੜਾ ਹੈਗਾ ਸਾਈਡ ਤੇ ਸੇਵ ਕਰੀ ਜਾਓ, ਬਿਕੋਜ਼ ਕਈ ਵਾਰੀ ਹੈਲਥ ਇਸ ਤਰ੍ਹਾਂ ਦੀ ਹੋ ਜਾਂਦੀ ਹੈ, ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਿ ਆਪਾਂ ਨਹੀਂ ਕੰਮ ਕਰ ਸਕਦੇ ਹੈਗੇ, ਸੋ ਐਟਲੀਸਟ ਤੁਹਾਡੀ ਜਿਹੜੀ ਛੋਟੀ ਛੋਟੀ ਸੇਵਿੰਗ ਹੈ ਉਹ ਤੁਹਾਨੂੰ ਲਾਈਫ ਦੇ ਵਿੱਚ ਜਿਹੜਾ ਹੈਗਾ ਉਹ ਜਿਉਣ ਦੀ ਹੈਲਪ ਕਰਦੀ ਹੈ। ਪੈਸਾ ਸਾਰਾ ਕੁਛ ਨਹੀਂ ਹੁੰਦਾ, ਔਰ ਇਸ ਚੀਜ਼ ਨੂੰ ਮੈਂ 100% ਐਗਰੀ ਕਰਦੀ ਹੈਗੀ ਹਾਂ, ਪੈਸਾ ਤੁਹਾਨੂੰ ਸਕੂਨ ਨਹੀਂ ਦਿੰਦਾ, ਪੀਸ ਨਹੀਂ ਦਿੰਦਾ, ਬਟ ਪੈਸਾ ਤੁਹਾਨੂੰ ਜਿਹੜੀਆਂ ਜ਼ਰੂਰਤਾਂ ਨੇ ਤੁਹਾਡੀਆਂ, ਜਿਹੜੀਆਂ ਲੋੜੀਂਦੀਆਂ ਜੋ ਸਾਨੂੰ ਚਾਹੀਦੀਆਂ ਵਸਤਾਂ ਨੇ ਉਹ ਚੀਜ਼ਾਂ ਸਾਨੂੰ ਲੈ ਕੇ ਦਿੰਦਾ ਹੈਗਾ, ਔਰ ਜੂਨ ਦੇ ਲਈ ਉਹ ਬਹੁਤ ਜ਼ਰੂਰੀ ਨੇ। ਔਰ ਕਿਸੇ ਦੇ ਨਾਲ ਨਾ ਤਾਂ ਜਾਇਆ ਜਾਂਦਾ, ਔਰ ਨਾ ਹੀ ਅਜੇ ਤੱਕ ਕੋਈ ਗਿਆ ਹੈ ਕਿ ਹਾਂਜੀ ਮੈਂ ਉਸ ਬੰਦੇ ਲਈ ਜਾਂ ਆਪਣੇ ਉਸ ਪਰਸਨ ਦੇ ਲਈ ਚਲੇ ਜਾਵਾਂ। ਇਹ ਬਹੁਤ ਔਖਾ ਹੈ, ਕਹਿਣਾ ਸੌਖਾ ਬਟ ਰਿਐਲਿਟੀ ਦੇ ਵਿੱਚ ਇਹ ਬੜਾ ਔਖਾ। ਸੋ ਇਹ ਚੀਜ਼ਾਂ ਦੀ ਅਗਰ ਥੋੜੀ ਜਿਹੀ ਪਲੈਨਿੰਗ ਕਰ ਲਓ, ਆਈ ਥਿੰਕ ਲਾਈਫ ਜਿਹੜੀ ਆ ਉਸ ਦੁੱਖ ਦੇ ਟਾਈਮ ਦੇ ਵਿੱਚ ਮੈਂ ਕਹੂੰਗੀ ਥੋੜਾ ਜਿਹਾ ਜਿਹੜਾ ਸਰਵਾਈਵਲ ਆ ਉਹ ਈਜ਼ੀ ਹੋ ਜਾਂਦਾ ਹੈਗਾ। ਸੋ ਜ਼ਰੂਰ ਜਿੰਨੇ ਵੀ ਯੰਗਸਟਰ ਨੇ, ਥੋੜ੍ਹੀ ਜਿਹੀ ਇੰਸ਼ੋਰੈਂਸ ਕਰਵਾਓ, ਆਪਣੀ ਥੋੜ੍ਹੀ ਜਿਹੀ ਸੇਵਿੰਗ ਰੱਖੋ ਸਾਈਡ ਦੇ ਉੱਪਰ, ਤੁਹਾਡੇ ਕੋਈ ਮਨ 'ਚ ਕੁਐਸਚਨ ਹੁੰਦੇ ਨੇ, ਕੋਈ ਕੰਸਰਨ ਹੁੰਦਾ ਹੈਗਾ ਮਨ 'ਚ, ਕੋਈ ਡਾਊਟ ਹੁੰਦੇ ਨੇ ਇੰਸ਼ੋਰੈਂਸ ਇਨਵੈਸਟਮੈਂਟ ਨੂੰ ਲੈ ਕੇ, ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਹੈ ਜੀ 416-992-7272-416-994-92-7272-72-72-92-7272-72-72-92-7272-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72- ਨਾਵਲ, ਕੋਈ ਪੁਰਾਣੀ ਪਾਲਿਸੀਜ਼ ਨੂੰ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਅਗੇਨ ਸੇਮ ਹੈ ਜੀ 416-994-7272-416-994-7272.
1: Very good. 416-994-7272. Simran Saini, All Kind Insurance, 416-994-7272. Simran, thank you so much.
2: Thank you. ਨਵੀ
1: ਥੈਂਕ ਯੂ ਜੀ ਸੋ ਦੇਸੀ ਜਿਹਾ ਸਵੈਗ

ਵਾਹ ਵਾਹ ਵਧੀਆ ਯਾਰ, ਮੈਨੂੰ ਯਾਦ ਆ ਜਦੋਂ ਆਇਆ ਸੀ ਗੀਤ ਬੜਾ ਚੱਲਿਆ ਸੀ ਦੀਪ ਡੰਡੂ ਦਾ ਮਿਊਜ਼ਿਕ, ਇਹ ਐਂਡ ਤੇ ਨਾ ਜੋ ਮਿਊਜ਼ਿਕ ਜਿਹਾ ਵੇਰੀਏਸ਼ਨ ਜੀ ਇਹ ਦੀਪ ਡੰਡੂ ਨੇ ਸ਼ੁਰੂ ਕੀਤੀ ਸੀ। ਸੋ ਵਿਲ ਬੀ ਰਾਈਟ ਬੈਕ, ਹੁਣੇ ਵਾਪਸ ਪ੍ਰੋਗਰਾਮ ਪੰਜਾਬੀ ਲੈਣਾ ਫਰਾਈਡੇ ਸਪੈਸ਼ਲ।

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9.